0: ਜਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਪ੍ਰੋਗਰਾਮ ਪੰਜਾਬੀ ਨਾਲ ਚ ਕਾਲ ਲੈਂਦੇ ਹਾਂ 9889 ਵੈਲਕਮ ਹੈਲੋ
1: ਡਾਕਟਰ ਦਾ ਨੰਬਰ ਲੈਣਾ ਸੀਗਾ ਕੋਈ ਪੇਂਟ ਕਰਨ ਵਾਲਾ
0: ਕਿਹਦਾ ਕਿਹਦਾ ਨੰਬਰ ਲੈਣਾ ਜੀ ਨਾਨਕ ਰੈਨੋਵੇਸ਼ਨ 416-902-9993 ਜਾਓਗੇ ਨਾ ਕਹਿੰਦੇ ਹੁੰਦੇ ਕਿ ਤੁਸੀਂ ਬਸ ਕਹੋਗੇ ਯਾਰ ਜਾਣਾ ਹੀ ਨੀ ਇੱਥੋਂ ਇੰਨਾ ਖੂਬਸੂਰਤ ਹਾਰਡਵੁੱਡ ਜਾਇੰਟ ਤੇ ਤੁਹਾਨੂੰ ਫਲੋਰਿੰਗ ਤੇ ਹਾਰਡਵੁੱਡ ਫਲੋਰ ਆਦਿ ਮਿਲੂਗਾ 647-925-3609 6479253609 ਤੁਸੀਂ ਕਹਿਣਾ ਸਤਿੰਦਰਪਾਲ ਗੱਲਾਂ ਹੀ ਮਾਰੀ ਜਾਂਦਾ ਗਾਣਾ ਸਾਡਾ ਸੁਣਾਉਂਦੇ ਨਹੀਂ ਤਲੋ ਪਜਾਰੋ ਬੜਾ ਪਾਪੂਲਰ ਗੀਤ ਸੀ ਪ੍ਰੀਤ ਬਰਾੜ ਇਸ ਗੀਤ ਨਾਲ ਬੜਾ ਪਾਪੂਲਰ ਹੋ ਗਿਆ ਸੀਗਾ ਅਤੇ ਮਿਸ ਪੂਜਾ ਤਾਂ ਤੁਹਾਨੂੰ ਪਤਾ ਹੀ ਆ ਕਿ ਐਸੀ ਕਲਾਕਾਰ ਸੀ ਜਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਗਲੇ ਨਾਲ ਬ੍ਰੇਕ ਦਿੱਤੀ ਜਿਹਨੇ ਵੀ ਮਿਸ ਪੂਜਾ ਨਾਲ ਗਾਣਾ ਗਾ ਲਿਆ ਅਤੇ ਬਸ ਫਿਰ ਉਹਦੇ ਕਹਿੰਦੇ ਹੁੰਦੇ ਆ ਪੌਂ ਬਾਰਾਂ ਹੋ ਗਈਆਂ ਅਤੇ ਮੇਲਾ ਲੁੱਟਣ ਲੱਗ ਪਿਆ ਉਹ ਬੰਦਾ ਚੱਕਦੇ ਫਿਰ ਪ੍ਰੀਤ ਬਰਾੜ ਪ੍ਰੋਗਰਾਮ ਪੰਜਾਬੀ ਲਹਿਰ ਲਓ
2: ਮੇਰੀ ਰਾਹ ਛੱਡ ਦੇ
3: ਅੱਜ ਤੱਕ ਤਾਂ ਕਿਸੇ ਦਾ ਛੱਡਿਆ ਨਹੀਂ
2: ਲੱਗਦਾ ਤੈਨੂੰ ਵੀ ਨੱਥ ਪਾਉਣੀ ਪੈਣੀ ਹੈ
3: ਅੱਜ ਤੱਕ ਤਾਂ ਕਿਸੇ ਨੇ ਪਾਈ ਨਹੀਂ ਕਹਿਦੀ ਵੱਡੇ ਹੀਰੋ ਨੂੰ ਜਿੱਥੇ ਕਹੇਗਾ ਉੱਥੇ ਆ ਜਾਣਾ

ਕਿਆ ਪਤਾ ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੱਸਦੇ ਰਹਿੰਦੇ ਹਾਂ ਅਤੇ ਇਹਦੇ ਨਾਲ ਸਾਡੀ ਕਮਿਊਨਿਟੀ ਜਿਹੜੀ ਆ ਉਹ ਇਕਨੋਮਿਕਲੀ ਗਰੋ ਹੋ ਸਕਦੀ ਆ ਔਰ ਇਸ ਵੇਲੇ ਅਸੀਂ

0: ਤੁਹਾਨੂੰ ਲੈ ਕੇ ਚੱਲਦੇ ਹਾਂ। ਬਹੁਤ ਹੀ ਕਮਾਲ ਦੀਆਂ ਤੁਹਾਨੂੰ ਗਵਰਨਮੈਂਟ ਵੱਲੋਂ ਗ੍ਰਾਂਟਸ ਦਿੱਤੀਆਂ ਜਾ ਰਹੀਆਂ। ਇਹ ਗ੍ਰਾਂਟਸ ਪੜ੍ਹਨ ਵਾਸਤੇ ਦਿੱਤੀਆਂ ਜਾ ਰਹੀਆਂ, ਐਜੂਕੇਸ਼ਨ ਲੈਣ ਲਈ। ਐਜੂਕੇਸ਼ਨ ਇੱਕ ਐਸੀ ਚੀਜ਼ ਆ, ਨਾ ਇਹ ਚੋਰੀ ਹੁੰਦੀ ਆ, ਨਾ ਹੀ ਉਹਨੂੰ ਕੋਈ ਖੋਹ ਸਕਦਾ ਤੁਹਾਡੇ ਕੋਲੋਂ, ਨਾ ਹੀ ਉਹਨੂੰ ਕੋਈ ਲੁੱਟ ਸਕਦਾ ਤੁਹਾਡੇ ਕੋਲੋਂ। ਇਹ ਬਸ ਇੱਕ ਵਾਰੀ ਤੁਸੀਂ ਐਜੂਕੇਸ਼ਨ ਲੈ ਲਈ, ਇਹ ਲਵੇਰੀ ਗਾਂ ਨੂੰ ਤੁਹਾਨੂੰ ਬਹੁਤ ਫਾਇਦੇ ਦਿੰਦੀ ਹੀ ਰਹਿੰਦੀ ਆ। ਸੋ ਮੇਰੇ ਨਾਲ ਸਾਡੇ ਬਹੁਤ ਹੀ ਪ੍ਰਾਊਡ ਸਪੋਂਸਰ ਨੇ, ਜੋ ਤੁਹਾਨੂੰ ਬਿਲਕੁਲ ਗ੍ਰਾਂਟ ਦਾ ਮਤਲਬ ਇਹ ਆ ਕਿ ਤੁਸੀਂ ਉਹ ਚੀਜ਼ ਵਾਪਸ ਨਹੀਂ ਕਰਨੀ, ਬਸ ਤੁਸੀਂ ਐਜੂਕੇਸ਼ਨ ਲਓ ਅਤੇ ਗੌਰਮੈਂਟ ਵੱਲੋਂ ਫ੍ਰੀ ਗ੍ਰਾਂਟ ਦਿੱਤੀ ਜਾ ਰਹੀ ਆ। ਉਹਦੀ ਪੂਰੀ ਜਾਣਕਾਰੀ ਸਾਡੇ ਨਾਲ ਹਾਜ਼ਰ ਨੇ ਸਾਰਾਂਸ਼ ਜੀ, ਵੈਲਕਮ
1: ਜੀ। ਸਤਿ ਸ਼੍ਰੀ ਅਕਾਲ ਸਤਿੰਦਰ ਜੀ,
0: ਸਤਿ ਸ਼੍ਰੀ ਅਕਾਲ
1: ਕਰ ਰਿਹਾ ਅੱਜ ਕਾ।
0: ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਮੈਨੇ ਨਵੀਂ ਸੇ ਬੋਲਾ ਕਿ ਯਾਰ ਮੈਨੇ ਵੀ ਸਾਰਾਂਸ਼ ਸੇ ਬਾਤ ਕਰਨੀ ਹੈ, ਤੋ ਥੈਂਕ ਯੂ ਵੈਰੀ ਮਚ। ਸੋ ਲੈਟ ਅਸ ਆਪ ਬਤਾਏ ਕਿ ਜੋ ਗ੍ਰਾਂਟ ਹੈ ਕਾਫੀ ਲੋਗੋਂ ਕੋ ਆਪ ਦੇ ਚੁੱਕੇ ਹੈ, ਔਰ ਬਹੁਤ ਪੰਜਾਬੀ ਲਹਿਰਾਂ ਕੇ ਲਿਸਨਰਸ ਨੇ ਇਸਕਾ ਬਹੁਤ ਹੀ ਫਾਇਦਾ ਉਠਾਇਆ ਹੈ।
1: ਬਿਲਕੁਲ ਜੀ, ਐਸਾ ਹੈ, ਹਮਨੇ ਲਾਸਟ ਮਈ ਮੇ ਸਟਾਰਟ ਕਰਾ ਥਾ ਇਸਕੋ ਪ੍ਰਮੋਟ ਕਰਨਾ ਪੰਜਾਬੀ ਲਹਿਰਾ ਪੇ, ਮਈ 2025 ਮੇ। ਤੋ ਆਜ ਹਮੇ ਇੱਕ ਸਾਲ ਸੇ ਵੀ ਉੱਪਰ ਹੋ ਗਿਆ ਹੈ, ਇਤਨੇ ਲਿਸਨਰਸ ਕੋ ਹਮ ਅਸਿਸਟ ਕਰ ਪਾਏ ਹੈ, ਲਾਈਕ ਵੋ ਸਕਿੱਲ ਡਿਵੈਲਪ ਕਰ ਰਹੇ ਹੈ। ਜੈਸੇ ਗਵਰਨਮੈਂਟ 100 million dollars LGBT ਲੋਕੋ ਕੋ ਦੇ ਦੇਤੀ ਹੈ ਫੰਡਿੰਗ ਮੇ, 100 million dollars 5 ਸਾਲ ਮੇ, 20 million ਕਰ ਕਰਕੇ, ਔਰ ਪ੍ਰਾਈਡ ਪਰੇਡ ਕੇ ਲਈ, ਸਿਕਿਉਰਿਟੀ ਕੇ ਅਰੇਂਜਮੈਂਟ ਕੇ ਲਈ 7 million dollars ਕੀ ਗ੍ਰਾਂਟ ਦੀ ਗਈ ਹੈ। ਵੈਸੀ ਗਵਰਨਮੈਂਟ ਐਜੂਕੇਸ਼ਨ ਮੇ ਫੰਡਿੰਗ ਕਰਤੀ ਹੈ, ਅਗਰ ਹਮੇ ਪਤਾ ਨਹੀਂ ਤੋ ਮਤਲਬ ਯੇ ਨਹੀਂ ਇਸਮੇ ਕੁਛ ਝੋਲ ਹੈ, ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਔਰ ਕੋਈ ਕਾਮ ਕਰਤੇ ਹੀ ਨਹੀਂ ਹੈ, ਇਸਮੇ ਝੋਲ ਹੈ, ਇਸਮੇ ਨੰਬਰ ਚਲਤੇ, ਹਮ ਕਰਤੇ ਲਈ ਵੀ ਔਰ ਕਾਮ, ਸੈਟਿੰਗ ਵਾਲਾ ਕਾਮ ਹੈ ਹੀ ਨਹੀਂ ਮਾਰਾ।
0: ਜੀ ਜੀ ਜੀ,
1: ਇਸਮੇ ਹਮ 8 ਸਾਲ ਹੋ ਗਏ ਜੀ, ਹਮੇ ਬਹੁਤੋ ਕੋ ਅਸਿਸਟ ਕਰ ਚੁੱਕੇ ਹੈ। ਆਪ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਮੇ ਇਨਰੋਲ ਕਰੇ
0: ਜੀ,
1: ਸਿਰਫ 3 ਹਫ਼ਤੇ ਰਹਿ ਗਏ ਹੈ, ਔਰ ਉਸਕੇ ਬਾਅਦ ਆਜ ਅਗਰ ਫੈਮਿਲੀ ਆਫ 4 ਹੈ ਆਪ, ਆਪਕੋ 80,000 ਕੀ ਫੰਡਿੰਗ ਆਤੀ ਹੈ, ਉਸਮੇ ਸੇ 40,000 ਤੋ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਪੋਰਸ਼ਨ ਹੈ।
0: ਅੱਛਾ,
1: ਜੋ ਰੈਸਟ ਪੋਰਸ਼ਨ ਹੈ 40,000 ਉਹ ਆਪਸ਼ਨਲ ਲੋਨ ਹੈ, ਜੋ ਕਿ 1 ਸਾਲ ਤੱਕ 0% ਪੇ ਹੈ, ਔਰ 1.5 ਸਾਲ ਬਾਅਦ ਵੀ 2.5% ਵਿਆਜ ਸੇ ਪੂਰੇ ਸਾਲ ਕਾ, ਮਤਲਬ 40,000 ਕਾ 4,000 ਵਿਆਜ ਹੈ 10 ਸਾਲ ਕੇ ਲਈ। ਔਰ ਬਾਕੀ ਇਸਮੇ ਕੁਛ ਹਿਡਨ ਨਹੀਂ ਹੈ, ਆਪਕੀ ਜੇ ਏਜ ਚਾਹੇ ਆਪ 75 years ਕੇ ਪੈਨਸ਼ਨ ਪੇ ਹੈ, ਚਾਹੇ ਆਪ 30 years ਕੇ ਹੈ, ਆਪ ਐਲੀਜੀਬਲ ਹੈ, ਆਪ PR ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਕਿਸੇ ਵੀ ਸਿਟੀ ਉਂਟਾਰੀ ਮੇਂ ਆਪ ਰਹਤੇ ਹੈ। ਕਿਉਂ? ਕਿਉਂਕਿ ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਊ ਕਰ ਰੱਖਿਆ ਆਨਲਾਈਨ ਕੋਰਸਿਸ ਕੇ ਲਈ।
0: ਜੀ ਜੀ,
1: ਤੋ ਕਿਤਨੇ ਕਲਾਇੰਟ ਘਰ ਕੇ ਕੰਫਰਟ ਸੇ ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ ਲੋਕ ਕੋਰਸਿਸ ਕਰ ਰਹੇ ਹੈ, ਅਕਾਊਂਟਿੰਗ ਕਰ ਰਹੇ ਹੈ, ਮੈਨੇਜਮੈਂਟ ਸਿੱਖ ਰਹੇ ਹੈ, ਸਾਥ ਮੇਂ 30,000 to 100,000 ਮੇਰੇ ਨੀ ਆਪਣੇ ਅਕਾਊਂਟ ਮੇਂ ਹਾਸਿਲ ਕਰ ਚੁੱਕੇ ਹੈ। ਤੋ ਇਸਮੇਂ ਕੁਛ ਵੀ ਕੈਚ ਨਹੀਂ ਹੈ, 2-3 ਘੰਟੇ ਆਪਣੇ ਦੇਣੇ ਹੈ ਮੰਡੇ ਟੂ ਫਰਾਈਡੇ, ਆਸਾਨ ਸੇ ਕੋਰਸਿਸ ਹੈ ਜੀ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਕੁਛ ਐਸੇ ਕੋਰਸਿਸ ਵੀ ਹੈ ਜੋ ਸੈਲਫ ਸਟੱਡੀ ਹੈ, ਉਹ ਤੋਂ ਔਰ ਈਜ਼ੀ ਹੈ, ਇਸਲਈ ਆਪ ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, 3 ਹਫ਼ਤੇ ਰਹਿ ਗਏ ਹੈ। ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਮੇਂ ਕਟਸ ਕਰ ਰਹੀ ਹੈ, ਮੈਸਿਵ ਕਟਸ, ਗ੍ਰਾਂਟ ਆਏਗੀ ਹੀ ਨਹੀਂ 3 ਹਫ਼ਤੇ ਕੇ ਬਾਅਦ, ਜੋ ਨੈਕਸਟ ਅਕੈਡਮੀ ਕੇ ਸਟਾਰਟ ਹੋ ਰਹਾ ਹੈ 1 ਅਗਸਤ ਸੇ, ਉਸਮੇ ਗ੍ਰਾਂਟਸ ਨਹੀਂ ਹੈ, ਗਵਰਨਮੈਂਟ ਕਟਸ ਕਰ ਰਹੀ, ਲੋਨ ਕੇ ਰੂਪ ਮੇਂ ਆਏਗਾ ਸਾਰਾ ਪੈਸਾ।
0: ਜੀ ਜੀ ਜੀ,
1: ਆਜ ਆਪ ਐਨਰੋਲ ਕਰੇ ਜੀ, ਲਾਈਕ ਹਮ ਮਾਨ ਕੇ ਚਲੇ ਆਪ ਆ ਜੁਆਇਨ ਕਰਤੇ ਆਪਕੇ 30-90 days ਮੇਂ ਆਗੇ ਉਹਨਾਂ ਫੰਡਿੰਗ ਆ ਜਾਤੀ ਗਵਰਨਮੈਂਟ ਸੇ।
0: ਕਿਆ ਬਾਤ ਹੈ,
1: ਐਨਰੋਲ ਕਰੇ। ਹਾਂਜੀ ਹਾਂਜੀ, ਔਰ ਇਸਮੇ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਕਿਤਨੀ ਹੈ, ਕੋਈ ਪਰਸੈਂਟੇਜ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਕੈਚ ਨਹੀਂ ਹੈ, $199 or $499 ਹੈ, ਡਿਪੈਂਡਿੰਗ ਔਨ ਦਾ ਕੋਰਸ। ਯੈਸ, ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਫੀਸ ਦੇ ਰਹੀ, ਤੋ ਇਮਾਨਦਾਰੀ ਆਪ ਕੀ ਚੈੱਕ ਹੋ ਰਹੀ, ਹਮਾਰੀ ਨਹੀਂ ਹੋ ਰਹੀ। ਪ੍ਰੋਪਰ ਆਫਿਸ ਹੈ, ਟਿਮੋਟਨ ਮੇਂ ਨਹੀਂ ਮਿਲਤੇ, 218 ਐਕਸਪੋਰਟ ਬੁਲੇਵਾਰਡ ਕਲ ਵੀ ਆ ਸਕਤੇ ਹੈ, ਔਰ ਨੰਬਰ ਨੋਟ ਕਰੇ ਆਪ। ਔਰ ਇਸਕਾ ਮੇਨ ਫਾਇਦਾ ਉਨਕੋ ਹੈ ਜਿਨਕੀ ਇਨਕਮ ਕਮ ਹੈ, 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਲਾਈਕ ਅਭੀ ਅਕੈਡਮੀ ਕੇ ਚੱਲ ਰਿਹਾ 25-26, ਇਸਮੇਂ 24 ਕਾ ਐਨਏ ਦੇਖਾ ਜਾਤਾ ਹੈ, ਅਗਰ ਆਪਕੀ ਇਨਕਮ $70,000 ਸੇ ਕਮ ਹੈ ਫੈਮਿਲੀ ਕੀ, ਐਡਵਾਂਟੇਜ ਹੈ, ਹਮ ਗੰਜੇ ਕੰਗੀ ਨਹੀਂ ਵੇਚਦੇ, ਜਿਸ ਕੋ ਸੂਟ ਕਰਤਾ ਉਸੀ ਕੋ ਐਨਰੋਲ ਕਰਾਤੇ ਹੈ। ਕਾਲ ਕਰੇ ਜੀ 437-264-3175, ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ, 437-264-3175, 437-264-3175, ਨੰਬਰ ਜੀ ਅਗੇਨ ਨੋਟ ਕਰੇ, 437-264-3175, 437-264-3175, ਹੁਣੇ ਕਾਲ ਕਰੋ ਤੇ ਐਸਟੀਮੇਟ ਚੱਕੋ ਜੀ।
0: ਬਿਲਕੁਲ, 437-264-3175 ਕਿਸੇ ਵੇਲੇ ਵੀ ਇਹ ਨੰਬਰ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ, ਕਾਲ ਕਰ ਸਕਦੇ ਹੋ 437-264-3175। 75 ਸਾਰਾਂ ਜੀ ਬਹੁਤ ਬਹੁਤ ਸ਼ੁਭ ਇੱਛਾਵਾਂ ਬੈਸਟ ਵਿਸ਼ਸ ਸੋ ਨਾਈਸ ਆਫ ਯੂ ਸੋ ਸਵੀਟ ਆਫ ਯੂ ਥੈਂਕ ਯੂ ਥੈਂਕ ਯੂ ਪ੍ਰੋਗਰਾਮ ਪੰਜਾਬੀ ਲਹਿਰਾ ਇੱਕ ਵਾਰ ਫਿਰ ਤੁਹਾਨੂੰ ਸਬਜ਼ੀ ਮਾਰਕੀਟ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਗਰੋਸਰੀ ਵੀ ਮਿਲੂਗੀ ਬਣਿਆ ਬਣਿਆ ਖਾਣਾ ਵੀ ਮਿਲੂਗਾ ਸਬਜ਼ੀ ਮਾਰਕੀਟ ਸਬਜ਼ੀ ਮਾਰਕੀਟ ਸਬਜ਼ੀ ਮਾਰਕੀਟ ਦੋ ਸ਼ਾਖਾਵਾਂ ਤੋਂ ਤੁਹਾਨੂੰ ਸਰਵਿਸਿਸ ਦਿੰਦੇ ਨੇ ਪੀਜ਼ਾ ਖਾਣ ਦੇ ਸ਼ੌਕੀਨਾਂ ਲਈ ਇੱਕੋ ਹੀ ਨੰਬਰ ਦਿੰਦੇ ਹਾਂ ਅਸੀਂ ਉਹ ਆ ਮਿਸਟਰ ਸਿੰਘ ਪੀਜ਼ਾ ਦਾ ਨੰਬਰ ਹੈ 905-500-4000 905-500-4000 ਟੈਲੀਫੋਨ ਨੰਬਰ ਹੈ ਅਤੇ ਕੁਝ ਕੁ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇੱਕ ਤਾਂ HK ਮੂਵਰਸ ਬਈ ਬਹੁਤ ਸੋਲਿਡ ਕੰਪਨੀ ਹੈ ਅਤੇ ਫੁੱਲਾਂ ਵਾਂਗੂ ਸੰਭਾਲ ਕੇ ਤੁਹਾਡਾ ਕਹਿੰਦੇ ਸਮਾਨ ਲੈ ਕੇ ਜਾਂਦੇ ਆ ਔਰ HK ਮੂਵਰ 416-524-6704 ਇਹਨਾਂ ਦਿਨਾਂ 'ਚ ਗਰਮੀ ਜਿਹੜੀ ਆ ਨਾ ਕੜਾਕੇ ਕੱਢ ਪੈਣੀ ਆ ਹੁਣ ਕਹਿੰਦੇ ਹੁੰਦੇ ਆ ਭਾਦੋਂ ਦੀ ਧੁੱਪ ਤੋਂ ਡਰਦਾ ਭਾਦੋਂ ਦੀ ਗਰਮੀ ਤੋਂ ਜੱਟ ਸਾਧ ਬਣ ਗਿਆ ਸੀ ਇੰਨੀ ਗਰਮੀ 32-33-34-35 ਡਿਗਰੀ ਟੈਂਪਰੇਚਰ ਹੋ ਜਾਣਾ 36 ਡਿਗਰੀ ਤੱਕ ਟੈਂਪਰੇਚਰ ਜਾਣਾ 36-38 ਹੋ ਸਕਦਾ ਅਤੇ ਜਿਨ੍ਹਾਂ ਦੇ ਏਅਰ ਕੰਡੀਸ਼ਨ ਕੰਮ ਨਹੀਂ ਨਾ ਕਰਦੇ ਤੁਹਾਨੂੰ ਘਰ ਵਾਲੀਆਂ ਨੇ ਘਰੇ ਨਹੀਂ ਵੜਨ ਦੇਣਾ ਵੀ ਅੰਦਰ ਤਾਂ ਪੱਠੀ ਤਪਦੀ ਆ ਇੰਨੀ ਗਰਮੀ ਆ ਅਤੇ ਹੁਣੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਟੈਲੀਫੋਨ ਕਰੋ 905-790-90-80 ਇਹ ਬੜੇ ਪ੍ਰੋਫੈਸ਼ਨਲ ਸੱਜਣ ਨੇ ਬਹੁਤ ਹੀ ਕਮਾਲ ਦਾ ਕੰਮ ਕਰਦੇ ਆ 905-790-90-80 905-790-90-80 ਇੱਕ ਵਾਰੀ ਫਿਰ ਲਵਾਨਾ ਵੈਲਨੈਸ ਸੈਲੂਨ ਦਾ ਨੰਬਰ ਦੇ ਦਈਏ ਆਪਣੇ ਆਪ ਨੂੰ ਟਿਪ ਟੋਪ ਰੱਖੋ ਟੋਪ ਟੂਰ ਕੱਢ ਕੇ ਰੱਖੋ ਮੇਕਅਪ ਸ਼ੇਕਅਪ ਕਰਕੇ ਰਹੋ ਕਹਿੰਦੇ ਆ ਦੇਖੋ ਜਿਹੜੇ ਬੰਦੇ ਐਵੇਂ ਢੇਰੀ ਜਿਹੀ 'ਚ ਆ ਜਾਂਦੇ ਆ ਨਾ ਇੱਥੇ ਤੁਸੀਂ ਦੇਖਦੇ ਨਾ 80-80 ਸਾਲ ਦੀਆਂ ਬੀਬੀਆਂ ਐਂ ਲਿਸ਼ਕ ਪੁਸ਼ਕ ਕੇ ਲੜੀ ਲਿਪਸਟਿਕ ਲਾ ਕੇ ਸਰਮਾ ਸਰਮਾ ਪਾ ਕੇ ਅਤੇ ਗੱਭਰੂ ਮੁਟਿਆਰਾਂ ਵਾਂਗੂ ਉਹ ਆਪਣੇ ਬਾਹਰ ਨਿਕਲਦੀਆਂ ਆਪਾਂ ਕਈ ਵਾਰੀ ਢੌਲ ਕਰ ਜਾਂਦੇ ਹਾਂ ਵੀ ਚਲ ਯਾਰ ਹੁਣ ਤਾਂ ਪੁੱਤ ਪੋਤੇ ਹੋ ਗਏ ਬਿਲਕੁਲ ਨਹੀਂ ਆਪਦੀ ਤਿਆਰੀ ਤੁਰੀ ਫੁੱਲ ਰੱਖੋ ਇਹ ਲਵਾਨਾ ਵੈਲਨੈਸ ਸੈਲੂਨ ਆ ਇਹਨਾਂ ਦੀਆਂ ਸਰਵਿਸਿਸ ਲਓ 416-881-5385 416-881-5385 ਟੈਲੀਫੋਨ ਨੰਬਰ ਹੈ ਤੋ ਪ੍ਰੋਗਰਾਮ ਦੇ ਵਿੱਚ ਖੂਬ ਮੇਲਾ ਤੁਹਾਡੇ ਨਾਲ ਭਰਿਆ ਅਤੇ ਤੁਸੀਂ ਬੜਾ ਇੰਜੋਏ ਕੀਤਾ ਇੱਕ ਵਾਰੀ ਫਿਰ ਦੁਆਬਾ ਟਰੈਵਲ ਦਾ ਨੰਬਰ ਦੇ ਦਿਆਂ ਮੈਂ ਦੁਆਬਾ ਟਰੈਵਲ 905-796-7800 ਅਤੇ ਇੱਕ ਸੰਦੇਸ਼ ਮੈਂ ਤੁਹਾਨੂੰ ਆਸ ਦੀ ਕਿਰਨ ਵਾਲਿਆਂ ਦਾ ਕਿ ਜੇ ਕਿਸੇ ਦਾ ਭਲਾ ਹੋ ਜਾਵੇ ਭਾਈ ਤੁਹਾਡੇ ਕਿਸੇ ਮਿੱਤਰ ਦੋਸਤ ਕੋਈ ਰਿਸ਼ਤੇਦਾਰ ਨਸ਼ੇ ਦੀ ਐਡਿਕਸ਼ਨ ਵਿੱਚ ਫਸਿਆ ਤਾਂ ਆਸ ਦੀ ਕਿਰਨ ਵਾਲਿਆਂ ਦੇ ਨਾਲ ਸੰਪਰਕ ਪੈਦਾ ਕਰ ਲਓ ਮੈਂ ਪਰਸਨਲੀ ਇਹਨਾਂ ਦਾ ਜਿਹੜਾ ਨਸ਼ਾ ਛਡਾਊ ਕੇਂਦਰ ਆ ਵਿਜ਼ਿਟ ਕਰਕੇ ਆਉਣਾ ਬਹੁਤ ਲੋਕ ਉੱਥੋਂ ਤੰਦਰੁਸਤ ਹੋ ਕੇ ਅਤੇ ਗੁਣ ਗਾਉਂਦੇ ਆਉਂਦੇ ਆ ਆਸ ਦੀ ਕਿਰਨ ਪ੍ਰੋਗਰਾਮ ਪੰਜਾਬੀ ਲਹਿਰਾਂ ਬੜੀ ਜਲਦ ਉਡਾਨ ਪ੍ਰੋਗਰਾਮ 9 ਵਜੇ ਸ਼ੁਰੂ ਹੋਊਗਾ ਅਤੇ ਉਡਾਨ ਤੋਂ ਪਹਿਲਾਂ ਸਾਡੇ ਟੀਮ ਦੇ ਮੈਂਬਰ ਮਿਸਟਰ ਪ੍ਰਭ ਪ੍ਰੋਗਰਾਮ ਨੂੰ ਹੈਂਡ ਓਵਰ ਕਰ ਲੈਣਗੇ ਅਤੇ ਪ੍ਰਭ ਜੀ ਨਾਲ ਤੁਸੀਂ ਪੰਜਾਬੀ ਲਹਿਰਾਂ 'ਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਸੁਣੋਗੇ ਬਹੁਤ ਸਾਰੀ ਗੱਲਾਂਬਾਤ ਸੁਣੋਗੇ ਬਹੁਤ ਸਾਰੀ ਸ਼ੇਰੋ ਸ਼ਾਇਰੀ ਸੁਣੋਗੇ ਤੋ ਉਸ ਤੋਂ ਪਹਿਲਾਂ ਇੱਕ ਦੋ ਸੰਦੇਸ਼ ਲੈ ਲਈਏ ਅਤੇ ਫਿਰ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਅਤੇ ਫਿਰ ਆਪਾਂ ਇਸੇ ਤਰ੍ਹਾਂ ਕੁਝ ਦਿਨ ਲਗਾਤਾਰ ਹੁਣ ਆਪਾਂ ਰਲ ਕੇ ਰੌਣਕਾਂ ਲਾਉਣੀਆਂ ਨਵੀਂ ਨੂੰ ਮੈਂ ਕਿਹਾ ਪੁੱਤ ਤੂੰ ਛੁੱਟੀ ਕਰ ਨਜ਼ਾਰੇ ਲੈ ਅਤੇ ਕਿਉਂਕਿ ਬੜਾ ਕੰਮ ਕੀਤਾ ਸਾਰਾ ਸਿਆਲ ਭਰ ਅਤੇ ਉਹਨੂੰ ਮੈਂ ਕਿਹਾ ਵਕੇਸ਼ਨ ਵਕੂਸ਼ਨ ਕਰ ਮਾੜੀ ਜੀ ਅਤੇ ਅਸੀਂ ਆਪੇ ਕਹਿੰਦੇ ਹੁੰਦੇ ਆ ਸਾਂਭਾਂਗੇ ਸੋ ਆਪਾਂ ਤੁਹਾਡੇ ਨਾਲ ਗੱਲਬਾਤਾਂ ਰੋਜ਼ ਕਰਿਆ ਕਰਾਂਗੇ ਬਾਹਲੇ ਦਿਨ ਨਹੀਂ ਇੱਕ ਦੋ ਦਿਨ ਅਤੇ ਕਿਉਂਕਿ ਨਵੀਂ ਦਾ ਵੀ ਨਹੀਂ ਦਿਲ ਲੱਗਣਾ ਆਪਣੇ ਸਰੋਤਿਆਂ ਨੂੰ ਮਿਲੇ ਬਿਨਾਂ ਅਤੇ ਬਹੁਤ ਮੈਂ ਹੁਣੇ ਹੁਣੇ ਐਡਮਿੰਟਨ ਗਿਆ ਸੀ ਪਲੇਨ 'ਚ ਮੈਨੂੰ 10-12 ਫੈਮਿਲੀਆਂ ਮਿਲੀਆਂ ਅਤੇ ਲੇਡੀਜ਼ ਖਾਸ ਤੌਰ 'ਤੇ ਭਾਅ ਜੀ ਅਸੀਂ ਤਾਂ ਨਵੀਂ ਨੂੰ ਸੁਣਦੇ ਹਾਂ ਭਾਅ ਜੀ ਨਵੀਂ ਨੂੰ ਸੁਣਦੇ ਹਾਂ ਮੈਂ ਜਦੋਂ ਐਡਮਿੰਟਨ ਗਿਆ ਸੱਚੀ ਜਾਣਿਓ ਉੱਥੇ ਇੰਨੇ ਨੌਜਵਾਨ ਮਿਲੇ ਜਿਹੜੇ ਕਹਿੰਦੇ ਬਾਈ ਜੀ ਸਵੇਰੇ 8 ਵਜੇ ਨਵੀਂ ਨੂੰ ਲਾ ਲਈਦਾ ਫਿਰ ਸਾਰੀ ਦਿਹਾੜੀ AM 5:30 ਹੀ ਚੱਲਦਾ ਰਹਿੰਦਾ ਉਹ ਐਪ 'ਤੇ ਸੁਣਦੇ ਆ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਡੀ ਐਪ ਫਾਰਵਰਡ ਕਰ ਸਕਦੇ ਹੋ, ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ। ਅਤੇ ਸੱਚੀ AM 530 ਬੜਾ ਪਾਪੂਲਰ ਸਟੇਸ਼ਨ ਹੈ, ਹਫ਼ਤੇ ਦੇ 7 ਦਿਨ 24 ਘੰਟੇ ਸਾਰੇ ਪ੍ਰੋਗਰਾਮ ਤੁਸੀਂ ਪੰਜਾਬੀ ਲਹਿਰਾਂ ਦੀ ਐਪ 'ਤੇ ਸੁਣ ਸਕਦੇ ਹੋ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਅਤੇ ਸਾਡੀ ਵੈਬਸਾਈਟ ਵੀ ਪੰਜਾਬੀ ਲਹਿਰਾਂ ਹੀ ਆ। ਸੋ ਤੁਸੀਂ ਇਹਨੂੰ ਹੋਰ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ, ਉਹਦੇ ਨਾਲ ਸਾਡੀ ਸਪੋਰਟ ਹੋਜੂਗੀ। ਅਤੇ ਲਓ ਇੱਕ ਦੋ ਸੰਦੇਸ਼ ਲੈ ਲਈਏ, ਫਿਰ ਗਾਣਾ ਸੁਣਦੇ ਹਾਂ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਵਾਓ, ਐਰਨ ਮੇਕ ਐਕਰਾ, ਐਕਰਾ ਦੀ ਗੱਡੀ ਲੈਣੀ ਹੈ ਨਾ? ਮੈਂ ਬੜਾ ਲੰਬਾ ਸਮਾਂ ਐਕਰਾ ਦੀ ਗੱਡੀ ਚਲਾਈ ਆ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫਿਰ ਲੈ ਕੇ ਚੱਲੀਏ ਅਸੀਂ ਬਹੁਤ 1 July ਨੂੰ ਚੋਟੀ ਦਾ ਲਾਈਵ ਔਨ ਲੋਕੇਸ਼ਨ, ਨਾਲ ਦੀ ਨਾਲ ਤੁਹਾਨੂੰ ਕੈਨੇਡਾ ਡੇ ਗ੍ਰੈਂਡ ਹੋਮ ਫਰਨੀਚਰ ਨਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਵੈਨਸਡੇ ਵਾਲੇ ਦਿਨ, 1 July ਕੈਨੇਡਾ ਡੇ ਵਾਲੇ ਦਿਨ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਸਾਲ ਦੀਆਂ ਸਭ ਤੋਂ ਘੱਟ ਘੱਟ ਘੱਟ ਕੀਮਤ ਦੇ ਉੱਪਰ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਸ ਤੁਹਾਨੂੰ ਨਾਲ ਤੋਹਫੇ, ਜੀ ਹਾਂ, ਵੱਡੇ ਵੱਡੇ ਅਪਲਾਈਸਸ ਤੋਹਫੇ, TV, ਫਰਿੱਜ, ਮਾਈਕਰੋਵੇਵ, ਬਹੁਤ ਸਾਰੇ ਤੋਹਫੇ ਜਿਹੜੇ 1 July ਵਾਲੇ ਦਿਨ ਦਿੱਤੇ ਜਾਣੇ ਆ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕੰਮ ਬੈੱਡ ਲੈਣਾ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸਟੋਰੇਜ ਵੀ ਹੋਵੇ, ਕੱਪ ਹੋਲਡਰ ਵੀ ਹੋਣ, ਹਜ਼ਾਰ ਡਾਲਰ ਦਾ ਲੈਂਦੇ ਆਇਓ, ਕੈਨੇਡਾ ਡੇ ਵਾਲੇ ਦਿਨ 1 July ਨੂੰ ਜਿਹੜੇ ਪਰਿਵਾਰ ਪਹੁੰਚਣਗੇ, ਸੋਫਾ ਕੰਮ ਬੈੱਡ ਵਿਦ ਸਟੋਰੇਜ ਕੱਪ ਹੋਲਡਰਾਂ ਦੇ ਨਾਲ ਸਿਰਫ $699 ਦਾ, ਜੀ ਹਾਂ, $699 ਡਾਲਰ ਦਾ। ਤੇ ਜਦੋਂ ਤੁਸੀਂ ਆਖਿਆ ਨਾ ਭਾਈ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਵੱਡੇ ਸਾਈਜ਼ ਦਾ ਟੈਲੀਵਿਜ਼ਨ TV, LED TV, ਫ੍ਰੀ ਸੋਫਾ ਕਮ ਬੈੱਡ ਵਿਦ ਸਟੋਰੇਜ ਭਾਜੀ, $699 ਦਾ, ਤੇ ਨਾਲ ਟੈਲੀਵਿਜ਼ਨ TV ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਪਹੁੰਚਣਾ ਕਿੱਥੇ ਆ? ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 Walker Drive, 294 Walker Drive, 294 Walker Drive, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 Walker Drive, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਵੈਰੀ ਗੁੱਡ ਵੈਰੀ ਗੁੱਡ, 1 July ਮਨਾਓ ਗ੍ਰੈਂਡ ਹੋਮ ਫਰਨੀਚਰ ਨਾਲ।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
0: ਇੱਕ ਵਾਰ ਫਿਰ ਤੁਹਾਨੂੰ ਮੈਂ, ਕਿਉਂਕਿ ਮੈਨੂੰ ਬੜਾ ਚਾਅ ਚੜ੍ਹਦਾ ਜੇ ਕਿਸੇ ਸੱਜਣ ਮਿੱਤਰ ਨੂੰ ਕੰਮ ਮਿਲਦਾ ਨਾ, ਸੱਚੀ ਮੈਂ ਕਹਿੰਦਾ ਯਾਰ, ਵਰਕ ਇਜ਼ ਵਰਸ਼ਿਪ ਇਹਨਾਂ ਮੁਲਕਾਂ 'ਚ ਕਿਹਾ ਜਾਂਦਾ ਕੰਮ। ਅਤੇ ਗੁਰੂ ਮਹਾਰਾਜ ਨੇ ਵੀ ਕਿਹਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਔਰ ਗੁਰੂ ਮਹਾਰਾਜ ਨੇ ਕਿਹਾ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸਭ ਤੋਂ ਪਹਿਲਾਂ ਕਿਰਤ ਕਰਨੀ ਕਿਹਾ, ਵਿਹਲੜ ਨਹੀਂ ਕੋਈ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਕਿਰਤ, ਫਿਰ ਨਾਮ ਜਪੋ, ਫਿਰ ਵੰਡ ਛਕੋ। ਦੇਖੋ ਕੈਸੀ ਫਿਲਾਸਫੀ ਸੀ ਗੁਰੂ ਮਹਾਰਾਜ ਦੀ। ਸਾਡੀ ਜ਼ਿੰਦਗੀ ਜਿਉਣ ਦਾ ਢੰਗ ਸਾਨੂੰ ਛੋਟੀ ਜਿਹੀ ਲਾਈਨ 'ਚ ਸਮਝਾਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਤੇ ਜਿਹਨਾਂ ਲੋਕਾਂ ਨੂੰ ਕੰਮ ਚਾਹੀਦਾ, ਉਹਨਾਂ ਨੂੰ ਫਾਰਮ ਦੇ ਵਿੱਚ ਕੰਮ ਮਿਲ ਸਕਦਾ, ਅਤੇ ਤੁਹਾਨੂੰ ਘਰੋਂ ਚੱਕ ਕੇ ਲਿਜਾਣਗੇ, ਘਰੇ ਪਿੱਕ ਡਰੋਪ ਕਰਕੇ ਜਾਣਗੇ, ਪੈਸੇ ਦੇਣਗੇ, ਨਾਲੇ ਖੁੱਲ੍ਹੀ ਹਵਾ 'ਚ ਕੰਮ ਮਿਲੂਗਾ। ਤੇ ਨਾਲੇ ਢੋਲੇ ਦੀਆਂ ਲਾਉਂਦੇ ਜਾਓਗੇ, ਢੋਲੇ ਦੀਆਂ ਲਾਉਂਦੇ ਆਓਗੇ। ਸੱਚੀ ਬਹੁਤ ਜੀ ਲੱਗਦਾ ਜਦੋਂ ਬੰਦਾ ਘਰੋਂ ਨਿਕਲਦਾ ਤੇ ਵੈਨ 'ਚ ਬਹਿੰਦਾ, ਅੱਠ ਦਸ ਜਾਣੇ ਇਕੱਠੇ ਹੁੰਦੇ ਆ ਤੇ ਤਾੜੀਆਂ ਮਾਰਦੇ ਜਾਓ ਤੇ ਉੱਥੇ ਕੰਮ ਤੇ ਭੁੱਖ ਵੀ ਜ਼ਿਆਦਾ ਲੱਗਦੀ ਆ। ਤੇ ਫਾਰਮ ਵਰਕਰ ਚਾਹੀਦੇ ਆ ਸੱਜਣਾਂ ਨੂੰ, ਇਹ ਬੜੀ ਅੱਛੀ ਕੰਪਨੀ ਆ, ਬਹੁਤ ਮੰਨੇ ਪ੍ਰਮੰਨੇ ਸੱਜਣਾਂ, ਤੇ ਨਾਲੇ ਆਪਦੇ ਫਾਰਮ 'ਚ ਵਰਕਰਾਂ ਦਾ ਧਿਆਨ ਬਹੁਤ ਰੱਖਦੇ ਆ। ਨੰਬਰ ਲੈ ਲਓ, ਕਿਸੇ ਆਂਢੀ ਗੁਆਂਢੀ ਨੂੰ ਵੀ ਦੇ ਦਿਓ, 647-278-5394 647-278-5394 647-278-5394 ਤੇ ਬਾਕੀ ਇਹ ਆ ਗੱਲ ਐਰਨ ਮਿਲ ਐਕਰਾਂ ਦਾ ਮੈਂ ਐਡ ਲਾ ਦਿਆ ਮਾੜੀ ਜੀ, ਅਤੇ ਫਿਰ ਗਾਣਾ ਲਾਉਂਦੇ ਹਾਂ। ਚਿੱਤ ਮੇਰਾ ਵੀ ਨਹੀਂ ਕਰਦਾ ਪ੍ਰਭ ਮਾਈਕ ਛੱਡਣ ਨੂੰ, ਸੱਚੀ ਗੱਲ ਆ, ਜਦੋਂ ਮਾਈਕ ਮਿਲ ਜਾਂਦਾ ਤਾਂ ਪ੍ਰਭ 'ਚ ਵੀ ਮੈਂ ਦੇਖਿਆ ਹੈਗੀ ਹੈ ਜਾਨ, ਇਹ ਵੀ ਕੋਸ਼ਿਸ਼ ਕਰਦਾ ਕਿ ਮਾਈਕ ਨੂੰ ਪੂਰਾ ਯੂਟੀਲਾਈਜ਼ ਕੀਤਾ ਜਾਵੇ। ਮੇਰੇ ਜਿੰਨੇ ਵੀ ਰੇਡੀਓ ਬ੍ਰੌਡਕਾਸਟਰ ਆ, ਤਕਰੀਬਨ 80% ਪੰਜਾਬੀ ਲਹਿਰਾਂ ਤੋਂ ਸ਼ੁਰੂ ਕਰਕੇ ਅੱਜ ਕਹਿੰਦੇ ਹੁੰਦੇ ਆ ਕਿ ਬਹੁਤ ਉੱਚੀਆਂ ਛਲਾਂਗਾਂ ਲਾ ਸਕਦੇ ਆ, ਲਾ ਰਹੇ ਆ, ਮੈਨੂੰ ਬੜੀ ਖੁਸ਼ੀ ਆ। ਅਤੇ ਜਿੰਨੇ ਵੀ ਪੰਜਾਬੀ ਲਹਿਰਾਂ ਤੋਂ ਵਰੋਸਾਏ ਪ੍ਰੋਡਿਊਸਰ ਆ, ਉਹਨਾਂ ਨੂੰ ਮੈਂ ਆਪਣੇ ਵੱਲੋਂ ਸ਼ੁਭ ਇੱਛਾਵਾਂ ਦਿੰਦਾ। ਮੈਨੂੰ ਤਾਂ ਚਾਅ ਚੜ੍ਹਦਾ ਨਵਾਂ ਬੰਦਾ ਕੋਈ ਆਵੇ, ਅਤੇ ਤੁਸੀਂ ਵੀ ਅਗਰ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਕਹਿੰਦਾ ਪੁੱਟ ਪੁੱਟ ਬੋਲਣ ਲਾ ਦਾਂਗੇ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰੋ। ਸਾਡੇ ਹੈੱਡ ਆਫਿਸ ਦਾ ਨੰਬਰ ਹੈ 647-504-1557। ਸਾਡੇ ਕੋਲ ਕੁਝ ਰੇਡੀਓ ਪ੍ਰੋਗਰਾਮ ਦੇ ਟਾਈਮਿੰਗ ਅਵੇਲੇਬਲ ਆ, ਅਤੇ ਤੁਸੀਂ ਜ਼ਰੂਰ ਸਾਡੀ ਟੀਮ ਦੇ ਮੈਂਬਰ ਬਣੋ। ਰੇਡੀਓ ਇੰਡਸਟਰੀ ਸਭ ਤੋਂ ਵੱਧ ਇਫੈਕਟਿਵ ਇੰਡਸਟਰੀ ਆ, ਸਭ ਤੋਂ ਵੱਧ ਉੱਤਰੀ ਅਮਰੀਕਾ 'ਚ ਜੇ ਬਿਜ਼ਨਸ ਨੂੰ ਕੋਈ ਪ੍ਰਮੋਟ ਕਰਦਾ ਤਾਂ ਉਹ ਰੇਡੀਓ ਕਰਦਾ। ਜਿੰਨੇ ਮਰਜ਼ੀ ਹੋਰ ਮੀਡੀਆ ਬਣਿਆ ਫਿਰੇ, ਪਰ ਕਹਿੰਦੇ ਹੁੰਦੇ ਨਾ 100 ਸੁਨਾਰ ਦੀ ਇੱਕ ਲੁਹਾਰ ਦੀ, ਰੇਡੀਓ 'ਤੇ ਕਹੀ ਗੱਲ ਠਾ ਦੇਣੇ ਐਨ ਕਰਾਂ ਬੰਦੇ ਦੇ ਦਿਲ ਦਿਮਾਗ 'ਚ ਪੈਂਦੀ ਆ। ਲੈ ਮੈਂ ਹੁਣੇ ਨੰਬਰ ਬੋਲੇ ਸੀ 5-4, ਅਤੇ ਮੈਨੂੰ ਥੈਂਕ ਯੂ ਦੇ ਟੈਲੀਫੋਨ ਵੀ ਆ ਗਏ ਬਹੁਤ ਸਾਰੇ ਸੱਜਣਾਂ ਦੇ। ਸੋ ਇਹ ਰੇਡੀਓ ਆ, ਅਤੇ ਤੁਸੀਂ ਵੀ ਇਸ ਇੰਡਸਟਰੀ 'ਚ ਆਉਣਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਪੈਦਾ ਕਰੋ। ਅਗਰ ਤੁਸੀਂ ਇੱਕ ਟੋਪ ਆਫ ਦਾ ਲਾਈਨ ਫ੍ਰੀਕੁਐਂਸੀ ਚਾਹੁੰਦੇ ਹੋ ਤਾਂ ਉਹ AM 530 ਆ। ਸਾਰੀਆਂ ਫ੍ਰੀਕੁਐਂਸੀਆਂ ਚੰਗੀਆਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰ ਕਹਤੇ ਹੈ ਕਿ ਗਾਲਬ ਕਾ ਹੈ ਤਰਜ਼ੇ ਬਿਆਂ। ਔਰ
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ।
0: ਮੈਂ ਨਾ ਆਪਣੇ ਫੇਸਬੁੱਕ 'ਤੇ ਕਾਫੀ ਕਵੀਸ਼ਰੀ, ਕਾਫੀ ਵੱਖ ਵੱਖ ਤਰ੍ਹਾਂ ਦੀਆਂ ਪੋਸਟ ਜਿਹੜੀਆਂ ਮੇਰੀ ਪੰਜਾਬ ਨਾਲ ਸੰਬੰਧਿਤ ਹੁੰਦੀਆਂ, ਮੇਰੀ ਪੰਜਾਬ ਦੀ ਫੇਰੀ ਦੀਆਂ, ਹੁਣੇ ਮੈਂ ਐਡਮਿੰਟਨ ਤੋਂ ਆਇਆ, ਉਦੋਂ ਪਹਿਲਾਂ ਮੈਂ ਕੈਲੀਫੋਰਨੀਆ ਤੋਂ ਆਇਆ ਸੀ, ਥੋੜ੍ਹੇ ਦਿਨਾਂ ਨੂੰ ਮੈਂ ਡੋਮਿਨਿਕਨ ਜਾਣਾ, ਡੋਮਿਨਿਕਨ ਤੋਂ ਬਾਅਦ ਫਿਰ ਮੈਂ ਵੈਨਕੂਵਰ ਜਾਣਾ। ਮੈਂ ਕਾਫੀ ਸਾਰੀਆਂ ਪੋਸਟ ਆਪਦੇ ਫੇਸਬੁੱਕ 'ਤੇ ਪਾਉਂਦਾ ਰਹਿੰਦਾ, ਆਪਦੇ ਇੰਸਟਾਗ੍ਰਾਮ 'ਤੇ ਪਾਉਂਦਾ ਰਹਿੰਦਾ, ਅਤੇ ਤੁਸੀਂ ਉਹ ਵੀ ਦੇਖ ਲਿਆ ਕਰੋ, ਕਿਤੇ ਨਾ ਕਿਤੇ ਮੈਨੂੰ ਵੀ ਫੋਲੋ ਕਰ ਰਹੇ ਹੋ, ਨਵੀਂ ਨੂੰ ਤਾਂ ਫੋਲੋ ਕਰਦੇ ਹੀ ਹੋ, ਪੰਜਾਬੀ ਲਹਿਰਾਂ ਨੂੰ ਫੋਲੋ ਕਰਦੇ ਹੀ ਹੋ। ਮੇਰਾ ਸੋਸ਼ਲ ਮੀਡੀਆ ਹੈ ਸਤਿੰਦਰਪਾਲ ਸਿੱਧਵਾਂ, ਅਤੇ ਬਹੁਤ ਕੱਲ੍ਹ ਪਰਸੋਂ ਹੀ ਮੈਂ ਇੱਕ ਬੜੀ ਸੋਹਣੀ ਪੋਸਟ ਪਾਈ ਸੀ, ਬਹੁਤ ਲੋਕਾਂ ਨੇ ਉਹਨੂੰ ਪਿਆਰ ਦਿੱਤਾ, ਅਤੇ ਥੈਂਕ ਯੂ ਵੈਰੀ ਮੱਚ, ਇੰਜੋਏ ਕਰੋ। ਅਤੇ ਬੱਬੂ ਮਾਨ ਸਾਹਿਬ ਦੇ ਉਹ ਹੌਲੀ ਹੌਲੀ ਬੱਬੂ ਮਾਨ ਸਾਹਿਬ ਵੀ ਮੈਂ ਕਹਿੰਦਾ ਚੱਕੀ ਤੁਰੇ ਆਉਂਦੇ ਆ, ਬੱਬੂ ਮਾਨ ਸਾਹਿਬ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਆ, ਸਭ ਤੋਂ ਪਹਿਲਾਂ ਪੰਜਾਬੀ ਲਹਿਰਾਂ ਨੇ ਸਾਨੂੰ ਸੱਦਿਆ ਸੀ ਇੱਥੇ ਕੈਨੇਡਾ 'ਚ, ਪੰਜਾਬੀ ਲਹਿਰਾਂ ਦੀ ਰਾਹਦਾਰੀ 'ਤੇ ਬੱਬੂ ਮਾਨ ਦਾ ਪਹਿਲਾ ਵੀਜ਼ਾ ਲੱਗਿਆ ਸੀ। ਤੋ ਇਹੀ ਕਾਰਨ ਆ ਕਿ ਜਦੋਂ ਬੱਬੂ ਮਾਨ ਕੈਨੇਡਾ 'ਚ ਉਤਰਦੇ ਆ, ਉਹ ਪਲੇਨ ਤੋਂ ਉਤਰ ਕੇ ਪਹਿਲੀ ਵਾਰੀ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆਉਂਦੇ ਆ। ਸੋ ਸਾਡਾ ਬੜਾ ਪਿਆਰ ਹੈ। ਤੋ ਬੱਬੂ ਮਾਨ ਸਾਹਿਬ ਤੁਹਾਡੇ ਲਈ ਮੈਂ ਗੀਤ ਲਾ ਰਿਹਾ, ਫਿਰ ਅੱਜ ਖਬਰਾਂ ਵੀ ਹੋਣਗੀਆਂ, ਅਤੇ ਸਵੇਰੇ 4 ਵਜੇ ਹਰਜੀਤ ਜੰਜੂਆ ਕੋਕੇ ਜੜ ਦਿੰਦਾ, ਇੰਨਾ ਸੋਹਣਾ ਪ੍ਰੋਗਰਾਮ ਕਰਦਾ, ਫਿਰ ਸ਼ਮੀ ਭੱਠਲ ਆ ਜਾਂਦਾ, ਉਹ ਤੋਂ ਬਾਅਦ ਫਿਰ ਪੰਜਾਬ ਦੀਆਂ ਖਬਰਾਂ ਦਾ ਪੂਰਾ ਵਿਸ਼ਲੇਸ਼ਣ ਆਪਣੇ ਤੁਹਾਡੇ ਲਈ ਸਾਡਾ ਅਜ਼ੀਜ਼ ਰਮੇਸ਼ ਹੁਸ਼ਿਆਰਪੁਰੀ ਅਤੇ ਨਾਲ ਹੁੰਦਾ ਹੈਗਾ ਪ੍ਰਭ ਸੰਧੂ। ਬਹੁਤ ਸੋਹਣਾ ਪ੍ਰੋਗਰਾਮ ਹੁੰਦਾ, ਉਹਦੇ 'ਚ ਵੀ ਐਡਵਰਟਾਈਜ਼ਮੈਂਟ ਤੁਸੀਂ ਦੇ ਸਕਦੇ ਹੋ ਆਪਣੀ ਅਤੇ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਅਤੇ ਉਹ ਤੋਂ ਬਾਅਦ ਫਿਰ ਨਵੀਂ ਆ ਜਾਂਦਾ, ਫਿਰ ਚੱਲ ਸੋ ਚੱਲ, ਅਤੇ ਵਿਨੇਪਾਲ ਜੀ ਆ ਜਾਂਦੇ ਨੇ, ਅਮਨ ਜੀ, ਫਿਰ ਗੁਣਤਾਸ ਰੇਡੀਓ ਆ ਜਾਂਦਾ, ਫਿਰ ਆਪਣਾ ਰੱਬ ਤੁਹਾਡਾ ਭਲਾ ਕਰੇ ਹਰਜੀਤ ਜੀ ਆ ਜਾਂਦੇ ਸਿੰਘ ਸਾਹਿਬ, ਉਹ ਤੋਂ ਬਾਅਦ ਦੇਵ ਜੀ ਆ ਜਾਂਦੇ ਆ, ਸਾਰੰਗ ਰੇਡੀਓ ਆ ਜਾਂਦਾ, ਦੇਸ ਪ੍ਰਦੇਸ ਆ ਜਾਂਦਾ। ਯਾਨੀ ਕਿ ਇਹ ਚੇਨ ਚੱਲਦੀ ਹੋਈ ਰਹਿੰਦੀ ਆ ਅਤੇ ਹਰ ਪ੍ਰੋਡਿਊਸਰ ਆਪਣਾ ਪੂਰਾ ਜ਼ੋਰ ਲਾ ਰਿਹਾ। ਸੋ ਤੁਸੀਂ ਜ਼ਰੂਰ AM 530 ਨਾਲ ਜੁੜੇ ਰਹੋ ਅਤੇ ਤੁਹਾਡਾ ਇੱਕ ਸੈਕਿੰਡ ਵੀ ਜ਼ਾਇਆ ਨਹੀਂ ਹੋਏਗਾ। ਮੇਰੇ ਨਾਲ ਪਰਸਨਲੀ ਕੋਈ ਗੱਲ ਕਰਨੀ ਆ ਤਾਂ 416-677-0106 416-677-0106।

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਬੜੀ ਜਲਦ ਪ੍ਰਭ ਜੀ ਪ੍ਰੋਗਰਾਮ ਨੂੰ ਹੈਂਡਲ ਕਰਨਗੇ। ਕੁਝ ਕੁ ਆਹਾਂ ਤੋਂ ਮੇਰੇ ਖਿਲਾਫ

Ah!

Mira, Jalo, que escuché que ਰਬਲ ਆਈ ਹੈਗੀ ਆ ਸਿਸਟਮ ਦੇ ਵਿੱਚ, ਉਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿੱਥੇ ਸੀਗਾ ਉਹ ਕਿਸੇ ਕਾਰਨ? ਮੇਰਾ ਖਿਆਲ ਆ ਕਿ ਸਮਥਿੰਗ ਵੈਂਟ ਰੋਂਗ।

0: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਕਿਆ ਬਾਤ ਹੈ ਜੀ, ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਜੇ ਤੁਸੀਂ ਆਪਣੇ ਡਰਾਈਵੇ ਬਣਾਉਣੇ, ਆਪਣੇ ਪੈਰੀਓ ਬਣਾਉਣੇ ਔਰ ਨਾਲ ਦੀ ਨਾਲ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ ਤਾਂ ਨਾਨਕ ਰੈਨੋਵੇਸ਼ਨ। ਖੂਬਸੂਰਤ ਸ਼ਾਮ ਬਈ, ਅੱਜ ਮੰਡੇ ਦੀ ਸ਼ਾਮ ਆ, ਕੀ ਹਾਲ ਚਾਲ ਆ? ਸੁਸਤ ਤਾਂ ਨਹੀਂ? ਸੋ 905-673-3337 905-673-3337 ਬੜਾ ਫਨ ਕਰਨਾ, ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਹੋ, ਖਬਰਾਂ ਦਾ ਵੀ ਸਮਾਂ ਹੋ ਗਿਆ। ਸੋ 905-673-3337 ਬਸ, ਖਬਰਾਂ ਤੋਂ ਬਾਅਦ ਫਿਰ ਫੁੱਲ ਆਫ ਫਨ, ਫੁੱਲ ਆਫ ਐਨਰਜੀ, ਅੱਜ ਕੁਛ ਹਟ ਕੇ ਗੱਲਬਾਤ ਕਰਾਂਗੇ 9-10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਕੀ ਹਾਲ ਚਾਲ ਆ? ਪਹਿਲਾਂ ਠੀਕ ਠਾਕ ਹੋ, ਦੱਸੋ ਸਾਰੇ ਬੱਲੇ ਬੱਲੇ ਆ? ਮਨਾ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਮਨਾਉਣਾ ਹੀ ਹੁੰਦਾ, ਕਿਉਂਕਿ ਜੇ ਚੜ੍ਹਦੀ ਕਲਾ ਵਿੱਚ ਰਹੀਏ ਨਾ, ਫਿਰ ਤਾਂ ਹਰ ਦਿਨ, ਹਰ ਪਲ, ਹਰ ਘੜੀ ਮਨਾਇਆ ਗੱਡੀ ਚੱਲਣੀ ਆ। ਯਾਦ ਕਰੀਏ ਪੰਜਾਬ ਨੂੰ। ਆਏ ਹਾਏ, ਕਿਆ ਬਾਤ ਆ! ਆ ਜਾਓ ਰਵਿੰਦਰ ਬਿੱਲਾ, ਵਨ ਐਂਡ ਓਨਲੀ।

ਕਿਆ ਬਾਤ ਆ 905-673-3333 ਗਾਣੇ ਦੇ ਵਿੱਚ ਯਾਰ ਮੈਂ ਗੁਆਚ ਗਿਆ ਸੀ ਸੱਚੀ ਓ ਕਿਆ ਕਮਾਲ ਕਮਾਲ ਯਾਰ ਪੰਜਾਬ ਗਾਣਾ ਆਇਆ ਫਿਰ ਪੰਜਾਬ ਟੂ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਬੈਕ ਟੂ ਪੰਜਾਬ ਸਮਥਿੰਗ ਲਾਈਕ ਦੈਟ ਪਰ ਕੁਲਵਿੰਦਰ ਬਿੱਲਾ ਯਾਰ ਕਮਾਲ ਕਮਾਲ ਕਮਾਲ ਕਮਾਲ ਯਾਰ ਪੰਜਾਬ ਬਾਰੇ ਕੋਈ ਇੰਨਾ ਸੋਹਣਾ ਵੀ ਲਿਖ ਸਕਦਾ।

0: ਸਮਰਗਲ ਜੀ 905-673-3337 ਜੁੜੇ ਸੀ ਪੰਜਾਬੀ ਲਹਿਰਾਂ ਦੇ ਨਾਲ, ਤੁਸੀਂ ਮਾਣ ਰਹੇ ਸੀ, ਆਨੰਦ ਮਾਣ ਰਹੇ ਸੀ, ਬਸ ਮੇਰਾ ਵੀ ਦਿਲ ਨਹੀਂ ਕਰ ਰਿਹਾ ਸੀ ਕਿ ਹੁਣ ਨਾਤਾ ਟੁੱਟੇ, ਸੋ ਟੁੱਟਣਾ ਨਹੀਂ ਆ, ਤੁਸੀਂ ਖਬਰਾਂ ਦੇ ਨਾਲ ਜੁੜਨਾ ਪੰਜਾਬ ਦੀ ਧਰਤੀ ਤੋਂ। ਪ੍ਰੋਫੈਸਰ ਸੁਦੀਪ ਸਿੰਘ ਚਲੋ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ, ਸੋ ਖਬਰਾਂ ਦੇ ਨਾਲ ਜੁੜਦੇ ਹਾਂ ਪੰਜਾਬ ਦੀਆਂ। ਪੰਜਾਬ ਦੀ ਗੱਲਬਾਤ ਚੱਲ ਰਹੀ ਸੀ, ਸੋ ਪੰਜਾਬ ਦੀਆਂ ਉਹ ਠੰਡੀਆਂ ਮਿੱਠੀਆਂ ਹਵਾਵਾਂ ਅਤੇ ਖਬਰਾਂ ਦੇ ਨਾਲ ਜੁੜਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਚਲੋ।
1: ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਬ ਸਰਕਾਰ ਨਾਲ ਸੰਬੰਧਿਤ ਅਤੇ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕਾਂ ਦੀ ਜੋ ਪੇਸ਼ੀ ਹੋਈ ਹੈ ਉਸ ਸੰਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੂਹ ਸਿਆਸੀ ਪਾਰਟੀਆਂ ਦੇ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਨਿੱਜੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਪੇਸ਼ ਹੋਏ ਨੇ। ਲਗਭਗ 2 ਘੰਟੇ ਸੁਣਵਾਈ ਚੱਲੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਅਤੇ ਹਾਲ ਹੀ ਵਿੱਚ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉੱਤੇ ਤੁਰੰਤ ਪ੍ਰਭਾਵ ਤੋਂ ਰੋਕ ਲਾਉਣ ਅਤੇ ਪੰਥਕ ਭਾਵਨਾਵਾਂ ਮੁਤਾਬਕ ਇਸ ਵਿੱਚ ਸੋਧ ਕਰਨ ਦੇ ਹੁਕਮ ਸੁਣਾਏ ਨੇ। ਲੰਘੇ ਕਾਲੇ ਜੋ ਪੇਸ਼ੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ, ਉਸ ਵਿੱਚ ਵਿਧਾਨ ਸਭਾ ਦੇ ਸਮੂਹ ਸਿੱਖ ਵਿਧਾਇਕ ਪਹੁੰਚੇ, ਸਿਰਫ 2 ਜਾਣੇ ਨਹੀਂ ਪਹੁੰਚ ਸਕੇ ਜੋ ਕਿ ਵਿਦੇਸ਼ ਵਿੱਚ ਹੋਣ ਕਾਰਨ ਉੱਥੇ ਹਾਜ਼ਰ ਨਹੀਂ ਸੀ। ਇਹ ਸਨ ਦਲਜੀਤ ਸਿੰਘ ਭੋਲਾ ਗਲੇਵਾਲ ਲੁਧਿਆਣਾ ਪੂਰਬੀ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਖੰਨਾ, ਜੋ ਕਿ ਦੋਵੇਂ ਵਿਦੇਸ਼ ਵਿੱਚ ਹੋਣ ਕਾਰਨ ਹਾਜ਼ਰ ਨਹੀਂ ਹੋਏ। ਇਸ ਤੋਂ ਇਲਾਵਾ ਗੈਰ ਸਿੱਖ ਮੰਤਰੀਆਂ ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ, ਲਾਲ ਚੰਦ ਕਟਾਰੂ ਚੱਕ ਅਤੇ ਮਹਿੰਦਰ ਭਗਤ ਦੀ ਪੇਸ਼ੀ ਨਹੀਂ ਸੀ ਅਤੇ ਸੰਜੀਵ ਅਰੋੜਾ ਵੱਲੋਂ ਕੋਈ ਵੀ ਸਪਸ਼ਟੀਕਰਨ ਨਹੀਂ ਪਹੁੰਚਾ, ਜੋ ਕਿ ਇਸ ਵੇਲੇ ਜੇਲ੍ਹ ਵਿੱਚ ਨੇ। ਇਸ ਸੁਣਵਾਈ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਵਾਰੀ ਵਾਰੀ ਇਹ ਪੁੱਛਿਆ ਕਿ ਜੋ ਬੇਅਦਬੀਆਂ ਰੋਕਣ ਸੰਬੰਧੀ ਬਿੱਲ ਲਿਆਂਦਾ ਗਿਆ ਹੈ ਕਿ ਉਸ ਨੂੰ ਸਾਰਿਆਂ ਨੇ ਪੜ੍ਹਿਆ ਹੈ ਜਾਂ ਨਹੀਂ। ਬਹੁਤੇ ਵਿਧਾਇਕਾਂ ਕੋਲ ਇਸ ਦਾ ਤਸੱਲੀ ਬਖਸ਼ ਜਵਾਬ ਨਹੀਂ ਸੀ, ਮੰਤਰੀਆਂ ਕੋਲ ਵੀ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਆਇਆ। ਇਸ ਤੋਂ ਇਲਾਵਾ ਜਥੇਦਾਰ ਨੇ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਸਟੋਡੀਅਨ ਲਫ਼ਜ਼ ਦੀ ਵਿਆਖਿਆ ਕਰਨ ਲਈ ਵੀ ਕਿਹਾ ਅਤੇ ਕੋਈ ਵੀ ਇਸ ਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੋਈ ਕਿ ਬਹੁਤੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਇਸ ਗੱਲ ਨੂੰ ਮੰਨਿਆ ਕਿ ਉਹਨਾਂ ਨੇ ਬਿੱਲ ਮਨਜ਼ੂਰ ਕੀਤਾ ਪਰ ਬਿੱਲ ਚੰਗੀ ਤਰ੍ਹਾਂ ਪੜ੍ਹਿਆ ਨਹੀਂ। ਕੁੱਲ ਮਿਲਾ ਕੇ ਇਸ ਪੇਸ਼ੀ ਦੌਰਾਨ ਜਥੇਦਾਰ ਗੜਗੱਜ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਸ ਐਕਟ ਵਿਚਲੇ ਤਰਾਜ਼ਾਂ ਦੀ ਇੱਕ ਤਫਸੀਲੀ ਲਿਖਤੀ ਸੋਪੀ ਸੌਂਚੀ ਹੈ ਅਤੇ ਕਾਨੂੰਨ ਦੀ ਧਾਰਾ 2 ਵਿੱਚੋਂ ਸਿੱਖ ਇਤਿਹਾਸ ਨਾਲ ਜੁੜੇ ਰਵਾਇਤੀ ਸ਼ਬਦ ਬੀੜ ਜਾਂ ਸਰੂਪ ਨੂੰ ਹਟਾ ਕੇ ਕੇਵਲ ਕਾਨੂੰਨੀ ਸ਼ਬਦਾਵਲੀ ਵਰਤਣ ਦਾ ਤਿੱਖਾ ਵਿਰੋਧ ਵੀ ਕੀਤਾ। ਜਥੇਦਾਰ ਨੇ ਸਾਫ਼ ਕੀਤਾ ਕਿ ਸਿੱਖ ਧਾਰਮਿਕ ਸ਼ਬਦਾਵਲੀ ਤੈਅ ਕਰਨ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ, ਵਿਧਾਨ ਸਭਾ ਕੋਲ ਨਹੀਂ ਅਤੇ ਪੰਥ ਦੀ ਮਰਜ਼ੀ ਤੋਂ ਬਿਨਾਂ ਕਿਸੇ ਵੀ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸੂਬਾ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ ਮਿਲਣ ਦੇ 1 ਮਹੀਨੇ ਦੇ ਅੰਦਰ ਅੰਦਰ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਕਿਸੇ ਵੀ ਪ੍ਰਸਤਾਵਿਤ ਸੋਧ ਉੱਤੇ ਕਾਰਵਾਈ ਕਰੇਗੀ। ਸਪੀਕਰ ਸੰਧਵਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦੇ ਇਸ ਵਫ਼ਦ ਦੀ ਪੇਸ਼ੀ ਦੌਰਾਨ ਅਗਵਾਈ ਕੀਤੀ ਸੀ। ਸੰਧਵਾ ਨੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਰਸਮੀ ਤੌਰ ਉੱਤੇ ਪ੍ਰਸਤਾਵਿਤ ਬਦਲਾਅ ਦੀ ਸੂਚੀ ਭੇਜਣਗੇ ਤਾਂ ਉਹ ਇਸ ਨੂੰ ਵਿਚਾਰ ਵਟਾਂਦਰੇ ਲਈ ਸੂਬਾ ਸਰਕਾਰ ਅਤੇ ਪਾਰਟੀ ਵਿਧਾਇਕਾਂ ਦੇ ਸਾਹਮਣੇ ਰੱਖਣਗੇ। ਉਹਨਾਂ ਕਿਹਾ ਕਿ ਅੰਤਿਮ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਹੀ ਲਿਆ ਜਾਵੇਗਾ। ਉਧਰ ਇਸ ਮੌਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਟੈਂਡ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਕਿਸੇ ਵੀ ਕਿਸਮ ਦਾ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖ਼ਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਸੀ। ਇਸ ਇਤਿਹਾਸਕ ਪੇਸ਼ੀ ਅਤੇ ਅਲਟੀਮੇਟਮ ਨੇ ਜਿੱਥੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਸ ਗੱਲੋਂ ਸੁੱਖ ਦਾ ਸਾਹ ਦਵਾਇਆ ਕਿ ਉਹਨਾਂ ਦੇ ਖਿਲਾਫ਼ ਕੋਈ ਸਖ਼ਤ ਸਜ਼ਾ ਜਾਂ ਫੈਸਲਾ ਨਹੀਂ ਆਇਆ ਅਤੇ ਉਹਨਾਂ ਨੂੰ ਇਸ ਗੱਲ ਉੱਤੇ ਕੁਝ ਦਬਾਅ ਵੀ ਮਹਿਸੂਸ ਹੋਵੇਗਾ ਕਿ ਹੁਣ ਅਲਟੀਮੇਟਮ ਨੇ ਪੰਜਾਬ ਸਰਕਾਰ ਦੇ ਪਾਲੇ ਵਿੱਚ ਸਾਰੀ ਗੇਂਦ ਪਾ ਦਿੱਤੀ ਹੈ ਅਤੇ ਕਾਨੂੰਨ ਵਿੱਚ ਸੋਧ ਕਰਨ ਲਈ ਉਹਨਾਂ ਨੂੰ ਤਿਆਰ ਰਹਿਣਾ ਪਵੇਗਾ, ਜਿਸ ਲਈ ਉਹ ਹੁਣ ਤੱਕ ਮਨਾ ਹੀ ਕਰਦੇ ਆਏ ਨੇ। ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵਿਜੇ ਇੰਦਰ ਸਿੰਗਰਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਜਥੇਬੰਦਕ ਢਾਂਚੇ ਬਾਰੇ ਫੈਸਲੇ ਦਾ ਐਲਾਨ ਆਉਂਦੇ 2-3 ਦਿਨਾਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਸਿੰਗਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਉੱਤੇ ਸੰਭਾਵਿਤ ਬਦਲਾਅ ਬਾਰੇ ਅਫਵਾਹਾਂ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਮੌਜੂਦਾ ਲੀਡਰਸ਼ਿਪ ਦਾ ਬਚਾਅ ਕਰਦਿਆਂ ਸਿੰਗਲਾ ਨੇ ਕਿਹਾ ਕਿ ਉਹਨਾਂ ਕੋਲ ਪਹਿਲਾਂ ਹੀ ਇੱਕ ਅਜਿਹਾ ਢਾਂਚਾ ਹੈ ਜੋ ਪਿਛਲੇ 4 ਸਾਲਾਂ ਤੋਂ ਕੰਮ ਕਰ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਤਬਦੀਲੀ ਹੋ ਸਕਦੀ ਹੈ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਭਿਅੰਕਰ ਗਰਮੀ ਪੈ ਰਹੀ ਹੈ। ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਬਿਜਲੀ ਦੀ ਮੰਗ ਰਿਕਾਰਡ ਤੋੜਨ ਲੱਗ ਪਈ ਹੈ ਤੇ ਪੰਜਾਬ ਵਿੱਚ ਕਈ ਥਾਵਾਂ ਤੇ ਬਿਜਲੀ ਦੀ ਕਿੱਲਤ ਵੀ ਹੋਣ ਲੱਗੀ ਹੈ। ਗਰਮੀ ਕਰਕੇ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸੂਬੇ ਵਿੱਚ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਕਰਕੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਅਤੇ ਵਪਾਰੀ ਵਰਗ ਸਣੇ ਹਰੇਕ ਵਰਗ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 29 ਜੂਨ ਦਿਨ ਸੋਮਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 17,000 ਮੈਗਾਵਾਟ ਦੇ ਨਜ਼ਦੀਕ ਪਹੁੰਚ ਗਈ ਹੈ। ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੇ ਪਾਵਰਕੌਮ ਦੇ ਅਧਿਕਾਰੀਆਂ ਦੇ ਹੱਥ ਵੀ ਖੜੇ ਕਰਾ ਦਿੱਤੇ ਨੇ। ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟ ਕਰਕੇ ਝੋਨੇ ਦੀ ਲਵਾਈ ਪ੍ਰਭਾਵਿਤ ਹੋਈ ਹੈ ਤੇ ਕਿਸਾਨ ਕਈ ਥਾਵਾਂ ਉੱਤੇ ਇਸ ਦਾ ਗੁੱਸਾ ਵੀ ਜ਼ਾਹਰ ਕਰ ਰਹੇ ਨੇ। ਕਿਸਾਨਾਂ ਨੂੰ ਖੇਤੀ ਖੇਤਰ ਲਈ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਭਾਰਤੀ ਸਮੇਂ ਮੁਤਾਬਕ 30 ਜੂਨ ਨੂੰ ਪੰਜਾਬ ਭਰ ਵਿੱਚ ਸਾਰੇ ਪਾਵਰਕੌਮ ਦਫ਼ਤਰਾਂ ਮੂਹਰੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ। ਕੁੱਲ ਮਿਲਾ ਕੇ ਪੰਜਾਬ ਵਿੱਚ ਤੇਜ਼ ਤਰਾਰ ਗਰਮੀ ਪੈ ਰਹੀ ਹੈ, ਬਿਜਲੀ ਦੀ ਮੰਗ ਵੱਧਦੀ ਜਾ ਰਹੀ ਹੈ ਅਤੇ ਮੀਂਹ ਕਣੀ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਸੁਪਰੀਮ ਕੋਰਟ ਨੇ ਅਯੋਧਿਆ ਦੇ ਰਾਮ ਮੰਦਿਰ ਦੇ ਚੜਾਵਾ ਚੋਰੀ ਮਾਮਲੇ ਦੀ ਨਿਰਪੱਖ ਅਤੇ ਤੈਅ ਸਮੇਂ ਅੰਦਰ ਜਾਂਚ ਦੀ ਮੰਗ ਵਾਲੀ ਪਟੀਸ਼ਨ ਉੱਤੇ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਚੜਾਵਾ ਚੋਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫੌਰੀ ਸੁਣਵਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਈ ਕਾਲੀ ਨਹੀਂ ਹੈ ਅਤੇ ਜੋ 8 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਨੇ ਉਹਨਾਂ ਦੇ ਰਿਮਾਂਡ ਵਿੱਚ 14 ਦਿਨਾਂ ਦਾ ਵਾਧਾ ਕੀਤਾ ਗਿਆ। ਸ਼ੰਭੂ ਰੇਲਵੇ ਟਰੈਕ ਉੱਤੇ ਹੋਏ IED ਵਿਸਫੋਟ ਮਾਮਲੇ ਵਿੱਚ ਮਲੇਸ਼ੀਆ ਤੋਂ ਡਿਪੋਰਟ ਹੋਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਜਾਂਚ ਹੁਣ NIA ਯਾਨੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਹਵਾਲੇ ਕਰ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਮੌੜ ਕਲਾਂ ਪਿੰਡ ਦੀਆਂ ਕੰਧਾਂ ਉੱਤੇ ਇੱਥੇ ਚਿੱਟਾ ਵਿਕਦਾ ਹੈ ਲਿਖਿਆ ਗਿਆ ਪਾਇਆ ਜਾਣ ਉੱਤੇ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ ਅਤੇ ਸੂਬਾ ਸਰਕਾਰ ਨੂੰ ਝਾੜ ਪਾਈ ਹੈ ਤੇ 15 ਦਿਨਾਂ ਦੇ ਅੰਦਰ ਇਹ ਜਾਣਕਾਰੀ ਮੰਗੀ ਹੈ ਕਿ ਇਸ ਬਾਰੇ ਦੱਸਿਆ ਜਾਵੇ ਕਿ ਕਿਵੇਂ ਹੋਇਆ। ਤੇਲ ਦੀ ਸਪਲਾਈ ਵਿੱਚ ਆਲਮੀ ਪੱਧਰ ਉੱਤੇ ਸੁਧਾਰ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਵਪਾਰਕ ਅਤੇ ਉਦਯੋਗਿਕ ਗਾਹਕਾਂ ਨੂੰ ਪੈਟਰੋਲ ਡੀਜ਼ਲ ਵੇਚਣ ਉੱਤੇ ਲੱਗੀਆਂ ਪਾਬੰਦੀਆਂ ਭਲਕੇ 1 ਜੁਲਾਈ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹਰਿਆਣਾ ਤੇ ਰਾਜਸਥਾਨ ਵਿਚਾਲੇ ਇੱਕ ਪੁਰਾਣੇ ਜਲ ਵਿਵਾਦ ਉੱਤੇ ਸਮਝੌਤਾ ਹੋ ਗਿਆ ਤੇ ਪਾਣੀ ਨਾਲ ਜੁੜੀ 3 ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਕੀਤਾ ਗਿਆ। ਫੀਫਾ ਵਿਸ਼ਵ ਕੱਪ ਦੇ ਹੋਏ ਤਾਜ਼ਾ ਮੁਕਾਬਲੇ ਵਿੱਚ ਇੱਕ ਹੋਰ ਰੋਮਾਂਚਕ ਮੁਕਾਬਲੇ ਵਿੱਚ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕੈਨੇਡਾ ਨੇ ਸਾਊਥ ਅਫਰੀਕਾ ਦੇ ਖਿਲਾਫ ਜਿੱਤ ਹਾਸਲ ਕੀਤੀ ਸੀ, ਉਸੇ ਅੰਦਾਜ਼ ਵਿੱਚ ਬ੍ਰਾਜ਼ੀਲ ਦੀ ਟੀਮ ਬਿਲਕੁਲ ਅੰਤਿਮ ਪਲਾਂ ਉੱਤੇ ਇਹ ਮੈਚ ਜਿੱਤੀ ਹੈ। ਫੀਫਾ ਵਿਸ਼ਵ ਕੱਪ ਵਿੱਚ ਇਸ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
1: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
3: ਸੱਚ ਕਿਹੋ ਜਿਹੇ

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਕੀ ਹਾਲ ਚਾਲ? ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਸੋਮਵਾਰ ਦੀ ਬੜੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਅੱਜ ਤਾਂ ਭਾਈ ਮੌਸਮ ਦੇ ਨਾ, ਅੱਜ ਕਹਿੰਦੇ 9 ਵਜੇ ਤਾਂ ਪੂਰਾ ਚਿੱਟਾ ਦਿਨ ਪਿਆ ਆ। ਸੋ 905-673-3337 ਅੱਜ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸੋ 905-673-3337 ਨੰਬਰ ਮੈਂ ਹੁਣੇ ਦੇ ਦਿੰਦਾ। ਬਾਅਦ ਵਿੱਚ ਮੈਨੂੰ ਲੱਗਦਾ ਕਿ ਜਦੋਂ ਆਪਾਂ ਇੱਕ ਪ੍ਰੋਗਰਾਮ ਦੇ ਫਲੋ ਦੇ ਵਿੱਚ ਚਲੇ ਜਾਂਦੇ ਹਾਂ ਨਾ, ਤਾਂ ਨੰਬਰ ਕਈ ਵਾਰੀ ਬਹੁਤ ਜਲਦੀ ਬੋਲ ਹੋ ਜਾਂਦਾ ਅਤੇ ਫਿਰ ਉਦੋਂ ਸਮਝ ਨਹੀਂ ਆਉਂਦੀ। ਸੋ 905-673-3337 ਅੱਜ ਕੁਛ ਭੈਣਾਂ ਵਾਸਤੇ, ਸਾਡੀਆਂ ਧੀਆਂ ਵਾਸਤੇ ਗੱਲਬਾਤ ਕਰਾਂਗੇ। ਸੋ ਮੈਨੂੰ 2-3 ਮੈਸੇਜ ਆਏ ਅਤੇ ਮੈਂ ਕਿਹਾ ਕਿਉਂ ਨਾ ਕਿ ਅੱਜ ਧੀਆਂ 'ਤੇ ਗੱਲ ਕਰੀਏ, ਭੈਣਾਂ 'ਤੇ ਗੱਲ ਕਰੀਏ, ਮਾਵਾਂ 'ਤੇ ਗੱਲ ਕਰੀਏ। 905-673-3337 ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ।

ਮੈਂ ਨਾ ਅੱਜ ਇੱਕ ਪ੍ਰੋਗਰਾਮ ਦੇ ਸਿਲਸਿਲੇ 'ਚ ਇੱਕ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ। ਸਵੀਟ 16 16 ਸਾਲ ਦੀ ਜਦੋਂ ਧੀ ਹੋ ਜਾਂਦੀ ਹੈ ਨਾ, ਤਾਂ ਫਿਰ ਇੱਥੇ ਪੇਰੈਂਟਸ ਮਾਪੇ ਚਾਹੁੰਦੇ ਆ ਕਿ ਅਸੀਂ ਉਹਦਾ ਨਾ ਇੱਕ ਵਧੀਆ ਤਰੀਕੇ ਨਾਲ ਬਰਥਡੇ ਮਨਾਈਏ, ਕਿਉਂਕਿ ਉਹ ਇੱਕ ਜ਼ਿੰਦਗੀ ਦੀਆਂ ਉਹਨਾਂ ਪਲਾਂਘਾਂ 'ਤੇ ਪਹਿਲਾ ਕਦਮ ਹੁੰਦਾ ਕਿ ਜਦੋਂ ਉਹਨੇ ਬਹੁਤ ਸਾਰੇ ਫੈਸਲੇ ਆਪਣੇ ਆਪ ਲੈਣੇ ਹੁੰਦੇ ਆ। ਔਰ ਇਹ ਗੱਲਾਂ ਨੂੰ ਨਾ ਤੁਸੀਂ ਰਿਲੇਟ ਕਰੋਗੇ ਕਿ ਜੇ ਤੁਹਾਡੇ ਘਰ ਭੈਣ ਆ, ਤੁਹਾਡੇ ਘਰ ਬੇਟੀ ਆ, ਤੇ ਤੁਸੀਂ ਇਸ ਗੱਲ ਨੂੰ ਬਹੁਤ ਰਿਲੇਟ ਕਰ ਸਕੋਗੇ। ਹਰ ਪਿਤਾ ਦਾ ਨਾ ਆਪਣੀ ਧੀ ਨਾਲ ਬਹੁਤ ਗੂੜਾ ਰਿਸ਼ਤਾ ਹੁੰਦਾ। ਜਦੋਂ ਧੀ ਨੂੰ ਦੁੱਖ ਹੁੰਦਾ ਨਾ, ਕਹਿੰਦੇ ਉਦੋਂ ਸਭ ਤੋਂ ਜ਼ਿਆਦਾ ਤਕਲੀਫ ਉਸਦੇ ਬਾਪ ਨੂੰ ਹੁੰਦੀ ਆ। ਇਹ ਕੋਈ ਦੱਸ ਸਕਦਾ ਕਿ ਵਾਕਈ ਇੱਦਾਂ ਹੁੰਦਾ ਕਿ ਜਦੋਂ ਧੀ ਕਿਸੇ ਤਕਲੀਫ 'ਚ ਹੁੰਦੀ ਹੈ, ਚਾਹੇ ਉਹ ਛੋਟੀ ਆ, ਚਾਹੇ ਬੱਚੀ ਆ, ਚਾਹੇ ਵਿਆਹੀ ਗਈ ਆ, ਸਭ ਤੋਂ ਜ਼ਿਆਦਾ ਤਕਲੀਫ ਕਹਿੰਦੇ ਬਾਪ ਨੂੰ ਨਾ ਮਹਿਸੂਸ ਹੁੰਦੀ ਹੈ ਜਦੋਂ ਉਸਦੀ ਧੀ ਤਕਲੀਫ ਵਿੱਚ ਹੁੰਦੀ ਹੈ।

ਬਹੁਤ ਵਾਰ ਬਹੁਤ ਚੀਜ਼ਾਂ ਬੜੇ ਇਮੋਸ਼ਨ ਧੀਆਂ ਆਪਣੇ ਮਾਪਿਆਂ ਤੋਂ ਲੁਕਾਉਂਦੀਆਂ, ਬੜੀਆਂ ਗੱਲਾਂ ਹੁੰਦੀਆਂ ਉਹ ਲੁਕਾ ਲੈਂਦੀਆਂ, ਛੁਪਾ ਲੈਂਦੀਆਂ, ਦੱਸਦੀਆਂ ਨਹੀਂ ਕਿ ਸਾਡੇ ਮਾਪੇ ਨਾ ਦੁਖੀ ਹੋਣ। ਸੋ 905-673-3337 ਅੱਜ ਧੀਆਂ 'ਤੇ ਗੱਲਬਾਤ ਕਰਾਂਗੇ। ਮੈਂ ਅੱਜ ਇੱਕ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਬਰਥਡੇ ਹੋਸਟ ਕਰਨ ਦੀ ਗੱਲਬਾਤ ਚੱਲ ਰਹੀ ਸੀ ਅਤੇ ਜਦੋਂ ਗੱਲਾਂ ਬਾਤਾਂ ਬੜੀ ਪੋਜ਼ਿਟਿਵਿਟੀ ਨਾਲ ਬੜੀ ਚੜ੍ਹਦੀ ਕਲਾ ਨਾਲ ਪਾਰਟੀ ਦੀਆਂ ਗੱਲਾਂ ਬਾਤਾਂ ਹੋਈਆਂ ਅਤੇ ਜਦੋਂ ਧੀ ਦਾ ਜ਼ਿਕਰ ਆਇਆ, ਸੱਚ ਜਾਣਿਓ ਸਾਡੀਆਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਧੀ ਇੱਕ ਐਸੀ ਚੀਜ਼ ਆ ਜਿਹੜੀ ਤੁਹਾਡੀਆਂ ਨਾ ਅੰਦਰੋਂ ਇੰਟਰਨਲ, ਜ਼ਰੂਰੀ ਨਹੀਂ ਕਿ ਉਹ ਮਾਂ ਦੇ ਅੰਦਰੋਂ ਨਿਕਲੀ ਆ, ਮੈਨੂੰ ਲੱਗਦਾ ਕਿ ਪਿਓ ਦੇ ਉਹ ਨਾ ਰੋਮ ਰੋਮ ਦੇ ਵਿੱਚ ਵਸੀ ਹੁੰਦੀ ਆ, ਪਿਓ ਦੀ ਪੱਗ ਦਾ ਲੜ ਹੁੰਦੀਆਂ ਧੀਆਂ। ਪਿਓ ਜਦੋਂ ਪੱਗ ਬੰਨਦਾ ਨਾ ਤੇ ਉਹਨੂੰ ਮਾਣ ਹੁੰਦਾ ਕਿ ਮੇਰੀ ਇਹ ਪੱਗ ਮੇਰੀ ਧੀ ਦੇ ਹੱਥ ਆ ਬਸ। ਸੋ ਉਹਦੀ ਜਿਹੜੀ ਪ੍ਰਤਿਸ਼ਠਾ ਆ, ਉਹਦਾ ਜਿਹੜਾ ਮਾਣ ਆ, ਉਹਦਾ ਜਿਹੜਾ ਗਰਵ ਆ, ਧੀ ਹੰਕਾਰ ਆ ਪਿਓ ਦਾ, ਭਾਰ ਨਹੀਂ ਹੰਕਾਰ।

0: ਜਦੋਂ ਅਸੀਂ ਪਾਰਟੀ ਦੀ ਗੱਲਬਾਤ ਕਰ ਰਹੇ ਸੀ ਤੇ ਵਿੱਚੋਂ ਗਿਫਟਾਂ ਦੀ ਗੱਲ ਹੋਈ ਤੇ ਉਸ ਬੱਚੀ ਨੇ ਨਾ ਆਪਣੇ ਮਾਂ ਬਾਪ ਦੇ ਵੱਲ ਵੇਖਿਆ, ਕਹਿੰਦੀ ਪਾਪਾ ਤੁਸੀਂ ਇੰਨਾ ਕੰਮ ਕਰਦੇ ਹੋ, ਇੰਨੀ ਮਿਹਨਤ ਕਰਦੇ, ਕਿਉਂ ਇੱਦਾਂ ਹੀ ਪੈਸੇ ਜਾਇਆ ਕਰਦੇ? ਰਹਿਣ ਦਿਓ, ਛੱਡੋ ਪਰਾਂ, ਆਪਾਂ ਇੰਨਾ ਖਰਚਾ ਨਹੀਂ ਕਰਨਾ। ਧੀ ਚਾਹੇ ਛੋਟੀ ਆ, ਚਾਹੇ ਟੀਨੇਜ਼ਰ ਆ, ਚਾਹੇ ਉਹ ਵਿਆਹ ਕੇ ਆਪਣੇ ਸਹੁਰੇ ਘਰ ਚਲੇ ਜਾਵੇ, ਉਹ ਕਦੇ ਨਹੀਂ ਚਾਹੂਗੀ ਕਿ ਉਹਦਾ ਬਾਪ ਕਿਸੇ ਮੁਸ਼ਕਿਲ 'ਚ ਪਵੇ ਅਤੇ ਉਹਦੇ ਬਾਪ ਨੂੰ ਬਹੁਤ ਮਿਹਨਤ। ਅੱਛਾ, ਇੱਕ ਧੀ ਆ ਜਿਹੜੇ ਆਪਣੇ ਬਾਪ ਨੂੰ ਨਾ ਸਟਰਗਲ ਕਰਦਾ ਨਹੀਂ ਵੇਖ ਸਕਦੀ। ਮੁੰਡੇ ਥੋੜ੍ਹੇ ਜਿਹੇ ਬੇਫਿਕਰੇ ਹੁੰਦੇ ਆ, ਪਰ ਧੀਆਂ ਬਹੁਤ ਜ਼ਿੰਮੇਵਾਰੀ ਅਤੇ ਰਿਸਪੋਂਸੀਬਿਲਟੀ ਨਾਲ ਜੰਮਦੀਆਂ।
1: ਅੱਜ ਬਣੇ ਸੋਚਾਂ, ਅੱਜ ਬਣੇ ਗੱਲਾਂ ਬਾਤਾਂ, ਧੀ ਜੰਮਣ ਤੋਂ ਡਰਦੇ ਨੇ ਤੇ ਪੁੱਤਾਂ ਲਈ ਅਰਦਾਸਾਂ, ਕੁਦਰਤ ਵੱਲੋਂ ਬਖਸ਼ੀਆਂ ਹੋਈਆਂ ਇਹ ਅਣਮੁੱਲ ਸੁਗਾਤਾਂ, ਪ੍ਰੀਤ ਭਾਗੀ ਕੇ ਧੀਆਂ ਵੀ ਤਾਂ ਹੁੰਦੀਆਂ ਰੱਬ ਦੀਆਂ ਦਾਤਾਂ, ਪ੍ਰੀਤ ਭਾਗੀ ਕੇ ਧੀਆਂ ਵੀ ਤਾਂ ਹੁੰਦੀਆਂ ਰੱਬ ਦੀਆਂ ਦਾਤਾਂ।
0: 905-673-3337 ਅੱਜ ਆਪਾਂ ਧੀਆਂ 'ਤੇ ਗੱਲਬਾਤ ਕਰਾਂਗੇ। ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਘਰ ਭੈਣਾਂ ਆ, ਜਿਨ੍ਹਾਂ ਦੇ ਘਰ ਪਰਮਾਤਮਾ ਨੇ, ਕੁਦਰਤ ਨੇ ਧੀਆਂ ਬਖਸ਼ੀਆਂ ਆ, ਉਹ ਇਸ ਚੀਜ਼ ਨੂੰ ਸਮਝ ਸਕਦੇ ਨੇ ਕਿ ਯਾਰ ਕੀ ਮਹਿਸੂਸ ਕਰਦੀਆਂ। ਦੇਖੋ ਆਪਾਂ ਜਦੋਂ ਜਿਹੜੇ ਮੁੰਡੇ ਆ, ਜਦੋਂ ਸਾਡੇ ਘਰ ਜੰਮਦਾ ਨਾ ਮੁੰਡਾ ਤਾਂ ਅਸੀਂ ਸਾਡੇ ਨਾਲ ਰਹਿਣਾ ਹੁੰਦਾ, ਮੇ ਬੀ ਅਸੀਂ ਇਸ ਕਰਕੇ ਬਹੁਤ ਪ੍ਰਾਊਡ ਕਰਦੇ ਹਾਂ ਧੀ ਦੇ ਜੰਮਣ 'ਤੇ। ਚਲੋ ਅੱਜ ਕੱਲ੍ਹ ਤਾਂ ਬਹੁਤਾ ਫਰਕ ਨਹੀਂ ਰਿਹਾ ਪੁੱਤਰਾਂ ਅਤੇ ਧੀਆਂ ਦੇ ਵਿੱਚ, ਪਰ ਅੱਜ ਵੀ ਜਦੋਂ ਧੀ ਜੰਮਦੀ ਆ ਨਾ ਤਾਂ ਤੁਹਾਨੂੰ ਆਸ ਪਾਸ ਬਹੁਤ ਵਾਰੀ ਸੁਣਨ ਨੂੰ ਮਿਲਦਾ ਕਿ ਅਰੇ ਤਾਂ ਬਾਪ 'ਤੇ ਨਾ ਭਾਰ ਪੈ ਗਿਆ। ਅਤੇ ਮੈਨੂੰ ਲੱਗਦਾ ਕਿ ਉਸ ਗੱਲ ਨੂੰ ਜਿਹੜੀ ਧੀ ਆ ਨਾ ਸਾਰੀ ਉਮਰ ਆਪਣੀਆਂ ਜਹਿਨ ਦੇ ਵਿੱਚ ਵਸਾ ਲੈਂਦੀ ਆ, ਆਪਣੀਆਂ ਹੌਕਿਆਂ 'ਚ, ਆਪਣੀਆਂ ਉਹਨਾਂ ਇਮੋਸ਼ਨ ਦੇ ਵਿੱਚ ਰੱਖਦੀ ਆ ਕਿ ਮੇਰੇ ਬਾਪ 'ਤੇ ਭਾਰ ਨਹੀਂ ਪੈਣਾ ਚਾਹੀਦਾ। ਸੋ ਮੈਂ ਅੱਜ ਗੱਲ ਇਹ ਮਹਿਸੂਸ ਕੀਤੀ ਅਤੇ ਮੈਂ ਕਿਹਾ ਕਿਉਂ ਨਾ ਅੱਜ ਇਹ ਗੱਲਬਾਤ ਕੀਤੀ ਜਾਵੇ ਕਿ ਧੀ ਚਾਹੇ ਛੋਟੀ ਆ, ਚਾਹੇ ਟੀਨੇਜਰ ਆ, ਚਾਹੇ ਉਹ ਇੱਕ ਵੱਡੀ ਉਮਰ ਦਰਾਜ 'ਚ ਹੋ ਜਾਂਦੀ ਆ, ਜਾਂ ਉਹ ਆਪਾਂ ਕਹਿ ਤਾਂ ਦਿੰਦੇ ਕਿ ਧੀਆਂ ਨਹੀਂ, ਚਾਹੇ ਉਹ ਪਰਾਏ ਘਰ ਚਲੀਆਂ ਜਾਂਦੀਆਂ, ਵਿਆਹ ਕੇ ਦੂਜੇ ਘਰ ਚਲੇ ਜਾਂਦੀਆਂ, ਛੱਡ ਜਾਂਦੀਆਂ ਆਪਣੇ ਮਾਪਿਆਂ ਦਾ ਘਰ, ਉਹ ਨਹੀਂ ਬੈਠੀਆਂ ਰਹਿੰਦੀਆਂ ਸਾਰੀ ਉਮਰ ਆਪਣੇ ਮਾਪਿਆਂ ਦੇ ਘਰ, ਦੁਨੀਆਂ ਦੀ ਰੀਤ ਬਣੀ ਆ, ਪਰ ਫਿਰ ਵੀ ਉਹ ਜਿੱਥੇ ਵੀ ਜਾਂਦੀਆਂ ਆਪਣੇ ਬਾਪ ਨੂੰ ਸਟਰਗਲ ਦੇ ਵਿੱਚ ਨਹੀਂ ਦੇਖਣਾ ਚਾਹੁੰਦੀਆਂ, ਉਹ ਨਹੀਂ ਚਾਹੁੰਦੀਆਂ ਕਿ ਉਹਨਾਂ ਦਾ ਬਾਪ ਦੁਖੀ ਹੋਵੇ। ਈਵਨ ਕਿ ਕਈ ਵਾਰ ਬਹੁਤ ਛੋਟੀਆਂ ਛੋਟੀਆਂ ਗੱਲਾਂ ਉਸਨੂੰ ਸਮਾਜ ਦੇ ਵਿੱਚ ਸਹਿਣੀਆਂ ਪੈਂਦੀਆਂ, ਪਰ ਉਹ ਕਦੀ ਵੀ ਆਪਣੇ ਮਾਂ ਬਾਪ ਨੂੰ ਨਹੀਂ ਦੱਸਦੀ ਕਿ ਮੈਂ ਦੁਖੀ ਹਾਂ, ਮੈਨੂੰ ਇਸ ਚੀਜ਼ ਦੀ ਤਕਲੀਫ ਆ। ਉਹ ਹਮੇਸ਼ਾ ਇਹ ਕਹਿੰਦੀ ਕਿ ਨਹੀਂ ਮੈਂ ਖੁਸ਼ ਹਾਂ।

ਇੱਕ ਧੀ ਭੈਣ ਵੀ ਹੁੰਦੀ ਆ, ਮਾਂ ਵੀ ਹੁੰਦੀ ਆ। ਉਸਨੇ ਸਾਡੀਆਂ ਦਾਦੀਆਂ ਦਾ ਵੀ ਰੂਪ ਲੈਣਾ, ਪਰ ਸਾਨੂੰ ਮਾਂ ਵੀ ਮਨਜ਼ੂਰ, ਸਾਨੂੰ ਦਾਦੀ ਵੀ ਮਨਜ਼ੂਰ, ਪਰ ਸਾਨੂੰ ਧੀਆਂ ਮਨਜ਼ੂਰ ਕਿਉਂ ਨਹੀਂ ਆ? ਅਸੀਂ ਧੀਆਂ, ਮੈਂ ਇੱਕ ਕਲਚਰ ਦੀ ਗੱਲ ਕਰ ਰਿਹਾ ਕਿ ਦੇਖੋ ਬਹੁਤੇ ਨਹੀਂ ਪਰ ਅੱਜ ਵੀ ਬਹੁਤੇ ਘਰਾਂ ਦੇ ਵਿੱਚ ਧੀਆਂ ਨੂੰ ਉਹ ਇੱਜ਼ਤ ਮਾਣ ਸਤਿਕਾਰ ਨਹੀਂ ਮਿਲਦਾ, ਚਾਹੇ ਤੁਸੀਂ ਵੱਡੇ ਹੋਣ ਤੋਂ ਬਾਅਦ ਹੋਵੇ ਜਾਂ ਤੁਸੀਂ ਸ਼ਾਮ ਨੂੰ, ਮਾਫ਼ ਕਰਨਾ ਕਿ ਜਦੋਂ ਧੀਆਂ ਨੂੰ ਅਸੀਂ ਪੁੱਤਰਾਂ ਵਰਗਾ ਦਰਜਾ ਨਾ ਦੇ ਨਹੀਂ ਪਾਉਂਦੇ, ਅਸੀਂ ਅੰਦਰੋਂ ਉਹ ਚੀਜ਼ਾਂ ਜਾਂ ਤਾਂ ਸਾਡੇ ਉਹ ਘਰ ਕੀਤੀਆਂ ਹੋਈਆਂ ਸਾਡੇ ਅੰਦਰਾਂ ਦੇ ਵਿੱਚ, ਪਰ ਕਿਉਂ ਨਹੀਂ ਇਹ ਰੁਤਬਾ ਦੇ ਪਾਉਂਦੇ ਅਸੀਂ ਆਪਣੀਆਂ ਧੀਆਂ ਨੂੰ? ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਰੇਡੀਓ ਪ੍ਰੋਗਰਾਮ ਉਡਾਣ AM 530 ਤੋਂ ਪ੍ਰਭ ਸੰਧੂ ਦੇ ਨਾਲ।

ਬੜੀ ਖੂਬਸੂਰਤ ਗੱਲ ਉਸ ਬੱਚੀ ਦੀ ਮਦਰ ਨੇ ਕਹੀ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਅਤੇ ਅਸੀਂ ਇੱਕ ਪ੍ਰੋਗਰਾਮ ਇੱਕ ਈਵੈਂਟ ਪਲਾਨ ਕੀਤਾ ਛੋਟਾ ਜਿਹਾ ਕਿ ਜਦੋਂ ਸਵੀਟ 16 ਦੀ ਗੱਲਬਾਤ ਕਰਦੇ ਨਾ ਆਪਣਾ ਬਹੁਤ ਸਾਰੇ ਗਾਣੇ ਬੜਾ ਮੋਸ਼ਨ ਹੁੰਦਾ ਨਾ ਅਤੇ ਮੈਂ ਜਦੋਂ ਇੱਕ ਗਾਣੇ ਦੀ ਕਿਹਾ ਕਿ ਮੈਂ ਤੁਸੀਂ ਇਸ ਗਾਣੇ 'ਤੇ ਜ਼ਰੂਰ ਆਪਣੀ ਧੀ ਦੇ ਨਾਲ ਰਿਲੇਟ ਕਰੋ ਅਤੇ ਉਹ ਮਾਂ ਗੁਆਚ ਗਈ ਖਿਆਲਾਂ ਦੇ ਵਿੱਚ ਅਤੇ ਉਹ ਕਹਿੰਦੀ ਮੈਨੂੰ ਹੁਣੇ ਮਹਿਸੂਸ ਹੋਣ ਲੱਗਿਆ ਕਿ ਯਾਰ ਮੇਰੇ ਕੋਲੋਂ ਇਸ ਧੀ ਨੇ ਚਲੇ ਜਾਣਾ ਆ, ਇਹਨੇ ਮੇਰੇ ਕੋਲ ਸਦਾ ਰਹਿਣਾ ਹੀ ਨਹੀਂ ਆ, ਇਹਨੇ ਵਿਆਹ ਕੇ ਚਲੇ ਜਾਣਾ ਆ। ਅਤੇ ਦੇਖੋ ਕਿ ਧੀਆਂ ਦਾ ਕਿੰਨਾ ਜੇਰਾ ਹੁੰਦਾ, ਮਾਵਾਂ ਦਾ ਕਿੰਨਾ ਜੇਰਾ ਹੁੰਦਾ ਆਪਣੇ ਕੋਲੋਂ ਇੱਕ ਜੀ ਨੂੰ ਪਾਲਣਾ ਪੋਸਣਾ ਅਤੇ ਫਿਰ ਕਹਿਣਾ ਕਿ ਜਾ ਭਾਈ ਆਪਣੇ ਘਰ ਚੱਲ, ਹੁਣ ਇਹ ਘਰ ਤੇਰਾ ਨਹੀਂ।

0: ਮੈਂ ਨਾ ਹਮੇਸ਼ਾ ਇੱਕ ਗੱਲ ਜਿੰਨੇ ਮੇਰੇ ਦੋਸਤ ਸਰਕਲ ਦੇ ਵਿੱਚ ਕਹਿੰਦਾ ਹੁੰਦਾ ਕਿ ਧੀਆਂ ਨਾ ਕਿਸਮਤ ਤੋਂ ਬਿਨਾਂ ਨਹੀਂ ਮਿਲਦੀਆਂ, ਬਹੁਤ ਕਿਸਮਤ ਵਾਲੇ, ਬਹੁਤ ਲੱਕੀ, ਕੁਦਰਤ ਵੱਲੋਂ ਨਵਾਜੇ ਹੋਏ ਮਾਂ ਪਿਓ ਉਪਰਾ ਜਿਨ੍ਹਾਂ ਨੂੰ ਭੈਣਾਂ ਨਸੀਬ ਹੋਈਆਂ, ਉਹ ਮਾਪੇ ਜਿਨ੍ਹਾਂ ਨੂੰ ਧੀਆਂ ਨਸੀਬ ਹੋਈਆਂ, ਉਹ ਛੋਟੇ ਨਹੀਂ, ਉਹ ਬਹੁਤ ਵੱਡੇ ਭਾਗ ਲਗਾ ਕੇ ਆਏ ਆ। ਧੀਆਂ ਕਰਮ ਵਾਲਿਆਂ ਦੇ ਘਰੇ ਹੁੰਦੀਆਂ, ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ। ਕਿਹੜੇ ਕਿਹੜੇ ਉਹ ਕਰਮਾਂ ਵਾਲੇ ਜਿਨ੍ਹਾਂ ਦੇ ਕੋਲ ਧੀਆਂ ਨਾਂ ਦਾ ਉਹ ਗਿਫਟ ਕੁਦਰਤ ਨੇ ਦੇ ਕੇ ਨਵਾਜਿਆ ਆ, 905-673-3337 9056733337। ਮੈਂ ਦੇਖਣਾ ਚਾਹੁੰਦਾ ਕਿ ਕਿੰਨੀ ਖੁਸ਼ੀ ਤੁਸੀਂ ਮਹਿਸੂਸ ਕਰਦੇ ਹੋ ਧੀਆਂ ਦੇ ਨਾਲ, ਤੁਹਾਨੂੰ ਕਿੰਨਾ ਕੁ ਤੁਸੀਂ ਕਿੰਨਾ ਕੁ ਮਹਿਸੂਸ ਕਰਦੇ ਹੋ, ਕੀ ਮਹਿਸੂਸ ਕਰਦਾ ਕਿ ਪਿਓ ਜਿਹਦੇ ਕੋਲ ਦੋ ਧੀਆਂ ਜਾਂ ਇੱਕ ਧੀ ਆ, ਮੈਂ ਸੁਣਨਾ ਚਾਹੁੰਦਾ ਹਾਂ। 905-673-3337 ਅਤੇ ਜਿਹਨਾਂ ਕੋਲ ਭੈਣਾਂ ਆ ਉਹ ਕੀ ਮਹਿਸੂਸ ਕਰਦੇ ਆ। ਮੈਂ ਇੰਨਾ ਭਾਗਾਂ ਵਾਲਾ ਨਹੀਂ, ਮੈਂ ਸੋਚਦਾ ਰਿਹਾ ਕਿ ਪਰਮਾਤਮਾ ਕੁਦਰਤ ਮੈਨੂੰ ਇੱਕ ਧੀ ਨਾਲ ਨਵਾਜੇ, ਪਰ ਇਹ ਚੀਜ਼ਾਂ ਕਿਸਮਤ ਤੋਂ ਬਿਨਾਂ ਨਹੀਂ ਮਿਲਦੀਆਂ। ਮੈਂ ਇੰਨਾ ਕਿਸਮਤ ਵਾਲਾ ਨਹੀਂ, ਅਫਸੋਸ ਕਿ ਮੈਨੂੰ ਕੁਦਰਤ, ਮੈਂ ਚਾਹੁੰਦਾ ਹੁੰਦਾ ਕਿ ਮੈਨੂੰ ਇੱਕ ਧੀ ਜ਼ਰੂਰ ਮਿਲੇ ਤਾਂ ਕਿ ਮੈਨੂੰ ਜ਼ਿੰਦਗੀ ਜਿਉਣ ਦਾ ਲਹਿਜ਼ਾ ਮਿਲੇ, ਮੈਨੂੰ ਇੱਕ ਔਰਤ ਦਾ ਸਤਿਕਾਰ ਕਰਨ ਦਾ ਜਿਹੜਾ ਰੁਤਬਾ ਨਾ ਉਹ ਵੱਡਾ ਹੋਵੇ, ਮੇਰਾ ਦਾਇਰਾ ਬਹੁਤ ਵੱਡਾ ਹੋਵੇ, ਅਤੇ ਮੈਂ ਉਹ ਭਾਗਾ ਹਾਂ ਜਿਹਦੇ ਕੋਲ ਧੀ ਨਹੀਂ। ਅਤੇ ਕਿਹੜੇ ਕਿਹੜੇ ਉਹ ਕਿਸਮਤ ਵਾਲੇ ਜਿਹਨਾਂ ਕੋਲ, ਜਿਹਨਾਂ ਨੂੰ ਪਰਮਾਤਮਾ ਨੇ ਭਾਗਾਂ ਵਾਲੇ ਬਣਾਇਆ। ਜੀ ਸਤਿ ਸ਼੍ਰੀ ਅਕਾਲ ਜੀ, 4587 ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਟੌਪਿਕ ਆ, ਤੁਸੀਂ ਤਾਂ ਕੁਝ ਸਮੁੰਦਰ ਬੰਦ ਕਰਤਾ, ਪਹਿਲਾਂ ਹੀ ਗੱਲ ਖਤਮ ਕਰਤੀ ਜੀ।
0: ਬਹੁਤ ਸ਼ੁਕਰੀਆ।
1: ਦਾਦੀ ਵੀ ਮਨਜ਼ੂਰ, ਮਾਂ ਵੀ ਮਨਜ਼ੂਰ, ਪਰ ਧੀ ਨਹੀਂ ਮਨਜ਼ੂਰ।
0: ਧੀਆਂ ਨਹੀਂ ਮਨਜ਼ੂਰ ਸਾਨੂੰ,
1: ਧੀਆਂ ਚੋਂ ਮਨਜ਼ੂਰ ਹੈ ਗਿਆ ਜੀ। ਬਾਕੀ ਸਾਡੇ ਬਾਪੂ ਜੀ ਗੁਰੂ ਨਾਨਕ ਪਾਤਸ਼ਾਹ ਤਾਂ ਕਹਿ ਗਏ ਜੀ, ਸੁੱਖ ਮੰਦਾ
0: ਜਿੱਤ ਜਮੇ ਰਾਜਾਨ। ਹਾਂ ਬਾਬੇ ਜੀ ਕਦੋਂ ਮੰਨਦੇ ਆਪਾਂ?
1: ਹਾਂ ਜੀ, ਦੇਖੋ ਸਾਡੇ ਉੱਥੇ ਪਿੱਛੋਂ ਜਿੱਥੋਂ ਆਏ ਆ ਜੀ, ਉੱਥੇ ਇਹ ਵੀ ਸਾਨੂੰ ਸੰਦੇਸ਼ ਮਿਲਿਆ ਸਾਡੇ ਗੁਰੂ ਪਾਤਸ਼ਾਹ ਤੋਂ, ਐਂਡ ਦੂਜੇ ਪਾਸੇ ਦੂਜੇ ਧਰਮਾਂ ਦੇ ਉਹ ਕੰਜਕਾਂ ਵੀ ਪੂਜਦੇ ਆ, ਪਰ ਸਭ ਤੋਂ ਵੱਧ ਬੇਪਰਤੀ ਤਾਂ ਉੱਥੇ ਹੁੰਦੀ ਹੈ ਜੀ, ਕਿੰਨੇ ਬਲਾਤਕਾਰ, ਕਿੰਨੇ ਰੇਪ
0: ਜੀ,
1: ਸਭ ਕੁਛ ਜੋ
0: ਹਨਾ। ਬਿਲਕੁਲ ਜੀ, ਤਾਂ ਤੁਸੀਂ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੈਗੇ ਹੋ?
1: ਮੇਰੇ ਸਿਸਟਰ ਹੈਗੀਆਂ ਜੀ, ਪਰ ਮੇਰੇ ਬੇਟੀ ਨਹੀਂ ਹੈ।
0: ਅੱਛਾ, ਬੱਚੀਆਂ ਨਹੀਂ ਹੈ। ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਸ ਆਪਾਂ ਗੱਲਬਾਤ ਕਰਦੇ ਹਾਂ, 905-673-3337। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਵਧੀਆ। ਮੇਰੇ ਸਿਸਟਰ ਵੀ ਹੈਗੇ ਜੀ, ਵੱਡੇ ਮਾਵਾਂ ਸਮਾਨ, ਬੇਟੀ ਹੈ ਜੀ, ਤੇ ਪੁੱਤਰੀ ਵੀ ਹੈ, ਪਹਿਲੀ ਪੁੱਤਰੀ ਹੈ ਜੀ।
0: ਤਾਂ ਤੁਸੀਂ ਕਿਸਮਤ ਵਾਲੇ ਹੋ।
2: ਹੁਣ ਪੋਤਰੀ ਹੈ ਛੋਟੀ ਜੀ, ਤੇ ਮੈਂ ਤੁਹਾਨੂੰ ਇੱਕ ਵੀਡੀਓ ਉਹਦੀ, ਛੋਟੀ ਜੀ ਰਾਤੀ ਫੰਕਸ਼ਨ ਤੇ ਗਿਆ ਸੀ, ਤੇ ਬੜਾ ਬੜਾ ਭੰਗੜਾ ਪਾ ਰਹੀ ਛੋਟੀ, 2 ਸਾਲ ਦੀ ਹੋਣਾ ਨੀ
0: ਗੱਲ। ਦੇਖੋ ਤੁਸੀਂ ਜਦੋਂ ਗੱਲਾਂ ਕਰ ਰਹੇ ਹੋ ਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ, ਧੀਆਂ ਦੀਆਂ ਗੱਲਾਂ, ਪੋਤਰੀਆਂ ਦੀਆਂ ਗੱਲਾਂ, ਦੋਹਤੀਆਂ ਦੀਆਂ ਗੱਲਾਂ, ਇਹ ਕਿਸਮਤ, ਇਹ ਵਡਭਾਗੇ ਕਿਸਮਤ ਵਾਲਿਆਂ ਨੂੰ, ਵੱਡੀਆਂ ਕਿਸਮਤ ਵਾਲਿਆਂ ਨੂੰ ਇਹ ਚੀਜ਼ਾਂ ਨਸੀਬ ਹੁੰਦੀਆਂ। ਬਹੁਤ ਸ਼ੁਕਰੀਆ ਕੁਲਦੀਪ ਜੀ, ਆਪਾਂ ਅਗਲੀ ਕਾਲ ਵੱਲ ਚੱਲਦੇ ਹਾਂ ਜੀ।
2: ਆਪਣਾ ਬੇਟੀ ਜਿਹੜੀ ਹੈ ਨਾ ਜੀ, ਬੱਚਿਆਂ ਦਾ ਬਾਪ ਨਾ ਹੁੰਦਾ ਤੇ ਬੇਟਿਆਂ ਦਾ ਮਾਵਾਂ ਨਾ
0: ਹੁੰਦਾ। ਸੋ ਬੇਟੀਆਂ ਦੀ ਮੁਹੱਬਤ ਪਿਓ ਨਾਲ ਜ਼ਿਆਦਾ ਹੁੰਦੀ ਹੈ। ਧੀਆਂ ਦੀਆਂ ਗੱਲਾਂ ਤੋਂ ਜੇ ਤੁਹਾਡੀ ਅੱਖਾਂ ਚ ਅੱਥਰੂ ਨਹੀਂ ਆਉਂਦੇ ਨਾ, ਤੇ ਤੁਸੀਂ ਮੈਨੂੰ ਲੱਗਦਾ ਕਿ ਸੱਚੇ ਸੱਚੇ ਨਹੀਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਸਤਿ ਸ਼੍ਰੀ ਅਕਾਲ ਜੀ, 2258 ਤੁਸੀਂ ਆਉਣੇ ਹੋ ਜੀ।
3: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਆਪਣੀ ਸਟੋਰੀ ਸੁਣਾਉਣੀ ਸੀਗੀ। ਮੈਂ ਨਾ 86 ਚ ਮੇਰੀ ਮਿਸਕੈਰੇਜ ਹੋ ਗਈ ਸੀ,
0: ਤੇ
3: ਬਾਅਦ ਚ ਮੈਂ ਕਿਸੇ ਫੰਕਸ਼ਨ ਤੇ ਜਾਂਦੀ ਸੀ, ਇੱਕ ਨਾ ਦੋਸਤ ਆ ਉਹਦੀ, ਉਹਦਾ ਮੁੰਡਾ ਮੈਂ ਚੱਕ ਲਿਆ ਹਨਾ, ਤੇ ਉਹਦੀ ਭਰਜਾਈ ਕਹਿੰਦੀ ਇਹਨੂੰ ਨਾ ਫੜਾਵੇ ਤੇ ਜਵਾਕ ਨੀ ਹੈਗਾ ਕੋਈ ਹਨਾ, ਤੇ ਜਦੋਂ ਉਹਨੇ ਮੈਨੂੰ ਦੱਸਿਆ ਤੇ ਉਹਦੀ ਮੁੰਡੇ ਦੀ ਮਾਂ ਨੇ, ਤੇ ਮੈਂ ਫਿਰ ਘਰੇ ਆ ਕੇ ਅਰਦਾਸ ਕੀਤੀ, ਮੈਂ ਕਿਹਾ ਵਾਹਿਗੁਰੂ ਮੈਨੂੰ ਬੇਟੀ ਬੇਟੀ ਦੇ ਦੀ ਹਨਾ, ਮੈਨੂੰ ਕੁਛ ਦੱਸ ਦੇਈ ਹਨਾ, ਫਿਰ ਮੇਰੇ ਦੋ ਬੇਟੀਆਂ ਹੋਈਆਂ।
0: ਕਿਆ ਬਾਤ ਹੈ। ਸੋ ਤੁਸੀਂ ਅਰਦਾਸ ਕਰਕੇ ਬੇਟੀਆਂ ਲਈਆਂ ਔਰ ਸੁਣੀ ਗਈ ਤੁਹਾਡੀ ਅਰਦਾਸ?
3: ਹਾਂਜੀ, ਤੇ ਫਿਰ ਅਸੀਂ 6 ਭੈਣਾਂ ਸੀਗੀਆਂ ਤੇ ਉਦੋਂ ਬਾਅਦ ਮੇਰੇ ਦੋ ਬੇਟੀਆਂ ਹੋਈਆਂ, ਹੁਣ ਮੇਰੇ 3 ਦੋਤੀਆਂ ਵਾ।
0: ਵਾਹ, ਤੁਸੀਂ ਤਾਂ ਕਿਸਮਤ ਵਾਲੇ ਹੋ ਫਿਰ।
3: ਹਾਂਜੀ, ਮੈਂ ਕਿਹਾ ਲੋਕਾਂ ਦੇ ਮੂੰਹ ਨੀ ਫੜ ਹੁੰਦਾ, ਪਰ ਲੋਕੀ ਨਾ ਕਹਿਣ ਲੱਗੇ ਸੋਚਦੇ ਨੀ ਗੇ ਤੇ ਝੱਟ ਕਹਿ ਦਿੰਦੇ ਹਨਾ। ਤੇ ਮੈਂ ਕਿਹਾ ਵਾਹਿਗੁਰੂ ਨੇ ਮੇਰੀ ਸੁਣ ਲਈ, ਮੈਨੂੰ 2 ਬੇਟੀਆਂ ਦਿੱਤੀਆਂ, 3 ਦੋਤੀਆਂ ਦਿੱਤੀਆਂ ਤੇ 6 ਅਸੀਂ ਭੈਣਾਂ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੁਸੀਂ ਤਾਂ ਕਿਸਮਤ ਵਾਲੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਗੁਰਸੇਵਕ ਗਿੱਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
4: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
4: ਬਹੁਤ ਵਧੀਆ, ਚੜ੍ਹਦੀ ਕਲਾ ਜੀ ਬਾਈ ਜੀ। ਮੈਂ ਦੱਸਦਾ ਮੈਂ ਨਾ ਦਿਨ ਹੁੰਦਾ ਦਿਨ ਜਿਵੇਂ ਕੁੜੀਆਂ ਆਈਆਂ, ਮੇਰੇ ਨਾ 3 ਕੁੜੀਆਂ ਹੋ ਗਈਆਂ ਪਹਿਲਾਂ
0: ਜੀ।
4: ਸਾਰੇ ਲੋਕੀ ਕਰਨ ਲੱਗ ਗਏ ਯਾਰ, ਸੋਰੀ ਯਾਰ, 3 ਹੋ ਗਈਆਂ ਆਈਆਂ ਜੀ, ਆਪਣੀ ਉਮਰ ਹੈ ਨਹੀਂ ਇਹਦੇ।
0: ਹਾਂ,
4: ਚੌਥੀ ਕੁੜੀ ਹੋ ਗਈ, ਫਿਰ ਬੇਟਾ ਮਤਲਬ ਬਾਅਦ ਚ ਹੁੰਦਾ। ਪਰ ਹੁਣ ਮੇਰੀਆਂ ਬੱਚੀਆਂ ਸਾਰੀਆਂ ਵਿਆਹੀਆਂ ਵੀ ਆ, ਜਦੋਂ ਬਰਥਡੇ ਮੇਰਾ ਹੋਵੇ ਕਿਸੇ ਦਾ ਹੋਵੇ, ਕੁੜੀਆਂ ਭੱਜੀਆਂ ਨੇ, ਮੁੰਡਾ ਆਵੇ ਨਾ ਆਵੇ।
0: ਹਾਂ, ਸੋ ਕੁੜੀਆਂ ਜ਼ਿਆਦਾ ਮੁਹੱਬਤ ਕਰਦੀਆਂ ਤੁਹਾਨੂੰ। ਤੁਸੀਂ ਮੰਨਦੇ ਹੋ ਕਿ ਕੁੜੀਆਂ ਦੀ ਜਿਹੜੀ ਮੁਹੱਬਤ ਆ ਉਹ ਬਹੁਤ ਪਿਓਰ, ਸੁੱਚੀ ਤੇ ਪਵਿੱਤਰ ਹੁੰਦੀ ਆ ਪਿਓ ਦੇ ਪ੍ਰਤੀ?
4: ਹਾਂਜੀ, ਭੱਜੀਆਂ ਹੋਣਗੀਆਂ, ਮਾੜਾ ਜਿਹਾ ਕੰਮ ਉਹਦੇ ਭੱਜੀ ਹੋਣੀ, ਸਾਨੂੰ ਕਿਉਂ ਦੱਸਿਆ, ਸਾਨੂੰ ਕਿਉਂ ਦੱਸਿਆ? ਉਹ ਹੁੰਦਾ ਵੀ ਆਪਾਂ ਨੂੰ ਲਾ ਪਿੱਛੇ, ਆਪਾਂ ਚਾਹੁੰਦੇ ਮੁੰਡਾ ਹੋਵੇ ਜੀ, ਆ ਹੋਵੇ, ਉਹ ਐਵੇਂ ਭੁਲੇਖਾ ਹੀ ਆਪਾਂ ਸਾਰਿਆਂ ਨੂੰ।
0: ਬਹੁਤ ਸ਼ੁਕਰੀਆ ਬਾਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। 905-673-3337 ਧੀਆਂ ਦਾ ਪਿਆਰ ਕੁਦਰਤ ਅਕਾਲ ਪੁਰਖ ਕਿਸਮਤ ਵਾਲਿਆਂ ਨੂੰ ਦੇ ਕੇ ਨਵਾਜ਼ਦਾ। ਤੇ ਜਿਨ੍ਹਾਂ ਦੇ 2-2 ਧੀਆਂ, ਬਾਈ ਜੀ ਕਹਿੰਦੇ 2 ਧੀਆਂ ਆ, ਆਂਟੀ ਜੀ ਵੀ ਆਈ ਕਹਿੰਦੇ ਮੇਰੇ 2 ਧੀਆਂ, ਔਰ ਮੈਂ ਅਰਦਾਸ ਕਰਕੇ ਧੀਆਂ ਲਈਆਂ। ਬਹੁਤ ਕਿਸਮਤ ਵਾਲੇ ਹੋ ਤੁਸੀਂ, ਸੱਚੀ ਹੋ। ਅਸੀਂ ਇੰਨੇ ਵੱਡ ਭਾਗੇ ਨਹੀਂ, ਪਰ ਜਿਨ੍ਹਾਂ ਦੀ ਅਰਦਾਸ ਸੁਣੀ ਜਾਂਦੀ, ਜਿਨ੍ਹਾਂ ਘਰ ਧੀਆਂ, ਉਹ ਬਹੁਤ ਵੱਡ ਭਾਗੇ ਆ, ਸੱਚੀ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਮਨਜੀਤ ਸੋਢੀ ਜੀ, ਤੁਸੀਂ ਆਉਣੇ ਰਹੋ।
5: ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਡੇ ਬਾਪੂ ਜੀ ਦੀ ਵੀ ਕੋਈ ਭੈਣ ਨਹੀਂ ਸੀਗੀ, ਸਾਡੇ ਮੇਰੀ ਵੀ ਕੋਈ ਭੈਣ ਨਹੀਂ ਸੀ, ਅਸੀਂ 4 ਭਰਾ ਹੀ ਸੀਗੇ
0: ਜੀ।
5: ਹੁਣ ਮੇਰੇ ਇੱਕ ਬੇਟਾ ਤੇ ਇੱਕ ਬੇਟੀ ਹੈ, ਤੇ ਅੱਗੇ ਇੱਕ ਦੋਤੀ ਵੀ ਹੈ। ਤੇ ਜਿਹੜਾ ਬੇਟੀ ਹੈ ਉਹਦੇ ਨਾਲ ਕਈ ਰਿਸ਼ਤੇ, ਸਾਰੇ ਹੀ ਰਿਸ਼ਤੇ ਉਹਨੇ ਪੂਰੇ ਕਰਤੇ ਆ ਕੇ। ਉਹ ਭੈਣ ਵੀ ਹੋਈ ਹੈ ਮੇਰੀ, ਮੇਰੀ ਧੀ ਵੀ ਹੋਈ ਹੈ, ਤੇ ਮੇਰੀ ਮਾਂ ਤੋਂ ਬਾਅਦ ਮੇਰੀ ਮਾਂ ਵੀ ਹੋਈ ਹੈ। ਮੇਰੀ ਏਜ 71 ਦੀ ਹੈ, ਮੇਰੀ ਬੇਟੀ ਹੁਣ 39 ਦੀ ਹੈ। ਉਹ ਦਿਨੇ ਮੈਨੂੰ ਫੋਨ ਕਰਕੇ ਚੈੱਕ ਕਰਦੀ ਹੁੰਦੀ ਹੈ, ਬ੍ਰੈਂਪਟਨ ਰਹਿੰਦੀ ਹੈ, ਕਿ ਡੈਡੀ ਤੁਸੀਂ ਕਿਹੜੇ ਪਾਸੇ ਹੈਗੇ ਆ। ਜੇ ਮੈਂ ਗਲਤੀ ਨਾਲ ਕਹਿ ਦਵਾਂ ਕਿ ਮੈਂ ਬ੍ਰੈਂਪਟਨ ਏਰੀਏ ਚ ਜਾ ਰਿਹਾ, ਡੈਡੀ ਇੱਧਰ ਹੋ ਕੇ ਜਾਓ, ਮੈਂ ਤੁਹਾਨੂੰ ਪਰੌਂਠੇ ਖਵਾਉਂਦੀ ਹਾਂ। ਜਿਹੜੇ ਪਰੌਂਠੇ ਉਹ ਬਣਾਉਂਦੀ ਆ, ਉਹ ਮੇਰੀ ਮਾਂ ਵਰਗੇ ਪਰੌਂਠੇ, ਉਹ ਮੇਰੀ ਮਾਂ ਬਣਾਉਂਦੀ ਸੀ, ਉਹੀ ਮੇਰੀ ਬੇਟੀ ਬਣਾਉਂਦੀ ਸੀ। ਮੇਰੀ ਧੀ ਨਾਲ ਤਾਂ ਮੇਰੇ 3 ਰਿਸ਼ਤੇ ਜੁੜੇ ਹੋਏ ਆ।
0: ਸੋ ਤੁਸੀਂ
5: ਮਾਂ ਨੂੰ ਵੀ ਜਿੰਦਾ ਕਰਤਾ।
0: ਤੁਸੀਂ ਕਹਿੰਦੇ ਹੋ ਕਿ 3 ਰਿਸ਼ਤੇ ਤੁਹਾਨੂੰ ਤੁਹਾਡੀ ਧੀ ਨਾਲ ਰਿਲੇਟ ਕਰਦੇ, 3 ਰਿਸ਼ਤੇ ਜੁੜੇ ਤੁਹਾਡੀ ਧੀ ਦੇ ਨਾਲ?
5: ਹਾਂਜੀ ਹਾਂਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਮਾਫ ਕਰਨਾ, ਤੁਹਾਡੀ ਕਾਲ ਆਈ ਥਿੰਕ ਵਿੱਚੋਂ ਕੱਟੀ ਗਈ ਆ ਜੀ। ਦਿਲਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
6: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਅੱਜ ਤਾਂ ਇਮੋਸ਼ਨਲ ਕਰ ਦਿੱਤਾ ਭਾਜੀ।
0: ਹਾਂਜੀ,
6: ਅੱਜ ਤਾਂ ਮੈਂ ਕਿਹਾ ਇਮੋਸ਼ਨਲ ਕਰ ਦਿੱਤਾ ਟੌਪਿਕ ਏਦਾਂ ਦਾ ਸੁਣਿਆ। ਵਧੀਆ ਭੈਣਾਂ ਆ ਮੇਰੀਆਂ, ਦੋ ਮੇਰੀ ਭਾਣਜੀ ਹੋਈ ਆ 2 ਮਹੀਨੇ ਪਹਿਲਾਂ, ਤੇ ਬਹੁਤ ਭਾਗਾਂ ਵਾਲੇ ਆ, ਤੇ ਮੇਰੇ ਹਲੇ ਕੋਈ ਬੇਬੀ ਹੈ ਨੀ। ਮੈਂ ਵੀ ਚਾਹੁੰਦਾ ਮੈਂ ਪਹਿਲਾਂ ਬੇਟੀ ਹੋਵੇ।
0: ਬਹੁਤ ਖੁਦ ਤੁਸੀਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰੇ ਪਹਿਲੀ ਧੀ ਆਵੇ ਤੁਹਾਡੇ ਘਰੇ?
6: ਹਾਂਜੀ, ਤੇ ਇੱਕ ਗੱਲ ਮੈਂ ਹੋਰ ਕਹਿੰਦੀ ਸੀ, ਆਈ ਥਿੰਕ ਮੋਸਟਲੀ ਬੁਰੀ ਲੱਗਣੀ ਆ, ਬਟ ਇੱਕ ਕੁੜੀ ਦੀ ਪਹਿਲੀ ਦੁਸ਼ਮਣ ਇੱਕ ਔਰਤ ਹੀ ਹੁੰਦੀ ਆ, ਚਾਹੇ ਉਹ ਉਹਦੀ ਮਾਂ ਹੋਵੇ, ਚਾਹੇ ਉਹ ਉਹਦੀ ਸੱਸ ਹੋਵੇ।
0: ਇਹ ਸੱਚ ਆ ਬਾਈ ਜੀ।
6: ਜਦ ਤੱਕ ਅਸੀਂ ਐਜ਼ ਅ ਮੇਲ ਕਿਸੇ ਕੁੜੀ ਨੂੰ, ਕਿਸੇ ਧੀ ਨੂੰ, ਕਿਸੇ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਲਵਾਂਗੇ, ਬਟ ਜਦ ਤੱਕ ਉਹ ਤੋਂ ਉਹਦੀ ਸਪੋਰਟ ਫੀਮੇਲ ਨੇ ਨਹੀਂ ਕਰਨੀ ਨਾ ਕਰਦੀ ਨੇ, ਉਹਨੂੰ ਕੋਈ ਸਪੋਰਟ ਨਹੀਂ ਮਿਲ ਸਕਦਾ, ਚਾਹੇ ਉਹਦੀ ਆਪਣੀ ਮਾਂ ਹੋਵੇ, ਕਿਉਂਕਿ ਮਾਂ ਵੀ ਆਪਣੀ ਧੀ ਨੂੰ ਕਹਿੰਦੀ ਹੁੰਦੀ ਕੋਈ ਨਾ ਪੁੱਤ ਹੋ ਜਾਣਾ ਸਭ ਕੁਛ ਠੀਕ, ਕੱਟ ਲਾ ਦੁੱਧੇ ਨੂੰ, ਇਸਦੇ ਸੱਸ ਕਹਿੰਦੀ ਹੁੰਦੀ ਹੈ, ਤੇ ਜਵਾਕ ਨਹੀਂ ਹੋਇਆ ਜੀ।
0: ਜੀ ਬਿਲਕੁਲ ਬਿਲਕੁਲ ਆਈ ਥਿੰਕ ਮੈਨੂੰ ਲੱਗਦਾ ਕਿ ਮੈਂ ਤੁਹਾਡੀ ਗੱਲ ਨਾਲ ਰਿਲੇਟ ਕਰਦਾ ਬਿਲਕੁਲ ਜੇ ਸਾਡੀਆਂ ਦਾਦੀਆਂ ਸਾਡੀਆਂ ਪੁਰਾਤਨ ਸਮਿਆਂ ਦੇ ਵਿੱਚ ਜਿਹੜੀਆਂ ਵਿੱਥਾਂ ਬਣੀਆਂ ਸੀ ਕਿ ਧੀਆਂ ਭਾਰ ਹੁੰਦੀਆਂ ਧੀਆਂ ਵਿਆਹਣੀਆਂ ਬੜੀਆਂ ਔਖੀਆਂ ਇੱਕ ਧੀ ਹੋ ਜੇ ਦੂਜੀ ਨਾ ਹੋਵੇ ਸੋ ਧੀਆਂ ਚੰਗੀਆਂ ਨਹੀਂ ਹੁੰਦੀਆਂ ਧੀਆਂ ਨੂੰ ਮਾਰਨਾ ਧੀਆਂ ਹੋ ਜਾਣ 'ਤੇ ਅਫਸੋਸ ਮਨਾਉਣਾ ਇਹ ਸਾਨੂੰ ਆਪਣੇ ਪੁਰਾਣੇ ਸੱਭਿਆਚਾਰ 'ਚੋਂ ਮਿਲਿਆ ਇਹ ਵੀ ਇੱਕ ਸੱਭਿਆਚਾਰ ਦਾ ਸਾਡਾ ਕਾਲਾ ਰੂਪ ਆ ਸੋ ਇਹ ਚੀਜ਼ ਸਾਨੂੰ ਮਿਲੀ ਆ ਸੋ ਇਸ ਨੂੰ ਹੁਣ ਨਵੀਂ ਜਨਰੇਸ਼ਨ ਦੇ ਵਿੱਚ ਬਦਲਿਆ ਜਾ ਰਿਹਾ ਬਿਲਕੁਲ ਹੁਣ ਅੱਜ ਕੱਲ੍ਹ ਧੀਆਂ ਦੇ ਵਿੱਚ ਕੋਈ ਫਰਕ ਨਹੀਂ ਆ ਪਰ ਅੱਜ ਵੀ ਕੁਛ ਪਰਿਵਾਰ ਹੈ ਜਿੱਥੇ ਲੱਗਦਾ ਕਿ ਨਹੀਂ ਯਾਰ ਮੁੰਡਾ ਹੀ ਹੋਣਾ ਚਾਹੀਦਾ ਧੀ ਨਹੀਂ ਸੋ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਦਲਣ ਦੀ ਲੋੜ ਆ ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ 905-673-3337 905-673-3337 'ਤੇ ਗੱਲਾਂ ਬਾਤਾਂ ਚੱਲ ਰਹੀਆਂ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਧੀਆਂ ਦੀਆਂ ਸੋ ਕਿਹੜੇ ਕਿਹੜੇ ਕਿਸਮਤ ਵਾਲੇ ਕੋਲ ਧੀ ਨਾਂ ਦਾ ਉਹ ਖੂਬਸੂਰਤ ਤੋਹਫ਼ਾ ਪਰਮਾਤਮਾ ਨੇ ਬਖਸ਼ਿਆ ਤਾਂ ਜ਼ਰੂਰ ਦੱਸੋ ਕੀ ਮਹਿਸੂਸ ਕਰਦੇ ਹੋ ਤੁਸੀਂ ਅਸੀਂ ਉਹ ਮਹਿਸੂਸ ਨਹੀਂ ਕਰ ਸਕਦੇ ਮੈਂ ਉਹ ਮਹਿਸੂਸ ਨਹੀਂ ਕਰ ਸਕਦਾ ਮੈਂ ਇੰਨਾ ਕਿਸਮਤ ਵਾਲਾ ਨਹੀਂ ਤੁਸੀਂ ਕੀ ਮਹਿਸੂਸ ਕਰਦੇ ਹੋ ਜੇ ਤੁਹਾਡੇ ਕੋਲ ਤੁਹਾਡੇ ਵਿਹੜੇ 'ਚ ਪੁੱਤ ਵੀ ਖੇਡ ਰਿਹਾ ਧੀ ਵੀ ਖੇਡ ਰਹੀ ਆ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਸੀਂ ਦੱਸ ਸਕਦੇ ਹੋ 905-673-3337

905-673-3337 905-673-3337 ਮਾਫ ਕਰਨਾ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਅਤੇ ਗੱਲਬਾਤ ਕਰਾਂਗੇ। ਪਹਿਲਾਂ ਕੁਛ ਆਪਣੇ ਮੈਸੇਜ ਦੇ ਦਈਏ। ਵਾਓ ਈਟਸ ਨੂੰ ਯਾਦ ਰੱਖਣਾ ਤੁਸੀਂ, ਜੇ ਤੁਸੀਂ ਡੇਅਰੀ ਅਤੇ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਘੁੰਮ ਰਹੇ ਹੋ, ਆਸ ਪਾਸ ਹੋ ਡੇਅਰੀ ਦੇ ਅੰਡਰ, ਤੁਸੀਂ ਵਾਓ ਈਟਸ 'ਤੇ ਜਾ ਕੇ ਆਓ। ਕੰਪਲੀਟ ਵੈਜੀਟੇਰੀਅਨ ਇਹਨਾਂ ਦਾ ਪੂਰਾ ਮੈਨਿਊ ਆ, ਅੰਡਰ $10 ਵੈਜ ਕੀਮਾ ਮੋਮੋਜ਼ 399 ਦੇ ਵਿੱਚ ਆ, ਦੋ ਫਰੈਸ਼ ਮੋਡ ਪਫ ਪੈਟੀਜ਼ ਇਹਨਾਂ ਦੇ 499, ਨਾਲ ਇੱਕ ਡਰਿੰਕ ਤੁਸੀਂ ਲੈ ਸਕਦੇ ਹੋ। ਔਰ ਫਿਰ ਵੈਜ ਬਟਰ ਸਟੀਮ ਮੋਮੋ 7 ਪੀਸ 599 ਦੇ ਵਿੱਚ, ਸਾਰੇ ਇਹਨਾਂ ਦਾ ਮੈਨਿਊ ਨਾ ਅੰਡਰ 8-9-10 ਆ। ਅਤੇ ਜ਼ਰੂਰ ਵਾਓ ਈਟਸ ਨੂੰ ਤੁਸੀਂ ਗੂਗਲ ਕਰਨਾ ਆ, ਵਾਓ ਈਟਸ ਪਿਓਰ ਵੈਜ ਹਾਈਜੀਨਿਕਸ ਮੋਮੋਸ ਐਂਡ ਹੋਰ ਬੜਾ ਸਾਰਾ ਖੂਬਸੂਰਤ ਮੈਨਿਊ ਇਹਨਾਂ ਦਾ, ਤੁਸੀਂ ਵਾਓ ਈਟਸ 'ਤੇ ਜ਼ਰੂਰ ਪਹੁੰਚਣਾ ਆ। ਵਾਓ ਈਟਸ ਨੰਬਰ ਤੁਹਾਨੂੰ ਇਹਨਾਂ ਦਾ ਦੇ ਦਾ ਮੈਂ, ਤੁਸੀਂ ਜੇ ਹੁਣੇ ਜਾ ਰਹੇ ਹੋ ਲੰਘ ਰਹੇ ਹੋ, 905-673-0090 905-677-0090 ਵਾਓ ਈਟਸ। ਸਤਿ ਸ਼੍ਰੀ ਅਕਾਲ ਜੀ, ਸਾਡੇ ਨਾਲ ਕੀਰਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਆਈ ਥਿੰਕ ਕਾਲ ਡਿਸਕਨੈਕਟ ਹੋ ਗਈ ਆ, ਕੀਰਤ ਜੀ ਕਾਲ ਕਰ ਰਹੇ ਸੀ। 905-673-3337 905-673-3337 9056733333

ਨਾ ਔਖਾ ਹੁੰਦਾ ਹੋਣਾ ਨਾ ਇੱਕ ਧੀ ਵਾਸਤੇ ਕਿ ਸਮਾਜ ਦੇ ਬਣਾਏ ਕੁਛ ਨਿਯਮ ਆ ਕਿ ਜਿਸ ਪਰਿਵਾਰ ਦੇ ਵਿੱਚ ਉਹ ਜੰਮੀ ਉਸ ਤੁਹਾਨੂੰ ਅੱਡ ਹੀ ਕਰ ਦਿੱਤਾ ਜਾਂਦਾ ਉਹ ਵੀ ਜਿਉਂਦੇ ਜੀ ਕਿੰਨਾ ਜੇਰਾ ਹੋਣਾ ਧੀਆਂ ਦੇ ਵਿੱਚ ਅਤੇ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਉਸ ਜਿਹੜੀ ਵਿਵਸਥਾ ਬਣਾਈ ਹੈ ਨਾ ਸਮਾਜ ਨੇ ਉਹਦੇ 'ਚ ਢਾਲਿਆ ਹੋਣਾ ਕਿ ਮੈਂ ਬਸ 18-19 ਸਾਲ ਹੀ ਹਾਂ ਆਪਣੇ ਘਰ ਦੇ ਵਿੱਚ ਫਿਰ ਮੈਂ ਜਿਹੜੇ ਪਿਓ ਨੇ ਮੈਂ ਜੰਮੀ ਜਿਹੜੇ ਪਿਓ ਨੇ ਮੈਨੂੰ ਫੁੱਲਾਂ ਵਾਂਗ ਰੱਖਿਆ ਜਿਹੜੀ ਮਾਂ ਨੇ ਮੈਨੂੰ ਹਰ ਉਸ ਤੱਤੀ ਵਾਹ ਤੋਂ ਬਚਾਇਆ ਮੈਂ ਉਹਦੇ ਕੋਲ ਰਹਿਣਾ ਹੀ ਨਹੀਂ ਮੇਰਾ ਘਰ ਹੀ ਹੋਰ ਹੋ ਜਾਣਾ ਸੋਚ ਕੇ ਵੇਖੋ ਕਿ ਜਿਸ ਘਰ ਦੇ ਵਿੱਚ ਧੀ ਜੰਮੀ ਉਸ ਘਰ ਦੇ ਵਿੱਚ ਉਹਨੇ ਰਹਿਣਾ ਨਹੀਂ ਉਹ ਘਰ ਉਸਦਾ ਹੈ ਹੀ ਨਹੀਂ ਇਹ ਕਿਸ ਤਰ੍ਹਾਂ ਦੀ ਇੱਕ ਸਮਾਜ ਦੀ ਨਾ ਖੇਡ ਬਣਾਈ ਹੋਈ ਆ ਜਿਹਦੇ ਵਿੱਚ ਧੀ ਨੂੰ ਬਿਲਕੁਲ ਅੱਡ ਹੀ ਕਰ ਦਿੱਤਾ ਗਿਆ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਕਿ ਧੀਆਂ ਇੱਦਾਂ ਧੀਆਂ ਉੱਦਾਂ ਪਰ ਧੀਆਂ ਦਾ ਬਲੀਦਾਨ ਤਾਂ ਵੇਖੋ ਯਾਰ ਤੁਸੀਂ ਜਿਨ੍ਹਾਂ ਨੂੰ ਆਪਾਂ ਕਿਸਮਤ ਵਾਲੇ ਕਹਿ ਰਹੇ ਹਾਂ ਉਹ ਵੀ ਤਾਂ ਦੇਖੋ ਧੀਆਂ ਤੋਂ ਅੱਡ ਰਹਿਣ ਲਈ ਮਜਬੂਰ ਆ ਜਾਣਾ ਪੈਣਾ ਧੀ ਨੂੰ ਆਪਣੇ ਘਰ ਵਸਾਉਣ ਦੇ ਲਈ ਇੱਕ ਨਵੀਂ ਦੁਨੀਆ ਵਸਾਉਣ ਦੇ ਲਈ

0: ਦੂਰ ਹੋਣ ਦੇ ਨਾ ਬਾਵਜੂਦ ਵੀ ਸਭ ਤੋਂ ਜ਼ਿਆਦਾ ਤਕਲੀਫ ਮਾਂ ਪਿਓ ਦੀ, ਸਪੈਸ਼ਲੀ ਪਿਓ ਦੀ, ਧੀਆਂ ਹੀ ਮੰਨਦੀਆਂ। ਇਹ ਸਮਾਜ ਦੀ ਰੀਤ ਆ। ਸੋ ਔਰ ਧੀਆਂ ਵਾਲੇ ਇਸ ਚੀਜ਼ ਨੂੰ ਜ਼ਿਆਦਾ ਮਹਿਸੂਸ ਕਰ ਸਕਦੇ ਆ, ਉਹ ਕਿਸਮਤ ਵਾਲੇ ਆ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਧੀਆਂ ਅਜੇ ਵੀ ਬੋਝ ਆ। ਅਤੇ ਮੈਨੂੰ ਜ਼ਰੂਰ ਕਾਲ ਕਰਕੇ ਦੱਸਿਓ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸਮਤ ਵਾਲੇ ਹੋ ਦੁਨੀਆਂ ਦੇ ਵਿੱਚ। ਜੇ ਕੋਈ ਕਿਸਮਤ ਵਾਲਾ ਨਾ, ਤਾਂ ਉਹ ਆ ਜਿਹਦੇ ਕੁਦਰਤ ਨੇ, ਜਿਹਨੂੰ ਅਕਾਲ ਪੁਰਖ ਨੇ ਧੀਆਂ ਦਿੱਤੀਆਂ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਤੁਸੀਂ ਜੁੜ ਚੁੱਕੇ ਹੋ, 905-673-3337। ਔਰ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ। ਉਹਨਾਂ ਦੀ ਗੱਲਬਾਤ ਕਰਦੇ ਹਾਂ ਜੀ। $30,000 ਤੋਂ ਲੈ ਕੇ $1,00,000 ਦੀ ਐਜੂਕੇਸ਼ਨਲ ਫੰਡਿੰਗ ਤੁਹਾਨੂੰ ਦਵਾਉਣਗੇ। ਤੁਸੀਂ ਜੇ ਆਪਣੇ ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਆਪਣੇ ਸਕਿੱਲ ਨੂੰ ਤੁਸੀਂ ਅਪਸਕਲ ਕਰਨਾ ਆ, ਕਿਉਂਕਿ ਬਹੁਤ ਸਾਰੀਆਂ ਲੇਬਰ ਜੋਬਸ ਕਰਨ ਤੋਂ ਜੇ ਤੁਸੀਂ ਖਹਿੜਾ ਛਡਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਜੇ ਤੁਸੀਂ ਸੈਲਫ ਇੰਪਲਾਈਡ ਹੋ, ਟਰੱਕ ਡਰਾਈਵਰ ਹੋ, ਊਬਰ ਚਲਾਉਂਦੇ ਹੋ, ਤਾਂ ਭੈਣਾਂ ਸਾਡੀਆਂ ਜਿਹੜੀਆਂ ਹਾਊਸ ਵਾਈਫ ਆ, ਉਹਨਾਂ ਵਾਸਤੇ ਇਹ ਜਿਹੜੇ ਕੋਰਸਿਸ ਆ ਨਾ, ਤੁਸੀਂ ਕੋਰਸਿਸ ਵੀ ਕਰੋ, ਗੌਰਮੈਂਟ ਤੋਂ ਇਸ ਦੀ ਗ੍ਰਾਂਟ ਵੀ ਤੁਸੀਂ ਲੈ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਨਾਗਪਾਲ ਸਰ ਜੁੜੇ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਕੀ ਹਾਲ ਚਾਲ?
1: ਵਧੀਆ ਜੀ, ਵਧੀਆ, ਸਤਿ ਸ਼੍ਰੀ ਅਕਾਲ। ਅੱਛਾ ਟੌਪਿਕ ਹੈ, ਐਂਡ ਲਾਈਕ ਮੇਰੇ ਵੀ ਦੋ ਬੱਚੇ ਹੈ, ਮੇਰੇ ਕੋ ਲਾਈਕ ਬੋਇਜ਼ ਹੈ, ਮੁਝੇ ਵੀ ਥਾ ਇੱਕ ਲੜਕੀ ਹੋਵੇ ਤਾਂ ਅੱਛਾ ਰਹੇਗਾ, ਲੜਕੀ ਹੋ ਨਾ।
0: ਤੁਸੀਂ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਖੁਆਇਸ਼ ਹੈਗੀ ਸੀ ਕਿ ਮੇਰੇ ਵੀ ਇੱਕ ਧੀ ਤਾਂ ਹੋਣੀ ਚਾਹੀਦੀ ਆ?
1: ਬਿਲਕੁਲ ਜੀ, ਕਹਿਣੇ ਕੀ ਬਾਤ ਹੈ, ਲੜਕੀਆਂ ਜ਼ਿਆਦਾ ਆਪਣੇ ਪੇਰੈਂਟਸ ਦਾ ਖਿਆਲ ਰੱਖਦੀ ਹੈ। ਸਰ ਵੀ ਮੈਨੇ ਸੁਣਿਆ ਨਾ ਆਪਕੇ ਸ਼ੋਅ ਪੇ ਵੀ, ਜਿਵੇਂ ਐਗਜ਼ਾਮਪਲ ਲਿਆ, ਪਾਂਚ ਛੇ ਲੋਕਾਂ ਨੇ ਐਗਜ਼ਾਮਪਲ ਦਿਆ
0: ਜੀ,
1: ਬਿਲਕੁਲ ਸਹੀ ਹੈ ਇਹ ਚੀਜ਼। ਲੜਕੀਆਂ ਜ਼ਿਆਦਾ ਆਪਣੇ ਪੇਰੈਂਟਸ ਕੀ ਉਹ ਕਰਦੀ ਹੈ, ਲਾਈਕ ਕੇਅਰ ਓਲਡ ਏਜ ਮੈਂ।
0: ਤੁਸੀਂ ਬਹੁਤ ਸਾਰੇ ਪਰਿਵਾਰਾਂ ਦੇ ਘਰੇ ਨਾ ਧੀਆਂ ਆ, ਤੁਸੀਂ ਦੇਖਿਓ ਕਿ ਧੀਆਂ ਬਹੁਤਾ ਕੁਛ ਮੰਗਦੀਆਂ ਨਹੀਂ, ਜਿਹੜੇ ਮੁੰਡੇ ਆ ਨਾ ਬਹੁਤ ਡਿਮਾਂਡਸ ਕਰਦੇ ਆ ਬਚਪਨ ਤੋਂ ਹੀ, ਉਹ ਵੀ ਲੈਣਾ, ਉਹ ਅਤੇ ਆਪਾਂ ਝੱਟ ਪੂਰੀਆਂ ਕਰ ਦਿੰਦੇ ਹਾਂ, ਅਤੇ ਧੀਆਂ ਬਹੁਤ ਘੱਟ ਮੰਗਦੀਆਂ, ਧੀਆਂ ਦੀਆਂ ਡਿਮਾਂਡਾਂ ਬਹੁਤ ਘੱਟ ਹੁੰਦੀਆਂ। ਤੁਸੀਂ ਜਿਨ੍ਹਾਂ ਦੇ ਘਰੇ ਧੀਆਂ ਆ ਉਹ ਇਸ ਗੱਲ ਨੂੰ ਰਿਲੇਟ ਕਰਨਗੇ, ਧੀਆਂ ਬਹੁਤ ਘੱਟ ਡਿਮਾਂਡਾਂ ਕਰਦੀਆਂ। ਸੋ ਫਿਰ ਵੀ ਅਸੀਂ ਕਹਿੰਦੇ ਕਿ ਧੀਆਂ ਨਹੀਂ ਹੋਣੀਆਂ ਚਾਹੀਦੀਆਂ, ਭਾਰ ਆ ਧੀਆਂ। ਸੋ ਅਜੇ ਵੀ ਬਹੁਤ ਸਾਰੇ ਪਰਿਵਾਰ ਇਹ ਗੱਲਾਂ ਸੋਚਦੇ ਆ ਕਿ ਪੁੱਤ ਹੋਣ 'ਤੇ ਜਿਹੜੀ ਖੁਸ਼ੀ ਮਨਾਈ ਜਾਂਦੀ ਹੈ ਨਾ, ਉਹ ਧੀਆਂ ਦੇ ਹੋਣ 'ਤੇ ਨਹੀਂ ਮਨਾਈ ਜਾਂਦੀ। ਔਰ ਦੇਖੋ ਕਿ ਇਹਨਾਂ ਨੇ ਸਾਡੇ ਘਰੇ ਰਹਿਣਾ ਵੀ ਨਹੀਂ ਹੁੰਦਾ, ਇਹ ਵੈਸੇ ਪ੍ਰਾਹੁਣੀਆਂ ਹੀ ਹੁੰਦੀਆਂ, 17-18 ਸਾਲ ਰਹਿਣਾ, ਫਿਰ ਵਿਆਹ ਕੇ ਆਪਣੇ ਘਰ ਚਲੇ ਜਾਣਾ। ਤਾਂ ਫਿਰ ਵੀ ਅਸੀਂ ਅਵੋਇਡ ਕਰਦੇ ਹਾਂ ਕਿ ਧੀਆਂ ਨਾ ਹੋਣ, ਅਤੇ ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਕਿਹਾ ਕੇਅਰ, ਅਤੇ ਸਭ ਤੋਂ ਜ਼ਿਆਦਾ ਪ੍ਰੋਟੈਕਟ, ਸਭ ਤੋਂ ਜ਼ਿਆਦਾ ਜਿਹੜੀ ਮੁਹੱਬਤ ਹੁੰਦੀ ਹੈ ਨਾ, ਉਹ ਧੀਆਂ ਹੀ ਆਪਣੇ ਮਾਂ ਬਾਪ ਨੂੰ ਦਿੰਦੀਆਂ। ਔਰ ਕੇਅਰ ਦੀ ਗੱਲ ਕਰਾਂ, ਮੈਂ ਅੱਜ ਵੀ ਇੱਥੇ ਬਹੁਤ ਸਾਰੇ ਪਰਿਵਾਰ ਰਿਸ਼ਤੇ ਵੀ ਨੇ ਜਿਹੜੇ ਮਾਂ ਬਾਪ ਨੂੰ ਸਾਂਭਣ ਨਹੀਂ ਆ ਨਾ, ਉਹ ਧੀਆਂ ਹੀ ਆ। ਸੋ ਧੀਆਂ ਤਾਂ ਕੁਦਰਤ ਦਾ ਗਿਫਟ ਆ, ਉਹ ਪਰਮਾਤਮਾ ਦਾ ਉਹ ਇੱਕ ਖੂਬਸੂਰਤ ਤੋਹਫਾ ਆ ਨਾ, ਜਿਹਨੂੰ ਬਹੁਤ ਲੋਕ ਪਹਿਚਾਣ ਹੀ ਨਹੀਂ ਪਾਉਂਦੇ ਕਿ ਇਹ ਤੋਹਫਾ ਆ। ਸੋ 905-673-3337 ਬਹੁਤ ਸਾਰੀਆਂ ਕਾਲਜ ਆ, ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰ ਨਾਲ ਗੱਲਬਾਤ ਕਰਦੇ ਹਾਂ। ਨਾਗਪਾਲ ਸਰ, ਗ੍ਰਾਂਟਸ ਦੀ ਗੱਲਬਾਤ ਕਰੀਏ, ਆਪਾਂ ਪਿਛਲੇ ਦਿਨ ਤੋਂ ਕਹਿੰਦੇ ਆ ਰਹੇ ਕਿ ਗ੍ਰਾਂਟਸ, ਪਹਿਲਾਂ ਤਾਂ ਇਹ ਦੱਸੋ ਕਿ ਐਲੀਜੀਬਿਲਟੀ ਕੀ ਆ, ਤਾਂ ਕਿ ਜਿਹੜੇ ਸਰੋਤੇ ਨਵੇਂ ਜੁੜੇ ਆ ਸਾਡੇ 'ਤੇ, ਨਵਾਂ ਰੇਡੀਓ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਆਪਾਂ ਗ੍ਰਾਂਟਸ ਦੀ ਗੱਲਬਾਤ ਕਰ ਰਹੇ ਹਾਂ, ਅਤੇ ਐਜੂਕੇਸ਼ਨ ਕੰਸਲਟੈਂਟੀ ਤੁਸੀਂ ਕਿੰਨੇ ਚਿਰ ਤੋਂ ਕਰ ਰਹੇ ਹੋ, ਇਹ ਜ਼ਰੂਰ ਦੱਸੋ।
1: देखिए जी, जब गवर्नमेंट $100 million LGBT पे लगा देती है, उनको देती है और उनके ऑर्गेनाइजेशन को अवेयरनेस करने के लिए LGBT लोगों के लिए, ठीक है, तब तो हमें कुछ हैरानी होती नहीं है। लेकिन जब हम कहते हैं गवर्नमेंट एजुकेशन में फंडिंग करती है, तब हमारे कान खड़े हो जाते हैं, ऐसा क्यों, ऐसा क्यों, ऐसा क्यों। बट हम सिर्फ एजुकेशन फंडिंग में डील करते हैं और कुछ हम करते ही और हम करते ही नहीं जिसमें कुछ कैच होता है। सिंपल सी एजुकेशन फंडिंग है, आप स्किल हासिल करते हैं, गवर्नमेंट आपको आपके खाते में फंडिंग देती है $30,000 to $100,000 की, जिसका आज की रेट में हाफ पोर्शन तो ग्रांट्स है जो कि टैक्स फ्री होता है। और लाइक बस 3 हफ्ते रह गए हैं, 21 दिन रह गए शार्प, बस जब नेक्स्ट अकेडमिक ईयर स्टार्ट होगा 26-27 का, उसमें गवर्नमेंट कट्स कर रही है ग्रांट्स में, तभी हम इतनी अवेयरनेस कर रहे हैं। आप पीछे ना रहे, आपके सारे दोस्त आस पड़ोस वाले फंडिंग ले चुके हैं, स्किल भी हासिल कर रहे हैं, आसान से कोर्स कर रहे हैं, लाइक ऑनलाइन कोर्सेज हैं, और कोई एज लिमिट नहीं है, आपसे 30 to 75 पे आप एलिजिबल हैं। ओंटारियो में कहीं भी रहते हैं, आप PR सिटीजन, प्रोटेक्टेड पर्सन है, आप एलिजिबल है। लेकिन सबसे इम्पोर्टेंट थिंग, अगर आपकी फैमिली इनकम कम है, 2024 का असेसमेंट अभी गवर्नमेंट देख रही है, अगर आपकी फैमिली इनकम कम है, कम किसकी होती है, अनएम्प्लॉयड हाउसवाइफ, ऊबर ड्राइवर, ट्रक ड्राइवर, सेल्फ एम्प्लॉयड है आप, तो आप इस फंडिंग को हासिल करें। इसमें कुछ भी एंड टू एंड कुछ भी झोल है कैच नहीं है, असली डॉक्यूमेंट्स लगते, कोई हेरा फेरी है ही नहीं इस काम में।
0: जी बिल्कुल, और नाल दी नाल तुसीं बहुत सारे परिवारों नूं फंडिंग दवाउंदे हो, बड़े सारे परिवारों की हैल्प की है, तुहाडा एक्सपीरियंस किदां रहा हुण तों लैके जे लंबे समय तों तुसीं फंडिंग दवा रहे हो, ते किदां दा एक्सपीरियंस तुहाडा परिवारों दे नाल रहा है?
1: छोटे लोग काम होने के बाद ब्लेसिंग्स भी देते साथ साथ, है ना, बड़ा लाइक अच्छा रहता है, आके कहते हैं कि सर आप सबसे कब जायज फीस लेते हैं। यस, तो जायज फीस लेने का ये एक फायदा है कि आपको पैसे मांगने नहीं पड़ते, आपको पैसा लोग खुद ही दे देते हैं,
0: दे देंगे,
1: आपको पीछे नहीं भागना पड़ता, और लोग जो वो पहले अपफ्रंट पैसे लेते हैं।
0: कितने तो नहीं तुसी जो एजुकेशनल कंसल्टेंसी का नाम लेने हैं, कितने तो नहीं कि जो फंडिंग किसी लाख डॉलर बन जाए तुसी कहो नहीं होना सी 5000 लवांगे?
1: फंडिंग आती क्लाइंट के अकाउंट में।
0: अच्छा, क्लाइंट के अकाउंट चाहिए, थोड़े नहीं आती?
1: बिल्कुल, हाँ बिल्कुल, हमारे अकाउंट में नहीं आती। 199 से 499 हमारी डिपेंडिंग ऑन कोर्स फीस है, कमीशन परसेंटेज है नहीं। क्लाइंट्स अपनी ईमानदारी से पैसे देते हैं, हमें काम होने के बाद देते हैं, इंटरेक्ट करते चाहे कैश देते हैं, राइट, साथ में मिठाई का डब्बा भी देते हैं, जो हम मांगते नहीं वो खुद ही ले आते हैं।
0: सो कोर्सों की जो गल करिए, आप जो कोर्सों वाल गलबात करिए, जो बहुत सारे परिवार सुन रहे हैं जी, उन्होंने उन्होंने लगे कि यार कोई एक कोर्स ही आ जा एवें ही उदा ही कंप्यूटर से भाई रखते हैं, वाकई कोर्स जो आप गल करिए कि कोर्स है जो स्किल डिवेलप करना चाहते, क्योंकि एक कॉल आई सी पिछले दिन, सो हो सकता कि भैन सुनते हो, कहते कि नहीं इदा नहीं हों गा, सो मैं उन्होंने दसना चाहना कि यूनी ग्लोबल एडवाइजरी को बहुत सारे कोर्स है, कोई एक कोर्स नहीं आ। सो जो तुम ऑनलाइन बहुत सारे कोर्स देखते हो, ऑनलाइन सोशल मीडिया ਜਿਹੜੀਆਂ ਐਡਾਂ ਆਉਂਦੀਆਂ ਕਮਿਸ਼ਨ ਲੈਂਦੇ ਨੇ, ਉਹ ਫਿਰ ਕਹਿੰਦੇ ਤੁਹਾਨੂੰ ਲੋਨ ਦਵਾਵਾਂਗੇ, ਤੁਹਾਨੂੰ ਇੰਨੇ ਪੈਸੇ ਦਵਾ ਦਿੰਦੇ ਹਾਂ। ਸੋ ਐਜੂਕੇਸ਼ਨਲ ਕੰਸਲਟਿੰਗ ਦਾ ਮਤਲਬ ਹੈ 7 ਸਾਲ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ, ਇਹਨਾਂ ਕੋਲ ਇੱਕ ਕੋਰਸ ਨਹੀਂ। ਸੋ ਨਾਗਪਾਲ ਸਰ, ਕਿੰਨੇ ਕੁ ਕੋਰਸ ਤੁਸੀਂ ਹੈਗੇ ਤੁਹਾਡੇ ਕੋਲ?
1: ਟੋਟਲ 8 ਤੋਂ 10 ਕੋਰਸਿਸ ਹੈ ਜੋ ਮੋਸਟ ਲਾਈਕ ਪਾਪੂਲਰ ਹੈ, ਬਾਕੀ ਹੋਰ ਵੀ ਹਮਾਰੇ ਪਾਸ, ਲੇਕਿਨ 8 ਤੋਂ 10 कोर्सेज है। अगर कोई आसान कोर्स देखा जिसमें स्किल डेवलप हो, तो अकाउंटिंग का हम प्रेफर करते हैं उनके लिए, जिस घंटे आपने क्लास लगानी फुली ऑनलाइन है, आप Sage 300 नाम का सॉफ्टवेयर सीखते हैं, उसके बाद अपना खुद का काम खोल सकते हैं, सेल्फ एम्प्लॉयमेंट का, खुद का टैक्सेशन छोटा बिजनेस स्टार्ट कर सकते हैं। अगर आपको स्पेसिफिक स्किल हार्ड कोर्स चाहिए, हमारे पास HVAC है, ECA है, PSW है, सारे गवर्नमेंट फंडेड कोर्सेज है, फीस आपके पॉकेट से नहीं नहीं नहीं जा रही है, उल्टा आपको गवर्नमेंट पढ़ने के पैसे दे रही है, क्योंकि आप खर्चा चला पाए घर का ग्रांट्स के रूप में, आज की रेट में दे रही है। 3 हफ्ते बाद आप लोन ही सुनेंगे मेरे मुंह से, क्योंकि हमारे घर की खेती तो है नहीं, हम तो नहीं है, गवर्नमेंट अपना रूल चेंज कर रही है, पॉलिसी चेंज कर रही है, तो इसलिए जो हो रहा है जो है वही है, राइट
0: जी।
1: तो देयर इज नो कैच इन इट। आप कॉल करें, ऑफिस आए 218 एक्सपोर्ट बुलेवर्ड पे, कोई हमारा लाइक 7-8 बंदों का स्टाफ है सर, 8 साल हो गए, हजारों को असिस्ट कर चुके हैं, कोई झोल नहीं है इसके अंदर, आप आए हमारे ऑफिस और कॉल आप हमें अभी भी कर सकते हैं। 437-264-3175 437-264-3175 आप हमारे लिए का बस मान के चले एक बैच ही रह गया है, उसके बाद तो मतलब लोन ही आएगा, लोन तो मैं रिकमेंड नहीं करता, राइट। अभी आप ग्रांट आ रही है, आप अभी एनरोल करें, हमसे नहीं करना, किसी और से कराएं।
0: दो जानते जानते ना कि शॉर्ट शब्दों में दस्यो कि जे मान लो कि 2 बच्चे आ ते हस्बैंड वाइफ पढ़ना चाहते हैं, स्किल डिवेलप करना चाहते, तो कितनी मैक्सिमम ते मिनिमम फंडिंग हो सकती है
1: इस केस में? पहली बात, बच्चे अगर यूनिवर्सिटी कॉलेज जा भी रहे हैं, काउंटेड एज डिपेंडेंट्स, ऐसा नहीं कि बच्चा आज ही पैदा हुआ तो डिपेंडेंट काउंट होगा
0: जी।
1: तो फैमिली ऑफ 4 है तो आपको 80,000 की फंडिंग बनती है, 40,000 उसमें से $40,000 हाफ पोर्शन तो ग्रांट है, जो रेस्ट $40,000 है, ऑप्शनल लोन है, 1.5 साल बाद आप उसे देना स्टार्ट करते हैं, शुरू में ब्याज 0%, बाद में ब्याज 2.5% साल का, लोन डेफर भी रहता है अगर आपकी जॉब न लगे, मतलब ऐसा नहीं है कि आपको गवर्नमेंट उठा के ले जाएगी
0: जी,
1: लोन डेफर जाता है लोगों का, अगर लगे जॉब नहीं लग रही, आप दे नहीं पा रहे पैसे, तो बहुत सहूलियत है उसमें। आप कॉल करें, ऑफिस आए, 437-264-3175 437-264-3175 आपको लाइक आज रात को या कल सुबह कॉल बैक हमारे ऑफिस आ जाएगा, इस अपॉर्चुनिटी को मिस ना करें, डायरेक्ट ऑफिस आए 218 एक्सपोर्ट बुलेवर्ड पे, नंबर अगेन 437-264-3175
0: बहुत शुक्रिया जी, थैंक यू सो मच। 437-264-3175 यूनी ग्लोबल एडवाइजरी नाल तुसी राबता कर सकते हो। सो 905-673-3337 905-673-3337 ते गल्लां बातां चल रही। सो ਮੈਨੂੰ 2 ਕਾਲਸ ਆਈਆਂ ਸੀਗੀਆਂ, ਉਹ ਮੇਰੇ ਤੋਂ ਮਿਸ ਹੋ ਗਈਆਂ, ਮਾਫ਼ ਕਰਨਾ। ਸੋ ਨਾਲ ਦੀ ਨਾਲ ਤੁਹਾਨੂੰ ਫੈਸ਼ਨ IQ ਦਾ ਮੈਸੇਜ ਦੇਈਏ, ਚਲੋ ਆਪਾਂ ਮੈਸੇਜ ਸਾਰੇ ਸੁਣ ਲੈਂਦੇ ਹਾਂ 1 by 1 ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ, ਬਹੁਤ ਸਾਰੀ ਕਾਲਸ ਆ ਰਹੀਆਂ ਅਤੇ ਫਿਰ ਆਪਾਂ ਔਨਰ ਕਰਦੇ ਹਾਂ। 905-673-3337 ਜਿਹੜੇ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ
2: UCV Radio Udaan te apne business nu karo promote. Aaj hi apni advertisement book karan liye call karo. Prab Sandhu Hora nu 4378700001 4378700001.
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ gifts 905-805-3000 Mississauga Dream Home Appliances
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
5: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
4: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
6: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
7: ਬਸ ਇੰਨੀ ਗੱਲ ਹੋ ਕਰ

0: 0 and home for edge
1: deda grand furniture dalona balliye
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

ਸੋ 905-673-3337 905-673-3337 ਸੋ ਬੜੀ ਖੂਬਸੂਰਤ ਗੱਲਬਾਤ ਕਰ ਰਹੇ ਸੀ, ਮੈਨੂੰ ਮੈਸੇਜ ਬੜੇ ਖੂਬਸੂਰਤ ਆ ਰਹੇ ਆ। ਸੋ ਕਈ ਵਾਰ ਹੁੰਦਾ ਨਾ ਕਿ ਜੇ ਧੀਆਂ ਅਤੇ ਜਿਹੜੇ ਪਿਓ ਹੁੰਦੇ ਉਹ ਥੋੜ੍ਹੇ ਇਮੋਸ਼ਨਲ ਹੁੰਦੇ ਆ, ਸੋ ਮੈਨੂੰ ਮੈਸੇਜ ਆ ਰਹੇ ਕਹਿੰਦੇ ਭਾਅ ਜੀ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ। ਸੋ ਕਹਿੰਦੇ ਅਸੀਂ ਸਭ ਸਾਰੀਆਂ ਗੱਲਾਂ ਕਰਦੇ ਹਾਂ ਪਰ ਧੀਆਂ ਦੀਆਂ ਗੱਲਾਂ ਅਸੀਂ ਬਹੁਤ ਘੱਟ ਕਰਦੇ ਹਾਂ।

0: 905-673-3337 ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਜੀ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਵੀ ਕੋਈ ਬੇਟੀ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ
0: ਹਾਂਜੀ ਜੀ ਜ਼ਰੂਰ ਜੀ ਤੁਸੀਂ ਓਨਰ
1: ਮੇਰੀ ਜ਼ਿੰਦਗੀ ਇੱਕ ਬੇਟੀ ਤੋਂ ਸ਼ੁਰੂ ਹੋਈ ਹੈ ਤੇ ਮੈਨੂੰ ਲੱਗਦਾ ਕਿ ਬੇਟੀ ਤੋਂ ਹੀ ਖਤਮ ਹੋਣੀ ਆ
0: ਵਾਹ ਬਹੁਤ ਖੂਬਸੂਰਤ ਗੱਲ ਆ ਅੱਛਾ ਹੁੰਦਾ ਇੱਦਾਂ ਹੀ ਆ ਤੁਹਾਡੀ ਨਹੀਂ ਜੇ ਅਸੀਂ ਆਪਣੀ ਗੱਲ ਕਰੀਏ ਜੇ ਅਸੀਂ ਸੋਚੀਏ ਤੇ ਅਸੀਂ ਵੀ ਇੱਕ ਔਰਤ ਤੋਂ ਸ਼ੁਰੂ ਹੁੰਦੇ ਆ ਤੇ ਔਰਤ ਤੇ ਜਾ ਕੇ ਖਤਮ ਹੋ ਜਾਂਦੇ ਆ
1: ਆਪਣੀ ਬੇਟੀ ਤੋਂ ਜ਼ਿੰਦਗੀ ਸ਼ੁਰੂ ਵੀ ਬੇਟੀ ਤੋਂ ਖਤਮ ਹੋਣੀ ਆ ਤੇ ਬੇਟੀ ਦੀ ਮੈਂ ਜਿੰਦਾ ਵਾ ਬੇਟੀ ਦੀ ਜੀ ਰਹੀ ਆ ਸਾਰਾ ਕੁਛ ਮੈਨੂੰ ਮੈਂ ਹੁਣ ਕੈਨੇਡਾ ਚ ਬੈਠੀ ਆ ਤੇ ਬੇਟੀ ਦੀ ਬਦੌਲਤੀ ਹੀ ਬੈਠੀ ਆ
0: ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਹੁਣ ਤੁਸੀਂ ਜ਼ਿਆਦਾ ਰਿਲੇਟ ਕਰ ਪਾਓਗੇ ਜਿਹੜੀਆਂ ਧੀਆਂ ਹੁੰਦੀਆਂ ਆ ਉਹ ਮਾਂ ਬਾਪ ਨੂੰ ਹੁਣ ਤੁਸੀਂ ਤੁਹਾਡੇ ਪੇਰੈਂਟਸ ਬਾਰੇ ਤੁਹਾਡੀਆਂ ਜਿਹੜੇ ਮਹਿਸੂਸ ਆ ਜਾਂ ਤੁਸੀਂ ਆਪਣੀਆਂ ਧੀਆਂ ਬਾਰੇ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਲੱਗਦਾ ਕਿ ਸਮਾਜ ਨੇ ਉਹ ਜਿਹੜੀ ਬਣਦੀ ਇੱਜ਼ਤ ਮਾਣ ਜਿਹੜਾ ਰੁਤਬਾ ਸੀ ਧੀਆਂ ਨੂੰ ਅਸੀਂ ਉਹ ਦੇ ਅਸੀਂ ਦਿੰਦੇ ਹਾਂ ਵਾਕਈ ਉਹ ਰੁਤਬਾ
1: ਸਹੁਰੇ ਵੀ ਦਿੰਦੇ ਨੇ ਜਿਹੜੇ ਬਹੁਤ ਚੰਗੇ ਸਹੁਰੇ ਹੁੰਦੇ ਨੇ ਧੀਆਂ ਨੌਵਾਂ ਨੂੰ ਦਿੰਦੇ ਨੇ ਆਪਣਾ ਇੱਜ਼ਤ ਮਾਨ ਦਿੰਦੇ ਨੇ ਪਰ ਜਦੋਂ ਤੀਕਰ ਜਦੋਂ ਅਸੀਂ ਦੇਖਦੇ ਆ ਕਿ ਕੋਈ ਆਪਣਾ
0: ਆਈ ਥਿੰਕ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ ਪਲੀਜ਼ ਦੁਬਾਰਾ ਕਾਲ ਕਰ ਲਓ ਤੁਹਾਡੀ ਕਾਲ ਡਿਸਕਨੈਕਟ ਹੋ ਗਈ 905-673-3337

0: ਫਰੈਸ਼ ਏ ਟੋਨਿਕ ਦਾ ਨੰਬਰ ਦੇ ਦਈਏ ਜਫਰ ਮਲਕ ਜੀ ਹੋਣਾ ਦਾ, ਜੇ ਵਾਲ ਝੜ ਰਹੇ ਆ, ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਵਾਲ ਹੁਣ ਗਿਰ ਜਾਣੇ ਆ ਸਾਰੇ, ਪਤਲੇ ਹੋ ਰਹੇ ਆ, ਤਾਂ ਵਾਲਾਂ ਦੀਆਂ ਸਾਰੀਆਂ ਸਮੱਸਿਆ ਦਾ ਹੱਲ ਹੈਗਾ ਆ ਫਰੈਸ਼ ਏ ਟੋਨਿਕ, ਮੇਡ ਇਨ ਕੈਨੇਡਾ, 20-21 ਸਾਲ ਦੇ ਤਜਰਬੇ ਤੋਂ ਬਾਅਦ ਬਣਿਆ ਹੋਇਆ ਟੋਨਿਕ ਆ, ਤੁਹਾਡੇ ਵਾਲਾਂ ਦੀ ਸੰਭਾਲ ਆ, ਡਿੱਗਣ ਤੋਂ ਬਚਾਊਗਾ, ਗੰਜੇ ਹੋਣ ਤੋਂ ਬਚਾਉਣਾ ਆ, ਤਾਂ ਇਸ ਤੇਲ ਦਾ ਇੱਕ ਵਾਰ ਇਸਤੇਮਾਲ ਕਰ ਲਓ। ਜਫਰ ਮਲਕ ਹੋਣਾ ਤੁਸੀਂ ਕਾਲ ਕਰ ਲਓ 647-521-5159 6479-6569-41 ਜਫਰ ਮਲਕ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ।
1: ਸਤਿ ਸ਼੍ਰੀ ਅਕਾਲ
0: ਜੀ,
1: ਜੀ ਜੀ ਮੈਂ ਸਾਰੇ ਪੇਰੈਂਟਸ ਨੂੰ, ਸਾਥ ਸਹੁਰਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਰਿਕੁਐਸਟ ਆ ਕਿ ਜਿਸ ਤਰ੍ਹਾਂ ਹੀ ਤੁਹਾਡੀਆਂ ਆਪਣੀਆਂ ਬੇਟੀਆਂ, ਉੱਦਾਂ ਹੀ ਤੁਸੀਂ ਆਪਣੀਆਂ ਨੌਵਾਂ ਨੂੰ ਰੱਖੋ। ਤੁਹਾਡੀਆਂ ਆਪਣੀਆਂ ਵੀ ਭੈਣਾਂ ਨੇ, ਭੂਆ ਨੇ, ਮਾਂ ਪਿਓ ਨੇ, ਸਾਰੇ ਨੇ, ਕਿਉਂਕਿ ਜਿਹੜੀ ਵੀ ਬੇਟੀ ਸਹੁਰੇ ਘਰ ਜਾਂਦੀ ਆ ਉਹ ਪੂਰਾ ਆਪਣੀ ਆਸ ਨਾਲ ਜਾਂਦੀ ਆ ਕਿ ਮੇਰਾ ਇਸ ਤਰ੍ਹਾਂ ਹੀ ਆਦਰ ਸਤਿਕਾਰ ਕੀਤਾ ਜਾਵੇ ਗੱਲ ਸਹੁਰੇ ਘਰ ਵੀ, ਜੋ ਕਿ ਮੇਰੇ ਮਾਂ ਪਿਓ ਘਰ ਹੁੰਦਾ ਸੀਗਾ
0: ਜੀ। ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਦੋਂ ਧੀ ਇੱਕ ਉਮਰ 'ਚ ਹੁੰਦੀ ਆ ਅਤੇ ਉਹਨੂੰ ਪਤਾ ਕਿ ਧੀਆਂ ਸ਼ੁਰੂ 'ਚ ਹੀ ਪ੍ਰਪੇਅਰ ਹੋਣਾ ਸ਼ੁਰੂ ਕਰ ਦਿੰਦੀਆਂ ਕਿ ਉਹਨਾਂ ਨੇ ਇੱਕ ਦਿਨ ਚਲੇ ਜਾਣਾ ਆ, ਕਿੰਨਾ ਕੁ ਔਖਾ ਹੁੰਦਾ ਕਿ ਇੱਕ ਘਰ ਤੋਂ ਬਿਲਕੁਲ ਜਿੱਥੇ ਜੰਮੀਆਂ ਪਲੀਆਂ ਖੇਡੀਆਂ ਮਾਂ ਬਾਪ ਦਾ ਪਿਆਰ ਮਿਲਿਆ, ਉਸ ਸਰਦਾਰ ਪਿਓ ਦੀ ਪੱਗ ਦਾ ਲੜ ਬਣਦੀਆਂ ਆ, ਫਿਰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਅਤੇ ਫਿਰ ਇੱਕਦਮ ਉਹਨਾਂ ਨੂੰ ਉਹ ਘਰ ਛੱਡਣਾ ਪੈਂਦਾ, ਅਤੇ ਕੀ ਮਹਿਸੂਸ ਕਰਦੀਆਂ ਧੀਆਂ ਉਸ ਵੇਲੇ?
1: ਜੀ ਬਹੁਤ ਔਖਾ ਹੁੰਦਾ ਧੀ ਨੂੰ ਆਪਣਾ ਘਰ ਛੱਡਣਾ, ਮਾਂ ਪਿਓ ਦਾ, ਮਾਂ ਪਿਓ ਤੋਂ ਦੂਰ ਰਹਿਣਾ ਬਹੁਤ ਔਖਾ ਆ, ਪਰ ਕਿਤੇ ਨਾ ਕਿਤੇ ਫਿਰ ਵੀ ਧੀਆਂ ਸੈਟਿਸਫਾਈ ਕਰਦੀਆਂ ਨੇ ਕਿ ਚਲੋ ਅਸੀਂ ਜਾਣਾ, ਸਾਡੀ ਮਾਂ ਵੀ ਆਈ ਆ ਕਿਸੇ ਦੇ ਗੜੀ, ਚਲੋ ਬੱਚੇ ਹੁੰਦੇ ਨੇ ਫਿਰ ਉਹ ਥੋੜਾ ਰੁਝਾਨ ਬੱਚਿਆਂ ਵੱਲ ਚਲਿਆ ਜਾਂਦਾ ਤੇ, ਪਰ ਔਖਾ ਬਹੁਤ ਹੁੰਦਾ ਭਾਜੀ। ਮੇਰੀ ਆਪਣੀ ਇੱਕ ਜੋ ਹੱਡ ਬੀਤੀ ਹੁਣ ਇਸ ਟਾਈਮ ਮੇਰੇ ਤੇ ਚੱਲ ਰਹੀ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜੇ ਤੁਹਾਡਾ ਟਾਈਮ ਹੋਵੇ ਤਾਂ।
0: ਜੀ ਹਾਂਜੀ, ਤੁਸੀਂ ਦੱਸੋ ਜੇ ਸ਼ਾਰਟ 'ਚ ਹੈਗਾ, ਇੱਕ ਮਿੰਟ ਹੈਗਾ
1: ਆਪਣੇ ਕੋਲ। ਜੀ ਸ਼ਾਰਟ 'ਚ ਹੀ ਹੈ ਕਿ ਜਿਵੇਂ ਮੈਂ ਕੈਨੇਡਾ 'ਚ, ਮੇਰੇ ਦੋਨੇ ਬ੍ਰਦਰਾਂ ਦੀ ਡੈਥ ਹੋ ਗਈ, ਮੇਰੇ ਪਾਪਾ ਦੀ ਡੈਥ ਹੋ ਗਈ, ਮੇਰੀ ਮੰਮਾ ਇਕੱਲੇ ਨੇ ਇੰਡੀਆ, ਤੇ ਮੈਂ ਬਹੁਤ ਮਜਬੂਰ ਹਾਂ ਕਿ ਮੈਂ ਹੁਣ ਬੱਚੇ ਛੱਡ ਕੇ ਮਾਂ ਕੋਲ ਜਾਵਾਂ ਕਿ ਜਾਂ ਉੱਥੇ ਰਹੂੰਗੀ ਤੇ ਫਿਰ ਬੱਚੇ ਇਕੱਲੇ ਨੇ ਮੇਰੇ।
0: ਹਾਂ,
1: ਤੇ ਜੇ ਮੈਂ ਮਾਂ ਕੋਲ ਜਾਵਾਂਗੀ ਤੇ ਫਿਰ ਮੈਂ ਫਿਰ ਬੱਚੇ ਇਕੱਲੇ ਆ, ਜੇ ਮੈਂ ਇੱਥੇ ਰਵਾਂਗੀ ਤੇ ਮੇਰੀ ਮਾਂ ਇਕੱਲੀ ਆ। ਬਹੁਤ ਔਖਾ ਡਿਸੀਜਨ ਇੱਕ ਬੇਟੀ ਲਈ ਤੇ ਇੱਕ ਮਾਂ ਲਈ ਬਹੁਤ ਔਖਾ ਆ, ਸਾਰਾ ਕੁਛ ਦੇਖਣਾ, ਸਮਝੇ ਨਾ ਸਮਝੇ, ਪਰ ਬਹੁਤ ਔਖਾ ਭਾਜੀ, ਬਹੁਤ ਜ਼ਿਆਦਾ ਔਖਾ ਆ। ਸਭ ਨੂੰ ਵੱਡਾ ਰਿਸ਼ਤਾ ਮਾਂ ਦਾ, ਭੈਣਾਂ ਦਾ, ਦਾਦੀਆਂ ਨਾਨੀਆਂ ਦਾ। ਇੱਕ ਮੇਰੀ ਦੋਤੀ ਆ, ਹੁਣ ਮੈਂ ਉੱਥੋਂ ਬਿਨਾਂ ਨਹੀਂ ਰਹਿ ਸਕਦੀ।
0: ਓਕੇ, ਸੋ ਦੇਖੋ ਇਹ ਤਾਂ ਜਿਹੜੇ ਫੈਸਲੇ ਆ ਨਾ, ਡਿਸੀਜਨ ਤਾਂ ਇਹ ਸਿਰਫ ਆਪਣੇ ਹੱਥ ਹੀ ਹੁੰਦੇ ਆ ਕਿ ਅਸੀਂ ਕਿੱਧਰ ਜਾਈਏ, ਔਰ ਇਹ ਤਾਂ ਮੈਨੂੰ ਲੱਗਦਾ ਜ਼ਿੰਦਗੀ ਇਸੇ ਦਾ ਨਾਮ ਹੀ ਆ। ਹਰ ਵੇਲੇ ਬਹੁਤ ਸਾਰੇ ਰਸਤੇ ਹੁੰਦੇ ਆ ਕਿੱਧਰ ਜਾਣਾ, ਕਿੱਧਰ ਰਹਿਣਾ। ਸੋ ਮਾਂ ਬਾਪ ਇਹ ਤਾਂ ਪਰਦੇਸਾਂ ਦੀਆਂ, ਇਹੀ ਐਕਚੁਅਲ ਪਰਦੇਸਾਂ ਦੀ ਜਦੋਂ ਆਪਾਂ ਗੱਲ ਕਰਦੇ ਨਾ, ਪਰਦੇਸਾਂ ਦੇ ਅਸਲੀ ਦੁੱਖ ਇਹ ਆ ਕਿ ਅਸੀਂ ਸਾਨੂੰ ਬਲੀਦਾਨ ਕਰਨਾ ਪੈਂਦਾ ਰਿਸ਼ਤਿਆਂ ਦਾ, ਸਿਹਤ ਦਾ, ਰਿਸ਼ਤਿਆਂ ਦਾ। ਤਾਂ ਅਫਕੋਰਸ ਰਿਸ਼ਤਿਆਂ ਨਾਲੋਂ ਤਾਂ ਸਾਡੀ ਦੂਰੀ ਆਪਣੀ ਮਿੱਟੀ ਨਾਲੋਂ, ਆਪਣੇ ਪੰਜਾਬ ਨਾਲ ਤਾਂ ਹੁੰਦੀ ਹੁੰਦੀ ਆ, ਪਰ ਰਿਸ਼ਤਿਆਂ ਨਾਲੋਂ ਵੀ ਜਿਹੜਾ ਅਸੀਂ ਟੁੱਟਣਾ ਨਾ, ਉਹ ਵੀ ਸੁਭਾਵਿਕ ਹੀ ਆ। ਇਹ ਪਰਦੇਸ ਆ ਬੇਸਿਕਲੀ।
1: ਜੀ ਭਾਜੀ, ਬਹੁਤ ਔਖਾ, ਬਹੁਤ ਔਖਾ ਇੱਕ ਬੇਟੀ ਲਈ, ਇੱਕ ਮਾਂ ਲਈ, ਹੁਣ ਮੈਂ ਨਾਨੀ ਵੀ ਆ, ਇੱਕ ਨਾਨੀ ਲਈ ਬਹੁਤ ਔਖਾ ਆ
0: ਜੀ,
1: ਮੈਂ ਆਪਣੀ ਛੋਟੀ ਬੇਟੀ ਛੋਟੀ ਨੂੰ ਛੱਡ ਕੇ ਜਾਵਾਂ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਜਦੋਂ ਆਪਾਂ ਪਰਦੇਸਾਂ ਦੀ ਗੱਲਬਾਤ ਕਰਦੇ ਹਾਂ, ਸਭ ਤੋਂ ਔਖਾ ਹਾਰਡ ਸਟੈਪ ਤੁਹਾਨੂੰ ਕੀ ਲੱਗਦਾ ਕਿ ਪਰਦੇਸਾਂ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਲੱਗਦੀ ਕਿ ਯਾਰ ਆਹ ਨਹੀਂ ਹੋਣੀ ਚਾਹੀਦੀ? ਸਹੀ, ਤਰੱਕੀਆਂ ਵੀ ਕਰ ਲਈਆਂ ਉਹ ਵੀ ਸਹੀ ਆ, ਪੈਸਾ ਵੀ ਕਮਾ ਲਿਆ, ਘਰ ਵੀ ਲੈ ਲਏ, ਵੱਡੀਆਂ ਗੱਡੀਆਂ ਵੀ ਲੈ ਲਈਆਂ, ਪਰ ਕਿਹੜੀ ਇੱਕ ਚੀਜ਼ ਜਿਹੜੀ ਤੁਹਾਨੂੰ ਲੱਗਦਾ ਯਾਰ ਇੱਥੇ ਆ ਕੇ ਪਰਦੇਸ ਨਹੀਂ, ਇੱਥੇ ਆ ਕੇ ਤਾਂ ਨਾ, ਮਤਲਬ ਕਿਹੜੀ ਐਸੀ ਚੀਜ਼ ਆ, ਕੋਈ ਇੱਕ ਚੀਜ਼ ਤੁਹਾਨੂੰ ਖਟਕਦੀ ਹੋਵੇ ਵੀ ਸਾਰਾ ਕੁਛ ਕਰਨ ਤੋਂ ਬਾਅਦ ਆਹ ਚੀਜ਼ ਨਹੀਂ ਮੈਨੂੰ ਸਹੀ ਲੱਗੀ, ਆਹ ਇੱਦਾਂ ਹੋਣੀ ਚਾਹੀਦੀ ਆ? 905-673-33-37 905-673-33-37 ਕੱਲ੍ਹ ਨੂੰ ਇਹੀ ਗੱਲਾਂ ਬਾਤਾਂ ਕਰਾਂਗੇ। ਬਹੁਤ ਸਾਰੀਆਂ ਕਾਲਜ ਆਈਆਂ, ਮੈਂ ਲੈ ਨਹੀਂ ਪਾਇਆ, ਸੋ ਮੈਂ ਕੋਸ਼ਿਸ਼ ਕਰੂੰਗਾ ਇਸ ਗੱਲ ਨੂੰ ਥੋੜ੍ਹਾ ਜਿਹਾ ਘੱਟ ਇਮੋਸ਼ਨਲ ਕਰਕੇ, ਕਿਉਂਕਿ ਮੈਂ ਆਪ ਚਾਹੁੰਦਾ ਕਿ ਹੁਣ ਵਾਲੀਆਂ ਕਾਲਾਂ ਨਾ ਲਈਏ, ਵੀ ਮੈਂ ਧੀਆਂ ਦੇ ਵਿਸ਼ੇ 'ਤੇ ਖੁਦ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾਂਦਾ ਹਾਂ। ਸੋ 905-673-33-37

ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਬੈਸਟ ਡੀਲ ਦਾ ਮੈਸੇਜ ਦੇ ਦਈਏ, ਤੁਸੀਂ 30-40% ਡਿਸਕਾਊਂਟ ਦੇ ਉੱਪਰ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਦੀਆਂ ਆਈਟਮਾਂ ਲੈਣੀਆਂ ਨੇ, ਜੂਸਰ, ਗ੍ਰੈਂਡਰ, ਏ ਸੀ, ਫੈਨਸ, ਨਾਲ ਦੀ ਨਾਲ ਓਵਨਸ ਅਤੇ ਮਾਈਕ੍ਰੋਵੇਵਸ, ਬੜਾ ਕੁਛ ਇਹਨਾਂ ਕੋਲ ਨਾ ਇੱਕ ਵੇਅਰ ਹਾਊਸ ਭਰਿਆ ਪਿਆ ਟੀਵੀਜ਼ ਦੇ ਨਾਲ, ਬਹੁਤ ਨਵੇਂ ਨਵੇਂ ਬ੍ਰਾਂਡ ਦੇ ਟੀ ਵੀ, ਸੈਮਸੰਗ, ਟੀ ਸੀ ਐੱਲ, ਓਮੇਗਾ ਦੇ ਜੂਸਰ ਇਹਨਾਂ ਕੋਲ ਬੜੇ ਵਧੀਆ ਕੁਆਲਿਟੀ। ਤੁਸੀਂ ਇੱਧਰੋਂ ਉੱਧਰੋਂ ਜਿਹੜੇ ਜਿਹੜੇ ਪ੍ਰਾਈਜ਼ ਦੇਖੇ ਨਾ, ਉਹਦੇ ਨਾਲੋਂ 30% ਜਾਂ 40% ਪ੍ਰਾਈਜ਼ ਕੱਟ ਆਫ ਕਰਕੇ ਬ੍ਰਾਂਡ ਨਿਊ ਆਈਟਮਸ ਤੁਹਾਨੂੰ ਬ੍ਰੈਂਪਟਨ ਬੈਸਟ ਡੀਲ ਤੋਂ ਮਿਲ ਜਾਣੀਆਂ, ਤੋਹਫੇ ਦੇਣੇ ਆ ਕਿਸੇ ਨੂੰ, ਪਰਿਵਾਰਾਂ ਨੂੰ। ਅਤੇ ਬਹੁਤ ਇਹਨਾਂ ਕੋਲ ਸੈਮਸੰਗ ਦੀਆਂ ਵਾਚ ਆਈਆਂ, ਬ੍ਰਾਂਡ ਨਿਊ ਸੈਮਸੰਗ ਸਮਾਰਟ ਵਾਚਸ, ਬਹੁਤ ਵਧੀਆ ਪ੍ਰਾਈਜ਼ ਦੇ ਵਿੱਚ, ਜਿਹੜਾ ਮਾਰਕੀਟ 'ਚ ਵਾਚ ਤੁਹਾਨੂੰ $500-600 ਦੀ, ਇਹਨਾਂ ਕੋਲ ਤੁਹਾਨੂੰ $200 ਦੀ ਮਿਲ ਜਾਣੀ ਆ। ਇਹਨਾਂ ਦੀ ਰੀਲ ਦੇਖਿਓ, ਆਪਾਂ ਆਪਣੇ ਪੇਜ 'ਤੇ ਰੀਲ ਵੀ ਪਾਈ ਹੋਈ ਆ, ਰੇਡੀਓ ਡਾਨ ਇੰਸਟਾਗ੍ਰਾਮ 'ਤੇ ਨਾ ਆਪਾਂ ਇਹਨਾਂ ਦੀ ਰੀਲ ਪਾਈ ਹੋਈ ਆ। ਸੋ ਜ਼ਰੂਰ, ਮੈਂ ਇੱਕ ਦਿਨ ਗਿਆ ਸੀ ਅਤੇ ਮੈਂ ਕੁਛ ਗਿਫਟ ਲੈ ਕੇ ਆਇਆ, ਅਤੇ ਮੈਂ ਸੋਚਦਾ ਕਿ ਕਿਉਂ ਨਾ ਆਪਾਂ ਤੁਹਾਡਾ ਵੀ ਫਾਇਦਾ ਕਰਵਾਈਏ। ਬ੍ਰੈਂਪਟਨ ਬੈਸਟ ਡੀਲ ਦੇ ਤੁਸੀਂ ਸੋਸ਼ਲ ਮੀਡੀਆ ਪੇਜ 'ਤੇ ਜਾਇਓ, 905-965-6941, ਬ੍ਰੈਂਪਟਨ ਬੈਸਟ ਡੀਲ। ਔਰ ਨਾਲ ਦੀ ਨਾਲ ਬੀ ਡੀ ਐੱਸ ਹੋਮ ਪੇਂਟਿੰਗ ਦਾ ਸੁਨੇਹਾ ਦੇ ਦਈਏ, ਜੇ ਤੁਸੀਂ ਘਰ ਵਿੱਚ ਪੇਂਟਿੰਗ ਦੀਆਂ ਸਵਾਵਾਂ ਲੈਣੀਆਂ, ਤੁਸੀਂ ਆਪਣੇ ਬੇਸਮੈਂਟ ਨੂੰ ਪੇਂਟ ਕਰਵਾਉਣਾ, ਘਰ ਨੂੰ ਪੇਂਟ ਕਰਵਾਉਣਾ, ਇੰਟੀਰੀਅਰ ਐਕਸਟੀਰੀਅਰ ਪੇਂਟ ਕਰਵਾਉਣਾ ਜਾਂ ਫਲੋਰਿੰਗ ਟਾਈਲਿੰਗ ਦਾ ਕੰਮ ਕਰਵਾਉਣਾ ਆ, ਤਾਂ ਵੀ ਤੁਸੀਂ ਬੀ ਡੀ ਐੱਸ ਹੋਮ ਪੇਂਟਿੰਗ ਨੂੰ ਯਾਦ ਕਰੋ। ਡੈੱਕ ਫੈਂਸ ਪੇਂਟ ਕਰਵਾਉਣੀ ਹੈ, ਇਹਨਾਂ ਤੋਂ ਵਧੀਆ ਕੋਈ ਪੇਂਟ ਨਹੀਂ ਕਰਦਾ, 12 ਸਾਲਾਂ ਦਾ ਤਜ਼ਰਬਾ ਆ। ਡੈੱਕ ਫੈਂਸ ਪੇਂਟ ਕਰਵਾਉਣ ਦੇ ਲਈ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਨੰਬਰ ਲਿਖ ਲਓ, 905-965-3611, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਪ੍ਰਾਈਸ ਤੁਹਾਨੂੰ ਵਧੀਆ ਦੇਣਗੇ, ਪਰ ਕੰਮ ਬਹੁਤ ਵਧੀਆ ਸਿੱਕੇਬੰਦ ਕਰਕੇ ਦੇਣਗੇ, ਇਹ ਇਹਨਾਂ ਦੀ ਗਰੰਟੀ ਆ, 12 ਸਾਲਾਂ ਦਾ ਤਜ਼ਰਬਾ ਆ, ਕੱਚਾ ਪੀਲਾ ਕੰਮ ਨਹੀਂ ਕਰਦੇ। 905-965-3611, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬੀ ਡੀ ਐੱਸ ਹੋਮ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਬਿਲਕੁਲ ਜੀ, ਨਾਲ ਦੀ ਨਾਲ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਅਤੇ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਸੋ ਫੈਸ਼ਨ ਆਈ ਕਿਊ ਤੋਂ ਬਾਈ ਲਹਿੰਗੇ ਗਰਾਰੇ ਸ਼ਰਾਰੇ ਲੈਣ ਹੋਣ ਜਾਂ ਭੈਣਾਂ ਵਾਸਤੇ ਜਿਹੜੇ ਸੂਟ ਆ $30 ਤੋਂ ਸਟਾਰਟ ਹੋ ਰਹੇ ਆ। ਨਾਲ ਦੀ ਨਾਲ ਤੁਸੀਂ ਬਹੁਤ ਸਾਰੀ ਸ਼ੋਪਿੰਗ ਕਰਨੀ ਆ, ਡਿਸਕਾਊਂਟ ਇਹਨਾਂ ਕੋਲ ਲੱਗਾ ਹੋਇਆ। ਤੁਸੀਂ ਇੱਕ ਵਾਰੀ ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ, ਬਹੁਤ ਸਾਰੀਆਂ ਡੀਲਸ ਇਹਨਾਂ ਕੋਲ ਲੱਗੀਆਂ ਰਹਿੰਦੀਆਂ। ਪਰ ਪੰਜਾਬੀ ਮਾਫ ਕਰਨਾ, ਤੁਸੀਂ ਰੇਡੀਓ ਉਡਾਣ ਦਾ ਰੈਫਰੈਂਸ ਜ਼ਰੂਰ ਦੇ ਦਿਓ ਤਾਂ ਕਿ ਤੁਹਾਨੂੰ $100 ਦੀ ਬਾਇੰਗ 'ਤੇ ਬਹੁਤ ਖੂਬਸੂਰਤ ਜਿਹਾ ਤੋਹਫਾ ਮਿਲ ਸਕੇ, ਅਤੇ $200 'ਤੇ ਸ਼ੋਪਿੰਗ 'ਤੇ ਹੋਰ ਵੀ ਵੱਡਾ ਤੋਹਫਾ, $300 ਦੀ ਸ਼ੋਪਿੰਗ 'ਤੇ ਹੋਰ ਵੀ ਵੱਡਾ ਤੋਹਫਾ। ਸੋ ਫੈਸ਼ਨ ਆਈ ਕਿਊ 'ਤੇ ਪਹੁੰਚਣਾ ਆ। ਹੁਣ ਵਿਆਹ ਦੀ ਸ਼ੋਪਿੰਗ ਕਰਨੀ ਆ ਤਾਂ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ, ਬਸ ਤੁਸੀਂ ਫੈਸ਼ਨ ਆਈ ਕਿਊ 'ਤੇ ਲੈਂਡ ਹੋ ਜਾਓ, ਬਹੁਤ ਸਾਰਾ ਖਰਚਾ ਤੁਹਾਡਾ ਬਚ ਜਾਣਾ ਆ। ਨਾਲ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ। ਲੈਗਸ ਸੈਟਾਂ ਦੀ ਬੜੀ ਵੱਡੀ ਕਲੈਕਸ਼ਨ ਇਹਨਾਂ ਕੋਲ ਹੈਗੀ ਆ, ਥੀਮ ਵੈਡਿੰਗ ਵਾਸਤੇ ਇਹਨਾਂ ਕੋਲ ਟੇਲਰ ਟੀਮ ਇਨ ਹਾਊਸ ਅਵੇਲੇਬਲ ਆ। ਬਸ ਫਿਰ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਪਹੁੰਚੋ, 905-453-2225 ਫੈਸ਼ਨ ਆਈ ਕਿਊ।
1: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਜਾਂਦੇ ਹੋਏ ਇੱਕ ਵਾਰ ਫਿਰ ਮੈਸੇਜ ਦੇ ਦਈਏ। ਡਰੀਮ ਹੋਮ ਅਪਲਾਈਂਸਿਸ, ਤੁਸੀਂ ਘਰ ਵਾਸਤੇ ਅਪਲਾਈਂਸਿਸ ਲੈਣੇ ਆ, ਬੇਸਮੈਂਟ ਵਾਸਤੇ ਅਪਲਾਈਂਸਿਸ ਲੈਣੇ ਆ, ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਤਾਂ ਤੁਸੀਂ ਡਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖਣਾ ਆ। ਵਧੀਆ ਪ੍ਰਾਈਸ, ਇੰਸਟਾਲੇਸ਼ਨ ਬਿਲਕੁਲ ਫਰੀ ਹੈ ਸਾਡੇ ਵੱਲੋਂ ਜੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ, ਡਿਲੀਵਰੀ ਬਿਲਕੁਲ ਫਰੀ ਆ। ਡਰੀਮ ਹੋਮ ਅਪਲਾਈਂਸਿਸ, 2915 ਅਰਜੈਂਟੀਆ ਰੋਡ, ਡਰੀਮ ਹੋਮ ਅਪਲਾਈਂਸਿਸ, 905-805-3000-905-805-3000, ਡਰੀਮ ਹੋਮ ਅਪਲਾਈਂਸਿਸ। ਅਤੇ ਸਮਾਂ ਆਪਣਾ ਹੋ ਚੁੱਕਿਆ ਜੀ, ਮਿਲਦੇ ਹਾਂ ਕੱਲ੍ਹ ਨੂੰ ਆਪਾਂ ਇਸੇ ਵੇਲੇ 9 to 10, ਅਤੇ ਸਵੇਰੇ ਮਿਲਾਂਗੇ ਆਪਾਂ 7 to 9 ਤੱਕ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
5: ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.
7: This is AM 530, CHLO AM, serving

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋ ਗਏ, ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ਹਾਲੀ ਹੋਏਗੀ। ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭਰੰਗ ਦੇ ਨਾਲ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਨੂੰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭਰੰਗ ਨੂੰ ਲੈ ਕੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਮਿਲਦੇ ਹਾਂ। ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਜੀ ਦੇ ਨਾਲ। ਉਸ ਤੋਂ ਪਹਿਲੇ 6 ਤੋਂ 9 ਵਜੇ ਤੱਕ ਅੱਜ ਸਤਿੰਦਰਪਾਲ ਸਿੱਧਵਾਂ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਸੀ, ਉਹਨਾਂ ਦਾ ਬੇਟਾ ਅਕਸਰ ਕਰਦਾ ਹੁੰਦਾ ਨਵੀਂ। ਸੋ ਲਗਾਤਾਰ 5:30 AM ਦੀ ਫ੍ਰੀਕੁਐਂਸੀ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਬਹੁਤ ਖੂਬਸੂਰਤੀ ਨਾਲ ਕਰਦੀ ਹੈ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੀ ਹੈ, ਤੁਹਾਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ। ਸੋ ਸਾਡੀ ਵਾਰੀ ਇਸ ਵੇਲੇ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਰਾਤ ਨੂੰ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਬੈਠੇ ਹੋਏ ਹੁੰਦੇ ਹੋ, ਆਪਣੇ ਰੋਜ਼ਮਰਾ ਦੇ ਕੰਮਾਂ ਕਾਰਾਂ ਨੂੰ ਨਿਬੇੜ ਕੇ ਕੱਲ੍ਹ ਕੀ ਕਰਨਾ, ਉਹਨਾਂ ਚੀਜ਼ਾਂ ਦੀ ਪਲੈਨਿੰਗ ਕਰਨ ਵਾਸਤੇ ਖਾਣਾ ਵਾਣਾ ਖਾ ਕੇ ਆਪਣੇ ਬੈੱਡਰੂਮ ਦੇ ਵਿੱਚ, ਆਪਣੇ ਲਿਵਿੰਗ ਰੂਮ ਦੇ ਵਿੱਚ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਆਪਣੇ ਪੰਜਾਬ ਦੇ ਨਾਲ ਜੋੜ ਕੇ, ਪੰਜਾਬੀ ਦੇ ਨਾਲ ਜੋੜ ਕੇ, ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਕੇ ਐਸੀਆਂ ਕੁਝ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਜਿਨ੍ਹਾਂ ਦੇ ਨਾਲ ਮਨ ਨੂੰ ਸਕੂਨ ਆਏ ਰਾਤ ਨੂੰ, ਕਿਉਂਕਿ ਤੁਸੀਂ ਸੋਣਾ ਹੈ, ਆਰਾਮ ਦੀ ਨੀਂਦ ਸੋ, ਸਵੇਰੇ ਫਰੈਸ਼ ਹੋ ਕੇ ਉੱਠੋ ਆਪਣੇ ਕੰਮਾਂ ਕਾਰਾਂ ਤੇ ਜਾਣ ਵਾਸਤੇ। ਸੋ ਵੀਕਐਂਡ ਮਨਾ ਕੇ ਆਇਓ ਤੁਸੀਂ, ਬੱਚਿਆਂ ਨੂੰ ਵੀ ਛੁੱਟੀਆਂ ਹੋ ਚੁੱਕੀਆਂ ਨੇ ਸਕੂਲਾਂ ਦੇ ਵਿੱਚ, ਬੱਚੇ ਘਰਾਂ ਦੇ ਵਿੱਚ ਹੀ ਹੋਣਗੇ, ਉਹਨਾਂ ਦੇ ਮੁਤਾਬਕ ਤੁਸੀਂ ਬਾਹਰ ਅੰਦਰ ਜਾਣ ਦੀ ਪਲੈਨਿੰਗ ਵੀ ਕਰ ਰਹੇ ਹੋਗੇ, ਤੇ ਲੇਕਿਨ ਜੋ ਮੌਸਮ ਦਾ ਮਜ਼ਾਜ ਹੈ ਉਹ ਤੁਸੀਂ ਆਉਣ ਵਾਲੇ ਦਿਨਾਂ 'ਚ ਹੋਰ ਬੜਾ ਗੰਭੀਰ ਹੋਣ ਵਾਲਾ ਹੈ। 29 ਤਰੀਕ ਹੋ ਗਈ ਦੇਖੋ ਅੱਜ, ਤੇ 25 ਡਿਗਰੀ ਟੈਂਪਰੇਚਰ ਹੈ ਇਸ ਵੇਲੇ। ਅੱਜ ਦਾ ਦਿਨ ਤਾਂ ਚਲੋ ਬੀਤ ਗਿਆ, ਕੱਲ ਨੂੰ 30 ਜੂਨ ਮੰਗਲਵਾਰ ਨੂੰ ਟੈਂਪਰੇਚਰ ਹੋ ਜਾਣਾ 34 ਡਿਗਰੀ ਟੈਂਪਰੇਚਰ। 5:41 ਤੇ ਸਵੇਰੇ ਸੂਰਜ ਦੇਵਤਾ ਦੇ ਦਰਸ਼ਨ ਤੁਸੀਂ ਕਰੋਗੇ ਔਰ 9:04 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। 20 ਤੋਂ 25 ਕਿਲੋਮੀਟਰ ਪਰ ਆਵਰਸ ਦੀ ਸਪੀਡ ਦੇ ਨਾਲ ਹਵਾ ਜਿਹੜੀ ਚੱਲੇਗੀ, ਥੋੜੀ ਬਹੁਤ ਗਰਮੀ ਤੋਂ ਰਾਹਤ ਦਿਲਵਾਉਣ ਦੇ ਲਈ। ਸੋ ਲੇਕਿਨ ਆਉਣ ਵਾਲੇ 4-5 ਦਿਨ ਮੌਸਮ ਇਹੀ ਹੈ, 32-33 ਤੋਂ ਉੱਤੇ 34-35 ਤੱਕ ਵੀ ਜਾਣਾ, ਇੱਕ ਦਿਨ 36 ਤੱਕ ਵੀ ਜਾਣਾ ਹੈ। ਸੋ ਆਪਣੇ ਆਪ ਨੂੰ ਥੋੜਾ ਜਿਹਾ ਮੈਂਟਲੀ ਪ੍ਰਪੇਅਰ ਰੱਖੋ, ਸਾਡੇ ਜਿਹੜੇ ਬਜ਼ੁਰਗ ਦੋਸਤ ਭੈਣ ਭਰਾ ਹਨ, ਕੋਸ਼ਿਸ਼ ਕਰੋ ਕਿ ਇਸ ਗਰਮੀ ਦੇ ਵਿੱਚ ਬਾਹਰ ਘੱਟ ਨਿਕਲੋ, ਆਪਣੇ ਘਰ ਦੇ ਵਿੱਚ ਹੀ ਬੈਠੋ, ਨਿਕਲੋ। ਜਦੋਂ ਨਿਕਲਣਾ ਵੀ ਪਏ ਤਾਂ ਸ਼ਾਮ ਨੂੰ ਥੋੜਾ ਜਿਹਾ ਨਿਕਲੋ, ਜਦੋਂ ਕਾਫੀ ਠੰਡਾ ਹੋ ਜਾਏ, ਪਾਰਕਾਂ ਪੂਰਕਾਂ ਵਿੱਚ ਬੈਠਣ ਦਾ ਥੋੜਾ ਜਿਹਾ ਰੁਝਾਨ ਹੈ ਵੀ। ਸੋ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ, ਤੇ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸਣੀ ਚਾਹਾਂਗਾ ਕਿ ਜਿਸ ਤਰ੍ਹਾਂ ਪਿੱਛੇ 21 ਜੂਨ ਨੂੰ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੇ ਮਾਤਾ ਜੀ ਸਵਰਗਵਾਸ ਹੋ ਗਏ ਸਨ, ਤੇ ਅੱਜ 29 ਤਰੀਕ ਨੂੰ ਨਾ ਅੱਜ ਉਹਨਾਂ ਦੀਆਂ ਅੰਤਮ ਰਸਮਾਂ, ਉਹਨਾਂ ਦਾ ਅੰਤਮ ਸੰਸਕਾਰ, ਉਸ ਤੋਂ ਬਾਅਦ ਅੰਤਮ ਅਰਦਾਸ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ, ਤੋ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਮੈਂ ਖੁਸ਼ਕਿਸਮਤ ਸੀ ਕਿ ਮੈਂ ਉਹਨਾਂ ਦੀ ਅੰਤਮ ਦਰਸ਼ਨ ਵੀ ਕਰ ਸਕਿਆ, ਅੰਤਮ ਸੰਸਕਾਰ ਦੇ ਵਿੱਚ ਵੀ ਸ਼ਾਮਿਲ ਔਰ ਅੰਤਮ ਅਰਦਾਸ ਦੇ ਵਿੱਚ ਵੀ ਸ਼ਾਮਿਲ ਹੋਇਆ। ਬੜਾ ਮਨ ਨੂੰ ਇੱਕ ਸਕੂਨ ਪਹੁੰਚਿਆ ਔਰ ਇੱਕ ਬੜੀ ਤਸੱਲੀ ਵੀ ਹੋਈ ਇਸ ਚੀਜ਼ ਦੀ ਕਿ ਮਾਤਾ ਜੀ ਬਹੁਤ ਹੀ ਸਮਝਦਾਰ, ਵਾਹਿਗੁਰੂ ਦੇ ਵਿੱਚ ਆਸਥਾ ਰੱਖਣ ਵਾਲੇ, ਪੂਰੇ ਪਰਿਵਾਰ ਨੂੰ ਇੱਕ ਜਗ੍ਹਾ ਤੇ ਬੰਨ ਕੇ ਉਹਨਾਂ ਨੇ ਰੱਖਿਆ ਹੋਇਆ ਸੀ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉੱਥੇ ਗੱਲਾਂ ਬਾਤਾਂ ਦੇ ਵਿੱਚ ਪਤਾ ਲੱਗਿਆ ਕਿ 52 ਮੈਂਬਰ ਕਥੂਰੀਆ ਸਾਹਿਬ ਦੀ ਫੈਮਿਲੀ ਦੇ, ਜਿਨ੍ਹਾਂ ਨੂੰ ਉਸ ਮਾਤਾ ਦੀ ਛਾਇਆ ਦੇ ਵਿੱਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਬਹੁਤੇ ਅੱਜ ਸ਼ਾਮਿਲ ਸਨ, ਇੱਕ ਦੋ ਕੁਝ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਇੰਡੀਆ ਤੋਂ ਆਉਣਾ ਸੀ, ਕੋਈ ਵੀਜ਼ਾ ਵਗੈਰਾ ਨਹੀਂ ਮਿਲਿਆ, ਉਹ ਰਹਿ ਗਏ। ਲੇਕਿਨ ਫਿਰ ਵੀ ਬੜਾ ਸਕੂਨ ਵਾਲਾ, ਬੜਾ ਗਮਗੀਨ ਉੱਥੇ ਮਾਹੌਲ ਸੀ। ਸਾਰੇ ਦਾ ਸਾਰਾ ਪਰਿਵਾਰ ਹੀ ਗਮ ਦੇ ਵਿੱਚ ਡੁੱਬਿਆ ਹੋਇਆ ਸੀ। ਉਹਨਾਂ ਦੀਆਂ ਪੋਤੀਆਂ ਨੇ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਆਪਣੀ ਦਾਦੀ ਮਾਂ ਨੂੰ ਸ਼ਰਧਾਂਜਲੀ ਦਿੱਤੀ। ਪੋਤੀਆਂ, ਦੋਤੀਆਂ, ਪੋਤੇ, ਦੋਤੇ, ਸਾਰੇ ਬੜੇ ਗਮਗੀਨ ਮਾਹੌਲ ਦੇ ਵਿੱਚ ਸਨ। ਚਲੋ ਖੈਰ, ਇਹ ਦੁਨੀਆ ਆਉਣਾ ਜਾਣਾ ਇਸ ਦੁਨੀਆ ਦਾ ਦਸਤੂਰ ਹੈ, ਜਿਹੜਾ ਇਸ ਦੁਨੀਆਂ ਦੇ ਉੱਪਰ ਆਇਆ ਉਸਨੇ ਇੱਕ ਦਿਨ ਜਾਣਾ ਹੀ ਜਾਣਾ। ਲੇਕਿਨ ਜਦੋਂ ਆਪਣੀ ਯਾਤਰਾ ਨੂੰ ਬਿਲਕੁਲ ਕੋਈ ਪੂਰੀ ਸੰਤੁਸ਼ਟੀ ਦੇ ਨਾਲ ਆਪਣੇ ਪਰਿਵਾਰ ਨੂੰ ਹੱਸਦੇ ਖੇਡਦੇ ਜਾਏ ਤਾਂ ਬਹੁਤ ਇੱਕ ਸਕੂਨ ਹੁੰਦਾ ਮਨ ਨੂੰ। ਚਲੋ ਖੈਰ, ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਉਹ ਚੇਅਰਮੈਨ ਨੇ, ਸਾਡੇ ਸਮੁੱਚੇ ਰੇਡੀਓ ਪ੍ਰੋਗਰਾਮ ਵੱਲੋਂ, ਸਾਡੀ ਸਮੁੱਚੀ ਟੀਮ ਵੱਲੋਂ ਅਸੀਂ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਹਾਂ ਅਤੇ ਮਾਤਾ ਜੀ ਨੂੰ, ਉਸ ਵਿਛੜੀ ਆਤਮਾ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਕਿ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਉਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਸੋ ਮੈਂ ਨਾ ਅੱਜ ਇੱਥੋਂ ਜਦੋਂ ਮੈਂ ਉੱਥੋਂ ਅਟੈਂਡ ਕਰਕੇ ਆਇਆ ਨਾ, ਮੈਨੂੰ ਉੱਥੋਂ ਨਜ਼ਰ ਆਇਆ ਕਿ ਜਿਵੇਂ ਇੱਕ ਵੱਡਾ ਪੇੜ ਨਹੀਂ ਹੁੰਦਾ, ਵੱਡਾ ਇੱਕ ਦਰਖਤ ਹੁੰਦਾ ਹੈ, ਉਸੇ ਤਰ੍ਹਾਂ ਮਾਤਾ ਜੀ ਦੀ ਹੈਸੀਅਤ ਇਸ ਪਰਿਵਾਰ ਦੇ ਵਿੱਚ ਮੈਂ ਅੱਜ ਦੇਖੀ ਕਿ ਜਿਨ੍ਹਾਂ ਨੇ ਪੂਰੇ ਪਰਿਵਾਰ ਨੂੰ ਆਪਣੀ ਛਾਇਆ ਜਿਹੜੀ ਨਾ ਉਹ ਦਿੱਤੀ ਹੋਈ ਸੀ। ਸੋ ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਛੋਟੀ ਜਿਹੀ ਸਟੋਰੀ ਵੀ, ਉਹ ਕਹਿੰਦੇ ਵੀ ਇੱਕ ਜਿੱਦਾਂ ਅੰਬ ਦਾ ਦਰਖਤ ਹੁੰਦਾ ਨਾ, ਕੋਈ ਆਉਂਦਾ ਹੈ ਉੱਥੋਂ ਅੰਬ ਤੋੜ ਕੇ ਖਾ ਜਾਂਦਾ ਹੈ, ਦਰਖਤ ਫਿਰ ਉੱਥੇ ਇਕੱਲੇ ਦਾ ਇਕੱਲਾ ਖੜਾ ਰਹਿ ਜਾਂਦਾ ਹੈ, ਕੋਈ ਆ ਜਾਂਦਾ ਉੱਥੇ ਪੀਂਘ ਪਾ ਕੇ ਝੂਲੇ ਝਾਲੇ ਲੈ ਕੇ ਵਾਪਸ ਚਲਾ ਜਾਂਦਾ ਹੈ, ਦਰਖਤ ਫਿਰ ਉੱਥੇ ਇਕੱਲਾ ਖੜਾ ਰਹਿ ਜਾਂਦਾ ਹੈ, ਕੋਈ ਆਉਂਦਾ ਗਰਮੀ ਦਾ ਸਤਾਇਆ ਹੋਇਆ ਉਸ ਦਰਖਤ ਦੀ ਛਾਂ ਦੇ ਥੱਲੇ ਬੈਠ ਕੇ ਆਪਣੇ ਆਪ ਨੂੰ ਸਕੂਨ ਪਹੁੰਚਾਉਂਦਾ ਹੈ, ਚਲਾ ਜਾਂਦਾ ਹੈ, ਦਰਖਤ ਉੱਥੇ ਦਾ ਉੱਥੇ ਖੜਾ ਰਹਿੰਦਾ ਹੈ, ਕੋਈ ਹਨੇਰੀ ਆਵੇ, ਕੋਈ ਝੱਖੜ ਆਵੇ, ਕੋਈ ਤੂਫਾਨ ਆਵੇ, ਕੋਈ ਬਾਰਿਸ਼ ਆਵੇ, ਨਾ ਤੇ ਉਹ ਅੰਬ ਖਾਣ ਵਾਲਾ ਆ ਕੇ ਉਸ ਦਰਖਤ ਨੂੰ ਬਚਾਉਂਦਾ, ਨਾ ਉਹ ਪੀਂਘਾਂ ਝੂਟਣ ਵਾਲਾ ਆ ਕੇ ਉਸ ਦਰਖਤ ਦੀ ਕੋਈ ਖੈਰ ਖਬਰ ਲੈਂਦਾ, ਤੇ ਨਾ ਹੀ ਉਸ ਦਰਖਤ ਦੀ ਛਾਂ ਦਾ ਆਨੰਦ ਮਾਣਨ ਵਾਲਾ ਆ ਕੇ ਉਸ ਦਰਖਤ ਦੀ ਕੋਈ ਖੈਰ ਖਬਰ ਲੈਂਦਾ। ਦਰਖਤ ਇਕੱਲਾ ਹੀ ਵਿਚਾਰਾ ਉਹਨਾਂ ਮੁਸ਼ਕਲਾਂ ਨੂੰ ਚੱਲਦਾ, ਕਿਉਂ ਕਿ ਪਤਾ ਦਰਖਤ ਦੀ ਜਿਹੜੀ ਤਾਕਤ ਕੀ ਹੈ, ਦਰਖਤ ਦੀ ਤਾਕਤ ਹੈਗੀ ਹੈ ਉਸ ਦੀ ਜੜ੍ਹ। ਤੇ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਨਾ, ਮਾਤਾ ਪਿਤਾ, ਉਹ ਪਰਿਵਾਰ ਦੀ ਜੜ੍ਹ ਹੁੰਦੇ ਨੇ, ਉਹਨਾਂ ਨੇ ਸਾਰੇ ਪਰਿਵਾਰ ਨੂੰ ਆਪਸ ਦੇ ਵਿੱਚ ਬੰਨਿਆ ਹੁੰਦਾ ਹੈ। ਸੋ ਕੋਸ਼ਿਸ਼ ਕਰਿਆ ਕਰੋ ਉਹਨਾਂ ਜੜ੍ਹਾਂ ਨੂੰ, ਉਹਨਾਂ ਦੋਸਤਾਂ ਮਿੱਤਰਾਂ ਨੂੰ, ਘਰ ਦੇ ਵੱਡੇ ਵਡੇਰਿਆਂ ਨੂੰ, ਪਰਿਵਾਰ ਨੂੰ, ਇੱਕ ਦੂਸਰੇ ਨੂੰ ਲੁੱਕ ਆਫਟਰ ਕਰਿਆ ਕਰੋ, ਕਿਉਂਕਿ ਜਿਹੜੇ ਦੂਸਰੇ ਹੁੰਦੇ ਨਾ, ਜਿਹੜੇ ਬਾਹਰ ਵਾਲੇ ਹੁੰਦੇ ਹੈ, ਉਹ ਬਾਹਰ ਵਾਲੇ ਤਾਂ ਇੱਦਾਂ ਹੀ ਹੁੰਦੇ, ਕੋਈ ਆਇਆ ਅੰਬ ਖਾ ਕੇ ਚਲਾ ਗਿਆ, ਕੋਈ ਆਇਆ ਪੀਂਘਾਂ ਝੂਟ ਕੇ ਚਲਾ ਗਿਆ, ਕੋਈ ਆਇਆ ਛਾਂ ਲੈ ਕੇ ਚਲਾ ਗਿਆ, ਉਹਨਾਂ ਨੂੰ ਦਰਖਤ ਦੇ ਨਾਲ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਰਾ ਲੁੱਕ ਆਫਟਰ ਤੁਸੀਂ ਪਰਿਵਾਰ ਨੇ ਕਰਨਾ, ਪਰਿਵਾਰ ਦੀਆਂ ਜੜ੍ਹਾਂ ਦਾ ਖਿਆਲ ਰੱਖਿਆ ਕਰੋ। ਬਾਕੀ ਜਾਣਾ ਤਾਂ ਇੱਕ ਦਿਨ ਹਰ ਇੱਕ ਨੇ ਹੈ ਹੀ ਹੈ, ਲੇਕਿਨ ਫਿਰ ਵੀ ਕੋਸ਼ਿਸ਼ ਕਰਿਆ ਕਰੋ ਪਰਿਵਾਰ ਦੇ ਵਿੱਚ ਇਤਫਾਕ ਬਣਿਆ ਰਹੇ, ਮਾਂ ਬਾਪ ਦੀ ਇੱਜ਼ਤ ਕਰਿਆ ਕਰੋ ਤੇ ਉਹਨਾਂ ਨੂੰ ਪਿਆਰ ਕਰਿਆ ਕਰੋ। ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ, ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ।
1: ਹਾਂਜੀ ਡਾਕਟਰ ਸ਼ਾਮ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਤੇ ਬਸ ਉਹ ਸਾਰਾ ਮੈਂ ਸੁਣ ਰਿਹਾ ਸੀ ਤੇ ਇੱਕ ਮੇਰਾ ਮੰਨ ਕੇ ਨਾ, ਮੇਰੀ ਗੱਲ ਦੋ ਕੁ ਲਾਈਨਾਂ ਲਾ ਦੋ ਮਿੱਟੀ ਗੁਰਦਾਸ ਮਾਨ।
0: ਕੋਈ ਗੱਲ ਨੀ, ਦੋ ਲਾਈਨਾਂ ਆਪਾਂ ਪੂਰੀ ਲਾਵਾਂਗੇ, ਅਸੀਂ ਕਿਹੜੀ ਗੱਲ ਹੈ। ਚਲੋ ਇਹ ਤਾਂ ਮੈਨੂੰ ਇਹ ਨਾ, ਚਲੋ ਮਾਤਾ ਦਾ ਅੱਜ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਅੱਜ ਉਹਨਾਂ ਦੀ ਅੰਤਮ ਅਰਦਾਸ ਸੀ। ਅਦਰਵਾਈਜ਼ ਜਿੰਨੇ ਖੁਸ਼ ਪਰਿਵਾਰ ਨੂੰ ਛੱਡ ਕੇ, ਜਿੰਨੇ ਵੈਲ ਸੈਟਲਡ ਪਰਿਵਾਰ ਨੂੰ ਛੱਡ ਕੇ 85-86 ਸਾਲ ਦੀ ਉਮਰ ਭੋਗ ਕੇ ਦੋਤਰੇ ਦੋਤਰੀਆਂ ਪੜਦੋਤਰੇ ਪੜਦੋਤਿਆਂ ਵਾਲੇ ਹੋ ਕੇ ਗਏ, ਪਰਮਾਤਮਾ ਉਹਨਾਂ ਨੂੰ ਅੱਛਾ ਸਥਾਨ ਹੀ ਦੇਗਾ ਕਿਤੇ ਕਿਤੇ।
1: ਹਾਂਜੀ, ਨਹੀਂ ਤੁਸੀਂ ਸੋਚਿਆ ਹੋ, ਕਹਿੰਦੇ ਨਾ ਪੰਜਾਬ ਚ ਓਦਾਂ ਵੀ ਚੱਲਦਾ ਵੀ ਜੇ ਐ ਹੋਵੇ ਨਾ ਵੀ ਜਿਹਨਾਂ ਦੇ ਪੋਤੇ ਜਾਂ ਪੋਤਰੇ ਤੇ ਉੱਥੇ ਨਾ ਕੁਛ ਨਾ ਕੁਛ ਉਹ ਵੀ ਕਰਦੇ ਆ, ਹੋਰ ਵੀ ਉਹ ਜ਼ਿਆਦਾ ਕਰਨ ਲੱਗ ਗਏ ਸੀ, ਹੁਣ ਤਾਂ ਥੋੜੇ ਘੱਟ ਗਏ, ਲੱਡੂ ਵਗੈਰਾ ਜਾਂ ਕਈ ਲੋਕ ਤਾਂ ਕਹਿੰਦਾ ਮਤਲਬ ਡਰਿੰਕ ਡਰੁੰਕ ਵੀ ਦੁਕਾਨ ਦੇਣ ਲੱਗ ਗਏ।
0: ਚਲੋ ਏਦਾਂ ਵੀ ਹੋ ਗਿਆ ਸੀ, ਕਹਿ ਸਕਦੇ ਪਰ ਉਹ
1: ਮੇਰੇ ਹਿਸਾਬ ਨਾਲ ਇਹ ਹੈ ਗੱਲ ਵੀ ਆਪਾਂ ਨੂੰ ਨਾ ਯਾਦ ਕਰਨਾ ਚਾਹੀਦਾ ਉਹਨਾਂ ਨੂੰ।
0: ਬਿਲਕੁਲ ਯਾਦ ਰੱਖਣਾ ਚਾਹੀਦਾ, ਉਹਨਾਂ ਨੂੰ ਬਿਲਕੁਲ ਭੁੱਲਣਾ ਚਾਹੀਦਾ ਨਹੀਂ, ਉਹਨਾਂ ਨੂੰ ਤਾਂ ਹਰ ਕਦਮ ਤੇ ਯਾਦ ਰੱਖਣਾ ਸਾਡਾ ਫਰਜ਼ ਬਣਦਾ ਸਾਰਾ,
1: ਕਿਉਂਕਿ ਉਹਨਾਂ ਤੋਂ ਨਹੀਂ, ਕਿਉਂਕਿ ਉਹਨਾਂ ਤੋਂ ਆਪਾਂ ਸਿੱਖਿਆ।
0: ਬਿਲਕੁਲ
1: ਚਾਹੇ ਲੱਖ ਕਹਿ ਦੇ ਕੋਈ, ਕਾਰਨ ਕੀ ਹੈ, ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਨੂੰ ਸਿਖਾਇਆ, ਉਹਨਾਂ ਉਂਗਲ ਫੜ ਕੇ ਸਿੱਖਿਆ, ਤੇ ਉਹ ਚੀਜ਼ਾਂ ਨਾ ਕੰਮ ਆਉਂਦੀਆਂ ਆਪਣੀ ਜ਼ਿੰਦਗੀ ਚ। ਤੇ ਫਿਰ ਅੱਗੇ ਜਿਹੜੀ ਆਪਣੀ ਪੀੜ੍ਹੀ ਅਗਲੀ ਹੁੰਦੀ ਹੈ ਉਹਨਾਂ ਦੇ ਆਉਂਦੀ ਹੈ।
0: ਬਿਲਕੁਲ।
1: ਸੋ ਇਹ ਚੀਜ਼ ਮੈਂ ਰੱਖਦੀ ਆ, ਬਹੁਤ ਵਧੀਆ। ਚਲੋ ਪ੍ਰੋਗਰਾਮ ਮੈਂ ਸੁਣ ਰਿਹਾ ਚੱਲ ਰਿਹਾ, ਤੇ ਆਹ ਜੇ ਇਸ ਨੂੰ ਟਾਈਮ ਲੱਗਿਆ ਤਾਂ
0: ਮਿੱਟੀ ਸਾਹਿਬ ਤੁਸੀਂ ਕਿਹਾ ਤੇ ਤੁਹਾਡਾ ਕਿਹਾ, ਆਪਾਂ ਮੋੜ ਥੋੜ ਸਕਦੇ ਸਰੋਤਿਆਂ ਦੀ ਟੋਪ ਪ੍ਰਾਇਓਰਟੀ ਤੇ ਸਰੋਤਿਆਂ ਦੀ ਡਿਮਾਂਡ। ਥੈਂਕ ਯੂ ਵੈਰੀ ਮਚ,
1: ਧੰਨਵਾਦ। ਓਕੇ।
0: ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-357-5353 ਸਾਡਾ ਨੰਬਰ ਹੈ 6473-67-5353 ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਆਪਣੇ ਮਨ ਦੇ ਜਜ਼ਬਾਤ ਆਪਣੀ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਬਾਕੀ ਆਪਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਵੀ ਗੱਲਬਾਤ ਕਰਾਂਗੇ ਲੇਕਿਨ ਮੈਂ ਇੱਕ ਦੋ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿ ਇੱਕ ਤੇ ਤੁਸੀਂ ਕੋਈ ਪ੍ਰੋਪਰਟੀ ਅਗਰ ਲੈਣੀ ਹੈ ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੈ ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨੂੰ ਸੰਪਰਕ ਕਰ ਸਕਦੇ ਹੋ ਫੋਨ ਨੰਬਰ 416-525-7400 416-525-7400 ਤੁਹਾਡੀ ਮੌਰਗੇਜ ਦੇ ਬਾਰੇ ਤੁਹਾਡੀ ਡਾਊਨ ਪੇਮੈਂਟ ਦੇ ਬਾਰੇ ਤੁਹਾਡੀ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਜਾਂ ਦੇਣ ਵੇਲੇ ਹਰ ਇੱਕ ਚੀਜ਼ ਨੂੰ ਬੜੇ ਵਿਸਤਾਰ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਬਿਲਕੁਲ ਰਾਈਟ ਜਿਹੜੀ ਸਲਾਹ ਦੇਣਗੇ ਫੋਨ ਨੰਬਰ ਨੋਟ ਕਰੋ 416-525-7400 416-525-7400 ਇੱਕ ਨੰਬਰ ਹੋਰ ਨੋਟ ਕਰੋ 416-473-4458 416-473-4258 ਤੁਸੀਂ ਆਪਣੇ ਘਰ ਨੂੰ ਕੋਈ ਰੰਗ ਰੋਗਨ ਕਰਵਾਉਣ ਦੀ ਸੋਚ ਰਹੇ ਹੋ ਆਪਣਾ ਕੋਈ ਤੁਹਾਡਾ ਡੋਮੈਸਟਿਕ ਘਰ ਹੈ ਤੁਹਾਡਾ ਜਾਂ ਤੁਹਾਡਾ ਕੋਈ ਕਮਰਸ਼ੀਅਲ ਤੁਹਾਡੇ ਕੋਲ ਯੂਨਿਟ ਹੈ ਉਹਨੂੰ ਰੰਗ ਰੋਗਨ ਕਰਵਾਉਣਾ ਹੈ ਘਰ ਦੇ ਵਿੱਚ ਕਿਸੇ ਕਿਸਮ ਦਾ ਤੁਸੀਂ ਡੈਕ ਨੂੰ ਜਾਂ ਘਰ ਦੀ ਫੈਂਸ ਨੂੰ ਜਾਂ ਘਰ ਦੀ ਕਿਚਨ ਦੀ ਕੈਬਨਿਟ ਨੂੰ ਰੰਗ ਰੋਗਨ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਲੰਬਾ ਤਜਰਬਾ ਰੱਖਣ ਵਾਲੇ ਜੈਕੀਰਤ ਜੈਕੀ ਇਹਨਾਂ ਦਾ ਨਾਮ ਹੈ 416-473-4458 ਇਹਨਾਂ ਦਾ ਨੰਬਰ ਹੈ ਜੀ 416-473-4258 ਇੱਕ ਹੋਰ ਵੀ ਇਹਨਾਂ ਕੋਲ ਟੈਕਨੀਕ ਹੈ ਕਿ ਜਿਹੜਾ ਡਸਟਲੈਸ ਪੋਪਕੋਰਨ ਸੀਲਿੰਗ ਰਿਮੂਵਲ ਸਾਡੀਆਂ ਸੀਲਿੰਗਸ ਦੇ ਉੱਪਰ ਜਿਹੜੇ ਬਬਲਸ ਜੇ ਲੱਗੇ ਹੁੰਦੇ ਨਾ ਜਿਹੜੇ ਪੋਪਕੋਰਨ ਟਾਈਪ ਉਹਨਾਂ ਨੂੰ ਰਿਮੂਵ ਕਰਨ ਦਾ ਇਹਨਾਂ ਕੋਲ ਨਵੀਂ ਟੈਕਨੀਕ ਹੈ ਬਿਲਕੁਲ ਵਿਦਾਊਟ ਡਸਟ ਤੁਹਾਡਾ ਕੰਮ ਬੜੀ ਤਸੱਲੀ ਬਖਸ਼ ਤਰੀਕੇ ਦੇ ਨਾਲ ਕਰਨਗੇ ਸੋ ਤੁਸੀਂ ਆਪਣੇ ਘਰ ਨੂੰ ਵਪਾਰਕ ਯੂਨਿਟ ਨੂੰ ਡੈਕ ਫੈਨ ਫੈਂਸ ਜਾਂ ਕਿਚਨ ਕੈਬਨਿਟ ਨੂੰ ਕੋਈ ਵੀ ਰੰਗ ਰੋਗਣ ਦਾ ਕੋਈ ਕੰਮ ਕਾਰ ਤੁਸੀਂ ਕਰਵਾਉਣਾ ਹੋਏ ਬੜਾ ਲੰਬਾ ਤਜਰਬਾ ਹੈ ਬਹੁਤ ਹੀ ਕਾਬਲੇ ਤਾਰੀਫ ਇਹਨਾਂ ਦਾ ਕੰਮ ਹੈ ਮੈਂ ਇੱਕ ਦੋ ਵਾਰ ਇਹਨਾਂ ਤੋਂ ਅਸੀਂ ਘਰ ਵੀ ਕੰਮ ਕਰਵਾਇਆ ਹੈ ਸੋ ਫੋਨ ਨੰਬਰ ਨੋਟ ਕਰੋ 416-473-4458 416-473-4258 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ
1: ਬਿਲਕੁਲ
0: ਜੀ ਬਿਲਕੁਲ ਬਿਲਕੁਲ
1: ਤੇ ਪਰਿਵਾਰ ਨੂੰ ਬੰਨ ਕੇ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਸਾਰਾ ਪਰਿਵਾਰ
0: ਘੱਟੋ ਘੱਟ ਨਾ 1000 ਦੇ ਕਰੀਬ ਬੰਦਾ ਉੱਥੇ ਪਹੁੰਚਿਆ ਹੋਇਆ ਸੀ 1000 ਦੇ ਕਰੀਬ ਉੱਤੇ ਤੇ ਪਿੰਨ ਡ੍ਰੌਪ ਸਾਇਲੈਂਸ ਇੰਨੇ ਅੱਛੇ ਇਮੋਸ਼ਨਲ ਸਪੀਚਸ ਉਹਨਾਂ ਦੇ ਬੱਚਿਆਂ ਨੇ ਦਿੱਤੀਆਂ ਕਿ ਵਾਕਿਆ ਇਹਨਾਂ ਹਰ ਕੋਈ ਆਦਮੀਆਂ ਦੇ ਅੱਖਾਂ ਦੇ ਵਿੱਚ ਆਂਸੂ ਸੀ ਉੱਥੇ ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਗੱਲਬਾਤ ਨੂੰ ਆਪਾਂ ਅੱਗੇ ਤੋਰਾਂਗੇ ਲੇਕਿਨ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਢੀਂਡਸਾ ਸਾਹਿਬ ਦੀ ਫਰਮਾਇਸ਼ ਵਾਲਾ

ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। ਮੈਂ ਗੱਲ ਕੀਤੀ ਸੀ ਉਸ ਦਿਨ ਕਿ ਅੱਜ ਕੱਲ੍ਹ ਸੀਜ਼ਨ ਜਿਹੜਾ ਹੈ ਨਾ ਉਹ ਹੈ ਵੱਖਰੇ ਵੱਖਰੇ ਈਵੈਂਟ ਕਰਵਾਉਣ ਦਾ, ਵੱਖਰੇ ਵੱਖਰੇ ਮੇਲੇ ਕਰਵਾਉਣ ਦਾ। ਜਿੰਨੇ ਵੀ ਸਾਡੇ ਸੀਨੀਅਰਸ ਕਲੱਬ ਬਣੇ ਹੋਏ ਨੇ ਆਪਣੇ ਆਪਣੇ ਪਾਰਕਾਂ ਦੇ ਵਿੱਚ, ਉਹਨਾਂ ਨੇ ਆਪਣੇ ਆਪਣੇ ਕਲੱਬ ਵੱਲੋਂ ਕੈਨੇਡਾ ਡੇ ਦੇ ਸੰਬੰਧ ਦੇ ਵਿੱਚ ਸਾਰਿਆਂ ਨੇ ਕੋਈ ਨਾ ਕੋਈ ਪ੍ਰੋਗਰਾਮ ਉਲੀਕ ਰੱਖਿਆ। ਸੋ ਸਾਡਾ ਵੀ ਇੱਕ ਕਲੱਬ ਬਣਿਆ ਵੈਲੀਵੇ ਸੀਨੀਅਰਸ ਕਲੱਬ, ਉੱਥੇ ਵੀ 2 ਅਗਸਤ ਨੂੰ ਮੇਲਾ ਇੱਕ ਹੋ ਰਿਹਾ, ਲੇਕਿਨ ਉਸ ਤੋਂ ਪਹਿਲੇ, ਸਾਡਾ ਤਾਂ ਜੇ ਜੁਲਾਈ ਦਾ ਮਹੀਨਾ ਪੂਰਾ ਕੰਪਲੀਟ ਹੈ, ਉਸ ਤੋਂ ਪਹਿਲੇ ਇੱਕ 4 ਤਰੀਕ ਨੂੰ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਡਮਾਟਾ ਪਾਰਕ ਦੇ ਵਿੱਚ ਮੇਲਾ ਹੋ ਲਿਆ 11 ਵਜੇ ਤੋਂ ਲੈ ਕੇ 4 ਵਜੇ ਤੱਕ। ਫਿਰ 5 ਤਰੀਕ ਨੂੰ ਨਿਊ ਕਲੀਵ ਵਿਊ ਸੀਨੀਅਰਸ ਕਲੱਬ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਮੈਂ ਇਹਨਾਂ ਦਾ ਅੱਗੇ ਵੀ 1-2 ਵਾਰ ਅਟੈਂਡ ਕੀਤੇ ਫੰਕਸ਼ਨ, ਬਹੁਤ ਵੈਲ ਮੈਨੇਜਡ ਫੰਕਸ਼ਨ ਹੁੰਦੇ ਨੇ ਕਲੀਵਲਿਓ ਸੀਨੀਅਰ ਨਿਊ ਸੀ ਕਲੀਵਲਿਓ ਸੀਨੀਅਰਸ ਕਲੱਬ ਦੇ। ਇਸ ਵਾਰ ਵੀ ਉਹਨਾਂ ਨੇ 5 ਤਰੀਕ ਨੂੰ 3 ਵਜੇ ਸ਼ਾਮ ਨੂੰ, ਵਰਕਿੰਗ ਸੰਡੇ ਨੂੰ ਹੈ ਉਸ ਦਿਨ ਪ੍ਰੋਗਰਾਮ ਰੱਖਿਆ ਉਹਨਾਂ ਨੇ ਕੈਨੇਡਾ ਡੇ ਦੇ ਸੰਬੰਧ ਦੇ ਵਿੱਚ। ਬੜਾ ਵਧੀਆ ਪ੍ਰੋਗਰਾਮ ਹੁੰਦਾ, ਸਾਰੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਉਸ ਦੇ ਐਡਜੋਇਨਿੰਗ ਏਰੀਆਜ਼ ਦੇ ਵਿੱਚ ਰਹਿੰਦੇ ਨੇ, ਤੁਸੀਂ ਉੱਥੇ ਜ਼ਰੂਰ ਪਹੁੰਚੋ। ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਮੈਕਲਿਓਰ ਸੀਨੀਅਰਸ ਕਲੱਬ ਵੱਲੋਂ 49 ਜੈਨਿੰਗ ਪਾਰਕਸ ਦੇ ਵਿੱਚ 3 ਵਜੇ ਤੋਂ ਲੈ ਕੇ 7 ਵਜੇ ਤੱਕ ਵੀ ਇਹਨਾਂ ਨੇ ਉੱਥੇ ਮੇਲੇ ਦਾ ਇੱਕ ਆਯੋਜਨ ਕੀਤਾ ਹੋਇਆ। ਈਵੈਂਟ ਬਹੁਤ ਅੱਛਾ, ਤੁਸੀਂ ਉੱਥੇ ਵੀ ਜਾ ਸਕਦੇ ਹੋ। ਕੈਰਾਬ੍ਰਮ 10-11-12 ਕੈਰਾਬ੍ਰਮ ਵੱਲੋਂ 10-11-12 ਨੂੰ ਪੰਜਾਬ ਪਵੀਲੀਅਨ ਦਾ ਇੱਕ ਫੈਸਟੀਵਲ ਹੋ ਰਿਹਾ, 3 ਦਿਨਾਂ ਦਾ ਬਹੁਤ ਲੰਬਾ ਫੈਸਟੀਵਲ ਔਰ ਬੜਾ ਖੂਬਸੂਰਤ ਹੁੰਦਾ। ਇੱਥੇ 22 ਵੱਖਰੇ ਵੱਖਰੇ ਕੰਟਰੀ ਆਪਣੇ ਆਪਣੇ ਕੰਟਰੀ ਦੇ ਕਲਚਰ ਨੂੰ ਪ੍ਰੈਜੈਂਟ ਕਰਦੇ ਨੇ। ਸੋ ਤੁਸੀਂ 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਫ੍ਰੀ ਹੈ, 12 ਸਾਲ ਤੋਂ ਵੱਡਿਆਂ ਦੇ ਲਈ 10 ਰੁਪਏ ਦੀ ਉਹਨਾਂ ਨੇ ਟਿਕਟ ਇੱਕ ਪਾਸਪੋਰਟ ਰੱਖਿਆ ਹੋਇਆ, ਔਰ ਉਹਦੇ ਵਿੱਚ ਸਹੂਲਤਾਂ ਇਹ ਨੇ ਕਿ ਉੱਥੋਂ ਇੱਕ ਸ਼ਟਲ ਚੱਲੇਗੀ ਜਿੱਥੇ 46 ਮੈਕਮਰਚੀ ਸਾਊਥ ਦੇ ਵਿੱਚ ਜਿੱਥੇ ਹੋ ਰਿਹਾ, ਉੱਥੋਂ ਇਹ ਸ਼ਟਲ ਚੱਲੇਗੀ ਤੇ 22 ਵੈਨਿਊਜ਼ ਦੇ ਉੱਪਰ ਤੁਹਾਨੂੰ ਲੈ ਕੇ ਜਾਏਗੀ। ਤੁਸੀਂ ਕਿਸੇ ਵੀ ਕੰਟਰੀ ਦੇ ਪਵਿਲੀਅਨ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਦੇ ਕਲਚਰ ਦਾ ਜਿਹੜਾ ਨਾ ਆਨੰਦ ਮਾਣ ਸਕਦੇ ਹੋ। ਸੋ ਇਸ ਦੇ ਬਾਰੇ ਕਿਸੇ ਕਿਸਮ ਦੀ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੋਵੇ, ਜਾਣਨੀ ਹੋਵੇ ਤਾਂ PS ਚੱਗੜ ਜੀ ਚੇਅਰਮੈਨ ਨੇ, ਉਹਨਾਂ ਦਾ ਫੋਨ ਨੰਬਰ ਹੈ 416-894-4950 416-894-4950। ਸੋ ਹੋਰ ਸਾਡੇ ਦੋਸਤਾਂ ਮਿੱਤਰਾਂ ਨੇ ਵੀ ਜੇ ਅਗਰ ਕੋਈ 12 ਤਰੀਕ ਨੂੰ ਸੱਚ ਹੈ ਕ੍ਰੈਡਿਟ ਵਿਊ ਸੀਨੀਅਰ ਕਲੱਬ ਵੱਲੋਂ ਸਟਿਲਮੈਨ ਪਾਰਕ ਦੇ ਵਿੱਚ 12 ਜੁਲਾਈ ਨੂੰ 11 ਵਜੇ ਤੋਂ ਆਨਵਰਡ ਜਿਹੜਾ ਇੱਕ ਮੇਲਾ ਹੋ ਰਿਹਾ ਜਿਹਦੇ ਵਿੱਚ ਬੱਚਿਆਂ ਦੀਆਂ ਗੇਮਸ ਹੁੰਦੀਆਂ ਨੇ, ਸੀਨੀਅਰਸ ਦੀਆਂ ਗੇਮ ਹੁੰਦੀਆਂ ਨੇ, ਤਾਸ਼ ਦੀ ਬਾਜੀ ਵੀ ਉੱਥੇ ਲੱਗਦੀ ਹੈ, ਸੀਪ ਸੂਪ ਵਗੈਰਾ ਵੀ। ਸੋ ਤੁਹਾਨੂੰ ਸਾਰਿਆਂ ਨੂੰ ਇਹਨਾਂ ਸਾਰਿਆਂ ਮੇਲਿਆਂ ਦੇ ਵਿੱਚ, ਸਾਰੇ ਈਵੈਂਟਸ ਦੇ ਵਿੱਚ ਆਉਣ ਦੇ ਲਈ ਖੁੱਲ੍ਹਾ ਸੱਦਾ। ਸੋ ਅੱਜ ਮੈਂ ਨਾ ਸਾਡੇ ਪਾਰਕ ਦੇ ਵਿੱਚ ਅਸੀਂ ਬੈਠੇ ਸੀ ਉੱਥੇ ਸ਼ਾਮ ਨੂੰ, ਥੋੜ੍ਹਾ ਜਿਹਾ ਉਹ ਕਈ ਵਾਰੀ ਹੱਸ ਮਜ਼ਾਕ ਦੀਆਂ ਗੱਲਾਂ ਬਾਤਾਂ ਕਰ ਲਈ ਦੀ ਹੈ। ਸਾਡੇ ਵੀ ਉੱਥੇ ਇੱਕ ਪ੍ਰਧਾਨ ਜੀ ਨੇ, ਉਹ ਗੱਲਾਂ ਅੱਜ ਉਹਨਾਂ ਨੂੰ ਨਾ ਫੋਨ ਆਇਆ ਬਾਈ ਚਾਂਸ ਕੋਈ, ਉਹ ਫੋਨ ਆਇਆ ਤੇ ਫੋਨ ਕਰਨ ਵਾਲਾ ਅੱਗੋਂ ਕੋਈ ਇੰਗਲਿਸ਼ ਦੇ ਵਿੱਚ ਬੋਲਿਆ ਹੋਣਾ, ਤੇ ਉਹ ਪ੍ਰਧਾਨ ਜੀ ਸਾਡੇ ਜਿਹੜੇ ਨਾ ਉਹ ਆਏ ਹੋਏ ਕਾਫੀ ਪੁਰਾਣੇ, ਮੈਂ ਨਾ ਇਹ ਮੁੱਦਾ ਆਇਆ ਅੱਜ ਦੇ ਆਪਣੀ ਗੱਲਬਾਤ ਦਾ, ਤੇ ਉਹਨਾਂ ਨੇ ਨਾ ਉਹ ਵਿਚਾਰੇ ਨਹੀਂ ਚਲੋ ਉਹਨਾਂ ਨੂੰ ਇੰਗਲਿਸ਼ ਆਉਂਦੀ, ਉਹ ਕਹਿੰਦਾ ਆਈ ਐਮ ਨੋਟ ਇੰਗਲਿਸ਼। ਉਹਨਾਂ ਨੇ ਪੁੱਛਿਆ ਹੋਣਾ ਕਿ ਡੂ ਯੂ ਨੋ ਇੰਗਲਿਸ਼, ਆਉਂਦਾ ਆਈ ਐਮ ਨੋ ਇੰਗਲਿਸ਼, ਆਈ ਐਮ ਨੋਟ ਇੰਗਲਿਸ਼। ਸੋ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਸਾਡੇ ਨਾਲ ਅੱਜ ਜੁੜੇ ਹੋਏ ਨੇ, ਸੋ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਅੱਜ ਕੱਲ੍ਹ ਤੇ ਸਾਡੇ ਬ੍ਰਮਟਨ ਦੇ ਸਾਰੇ ਦਫ਼ਤਰਾਂ ਦੇ ਵਿੱਚ, ਸਾਰੇ ਮਾਲਸ ਦੇ ਵਿੱਚ, ਸਾਰੇ ਸ਼ਾਪਿੰਗ ਸੈਂਟਰਾਂ ਦੇ ਵਿੱਚ ਕੋਈ ਐਸਾ ਵੈਨਿਊ ਜਾਂ ਕੋਈ ਵੀ ਐਸਾ ਆਫਿਸ ਨਹੀਂ ਹੈ ਜਿੱਥੇ ਸਾਨੂੰ ਜਾਣ ਲਈ ਕੰਮ ਕਾਰ ਪੈਂਦਾ ਹੋਵੇ ਤੇ ਉੱਥੇ ਸਾਡਾ ਪੰਜਾਬੀ ਭੈਣ ਭਰਾ ਕੋਈ ਨਾ ਬੈਠੇ? ਅੱਜ ਕੱਲ੍ਹ ਕੋਈ ਮੁਸ਼ਕਲ ਨਹੀਂ ਆਉਂਦੀ ਬਿਲਕੁਲ, ਚਾਹੇ ਸਾਨੂੰ ਕਿਸੇ ਨੂੰ ABC ਵੀ ਨਾ ਆਉਂਦੀ ਹੋਵੇ ਅੰਗਰੇਜ਼ੀ ਦੀ, ਸਾਰੇ ਕੰਮ ਕਾਰ ਸਾਡੇ ਹੋ ਜਾਂਦੇ। ਲੇਕਿਨ ਜਦੋਂ ਅੱਜ ਤੋਂ ਤੁਸੀਂ 25-30 ਸਾਲ ਜਿਹੜੇ ਪੁਰਾਣੇ ਲੋਕ ਦੋਸਤ ਮਿੱਤਰ ਭੈਣ ਭਰਾ ਜਿਹੜੇ ਇੱਥੇ ਆਏ ਹੈ 25-30-35 ਸਾਲ, ਕਈ ਇਸ ਤੋਂ ਵੀ ਜ਼ਿਆਦਾ ਪੁਰਾਣੇ ਹੈ, ਉਦੋਂ ਦਫ਼ਤਰਾਂ ਦੇ ਵਿੱਚ, ਉਦੋਂ ਆਫਿਸਿਸ ਦੇ ਵਿੱਚ, ਉਦੋਂ ਮਾਲਸ ਦੇ ਵਿੱਚ, ਉਦੋਂ ਸ਼ੋਪਿੰਗ ਸੈਂਟਰਾਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਨਾ ਤਾਂ ਕਾਰੋਬਾਰ ਸੀ, ਨਾ ਸਾਡੇ ਪੰਜਾਬੀ ਦਫ਼ਤਰਾਂ ਦੇ ਵਿੱਚ ਉਦੋਂ ਜੌਬਾਂ ਹੀ ਉਹਨਾਂ ਦੀਆਂ ਹੈ ਸੀ। ਸੋ ਉਦੋਂ ਜਦੋਂ ਆ ਕੇ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਪਹਿਲਾਂ ਸ਼ੁਰੂ 'ਚ ਆਏ, ਜਿਨ੍ਹਾਂ ਦਾ ਅੰਗਰੇਜ਼ੀ ਤੋਂ ਹੱਥ ਤੰਗ ਸੀ, ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਆਪਣੇ ਡਾਕੂਮੈਂਟ, ਆਪਣੇ ਕਾਗਜ਼ ਪੱਤਰ ਬਣਾਉਣ ਦੇ ਲਈ, ਜਾਂ ਜਦੋਂ ਅਸੀਂ ਗਰੋਸਰੀ ਲੈਣ ਜਾਂ ਹੋਰ ਕੋਈ ਚੀਜ਼ ਚੂਜ਼ ਲੈਣ ਵਾਸਤੇ ਸ਼ੋਪਿੰਗ ਸ਼ੋਪਿੰਗ ਕਰਨ ਜਾਂਦੇ ਸੀ, ਤਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਉਹਨਾਂ ਪਹਿਲਿਆਂ ਵੇਲਿਆਂ ਦੇ ਵਿੱਚ ਸਾਹਮਣਾ ਕਰਨਾ ਪਿਆ ਕਿ ਅੰਗਰੇਜ਼ੀ ਸਾਡੇ ਵਾਸਤੇ ਬਿਲਕੁਲ ਨਵੀਂ ਹੁੰਦੀ ਹੈ ਜਿਹੜਾ ਪੰਜਾਬ 'ਚੋਂ ਆਉਂਦਾ, ਖਾਸ ਤੌਰ 'ਤੇ ਜਿਹੜੇ ਬਜ਼ੁਰਗ, ਜਿਹੜੇ ਥੋੜ੍ਹੇ ਵਿਚਾਰੇ ਘੱਟ ਪੜ੍ਹੇ ਲਿਖੇ ਪਹਿਲਾਂ।
ਤੇ ਇਹ ਮੁਸ਼ਕਲ ਜਿਹੜੀ ਆਈ ਤੇ ਜ਼ਰੂਰ ਹੋਣੀ ਹੈ। ਸੋ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ 647-367-5353, ਕਿਉਂਕਿ ਆ ਕੇ ਦੇਖੋ ਇੱਕਦਮ ਬਿਲਕੁਲ ਨਵੀਂ ਥਾਂ, ਨਵੀਂ ਭਾਸ਼ਾ, ਨਵਾਂ ਕਲਚਰ, ਨਵਾਂ ਸਿਸਟਮ, ਸਭ ਕੁਝ ਹੀ ਨਵਾਂ। ਜਿੱਥੋਂ ਅਸੀਂ ਆਏ ਹਾਂ ਉੱਥੇ ਸਾਰਾ ਕੁਝ ਹੀ ਖੁੱਲ੍ਹਾ ਮਖੁੱਲਾ, ਜਿੱਥੇ ਮਰਜ਼ੀ ਚਲੇ ਜਾਓ, ਜਿੰਨੇ ਵਜੇ ਮਰਜ਼ੀ ਚਲੇ ਜਾਓ, ਕੋਈ ਵੀਕਐਂਡ ਦੀ ਜ਼ਰੂਰਤ ਨਹੀਂ ਹੈ, ਕੋਈ ਸੈਟਰਡੇ ਸੰਡੇ ਦੀ ਜ਼ਰੂਰਤ ਨਹੀਂ ਹੈ, ਕੋਈ ਟਾਈਮ ਨਹੀਂ ਵੇਖਣਾ, ਕੋਈ ਦਫ਼ਤਰ 'ਚ ਜਾ ਕੇ PN ਨੂੰ ਨਹੀਂ ਪੁੱਛਣਾ, ਸਿੱਧਾ ਦਰਵਾਜ਼ਾ ਖੜਕਾ ਕੇ ਅਫਸਰ ਦੇ ਦਫ਼ਤਰ 'ਚ ਵੜ ਜਾਣਾ। ਸੋ ਉੱਥੋਂ ਦਾ ਜਿਹੜਾ ਸਿਸਟਮ ਹੈ ਨਾ, ਜਿਸ ਸਿਸਟਮ 'ਚੋਂ ਅਸੀਂ ਆਏ ਸੀ, ਇੱਥੋਂ ਆ ਕੇ ਇਸ ਸਿਸਟਮ ਦੇ ਵਿੱਚ ਰਹਿਣ ਦੇ ਸਮੇਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ, ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ, ਕੋਈ 1, 2, 3, 4 ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। 647-367-5353 ਸਾਡਾ ਨੰਬਰ ਹੈ, 6473675353, ਅਤੇ ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰਦਾ ਅਤੇ ਆਪਾਂ ਨਾਲ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਸਪੋਂਸਰਡ ਅਮਾਇਰਾ ਅਕੈਡਮੀ ਹੈ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਵੀ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 905-399-1810, 905-399-1810। ਚਲੋ ਇੱਕ ਗਾਣਾ ਤੁਹਾਡੇ ਨਾਲ ਮੈਂ ਪਹਿਲੇ ਸ਼ੇਅਰ ਕਰਦਾ, ਫਿਰ ਆਪ ਗੱਲਾਂ ਕਹੇ। ਹੰਸਰਾਜ ਹੰਸ ਦਾ ਇੱਕ ਨਵਾਂ ਗਾਣਾ ਆਇਆ, ਕਿਉਂਕਿ ਹੰਸਰਾਜ ਹੰਸ ਨੇ ਬੜੀ ਲੰਬੀ ਬ੍ਰੇਕ ਤੋਂ ਬਾਅਦ ਫਿਰ ਮਿਊਜ਼ਿਕ ਦੀ ਦੁਨੀਆ ਦੇ ਵਿੱਚ, ਕਿਉਂਕਿ ਰਾਜਨੀਤੀ ਦੇ ਵਿੱਚ ਗਿਆ ਸੀ, ਉੱਥੇ ਵਿਚਾਰੇ ਨੂੰ ਮੂੰਹ ਦੀ ਖਾਣੀ ਪਈ, ਬਹੁਤ ਇਹਦੇ ਇਮੇਜ ਨੂੰ ਬੜਾ ਫਰਕ ਪਿਆ, ਅਤੇ ਹੁਣ ਦੁਬਾਰਾ ਫਿਰ ਇਸ ਨੇ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਵਾਪਸੀ ਕੀਤੀ ਹੈ। ਅਤੇ ਪਹਿਲਾ ਜਿਹੜਾ ਗਾਣਾ ਇਹਦਾ ਆਇਆ, ਤੁਸੀਂ ਸੁਣੋ ਜ਼ਰਾ, ਸ਼ੇਅਰ ਕਰਦਾ ਤੁਹਾਡੇ ਨਾਲ।

0: ਐਵੇਂ ਬੰਦਾ ਫਿਰਦਾ ਏ ਮਿੱਟੀ ਛਾਣਦਾ, ਉਹਦੇ ਰੰਗਾਂ ਨੂੰ ਬਸ ਉਹੀ ਜਾਣਦਾ, ਇਹਦੇ ਚ ਕੋਈ ਸ਼ੱਕ ਨਹੀਂ। ਰੱਬ ਦੇ ਰੰਗਾਂ ਨੂੰ ਨਾ ਰੱਬ ਹੀ ਜਾਣਦਾ। ਮੈਂ ਕੱਲ ਨਾ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਮੈਂ ਨਾ ਇੱਕ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੂੰ ਸਕੂਟਰ ਮੋਟਰਸਾਈਕਲ ਚਲਾਉਣਾ ਨਾ ਤੇ ਹੈਲਮਟ ਪਾਇਆ ਕਰ। ਉਹ ਕਹਿੰਦਾ ਜੀ ਨਹੀਂ, ਮੈਂ ਤਾਂ ਨਾ ਬੜੀ ਭਗਵਾਨ ਦੀ ਪੂਜਾ ਕਰਦਾ, ਬੜੀ ਸ਼ਰਧਾ ਹੈ ਮੇਰੀ, ਬੜੀ ਆਸਥਾ ਹੈ ਮੇਰੀ, ਤੇ ਮੈਨੂੰ ਨਹੀਂ ਕੋਈ ਲੋੜ, ਮੈਨੂੰ ਕੁਝ ਨਹੀਂ ਹੁੰਦਾ, ਪਰਮਾਤਮਾ ਮੇਰੀ ਰਾਖੀ ਆਪ ਕਰਦਾ। ਸਾਡੇ ਡਾਕਟਰ ਸਾਹਿਬ ਆ ਗਏ, ਇਹਨਾਂ ਦੀ ਗੱਲ ਸੁਣ ਲਈਏ ਪਹਿਲਾਂ ਤੇ ਫਿਰ ਮੈਂ ਗੱਲਬਾਤ ਨੂੰ ਤੁਹਾਡੇ ਨਾਲ ਕੰਟੀਨਿਊ ਕਰਾਂ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਠੀਕ ਹੈ ਜੀ, ਬਿਲਕੁਲ ਠੀਕ ਠਾਕ। ਤੇ ਅੱਜ ਦੀ ਕੀ ਦਿਓ ਫੀਡਬੈਕ, ਦਿਓ ਅੱਜ ਮੈਚ ਕਿਹੜੇ ਕਿਹੜੇ ਹੋਏ ਤੇ ਕੀ ਉਹਨਾਂ ਦਾ ਰਿਜ਼ਲਟ ਰਿਹਾ? ਫੀਫਾ ਵਰਲਡ ਦੇਖੋ, ਉਸ ਤੋਂ ਫੀਫਾ ਵਰਲਡ ਕੱਪ ਚੱਲ ਰਿਹਾ ਤੇ ਡਾਕਟਰ ਸਾਹਿਬ ਸਾਡੇ ਡਾਕਟਰ ਤੇ ਹੈ ਨਹੀਂ, ਹੈ ਬਾਈ ਪ੍ਰੋਫੈਸ਼ਨ, ਤੁਸੀਂ ਇਹਨਾਂ ਤੋਂ ਕੋਈ ਛੋਟੀ ਮੋਟੀ ਆਪਣੀ ਬਿਮਾਰੀ ਘਰ ਦੇ ਵਿੱਚ ਕੋਈ ਛੋਟਾ ਮੋਟਾ ਤੁਹਾਨੂੰ ਹੈ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਬਹੁਤ ਹੱਥ ਦੇ ਵਿੱਚ ਇਹਨਾਂ ਦੇ ਸ਼ਫਾ ਹੈ, ਬੜੀ ਸਮਝ ਹੈ ਇਹਨਾਂ ਨੂੰ, ਬੜਾ ਲੰਬਾ ਤਜਰਬਾ। 647-993-1484 ਇਹਨਾਂ ਦਾ ਨੰਬਰ ਹੈ, 6479931484। ਲੇਕਿਨ ਡਾਕਟਰ ਸਾਹਿਬ ਨੂੰ ਇੱਕ ਹੋਰ ਬੜਾ ਸ਼ੌਕ ਹੈ ਕਿ ਫੁੱਟਬਾਲ ਦੇਖਣ ਦੇ ਬਹੁਤ ਸ਼ੌਕੀਨ ਨੇ ਤੇ ਲਗਾਤਾਰ ਜਿਸ ਦਿਨ ਦਾ ਫੀਫਾ ਵਰਲਡ ਕੱਪ ਸ਼ੁਰੂ ਹੋਇਆ ਰੋਜ਼ ਇਹ ਫੋਨ ਕਰਕੇ ਅਪਡੇਸ਼ਨ ਦਿੰਦੇ ਨੇ ਸਾਨੂੰ ਕਿ ਅੱਜ ਕਿਹੜੇ ਕਿਹੜੇ ਮੈਚ ਹੋਏ, ਉਹਨਾਂ ਦਾ ਕਿਹੜਾ ਕਿਹੜਾ ਰਿਜ਼ਲਟ ਹੋਇਆ। ਹਾਂਜੀ ਡਾਕਟਰ ਸਾਹਿਬ, ਆਉਂਦੇ ਰਹੋ ਤੁਸੀਂ।
1: ਅੱਛਾ ਜੀ, ਇਹ ਸਾਲ ਮੈਚ ਹੋਇਆ ਸੀ ਨਾ ਸਾਊਥ ਅਫਰੀਕਾ ਤੇ ਕੈਨੇਡਾ ਦਾ,
0: ਜੀ
1: ਕੈਨੇਡਾ ਨੇ ਇੱਕ ਗੋਲ ਕੀਤਾ ਸੀ ਤੇ ਸਾਊਥ ਅਫਰੀਕਾ ਕੋਈ ਗੋਲ ਨਹੀਂ ਕਰ ਸਕਿਆ।
0: ਹਾਂ ਬਿਲਕੁਲ ਬਿਲਕੁਲ, ਬੜਾ ਵਧੀਆ ਉਹ ਕੱਲ ਮੈਚ ਮੈਂ ਵੀ ਦੇਖਿਆ ਸੀ ਜੀ, ਮਜ਼ਾ ਆਇਆ, ਬੜਾ ਸਕੂਨ ਆਇਆ ਵੀ ਸਾਡੇ ਕੰਟਰੀ ਅਗਲੇ ਪਹੁੰਚ ਗਿਆ ਅਗਲੇ ਪੜਾਅ ਦੇ ਵਿੱਚ। ਟੋਰਾਂਟੋ ਦੇ ਵਿੱਚ ਉਹਨਾਂ ਨੇ ਏਡੀਆਂ ਸਾਰੀਆਂ ਕਲਿੱਪਿੰਗ ਦਿਖਾਈਆਂ, ਕਿੱਡਾ ਲੋਕ ਕਿੱਡਾ ਸੈਲੀਬ੍ਰੇਟ ਐ ਕਰੀ ਜਾਂਦੇ ਜਿਵੇਂ ਕੈਨੇਡਾ ਡੇ ਹੀ ਆ ਗਿਆ ਹੋਵੇ।
1: ਅੱਛਾ ਤੇ ਇਹ ਦੇਖੋ ਵੀ ਇਹਦੇ ਵਿੱਚ ਜੇ ਵੀਡੀਓ ਦੇਖ ਲੈਂਦਾ ਨਾ ਰੈਫਰੀ ਤੇ ਕੈਨੇਡਾ ਘੱਟੋ ਘੱਟ ਤਿੰਨ ਮੈਚ ਤਿੰਨ ਗੋਲਾਂ ਤੇ ਜਿੱਤ ਜਾਣਾ।
0: ਅੱਛਾ ਅੱਛਾ ਅੱਛਾ, ਠੀਕ ਹੈ, ਇਹਨਾਂ ਨੂੰ ਮਿਲੇ
1: ਫੌਲ ਦਿੱਤਾ ਹੀ ਨਹੀਂ ਰੈਫਰੀ ਨੇ। ਇਹਦੇ ਚ ਰੈਫਰੀਆਂ ਦਾ ਨਾ ਬਹੁਤ ਕੰਮ ਖਰਾਬ ਰਿਹਾ।
0: ਹੁੰਦਾ ਹੀ ਹੈ ਜੀ ਇਹਦੇ ਚ, ਕੋਈ ਸਾਡੇ ਚੀਜ਼ਾਂ ਚੱਲਦੀਆਂ ਚੱਲਦੀਆਂ ਸ਼ੁਰੂ ਤੋਂ ਹੀ ਚੱਲਦੀਆਂ ਆ ਰਹੀਆਂ।
1: ਅੱਛਾ ਤੇ ਦੂਜਾ ਹੁਣ ਜਿਹੜਾ ਅੱਜ ਦੂਜਾ ਮੈਚ ਹੋਇਆ ਜੀ ਸਾਊਥ ਬ੍ਰਾਜ਼ੀਲ ਤੇ ਜਪਾਨ,
0: ਜੀ
1: ਬ੍ਰਾਜ਼ੀਲ ਨੇ ਦੋ ਗੋਲ ਕੀਤੇ, ਜਪਾਨ ਨੇ ਇੱਕ ਕੀਤਾ, ਜਪਾਨ ਦਾ ਨਿਕਲ ਗਿਆ ਬਾਹਰ।
0: ਜੀ ਜੀ ਜੀ ਜੀ, ਤੇ ਨੈਕਸਟ
1: ਤੇ ਇੱਕ ਇੱਕ ਅਗਲਾ ਜੋ ਮੈਚ ਹੋਇਆ ਜੀ ਜਰਮਨੀ ਤੇ ਪੈਰਾਗੁਆ।
0: ਅੱਛਾ,
1: ਉਹ ਇੱਕ ਇੱਕ ਗੋਲ ਤੇ ਬਰਾਬਰ ਰਿਹਾ ਤੇ ਮੁੜ ਕੇ ਲੱਗੀਆਂ ਪੈਨਲਟੀਆਂ, ਕਿਉਂਕਿ ਇਹਦਾ ਰਿਜ਼ਲਟ ਕੱਢਣਾ ਹੀ ਕੱਢਣਾ ਸੀ ਉਹਨਾਂ ਨੇ।
0: ਜੀ ਜੀ,
1: ਤੇ ਜਰਮਨੀ ਨੇ ਲਾਈਆਂ ਤਿੰਨ ਤੇ ਪੈਰਾਗੁਆ ਨੇ ਲਾਤੀਆਂ ਚਾਰ, ਜਰਮਨੀ ਨੂੰ ਬਾਹਰ ਕੱਢ ਦਿੱਤਾ।
0: ਓਏ ਡਾਕਟਰ ਸਾਹਿਬ, ਇਹ ਹੁਣ ਹੋਣੀ ਨਹੀਂ, ਜਰਮਨੀ ਨੂੰ ਤਾਂ ਪਹਿਲੀਆਂ ਚਾਰਾਂ ਚ ਸਮਝੇ ਜਾਂਦੇ ਸੀ।
1: ਬਿਲਕੁਲ ਬਿਲਕੁਲ, ਪੈਰਾਗੁਆ ਨੇ ਉਹਨੂੰ ਬਾਹਰ ਕੱਢ ਦਿੱਤਾ ਫਿਰ ਕੇ।
0: ਕਿਆ ਬਾਤ ਹੈ, ਕਿਆ ਬਾਤ।
1: ਹਾਂਜੀ ਹਾਂਜੀ, ਤੇ ਹੁਣ ਨੀਦਰਲੈਂਡ ਤੇ ਮੋਰੋਕੋ ਦਾ ਹੋ ਰਿਹਾ ਤੇ ਇਸ ਵੇਲੇ ਨੀਦਰਲੈਂਡ ਨੇ ਇੱਕ ਗੋਲ ਕੀਤਾ ਬੜੀ ਮੁਸ਼ਕਲ ਨਾਲ, ਤੇ ਹੋ ਸਕਦਾ ਵੀ ਇਹ ਗੋਲ ਉਤਾਰ ਵੀ ਦੇਣ। ਦੇਖੋ ਅੱਗੇ ਅੱਗੇ ਦੇਖੋ ਕੀ ਬਣਦਾ।
0: ਜੀ ਜੀ, ਚਲੋ ਚਲੋ, ਹੋਰ ਕੋਈ ਹੈ ਜੀ ਕੋਈ?
1: ਬਸ ਬਾਕੀ ਹੁਣ ਕੱਲ ਨੂੰ ਚੱਲੂਗਾ।
0: ਚਲੋ ਥੈਂਕ ਯੂ ਜੀ ਡਾਕਟਰ ਸਾਹਿਬ, ਕੱਲ ਨੂੰ ਫਿਰ ਮਿਲਾਂਗੇ ਤੁਹਾਡੇ ਨਾਲ, ਮੁਲਾਕਾਤ ਹੋਊ। ਸ਼ੁਕਰੀਆ, ਬਹੁਤ ਬਹੁਤ
1: ਮਿਹਰਬਾਨੀ।
0: ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਗੱਲ ਸ਼ੇਅਰ ਕਰ ਰਿਹਾ ਸੀ ਤੁਹਾਡੇ ਨਾਲ ਕਿ ਜਦੋਂ ਬੱਚੇ ਨੂੰ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਾਈ ਹੈਲਮਟ ਪਾਇਆ ਕਰ ਮੋਟਰਸਾਈਕਲ ਸਕੂਟਰ ਚਲਾਉਣ ਵੇਲੇ, ਉਹ ਕਹਿੰਦਾ ਨਹੀਂ ਜੀ ਨਹੀਂ, ਮੈਂ ਤੇ ਨਾ ਮੇਰਾ ਪਰਮਾਤਮਾ 'ਚ ਬਹੁਤ ਵਿਸ਼ਵਾਸ ਹੈ ਤੇ ਮੈਂ ਤਾਂ ਰੋਜ਼ ਸਵੇਰੇ ਸ਼ਾਮ ਮੰਦਰ ਗੁਰਦੁਆਰੇ ਜਾਂਦਾ, ਪਰਮਾਤਮਾ ਦੀ ਬਹੁਤ ਪੂਜਾ ਕਰਦਾ ਤੇ ਮੇਰੀ ਉਹਦੀ ਰਾਖੀ ਕਰੂਗਾ, ਮੈਨੂੰ ਕੁਝ ਨਹੀਂ ਹੋ ਸਕਦਾ। ਉਹਨੇ ਨਾ ਫਿਰ ਉਹਨੂੰ ਇੱਕ ਕਹਾਣੀ ਸੁਣਾਈ। ਉਹ ਕਹਾਣੀ ਜਦੋਂ ਉਹਨੂੰ ਬੱਚੇ ਨੂੰ ਸੁਣਾਈ ਨਾ, ਉਹ ਕਹਿੰਦਾ ਵੀ ਇੱਕ ਤੇਰੇ ਵਾਂਗੂ ਹੀ ਕੋਈ ਬੰਦਾ ਸੀ, ਉਹ ਕਹਿੰਦਾ ਸੀ ਮੇਰਾ ਬਈ ਭਗਵਾਨ ਦੇ ਵਿੱਚ ਬਹੁਤ ਵਿਸ਼ਵਾਸ ਹੈ, ਮੈਂ ਦਿਨ ਰਾਤ ਉਸ ਦੀ ਪੂਜਾ ਕਰਦਾ, ਪਾਠ ਕਰਦਾ, ਆਰਾਧਨਾ ਕਰਦਾ, ਧਾਰਮਿਕ ਸਥਾਨ ਤੇ ਵੀ ਜਾਂਦਾ, ਜੋ ਜੋ ਪੂਰੀਆਂ ਉਸ ਧਰਮ ਦੀਆਂ ਅਕੀਦੇ ਨੇ ਨਾ, ਮੈਂ ਉਹਨਾਂ ਨੂੰ ਬਿਲਕੁਲ ਫੋਲੋ ਕਰਦਾ, ਮੇਰੀ ਭਗਵਾਨ ਰਾਖੀ ਕਰੂਗਾ, ਮੈਨੂੰ ਕੁਝ ਨਹੀਂ ਹੋ ਸਕਦਾ, ਮੈਨੂੰ ਹਰ ਕਣ ਕਣ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਇੱਕ ਦਿਨ ਨਾ ਉਹ ਬੰਦਾ ਆ ਰਿਹਾ ਸੀ ਤੇ ਉਹਦੇ ਪਿੱਛੇ ਇੱਕ ਨਾ ਹਾਥੀ ਆ ਰਿਹਾ ਸੀ, ਕਿਤੇ ਪਾਗਲ ਹੋਇਆ ਹਾਥੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ, ਤੇ ਉਹ ਅੱਗੇ ਅੱਗੇ ਤੁਰਿਆ ਜਾ ਰਿਹਾ ਸੀ, ਹਾਥੀ ਪਿੱਛੇ ਦੌੜਿਆ ਆ ਰਿਹਾ ਸੀ ਤੇ ਸਾਰੇ ਬੜਾ ਆਸੇ ਪਾਸੇ ਰੌਲਾ ਪਿਆ ਰੌਲਾ ਪਿਆ, ਭਾਈ ਹਾਥੀ ਆ ਗਿਆ ਹਾਥੀ ਆ ਗਿਆ, ਪਾਸੇ ਹੋ ਜਾਓ ਪਾਸੇ ਹੋ ਜਾਓ। ਉਹ ਆਪਦਾ ਆਰਾਮ ਨਾਲ ਤੁਰਿਆ ਜਾ ਰਿਹਾ, ਉਹ ਕਹਿੰਦਾ ਜੀ ਮੇਰਾ ਤਾਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੈ ਤੇ ਮੈਨੂੰ ਤਾਂ ਨਾ। ਇੱਕ ਬੰਦਾ ਉੱਥੋਂ ਆਇਆ, ਉਹਨੇ ਉਹਦੀ ਬਾਂਹ ਫੜ ਕੇ ਉਹਨੂੰ ਕਿਹਾ ਭਾਈ ਪਾਸੇ ਹੋ ਜਾ ਹਾਥੀ ਆਉਂਦਾ ਤੇਰੇ ਪਿੱਛੇ। ਉਹ ਕਹਿੰਦਾ ਜੀ ਨਹੀਂ ਨਹੀਂ ਮੈਨੂੰ ਤਾਂ ਹਾਥੀ ਦੇ ਵਿੱਚ ਵੀ ਪਰਮਾਤਮਾ ਦੇ ਦਰਸ਼ਨ ਹੋ ਰਹੇ ਨੇ, ਮੈਨੂੰ ਤਾਂ ਹਰ ਕਣ ਕਣ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਆ ਤੇ ਮੈਨੂੰ ਕੁਝ ਨਹੀਂ ਹੋ ਸਕਦਾ, ਪਰਮਾਤਮਾ ਮੇਰੀ ਰਾਖੀ ਕਰੂਗਾ। ਹੋਣਾ ਕੀ ਸੀ, ਉਹ 5 ਮਿੰਟ ਦੇ ਵਿੱਚ ਹਾਥੀ ਆਇਆ ਪਿੱਛੇ, ਹਾਥੀ ਨੇ ਮਾਰੀ ਲੱਤ ਤੇ ਫੜਕਾ ਕੇ ਉਹ ਮਾਰਿਆ ਤੇ ਕੰਮ ਖਤਮ ਹੋ ਗਿਆ ਉਹਦਾ। ਉਹ ਕਹਿੰਦੇ ਆ ਵੀ ਉਹ ਜਦੋਂ ਮਰ ਗਿਆ ਨਾ ਤੇ ਉੱਪਰ ਭਗਵਾਨ ਦੇ ਸਾਹਮਣੇ ਪੇਸ਼ ਹੋਇਆ ਪਰਮਾਤਮਾ ਦੇ ਸਾਹਮਣੇ, ਤੇ ਉਹ ਕਹਿੰਦਾ ਪਰਮਾਤਮਾ ਦੇ ਅੱਗੇ ਗਿਲਾ ਕਰੀ ਜਾਵੇ ਕਿ ਹੇ ਪਰਮਾਤਮਾ ਮੈਂ ਤਾਂ ਤੇਰੀ ਇੰਨੀ ਪੂਜਾ ਕਰਦਾ ਸੀ, ਇੰਨੀ ਤੇਰੀ ਪ੍ਰਾਰਥਨਾ ਕਰਦਾ ਸੀ, ਇੰਨੇ ਮੈਂ ਪਾਠ ਕਰਦਾ ਸੀ, ਇੰਨੇ ਮੈਂ ਦਿਨ ਰਾਤ ਹਰ ਵੇਲੇ ਤੈਨੂੰ ਮਨ ਦੇ ਵਿੱਚ ਵਸਾ ਕੇ ਰੱਖਦਾ ਸੀ, ਕਣ ਕਣ ਦੇ ਵਿੱਚ ਤੂੰ ਮੈਨੂੰ ਨਜ਼ਰ ਆਉਂਦਾ ਸੀ, ਤੇ ਫਿਰ ਮੇਰੇ ਨਾਲ ਇਹ ਕਿਉਂ ਵਾਪਰੀ ਏਦਾਂ? ਉਹ ਕਹਿੰਦਾ ਮੂਰਖਾ, ਤੈਨੂੰ ਹਾਥੀ ਦੇ ਵਿੱਚ ਤਾਂ ਪਰਮਾਤਮਾ ਨਜ਼ਰ ਆ ਗਿਆ ਤੇ ਜਿਹੜੇ ਬੰਦੇ ਨੇ ਆ ਕੇ ਤੇਰੀ ਬਾਂਹ ਫੜੀ ਸੀ ਭਾਈ ਪਾਸੇ ਹੋ ਜਾ, ਉਹਦੇ ਵਿੱਚ ਤੈਨੂੰ ਪਰਮਾਤਮਾ ਨਜ਼ਰ ਨਹੀਂ ਆਇਆ। ਸੋ ਕਹਿੰਦੇ ਵੀ ਪ੍ਰਭੂ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ, ਉਹ ਸਾਨੂੰ ਸੰਕਟਾਂ ਤੋਂ ਆਪ ਨਹੀਂ ਬਚਾਉਂਦਾ, ਕਿਸੇ ਨਾ ਕਿਸੇ ਸਾਧਨ ਦੇ ਰਾਹੀਂ ਸਾਡੀ ਮਦਦ ਜ਼ਰੂਰ ਕਰਦਾ, ਜੇ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਅਥਾਹ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਆਸਥਾ ਹੋਵੇ। ਸੋ ਹੰਸਰਾਜ ਹੰਸ ਦਾ ਗਾਣਾ ਵੀ ਇਹ ਕਹਿ ਰਿਹਾ ਸੀ ਕਿ ਆਸਥਾ ਹੋਣੀ, ਸ਼ਰਧਾ ਹੋਣੀ, ਵਿਸ਼ਵਾਸ ਹੋਣਾ ਨਾ ਜਿਹੜਾ, ਇਹ ਬਹੁਤ ਜ਼ਰੂਰੀ ਹੈ। ਬਾਕੀ ਸਾਡੇ ਥੋੜ੍ਹੀ ਜਿਹੀ ਕਈਆਂ ਲੋਕਾਂ ਦੀ ਆਦਤ ਹੁੰਦੀ ਨਾ ਕਿ ਅਸੀਂ ਤਲੀ ਤੇ ਸਰੋਂ ਜਮਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇਮੀਡੀਏਟਲੀ ਤੁਰੰਤ ਜਿਹੜਾ ਨਾ ਰਿਜ਼ਲਟ ਜਿਹੜਾ ਸਾਹਮਣੇ ਨਜ਼ਰ ਆਵੇ ਵੀ ਸਾਡੀ ਪਰਮਾਤਮਾ ਨੇ ਕੋਈ ਹੈਲਪ ਕੀਤੀ, ਮਦਦ ਕੀਤੀ। ਨਹੀਂ, ਏਦਾਂ ਨਹੀਂ ਹੁੰਦਾ, ਇਹ ਜਿਹੜੀਆਂ ਚੀਜ਼ਾਂ ਏਦਾਂ ਨਹੀਂ ਮਿਲਦੀਆਂ ਹੋਈਆਂ, ਇਹਦੇ ਵਾਸਤੇ ਸਬਰ, ਸੰਤੋਖ, ਸਹਿਨਸ਼ੀਲਤਾ, ਇਹਨਾਂ ਗੁਣਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਸੋ ਜੁੜਿਓ ਤੁਸੀਂ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਅੱਜ ਫੋਨ ਨਹੀਂ ਕੋਈ ਆਇਆ। ਮੈਂ ਇੱਕ ਬੜਾ ਸਿੰਪਲ ਜੀ ਗੱਲ ਪੁੱਛੀ ਸੀ ਕਿ ਸ਼ੁਰੂ ਸ਼ੁਰੂ ਚ ਜਿਹੜੇ ਦੋਸਤ ਮਿੱਤਰ 20-25-30 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਆਏ, ਉਦੋਂ ਦਫ਼ਤਰਾਂ ਦੇ ਵਿੱਚ, ਉਦੋਂ ਆਫਿਸਿਸ ਦੇ ਵਿੱਚ, ਉਦੋਂ ਵੱਖਰੀਆਂ ਵੱਖਰੀਆਂ ਜਗ੍ਹਾ ਦੇ ਉੱਪਰ, ਕੋਈ ਸਾਡੇ ਭੈਣ ਭਰਾ ਨੌਕਰੀਆਂ ਨਹੀਂ ਕਰਦੇ ਸੀ, ਨਾ ਉਹਨਾਂ ਦੀਆਂ ਕੋਈ ਸ਼ੌਪ ਸੀ, ਨਾ ਉਹਨਾਂ ਦੇ ਕੋਈ ਮਾਲ ਦੇ ਵਿੱਚ ਕੋਈ ਕੰਮ ਕਰ ਸੀ। ਜਦੋਂ ਦੋਸਤ ਮਿੱਤਰ ਜਿਹੜੇ ਪੁਰਾਣੇ ਜਿਹੜੇ ਸ਼ੁਰੂ ਸ਼ੁਰੂ ਚ ਆਏ, ਜਦੋਂ ਉਹਨਾਂ ਨੇ ਆਪਣੇ ਡਾਕੂਮੈਂਟਸ ਬਣਾਉਣੇ ਸੀ, ਜਦੋਂ ਘਰ ਦੀ ਕੋਈ ਗਰੋਸਰੀ ਖਰੀਦਣ ਜਾਂਦੇ ਸੀ, ਜਦੋਂ ਹੋਰ ਕੰਮ ਕਰ ਕਿਤੇ ਵੀ ਜਾਂਦੇ ਸੀ, ਤਾਂ ਉਦੋਂ ਉਹਨਾਂ ਨੂੰ ਅੰਗਰੇਜ਼ੀ ਦੀ ਵਿੱਚ ਰੁਕਾਵਟ ਆਈ ਨਹੀਂ, ਕਿਉਂਕਿ ਉੱਥੋਂ ਜਦੋਂ ਅਸੀਂ ਆਉਣੇ ਨਾ, ਸਾਡੀ ਅੰਗਰੇਜ਼ੀ ਦਾ ਫਲੋ ਉਸ ਤਰ੍ਹਾਂ ਦਾ ਨਹੀਂ ਹੁੰਦਾ। ਅਸੀਂ ਉੱਥੇ, ਮੈਨੂੰ ਵੀ ਪਤਾ, ਅਸੀਂ ਜਿਹੜੇ ਅਸੀਂ ਬਸ BA ਤੱਕ ਧੱਕਮਕਾ ਕੇ ਜਿਹੜੀ ਮਾੜੀ ਮੋਟੀ ਅੰਗਰੇਜ਼ੀ ਪੜ੍ਹੀ ਹੁੰਦੀ, ਸਾਡਾ ਫਲੋ ਫਲੂ ਨਹੀਂ ਹੁੰਦਾ। ਸੋ ਹੌਲੀ ਹੌਲੀ ਹੌਲੀ ਹੌਲੀ ਤਜਰਬੇ ਨਾਲ ਇਹ ਚੀਜ਼ਾਂ ਆ ਜਾਂਦੀਆਂ। ਹਾਂਜੀ ਢੀਂਡਸਾ ਸਾਹਿਬ।
1: ਹਾਂਜੀ ਸਰ, ਮੈਂ ਨਾ ਤੁਹਾਨੂੰ ਐਕਚੁਲੀ ਰੋਟੀ ਨੀ ਮਿੱਟੀ ਕਿਹਾ ਸੀ, ਤੇ ਸੁਣੋ ਮਤਲਬ ਏਦਾਂ ਆਇਆ।
0: ਅੱਛਾ ਅੱਛਾ।
1: ਨਾ ਮੇਰੀ ਨੇ ਮਿੱਟੀ ਜਮੀ,
0: ਅੱਛਾ ਅੱਛਾ ਅੱਛਾ,
1: ਮੇਰਾ ਬਾਦਲ ਮਿੱਟੀ ਖਾਣਾ।
0: ਕਿਆ ਬਾਤ ਹੈ। ਅੱਛਾ, ਗੁਰਦਾਸ ਮਾਨ ਦਾ ਮਿੱਟੀ ਵਾਲਾ ਗਾਣਾ ਤੁਸੀਂ ਕਿਹਾ ਸੀ?
1: ਹਾਂਜੀ ਹਾਂਜੀ।
0: ਅੱਛਾ ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨੀ, ਮੈਂ ਕੋਸ਼ਿਸ਼ ਕਰਦਾ
1: ਜੀ। ਜਦ ਮਿੱਟੀ ਨੇ ਮਿੱਟੀ ਛੱਡੀ, ਉਹ ਸਾਡੇ ਟੁੱਕ ਟੁੱਕ ਪੈਣ ਮਕਾਣਾ।
0: ਕਿਆ ਬਾਤ ਹੈ।
1: ਮਿੱਟੀਏ ਹਵਾ ਲੱਗੇ ਜਾਣ।
0: ਕਿਆ ਬਾਤ ਹੈ, ਕਿਆ ਬਾਤ ਹੈ ਢੀਂਡਸਾ ਸਾਹਿਬ। ਅੱਜ ਮੂਡ ਬਣਿਆ ਤੁਹਾਡਾ ਪੂਰਾ ਹੀ ਹੈ ਮੈਨੂੰ ਲੱਗਦਾ।
1: ਨਹੀਂ ਸਰ, ਇਹ ਮੂਡ ਨੀ, ਇਹ ਮੈਂ ਮਿੱਟੀ ਤੁਹਾਨੂੰ ਮੰਗੀ ਸੀ ਗੱਲ, ਇਹ ਤੁਸੀਂ ਐਕਚੁਲੀ ਸਮਝ ਗਏ ਰੋਟੀ।
0: ਅੱਛਾ, ਬਸ ਮੈਂ ਉਸ ਧਿਆਨ ਦੇ ਵਿੱਚ ਨਹੀਂ ਨਾ ਆਇਆ ਮੈਂ। ਕੋਈ ਗੱਲ ਨੀ, ਮੈਂ ਮਿੱਟੀ ਵਾਲਾ ਗਾਣਾ ਵੀ ਕੱਢ ਲਿਆ, ਹੁਣੇ ਆਪਾਂ ਲਾ ਦੇ।
1: ਬਹੁਤ ਹੀ ਮਤਲਬ ਨਾ ਉਹ ਢੁਕਦਾ ਜਿਹੜਾ ਗਾਣਾ ਨਾ, ਤੁਸੀਂ ਗੱਲ ਚਲਾ ਰਹੇ ਸੀ ਮਾਤਾ ਦੀ।
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ,
1: ਆਹ ਗੱਲ।
0: ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ,
1: ਮੈਂ ਗਾਉਂਦਾ ਰਹਿੰਦਾ ਥੋੜਾ ਥੋੜਾ ਮਾੜਾ ਮੋਟਾ।
0: ਅੱਛਾ, ਕੋਈ ਗੱਲ ਨੀ, ਐਸ ਫਰਾਈਡੇ ਨੂੰ ਤੁਹਾਨੂੰ ਪਤਾ ਆਪਾਂ ਮੌਕਾ ਦਿੰਨੇ ਹੁੰਨੇ ਸਾਰੇ ਦੋਸਤਾਂ ਮਿੱਤਰਾਂ ਨੂੰ, ਤੇ ਫਰਾਈਡੇ ਤੇ ਤੁਸੀਂ ਫਿਰ ਹਾਜ਼ਰੀ ਲਵਾਇਓ ਇਸ ਵਾਰ।
1: ਹਾਂਜੀ, ਫਰਾਈਡੇ ਭੂਆ ਦਾ ਮੁੰਡਾ ਆਇਆ ਹੋਇਆ ਸੀ, ਫਿਰ ਅਸੀਂ ਉਹਨਾਂ ਨੂੰ ਘੁਮਾਉਣ ਘੁਮਾਉਣ ਲੱਗ ਗਏ।
0: ਨਹੀਂ ਚਲੋ, ਫਰਾਈਡੇ ਅਗਲਾ ਵੀ ਤਾਂ ਆ ਹੀ ਜਾਣਾ ਹੈ।
1: ਨਹੀਂ ਨਹੀਂ, ਮੈਂ ਉੱਥੇ ਤੁਹਾਨੂੰ ਲਿਜਾਉਂ ਜੰਗਲ ਚ ਕਿਤੇ।
0: ਅੱਛਾ ਅੱਛਾ, ਲਓ ਲਓ
1: ਸਿਖਾਵਾਂਗੇ,
0: ਤੁਸੀਂ ਫਿਰ ਲਾਈਵ ਸੁਣਾਓਗੇ ਸਾਨੂੰ ਹੈ?
1: ਹਾਂਜੀ ਹਾਂ, ਠੀਕ ਹੈ ਸਰ।
0: ਚਲੋ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ 647-367-5353 ਦੇ ਨਾਲ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਸਾਡੀ ਗੱਲਬਾਤ ਜਿਹੜੀ ਆ ਚੱਲ ਰਹੀ ਸੀ ਕਿ ਜਦੋਂ ਤੁਸੀਂ ਦੋਸਤ ਮਿੱਤਰ ਭੈਣ ਭਰਾ ਇੱਥੇ ਆਏ ਸ਼ੁਰੂ ਸ਼ੁਰੂ ਦੇ ਵਿੱਚ, ਜਦੋਂ ਦਫ਼ਤਰਾਂ ਦੇ ਵਿੱਚ, ਜਦੋਂ ਮਾਲਸ ਦੇ ਵਿੱਚ, ਜਦੋਂ ਸ਼ੋਪਿੰਗ ਸੈਂਟਰਾਂ ਦੇ ਵਿੱਚ, ਸਾਡੇ ਪੰਜਾਬੀ ਭੈਣ ਭਰਾ ਨਹੀਂ ਸੀ, ਉਹਨਾਂ ਦੀਆਂ ਜੌਬਸ ਨਹੀਂ ਸੀ, ਉਹਨਾਂ ਦੇ ਕਾਰੋਬਾਰ ਨਹੀਂ ਸੀ, ਤੇ ਉਦੋਂ ਆ ਕੇ ਜਦੋਂ ਪਹਿਲਾਂ ਉਹਨਾਂ ਨੇ ਆਪਣੇ ਕਾਗਜ਼ ਪੱਤਰ ਤਿਆਰ ਕਰਨ ਵਾਸਤੇ ਆਪਣੇ ਆਪ ਨੂੰ ਸੈਟਲ ਕਰਨ ਵਾਸਤੇ ਅੰਗਰੇਜ਼ੀ ਲੋਕਾਂ ਦੇ ਨਾਲ ਜਿਹੜੇ ਇੱਥੇ ਪਹਿਲੇ ਸੀ ਉਹਨਾਂ ਦੇ ਨਾਲ ਜਿਹੜੀ ਗੁਫ਼ਤਗੂ ਹੋਈ, ਉਹਨਾਂ ਦੇ ਨਾਲ ਕਨਵਰਸੇਸ਼ਨ ਜਈ, ਉਹਨਾਂ ਨਾਲ ਗੱਲਬਾਤ ਜਿਹੜੀ ਹੋਈ, ਉਦੋਂ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੁਹਾਨੂੰ ਪਿਆ? ਇਹ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਪੁੱਛੀ ਹੈ ਤੇ ਇਹ ਜ਼ਰੂਰ ਸ਼ੇਅਰ ਕਰੋ। ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰ ਇਸ ਸਮੇਂ ਦੇ ਨੇ ਉਹ ਜੀ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 64 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਸੀਂ ਗਰਮੀਆਂ ਦਾ ਦਿਨ ਆ ਰਹੇ ਨੇ, ਲੋਕ ਘਰਾਂ ਦੇ ਵਿੱਚ ਕੋਈ ਛੋਟੇ ਮੋਟੇ ਫੰਕਸ਼ਨ ਕਰਨੇ, ਕਿਸੇ ਬੱਚੇ ਦਾ ਬਰਥਡੇ ਹੈ, ਕੋਈ ਐਨਿਵਰਸਰੀ ਹੈ, ਕੋਈ ਹੋਰ ਛੋਟਾ ਮੋਟਾ ਘਰ ਦੇ ਵਿੱਚ ਵਿਆਹ ਸ਼ਾਦੀ ਕੋਈ ਰੱਖੀ ਹੋਈ ਹੈ, ਕੋਈ ਫੰਕਸ਼ਨ ਘਰ ਦੇ ਵਿੱਚ ਕਰਨਾ ਹੈ, ਤਾਂ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਹੈ ਤੇ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਤੁਸੀਂ ਆਪਣਾ ਮੈਨਿਊ ਜੋ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਗੇਟ ਤੇ ਤੁਹਾਨੂੰ ਸਪਲਾਈ ਕਰਨਗੇ। 40 ਤੋਂ 50 ਆਈਟਮਾਂ ਦਾ ਬੁਫੇ ਇਹਨਾਂ ਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ, ਜਿਹਦੇ ਵਿੱਚ ਕਲਾਸੀਕਲ ਸਬਜ਼ੀਆਂ, ਸੀਜ਼ਨਲ ਸਬਜ਼ੀਆਂ, ਸਵੀਡਿਸ਼ ਸੈਲਡਸ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਆਨੰਦ ਮਾਣੋਗੇ। ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ, ਸਮੋਸੇ। ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕੀ ਮੈਨਿਊ ਹੋਏਗਾ, ਕੀ ਉਸਦੀ ਕੀਮਤ ਹੋਏਗੀ, ਹਰ ਇੱਕ ਚੀਜ਼ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ। 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ, ਫੋਨ ਨੰਬਰ 905-450-3333 ਔਰ 64 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333।

0: ਕਮਾਲ ਦਾ ਕਿਹਾ ਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/EAP।
2: This is AM 530

0: ਹਫਤੇ ਦੇ 70 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲੈਣਾ ਪੰਜਾਬੀਅਤ ਦੀ ਸੇਵਾ ਵਿੱਚ
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚਡ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: Sweets in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1515

0: ਚਿੱਠੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆ ਜਾ ਪਰਦੇਸੀ ਆਵੇ ਵਾਸ ਤਾਈ ਪਿਆਰ ਦਾ ਪ੍ਰੋਗਰਾਮ ਮੈਂ ਪੰਜਾਬੀ ਲੈਣਾ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ ਸਿੱਧਵਾਂ ਬੜੀ ਹੀ ਖੂਬਸੂਰਤ ਔਰ ਕੜਕਵੀਂ ਲਿਸ਼ਕਵੀਂ ਪੁਸ਼ਕਵੀਂ ਔਰ ਚਿਲਕਵੀਂ ਬਹੁਤ ਖੂਬਸੂਰਤ ਸ਼ਾਮ ਹੈ ਇਸ ਖੂਬਸੂਰਤ ਸ਼ਾਮ ਨੂੰ ਤੁਸੀਂ ਅਤੇ ਅਸੀਂ ਰਲ ਕੇ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਾਂਗੇ ਔਰ ਇੱਕ ਦੂਸਰੇ ਨੂੰ ਸ਼ੁਭ ਇੱਛਾਵਾਂ ਦੇਵਾਂਗੇ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਔਰ ਸਲਾਮ ਨਮਸਕਾਰ ਆਦਾਬ ਕਹਾਂਗੇ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਸਾਡੀ ਸ਼ਾਮ ਆ ਕਿਉਂਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ ਕੁਛ ਸੁਣਨ ਅਤੇ ਕਹਿਣ ਦੀ ਇਹ ਸ਼ਾਮ ਆ ਔਰ ਅੱਜ ਪੰਜਾਬੀ ਲਹਿਰਾਂ ਦਾ ਇਹ ਪ੍ਰੋਗਰਾਮ ਲੈ ਕੇ ਸਤਿੰਦਰਪਾਲ ਸਿੱਧਵਾਂ ਤੁਹਾਡੇ ਵਾਸਤੇ ਹਾਜ਼ਰ ਹੋਇਆ ਅਤੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ 905-673-33-37 ਹੁੰਦੇ ਨੇ ਔਰ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ 905-673-33-37 'ਤੇ ਗੱਲਾਂ ਬਾਤਾਂ ਕਰ ਸਕੋਗੇ ਜ਼ਿੰਦਗੀ ਜਿਹੜੀ ਆ ਨਾ ਔਰ ਇਹ ਜ਼ਿੰਦਗੀ ਜਿਉਣ ਦਾ ਨਾਮ ਆ ਜ਼ਿੰਦਗੀ ਰੀਂਗਣ ਦਾ ਨਾਮ ਨਹੀਂ ਜ਼ਿੰਦਗੀ ਕਰੋਲਿੰਗ ਨਹੀਂ ਆ ਜ਼ਿੰਦਗੀ ਮੜਕ ਨਾਲ ਰੜਕ ਨਾਲ ਖੜਕ ਨਾਲ ਔਰ ਗੜਕ ਨਾਲ ਜਿਉਣ ਦਾ ਹੀ ਨਾਮ ਆ ਕਹਿੰਦੇ ਹੁੰਦੇ ਆ ਕਿ ਬੰਦੇ ਦੀ ਜਿਹੜੀ ਟੌਹਰ ਆ ਨਾ ਉਹ ਰਫਤਾਰ ਗੁਫਤਾਰ ਦਸਤਾਰ ਇਹਨਾਂ ਚੀਜ਼ਾਂ ਤੋਂ ਪਛਾਣੀ ਜਾਂਦੀ ਆ ਔਰ ਜ਼ਿੰਦਗੀ ਵਿੱਚ ਸਾਨੂੰ ਪਿਆਰ ਮੁਹੱਬਤ ਇਸ਼ਕ ਅਤੇ ਮਨੁੱਖਤਾ ਨਾਲ ਸੰਸਾਰ ਨਾਲ ਔਰ ਬਨਸਪਤੀ ਨਾਲ ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਵੱਖ ਵੱਖ ਤਰ੍ਹਾਂ ਦੀ ਗਾਰਡਨਿੰਗ ਕਰ ਰਹੇ ਆ ਔਰ ਤੁਹਾਨੂੰ ਅਸੀਂ ਕੁਝ ਕੈਸੀਆਂ ਗੱਲਾਂ ਬਾਤਾਂ ਦੱਸਾਂਗੇ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣਗੀਆਂ ਅਤੇ ਆਪਾਂ ਰਲ ਮਿਲ ਕੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਵਾਂਗੇ ਅਤੇ ਤੁਸੀਂ ਸਾਡੇ ਨਾਲ 905-673-33-37 'ਤੇ ਗੱਲਬਾਤ ਕਰਨੀ ਆ ਕਹਿੰਦੇ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ ਜਦੋਂ ਭੁੱਖ ਲੱਗੀ ਹੁੰਦੀ ਆ ਉਦੋਂ ਦੋ ਤਿੰਨ ਦਿਨ ਦੀਆਂ ਬਿਹੀਆਂ ਰੋਟੀਆਂ ਵੀ ਕਰੀਮ ਰੋਲ ਵਰਗੀਆਂ ਅਤੇ ਬਟਰ ਚਿਕਨ ਵਰਗੀਆਂ ਲੱਗਦੀਆਂ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ ਤਾਂ ਸਿਆਣੇ ਕਹਿੰਦੇ ਕਿ ਨੀਂਦ ਤਾਂ ਸੂਲੀ ਉੱਤੇ ਵੀ ਆ ਜਾਂਦੀ ਹੈ ਨੀਂਦ ਤਾਂ ਕਈ ਵਾਰੀ ਬੰਦੇ ਨੂੰ ਮਰਨ ਤੋਂ ਪਹਿਲਾਂ ਵੀ ਆ ਜਾਂਦੀ ਹੈ ਜਦੋਂ ਕਿ ਸਦਾ ਵਾਸਤੇ ਉਹਨੇ ਸੌਂ ਜਾਣਾ ਹੁੰਦਾ ਉਦੋਂ ਪਹਿਲਾਂ ਵੀ ਕਈ ਵਾਰੀ ਅੱਖ ਲੱਗ ਜਾਂਦੀ ਹੈ ਕਿਉਂਕਿ ਨੀਂਦ ਬਿਸਤਰਾ ਨਹੀਂ ਭਾਲਦੀ ਨੀਂਦ ਮਖਮਲੀ ਗਦੀਲੇ ਨਹੀਂ ਭਾਲਦੀ ਜਦੋਂ ਨੀਂਦ ਆਉਂਦੀ ਹੈ ਤਾਂ ਕਈ ਵਾਰ ਕਹਿੰਦੇ ਆ ਕਿ ਬਾਣ ਦੇ ਮੰਜੇ 'ਤੇ ਵੀ ਬੜੀ ਨਜ਼ਾਰੇਦਾਰ ਨੀਂਦ ਆ ਜਾਂਦੀ ਹੈ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ ਵਕਤ ਬੇਵਕਤ ਮੌਤ ਨਹੀਂ ਪੁੱਛਦੀ ਮੌਤ ਨਹੀਂ ਵੇਖਦੀ ਕਿ ਕਿੰਨੀ ਉਮਰ ਹੈ ਵੱਡਾ ਹੈ ਕਿ ਛੋਟਾ ਅਮੀਰ ਹੈ ਕਿ ਗਰੀਬ ਹੈ ਕਾਲਾ ਹੈ ਕਿ ਗੋਰਾ ਹੈ ਲੰਬਾ ਹੈ ਕਿ ਮਧਰਾ ਔਰ ਕਿਸੇ ਤਰ੍ਹਾਂ ਦਾ ਜ਼ਾਤ ਪਾਤ ਰੰਗ ਰੂਪ ਮੌਤ ਨਹੀਂ ਵੇਖਦੀ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ ਵਕਤ ਬੇਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ ਇਸ਼ਕ ਜਿਹੜਾ ਉਹ ਵੀ ਨਾ ਜ਼ਾਤ ਪਾਤ ਪੁੱਛਦਾ ਨਾ ਉਮਰਾਂ ਵੇਖਦਾ ਔਰ ਬਸ ਫਿਰ ਅੱਖਾਂ ਮੱਲੋ ਮੱਲੀ ਜ਼ੋਰੋ ਜ਼ੋਰੀ ਖੁਦ ਬਖੁਦ ਲੜ ਜਾਂਦੀਆਂ ਨੇ ਤੋ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਇੱਕ ਕਾਲ ਲੈਂਦੇ ਹਾਂ ਹੋ ਸਕਦਾ ਕਿ ਸਤਿ ਸ਼੍ਰੀ ਅਕਾਲ ਔਰ ਸਲਾਮ ਦੁਆ ਕਰਨ ਵਾਲੀ ਕਾਲ ਹੋਵੇ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂ ਜੀ ਓ ਕੱਟੀ ਗਈ ਕਾਲ ਚਲੋ ਖੈਰ ਕੋਈ ਗੱਲ ਨਹੀਂ 905-673-33-37 'ਤੇ ਦੁਬਾਰਾ ਕਾਲ ਕਰ ਲਓ ਅਤੇ ਆਪਾਂ ਕੁਛ ਗੱਲਾਂ ਬਾਤਾਂ ਕਰਾਂਗੇ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਅਤੇ ਕਾਪੀ ਟੂ ਆਲ ਹੈ ਹੁਣ ਤੁਹਾਡੇ ਵੱਲੋਂ ਦੇਖਣਾ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ 'ਚ ਕਿਸ ਤਰੀਕੇ ਨਾਲ ਆਪਣੀ ਹਾਜ਼ਰੀ ਲਗਾਉਂਦੇ ਹੋ ਲਓ ਪਹਿਲੀ ਕਾਲ ਜਿਹੜੀ ਹੈ ਇੱਕ ਵਾਰ ਫਿਰ ਦੁਬਾਰਾ ਲੈਂਦੇ ਹਾਂ ਨੰਬਰ ਹੈ 5921 ਜੀ ਵੈਲਕਮ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਹੋ
1: ਸਰ ਮੈਂ ਅਨਿਲ ਬੋਲ ਰਿਹਾ ਮੈਨੂੰ ਨੰਬਰ ਚਾਹੀਦਾ ਸੀਗਾ ਕੋਈ ਹੈ ਤੁਹਾਡੇ ਕੋਲ ਜਿਹੜੇ ਉਬਰ ਸੇਫਟੀ ਦਾ ਕੋਈ ਨੰਬਰ ਕਰਦਾ ਹੋਵੇ
0: 905-705-799-1478
1: ਓਕੇ
0: ਤੇ ਇੱਕ ਹੋਰ ਦੇ
1: ਦੋਗੇ ਨਾਲ ਹੀ ਕਿ ਜਿਹੜੇ ਕਮਰਸ਼ੀਅਲ ਇੰਸ਼ੋਰੈਂਸ
0: ਕਰਦੇ ਹੋ ਪਹਿਲਾਂ ਤੁਸੀਂ ਪਹਿਲਾ ਨੰਬਰ ਲੈ ਲਿਆ
1: ਹਾਂਜੀ
0: 905 ਬੋਲੋ ਕਿੰਨਾ
1: ਹਾਂਜੀ ਇੱਕ ਲੋਕ 905
0: ਹਾਂ ਇਹਦਾ ਨਾ ਹੋਵੇ ਕਿ ਤੁਸੀਂ ਪਹਿਲਾਂ ਭੁੱਲ ਜਾਓ ਤੇ ਮੁੜ ਕੇ ਤੁਹਾਨੂੰ ਦੂਸਰਾ ਯਾਦ ਨਾ ਆਵੇ ਬੋਲੋ ਬੋਲੋ ਦੇਖਿਆ 905 799 1478 ਉਬਰ ਦੀ ਕਮਰਸ਼ੀਅਲ ਇੰਸ਼ੋਰੈਂਸ ਵਾਸਤੇ ਰਾਜਵੰਤ ਕੌਰ ਜੀ ਨੂੰ ਟੈਲੀਫੋਨ ਕਰੋ, ਨੰਬਰ ਹੈ 647 674 ਰੱਬ ਤੁਹਾਡਾ ਭਲਾ ਕਰੇ 4735 6 4 7 6 7 4 4 7 3 5 ਇੰਨੀ ਜਲਦੀ ਗੂਗਲ ਵੀ ਨੀ ਦੱਸ ਸਕਦਾ ਜਿੰਨੀ ਜਲਦੀ ਤੁਹਾਨੂੰ ਪੰਜਾਬੀ ਲਹਿਰਾਂ ਨੇ ਦੱਸਤਾ। ਦੂਸਰਾ ਨੰਬਰ ਜੇ 799 ਨਾ ਮਿਲਿਆ 790 ਮਿਲਾ ਕੇ ਦੇਖ ਲਿਓ, ਬਾਕੀ ਉਸ ਠੀਕ ਹੀ ਰਹੂਗਾ 1478। ਓਕੇ ਜੀ, ਰਾਇਲ ਆਟੋ ਸੈਂਟਰ ਦਾ ਨੰਬਰ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਤੇ ਲਓ ਜੀ ਇੱਕ ਵਾਰੀ ਮੇਰੇ ਸਾਹਮਣੇ ਹੀ ਆ ਗਿਆ, ਦੇਖਿਆ ਇਹਨੂੰ ਕਹਿੰਦੇ ਆ ਬਦਾਮ ਖਾਧੇ ਹੋਏ ਆ। 905-799-1478 ਰਾਇਲ ਆਟੋ ਸੈਂਟਰ ਦੇ ਰਾਜ ਜੀ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਚ ਕਾਲ ਹੋ ਲੈਂਦੇ ਆ 8182 ਜੀ, 8192 ਵੈਲਕਮ। ਗ੍ਰੈਂਡ ਫਰਨੀਚਰ ਵਾਲੇ ਚੱਕ ਦੋ ਫਟੇ ਫਿਰ ਘਰ ਘਰ ਦੇ ਵਿੱਚ ਪਹੁੰਚਾ ਦਿਓ ਫਰਨੀਚਰ, ਤੇ ਵੀਕਐਂਡ ਤੇ ਜਿਹੜੀ ਸੇਲ ਲੱਗਣ ਜਾ ਰਹੀ ਹੈ ਔਰ ਇਹ ਕਿਹੜੇ ਸਟੋਰ ਤੇ ਲੱਗਣ ਜਾ ਰਹੀ ਹੈ ਤੇ 6685 ਤੇ ਲੱਗਣ ਜਾ ਰਹੀ ਹੈ ਤੇ ਦੂਸਰੇ ਬਰੈਂਪਟਨ ਵਾਲੇ ਤੇ, ਇਹਦੀ ਪੂਰੀ ਜਾਣਕਾਰੀ ਲੈ ਕੇ ਸੁੱਖ ਭਾਜੀ ਸਾਡੇ ਨਾਲ ਨੇ ਜੀ।
2: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਇਸ ਵੈਨਸਡੇ ਨੂੰ ਜਿਹੜੀ ਕੈਨਰਾ ਡੇਅਰੀ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਫਰਨੀਚਰ ਦੇ ਉੱਪਰ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਇਸ ਵੈਨਸਡੇ ਨੂੰ ਕੈਨੇਡਾ ਦੇ ਵਾਲੇ ਦਿਨ ਜੁਲਾਈ 1st 1 ਜੁਲਾਈ ਨੂੰ, ਸੋ ਕੱਲ ਦਾ ਦਿਨ ਰਹਿ ਗਿਆ, ਪਰਸੋਂ ਨੂੰ ਜਿਹੜੀ ਇਹ ਸੇਲ ਸਟਾਰਟ ਹੋ ਜਾਣੀ ਆ। ਸੋ ਵੈਨਸਡੇ ਵਾਲੇ ਦਿਨ ਕੈਨੇਡਾ ਟੇਬਲ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਦੇ ਤੋਹਫੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਆ, ਤੇ ਮੈਂ ਡੀਲ ਦੇ ਰਹਿਣਾ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਜਿੰਨੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਭਾਜੀ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਤੇ ਨਾਲ ਵੈਲਵਟ ਦੀਆਂ ਛੇਜਰਾਂ, ਸੋ ਰੀਅਲ ਮਾਰਬਲ ਦਾ ਡਾਇਨਿੰਗ ਤੇ ਨਾਲ ਛੇਜਰਾਂ ਵੈਲਵਟ ਦੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦਾ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਲੈ ਕੇ ਜਾਣਗੇ, ਤੇ ਕੈਨੇਡਾ ਡੇ ਵਾਲੇ ਦਿਨ ਵੈਨਸਡੇ ਨੂੰ 1 ਜੁਲਾਈ ਨੂੰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ ਗ੍ਰੈਂਡ ਹੋਮ ਫਰਨੀਚਰ, ਔਰ ਤੁਸੀਂ 1 ਜੁਲਾਈ ਕੈਨੇਡਾ ਡੇ ਮਨਾਓ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਗਿੱਲ ਫਾਰਮ ਵੱਲੋਂ ਤੁਹਾਨੂੰ ਬੜਾ ਖੂਬਸੂਰਤ ਇੱਕ ਆਫਰ ਦੇ ਰਹੇ ਹਾਂ ਅਸੀਂ, ਇਹਨਾਂ ਦਿਨਾਂ 'ਚ ਕੈਨੇਡਾ ਡੇ ਆ ਰਿਹਾ, ਹੋਰ ਬਹੁਤ ਸਾਰੇ ਸਮਾਗਮ ਆ ਰਹੇ, ਗਿੱਲ ਫਾਰਮ ਵਾਲੇ ਜੋ ਸਾਡੇ ਪ੍ਰਾਊਡ ਸਪੋਂਸਰ ਨੇ ਉਹਨਾਂ ਨੇ ਤੁਹਾਡੇ ਵਾਸਤੇ ਸਪੈਸ਼ਲ ਸਰੋਂ ਦਾ ਸਾਗ, ਪਾਲਕ, ਮੇਥੇ, ਧਨੀਆ, ਬਾਥੂ, ਚਿਲਾਈ, ਇਹ ਸਭ ਕੁਝ ਅਵੇਲੇਬਲ ਆ ਗਿੱਲ ਫਾਰਮ ਤੇ। ਗਿੱਲ ਫਾਰਮ ਡਿਕਸੀ ਤੇ ਕਿੰਗ ਦੇ ਬਿਲਕੁਲ ਨੇੜੇ ਆ, ਔਰ ਗਿੱਲ ਫਾਰਮ ਤੁਹਾਨੂੰ ਆਟਾ ਦੇਸੀ ਚੱਕੀ ਦਾ ਔਰ ਦੇਸੀ ਐਗਸ ਮਿਲ ਰਹੇ ਆ, ਔਰ ਦੁੱਧ ਮਿਲ ਰਿਹਾ ਜਿੰਨੇ ਮਰਜ਼ੀ ਪਰਸੈਂਟ ਲੈ ਲਓ, ਔਰ ਵੈਜੀਟੇਬਲਸ ਵੀ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਤੋ ਜਾਣਾ ਕਿੱਥੇ ਤੁਸੀਂ, ਗਿੱਲ ਫਾਰਮ ਤੇ, ਡਿਕਸੀ ਅਤੇ ਕਿੰਗ ਦੇ ਬਿਲਕੁਲ ਨਜ਼ਦੀਕ ਗਿੱਲ ਫਾਰਮ ਤੇ। ਤੇ ਗਿੱਲ ਫਾਰਮ ਦਾ ਨੰਬਰ ਹੈ 905-925-2300, 905-925-2300 ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਕੁਝ ਫਾਰਮ ਵਰਕਰਾਂ ਦੀ ਜੌਬ ਦਵਾ ਦਈਏ ਤੁਹਾਨੂੰ, ਇਹਨਾਂ ਦਿਨਾਂ 'ਚ ਜਿਹੜੇ ਬੰਦੇ ਨੂੰ ਜੌਬ ਲੱਗ ਜੇ ਨਾ, ਸੱਚਮੁੱਚ ਉਹਦੀ ਲਾਟਰੀ ਲੱਗੇ ਆਉਂਦੀ ਆ। ਫਾਰਮਾਂ ਵਿੱਚ ਕੰਮ ਕਰਨ ਜਾਣਾ ਤੇ ਗ੍ਰੀਨ ਹਾਊਸ 'ਚ ਕੰਮ ਕਰਨ ਜਾਣਾ, ਪਿਕਅਪ ਤੇ ਡਰੋਪ ਕੀਤਾ ਜਾਵੇਗਾ ਤੁਹਾਨੂੰ, ਔਰ ਪੈਸੇ ਚਾਰਜ ਨਹੀਂ ਕੀਤੇ ਜਾਣਗੇ, ਪਿਕ ਪਿਕਅਪ ਡਰੋਪ ਕੀਤਾ ਜਾਵੇਗਾ ਔਰ ਤੁਹਾਨੂੰ ਕੰਮ ਤੇ ਲੈ ਕੇ ਜਾਇਆ ਜਾਵੇਗਾ। ਫਾਰਮ ਵਰਕਰਸ ਦੀ ਲੋੜ ਹੈ, ਇੱਕ ਬਹੁਤ ਵੱਡੀ ਇਹ ਫਰਮ ਹੈ, ਤੁਹਾਨੂੰ ਫਾਰਮਾਂ ਵਿੱਚ ਕੰਮ ਕਰਨ ਵਾਸਤੇ ਲੈ ਕੇ ਜਾਂਦੇ ਆ, ਗ੍ਰੀਨ ਹਾਊਸ 'ਚ ਕੰਮ ਕਰਕੇ ਕਰਨ ਵਾਸਤੇ ਲੈ ਕੇ ਜਾਂਦੇ ਆ, ਤੁਹਾਨੂੰ ਘਰੋਂ ਚੱਕ ਲੈਂਦੇ ਆ, ਘਰੇ ਛੱਡ ਜਾਂਦੇ ਆ। ਨੰਬਰ ਹੈ ਗੁਰਜੋਤ ਜੀ ਦਾ 6682785 94। ਨੰਬਰ ਫੇਰ ਲੈ ਲਓ, ਤੁਸੀਂ ਕੰਮ 'ਤੇ ਜਾਣਾ ਜਾਓ, ਘਰੇ ਵਿਹਲੇ ਬੈਠਣ ਦਾ ਕੋਈ ਕੰਮ ਨਹੀਂ। 6476472785394। ਇੱਕ ਵਾਰੀ ਨੰਬਰ ਫੇਰ ਲੈ ਲਓ, 6472785394 'ਤੇ ਕਾਲ ਕਰਕੇ ਅਤੇ ਕੰਮ 'ਤੇ ਜਾਣਾ ਸ਼ੁਰੂ ਕਰੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337। ਤੁਹਾਡੇ ਮਨਪਸੰਦ ਗੀਤ ਸੰਗੀਤ ਵੀ ਲਾਵਾਂਗੇ, ਪਰ ਹਾਲ ਦੀ ਘੜੀ ਥੋੜ੍ਹਾ ਜਿਹਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦੇ ਹਾਂ।

FIFA ਕੱਪ ਦੇ ਵਿੱਚ ਕਾਫੀ ਬਹੁਤ ਕੁਝ ਹੋ ਰਿਹਾ, ਕਿੰਨੇ ਕੁ ਲੋਕ ਨੇ ਜਿਹੜੇ FIFA ਕੱਪ ਨੂੰ ਬੜਾ ਨੇੜਿਓਂ ਵਾਚ ਕਰਦੇ ਆ? ਅਗਰ ਤੁਸੀਂ ਵਾਚ ਕਰ ਰਹੇ ਹੋ ਤੇ ਅੱਜ ਦੱਸੋਗੇ ਬ੍ਰਾਜ਼ੀਲ ਚੰਗਾ ਸੋਹਣਾ ਖੇਡਿਆ ਕਹਿੰਦੇ, ਤੇ ਨਾਲ ਜਰਮਨ ਜਿਹੜਾ ਹੁਣ ਉਹਦਾ ਮੈਚ ਚੱਲ ਰਿਹਾ ਸੀਗਾ, ਉਹਦਾ ਕੀ ਬਣਿਆ? ਇੱਕ ਇੱਕ ਤੇ ਬਰਾਬਰੀ ਸੀ ਜਰਮਨ ਦੀ, ਤੋ ਬੜੀ ਵੱਡੀ ਟੀਮ ਹੈ ਜਰਮਨ ਦੀ। FIFA ਵਰਲਡ ਕੱਪ ਸਾਡੇ ਸ਼ਹਿਰ ਦੇ ਵਿੱਚ ਰੋਨਾਲਡੋ ਜੀ ਆ ਰਹੇ ਨੇ। ਜੀ ਹਾਂ, ਥਰਸਡੇ ਵਾਲੇ ਦਿਨ ਦੁਨੀਆ ਦਾ ਸਭ ਤੋਂ ਮੰਨਿਆ ਪਰਮੰਨਿਆ ਵੱਡਾ ਪਲੇਅਰ ਰੋਨਾਲਡੋ, ਟਿਕਟਾਂ ਬੜੀਆਂ ਮਹਿੰਗੀਆਂ ਕਹਿੰਦੇ ਰੋਨਾਲਡੋ ਨੂੰ ਦੇਖਣ ਦੀ। ਰਾਤ ਨਵੀਂ ਮੈਨੂੰ ਦੱਸ ਰਿਹਾ ਸੀ 3400 ਦੀ ਸਸਤੀ ਤੋਂ ਸਸਤੀ ਟਿਕਟ ਮਿਲ ਰਹੀ ਆ। ਇਹ ਹੁੰਦੀ ਆ ਗੱਲਬਾਤ ਕਰਨ ਵਾਲੀ, ਇਹ ਨਹੀਂ ਵੀ 5 ਰੁਪਏ ਜਰਾਬਾਂ ਚੱਕਦੇ ਫੜੇ ਜਾਓ ਤੇ ਮੁੜ ਕੇ ਅੰਦਰ ਤੁਰੇ ਫਿਰੋ। ਰੋਨਾਲਡੋ ਵਰਗਾ ਕੈਰੀਅਰ ਔਰ ਵਰਲਡ ਮੈਪ ਉੱਤੇ ਆਉਣਾ, ਇਹ ਬੜੀ ਵੱਡੀ ਗੱਲ ਆ। FIFA ਨੂੰ ਕਿੰਨੇ ਕੁ ਲੋਕ ਫਾਲੋ ਕਰ ਰਹੇ ਆ? ਅਗਰ ਤੁਸੀਂ ਇਹ FIFA ਕੱਪ ਦੇਖ ਰਹੇ ਹੋ ਤੇ ਲੇਟੈਸਟ ਕੋਈ ਮੈਚ ਤੁਸੀਂ ਦੇਖਿਆ, ਕੈਨੇਡਾ ਦਾ ਮੈਚ ਬੀਤੇ ਦਿਨ ਹੀ ਹੋਇਆ ਔਰ ਕੈਨੇਡਾ ਨੇ 1 ਗੋਲ ਨਾਲ ਜਦੋਂ ਹੀ ਗੋਲ ਕੀਤਾ ਤਾਂ ਚਾਰੇ ਪਾਸੇ ਕੈਨੇਡਾ ਦੇ ਜਿਹੜੇ ਕਹਿੰਦੇ ਨੇ ਇਉਂ ਲੱਗਿਆ ਜਿਵੇਂ ਕੈਨੇਡਾ ਡੇ ਆ ਗਿਆ, 1 ਜੁਲਾਈ ਆ ਗਈ। ਚਾਰੇ ਪਾਸੇ ਕੈਨੇਡਾ ਦੇ ਮੈਪ ਹੀ ਮੈਪ, ਕੈਨੇਡਾ ਦੇ ਝੰਡੇ ਹੀ ਝੰਡੇ ਝੂਲਣ ਲੱਗ ਪਏ ਔਰ ਮੇਰਾ ਖਿਆਲ ਆ ਕਿ ਇਹ ਇੱਕ ਬੜੀ ਵੱਡੀ ਪ੍ਰਾਪਤੀ ਆ। 905-600-73-33-37 905-600-73-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਤੇ ਤੁਸੀਂ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ। 905 6

0: ਸਾਹਿਬ ਮੈਂ ਪੰਜਾਬੀ ਲੈਣਾ ਤੇ ਵਿਆਹ ਸ਼ਾਦੀਆਂ ਦਾ ਮੌਸਮ ਹੈ ਤੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਮਾਈਆਂ ਜਾਗੋ ਇੰਗੇਜਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੇ ਬੈਕਯਾਰਡ ਵਿੱਚ ਜਾਂ ਫਰੰਟ ਯਾਰਡ ਦੇ ਉੱਤੇ ਟੈਂਟ ਲਗਵਾਉਣਾ ਚਾਹੁੰਦੇ ਹੋ ਤਾਂ ਮੱਲੀ ਟੈਂਟ ਹਾਊਸ ਨੂੰ ਟੈਲੀਫੋਨ ਕਰ ਸਕਦੇ ਹੋ। ਮੱਲੀ ਟੈਂਟ ਹਾਊਸ ਤੁਹਾਨੂੰ ਬਿਲਕੁਲ ਬੈਂਕਟ ਹਾਲ ਵਰਗੀਆਂ ਫੈਸਿਲਿਟੀਜ਼ ਬਣਾ ਦੇਣਗੇ ਔਰ ਤੁਹਾਨੂੰ ਖੂਬਸੂਰਤ ਚੇਅਰਸ ਔਰ ਟੇਬਲ ਤੇ ਵਾਟਰ ਪਰੂਫ ਟੈਂਟ ਲਾ ਦੇਣਗੇ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ 6479992569 ਮੱਲੀ ਟੈਂਟ ਹਾਊਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਇੱਕ ਨੰਬਰ ਤੁਹਾਨੂੰ ਦੇਵਾਂ TSC ਕੰਸਟਰਕਸ਼ਨ ਵਾਲਿਆਂ ਦਾ। ਬਈ ਕਿਆ ਬਾਤ ਆ ਯਾਰ, TSC ਕੰਸਟਰਕਸ਼ਨ ਇੰਨਾ ਸੋਹਣਾ ਕੰਮ ਕਰਦੇ ਆ, ਦਲੇਰੀ ਨਾਲ ਕੰਮ ਕਰਦੇ ਆ, ਖੂਬਸੂਰਤੀ ਨਾਲ ਸਫਾਈ ਨਾਲ ਕੰਮ ਕਰਦੇ ਆ ਔਰ ਬੀਬੇ ਬੰਦੇ ਆ, ਪੈਸੇ ਘੱਟ ਚਾਰਜ ਕਰਦੇ ਆ ਪਰ ਸਫਾਈ ਤੇ ਸੁਰੱਖਪਣਾ ਜ਼ਿਆਦਾ ਕਰਦੇ ਆ। TSC ਕੰਸਟਰਕਸ਼ਨ 416-930-4248 ਫੋਨ ਨੰਬਰ ਹੈ। ਇੱਕ ਨੰਬਰ ਲੈ ਲਓ 416-930-4248 ਅਤੇ ਇੱਕ ਨੰਬਰ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦਾ ਦੇ ਦਈਏ। ਇਹ ਟਰੱਕਾਂ ਦੇ ਟਾਇਰ ਤੇ ਅਲਾਈਨਮੈਂਟ ਕਰਦੇ ਆ ਈਗਲ ਟਰੱਕ ਵਾਲੇ। ਨੰਬਰ ਹੈ 647-234-6293 ਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਤੁਹਾਡੇ ਮਨਪਸੰਦ ਗੀਤ ਸੰਗੀਤ ਸੁਣਾਵਾਂਗੇ, ਕੁਝ ਗੱਲਾਂ ਬਾਤਾਂ ਵੀ ਕਰਾਂਗੇ ਤੇ 905-673-33-37 ਤੇ ਤੁਹਾਡੀ ਜਦੋਂ ਕਾਲ ਆਈ ਤੇ ਫਿਰ ਆਪਾਂ ਕਹਿੰਦੇ ਆ ਕਿ ਨਾਲ ਦੀ ਨਾਲ ਹੀ ਉਸ ਕਾਲ ਨੂੰ ਔਨ ਏਅਰ ਕਰਾਂਗੇ, ਬਹਿਜਾ ਕਰਵਾਵਾਂਗੇ। ਤੇ ਹੁਣ ਕੁਝ ਕੁ ਸੰਦੇਸ਼ ਲੈ ਲਈਏ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਫਿਰ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸ਼ੁਰੂ ਕਰਾਂਗੇ। ਬੀਤੀ ਰਾਤ ਢਿੱਲੋਂ ਵੀਡੀਓ ਦੇ ਸੈਮੀ ਢਿੱਲੋਂ ਸਾਹਿਬ ਦੇ ਨਾਲ ਕੁਝ ਖੂਬਸੂਰਤ ਸਮਾਂ ਬਿਤਾਉਣ ਦਾ ਟਾਈਮ ਮਿਲਿਆ ਔਰ ਪਾਇਨੀਅਰ ਨੇ ਢਿੱਲੋਂ ਵੀਡੀਓ ਵਾਲੇ ਆਡੀਓ ਵੀਡੀਓ ਦੀ ਦੁਨੀਆ ਵਿੱਚ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਢਿੱਲੋਂ ਵੀਡੀਓ ਦਾ ਇਹ ਬੂਟਾ ਲਾਇਆ। ਉਹਨਾਂ ਸਮਿਆਂ ਵਿੱਚ ਬੜੀ ਵੱਡੀ ਗੱਲ ਸੀ ਇਹ ਪਾਲ ਟੂ NTSC, NTSC ਟੂ ਪਾਲ ਵੀਡੀਓ ਕਨਵਰਜਨ ਜਿਹੜੀ ਆ ਬੜੀ ਮਹਿੰਗੀ ਹੁੰਦੀ ਸੀ। ਹੁਣ ਤਾਂ ਸੁੱਖ ਨਾਲ ਆਪਣੀ ਛੋਟੀ ਜਿਹੀ ਚਿੱਪ ਦੇ ਵਿੱਚ ਹੀ ਸਭ ਕੁਝ ਆ ਜਾਂਦਾ। ਤੋ ਢਿੱਲੋਂ ਵੀਡੀਓ IPTV ਬਾਕਸ ਅਤੇ ਕੋਠੇ ਤੇ ਸਪੀਕਰ ਖੜਕੇ ਰੇਡੀਓ ਦੇ ਵਾਸਤੇ 905-204-1313
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
0: ਵਾਓ, ਢਿੱਲੋਂ ਵੀਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ, 905-673-33-37 ਟੈਲੀਫੋਨ ਨੰਬਰ ਹੈ।
2: ਗੈਟ ਰੈਡੀ GTA

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: प्रोग्राम है पंजाबी लहरा 9056733337 स्टूडियो का फोन नंबर है और फार्म वर्कर तुहानू पिक करके लैके जाणगे ड्रॉप करनगे फार्म वर्कर चाहिए आ और तुसी काम ते जाण लई तैयारी करो झोला बनो ते तुसी फार्म वर्क की वैन च बैठो ते काम करके आओ शाम नू तुहाडे घरे तुहानू छड़ जाणगे पैसे भी चंगे देणगे ग्रीन हाउस लई ते फार्म वर्कर चाहिए आ 6472783594 2782753 ਤੇ ਕਾਲ ਕਰੋ ਲਓ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਇੱਕ ਕਹਿੰਦੇ ਪਹਿਲਾਂ ਗੀਤ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਬੜਾ ਹੀ ਸਿਰ ਕੱਢ ਗਾਇਕ ਅਦਾਕਾਰ ਬੱਬੂ ਮਾਨ ਕਹਿੰਦੇ ਕਿ ਜਿੱਥੋਂ ਖੜਾ ਹੋ ਜਾਂਦਾ ਲਾਈਨ ਉੱਥੋਂ ਸ਼ੁਰੂ ਹੋ ਜਾਂਦੀ ਹੈ ਅਤੇ ਕਲਾਕਾਰਾਂ ਵਿੱਚੋਂ ਕਲਾਕਾਰ ਬੱਬੂ ਮਾਨ ਹਾਰਡ ਕੋਰ ਫੈਨ ਨੇ ਬੱਬੂ ਮਾਨ ਦੇ ਜਿੰਨੇ ਵੀ ਫੈਨ ਨੇ ਕਿਆ ਬਾਤ ਆ ਬੜੀ ਖੂਬਸੂਰਤ ਇੱਕ ਤੁਹਾਡੇ ਵਾਸਤੇ ਗੀਤ ਸੰਗੀਤ ਦੀ ਗੱਲਬਾਤ ਕਰਨ ਲੱਗੇ ਹਾਂ ਪਰ ਉਸ ਤੋਂ ਪਹਿਲਾਂ ਕੁਝ ਕਾਲਾਂ ਲੈਂਦੇ ਹਾਂ ਇੱਕ ਕਾਲ ਹੈ 4758 ਜੀ ਵੈਲਕਮ
2: ਸਤਿ ਸ਼੍ਰੀ ਅਕਾਲ ਜੀ
1: ਉਹ ਸਤਿ ਸ਼੍ਰੀ ਅਕਾਲ ਜੀ ਤਕੜੇ ਹੋ ਬੱਬੂ ਮਾਨ ਸਾਹਿਬ ਆ ਜਾਓ ਕਰਾਂ ਚੱਕ ਦਿਓ ਫਟੇ ਤੇ ਫਿਰ ਆਪਾਂ ਗੱਲਬਾਤ ਵੀ ਸ਼ੁਰੂ ਕਰੀਏ 905 673 33 37 ਤੇ

ਸ਼ੌਕ ਬੜੇ ਅਵੱਲੇ ਆ ਤੇ ਨਾਲ ਦੀ ਨਾਲ ਜ਼ਿੰਦਗੀ ਵਿੱਚ ਸ਼ੌਕ ਜ਼ਰੂਰ ਚਾਹੀਦੇ ਆ। ਬੱਬੂ ਮਾਨ ਸਾਹਿਬ ਨੇ ਜਿਪਸੀ ਦੀ ਗੱਲ ਕੀਤੀ ਆ। ਜਿਪਸੀ ਵੈਸੇ ਕੁਝ ਕੁ ਲੋਕ ਵੀ ਨੇ ਜਿਨ੍ਹਾਂ ਨੂੰ ਬੜਾ ਕਹਿੰਦੇ ਨੇ ਅਣਖੀ ਲੋਕ ਆਖਿਆ ਜਾਂਦਾ, ਜਿਪਸੀ ਲੋਕ। ਪਰ ਨਾਲ ਦੀ ਨਾਲ ਇਹ ਜਿਪਸੀ ਇੱਕ ਵੇਲੇ ਬੜੀ ਪ੍ਰਸਿੱਧ ਹੁੰਦੀ ਸੀ। ਤੁਹਾਨੂੰ ਪਤਾ ਨਾ, ਜਿਹੜੇ ਵੀ ਸੱਜਣ ਮਿੱਤਰ ਦੱਸਣਗੇ ਇਹ ਜਿਪਸੀ ਕਿਸ ਚੀਜ਼ ਦੀ ਗੱਲ ਕੀਤੀ ਗਈ ਆ, ਤਾਂ ਫਿਰ ਤੁਹਾਨੂੰ ਕੁਛ ਤੋਹਫੇ ਵੀ ਦਿੱਤੇ ਜਾਣਗੇ। ਨਾਲ ਦੀ ਨਾਲ ਗੱਲਬਾਤ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ ਤੇ ਤੁਹਾਨੂੰ ਜਿਪਸੀ ਬਾਰੇ ਕੀ ਜਾਣਕਾਰੀ ਹੈ 905-673-3337 9056733337 ਤੇ ਪਹਿਲੀ ਕਾਲ ਅਟੈਂਡ ਕਰਾਂਗੇ 9056733337। ਔਰ ਵੇਖਦੇ ਹਾਂ ਇਹ ਜਿਪਸੀ ਕਿਸ ਦੀ ਗੱਲਬਾਤ ਤੁਹਾਡੇ ਵਾਸਤੇ ਜਿਹੜੀ ਸਪੈਸ਼ਲ ਕੀਤੀ ਗਈ ਹੈ। ਤੇ ਹੁਣ ਅਰਜਨ ਢਿੱਲੋਂ ਨੇ ਵੀ ਇਸੇ ਜਿਪਸੀ ਦੀ ਇੱਕ ਵਾਰ ਫਿਰ ਗੱਲਬਾਤ ਕੀਤੀ ਹੈ। ਵੇਖਦੇ ਹਾਂ ਤੁਸੀਂ ਵੀ ਜਿਪਸੀ ਬਾਰੇ ਸਾਡੇ ਨਾਲ ਗੱਲਬਾਤਾਂ ਕਰ ਸਕਦੇ ਹੋ।

0: ਜਿਪਸੀ ਇੱਕ ਵੇਲੇ ਸੀ ਕਿ ਜਿਪਸੀ ਕਾਰ ਇੰਨੀ ਪਾਪੂਲਰ ਮੰਨੀ ਜਾਂਦੀ ਸੀ ਕਿ ਰਹੇ ਰੱਬ ਦਾ ਨਾਂ। ਉਸ ਤੋਂ ਪਹਿਲਾਂ ਮਰੂਤੀ ਵੀ ਬੜੀ ਪਾਪੂਲਰ ਸੀ। ਤੁਹਾਡੀ ਕਿਹੜੀ ਗੱਡੀ ਜਿਹੜੀ ਆ ਜ਼ਿਆਦਾ ਪਾਪੂਲਰ ਹੈ ਪੰਜਾਬ ਭਾਰਤ ਦੇ ਵਿੱਚ? ਤੁਸੀਂ ਕਿਤੇ ਰਹੇ ਹੋ ਜਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਗੱਡੀ ਚਲਾਈ ਹੈ ਤਾਂ ਵੇਖਦੇ ਹਾਂ ਕਿ ਤੁਸੀਂ ਕਿਹੜੀ ਗੱਡੀ ਨੂੰ ਜ਼ਿਆਦਾ ਫੋਲੋ ਕੀਤਾ, ਕਿਹੜੀ ਗੱਡੀ ਜ਼ਿਆਦਾ ਗਾਣਿਆਂ 'ਚ ਆਈ ਹੈ, ਔਰ ਉਹਦਾ ਗਾਣਾ ਵੀ ਦੱਸੋਗੇ ਤੁਸੀਂ। ਨਾਲ ਦੀ ਨਾਲ ਤੁਹਾਨੂੰ ਗਾਣਾ ਸੁਣਾਵਾਂਗੇ, ਨਾਲ ਦੀ ਨਾਲ ਤੁਹਾਨੂੰ ਕੁਛ ਤੋਹਫੇ ਦੇਵਾਂਗੇ। ਦੱਸਣਾ ਤੁਸੀਂ ਇਹ ਆ ਕਿ ਜੇ ਭਲਾ ਬਾਈ ਚਾਂਸ ਤੁਹਾਨੂੰ ਮੌਕਾ ਮਿਲ ਜੇ ਇੰਡੀਆ ਤੋਂ ਪੰਜਾਬ ਤੋਂ ਕੋਈ ਮਨਪਸੰਦ ਗੱਡੀ ਲੈ ਕੇ ਆਉਣ ਦਾ, ਤਾਂ ਤੁਸੀਂ ਕਿਹੜੀ ਗੱਡੀ ਇੱਥੇ ਲਿਆਉਣਾ ਚਾਹੋਗੇ ਕਿ ਇੱਥੋਂ ਦੀਆਂ ਸੜਕਾਂ ਉੱਤੇ ਕਿਹੜੀ ਗੱਡੀ ਫਰਾਟੇ ਮਾਰਦੀ ਭੱਜੀ ਜਾਊਗੀ? ਤੋ ਤੁਹਾਡੀਆਂ ਗੱਡੀਆਂ ਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਅੱਜ ਬਹੁਤ ਲੋਕਾਂ ਨੂੰ ਮਰੂਤੀ ਪਸੰਦ ਹੋਵੇਗੀ। ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਚਮਕੀਲੇ ਦਾ ਗਾਣਾ, ਕਿਸੇ ਨੂੰ ਕਿਸੇ ਸਮੇਂ ਦੇ ਵਿੱਚ ਵੱਖਰੀਆਂ ਹੋਰ ਗੱਡੀਆਂ ਜਿਹੜੀਆਂ ਮਸ਼ਹੂਰ ਰਹੀਆਂ ਹੋਣਗੀਆਂ ਜਿਨ੍ਹਾਂ ਉੱਤੇ ਗਾਣੇ ਬਣੇ ਹੋਣਗੇ। ਤਾਂ ਤੁਸੀਂ ਸਾਡੇ ਨਾਲ ਗੱਲਬਾਤ ਗੱਡੀਆਂ ਦੀ ਕਰਨੀ ਹੈ ਅਤੇ ਉਹਨਾਂ ਨਾਲ ਬਣੇ ਹੋਏ ਗਾਣੇ ਨੂੰ ਸਾਡੇ ਨਾਲ ਸਾਂਝਾ ਕਰਨਾ, ਅਸੀਂ ਉਹੀ ਗਾਣਾ ਤੁਹਾਨੂੰ ਸੁਣਾਵਾਂਗੇ। ਅਤੇ 905-673-3337 ਸਟੂਡੀਓ ਦਾ ਫੋਨ ਨੰਬਰ ਹੈ, 905-673-3337 'ਤੇ ਤੁਸੀਂ ਕਾਲ ਕਰਨੀ ਹੈ ਅਤੇ ਵੇਖਦੇ ਹਾਂ ਤੁਹਾਡੀ ਗੱਲਬਾਤ ਨੂੰ ਅੱਗੇ ਤੋਰਨ ਵਾਸਤੇ ਕਿਹੜੀ ਮਨਪਸੰਦ ਗੱਡੀ ਜਿਹੜੀ ਤੁਹਾਨੂੰ ਇੱਕਦਮ ਤੁਹਾਡੀਆਂ ਅੱਖਾਂ 'ਚ ਚਮਕ ਲਿਆ ਦਿੰਦੀ ਹੈ, ਤੁਹਾਡੇ ਚਿਹਰੇ 'ਤੇ ਲਾਲੀ ਆ ਜਾਂਦੀ ਹੈ ਜਿਹੜੀ ਗੱਡੀ ਨੂੰ ਦੇਖ ਕੇ, ਔਰ ਤੁਹਾਡਾ ਚਿੱਤ ਕਰਦਾ ਕਿ ਐਕਸੀਲੇਟਰ ਦੱਬੀ ਜਾਈਏ, ਪਰ ਵੇਖਣਾ ਕਿਤੇ ਕੋਈ ਕਿਸੇ ਕਿਸੇ ਦੀ ਸਪੀਡਿੰਗ ਟਿਕਟ ਨਾ ਮਿਲ ਜਾਵੇ। ਅਤੇ ਜੇਕਰ ਸਪੀਡਿੰਗ ਟਿਕਟ ਮਿਲ ਜਾਂਦੀ ਆ ਤਾਂ ਮਿਸਟਰ ਆਰ ਐੱਸ ਵਾਲੀਆ ਜੀ ਨੂੰ ਘੰਟੀ ਖੜਕਾਉਣੀ ਆ, 905-204-2112 905-204-2112 ਟੈਲੀਫੋਨ ਨੰਬਰ ਹੈ। ਇੱਕ ਕਾਲ ਲੈਂਦੇ ਹਾਂ, 5067 ਜੀ, ਸੇਂਟ ਕੈਥਰੀਨ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਨਾਇਰਾ ਫੋਲ ਤੋਂ ਬੋਲ ਰਹੇ ਜੀ, ਹੋ ਠੀਕ ਠਾਕ ਜੀ?
0: ਕਿੱਥੋਂ ਬੋਲਦੇ ਹੋ?
1: ਨਾਇਰਾ ਫੋਲ ਤੋਂ ਬੋਲ ਰਹੇ ਜੀ।
0: ਉਹ ਬੱਲੇ, ਨਾਇਰਾ ਫਾਲ ਵਾਲੇ, ਉਹ ਕੀ ਹਾਲ ਚਾਲ ਹੈ? ਮੈਚ ਮੂਚ ਬੜੇ ਲੱਗੇ ਅੱਜ ਕੱਲ੍ਹ, ਕਹਿੰਦੇ ਨਾਇਰਾ ਫਾਲ 'ਚ ਤਾਂ ਮੇਲਾ ਲੱਗਿਆ ਪੂਰਾ।
1: ਤੁਹਾਡੀ
0: ਮਨਪਸੰਦ ਪੰਜਾਬ 'ਚ ਗੱਡੀ ਤੇ ਜਿਹੜੀ ਤੁਸੀਂ ਚਲਾਈ ਹੋਵੇ ਤੇ ਇੱਥੇ ਲਿਆਉਣਾ ਚਾਹੁੰਦੇ ਹੋ?
1: ਮੈਂ ਤਾਂ ਕਹਾਂਗਾ ਜੀ, ਪੁਰਾਣੀ ਸਫਾਰੀ ਹੁੰਦੀ ਸੀ, ਉਹ ਠੀਕ ਸੀ।
0: ਅੱਛਾ, ਸਫਾਰੀ?
1: ਡੈਡੀ
0: ਚਲਾਉਂਦੇ ਸੀ, ਫਿਰ ਤੁਸੀਂ ਚਲਾਈ ਤੇ ਤੁਸੀਂ ਸਫਾਰੀ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ?
1: ਹਾਂਜੀ, ਉਹ ਪੁਰਾਣਿਆਂ ਲਈ ਜੀ, ਪੁਰਾਣਾ ਮਾਡਲ।
0: ਪੁਰਾਣਾ ਮਾਡਲ
1: ਨੀ ਵਧੀਆ ਨਾ?
0: ਮਿਸ ਪੂਜਾ ਦਾ ਗਾਇਆ ਹੋਇਆ ਸੀ, ਇੱਕ ਸੁਰਜੀਤ ਭੁੱਲਰ ਦਾ ਸੀ, ਇੱਕ ਸਫਾਰੀ
1: ਪੂਜਾ ਦਾ ਜੀ, ਸ਼ਾਇਦ
0: ਪੂਜਾ ਦਾ ਸੀ। ਪੂਜਾ ਵਾਲਾ ਆਪਾਂ ਲਾ ਕੇ ਦੇਖ ਲਿਆ, ਕੁਲਦੀਪ ਜਿਹੜਾ ਮੁੰਡਾ ਅੱਜ ਕੱਲ ਬੜਾ ਚਰਚਾ ਚ ਪਿੱਛੇ ਦੇ ਆਇਆ ਰਸੀਲਾ, ਉਹਦਾ ਤੇ ਮਿਸ ਪੂਜਾ ਦਾ ਗਾਇਆ ਹੋਇਆ। ਇਹੀ ਗਾਣਾ।

0: ਬਾਣੀਆਂ ਕੋਲ ਮਰੂਤੀ ਰੱਖਦੇ ਜੱਟ ਸਫਾਰੀ ਆ 4000 00 00 ਪੰਗਲ ਸਾਹਿਬ ਵੈਲਕਮ।
1: ਹਿੰਦੀ ਗਾਣਾ ਸੁਣਾ ਦਿਓ ਸਰ ਜੀ ਕੋਈ।
0: ਹਿੰਦੀ ਗਾਣਾ ਸੁਣਾ ਦਿੰਦੇ ਆ, ਕਿਹੜਾ ਸੁਣਨਾ ਹੈ?
1: ਸ਼ਮਾ ਸੇ ਕੋਈ ਕਹਿ ਦੇ।
0: ਤੁਹਾਨੂੰ ਕੀ ਗੱਲ, ਸ਼ਮਾ ਇਸ ਵੇਲੇ ਚੇਤੇ ਆ ਗਈ? ਹਜੇ ਤਾਂ ਦਿਨ ਖੜਾ।
1: ਗਾਣਾ ਵੀ ਤੁਸੀਂ ਪਸੰਦ ਕਰੋਗੇ?
0: ਮੈਂ ਗੱਲਬਾਤ ਕਰ ਰਿਹਾ, ਤੁਸੀਂ ਮੇਰੀ ਸ਼ਾਇਦ ਸੁਣੀ ਨੀ। ਮੈਂ ਗੱਡੀਆਂ ਦੀ ਗੱਲ ਕਰ ਰਿਹਾ ਕਿ ਕਿਹੜੀ ਗੱਡੀ ਤੁਹਾਨੂੰ ਪੰਜਾਬ 'ਚ ਚਲਾਈ ਹੋਵੇ, ਭਾਰਤ 'ਚ ਚਲਾਈ ਹੋਵੇ, ਇੰਡੀਆ 'ਚ, ਪਾਕਿਸਤਾਨ 'ਚ, ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਕਿਤੇ ਇੱਥੇ ਹੋਵੇ ਤਾਂ ਬੜਾ ਉਹਦਾ ਵੱਖਰਾ ਜਿਹਾ ਨਜ਼ਾਰਾ ਹੋਵੇ।
1: ਭਾਜੀ ਸਕਾਰਪੀਓ ਐਨ ਇਸ ਵੇਲੇ ਸਭ ਤੋਂ ਵਧੀਆ ਗੱਡੀ ਉੱਥੇ।
0: ਸਕਾਰਪੀਓ
2: ਮੈਂ ਨਾ ਕਾਲ ਕਰ ਰਹੀ, ਮੈਂ ਵਰਕ ਫਿਨਿਸ਼ ਹੋ ਗਿਆ ਸੀ, ਕਾਲ ਅਪ ਕਰ ਰਹੀ ਸੀ ਪੇਮੈਂਟ।
0: ਓ ਮਾਈ ਗੋਡ, ਇਹ ਕੀ ਹੋ ਗਿਆ? ਇਹ ਡਬਲ ਡਬਲ ਕਾਲਾਂ ਲੱਗ ਗਈਆਂ ਭਾਈ ਸਾਹਿਬ ਜੀ, ਇੱਦਾਂ ਨਹੀਂ ਕੰਮ ਚੱਲਣਾ। ਹੋਰ ਨਾ ਕਿਤੇ ਕੋਈ ਕਹਿੰਦੇ ਹੁੰਦੇ ਆ ਕਿ ਜੀ ਨੈਕਸਟ ਕਾਲ ਲੈਂਦੇ ਹਾਂ ਆਪਾਂ 7583 ਸਕਾਰਪੀਓ ਇਨ, ਇਹਦੇ ਉੱਤੇ ਗਾਣਾ ਬਣਿਆ ਕੋਈ? ਹੈਲੋ ਸਤਿ ਸ਼੍ਰੀ ਅਕਾਲ ਜੀ।
3: ਹੈਲੋ
0: 7583 ਵੈਲਕਮ।
3: ਹਾਂਜੀ ਵੀਰ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
3: ਇੱਕ ਜੀ ਉਹ ਸੁਪਾਰੀ ਦਾ ਰਾਜ ਬੱਬਾ ਰਾਜ ਬਰਾੜ ਦਾ ਗਾਣਾ ਜੀ, ਇਸੇ ਨੂੰ ਸੁਪਾਰੀ ਸਮਝ ਬੱਲੀ ਹੈ।
0: ਹਾਂ ਰਾਜ ਬਰਾੜ
3: ਫੋਰ ਨੂੰ ਸੁਪਾਰੀ ਸਮਝ ਬੱਲੀ ਹੈ, ਉਹ ਇਹ ਸਭ ਰਾਜ ਬਰਾੜ ਤੇ ਮੇਰਾ ਦਾ ਪੂਜਾ ਦਾ ਗਾਣਾ ਜੀ।
0: ਮੇਰਾ ਖਿਆਲ ਉਹ ਸਫਾਰੀ ਜਿਹੜਾ ਉਹ ਗੀਤ ਆ ਸੁਰਜੀਤ ਭੁੱਲਰ ਦਾ ਤੇ ਸੁਦੇਸ਼ ਕੁਮਾਰੀ ਦਾ ਗਾਇਆ ਹੋਇਆ, ਤੇ ਉਹਦਾ ਲਿਖਿਆ ਮੇਰੇ ਖਿਆਲ ਰਾਜ ਬਰਾੜ ਨੇ ਆ। ਦੇਖ ਲੈਂਦੇ ਆਪਾਂ, ਲਾ ਕੇ ਦੇਖ ਲੈਂਦੇ ਆ ਗੱਲ ਆ ਕੋਈ ਪ੍ਰੋਗਰਾਮ ਪੰਜਾਬੀ ਲੈਣਾ। ਤੁਸੀਂ ਚਲਾਈ ਸਫਾਰੀ? ਹੈਲੋ ਬਹੁਤ ਕਾਲਸ ਦੌੜੀਆਂ ਖੜਕਣ ਲੱਗ ਪਈਆਂ, ਤੇ ਆ ਜਾਓ ਫਿਰ ਕੇ ਰਾਜ, ਆਪਾਂ ਕੋਈ ਵੀ ਗੱਡੀ ਰਹਿਣ ਨਹੀਂ ਦੇਣੀ, ਇਕੱਲੀ ਸਫਾਰੀ ਤੇ ਨਹੀਂ ਰਹਿਣਾ, ਹੋਰ ਜਿਹੜੀਆਂ ਗੱਡੀਆਂ ਪਹਿਲਾਂ ਮਰੂਤੀ, ਮਰੂਤੀ ਤੋਂ ਬਾਅਦ ਪਤਾ ਨਹੀਂ ਕਿਹੜੀ ਕਿਹੜੀਆਂ ਆਈਆਂ, ਫੀਟ ਹੁੰਦੀ ਸੀ, ਅੰਬੈਸਡਰ ਹੁੰਦੀ ਸੀ, ਤੇ ਕੋਈ ਵੀ ਤੁਹਾਨੂੰ ਯਾਦ ਹੋਵੇ ਤੁਸੀਂ ਜਿਹੜੀ ਗੱਡੀ ਚਲਾਈ ਆ ਔਰ ਤੁਸੀਂ ਚਾਹੁੰਦੇ ਹੋ ਕਿ ਯਾਰ ਥੱਲੇ ਕਿਤੇ ਉਹ ਗੱਡੀ ਹੋਵੇ ਪੂਰੀ ਕਿਰਾਂ ਗਰੇ ਵਾਲਾਂ ਦੇ ਕਾਰ ਵਾਸ਼ ਤੋਂ ਧੋਆ ਕੇ ਲਿਆਂਦੀ ਹੋਵੇ। ਅੱਜ ਮੈਨੂੰ ਜਾਣ ਦਾ ਮੌਕਾ ਮਿਲਿਆ ਕਾਰ ਵਾਸ਼ ਤੇ, ਬਈ ਐਡਾ ਸੋਹਣਾ ਕਾਰ ਵਾਸ਼ ਬਣਿਆ ਬਿਲਕੁਲ ਬ੍ਰੈਂਡ ਨਿਊ ਸਿਸਟਮ ਦੇ ਨਾਲ, ਏਅਰਪੋਰਟ ਰੋਡ ਤੇ ਜਿੱਥੇ ਜਹਾਜ਼ ਉੱਤਰਦੇ ਆ ਬਿਲਕੁਲ ਉੱਥੇ, ਏਅਰਪੋਰਟ ਤੇ ਅਮੈਰੀਕਨ ਦੇ ਬਿਲਕੁਲ ਨੇੜੇ ਤੇੜੇ ਆ, ਗਰੇ ਵਾਲਾਂ ਦਾ ਕਾਰ ਵਾਸ਼ ਆ ਬੜਾ ਵੱਡਾ, ਔਰ ਲੇਟੈਸਟ ਇਕਵਿਪਮੈਂਟ ਉਹਦੇ ਵਿੱਚ ਲਾਈ ਹੋਈ ਆ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਮੈਨੂੰ ਮੈਸੇਜ ਆਇਆ ਕਿ ਜੀ ਫਾਰਮ ਵਰਕਰ ਤੁਸੀਂ ਨੰਬਰ ਦੇ ਰਹੇ ਹੋ, ਅਸੀਂ ਕੰਮ ਕਰਨ ਜਾਣਾ ਫਾਰਮਾਂ 'ਤੇ, ਤਾਂ ਫਿਰ ਨੰਬਰ ਨੋਟ ਕਰੋ 647-278-53-94, ਤੁਹਾਨੂੰ ਪਿੱਕ ਵੀ ਕਰਨਗੇ ਡਰੋਪ ਵੀ ਕਰਨਗੇ, 647-278-53-94। ਅਤੇ ਜੇ ਤੁਸੀਂ ਫਾਰਮਾਂ ਦੇ ਵਿੱਚੋਂ ਸਰ੍ਹੋਂ ਦਾ ਸਾਗ, ਮੇਥੇ, ਧਨੀਆ, ਪਾਲਕ, ਬਾਥੂ, ਨੇਮ ਐਨੀਥਿੰਗ ਲੈ ਕੇ ਆਉਣੀ ਆ, ਸਬਜ਼ੀਆਂ ਲੈ ਕੇ ਆਉਣੀਆਂ ਹਰੀਆਂ ਤਾਜ਼ੀਆਂ ਫਰੈਸ਼ ਔਰਗੈਨਿਕ, ਤਾਂ ਗਿੱਲ ਫਾਰਮ 'ਤੇ ਜਾਣਾ ਜਿਹੜਾ ਕਿ ਡਿਕਸੀ ਅਤੇ ਕਿੰਗ ਦੇ ਨੇੜੇ ਆ। 905-925-2300 ਟੈਲੀਫੋਨ ਨੰਬਰ ਆ ਗਿੱਲ ਫਾਰਮ ਵਾਲਿਆਂ ਦੇ, ਜ਼ਰੂਰ ਤੁਸੀਂ ਚੱਕਰ ਲਾ ਕੇ ਆਉਣਾ, ਔਰ ਉੱਥੋਂ ਦੇਸੀ ਆਂਡੇ ਵੀ ਮਿਲ ਜਾਣਗੇ ਅਤੇ ਨਾਲ ਤੁਹਾਨੂੰ ਫਰੈਸ਼ ਦੁੱਧ ਵੀ ਮਿਲ ਜੂਗਾ, ਆਟਾ ਮਿਲ ਜੂਗਾ ਦੇਸੀ ਚੱਕੀ ਦਾ। ਗਿੱਲ ਫਾਰਮ 905-925-2300 ਜੀ। 9345 ਵੈਲਕਮ। ਹਾਂਜੀ ਸਟੈਪਣੀ ਨੂੰ ਜਦੋਂ ਲੋੜ ਪੈਂਦੀ ਉਦੋਂ ਹੀ ਵਰਤੀ ਦਾ।
3: ਹਾਂਜੀ ਹਾਂਜੀ, ਪਹਿਲਾਂ ਤਾਂ ਬਈ ਤੁਸੀਂ ਜਾਣਦੇ ਆ ਲੱਖੇਵਾਲਾ ਪਰਿਵਾਰ ਨੀ ਅਜਮੇਰ ਧਾਲੀ ਵਾਲਾ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਗੁਰੂ ਮਹਾਰਾਜ ਦੀ ਹੋ ਗਈ ਕਿਰਪਾ ਤੇ ਪੋਤਰਾ ਹੋਇਆ, ਇਹਦੀਆਂ ਬਹੁਤ ਬਹੁਤ ਬਹੁਤ ਵਧਾਈਆਂ।
3: ਆਪਣੇ ਨਾ ਮੈਂ ਤਾਂ ਬਾਈ ਆਪਣੇ ਜੀਪ ਬਣਵਾਈ ਸੀ, ਡੀ ਆਈ ਦਾ ਇੰਜਣ ਲਿਖਾਇਆ
0: ਬੱਚੇ। ਜੀਪ ਦੇ ਵਿੱਚ ਇੰਟਰਨੈਸ਼ਨਲ ਦਾ ਇੰਜਣ?
3: ਹਾਂਜੀ ਹਾਂਜੀ, ਕਿਆ ਬਾਤ ਨੇ, ਕਿਸੇ ਕਾਰ ਨੂੰ ਜਿਹਨੂੰ ਮਰਜ਼ੀ ਕੱਟ ਦੇ।
0: ਅੱਛਾ ਕਿਆ ਬਾਤ
3: ਹੈ,
0: ਇੰਜਣ ਬਹੁਤ ਤਗੜਾ ਸੀ। ਕਿੰਨਾ ਚਿਰ ਚਲਾਈ ਤੁਸੀਂ ਉਹ?
3: ਮੈਂ ਚਲਾਈ ਆ ਜੀ ਇੱਥੋਂ ਜਾ ਕੇ 2 ਸਾਲ ਚਲਾਈ ਆ, ਫਿਰ ਬਾਅਦ ਤਾਂ ਸਕਾਰਪੀਓ ਮੈਨੂੰ ਵਧੀਆ ਲੱਗਦੀ।
0: ਅੱਛਾ, ਉਦੋਂ ਬਾਅਦ ਨੰਬਰ ਲਾਤਾ ਸਕਾਰਪੀਓ ਦਾ। ਤੰਦਰੁਸਤੀ ਚੜ੍ਹਦੀ ਕਲਾ ਔਰ ਲੰਬਾ ਜੀਵਨ ਤੇ ਚੰਗੀ ਐਜੂਕੇਸ਼ਨ ਮਿਲੇ। ਥੈਂਕ ਯੂ। ਓਕੇ ਜੀ। ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੁਹਾਡੀ ਮਨਪਸੰਦ ਕਾਰ, ਵੈਨ, ਟਰੱਕ ਦੀ ਗੱਲਬਾਤ ਕਰੀਏ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੇ, ਤੇ ਜਿੱਥੇ ਇਸ ਵੀਕਐਂਡ ਤੇ 1 ਜੁਲਾਈ ਨੂੰ ਬੜੀ ਕਮਾਲ ਦੀ ਕੜਾਕੇ ਕੰਡ ਸੇਲ ਲੱਗ ਜਾਈ ਆ ਕੈਨੇਡਾ ਡੇ ਦੇ ਉੱਪਰ। ਜੀ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਫ੍ਰੀ ਆਫ ਕਾਸਟ ਨਾਲ ਤੁਹਾਨੂੰ ਤੋਹਫਾ ਦਿੱਤੇ ਜਾਣੇ ਆ ਕੈਨੇਡਾ ਡੇ ਦੇ ਉੱਪਰ ਵੈਨਸਡੇ ਵਾਲੇ ਦਿਨ। ਤੁਸੀਂ ਜ਼ਰੂਰ ਇੱਕ ਚੱਕਰ ਲਾਓ 1 ਜੁਲਾਈ ਨੂੰ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ, ਤਾਂ ਜ਼ਰੂਰ ਇੱਕ ਚੱਕਰ ਲਓ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਕੈਨੇਡਾ ਡੇ ਤੇ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣ, ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸੇਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ। ਇਹਦੀ ਰੈਗੂਲਰ ਕੀਮਤ $2,2200 ਸੀ, $999 ਦਾ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ $999 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਕੈਨੇਡਾ ਡੇ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਐਲਈਡੀ ਟੀਵੀ, ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ ਫ੍ਰੀ ਫ੍ਰੀ। ਰਿਕਲਾਈਨਰ ਸੋਫਾ ਸੈੱਟ $999 ਦਾ ਭਾਜੀ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ ਸਿਰਫ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ ਪਰਿਵਾਰਾਂ ਨੇ ਪਹੁੰਚਣਾ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਭਾਜੀ।
0: ਕੀ ਬਾਤ ਹੈ।

0: ਇਹ ਗਾਣਾ ਸੁਣਨਾ ਪਰ ਪਹਿਲਾਂ ਕਾਲ ਲੈ ਲਈਏ 4525 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਜੀ। 1986 ਚ ਲਈ ਸੀ ਨਵੀਂ ਫੀਡ ਜੀ।
0: ਨਵੀਂ ਫੀਡ
1: ਖਿੰਡੇ ਦਾ ਖਾੜਾ।
0: ਖਿੰਡੇ ਦਾ ਖਾੜਾ
1: ਤੇਰੀ ਫੀਡ ਤੇ ਜੇਠ ਨਜ਼ਾਰੇ ਲੈਂਦਾ।
0: ਲੋ ਫਿਰ ਖਿੰਡੇ ਦਾ ਖਾਣਾ ਤੇਰੀ ਫੀਡ ਤੇ ਜੇਠ ਨਜ਼ਾਰੇ ਲੈਂਦਾ। ਅੱਛਾ ਕਿੰਨਾ ਕੁ ਚਿਰ ਚਲਾਈ ਫੀਡ? ਕਿੰਨਾ ਚਿਰ ਚਲਾਈ?
1: 14 ਸਾਲ ਜੀ।
0: ਬਈ ਵਾਹ, ਕਿਆ ਬਾਤ ਹੈ। ਦੂਰ ਦੂਰ ਸਵਾਰੀਆਂ ਵੀ ਲੈ ਕੇ ਜਾਂਦੇ ਸੀ ਕਿ ਪਰਿਵਾਰ ਦੇ?
1: ਅੱਛਾ
0: ਕਿਹੜਾ ਕਲਰ? ਕਲਰ ਕਿਹੜਾ ਸੀ? ਅੱਛਾ ਚਿੱਟਾ। ਕਿਆ ਬਾਤ ਆ, ਬਹੁਤ ਬਹੁਤ ਫੀਡ ਦੀ ਵੀ ਬੜੀ ਆਪਦੀ ਗੱਲ ਹੁੰਦੀ ਸੀ। ਅੱਛਾ ਪਦਮਣੀ ਫੀਡ ਸੀ, ਹਾਂ ਵੈਰੀ ਗੁੱਡ। ਪ੍ਰੋਗਰਾਮ ਪੰਜਾਬੀ ਲੈਣਾ ਬੜੀ ਜਲਦ, ਇਹ ਵੀ ਗੀਤ ਲਾਉਂਦੇ ਆ ਫੀਡ ਵਾਲਾ 905A0616 ਜੀ ਵੈਲਕਮ।
2: ਸਤਿ ਸ੍ਰੀ ਅਕਾਲ ਜੀ, ਮੇਰਾ ਗੁਰਪ੍ਰੀਤ ਸਿੰਘ ਆ ਜੀ। ਆਪਾਂ ਮਿਲੇ ਸੀ ਲੁਧਿਆਣੇ ਪੀਏਯੂ ਬੁੱਕ ਉਹਦੇ,
0: ਹਾਂ ਹਾਂ ਆਪਣੇ ਬੁੱਕ ਰਿਲੀਜ਼ ਤੇ।
2: ਹਾਂਜੀ ਹਾਂਜੀ ਹਾਂਜੀ,
0: ਹਾਂ ਹਾਂ
2: ਠੀਕ ਠਾਕ ਹੋ ਜੀ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਹੋ ਗੁਰਪ੍ਰੀਤ?
2: ਹਾਂਜੀ ਹਾਂਜੀ, ਮਿਲ ਲਾਉਂਗਾ ਜੀ ਕਿਸੇ ਦਿਨ, ਫੋਨ ਕਰ
0: ਜ਼ਰੂਰ ਆਇਓ ਜੀ। ਆਇਆਂ ਨੂੰ ਵੈਲਕਮ। ਤੇ ਕਦੋਂ ਆਏ ਵਾਪਸ ਤੁਸੀਂ? ਯੂਨੀਵਰਸਿਟੀ ਚ, ਕੱਲ ਨੂੰ ਕਾਲਜ ਚ, ਪਰਸੋਂ ਆਲਮਗੀਰ ਆ, ਤੇ ਇੱਥੇ ਤੈਨੂੰ ਪਤਾ ਫਿਰ ਕੇ ਨੂਣ ਤੇ ਲੱਕੜੀਆਂ ਦਾ ਭਾਅ ਪੁੱਛਣਾ ਪੈਂਦਾ,
2: ਸਾਰਾ ਕੁਛ ਦੇਖਣਾ ਪੈਂਦਾ।
0: ਖੈਰ ਆਪਣਾ ਬਹੁਤ ਵਧੀਆ ਰਿਹਾ ਉੱਥੇ, ਬੜਾ ਆਪਾਂ ਇੰਜੋਏ ਕੀਤਾ ਤੇ ਬਹੁਤ ਸੋਹਣਾ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਤੁਹਾਡੀ ਕੋਈ ਕਾਰ, ਵੈਨ, ਟਰੱਕ ਤੁਹਾਡੀ ਕੋਈ?
2: ਹਾਂ 2001 ਚ ਨਾ ਅਸੀਂ ਘਰਦਿਆਂ ਨੂੰ ਨਾ ਬਾਪੂ ਨੂੰ ਕਹਿ ਕੇ, ਡੈਡੀ ਨੂੰ ਵੀ, ਹਾਂ ਆਪਾਂ ਹਾਲੇ ਸਫਾਰੀ ਲੈਂਦੇ ਹਾਂ, ਸੋਹਣੀ ਗੱਡੀ ਆ ਇਹ, ਆਪਾਂ ਲੈ ਲਈ। ਉਹਨਾਂ ਨੂੰ ਆਉਂਦੀ ਨੀ, ਸਾਨੂੰ ਦੋਨੇ ਭਰਾਵਾਂ ਨੂੰ ਆਉਂਦੀ ਸੀ।
0: ਅੱਛਾ,
2: ਉਹ ਕਹਿੰਦੇ ਤੁਸੀਂ ਮੈਨੂੰ ਸਿਖਾ ਦਿਓ। ਲੈ ਉਹ ਦਿਨ ਗਿਆ, ਦਿਨ ਆਇਆ ਸਿੱਖਣ ਤਾਂ ਦਿੱਤੀ ਵੀ ਸਾਨੂੰ ਲੈ ਕੇ ਨੀ ਜਾਇਆ ਕਰਨਗੇ।
0: ਓ ਮਾਈ ਗੋਡ, ਹੁਣ ਕਿਹੜੀ ਅੱਜ ਕੱਲ ਨਵੀਆਂ ਗੱਡੀਆਂ ਚੋਂ ਕਿਹੜੀ ਤੁਹਾਨੂੰ ਜ਼ਿਆਦਾ ਪਸੰਦ ਆ?
2: ਨਵੀਂ ਆ ਜੀ, ਪੁਰਾਣੀ ਵਾਲੀ ਗੱਲ ਨਹੀਂ ਰਹੀ। ਸਫਾਰੀ ਆਪਣੇ ਕੋਲ 2000 ਖੜੀ, ਉਹ 2001 ਦੀ ਖੜੀ ਆ, 10 ਸਾਲ ਹੋ ਗਏ ਉਹਨੂੰ ਰਿਟਾਇਰ ਕੀਤੀ ਨੂੰ, ਪਰ ਵੇਚੀ ਨੀ, ਹਲੇ ਵੀ ਖੜੀ ਆ ਆਪਣੇ ਕੋਲੇ।
0: ਅੱਛਾ, ਕਿਆ ਬਾਤ ਹੈ।
2: ਦਿਲ ਨਹੀਂ ਕਰਦਾ ਕਿਉਂਕਿ ਨਾ ਅੱਧੋ ਅੱਧੀ ਦਾ ਲੋਹੇ ਦਾ ਫਰਕ ਪਾ ਦਿੰਦੇ ਨੇ ਜੀ। ਹੁਣ ਜਿਹੜੀ ਸਫਾਰੀ ਆਉਂਦੀ ਆ ਨਾ, ਤੁਸੀਂ ਉਹ ਸਮਝ ਲਓ ਪੀਪਾ ਹੀ ਇਹਨਾਂ ਦਾ, ਵਜ਼ਨ ਘਟਾਈ ਜਾਂਦੇ ਆ, ਸਾਰਾ ਕੁਛ। ਪਹਿਲੀ ਵਾਲੀਆਂ ਗੱਡੀਆਂ ਵਾਲੀ ਗੱਲਬਾਤ ਰਹੀ ਵੀ ਨੀ,
0: ਸੋਲਿਡ ਨੀ ਰਿਹਾ ਗੱਲ, ਹੈ ਨਾ,
2: ਸੋਲਿਡ ਵੀ ਨੀ, ਚਲਾ ਕੇ ਵੀ ਨੀ ਮਜ਼ਾ ਆਉਂਦਾ ਜੀ।
0: ਜਿਹੜੀਆਂ ਫਾਰਚੂਨਰ ਵਗੈਰਾ ਤੇ ਦੂਸਰੀਆਂ ਨੇ,
2: ਕੁਛ ਨੀ ਜੀ, ਖਤਮ ਨੇ ਜੀ। ਗੱਡੀ ਨਹੀਂ ਵਧੀਆ ਹੈਗੀ, ਜਾਂ ਫਿਰ ਜਾਪਨੀਜ਼ ਗੱਡੀ ਇੱਕ ਆਪਣੇ ਕੋਲ ਕਲਾਸ ਹੈਗੀ ਮਰਸੀਡੀਜ਼, ਉਹ ਸੋਹਣੀ ਹੈ ਇੰਡੀਆ।
0: ਅੱਛਾ, ਕਿਆ ਬਾਤ ਹੈ, ਬਹੁਤ ਬਹੁਤ ਅੱਛੇ। ਤੁਸੀਂ ਉੱਥੇ ਸਾਨੂੰ ਝੂਟਾ ਦਿੱਤਾ ਹੀ ਨਹੀਂ ਕਲਾਸ ਚ ਯਾਰ, ਯੂਨੀਵਰਸਿਟੀ ਮਿਲ ਕੇ ਚਲੇ,
2: ਜਲਦੀ ਜਲਦੀ ਚੱਲ ਗਏ, ਕੋਈ ਨਹੀਂ।
0: ਓਕੇ, ਠੀਕ ਹੈ, ਥੈਂਕ ਯੂ ਵੈਰੀ ਮੱਚ, ਗੁੱਡ ਗੁੱਡ ਵਿਸ਼ਸ ਤੇ ਸਫਾਰੀ ਸੁਣਦੇ ਆ। ਮਿਊਜ਼ਿਕ ਵੀ ਬੜਾ ਸੋਹਣਾ, ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਨੇ ਬੜਾ ਖੜਕ ਕੇ ਗਾਇਆ।

0: ਕਿਆ ਬਾਤ ਹੈ, 61 ਵੀ ਸਫਾਰੀ ਤੋਂ ਘੱਟ ਨਹੀਂ ਸੀ ਬਈ। 61 ਬੱਲੇ ਬੱਲੇ ਖੱਟਾ ਜਿਹਾ ਰੰਗ ਤੇ ਕਿਆ ਬਾਤਾਂ, 61 ਦਾ ਆਪਦਾ ਹੀ ਸਵਾਲ ਨਜ਼ਾਰਾ, ਆਪਦੀ ਰਾਈਡ ਬੜੀ ਵਧੀਆ ਸੀ। ਪ੍ਰੋਗਰਾਮ ਪੰਜਾਬੀ 2292 ਜੀ ਵੈਲਕਮ ਕਿਚਨਰ। ਹਾਂਜੀ ਸਤਿ ਸ੍ਰੀ ਅਕਾਲ। ਇੰਜਣ ਮੂਹਰੇ ਹੁੰਦਾ ਸੀ ਵੋਕਸ ਵੈਗਨ ਦੇ, ਹਨਾ
1: ਵਾਲੀ ਕਾਰ ਹੁੰਦੀ।
0: ਚਲਾਈ ਤੁਸੀਂ?
1: ਹਾਂਜੀ ਹਾਂਜੀ ਉਹ ਚਲਾਈ। ਆਪਾਂ ਹੁਣ ਜੀਪ ਦਾ ਵੀ ਆਨੰਦ ਮਾਣਦੇ ਜੀ। ਇੱਥੇ
0: ਹੁਣ ਜੀਪ ਤੁਹਾਡੇ ਇੱਥੇ ਰੱਖੀ ਹੋਈ ਆ
1: ਜੀਪ?
0: ਹਾਂਜੀ ਇੰਡੀਆ ਤੋਂ ਮੰਗਾਈ ਆ ਕਿ ਇੱਥੋਂ ਲਈ ਆ?
1: ਨਹੀਂ ਜੀ ਨਹੀਂ, ਇੱਥੋਂ ਲਈ ਸੀ, ਰੂਬੀਕੌਨ ਜੀਪ ਇੱਥੋਂ ਦੀ
0: ਹੈ। ਅੱਛਾ, ਰੂਬੀਕੌਨ ਵਾਲਿਆਂ ਦੀ ਆ। ਹੈ ਕਿਸ ਤਰ੍ਹਾਂ ਦੀ ਰਾਈਡ ਆ ਉਹਦੀ?
1: ਇਹ ਰਾਈਡ ਜਿਹੜੀ ਆਪਾਂ ਆਪਣਾ ਮੁਤਾਬਕ ਬਣਾਈ ਹੈ ਜੀ, ਉਹ ਜਿਹੜੇ ਖਰੜ ਜਿਹੜੇ ਟਾਇਰ ਲਵਾਏ ਵੱਡੇ ਵੱਡੇ।
0: ਅੱਛਾ, ਆਹਾ ਕੀ ਬਾਤ ਹੈ।
1: ਉਹ ਜਿਹੜੇ ਟਾਇਰ ਲਵਾਏ ਵੱਡੇ ਵੱਡੇ ਤੇ ਬਦਲਾਣੇ ਵੀ ਪਏ ਜੀ।
0: ਆਹਾ,
1: ਪੁਲਿਸ ਵਾਲੇ ਨੇ ਕਿਹਾ ਕਿ ਤੁਹਾਡੇ ਕਾਰ ਜਿਹੜੇ ਫੈਂਡਰ ਤੋਂ ਬਾਹਰ ਜਾ ਰਹੇ।
0: ਅੱਛਾ,
1: ਫੇਰ ਅਸੀਂ ਦੂਸਰੇ ਲਵਾਏ ਜਿਹੜੇ ਕਿ ਚੌੜੇ ਘੱਟ ਹੁੰਦੇ।
0: ਅੱਛਾ, ਤੇ ਹੁਣ ਉਹਦੀ ਰਾਈਡ
1: ਘੱਟ ਹੁੰਦੇ ਲੇਕਿਨ ਰਾਈਡ ਬਹੁਤ ਵਧੀਆ ਜੀ। ਉਹ ਤੁਸੀਂ 401 ਤੇ ਜਾਓਗੇ ਤੇ ਸਮੂਥ ਨਹੀਂ ਹੁੰਦੀ ਇਹਦੀ ਰਾਈਡ, ਜਿੱਦਾਂ ਤੁਹਾਨੂੰ ਰਿਪਲਸ ਨਜ਼ਰ ਆਉਂਦੀਆਂ ਯਾਨੀ ਕਿ ਸੁਣਾਈ ਦਿੰਦੀਆਂ ਰਿਪਲਸ
0: ਜੀ ਜੀ ਜੀ।
1: ਪਰ ਇੱਕ ਗੱਲ ਹੈ ਕਿ ਜਿੰਨੇ ਜੀਪ ਚਲਾਉਣੀ ਫਿਰ ਉਹ ਫਿਰ
0: ਜੀਪ ਚਲਾ ਰਿਹਾ ਥੋੜਾ ਜਾ ਚੌੜਾ ਜਾ ਹੋ ਕੇ ਬੰਦਾ ਬਹਿੰਦਾ ਤੇ ਫਰਕ ਤਾਂ ਪੈਂਦਾ। ਬੜੀ ਮਿਹਰਬਾਨੀ, ਗਲਤ ਗਲਤ ਨਜ਼ਾਰੇ ਲੈਣ ਦੀ ਆ। ਜੇ ਜੇ ਸ਼ੌਕ ਹੀ ਨੀ ਪੂਰੇ ਕੀਤੇ ਤਾਂ ਜ਼ਿੰਦਗੀ ਜਿਹੜੀ ਕਾਹਦੀ ਆ। ਪ੍ਰੋਗਰਾਮ ਪੰਜਾਬੀ ਲੈਣ ਲਓ। ਜੇ ਤੁਸੀਂ ਕਾਰ ਵੈਨ ਟਰੱਕ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੈਲਡਨ ਮਿਥਸੁਬਿਸ਼ੀ ਦਾ ਨੰਬਰ ਦਿੰਦੇ ਹਾਂ। ਇਹ ਕੈਲਡਨ ਮਿਥਸੁਬਿਸ਼ੀ ਵਾਲੇ 10 ਸਾਲ ਦੀ ਵਾਰੰਟੀ ਦਿੰਦੇ ਆ। ਬਹੁਤ ਸਾਰੀਆਂ ਗੱਡੀਆਂ 18-20 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਆ। ਇਹਨਾਂ ਦੀ SUV ਜਿਹੜੀ ਆ ਬੜੀ ਕਮਾਲ ਦੀ ਆ। ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਓ। ਕੈਲਡਨ ਮਿਥਸੁਬਿਸ਼ੀ, ਨੰਬਰ ਹੈ 647-678-2754। 647, ਜੀਵਨ ਬਾਈ ਨੂੰ ਕਾਲ ਕਰੋ, 647-678-2754 'ਤੇ ਕਾਲ ਕਰਨੀ ਹੈ। ਮਿਥਸੁਬਿਸ਼ੀ ਦੀ ਗੱਡੀ ਅੱਜ ਕੱਲ੍ਹ ਉੱਤਰੀ ਅਮਰੀਕਾ 'ਚ ਸਭ ਤੋਂ ਵੱਧ ਵਿਕਦੀ ਆ। ਨਜ਼ਾਰਾ ਲੈ ਕੇ ਦੇਖੋ ਇੱਕ ਵਾਰੀ ਉਹਨਾਂ ਦਾ। ਪ੍ਰੋਗਰਾਮ ਪੰਜਾਬੀ ਦੇ ਨਾਲ 0080 ਜੀ ਵੈਲਕਮ।
2: ਹਾਂਜੀ ਸਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਸਰ ਹਾਂਜੀ, ਮੈਂ ਨਾ ਤੁਹਾਨੂੰ 1985 ਦੀ ਗੱਲ ਦੱਸਦਾ ਵੀ ਸਾਡੀ ਫੈਮਿਲੀ 'ਚ ਨਾ ਮੈਟਾਡੋਰ ਕਰਕੇ ਹੁੰਦੀ ਸੀ ਇੱਕ, ਤੇ ਮੈਟਾਡੋਰ 'ਚ ਨਾ ਅਸੀਂ ਨਾ ਪੀਅਰ ਸੋਪ, ਮੇਰੇ ਦਾਦਾ ਜੀ ਫਾਦਰ ਸਾਹਿਬ ਉਹ ਪੀਅਰ ਸੋਪ ਡਿਲੀਵਰੀਆਂ ਦਾ ਕੰਮ ਕਰਦੇ ਸੀ, 2 ਮੈਟਾਡੋਰ। ਫਿਰ ਉਹਨਾਂ ਨੇ ਲਿੱਤੀ ਸੀ ਮਰੂਤੀ ਵੈਨ, ਤੇ ਉਹਨਾਂ ਗੱਡੀਆਂ 'ਚ ਮੇਰਾ ਬਚਪਨ ਗਰੋ ਅਪ ਹੋਇਆ। ਮੈਨੂੰ ਇੰਨਾ ਪਤਾ ਮੇਰੀ ਦੋਨੋਂ ਚਾਚੀਆਂ ਦੀ ਬਰਾਤਾਂ ਮੈਟਾਡੋਰ 'ਚ ਆਈਆਂ ਸੀ।
0: ਅੱਛਾ, ਦੋਨਾਂ ਚਾਚੀਆਂ ਦੀਆਂ ਬਰਾਤਾਂ ਮੈਟਾਡੋਰ ਚ ਆਈਆਂ। ਮੈਟਾਡੋਰ ਤਾਂ ਥੋੜੀ ਜਿਹੀ 7-8 ਸੀਟਾਂ ਵਾਲੀ ਨਹੀਂ ਸੀ ਹੁੰਦੀ?
2: ਨਹੀਂ ਉਹ ਨਾ ਸਰ ਉਹ ਵੱਡੀ ਹੁੰਦੀ ਸੀਗੀ, 10-12 ਜਣੇ ਬਹਿ ਜਾਂਦੇ ਸੀ, ਪਰ ਇੰਨਾ ਸੀਗਾ ਉਦੋਂ ਬੜੀ ਚੱਲਦੀ ਸੀ। ਜਦੋਂ ਕਿਸੇ ਦਾ ਵਿਆਹ ਹੋਣਾ ਨਾ ਅਗਲੇ ਨੇ ਕਹਿ ਜਾਣਾ ਵੀ ਸੰਡੇ ਨੂੰ ਨਾ ਮੈਟਾਡੋਰ ਤੁਹਾਡੀ ਅਸੀਂ ਲੈ ਕੇ ਜਾਣੀ ਆ, ਜਾਂ ਸਾਨੂੰ ਵਿਆਹ ਤੇ ਜਾਣਾ। ਉਦੋਂ ਬੜਾ ਉਹ ਸਾਡੇ ਕੋਲ ਫੋਟੋਆਂ ਪਈਆਂ ਬਚਪਨ 'ਚ ਅਸੀਂ ਵੀ ਬੈਠੇ ਹੋਏ ਆ, ਉਹ ਬੜਾ ਅਜੋ ਮੈਮਰੀ ਯਾਦ ਆ ਗਈ ਤੁਸੀਂ ਗੱਡੀਆਂ ਦੀ ਗੱਲ ਕੀਤੀ ਨਾ ਪੁਰਾਣੀ।
0: ਅੱਛਾ, ਨਹੀਂ ਤਾਂ ਤੁਸੀਂ ਜੇ ਭਲਾ ਮੈਟਾਡੋਰ ਇੱਥੇ ਲਿਆਉਣ ਦਾ ਟਾਈਮ ਲੱਗ ਜੇ ਤੁਹਾਨੂੰ ਤੇ ਲਿਆ ਕੇ ਉਹਨੂੰ ਇੰਜੋਏ ਕਰੋਗੇ?
2: ਆਈ ਥਿੰਕ ਮੈਨੂੰ ਲੱਗਦਾ ਸਰ ਉਹ 1996 ਤੋਂ 95-96 ਤੋਂ ਬਾਅਦ ਨਾ ਡਿਸਕੰਟੀਨਿਊ ਹੀ ਹੋ ਗਈਆਂ ਸੀ, ਰਿਨਿਊ ਹੀ ਨਹੀਂ ਹੋਈਆਂ ਦੁਬਾਰਾ ਉਹਨਾਂ ਦਾ ਪੇਪਰ ਵਰਕ। ਇਹ ਬਟ ਇਹ ਆ ਵੀ ਉਹ ਬਚਪਨ ਥੋੜਾ ਜਿਹਾ ਚਲੇ ਗਿਆ। ਹਾਂ, ਮੈਂ ਮਰੂਤੀ ਵੈਨ ਜ਼ਰੂਰ ਲੈ ਕੇ ਆਊਂਗਾ, ਉਹ ਇਸ ਕਰਕੇ ਲਿਆਵਾਂਗੇ ਵੀ ਸਾਰਾ ਟੱਬਰ ਬਹਿ ਜਾਊਗਾ, ਇੱਕ ਵਾਰੀ ਟੱਬਰ ਨਾਲ ਰਾਈਡ ਲੈਣ ਦਾ ਮੌਕਾ ਤਾਂ ਮਿਲੂਗਾ, ਕਿਉਂਕਿ ਟੱਬਰ ਸਾਰਾ ਬਹਿ ਜਾਂਦਾ ਮਰੂਤੀ ਵੈਨ।
0: ਮਰੂਤੀ ਵੈਨ ਤਾਂ ਜਦੋਂ ਆਈ ਹੈ ਨਾ ਉਦੋਂ ਮੈਂ ਵੀ ਪਹਿਲਾਂ ਮੇਰੇ ਕੋਲ ਅੰਬੈਸਡਰ ਸੀ ਤੇ ਫਿਰ ਮੈਂ ਮਰੂਤੀ ਵੈਨ ਚਲਾਈ ਹੈ। 30 ਨੰਬਰ ਹੁੰਦਾ ਸੀ ਉਹਦਾ, 30 ਨੰਬਰ ਸੀ ਔਰ PV ਸਮਥਿੰਗ ਉਹਦਾ ਨੰਬਰ ਸੀਗਾ, ਤੇ ਬਹੁਤ ਬੜੀ ਯਾਰ ਕਮਾਲ ਦੀ ਵੈਨ ਸੀ ਉਹ ਮਰੂਤੀ ਵੈਨ।
2: ਉਹਦਾ ਪਤਾ ਕੀ ਇਸ਼ੂ ਸੀਗਾ ਜੀ, ਉਹਦਾ ਨਾ ਸਾਡੀ ਫੈਮਿਲੀ ਤੋਂ ਲੇਡੀਜ਼ ਤੋਂ ਜਾਂ ਫਿਗਰ ਆਊਟ ਨੀ ਹੁੰਦਾ ਸੀ ਉਹਦਾ ਨਾ, ਅੰਦਰੋਂ ਡੋਰ ਨੀ ਲੱਗਦਾ ਸੀ ਉਹਦਾ, ਕੀ ਹੁੰਦਾ ਸੀ ਡਰਾਈਵਰ ਨੇ ਬਾਹਰ ਨਿਕਲਣਾ ਉਹਨੂੰ ਪਿੱਛੇ ਨੂੰ ਸਲਾਈਡ ਕਰਨਾ, ਅੱਛਾ ਉਹਦੇ ਹੈਂਡਲ ਦੇ ਉੱਤੇ ਨਾ ਇੱਕ ਰਾਊਂਡ ਜਿਹਾ ਨਾ ਬਟਨ ਲੱਗਿਆ ਉਹਨਾਂ ਨੂੰ ਪ੍ਰੈਸ ਕਰਕੇ ਬੜੀ ਜ਼ੋਰ ਦੀ ਲੱਗਦਾ ਸੀ.
0: ਅੱਛਾ ਅੱਛਾ ਅੱਛਾ, ਇਹਦਾ ਮਤਲਬ ਉਦੋਂ ਵੀ ਹਾਈਟੈਕ ਸੀ ਉਹ ਬਹੁਤ.
2: ਹਾਂ ਉਹਦਾ ਉਹਦਾ ਡੋਰੀ ਮਰੂਤੀ ਵੈਨ ਦਾ ਏਦਾਂ ਦਾ ਹੁੰਦਾ ਸੀ, ਤੁਸੀਂ ਉਹਨੂੰ ਜਦੋਂ ਪ੍ਰੈਸ ਕਰੋਗੇ ਉੱਪਰੋਂ ਤਾਂ ਉਹਨੇ ਸਲਾਈਡ ਹੋਣਾ, ਫਿਰ ਬੰਦ ਕਰਨ ਦਾ ਸਲਾਈਡ ਕਰਦੇ ਨਾਲ ਡੋਰ ਬੜਾ ਫਿਗਰ ਆਊਟ ਬੜਾ ਔਖਾ ਹੁੰਦਾ ਸੀ. ਪਰ ਉਹਨਾਂ ਬੜੀਆਂ ਯਾਦਾਂ ਜਿਹੜੀ ਸਾਡੀ ਫੈਮਿਲੀ ਆ ਉਹ ਮਰੂਤੀ ਸਾਡੇ ਕੋਲ ਬੜੀ ਦੇਰ ਰਹੀ ਉਹ
0: 2004-5 ਹੁੰਦੀ ਸੀਗੀ ਉਹਦੇ ਤੇ ਵੀ ਗਾਣੇ ਬਣੇ ਹੋਏ ਆ, ਤੇ ਕਿਸੇ ਨੇ ਕੰਟੈਸਾ ਰੱਖੀ ਹੋਵੇ ਤਾਂ ਵੀ ਦੱਸਿਓ, ਤੇ ਬਾਕੀ ਤੁਸੀਂ ਕਿਹੜੀ ਗੱਡੀ ਚਲਾਈ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਦੁਬਾਰਾ ਕਿਤੇ, ਜਿਵੇਂ ਹੁਣ ਸਫਾਰੀ ਦੇ ਬਹੁਤ ਸਫਾਰੀ ਦੇ ਤਾਂ ਏਡੇ ਫੈਨ ਆ ਬਈ ਲੋੜਾ ਹੀ ਲਿਆ ਤਾਂ, ਇੰਨੇ ਲੋਕਾਂ ਨੇ ਕਿਹਾ ਕਿ ਜੀ ਸਫਾਰੀ ਲੈ ਕੇ ਆਉਣੀ ਹੈ, ਸਫਾਰੀ ਲੈ ਕੇ ਆਉਣੀ ਹੈ. ਫੈਸ਼ਨ ਆਈ ਕਿਊ ਤੇ ਤੁਹਾਨੂੰ ਐਸਾ ਫੈਸ਼ਨ ਮਿਲ ਰਿਹਾ ਤੇ ਪੰਜਾਬੀ ਲਹਿਰਾਂ ਦੇ ਕਰਕੇ ਤੁਹਾਨੂੰ ਬਹੁਤ ਸਾਰੀਆਂ ਕਹਿੰਦੇ ਨੇ ਕਿ ਉਹਦੇ 'ਚ ਤੁਹਾਨੂੰ ਗਿਫਟ ਵੀ ਦਿੱਤੇ ਜਾ ਰਹੇ ਆ. ਫੈਸ਼ਨ ਆਈ ਕਿਊ 905-453-2225 ਤੁਸੀਂ ਜਾਓਗੇ ਨਾ ਸੱਚੀ ਮੁੱਚੀ ਤੁਹਾਨੂੰ ਐਂ ਲੱਗੂਗਾ ਜਿਵੇਂ ਲੁਧਿਆਣੇ ਜਾਂ ਖੰਨੇ ਜਾਂ ਪਟਿਆਲੇ ਜਾਂ ਨਵਾਂ ਸ਼ਹਿਰ ਜਾਂ ਹੁਸ਼ਿਆਰਪੁਰ ਦੇ ਕਿਸੇ ਮਾਲ 'ਚ ਆ ਗਏ ਹੋ ਤੁਸੀਂ. ਫੈਸ਼ਨ ਆਈ ਕਿਊ 'ਤੇ ਇੰਨੀ ਸਿਲੈਕਸ਼ਨ ਆ, ਇੰਨੀ ਕੁਲੈਕਸ਼ਨ ਆ. 905-453-2225 ਤੁਹਾਡਾ ਕੋਈ ਵੀ ਅਪਲਾਇੰਸ ਖਰਾਬ ਹੋ ਗਿਆ ਤਾਂ ਅਸੀਂ ਇੱਕੋ ਹੀ ਨਾਮ ਰਿਕਮੈਂਡ ਕਰਦੇ ਹਾਂ, ਮਿਸਟਰ ਪ੍ਰਦੀਪ ਦਾ. ਅੱਧੇ ਅਪਲਾਇੰਸ ਤਾਂ ਪ੍ਰਦੀਪ ਜੀ ਦੇ ਨਾਲ ਕਿਤੇ ਅਪਲਾਇੰਸ ਕੋਲ ਆ ਕੇ ਪ੍ਰਦੀਪ ਹੁਣੀ ਗੱਲਬਾਤ ਕਰ ਲੈਣ ਨਾ, ਤਾਂ ਉਹ ਕਹਿੰਦੇ ਵੀ ਪਹਿਲਾਂ ਹੀ ਠੀਕ ਹੋ ਜਾਓ, ਇਹ ਨਾ ਹੋਵੇ ਕਿਤੇ ਪ੍ਰਦੀਪ ਦਾ ਹੱਥ ਲੱਗ ਜੇ. ਤੋਂ 647-622-3203 647-622-3203 ਟੈਲੀਫੋਨ ਨੰਬਰ ਹੈ. ਅਤੇ ਲਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਕੁਝ ਸੰਦੇਸ਼ ਲੈ ਲਈਏ, ਫਿਰ ਨਾਲ ਦੀ ਨਾਲ ਤੁਸੀਂ ਕਾਲ 'ਤੇ ਕਾਲ ਕਰਦੇ ਰਹੋ. ਬੜਾ ਤੰਤਾ ਵੱਜਿਆ ਅਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ, ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਹੈ, ਬੜਾ ਪ੍ਰਸਿੱਧ ਗੀਤ, ਜੇਠ ਨਜ਼ਾਰੇ ਲੈਂਦਾ. ਫੀਏਟ ਗੱਡੀ, ਉਹ ਦਾਜ 'ਚ ਜਿਹੜੀਆਂ ਗੱਡੀਆਂ ਲਈਆਂ ਹੁੰਦੀਆਂ ਸੀ ਨਾ ਦਾਜ ਦੀਆਂ, ਲਾਲ ਰਿਬਨ ਬੰਨ੍ਹ ਕੇ ਅਗਲਾ ਭੇਜਦਾ ਸੀਗਾ, ਕਈ ਵਾਰੀ ਤਾਂ ਦਾਜ 'ਚ ਗੱਡੀ ਬੰਦਾ ਲੈ ਲੈਂਦਾ ਸੀ, ਮੁੜ ਕੇ ਪੈਟਰੋਲ ਪਾਉਣਾ ਔਖਾ ਹੋ ਜਾਂਦਾ ਸੀ. ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333. ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ, ਲਓ ਫਿਰ ਇੱਕ ਹੋਰ ਕਾਲ ਲੈਂਦੇ ਹਾਂ. 9166 ਜੀ ਵੈਲਕਮ. ਸੀਨੇ ਨਾਲ ਲੱਗ ਗਿਆ ਕੋਈ ਬੰਦਾ ਹੈ.
3: ਮਰੂਤੀ ਦੇ ਤੁਸੀਂ ਉਹ ਕਹਿੰਦੇ ਸੀਗੇ ਇੱਕ ਗਾਣਾ ਸੀ ਚਮਕੀਲੇ ਦਾ, ਕੰਜਰ ਦੀ ਲਾਲ ਮਰੂਤੀ ਨੇ, ਹਾਂਜੀ ਗਾਣਾ ਲਾ ਦੇ ਫਿਰ ਟਾਈਮ ਲੱਗਿਆ.
0: ਸਹੁਰੇ ਦੀ ਲਾਲ ਮਰੂਤੀ ਨੇ, ਕੰਜਰ ਦੀ ਤਾਂ ਨੀ ਕਿਹਾ ਸੀ ਉਹਨੇ,
3: ਸਹੁਰੇ ਦੀ ਲਾਲ. ਚਲੋ ਸੌਰੀ ਸੌਰੀ,
0: ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ.
3: ਹਾਂਜੀ ਹਾਂਜੀ ਹਾਂਜੀ ਥੈਂਕ ਯੂ ਭਾਜੀ,
0: ਥੈਂਕ ਯੂ. ਤੁਸੀਂ ਚਲਾਈ ਮਰੂਤੀ?
3: ਨਹੀਂ ਮੈਂ ਨੀ ਚਲਾਈ ਭਾਜੀ, ਰਾਈਡ ਲਈ ਹੈ ਚਲਾਈ.
0: ਤੁਸੀਂ ਕਿਹੜੀ ਗੱਡੀ ਚਲਾਈ ਹੈ ਮੈਨੂੰ ਦੱਸੋ ਪਹਿਲਾਂ.
3: ਅੰਬੈਸਡਰ ਚਲਾਈ, ਅੰਬੈਸਡਰ.
0: ਅੰਬੈਸਡਰ ਤੇ ਗਾਣਾ ਘੱਟ ਬਣਿਆ ਹਨਾ ਕੋਈ, ਮੇਰਾ ਖਿਆਲ ਕਿ ਬਣਿਆ ਕੋਈ?
3: ਨਹੀਂ ਨਹੀਂ ਗਾਣਾ ਨੀ, ਮੇਰਾ ਖਿਆਲ ਨੀ ਭਾਜੀ ਬਣਿਆ,
0: ਮੇਰਾ ਵੀ ਨੀ ਖਿਆਲ. ਅੰਬੈਸਡਰ ਤੇ ਨੀ ਗਾਣਾ ਬਣਿਆ, ਮਰੂਤੀ ਤੇ ਬਣੇ ਆ, ਕੰਟੈਸਾ ਤੇ ਬਣੇ ਆ, ਸਫਾਰੀ ਤੇ ਬਣੇ ਆ, ਜਿਪਸੀ ਤੇ ਬਣੇ ਆ, ਹੋਰ ਕਿਹੜੇ ਕਿਹੜੇ ਤੇ ਬਣੇ ਆ?
3: ਇੱਕ ਹੋਰ ਗਾਣਾ, ਇੱਕ ਹੋਰ ਗੱਡੀ ਆ, ਪਤਾ ਨੀ ਕਿਹੜੀ ਆ ਜੀ ਉਹ ਗੱਡੀ ਜਿਹੜੀ ਜੀਪ ਹੋਰ ਗੀਅਰ, ਮੈਂ ਭੁੱਲ ਗਿਆ ਨਾਮ, ਹਾਂ ਯਾਦ ਨੀ ਆਉਂਦਾ, ਉਹ ਤੇ ਵੀ ਬਣਿਆ ਹੋਇਆ ਗਾਣਾ.
0: ਅੱਛਾ ਦੱਸਿਓ ਪਹਿਲਾਂ ਯਾਦ ਕਰਕੇ, ਜਦੋਂ ਤੁਸੀਂ ਯਾਦ ਆ ਗਈ ਨਾ ਗੱਡੀ.
4: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-35-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ਅਤੇ ਕੈਨ ਸਿੱਖ ਕਲਚਰਲ ਸੈਂਟਰ ਬੜੇ ਮਾਣ ਨਾਲ ਪੇਸ਼ ਕਰਦੇ ਹਨ ਟੋਰਾਂਟੋ ਕਬੱਡੀ ਸੀਜ਼ਨ 2026। ਮਿਤੀ 4 ਜੁਲਾਈ 2026। ਸਥਾਨ CAA ਸੈਂਟਰ, ਬ੍ਰੈਂਪਟਨ, ਓਨਟਾਰੀਓ। ਆਓ ਵੇਖੀਏ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਜਿੱਥੇ ਨਾਮਵਰ ਖਿਡਾਰੀ ਆਪਣਾ ਜੌਹਰ ਦਿਖਾਉਣਗੇ। ਆਈ ਹੋਈ ਸੰਗਤ ਲਈ ਲੰਗਰ ਅਤੇ ਸ਼ਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਆਓ ਸਾਰੀ ਮਿਲ ਕੇ ਮਾਂ ਖੇਡ ਕਬੱਡੀ ਦਾ ਆਨੰਦ ਮਾਣੀਏ ਅਤੇ ਖੇਡਾਂ ਨੂੰ ਹੋਰ ਉਤਸ਼ਾਹ ਦਈਏ। ਹੋਰ ਜਾਣਕਾਰੀ ਲਈ ਸੰਪਰਕ ਕਰੋ ਗੋਰਾ ਧਨੋਆ 416-230-4000, ਰਾਣਾ ਬਰਿਆਰ 647-271-4176।
1: ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
3: ਨਾਲੇ ਚੋਪੜੀਆਂ, ਨਾਲੇ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
4: ਕਾਲ ਗਗਨ ਔਰ ਗੁਰਿੰਦਰ ਐਟ 905-286-9257।
6: Ladies and gentlemen, you are not ready for this.
7: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਰਿਕਿੰਗ ਗਿਰੀਸ਼ ਸ਼ਰਮਾ।
8: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ, ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
8: ਕਾਲ 647-606-8110
7: ਔਰ ਵਿਜ਼ਿਟ sharmamortgages.com।
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
9: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
10: 647-835-5294-647-835-5294।
11: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 locations टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture ki dhamake dar festival season se.
10: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
12: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
13: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
10: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
12: 416-717-2929,
10: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
14: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
15: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
14: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਦੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਮ

0: एक्सपर्ट पाओ। कॉल 6477066640
1: 6477066640।
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542594 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।
3: ਖੋਟੇ ਸਿੱਕੇ ਚੱਲ ਜਾਣਗੇ, ਜੋ ਬੁਝ ਗਏ ਦੀਵੇ ਉਹ ਬਲ ਜਾਣਗੇ, ਜਿਹੜੇ ਮਸਲੇ ਉਲਝੇ ਫਿਰਦੇ ਦੇਖੀ ਸਾਰੇ ਹੱਲ ਹੋ ਜਾਣਗੇ। ਮਾੜੇ ਹਾਲਾਤ ਤੈਨੂੰ ਬੜਾ ਕੁਝ ਕਹਿਣਗੇ, ਪਰ ਤੂੰ ਫੈਸਲੇ ਪੱਥਰ 'ਤੇ ਲਕੀਰ ਰੱਖੀ, ਮੰਜ਼ਿਲ ਸੁਰਜੀਤ ਤੈਨੂੰ ਮਿਲ ਹੀ ਜਾਣੀ, ਬਸ ਮੰਜ਼ਿਲ ਦੇ ਨਾਲ ਤੂੰ ਆਪਣਾ ਅਖੀਰ ਰੱਖੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ June 30, 2026 ਦੀ ਸਵੇਰ, ਮੰਗਲਵਾਰ ਦਾ ਦਿਨ, ਅਤੇ 4 to 5 ਦਾ ਪ੍ਰੋਗਰਾਮ ਲੈ ਕੇ ਸਾਂਝਾ ਵਿਰਸਾ ਤੁਹਾਡੇ ਨਾਲ ਹਾਜ਼ਰ ਹਾਂ। ਤੁਸੀਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਇਸੀ ਸਮੇਂ 4 to 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਤੇ ਸਾਂਝਾ ਵਿਰਸਾ ਪ੍ਰੋਗਰਾਮ ਨਾਲ ਜੁੜਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵੀ ਇਹ ਪ੍ਰੋਗਰਾਮ ਪਸੰਦ ਆਵੇਗਾ। ਜੇ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਕੋਈ ਆਪਣੀ ਇਨਪੁੱਟ ਪਾਉਣਾ ਚਾਹੁੰਦੇ ਹੋ ਜਾਂ ਫਿਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਕਾਲ ਕਰਨ ਲਈ ਨੰਬਰ ਹੈਗਾ 905-673-3337, 905-673-3337। ਜਾਂ ਫਿਰ ਤੁਸੀਂ ਫੋਨ 'ਤੇ ਵੀ ਪ੍ਰੋਗਰਾਮ ਨੂੰ ਸੁਣ ਸਕਦੇ ਹੋ। 416-477-2040 ਦੇ ਉੱਤੇ ਫੋਨ ਤੋਂ ਡਾਇਲ ਕਰਕੇ ਤੁਸੀਂ ਲਾਈਵ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰੋ, ਜਾਂ 530 AM ਗੂਗਲ 'ਤੇ ਸਰਚ ਕਰੋਗੇ ਤਾਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਇਸ ਦੇ ਨਾਲ ਜੁੜ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕੈਨੇਡਾ ਦੀਆਂ ਕੁਝ ਖਬਰਾਂ ਸ਼ੇਅਰ ਕਰਾਂਗੇ, ਨਾਲ ਦੇ ਨਾਲ ਪਰਮਿੰਦਰ ਜੀ ਨੂੰ ਪੰਜਾਬ ਤੋਂ ਵੀ ਜੋੜ ਕੇ ਉੱਥੇ ਦੀ ਵੀ ਅਪਡੇਟ ਜਿਹੜੀ ਲਈ ਜਾਏਗੀ। ਜੇ ਤੁਹਾਡਾ ਕੋਈ ਕੁਐਸਚਨ ਹੈ ਪਰਮਿੰਦਰ ਜੀ ਦੇ ਨਾਲ, ਜਾਂ ਸਾਨੂੰ ਕੁਛ ਹੈਗਾ ਸਾਡੇ ਲਈ ਕੁਐਸਚਨ, ਤਾਂ ਤੁਸੀਂ ਜ਼ਰੂਰ ਕਾਲ ਕਰਕੇ 905-673-3337 ਦੇ ਉੱਤੇ ਜੁੜਨਾ। ਸਤਿ ਸ਼੍ਰੀ ਅਕਾਲ ਭਾਅ ਜੀ, 16-61 ਕੀ ਹਾਲ ਚਾਲ ਜੀ?
4: ਰੋਜ਼
3: ਥੈਂਕ ਯੂ ਤੁਹਾਡਾ, ਬਹੁਤ
4: ਤੁਹਾਨੂੰ ਭਾਜੀ, ਤੇ ਵਧੀਆ ਪ੍ਰੋਗਰਾਮ, ਤੇ ਤੁਸੀਂ ਕੱਲ ਵੀ ਪ੍ਰੋਗਰਾਮ ਬਹੁਤ ਸ਼ਾਨਦਾਰ ਕੀਤਾ, ਤੇ ਜਿਵੇਂ ਨਾ ਕਾਫੀ ਐਕਸਪੀਰੀਅੰਸ ਹੁੰਦਾ ਜਿਵੇਂ ਨਾ, ਉਵੇਂ ਤੁਹਾਡਾ ਇੱਕ ਪ੍ਰੋਗਰਾਮ ਹੈ, ਤੇ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ।
3: ਹਾਂਜੀ ਹਾਂਜੀ,
4: ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਤੇ ਬਾਕੀ ਅੱਗੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ
3: ਅਕਾਲ। ਬਿਲਕੁਲ ਬਿਲਕੁਲ ਜੀ, ਦੇਖੋ ਬੰਦੇ ਨੂੰ ਗੁੱਡ ਲਰਨਰ ਬਣਨਾ ਚਾਹੀਦਾ। ਹੁਣ ਹਰਜੀਤ ਜੀ ਮੇਰੇ ਟੀਚਰ ਸੀ, ਤੇ ਮੈਂ ਕਿਹਾ ਚਲੋ ਜਿੰਨਾ ਕੁ ਮੈਂ ਸਿੱਖ ਲਵਾਂ ਹਫ਼ਤੇ ਦੇ ਵਿੱਚ ਤਾਂ ਵਧੀਆ, ਕਿਉਂਕਿ ਪਲੱਸ ਕਿਉਂਕਿ ਨਾ ਜਦੋਂ ਮੈਂ ਸੁਣਿਆ ਜਦੋਂ ਤੁਹਾਡੀਆਂ ਸਾਰਿਆਂ ਦੀਆਂ ਕਾਲ ਆਉਂਦੀਆਂ, ਘਰ ਵਰਗਾ ਮਾਹੌਲ ਆ ਇਸ ਪ੍ਰੋਗਰਾਮ ਦੇ ਉੱਤੇ, ਕੋਈ ਜਿਵੇਂ ਸਟ੍ਰੈਸ ਨਹੀਂ ਹੈਗੀ ਵੀ ਕੋਈ ਗੱਲ ਨਹੀਂ, ਥੋੜ੍ਹੀ ਬਹੁਤੀ ਗਲਤੀ ਇੱਧਰ ਉੱਧਰ ਥੱਲੇ ਉੱਤੇ ਹੋ ਵੀ ਗਿਆ, ਤਾਂ ਸਾਰੇ ਆਪਣੇ ਪਰਿਵਾਰ ਨੇ ਸਰੋਤੇ। ਹਾਂਜੀ ਹਾਂਜੀ, ਤਾਂ ਕਰਕੇ ਹੁਣ ਮੈਂ ਦੇਖਿਆ ਵੀ ਵਧੀਆ ਘਰ ਵਾਂਗੂ ਮਾਹੌਲ ਆ, ਤਾਂ ਮੈਂ ਉਸੀ ਮਾਹੌਲ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਦੇ ਵਿੱਚ, ਤਾਂ ਕਰਕੇ ਜਦੋਂ ਕੋਈ ਸਟ੍ਰੈਸ ਨਹੀਂ ਨਾ ਹੁੰਦੀ ਫਿਰ ਬੰਦਾ ਖਿੱਚਦਾ ਜਾਂਦਾ ਪ੍ਰੋਗਰਾਮ।
4: ਬਿਲਕੁਲ ਰਮਨ ਵੀਰ ਜੀ, ਗੱਲ ਪਤਾ ਕੀ ਹੈ, ਜਿੰਨੇ ਵੀ ਆ ਸਰੋਤੇ ਜੁੜੇ ਆ ਨਾ,
3: ਬਿਲਕੁਲ
4: ਸਾਰੇ ਸਾਰੇ ਵਧੀਆ ਸਰੋਤੇ ਨੇ ਜਿੰਨੇ ਵੀ ਹੈਗੇ।
3: ਬਿਲਕੁਲ ਬਿਲਕੁਲ ਜੀ,
4: ਕੋਈ ਇੱਕ ਦੂਜੇ ਨਾਲ ਕਿਸੇ ਦੀ ਉਹ ਗੱਲਬਾਤ ਨਹੀਂ ਉਦਾਂ ਦੀ ਹੈ, ਪਿਆਰ ਨਾਲ ਕੰਮ ਗੱਲ ਕਰਦੇ ਆ, ਸਾਰੇ ਪਿਆਰ ਨਾਲ ਕੌਲਾਂ ਕਰਦੇ ਆ, ਇਹੀ ਗੱਲ ਹੁੰਦੀ ਹੈ, ਤਾਂ ਹੀ ਫੈਮਿਲੀ ਮਾਹੌਲ ਹੈ।
3: ਬਿਲਕੁਲ ਬਿਲਕੁਲ,
4: ਤੇ ਮੇਰਾ ਰੀਪ ਚੜ੍ਹਦੀ ਕਲਾ ਚੜ੍ਹਾ, ਸਤਿ ਸ਼੍ਰੀ ਅਕਾਲ, ਅੱਗੇ ਸੋਚਿਆ ਨੂੰ ਵੀ ਦਈਏ ਟਾਈਮ ਵੀਰ ਜੀ।
3: ਬਿਲਕੁਲ ਜੀ, ਥੈਂਕ ਯੂ ਸੋ ਮਚ ਭਾਜੀ ਕਾਲ ਕਰਨ ਲਈ ਤੁਹਾਡਾ। ਕਿਆ ਬਾਤ ਹੈ, ਕਿਆ ਬਾਤ ਹੈ ਮੁਲਤਾਨੀ ਜੀ ਦੇ ਪਿਆਰ ਭਰੇ ਸ਼ਬਦ, ਬਹੁਤ ਬਹੁਤ ਥੈਂਕ ਯੂ। ਤਾਂ ਮੈਨੂੰ ਵੀ ਹੌਸਲਾ ਮਿਲਦਾ। ਹਰਜੀਤ ਭਾਅ ਜੀ ਕੱਲ੍ਹ ਕਹਿੰਦੇ ਪਾਰਟੀ ਖਾ ਕੇ ਮੈਂ ਸੋਚਿਆ ਕਿ ਰਾਤ ਨੂੰ ਪ੍ਰੋਗਰਾਮ ਔਨ ਕਰਦਾ, ਕਹਿੰਦੇ ਉੱਥੇ ਤਾਂ 2 ਵਜੇ ਮੈਂ ਅਲਾਰਮ ਦਾ ਲਾਇਆ ਪਰ ਜਾਗ ਨਹੀਂ ਖੁੱਲ੍ਹੀ, ਕਹਿੰਦੇ ਮੈਂ ਸੌਂ ਗਿਆ। ਮੈਂ ਕਿਹਾ ਤੁਸੀਂ ਸੌਵੋ, ਹੁਣ ਟੈਨਸ਼ਨ ਨਾ ਲਓ, ਅਸੀਂ ਰਲ ਮਿਲ ਕੇ ਕਰੀ ਜਾਂਦੇ ਹਾਂ ਜੋ ਅਸੀਂ ਕਰਨਾ। ਅਤੇ ਜੇ ਅਸੀਂ ਅੱਜ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇਸ ਵੇਲੇ ਇੱਥੇ ਮਿਸੀਸਾਗਾ ਓਂਟੈਰੀਓ ਦੇ ਵਿੱਚ ਜੀ 23 ਡਿਗਰੀ ਟੈਂਪਰੇਚਰ, ਫੀਲ ਲਾਈਕ 28, ਅਤੇ ਦੁਪਹਿਰ ਨੂੰ ਵਾਹ ਵਾਹ ਗੱਜ ਵੀ ਗਰਮੀ, ਕਹਿੰਦੇ 34 ਡਿਗਰੀ ਤੱਕ ਪਰ ਫੀਲ ਲਾਈਕ 45 ਡਿਗਰੀ ਤੱਕ ਟੈਂਪਰੇਚਰ ਅੱਜ ਦਾ ਪਹੁੰਚ ਜਾਣਾ। ਸੂਰਜ ਦੇਵਤਾ ਜੀ ਨੇ 5:40 'ਤੇ ਦਰਸ਼ਨ ਦੇ ਕੇ 9:05 'ਤੇ ਛੁਪਣੇ ਨੇ, ਅਤੇ ਸਾਰਾ ਦਿਨ ਮੈਨੂੰ ਲੱਗਦਾ ਅੱਤ ਦੀ ਗਰਮੀ ਰਹੇਗੀ। ਪਰ ਵਧੀਆ, ਉੱਦਾਂ ਤਾਂ ਗਰਮੀ ਨਹੀਂ ਹੋਣੀ ਚਾਹੀਦੀ ਹੈ, ਥੋੜ੍ਹੀ ਜਦੋਂ ਜ਼ਿਆਦਾ ਹੁੰਦੀ ਤਾਂ ਬਸ ਸਾਨੂੰ ਇਹ ਆ ਵੀ ਥੋੜ੍ਹਾ ਧਿਆਨ ਰੱਖਣਾ, ਬਾਹਰ ਅੰਦਰ ਜਾਣਾ ਤਾਂ ਹਾਈਡਰੇਟਡ ਰਹਿਣਾ, ਪਾਣੀ ਪੀਣਾ, ਜਿੱਦਾਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਆਪਣੀ ਸਨਸਕ੍ਰੀਨ ਲਾਓ, ਬੱਚਿਆਂ ਨੂੰ ਥੋੜ੍ਹਾ ਜਿਹਾ ਡਾਇਰੈਕਟ ਧੁੱਪ ਤੋਂ ਦੂਰ ਰੱਖੋ, ਅਤੇ ਵਧੀਆ ਸਮਰ ਦਾ ਮੌਸਮ ਆ, ਉਹਨੂੰ ਇੰਜੋਏ ਕਰੋ ਜੀ। ਬਿਲਕੁਲ, ਅਤੇ ਇੱਕ ਕੀ ਕਹਿੰਦੇ ਪੂਰੇ ਵਿਸ਼ਵ 'ਚ ਹੀ ਬਹੁਤ ਗਰਮੀ ਪੈ ਰਹੀ ਹੈ, ਯੂਰਪ ਦੇ ਵਿੱਚ ਕਹਿੰਦੇ ਇੰਨੀ ਗਰਮੀ ਹੈ ਕਿ 1300 ਦੇ ਨੇੜੇ ਮੌਤਾਂ ਹੋ ਗਈਆਂ ਉੱਥੇ, ਐਡੀ ਗਰਮੀ ਕਹਿੰਦੇ ਯੂਰਪ ਦੇ ਵਿੱਚ ਦੇਖੀ ਨਹੀਂ ਅੱਜ ਤੱਕ, ਅਤੇ ਸੜਕਾਂ ਪਿਘਲ ਰਹੀਆਂ, ਕਹਿੰਦੇ ਬੁਰਾ ਹਾਲ ਹੈ। ਅਤੇ ਮੈਂ ਤਾਂ ਇਹ ਸੋਚਿਆ, ਮੈਂ ਕਿਹਾ ਐਡੀ ਗਰਮੀ ਹੈ ਸੜਕਾਂ ਵੀ ਪਿਘਲ ਜਾਂਦੀਆਂ, ਪਰਮਿੰਦਰ ਜੀ ਨਾਲ ਗੱਲ ਹੁੰਦੀ ਸੀ, ਕਹਿੰਦੇ ਗੱਡੀ ਦੇ ਬੋਨਟ ਪਿਘਲਣ ਲੱਗ ਪਏ, ਇੱਥੇ ਇੰਨੀ ਜ਼ੋਰ ਦੀ ਉੱਥੇ ਗਰਮੀ ਹੈ, ਕਿਉਂਕਿ ਯੂਰਪ ਦੇ ਵਿੱਚ ਮਾਹੌਲ ਆ ਵੀ ਏ ਸੀ ਵਗੈਰਾ ਦਾ ਰਿਵਾਜ਼ ਹੈ ਨਹੀਂ, ਅਤੇ ਸਾਡੇ ਤਾਂ ਇੱਥੇ ਚਲੋ ਕੈਨੇਡਾ ਦੇ ਵਿੱਚ ਏ ਸੀ ਹੈਗੇ ਨੇ, ਟੋਰਾਂਟੋ ਏਰੀਏ ਦੇ ਵਿੱਚ ਖਾਸ ਕਰਕੇ ਇੱਥੇ ਅਸੀਂ ਏ ਸੀ ਯੂਜ਼ ਕਰਦੇ ਹਾਂ, ਪਰ ਉੱਥੇ ਏ ਸੀ ਹੈ ਨਹੀਂ, ਕਹਿੰਦੇ ਏ ਸੀ ਲੱਗਣ ਲੱਗ ਪਏ ਅਤੇ ਬਿਜਲੀ ਦੀ ਕਿੱਲਤ ਦੇ ਨਾਲ ਇੱਕ ਤਾਂ ਬਿਜਲੀ ਦੀ ਕਮੀ ਹੋ ਗਈ, ਅਤੇ ਪਲੱਸ ਉੱਪਰੋਂ ਦੀ ਬਿਜਲੀ ਦੇ ਬਿੱਲ ਕਹਿੰਦੇ ਕਈ ਗੁਣਾ ਯੂਰਪ ਦੇ ਵਿੱਚ ਵੱਧ ਗਏ। ਅੱਛਾ, ਆਪਾਂ ਅਸੀਂ ਕੀ ਕਰਦੇ ਹੁੰਦੇ ਹਾਂ ਕੀ ਤੁਸੀਂ, ਕਿਉਂਕਿ ਮੈਂ ਇਹ ਜਦੋਂ ਗਰਮੀ ਸ਼ੁਰੂ ਹੁੰਦੀ ਨਾ ਮਈ ਦੇ ਵਿੱਚ, ਅਤੇ ਥੋੜ੍ਹੇ ਥੋੜ੍ਹੇ ਕੁਝ ਕੁ ਦਿਨ 30-32 ਡਿਗਰੀ ਟੈਂਪਰੇਚਰ ਆਉਂਦਾ, ਅਤੇ ਫਿਰ ਦੁਬਾਰਾ ਫਿਰ ਠੰਡ ਹੋ ਜਾਂਦੀ ਹੈ। ਮੇਰੀ ਆਦਤ ਆ ਵੀ ਮੈਂ ਕਹਿੰਦਾ ਹੁੰਦਾ ਵੀ ਏ ਸੀ ਨਾ ਚਲਾਓ, ਕਿਉਂਕਿ ਥੋੜ੍ਹੇ ਜਿਹੇ ਦਿਨ ਆ, 1-2 ਦਿਨ ਗਰਮੀ ਹੋਣੀ ਆ ਅਤੇ ਫਿਰ ਠੰਡ ਹੋ ਜਾਣੀ ਆ, ਵੀ ਏ ਸੀ, ਕਿਉਂਕਿ ਮੈਨੂੰ ਲੱਗਦਾ ਵੀ ਜਦੋਂ ਸਰਦੀਆਂ ਤਾਂ ਅਸੀਂ ਹੀਟ ਦੇ ਵਿੱਚ ਬੈਠੇ ਰਹਿੰਦੇ ਹਾਂ, ਬਾਹਰ ਠੰਡ ਹੈ, ਅਤੇ ਇੱਕਦਮ ਹੀ ਜਦੋਂ ਗਰਮੀ ਆਉਂਦੀ ਹੈ ਨਾਲ ਦੇ ਨਾਲ ਹੀ ਅਸੀਂ ਏ ਸੀ ਚਲਾ ਲਈਦੇ ਆ, ਅਤੇ ਥੋੜ੍ਹਾ ਜਿਹਾ ਵਖਵਾ ਜਿਹਾ ਦੇਣਾ ਚਾਹੀਦਾ, ਜਿੱਦਾਂ ਹੁਣ ਤਾਂ ਬਹੁਤ ਗਰਮੀ ਆ, ਨਹੀਂ ਹੁਣ ਤਾਂ ਏ ਸੀ ਚਲਾਉਣਾ ਹੀ ਚਲਾਉਣਾ, ਹੁਣ ਨਾ ਕਰਿਓ, ਅਤੇ ਪਰ ਜਦੋਂ ਥੋੜ੍ਹੀ ਜਿਹੀ ਜਦੋਂ ਮਈ ਦੇ ਵਿੱਚ ਸਟਾਰਟਿੰਗ ਗਰਮੀ ਹੁੰਦੀ ਹੈ, ਹਲਕਾ ਜਿਹਾ ਪੱਖਾ ਜਾਂ ਖਿੜਕੀ ਖੋਲ੍ਹ ਕੇ ਤੁਸੀਂ ਉਸ ਮੌਸਮ ਦਾ ਜਦੋਂ ਆਨੰਦ ਲਓ ਜਾਂ ਬਾਹਰ ਬੈਠੋ ਅਤੇ ਵਧੀਆ ਲੱਗਦਾ। ਲਓ ਜੀ, ਅੱਜ ਕਿਆ ਬਾਤਾਂ, ਨਵਵੇਅਰ ਕੰਫਰਟ ਤੋਂ ਸੰਧੂ ਸਾਹਿਬ ਕਹਿੰਦੇ ਅੱਜ ਨਹੀਂ ਮੈਂ ਮਿਸ ਕਰਨਾ। ਸੰਧੂ ਸਾਹਿਬ ਨੰਗੇ ਹੋ, ਗੁੱਡ ਮਾਰਨਿੰਗ, ਕੀ ਹਾਲ ਚਾਲ? ਸਤਿ
1: ਸ਼੍ਰੀ ਅਕਾਲ ਸਰ, ਕੀ ਹਾਲ ਜੀ?
3: ਸਤਿ ਸ਼੍ਰੀ ਅਕਾਲ।
1: ਮੈਨੂੰ ਲੱਗਦਾ ਵਾ ਕਿ ਡਰਾਈਵਰ ਤੁਸੀਂ ਬਣ ਗਏ ਵਧੀਆ।
3: ਅੱਛਾ ਜੀ, ਤੁਸੀਂ ਨਹੀਂ ਆਏ ਮੇਰੇ ਕੋ ਡਰਾਈਵਰ ਬਣਨ, ਮੈਂ ਰੋਜ਼ ਆਵਾਜ਼ਾਂ ਮਾਰਦਾ ਹੈਗਾ ਭਾਜੀ ਕਿੱਥੇ ਰਹਿ ਗਿਆ?
1: ਥੋੜਾ ਜਿਹਾ ਸਿੱਕ ਜਿਹਾ ਹੋ ਗਿਆ, ਬਸ ਕੋਈ ਕੰਮ ਨਹੀਂ, ਜ਼ਿਆਦਾ ਹੀ ਥੱਕ ਜਾਂਦਾ ਮੈਨੂੰ ਸੱਚੀ ਗੱਲ, ਮੈਂ ਝੂੜਕ ਨੂੰ ਮਾਰਨਾ ਆਉਣੇ ਜਾਣ ਕੇ ਨਹੀਂ ਖੁੱਲੇ।
3: ਅੱਛਾ ਅੱਛਾ ਜੀ, ਨਹੀਂ ਕੋਈ ਨਹੀਂ,
1: ਮੈਸੇਜ ਹੀ ਕਰਦਾ ਤੇ ਬਹੁਤ ਚੰਗਾ ਵਧੀਆ, ਮੈਂ ਵੇਖਿਆ ਬਸ ਸੋਹਣਾ ਚੱਲਦਾ ਪਿਆ ਸਾਰਾ ਕੁਝ ਵਧੀਆ, ਤੇ
3: ਬਿਲਕੁਲ ਬਿਲਕੁਲ। ਤੁਸੀਂ ਕੋਈ ਡੀਲ ਡੂਲ ਦਿਓ ਸਾਡੇ ਸਰੋਤਿਆਂ ਨੂੰ।
1: ਡੀਲਾਂ ਬਹੁਤ ਆ ਜੀ ਸਾਡੇ ਸਰੋਤਿਆਂ ਨੂੰ, ਡੀਲਾਂ ਤਾਂ ਅੱਜ ਕੱਲ੍ਹ ਗਰਮੀ ਬੜੀ, ਮੈਂ ਤੁਹਾਨੂੰ ਦੱਸਾਂ ਮੇਰੇ ਵਾਕਮ ਨੇ ਉੱਥੇ ਉਹਨਾਂ ਦੇ ਅਸੀਂ ਇੱਥੇ ਫਾਰਮ ਹਾਊਸ ਆ, ਤੇ ਉਹਨਾਂ ਦੇ ਅੱਜ ਹੁਣੇ ਮੈਸੇਜ ਆ ਕਹਿੰਦੇ ਭਾਜੀ ਜਿਹੜੇ ਕੁੱਤਿਆਂ ਦੇ ਕਮਰੇ ਲਈ ਅਸੀਂ ਕਿਆ ਲਾ ਦਿਓ, ਗਰਮੀ ਬਹੁਤ ਆ, ਕਹਿੰਦੇ ਬੰਦਿਆਂ ਨੀ ਤੋਂ ਰਹਿਣ ਦੋ, ਕੁੱਤਿਆਂ ਲਾ ਦੋ, ਬੇਜ਼ਬਾਨ ਉਹਨਾਂ ਕਿਹੜਾ ਕਹਿੰਦੇ ਬੋਲਣਾ ਜੀ।
3: ਬਿਲਕੁਲ ਬਿਲਕੁਲ, ਕਹਿੰਦਾ ਯੂਰਪ ਚ ਮੈਂ ਹੁਣੀ ਦੱਸਦਾ ਸੀ, ਕਹਿੰਦਾ ਬੜੀਆਂ ਸੜਕਾਂ ਪਿਘਲ ਗਈਆਂ, ਇੰਨੀ ਗਰਮੀ ਹੋ ਗਈ। ਮੇਰੇ ਖਿਆਲ ਨਾਲ ਨਾ ਸਾਰੀ ਇੱਥੋਂ ਜਿਹੜੀ ਮੀਂਹ ਵਾਲਾ ਮੌਸਮ ਸੀ ਉਹ ਜੰਜੂਆ ਸਾਹਿਬ ਆਪਣੇ ਨਾਲ ਲੈ ਗਿਆ, ਕਿਉਂਕਿ ਉਹ ਕਹਿੰਦੇ ਐਡਮਿੰਟਨ ਚ ਪੂਰੇ ਠੰਡ ਆ, ਰੇਨਿੰਗ ਹੋ ਰਹੀ ਹੈ, ਕਹਿੰਦਾ ਇੱਕ ਵੀਕ ਤੋਂ ਜਿੱਦਣ ਦਾ ਮੈਂ ਇੱਥੇ ਆਇਆ, ਮੈਂ ਕਿਹਾ ਜਦੋਂ ਤੁਸੀਂ ਇੱਥੇ ਸੀਗੇ ਤਾਂ ਅਸੀਂ ਇੱਥੇ ਸੌਣ ਬਣਿਆ ਸੀ ਮੀਂਹ ਦੇ ਵਿੱਚ ਪਿਛਲੇ ਫਰਾਈਡੇ। ਹਰਜੀਤ ਭਾਜੀ ਉੱਠ ਗਏ ਅੱਜ ਸਵੇਰੇ ਸਵੇਰੇ, ਸੌ ਜਾਓ, ਮੈਸੇਜ ਕਰੀ ਜਾਂਦੇ ਹੋ ਕਹਿੰਦੇ ਰਮਨ,
1: ਜਿਹੜੀ ਗਰਮੀ ਹੈ ਇਹਨਾਂ ਦੇ ਕੰਟਰੀਆਂ ਯੂਰਪ ਜਾਂ ਨਾਰਥ ਅਮਰੀਕਾ, ਸੱਚ ਇੱਧਰ ਨਾ ਗਰਮੀ ਪੈਂਦੀ ਨੇ, ਇਹਨਾਂ ਦੇ ਜੀਨਸ ਦਾ ਇਹਨਾਂ ਦੀ ਸਕਿਨ ਜਿਹੜੀ ਉਹ ਥੱਲੇ ਫੈਟ ਬਹੁਤ ਆ।
3: ਹਾਂਜੀ ਹਾਂਜੀ,
4: ਆਪਾਂ ਹੈਗੇ ਜਿਦਾਂ ਤੁਸੀਂ ਆਪਣੀ ਸਕਿਨ ਜਿੱਦਾਂ ਹੈਗੀ ਆ ਬਰਾਊਨ, ਆਪਾਂ ਤੇ ਮੈਂ ਕਿ 50 ਡਿਗਰੀ ਤੱਕ ਵੀ ਆਪਾਂ ਬਾਹਰ ਕੰਮ ਕਰਦੇ ਹੁੰਦੇ ਸੀ ਜਦੋਂ ਸਾਡਾ ਕੰਸਟਰਕਸ਼ਨ ਦਾ ਕੰਮ ਸੀ ਤੇ ਬੜੀ ਸ਼ਟਰਿੰਗ ਥੱਲੇ ਤੱਪਣੀ, ਉੱਤੋਂ ਸੂਰਜ ਤੱਪਣਾ, ਪਰ ਉੱਥੇ ਜਿਹੜੀ ਸਾਡੀ ਜਿਹੜੀ ਆਪਾਂ ਇੰਡੀਅਨ ਐਸੋਸੀਏਸ਼ਨ ਸਾਡੀ ਜਿਹੜੀ ਸਕਿਨ ਥੱਲੇ ਓਨੀ ਫੈਲ ਨਹੀਂ, ਆਪਾਂ ਨੂੰ ਗਰਮੀ ਜਿਹੜੀ ਆ ਉਹ ਘੱਟ ਲੱਗਦੀ, ਠੰਡ ਜ਼ਿਆਦਾ ਲੱਗਦੀ।
3: ਬਿਲਕੁਲ ਬਿਲਕੁਲ, ਤਾਂ ਹੀ ਜਿਹੜੇ ਇੱਥੇ ਦੇ ਸਾਡੇ ਨਿਆਣੇ ਨੇ ਉਹਨਾਂ ਨੂੰ ਠੰਡ ਨਹੀਂ ਲੱਗਦੀ, ਉਹ ਇੱਥੇ ਦੇ ਜੰਮੇ ਪਲੇ ਨੇ। ਠੀਕ ਹੈ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਆਓ ਜੀ, ਅੱਜ ਸੰਧੂ ਸਾਹਿਬ ਨੂੰ ਅਸੀਂ ਖਿੱਚ ਕੇ ਲੈ ਹੀ ਜਾਂਦਾ। ਇੱਕ ਅਸੀਂ ਕੈਨ ਸਿੱਖ ਕਲਚਰਲ ਸੈਂਟਰ ਦਾ ਵਾਲਿਆਂ ਦਾ ਮੈਸੇਜ ਦੇਣਾ, ਕਬੱਡੀ ਕੱਪ ਹੋਣ ਜਾ ਰਿਹਾ ਜੀ ਸੀ ਏ ਸੈਂਟਰ ਦੇ ਵਿੱਚ June 4 ਨੂੰ। ਸੋ ਕਿਉਂਕਿ ਕਬੱਡੀ ਦੇ ਆਪਣੇ ਸਾਰੇ ਸਰੋਤੇ ਫੈਨ ਹੁੰਦੇ ਫੈਨ ਨੇ, ਸੋ ਇਹਨਾਂ ਦਾ ਮੈਸੇਜ ਕਹਿੰਦੇ 4 June ਨੂੰ CA ਸੈਂਟਰ ਦੇ ਵਿੱਚ ਕਬੱਡੀ ਕੱਪ ਜਿਹੜਾ ਹੋਣ ਜਾ ਰਿਹਾ, ਪੂਰੀ ਦੁਨੀਆ ਤੋਂ ਨਾਮਵਰ ਖਿਡਾਰੀ ਜਿਹੜੇ ਆ ਉੱਥੇ ਪਹੁੰਚਣੇ ਨੇ, ਅਤੇ ਜੇ ਤੁਸੀਂ ਵੀ ਕਬੱਡੀ ਦੇ ਸ਼ੌਕੀਨ ਹੋ ਹੈ ਨਾ, ਕਬੱਡੀ ਕਬੱਡੀ ਮੈਚਾਂ ਦਾ ਲੁਫਤ ਉਠਾਉਣਾ ਚਾਹੁੰਦੇ ਹੋ ਤਾਂ CA ਸੈਂਟਰ ਦੇ ਵਿੱਚ June 4 ਨੂੰ ਜ਼ਰੂਰ ਪਹੁੰਚਿਓ। ਕਹਿੰਦੇ ਛਬੀਲ ਅਤੇ ਖਾਣਾ ਪੀਣਾ ਸਰੋਤਿਆਂ ਲਈ ਫ੍ਰੀ ਉੱਥੇ ਰੱਖਿਆ ਹੋਇਆ ਗਾ, ਲੰਗਰ ਦਾ ਪ੍ਰਬੰਧ ਹੈ, ਛਬੀਲ ਦਾ ਪ੍ਰਬੰਧ ਹੈ। ਸੋ CA ਸੈਂਟਰ June 4 ਨੂੰ ਸਿੱਖ ਕਲਚਰ ਸੈਂਟਰ ਕਬੱਡੀ ਕੱਪ ਕਰਵਾਉਣ ਜਾ ਰਹੀ ਹੈ। ਜੇ ਕੋਈ ਇਹਦੇ ਰਿਗਾਰਡਿੰਗ ਕੁਸ਼ਚਨ ਹੈ ਤਾਂ ਤੁਸੀਂ ਗੋਰਾ ਧਨੋਆ ਭਾਅ ਜੀ ਜਾਂ ਰਾਣਾ ਬਰਿਆਰ ਭਾਅ ਜੀ ਉਹਨਾਂ ਨਾਲ 416-230-4000 ਦੇ ਉੱਤੇ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ। ਅਤੇ ਅਪਲਾਈਂਸ ਟੂ ਫਿਕਸ ਵਾਲਿਆਂ ਦਾ ਨੰਬਰ ਦੇ ਦਈਏ ਹਰਵਿੰਦਰ ਭਾਅ ਜੀ ਦੇ ਨਾਲ, 647-407-1470 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਕੋਈ ਫਰਿੱਜ, ਓਵਨ, ਡਿਸ਼ਵਾਸ਼ਰ, ਮਾਈਕਰੋਵੇਵ, ਵਾਸ਼ਿੰਗ ਮਸ਼ੀਨ, ਡਰਾਇਰ, ਕੋਈ ਵੀ ਕਿਸੇ ਚੀਜ਼ ਦੀ ਖਰਾਬੀ ਹੈਗੀ ਹੈ ਤੁਹਾਡੇ ਅਪਲਾਈਂਸ ਦੇ ਵਿੱਚ ਤਾਂ ਤੁਸੀਂ ਹਰਵਿੰਦਰ ਭਾਈ ਦੇ ਨੂੰ ਸੰਪਰਕ ਕਰ ਸਕਦੇ ਹੋ 647-407-1470। ਪੰਜਾਬੀ ਟਿਫਨ ਸਰਵਿਸਿਜ਼ ਐਂਡ ਕੇਟਰਿੰਗ, ਮਿਲਟਨ ਦੇ ਓਕਵਿਲ ਏਰੀਏ 'ਚ ਇਹ ਸਥਿਤ ਨੇ। ਕਹਿੰਦੇ ਘਰ ਵਰਗਾ ਜੇ ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਤੁਸੀਂ ਚਾਹੁੰਦੇ ਹੋ, ਟਿਫਨ ਲਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 437-430-1063 ਦੇ ਉੱਤੇ। ਪਰਮ ਨਾਲ ਸੰਪਰਕ ਕਰ ਲਿਓ, ਪਰਮ ਹੁਣੀ ਤੁਹਾਨੂੰ ਵਧੀਆ ਡੀਲ ਬਣਾ ਕੇ ਦੇਣਗੇ, ਵਧੀਆ ਡੀਲ ਅਤੇ ਵਧੀਆ ਮੀਲ ਕਹਿੰਦੇ ਹੁੰਦੇ ਆ। ਇੱਕ ਕਾਲ ਲੈ ਲਈਏ ਆਪਾਂ, 3976। ਸਤਿ ਸ਼੍ਰੀ ਅਕਾਲ ਭਾਅ ਜੀ।
5: ਹੈਲੋ ਭਾਅ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਲੰਘਿਓ, ਕੀ ਹਾਲ ਚਾਲ?
5: ਵਧੀਆ ਵਧੀਆ ਵਧੀਆ, ਸਭ ਕੁਛ ਠੀਕ ਚੱਲ ਰਿਹਾ ਭਾਅ ਜੀ। 4 June ਤਾਂ ਨਿਕਲ ਗਿਆ, 4 July ਭਾਅ ਜੀ ਬੋਲਣਾ।
3: 4 July ਬੋਲਣਾ, ਸਹੀ ਗੱਲ ਹੈ, ਮੈਂ ਵੀ ਦੇਖਾਂ ਵੀ ਕੀ ਹੋਇਆ। ਠੀਕ ਹੈ ਠੀਕ ਹੈ, 4 July ਨਹੀਂ ਹੈ। ਧੰਨਵਾਦ ਧੰਨਵਾਦ ਧੰਨਵਾਦ, ਕਰੈਕਸ਼ਨ ਯਾਰ ਬਾਤਾਂ ਮੈਂ ਚਾਰ, ਮੈਨੂੰ ਲੱਗਦਾ ਲਿਖਣ 'ਚ ਮੈਂ ਕਰ ਲਈ, ਕਿਉਂਕਿ ਜੰਜੂਆ ਭਾਈ ਜੀ ਮੈਨੂੰ ਫੋਨ 'ਤੇ ਦੱਸਦੇ ਸੀਗੇ ਵੀ ਇਹ 4 July ਦਾ ਜਿਹੜਾ ਕੱਪ ਆ ਰਿਹਾ ਜ਼ਰੂਰ, ਮੈਂ ਇੱਥੇ ਲਿਖ ਲਿਆ 4 June। ਚਲੋ ਜੂਨ ਤਾਂ ਹੁਣ ਗਈ, ਅੱਜ ਜੂਨ ਦਾ ਆਖਰੀ ਦਿਨ ਹੈ, ਹੁਣ ਤਾਂ ਆ ਗਿਆ ਜੁਲਾਈ, 6 ਮਹੀਨੇ ਨਿਕਲ ਗਏ। ਦੇਖੋ ਪਤਾ ਵੀ ਨਹੀਂ ਲੱਗਾ ਵੀ ਕਿੱਧਰ ਗਏ, ਟਾਈਮ ਭੱਜਿਆ ਜਾਂਦਾ। ਅਤੇ 4 July ਨੂੰ ਬਿਲਕੁਲ ਜੀ ਕੈਨ ਸਿੱਖ ਕਲਚਰ ਸੈਂਟਰ ਵਾਲਿਆਂ ਦਾ CA ਸੈਂਟਰ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ। ਯਾ ਸਨੀ ਭਾਅ ਜੀ ਨਾਲ ਕਨੈਕਟ ਕਰ ਲਿਓ ਤੁਸੀਂ, ਗਰਾਜ ਡੋਰ ਰਿਪੇਅਰ ਜਾਂ ਕੋਈ ਗਰਾਜ ਓਪਨਰ ਇੰਸਟਾਲ ਕਰਨ ਦੇ ਲਈ ਸੰਪਰਕ ਕਰ ਸਕਦੇ ਆ 647-470-1245 ਦੇ ਉੱਤੇ। ਗਰਾਜ ਡੋਰ ਦਾ ਕੋਈ ਵੀ ਰਿਪੇਅਰ ਜਾਂ ਨਵੇਂ ਇੰਸਟਾਲੇਸ਼ਨ ਦਾ ਕੰਮ ਹੋਵੇ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਯੰਗ ਸਟੀਲ ਫੋਰਡ ਵਾਲਿਆਂ ਦਾ ਸੰਪਰਕ ਕਰ ਲਿਓ, ਕਹਿੰਦੇ F-150 XLT, ਬ੍ਰਾਂਕੋ ਸਪੋਰਟਸ ਜਾਂ ਲਿੰਕਨ ਦੀਆਂ ਕੋਈ ਵੀ ਗੱਡੀਆਂ 0% down ਪੇਮੈਂਟ ਦੇ ਨਾਲ ਜੇ ਤੁਸੀਂ ਲੈਣੀਆਂ ਹੋਣ ਤਾਂ ਤੁਸੀਂ ਯੰਗ ਸਟੀਲ ਫੋਰਡ ਉੱਤੇ 416-704-4940 'ਤੇ ਸੰਪਰਕ ਕੀਤਾ ਜਾ ਸਕਦਾ।
6: ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
7: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ JN Gary ਨੂੰ
9: 9054595533,
7: 9054595533 ਤੇ।
9: PNJ ਸਪ੍ਰਿੰਗ ਵੀਲ ਅਲਾਈਨਮੈਂਟ।
10: ਕੈਨੇਡਾ
8: ਦੁਨੀਆ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: 8850 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਸ, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561119 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਕਿਆ ਬਾਤਾਂ ਕਿਆ ਬਾਤਾਂ! ਕਹਿੰਦਾ ਮੈਨੂੰ ਟਿਮ ਦੀ ਕੌਫੀ ਪਸੰਦ ਹੈ ਅਤੇ ਆਹਾ ਹਾ ਹਾ ਮੈਨੂੰ ਨਹੀਂ ਤੈਨੂੰ ਟਿਮ ਦੀ ਕੌਫੀ ਪਸੰਦ ਹੈ ਅਤੇ ਮੈਨੂੰ ਘਰ ਦੀ ਚਾਹ, ਤੈਨੂੰ ਚੰਡੀਗੜ੍ਹ ਸ਼ਹਿਰ ਪਸੰਦ ਹੈ ਅਤੇ ਮੈਨੂੰ ਪਿੰਡ ਦਾ ਰਾਹ। ਕਹਿੰਦਾ ਇੱਕੋ ਚੀਜ਼ ਜੋ ਸੇਮ ਆ ਸਾਡੇ ਵਿੱਚ ਉਹ ਰੂਹ ਦੀ ਪਾਕ ਮੁਹੱਬਤ ਹੈ, ਜਾਨ ਤੋਂ ਵੱਧ ਕੇ ਤੇਰੇ ਲਈ ਮੈਨੂੰ ਖਾਸ ਮੁਹੱਬਤ ਹੈ। ਕਿਆ ਬਾਤਾਂ! ਹਰਮਨ ਬਾਈ ਵੀ ਨਾ ਕਮਾਲ ਕਰ ਦਿੰਦਾ ਕਈ ਵਾਰੀ, ਹਰਮਨ ਬਾਈ ਇੱਦਾਂ ਦੇ ਸ਼ੇਅਰ ਭੇਜਦਾ ਸਵੇਰੇ ਸਵੇਰੇ, ਮੈਂ ਕਿਹਾ ਕੀ ਕਰ ਦਿੰਦਾ। ਹਰਮਨ ਬਾਈ ਦਾ ਵੀ ਮੈਸੇਜ ਆ ਗਿਆ, ਕਹਿੰਦਾ ਭਾਜੀ ਜੁਲਾਈ 4 ਆ, ਜੂਨ 4 ਨਹੀਂ ਕਰ ਲਿਆ, ਮਾਲਕੋ ਸਹੀ ਥੋੜ੍ਹੀ ਬਹੁਤੀ ਗਲਤੀ ਮਾਫ਼ ਕਰ ਦਿਆ ਕਰੋ। ਪਰ ਪਰਮਿੰਦਰ ਜੀ ਨੂੰ ਅਸੀਂ ਨਾਲ ਜੋੜ ਲਿਆ ਆਪਣੇ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਿਆ ਉਹ ਕੀ ਹਾਲ ਚਾਲ ਜੀ?
4: ਜੀ ਰਮਨ ਜੀ, ਸਾਂਝਾ ਵਿਰਸੇ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਖਬਰ ਹੈ ਪੰਜਾਬ ਤੋਂ? ਕੱਲ੍ਹ ਕਹਿੰਦੇ ਸਾਰੇ MLA ਅਕਾਲ ਤਖ਼ਤ ਸਾਹਿਬ ਵਿੱਚ, ਜਿਵੇਂ ਜਥੇਦਾਰ ਸਾਹਿਬ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਸੀ, ਉੱਥੇ ਪਹੁੰਚੇ ਸੀ, ਅਤੇ ਕੀ ਸਮਾਂ ਬੱਝਾ ਜੀ ਉੱਥੇ?
4: MLA ਜੇ ਆਪਾਂ ਛੋਟਾ ਸ਼ਬਦ ਰਹਿ ਜਾਣਾ, MLA ਜੇ ਆਪਾਂ ਇੱਦਾਂ ਕਹਿ ਦਈਏ ਕਿ ਸਾਰੀਆਂ ਵਿਰੋਧੀ ਧਿਰਾਂ, ਸਾਰੀ ਸਰਕਾਰ, ਪੰਜਾਬ ਦੀ ਸਾਰੀ ਸਿਆਸਤ ਕਹਿ ਲਓ ਤੁਸੀਂ, ਕਿ ਚਾਹੇ ਉਹ ਚ ਸੱਤਾਧਾਰੀ ਹੋਣ, ਵਿਰੋਧੀ ਧਿਰ, ਅਕਾਲੀ ਦਲ, ਭਾਜਪਾ ਹੋਵੇ, ਕਾਂਗਰਸ ਹੋਵੇ, ਸਾਰੀ ਦੀ ਸਾਰੀ ਪੰਥ ਦੀ ਕਚਹਿਰੀ ਸੀ। ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅੱਗੇ ਨਤਮਸਤਕ ਸੀ, ਔਰ 87 ਦੇ ਕਰੀਬ, 117 ਸੀਟਾਂ ਨੇ ਪੰਜਾਬ ਦੀਆਂ, ਉਹਨਾਂ ਦੇ ਵਿੱਚੋਂ 87 ਦੇ ਕਰੀਬ ਜਿਹੜੇ MLA ਔਰ ਆਮ ਆਦਮੀ ਪਾਰਟੀ ਦੇ ਮੰਤਰੀ ਉੱਥੇ ਪਹੁੰਚੇ ਸੀ। ਉਹਨਾਂ ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾਂ ਵੀ ਸੀ। ਹਾਲਾਂਕਿ ਉਹ ਸਿੱਖ ਚਿਹਰੇ ਬਣਾਏ ਗਏ ਸੀ, ਮੈਨੂੰ ਲੱਗਦਾ ਜੇ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਤਾਂ ਸਾਰੇ ਉੱਥੇ ਜਿਹੜੇ ਪਹੁੰਚ ਜਾਂਦੇ, ਸੋ ਆਪਣੀ ਹਾਜ਼ਰੀ ਲਾਉਂਦੇ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜੀ ਮਾਨਤਾ ਸਾਡੇ ਪੰਜਾਬੀਆਂ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ, ਮੈਨੂੰ ਲੱਗਦਾ ਕਿ ਸਭ ਤੋਂ ਉੱਪਰ ਆ। ਉਹਦੇ ਵਿੱਚ ਸਰਕਾਰ ਵੀ ਥੱਲੇ ਰਹਿੰਦੀ ਆ। ਪਰ ਰਮਨ ਜੀ, ਕੱਲ੍ਹ ਜਿਹੜੀਆਂ ਘਟਨਾਵਾਂ ਹੋਈਆਂ ਆਪਣੇ ਆਪ ਦੇ ਵਿੱਚ, ਜੇਕਰ ਆਪਾਂ ਝਲਕੀਆਂ ਤੇ ਨਿਗਾਹ ਮਾਰਨੀ ਹੋਵੇ ਤਾਂ ਕਾਫੀ ਦਿਲਚਸਪ ਸੀ ਮਾਮਲਾ, ਕਿਉਂਕਿ ਇੱਕ ਤਾਂ ਜਥੇਦਾਰ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਕੱਲ੍ਹ ਇੱਕ ਨਵੇਂ ਰੂਪ ਦੇ ਵਿੱਚ ਨਜ਼ਰ ਆਏ। ਵਾਕਈ ਨਾ ਉਹਨਾਂ ਦਾ ਠੀਕ ਰੱਖਿਆ ਗਿਆ ਗੜਗੱਜ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਤੇਵਰ ਸੀ, ਔਰ ਜਿਸ ਤਰੀਕੇ ਨਾਲ ਜਿਹੜੀ ਉਹ ਇੱਕ ਰੋਹਬਦਾਰ ਆਵਾਜ਼ ਦੇ ਵਿੱਚ ਉਹਨਾਂ ਨੇ ਸਾਰੇ ਪ੍ਰੋਗਰਾਮ ਨੂੰ ਚਲਾਇਆ ਜਾਂ ਸਾਰੀਆਂ ਪੇਸ਼ੀਆਂ ਭੁਗਤੀਆਂ ਨੇ, ਆਪਣੇ ਆਪ ਦੇ ਵਿੱਚ ਉਹ ਸੱਜਣ, ਉਹ ਜਿਹੜੇ ਲੋਕ ਜਿਹੜੇ ਕਹਿੰਦੇ ਸੀ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਥੋੜੇ ਨਰਮ ਦਿਲ ਨੇ, ਸਹੀ ਫੈਸਲੇ ਨਹੀਂ ਲੈ ਪੈਂਦੇ, ਸਖਤੀ ਨਾਲ ਨਹੀਂ ਬੋਲ ਸਕਦੇ, ਕੱਲ੍ਹ ਉਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਝੁਠਲਾਇਆ। ਔਰ ਨਾਲ ਦੀ ਨਾਲ ਕੱਲ੍ਹ ਉੱਥੇ ਕਾਫੀ ਸਿਆਸਤ ਵੀ ਦੇਖਣ ਨੂੰ ਮਿਲੀ ਆ, ਜਿਵੇਂ ਜਿਹੜੇ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਦੇ ਵਿੱਚ ਤੂੰ ਤੂੰ ਮੈਂ ਹੋਈ ਆ, ਸੋ ਉਹ ਪੰਜਾਬ ਦੀ ਸਿਆਸਤ ਨੂੰ ਉੱਥੇ ਨਹੀਂ ਚੱਲ ਸਕੀ। ਔਰ ਨਾਲ ਦੀ ਨਾਲ ਸੁਖਪਾਲ ਖਹਿਰਾ ਦਾ ਨਾਮ ਮੈਂ ਜਾਣ ਕੇ ਲੈਣਾ ਚਾਹੂੰਗਾ, ਕਿਉਂਕਿ ਕੱਲ੍ਹ ਸੁਖਪਾਲ ਖਹਿਰਾ ਦੀ ਜਿਹੜੀ ਆ ਮੁੜ ਕੇ ਕਲਾਸ ਲੱਗੀ ਆ ਜਥੇਦਾਰ ਸਾਹਿਬ ਜਿਹੜੇ ਗੜਗੱਜ ਸਾਹਿਬ ਨੇ ਉਹਨਾਂ ਨੇ ਕਲਾਸ ਲਾਈ ਆ। ਔਰ ਸੁਖਪਾਲ ਖਹਿਰਾ ਕਿਉਂਕਿ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਕਾਫੀ ਮਚੋਰ ਸਿਆਸਤਦਾਨ ਆ, ਪਰ ਅੱਜ ਕੱਲ੍ਹ ਉਹਨਾਂ ਦੀ ਮਚੋਰਟੀ ਗਾਇਬ ਆ। ਉਹਨਾਂ ਨੂੰ ਮੈਂ ਸਾਫ ਸ਼ਬਦਾਂ ਚ ਕਹਾਂ ਤੇ ਸੁਖਪਾਲ ਖਹਿਰਾ ਨੂੰ ਇਹ ਨਹੀਂ ਜਿਹੜਾ ਪਤਾ ਲੱਗ ਰਿਹਾ ਕਿ ਕਿਹੜੀ ਥਾਂ ਦੇ ਉੱਪਰ ਆਪਾਂ ਕੀ ਗੱਲ ਕਰਨੀ ਆ। ਪੰਜਾਬ ਵਿਧਾਨ ਸਭਾ ਚ ਵੀ ਆਪਾਂ ਪਿਛਲੇ ਸੈਸ਼ਨਾਂ ਚ ਦੇਖਿਆ ਕਿ ਜਿਹੜੇ ਨੇ ਸੁਖਪਾਲ ਖਹਿਰਾ ਉਹ ਬੈਠਣ ਨੂੰ ਲੈ ਕੇ ਜਿਵੇਂ ਕੋਈ ਅੜੀ ਵਾਲਾ ਨਿਆਣਾ ਹੁੰਦਾ, ਕੋਈ ਉਹ ਉਸ ਤਰੀਕੇ ਨਾਲ ਰੁੱਸੇ ਰਹਿੰਦੇ ਨੇ ਜ਼ਿਆਦਾ, ਅੱਜ ਕੱਲ੍ਹ ਬੋਲਣ ਟਾਈਮ ਵੀ ਉਹ ਮਤਲਬ ਉਸ ਤਰੀਕੇ ਨਾਲ ਆਪਣੀ ਗੱਲ ਨੂੰ ਡਿਸਪਲੇ ਨਹੀਂ ਕਰ ਪਾਉਂਦੇ। ਕੱਲ੍ਹ ਜਿਵੇਂ ਸ੍ਰੀ ਕਵਿਤਾ ਸਾਹਿਬ ਤੇ ਉਹਨਾਂ ਨੇ ਆਪਣੇ ਇੱਕ ਸਿਆਸੀ ਭਾਸ਼ਣ ਸ਼ੁਰੂ ਕਰਤਾ ਔਰ ਉਸ ਤੋਂ ਬਾਅਦ ਜਸਾ ਗੜਗਾਜ ਨੇ ਕਿਵੇਂ ਉਹਨਾਂ ਨੂੰ ਬਿਠਾਇਆ ਸਾਰਿਆਂ ਨੇ ਦੇਖਿਆ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਸੀ ਬਹੁਤਿਆਂ ਦੇ ਵਿੱਚੋਂ ਥੋੜਿਆਂ ਨੇ ਜਿਹੜੀ ਗੱਲ ਚੱਕੀ ਆ ਕਿ ਅਸੀਂ ਤਾਂ ਭਾਈ ਉਹ ਬੇਅਦਬੀ ਵਾਲਾ ਜਿਹੜਾ ਕਾਨੂੰਨ ਬਿੱਲ ਦਾ ਖਰੜਾ ਹੀ ਨੀ ਪੜਿਆ, ਮੈਨੂੰ ਲੱਗਦਾ ਕਿ ਇਹ ਸੀ ਐਮ ਭਗਵੰਤ ਮਾਨ ਦੀ ਵੀ ਕਿਰਕਿਰੀ ਕਰਾਈ ਆ। ਪਰ ਮੁੱਕਦੀ ਗੱਲ ਆ ਰਮਨ ਜੀ ਕਿ ਇਹ ਸਾਰੇ ਪਤਾਰੇ ਚੋਂ ਨਿਕਲਿਆ ਕੀ ਆ, ਨਿਕਲਿਆ ਇਹ ਆ ਕਿ ਮੈਨੂੰ ਲੱਗਦਾ ਕਿ ਜੇਕਰ ਆਪਾਂ 60-40 ਦੇ ਨਾਲ ਰੈਸ਼ੋ ਵੀ ਲਈਏ ਕਿ ਘੱਟੋ ਘੱਟ ਭਗਵੰਤ ਮਾਨ ਸਰਕਾਰ 100 ਦੇ ਵਿੱਚੋਂ 60 ਨੰਬਰ ਲੈ ਗਈ ਆ। ਕਹਿਣ ਦਾ ਮਤਲਬ ਇਸ ਸੰਕਟ ਚੋਂ ਨਿਕਲ ਕੇ ਜੇਕਰ ਮਨਾ ਗਈ ਆ ਐਸ ਜੀ ਪੀ ਸੀ ਨੂੰ ਜਾਂ ਜਥੇਦਾਰ ਅਕਾਲ ਤਖ਼ਤ ਨੂੰ ਕਿ ਬੇਅਦਬੀ ਕਾਨੂੰਨ ਦੇ ਵਿੱਚ ਕੁੱਝ ਸੋਧਾ ਹੋ ਜਾਣ ਤਾਂ ਇਹ ਲਾਗੂ ਹੋਊਗਾ, ਮੈਨੂੰ ਲੱਗਦਾ ਇਹ ਸਰਕਾਰ ਦੀ ਵੱਡੀ ਪ੍ਰਾਪਤੀ ਆ ਕਿਉਂਕਿ ਇਹੀ ਜਿਹੜੀ ਪ੍ਰਾਪਤੀ 2027 ਦੀਆਂ ਇਲੈਕਸ਼ਨਾਂ ਵਿੱਚ ਭਗਵੰਤ ਮਾਨ ਜਾ ਕੇ ਦੱਸਣਗੇ। ਸੋ 60-40 ਦੇ ਨਾਲ ਜੇਕਰ ਆਪਾਂ ਮੰਨ ਲਈਏ ਕਿ 60% ਜਿਹੜਾ ਇਹ ਮਾਹੌਲ ਜਿਹੜਾ ਭਗਵੰਤ ਮਾਨ ਸਰਕਾਰ ਦੇ ਹੱਥ 'ਚ ਰਿਹਾ, 40% ਊਂ ਤਾਈਆਂ ਵੀ ਰਹੀਆਂ ਨੇ ਵੱਖ ਵੱਖ। ਪਰ ਇੱਕ ਹੋਰ ਗੱਲ ਨਾਲ ਦੀ ਨਾਲ ਖਬਰ ਜਿਹੜੀ ਆ ਰਮਨ ਜੀ ਧਿਆਨ ਦੇਣਾ ਫਲੈਸ਼ ਆਊਟ ਕਰ ਰਹੀ ਆ, ਉਹ ਇਹ ਫਲੈਸ਼ ਆਊਟ ਕਰ ਰਹੀ ਆ ਖਬਰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਦਲੇ ਜਾ ਸਕਦੇ ਨੇ।
3: ਅੱਛਾ ਜੀ।
4: ਸੋ ਸੁਖਵੀਰ ਬਾਦਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਸਾਰਾ ਘਟਨਾ ਚੱਕਰ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪਰ ਹੁਣ ਖਬਰ ਇਹ ਆ ਰਹੀ ਆ ਕਿ ਜਥੇਦਾਰ ਗੜਗੱਜ ਦਾ ਵੀ ਨੰਬਰ ਲੱਗਣ ਵਾਲਾ। ਕਿਉਂ? ਕਿਉਂਕਿ ਕੱਲ ਦੇ ਵੀ ਉਹਨਾਂ ਦੇ ਬਿਆਨਬਾਜ਼ੀ ਧਿਆਨ ਨਾਲ ਸੁਣ ਲਓ, ਉਸ ਤੋਂ ਪਹਿਲੇ 2-4-10 ਦਿਨਾਂ ਦੀ, ਕਿ ਉਹ ਲਗਾਤਾਰ ਕਹਿੰਦੇ ਨੇ ਕਿ ਜਿਹੜੀਆਂ ਬੇਅਦਬੀਆਂ ਦਾ ਪੰਜਾਬ ਦੇ ਵਿੱਚ ਸਿਲਸਿਲਾ ਸ਼ੁਰੂ ਹੋਇਆ ਸੀ ਉਹ 2015-16 ਚ ਸ਼ੁਰੂ ਹੋਇਆ ਸੀ। ਔਰ ਉਸ ਵੇਲੇ ਕਿਉਂਕਿ ਅਕਾਲੀ ਭਾਜਪਾ ਸਰਕਾਰ ਸੀ, ਹੋਮ ਮਿਨਿਸਟਰ ਸੁਖਵੀਰ ਬਾਦਲ ਸੀ, ਸੋ ਸੁਖਵੀਰ ਬਾਦਲ ਇਹ ਕਿਵੇਂ ਸਹਿਣ ਕਰਨਗੇ, ਇਸ ਕਰਕੇ ਖਬਰ ਨਾਲ ਦੀ ਨਾਲ ਫਲੈਸ਼ ਆਊਟ ਹੋ ਰਹੀ ਆ। ਦੇਖਦੇ ਹਾਂ ਕਿ ਹੁਣ ਜਥੇਦਾਰ ਗੜਗੱਜ ਸੁਖਵੀਰ ਬਾਦਲ ਨੂੰ ਤਾਂ ਜਿਹੜੇ ਬਚਾਉਣ ਚ ਆਪਣਾ ਟਿੱਲ ਲਾ ਗਏ ਨੇ ਕਿ ਉਹ ਆਪਣੀ ਜਥੇਦਾਰ ਵੀ ਬਚਾ ਪਾਉਣਗੇ। ਇੱਕ ਸਭ ਤੋਂ ਵੱਡਾ ਸਰਕਾਰ
5: ਕੱਲ ਮੇਰਾ ਟਾਈਮ ਨੀ ਲੱਗਿਆ, ਪਤਾ ਨੀ ਥੋੜਾ ਫੋਨ ਕਿਉਂ ਮੇਰਾ ਮਿਲਿਆ, ਮੈਂ ਚਲੋ ਸੋਰੀ।
3: ਕੋਈ ਗੱਲ ਨੀ, ਕੋਈ ਗੱਲ ਨੀ,
5: ਚਾਰ ਜੂਨ ਵਾਲੀ ਗੱਲ ਮੈਂ ਕਹਿਣੀ ਜੋ ਤੁਸੀਂ ਪਹਿਲਾਂ ਹੀ ਮਾਫ਼ੀ ਮੰਗ ਲਈ, ਕੋਈ ਗੱਲ ਨੀ, ਬੜੀਆਂ ਬੜੀਆਂ ਗਲਤੀ ਹੋ ਜਾਂਦੀਆਂ, ਮਾੜੀ ਜਿਹੀ ਗਲਤੀ ਹੈ ਤਾਂ
3: ਜੀ ਜੀ ਜੀ
5: ਕੋਈ ਗੱਲ ਨੀ। ਗੜਗੱਜ ਸਾਹਿਬ ਦਾ ਪਹਿਲਾਂ ਦੇਖ ਰਿਹਾ ਤਾਂ ਕਈ 2-3 ਮਹੀਨੇ ਰੌਲਾ ਤਾਂ ਵੀ ਗੜਗੱਜ ਸਾਹਿਬ ਜਾ ਰਹੇ ਹੈ।
3: ਹਾਂਜੀ,
5: ਕੱਲ ਗਰਮੀ ਬਹੁਤ ਸੀ ਇਸ ਕਰਕੇ ਗੜਗੱਜ ਸਾਹਿਬ ਨੇ ਗਰਮੀ ਦਿਖਾਈ ਹੈ ਮਾੜੀ ਜੀ। ਗਰਮੀ ਦੀ ਗੱਲ ਕਰਨੀ ਸੀ ਪਰਮਿੰਦਰ ਜੀ ਨਾਲ, ਪਰਮਿੰਦਰ ਜੀ ਧਿਆਨ ਦਿਓ ਮਾੜਾ ਜਿਹਾ, ਕਹਿੰਦੇ ਬਿਜਲੀ ਪਰ ਬਹੁਤ ਲੋੜ ਪੈ ਗਈ ਤੇ ਬਿਜਲੀ ਕਰਕੇ ਲੋਕ ਤਰਾਹ ਤਰਾਹ ਕਰਦੇ ਆ, ਪਾਣੀ ਨੀ ਮਿਲਦਾ। ਪਰਮਿੰਦਰ ਜੀ ਜਦੋਂ ਐਸ਼ਵਾਇਆ ਨਹਿਰ ਕੱਢੀ ਤੀ ਤਾਂ ਇਹਨਾਂ ਨੇ ਨੰਗਲ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਜਿਹੜੇ ਬਰਾਬਰ ਦੋ ਪਾਣੀ ਦੇ ਚੱਲਦੇ ਸੀਗੇ ਬਿਜਲੀ ਘਰ, ਇਹਨਾਂ ਨੇ ਨਵੀਂ ਨਹਿਰ ਚ ਕਿਉਂ ਨੀ ਬਣਾਏ? ਜਿਹੜਾ ਕਾਲਕਾ ਤੋਂ ਲਗਾ ਆਪਣੇ ਪਟਿਆਲੇ ਤੱਕ ਅਰਬਾਂ ਦਾ ਨੁਕਸਾਨ ਕਰਦਾ ਹਰੇਕ ਸਾਲ ਦਰਿਆ, ਤੇ ਜਮੁਨਾ ਨਗਰ ਇੰਨਾ ਕਰਦੀ ਹੈ ਉਹ ਗੰਗਾ ਜਮੁਨਾ ਦੀ ਸਫਾਈ ਦਾ ਰਹਿੰਦਾ ਹੋਈ ਨੀ। ਜੇ ਉਹਦੇ ਡੈਮ ਲਾ ਕੇ ਬਿਜਲੀ ਪੈਦਾ ਕਰ ਲਵੇ ਤੇ ਪਾਣੀ ਦੇ ਕਿੰਨੇ ਜ਼ਿਲ੍ਹੇ ਕਵਰ ਹੋਣਗੇ ਤੇ ਕਿੰਨੇ ਟਿਊਬਵੈਲਾਂ ਦੀ ਬਿਜਲੀ ਬਚੂਗੀ? ਇੱਧਰੋਂ ਧਿਆਨ ਹੈ ਗੌਰਮੈਂਟ ਦਾ ਕਿ ਨਹੀਂ ਮਾੜਾ ਮੋਟਾ ਕਿ ਪੰਜਾਬ ਨੂੰ ਦਵਾਉਂਦੇ ਹੈ? ਤੇ ਜਿਹੜਾ ਕਹਿੰਦੇ ਜੀ ਕਿ ਮੈਨੂੰ ਹੋਰ ਦੇਰ ਲਿਆਇਓ ਥੋੜੀ ਅਗਲੇ ਹਫ਼ਤੇ ਚ ਇਨਫੋਰਮੇਸ਼ਨ ਵੀ ਜਿਹੜਾ ਇਹਨਾਂ ਨੇ ਸਾਡੇ ਕੋਲ ਇੰਨਾ ਕਰਜ਼ਾ ਦਿਖਾ ਰਹੇ ਹੈ ਵੀ ਆਮ ਪਾਰਟੀ ਬਣਨ ਤੋਂ ਪਹਿਲਾਂ ਕਰਜ਼ਾ ਕਿੰਨਾ ਦਾ, ਉਹਦੀ ਕਿਸ਼ਤ ਕਿੰਨੀ ਕੁ ਮੁੜਦੀ ਹੈ ਤੇ ਉਹ ਕਰਜ਼ਾ ਕਿਉਂ ਦਾ ਕਿਸ ਵਾਸਤੇ ਸੀਗਾ, ਤੇ ਜਿਹੜੀ ਸੀ ਆਰ ਪੀ ਭਾੜਾ ਡੈਮ ਤੇ ਲਾਈ ਹੈ ਉਹਦਾ ਖਰਚਾ ਸਾਡੇ ਕੋਲ ਕਿੰਨਾ ਪਾਇਆ, ਤੇ ਜਿਹੜੇ ਉੱਥੇ ਬਣਾਏ ਡਾਇਰੈਕਟਰ ਉਹ ਰਹਿੰਦੇ ਚੰਡੀਗੜ੍ਹ ਜਾਂ ਕੋਠੀ ਦਾ ਕਿਰਾਇਆ ਦਿੰਦੇ ਹੈ ਤੇ ਨੰਗਲ ਚ ਇੰਨੀਆਂ ਪਹਾੜਾਂ ਰਹਿੰਦੇ ਕੋਠੀਆਂ ਖਾਲੀ ਪਈਆਂ ਹੈ, ਕਿੰਨੇ ਕੁ ਪੁਆਇੰਟ ਸਾਡੇ ਕੋਲ ਕਰਜ਼ਾ ਵਧਾਉਣ ਦੇ ਲੱਗੇ ਹੋਏ, ਬਹੁਤਾ ਟਾਈਮ ਨੀ ਲੱਗਦਾ, ਇੱਦਾਂ ਕੇ ਚੜਨਾ ਪਾ ਦਿਓ।
6: ਆਪਣੇ ਮੁੱਖ ਮੰਤਰੀ ਸਾਹਿਬ ਨੇ ਭੇਜਣੀ ਸੀਗੀ ਆਪਣੀ ਚਿੱਠੀ ਤੇ ਉਹ ਵੀ ਆ ਦੇਖੋ ਮੇਰੀ ਫੇਸ ਆ ਰਹੀ, ਉਹ ਕੌਣ ਲੈ ਕੇ ਗਿਆ, ਉਹ ਕਿਹਨੇ ਦਿੱਤੀ ਜਥੇਦਾਰ ਸਾਹਿਬ ਨੂੰ ਦੱਸੋਗੇ ਸਰ, ਮੈਂ ਆਪਦੇ ਸੁਣਦਾ। ਥੈਂਕ ਯੂ ਜੀ।
3: ਓਕੇ ਜੀ, ਹਾਂਜੀ ਪਰਮਿੰਦਰ ਜੀ, ਕਈ ਕੁਐਸਚਨ ਪੁੱਛ ਗਿਆ ਬਾਸੀ ਸਾਹਿਬ, ਤੁਸੀਂ ਪਹਿਲਾਂ ਕਿੱਥੋਂ ਸ਼ੁਰੂ ਕਰਨਾ?
4: ਬਾਸੀ ਸਾਹਿਬ ਮੈਨੂੰ ਲੱਗਦਾ ਕਾਫੀ ਫਿਕਰਮੰਦ ਨੇ ਪੰਜਾਬ ਲਈ, ਸੋ ਕਾਫੀ ਫਿਕਰਮੰਦ ਨੇ। ਜਿਹੜਾ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਿਹਾ ਕਿ ਉੱਥੇ ਜਿਹੜੀ ਫੋਰਸ ਲਾਈ ਗਈ ਹੈ ਐਂਟਰ, ਬਿਲਕੁਲ ਪੰਜਾਬ ਸਿਰ ਉਹਦਾ ਵੀ ਕਰਜ਼ਾ ਜਿਹੜਾ ਪੰਜਾਬ ਨੂੰ ਦੇਣਾ ਪੈਣਾ, ਔਰ ਕਿਹਾ ਜਾ ਰਿਹਾ ਕਿ ਜਿਹੜਾ ਪੰਜਾਬ ਦੇ ਹਿੱਸੇ ਆਉਂਦਾ ਉਹ 80 ਕਰੋੜ ਤੋਂ ਲੈ ਕੇ 100 ਕਰੋੜ ਰੁਪਈਆ ਆਉਂਦਾ। ਹਾਲਾਂਕਿ ਬੀਤੇ ਸਾਲ ਇਹਦਾ ਕਾਫੀ ਰੌਲਾ ਪਿਆ ਸੀ ਜਦੋਂ ਜਿਹੜੀ ਪੰਜਾਬ ਪੁਲਿਸ ਨੇ ਉੱਥੇ ਜਿੰਦੇ ਲਾ ਦਿੱਤੇ ਸੀ, ਉਸ ਤੋਂ ਬਾਅਦ ਉੱਥੇ ਜਿਹੜੀਆਂ ਸੈਂਟਰ ਦੀਆਂ ਫੋਰਸ ਆ ਗਈ ਸੀ। ਹਾਲਾਂਕਿ ਭਗਵੰਤ ਮਾਨ ਕਹਿ ਰਹੇ ਨੇ ਲਗਾਤਾਰ ਕਿ ਅਸੀਂ ਉਹ ਕਰਜ਼ਾ ਮਤਲਬ ਉਹਨਾਂ ਦਾ ਖਰਚਾ ਨਹੀਂ ਦੇਵਾਂਗੇ, ਪਰ ਮੈਨੂੰ ਲੱਗਦਾ ਕਿ ਸਰਕਾਰ ਜਿਹੜੇ ਚਾਹੇ ਮੁੱਖ ਮੰਤਰੀ ਹੋਣ, ਕਹਿਣ ਦੇ ਹੋਰ ਹੁੰਦੇ ਆ, ਉਹਨਾਂ ਨੂੰ ਉਹ ਪ੍ਰੋਸੀਜਰ ਰਮਨ ਜੀ ਫੋਲੋ ਕਰਨਾ ਪੈਂਦਾ ਕਿਉਂਕਿ ਬਹੁਤ ਦਿੱਕਤਾਂ ਆ ਜਾਂਦੀਆਂ ਨੇ ਨਹੀਂ ਤਾਂ ਫਿਰ, ਸੋ ਉਹ ਪ੍ਰੋਟੋਕਾਲ ਦਾ ਵੀ ਮਸਲਾ ਹੁੰਦਾ। ਰਹੀ ਗੱਲ ਪੰਜਾਬ ਸਿਰ ਕਰਜ਼ੇ ਦੀ, ਬਿਲਕੁਲ ਪੰਜਾਬ ਸਿਰ ਕਰਜ਼ੇ ਦੀ ਕੱਲ ਜਿਹੜੀ ਲਗਾਤਾਰ ਭਾਰੀ ਹੋ ਰਹੀ ਆ, ਆਪਾਂ ਕੱਲ ਪਰਸੋਂ ਕਰਕੇ ਵੀ ਗਏ ਸੀ ਕਿ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਆ, ਜਦੋਂ ਭਗਵੰਤ ਮਾਨ ਮਾਰਚ 2022 ਨੂੰ ਪੰਜਾਬ ਦੇ ਵਿੱਚ ਮਿਲੇ ਸੀ, ਜਾਂ 2017-18 ਤੋਂ ਵੀ ਲੈ ਲਓ, ਜਾਂ ਉਸ ਤੋਂ ਵੀ ਪਿੱਛੇ ਲੈ ਲਓ, ਲਗਾਤਾਰ ਪੰਜਾਬ ਸਿਰ ਜਿਹੜਾ ਕਰਜ਼ਾ ਵੱਧ ਰਿਹਾ। ਲੇਟੈਸਟ ਨਿਊਜ਼ ਇਹ, ਆਪਾਂ ਛੋਟੀ ਗੱਲ ਕਰਾਂਗੇ ਹੋਰ ਵੀ ਖਬਰਾਂ ਲਈ ਸਮਾਂ ਦੇਣਾ, ਕਿ ਭਗਵੰਤ ਮਾਨ ਸਰਕਾਰ 2026 ਦੀ ਦੂਜੀ ਵਿੱਤੀ ਤਿਮਾਹੀ ਜਿਹੜਾ ਮਤਲਬ ਦੂਸਰੇ ਕੁਆਟਰ ਦੇ ਵਿੱਚ 13,900 ਕਰੋੜ ਰੁਪਈਆ ਕਰਜ਼ਾ, ਮਤਲਬ 14,000 ਕਰੋੜ ਰੁਪਈਆ ਜਿਹੜਾ ਕਰਜ਼ਾ ਚੁੱਕਣ ਜਾ ਰਹੀ ਹੈ। ਪਹਿਲੀ ਤਿਮਾਹੀ ਦੇ ਵਿੱਚ 7800 ਜਿਹੜਾ ਕਰੋੜ ਕਰਜ਼ਾ ਚੁੱਕਿਆ ਗਿਆ ਸੀ, ਔਰ ਮੋਟਾ ਮੋਟਾ ਜੇਕਰ ਆਪਾਂ ਐਸਟੀਮੇਟ ਲਾਈਏ ਤਾਂ ਅੱਧਾ ਕੁ ਕਰਜ਼ਾ ਜਿਹੜਾ ਉਹ ਵਿਆਜ 'ਚ ਮੋੜਿਆ ਜਾ ਰਿਹਾ, ਅੱਧੇ ਦੇ ਕਰੀਬ ਉੱਪਰ ਥੱਲੇ ਜਿਹੜਾ ਡਿਜਿਟ ਹੋ ਸਕਦੀਆਂ ਨੇ। ਸੋ ਇਹ ਇੱਕ ਵੱਡਾ ਜਿਹੜਾ ਪੰਜਾਬ ਸਿਰ ਕਰਜ਼ਾ, ਹੁਣ ਤਾਂ ਕਰਜ਼ਾ ਜਿਹੜਾ 4,00,000 ਕਰੋੜ ਤੋਂ ਵੀ ਵੱਧ ਗਿਆ। ਸੋ ਇਹ ਕਾਫੀ ਡਿਟੇਲ ਮੰਗਦੀ ਆ ਖਬਰ ਕਿ ਪੰਜਾਬ ਦੇ ਲੋਕ ਜਿਹੜੇ, ਹਾਲਾਂਕਿ ਰਮਨ ਜੀ ਹੁਣ 1 ਜੁਲਾਈ ਆ ਰਹੀ ਆ, 1 ਜੁਲਾਈ ਨੂੰ ਬੀਬੀਆਂ ਨੇ ਵੀ ਘੇਰਨਾ ਹੁਣ ਭਗਵੰਤ ਮਾਨ ਸਰਕਾਰ ਨੂੰ, ਜਿਹੜਾ 1,000 ਰੁਪਇਆ ਜਨਰਲ ਕਾਸਟ ਦੀਆਂ ਬੀਬੀਆਂ ਨੂੰ ਮਿਲਣਾ ਤੇ 1,500 ਰੁਪਇਆ ਮਿਲਣਾ ਜਿਹੜਾ ਐਸਸੀ ਭਾਈਚਾਰੇ ਦੀਆਂ ਬੀਬੀਆਂ ਨੂੰ ਐਲਾਨਿਆ ਹੋਇਆ, ਉਹ ਉਹਦੇ ਨਾਲ ਹੋਰ ਕਰਜ਼ਾ ਮਲਟੀਪਲਾਈ ਹੋਣਾ, ਸੋ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਰਹੀ ਗੱਲ ਪ੍ਰਿੰਸਰ ਸਾਹਿਬ ਦੀ ਕਿ ਉਹ ਜਿਹੜੀਆਂ ਵੀਡੀਓਜ਼, ਉਹ ਇੱਕ ਜਿਹੜਾ ਪੰਜਾਬ ਸਰਕਾਰ ਦਾ ਇੱਕ ਤੰਤਰ ਹੁੰਦਾ, ਮੈਨੂੰ ਲੱਗਦਾ ਕਿ ਉਹ ਬਕਾਇਦਾ ਡਾਕਰਾਈ ਜਾਂ ਕੁਛ ਇਸ ਤਰੀਕੇ ਦਾ ਫੋਲੋ ਕੀਤਾ ਜਾਊਗਾ। ਹਾਲਾਂਕਿ ਕੱਲ੍ਹ ਜਥੇਦਾਰ ਗੜਗੱਜ ਨੇ ਉਹ 2 ਵੀਡੀਓ ਚਲਾਈਆਂ ਜ਼ਰੂਰ ਨੇ, ਜਿਹੜੀਆਂ ਵੀਡੀਓ ਸੀਐਮ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਚਲਾਈਆਂ ਸੀ, ਜਿਹਨਾਂ ਦੇ ਵਿੱਚ ਇੱਕ ਮਾਸਕ ਵਾਲੀ ਵੀਡੀਓ ਆ, ਇੱਕ ਜਿਹੜਾ ਜਗਮਨ ਸਮਰਾ ਜਿਹੜਾ ਹੱਥ ਤੇ ਮਾਸਕ ਪਾ ਕੇ ਬੈਠਾ, ਹਾਲਾਂਕਿ ਉਹਦੇ ਤੇ ਕੋਈ ਫੈਸਲਾ ਨਹੀਂ ਆਇਆ। ਮੈਨੂੰ ਲੱਗਦਾ ਕਿ ਜੇਕਰ ਸ੍ਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਮਾਮਲਾ ਥੋੜਾ ਜਿਹਾ ਹੋਰ ਅੱਗੇ ਵਧਾਉਣਾ ਹੁੰਦਾ ਤਾਂ ਉਹ ਕੱਲ੍ਹ ਜ਼ਰੂਰ ਗੱਲ ਕਰਦੇ। ਉਹਨਾਂ ਨੇ ਜਸਟ ਵੀਡੀਓ ਦਿਖਾਈਆਂ ਨੇ ਔਰ ਇਹ ਮਾਮਲਾ ਹਾਲੇ ਉੱਥੇ ਰੁਕਿਆ ਹੋਇਆ। ਇਹਦਾ ਮਤਲਬ ਇਹ ਆ ਕਿ ਐਸ ਜੀ ਪੀ ਸੀ ਜਥੇਦਾਰ ਗੜਗੱਜ ਸਾਹਿਬ ਇਹ ਮੰਨ ਗਏ ਨੇ ਕਿ ਉਹ ਵੀਡੀਓ ਨਕਲੀ ਨੇ।
3: ਜੀ ਬਿਲਕੁਲ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਨਾਲ ਤੁਸੀਂ ਸੰਪਰਕ ਕਰ ਲਿਓ, ਡਾਈਨ ਇਨ ਕਰਨਾ, ਟੇਕ ਆਊਟ ਜਾਂ ਫਿਰ ਤੁਸੀਂ ਕੇਟਰਿੰਗ ਕਰਾਉਣਾ ਚਾਹੁੰਦੇ ਹੋ ਤਾਂ ਗੁਰਜੀਤ ਰੰਧਾਵਾ ਭਾਅ ਜੀ ਦੇ ਨਾਲ 6473 3 98 72 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਜਤਿੰਦਰ ਸੰਧੂ ਭਾਅ ਜੀ ਨਾਲ ਸਾਡੇ ਨਾਲ ਹੁਣੀ ਜੁੜੇ ਸੀਗੇ, ਨਵੇਅਰ ਕੰਫਰਟ ਦੇ ਉੱਤੋਂ ਏਸੀ ਫਰਨੈਸ, ਟੈਂਕਲੈਸ ਵਾਟਰ ਹੀਟਰ, ਗੈਸ ਪਾਈਪਲਾਈਨ ਦਾ ਕੋਈ ਵੀ ਕੰਮ ਹੈਗਾ ਤਾਂ ਤੁਸੀਂ ਜਤਿੰਦਰ ਸੰਧੂ ਭਾਅ ਜੀ ਨਾਲ 6474 7640 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। 7603 ਤੋਂ ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ, ਸਤਿ ਸ਼੍ਰੀ ਅਕਾਲ ਜੀ, ਦਲਵੀਰ ਸਿੱਧੂ ਬੋਲਦਾ ਵੀਰ।
3: ਹਾਂਜੀ ਹਾਂਜੀ ਸਿੰਧੂ ਸਾਹਿਬ,
7: ਤੁਹਾਨੂੰ ਚੰਗੇ ਦਿਨ ਦਾ ਫੈਸਲਾ ਚੰਗਾ ਲੱਗਿਆ ਪੰਜਾਬ ਗਵਰਨਮੈਂਟ ਦਾ, ਇਹਨਾਂ ਨੂੰ ਕਿਵੇਂ ਲੱਗਦਾ ਪਰਮਿੰਦਰ ਨੂੰ, ਕਿਵੇਂ ਲੱਗਦਾ ਜੀ ਚੰਗਾ ਫੈਸਲਾ ਕੀਤਾ ਫੈਸਲਾ ਪੰਜਾਬ ਗਵਰਨਮੈਂਟ ਨੇ?
3: ਜੀ ਜੀ,
7: ਥੈਂਕ ਯੂ ਸੁਣੇ ਵੀਰੇ,
3: ਥੈਂਕ ਯੂ, ਥੈਂਕ ਯੂ ਭਾਅ ਜੀ। ਡਾਕਟਰ ਗਰਾਇਆ ਜੀ ਵੀ ਸਾਡੇ ਨਾਲ ਜੁੜ ਗਏ ਨੇ, ਡਾਕਟਰ ਰਜਿੰਦਰ ਗਰਾਇਆ ਜੀ ਨਾਲ ਨੈਕ, ਬੈਕ, ਸ਼ੋਲਡਰ, ਨੀ ਪੇਨ, ਹਿਪ ਪੇਨ ਸੰਬੰਧੀ ਜੇ ਕੋਈ ਵੀ ਤੁਹਾਨੂੰ ਤਕਲੀਫ ਹੈਗੀ ਹੈ ਤਾਂ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
8: ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ।
8: ਕਿੱਥੇ ਗਏ ਭਾਅ ਜੀ, ਛੁੱਟੀ ਤੇ ਆ?
3: ਭਾਜੀ ਖਾਂਦੇ ਆ ਅੰਗੇਜਮੈਂਟ, ਹਜੇ ਵਿਆਹ ਨਹੀਂ ਖਾਂਦੇ, ਵਿਆਹ ਖਾਣ ਦੁਬਾਰਾ ਜਾਣਾ ਉਹਨਾਂ ਨੇ, ਹੁਣ ਹੈਗਾ ਅੰਗੇਜਮੈਂਟ, ਉਹਨਾਂ ਦੀ ਭਤੀਜੀ ਨਾਲ ਐਡਮਿੰਟਨ ਗਏ ਹੋਏ ਨੇ ਤੇ ਆ ਜਾਣਾ ਉਹਨਾਂ ਨੇ, ਬਸ ਕੱਲ੍ਹ ਦੀ ਫਲਾਈਟ ਆ, ਆ ਜਾਣਾ ਵਾਪਸ।
8: ਚਲੋ ਬਹੁਤ ਵਧੀਆ ਜੀ, ਸੁੱਖ ਸੁਖਾਣਾ ਹੋਣ ਸਾਰੇ ਕਾਰਜ
3: ਜੀ ਜੀ ਜੀ ਜੀ
8: ਅੱਛਾ ਭਾਅ ਜੀ, ਮੈਂ ਕਹਿਣਾ ਸੀ ਕਿਸੇ ਨੂੰ ਵੀ ਜਿੰਨੀ ਮਰਜ਼ੀ ਨੈਕ ਪੇਨ, ਬੈਕ ਗੋਡਿਆਂ ਦੀ ਪੇਨ ਆ, ਮੋਢਿਆਂ ਦੀ ਪੇਨ ਆ, ਸ਼ੋਲਡਰ ਆ, ਹਿੱਪ ਦੀ ਪੇਨ, ਸ਼ਾਟਕਾ ਆ ਜਿਹੜੀ ਨਹੀਂ ਕਿਤੇ ਜਾ ਰਹੀ, ਸਾਰੇ ਥਾਂ ਤੋਂ ਹੋ ਕੇ ਆ ਗਏ ਆ, ਇੱਕ ਵਾਰ ਸਾਡੇ ਕੋਲ ਆ ਜਾਣਾ
3: ਜੀ,
8: ਸਾਰੀ ਇੰਸ਼ੋਰੈਂਸਾਂ ਕਵਰ ਕਰਦੇ ਆ, ਕੋਈ ਝਟਕਾ ਨੀ ਮਾਰਦੇ, ਕੋਈ ਦੂਜੀ ਮਸਾਜ ਨੀ ਕਰਦੇ, ਮੈਂ ਓਸਟੀਓਪੈਥ ਆ, ਸਾਰੀ ਇੰਸ਼ੋਰੈਂਸਾਂ ਕਵਰ ਕਰਦੇ ਆ।
3: ਠੀਕ ਹੈ ਭਾਜੀ, ਤੁਹਾਡੀ ਲੋਕੇਸ਼ਨ ਕਿੱਥੇ ਹੈ ਡਾਕਟਰ ਸਾਹਿਬ?
8: 8845486 ਵਿਲੀਅਮ ਪਾਰਕ ਐਂਡ ਚੰਕੂਜੀ ਇੰਟਰਸੈਕਸ਼ਨ ਆ, ਮੇਰਾ ਘਰ ਦੇ ਵਿੱਚ ਹੀ ਆਫਿਸ ਆ।
3: ਓਕੇ ਜੀ, ਵਿਲੀਅਮ ਪਾਰਕ ਤੇ ਚੰਕੂਜੀ ਦੇ ਇੰਟਰਸੈਕਸ਼ਨ ਦੇ ਉੱਤੇ ਡਾਕਟਰ ਰਜਿੰਦਰ ਗਰਾਇਆ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ, 416-884-5486 ਦੇ ਉੱਤੇ। ਕੋਈ ਨੈਕ ਬੈਕ ਸ਼ੋਲਡਰ ਪੇਨ ਦੀ ਤੁਹਾਨੂੰ ਤਕਲੀਫ ਹੈਗੀ ਹੈ ਤਾਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਸਾਡੇ ਕੋਲ ਆਓ, ਇੱਕ ਦੋ ਸੀਟਿੰਗ ਲਓ ਤਾਂ ਅਸੀਂ ਤੁਹਾਨੂੰ ਜ਼ਰੂਰ ਕੀ ਤੰਦਰੁਸਤ ਕਰਕੇ ਤੋਰਾਂਗੇ। 15-10 ਤੋਂ ਭਾਅ ਜੀ ਸਤਿ ਸ਼੍ਰੀ ਅਕਾਲ।
9: ਰਮਨਦੀਪ ਜੀ ਤੇ ਪਰਮਿੰਦਰ ਜੀ, ਪਰਮਿੰਦਰ ਜੀ ਤੁਸੀਂ ਇੱਥੇ ਗੱਲ ਕਰਕੇ ਵੇਖਿਓ ਤਾਂ ਜਥੇਦਾਰ ਦੇ ਅਹੁਦੇ ਵਾਸਤੇ ਬਾਸੀ ਸਾਹਿਬ ਪੂਰੇ ਫਿੱਟ ਨੇ, ਦੇਖੋ ਇਸ ਮਜ ਵੀ ਪੱਠਾ ਪੂਰਾ ਗੁਟਰਗੂ ਕਰਦਾ ਤੜਕੇ ਉੱਠ ਕੇ।
3: ਬਾਸੀ ਸਾਹਿਬ
9: ਨੂੰ ਸੇਧ ਦੇਣੀ ਚਾਹੀਦੀ ਆ, ਬਾਸੀ ਸਾਹਿਬ ਨੰਬਰ ਇੱਕ ਆ
3: ਜੀ। ਬਿਲਕੁਲ, ਮੈਂ ਕਹਿੰਦਾ ਬਾਸੀ ਸਾਹਿਬ ਨੇ ਹੱਲਾ ਸ਼ੇਰੀ ਦਿੱਤੀ, ਕਹਿੰਦੇ 25 ਸਾਲ ਤੋਂ ਮੈਂ 2:30 ਵਜੇ ਉੱਠਦਾ, ਨਾਮ ਜਪਦਾ, ਇਸ਼ਨਾਨ ਕਰਦਾ,
10: ਉਮਰ ਲਈ ਆਪਾਂ ਬਦਲਣਾ ਹੀ ਨਹੀਂ ਹੁਣ, ਚਾਹੇ ਇੱਧਰ ਤਾਂ ਸੁਖਬੀਰ ਬਾਦਲ ਹੋਣੀ ਜ਼ੋਰ ਜ਼ੋਰ ਲਾ ਕੇ ਭੇਜ ਦਿੰਦੇ ਘਰਾਂ ਨੂੰ, ਆਪਾਂ ਨੀ ਭੇਜਣਾ, ਰੱਖਣਾ
3: ਭਾਵਾਂ ਜੰਜੂਆ ਸਾਹਿਬ ਦੀ ਜਿੰਨੀ ਮਰਜ਼ੀ ਪੈਰਵਾਈ ਕਰੀ ਜਾਣ, ਆਪਾਂ ਪਰ ਬਦਲਣੇ ਨੀ, ਆਪਾਂ ਉਹੀ ਰੱਖਣੇ ਆ ਜੀ। ਨਾਲ ਦੇ ਨਾਲ ਅਸੀਂ ਗਰੀਸ਼ ਸ਼ਰਮਾ ਜੀ ਦਾ ਮੈਸੇਜ ਦੇ ਦਈਏ, ਕੋਈ ਵੀ ਤੁਹਾਨੂੰ ਮੌਰਗੇਜ ਦਾ ਕੁਐਸਚਨ ਹੈਗਾ, ਘਰ ਬੁੱਕ ਕਰਾਇਆ ਹੋਇਆ ਜਾਂ ਫਿਰ ਰੀਸੇਲ ਦੇ ਉੱਤੇ ਘਰ ਲਿਆ ਤਾਂ ਤੁਹਾਡੀ ਕਲੋਜ਼ਿੰਗ ਆ ਰਹੀ ਹੈ, ਤਾਂ ਗਰੀਸ਼ ਸ਼ਰਮਾ ਜੀ ਨਾਲ ਇੱਕ ਵਾਰੀ ਜ਼ਰੂਰ ਗੱਲ ਕਰ ਲਿਓ, ਮੌਰਗੇਜ ਦੇ ਐਕਸਪਰਟ ਨੇ, 647-641-10 ਦੇ ਉੱਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਇੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਦੀ ਅਸੀਂ ਮੈਸੇਜ ਦੇ ਦਈਏ, ਕਹਿੰਦੇ ਕੋਈ ਵੀ ਤੁਸੀਂ ਡਰਾਈ ਕਲੀਨ ਅਲਟਰੇਸ਼ਨ ਕਰਾਉਣੀ ਹੈ, ਗਾਰਮੈਂਟ ਰਿਪੇਅਰ ਕਰਾਉਣੀ ਹੈ, ਤਾਂ 353 ਵੈਟਰਨ ਡਰਾਈਵ ਬਰੈਂਪਟਨ ਦੇ ਉੱਤੇ ਇਹਨਾਂ ਦਾ ਜਿਹੜਾ ਸ਼ੋਪ ਹੈਗੀ ਆ ਜੀ, ਉੱਥੇ ਜਾ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ, ਜਾਂ ਫਿਰ ਫੋਨ ਦੇ ਉੱਤੇ 437-235-2577-4 ਦੋਨੇ ਇਹਨਾਂ ਦੇ ਨੰਬਰ ਨੇ, ਇਹਨਾਂ ਨੂੰ ਫੋਨ ਕਰਕੇ ਉੱਥੇ ਚਲ ਜਿਓ, ਕਿਉਂਕਿ ਵਿਆਹਾਂ ਦਾ ਮੌਸਮ ਜਾਂ ਵਿਆਹ ਆ ਗਏ ਹੁਣ ਧਰਾ ਧਰ, ਅਤੇ ਕੀ ਉਹਨੂੰ ਕਹਿੰਦੇ ਨੇ, ਕਈ ਵਾਰੀ ਸਾਡਾ ਸੂਟ, ਕੋਈ ਪਜਾਮਾ, ਕੋਈ ਕੁੜਕਾ ਤੰਗ ਖੁੱਲ੍ਹਾ ਕਰਵਾਉਣਾ ਹੁੰਦਾ, ਅਤੇ ਜ਼ਰੂਰ ਇੰਪੀਰੀਅਲ ਕ੍ਰੀਏਸ਼ਨ ਅਤੇ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। 6443 ਤੋਂ ਭਾਅ ਜੀ ਸਤਿ ਸ਼੍ਰੀ ਅਕਾਲ।
11: ਹਾਂਜੀ, ਰਮਨਦੀਪ ਸੈਣੀ ਸਾਹਿਬ ਤੇ ਪਰਮਿੰਦਰ ਬਾਈ ਜੀ, ਸਾਡੇ ਸਾਰੇ ਰੱਬ ਵਰਗੇ ਸੁੱਤੇ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
3: ਗੁੱਡ ਮਾਰਨਿੰਗ ਜੀ,
11: ਬਾਕੀ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਜੀ।
3: ਧੰਨਵਾਦ ਭਾਜੀ,
11: ਬੜੇ ਬੜੀ ਖੂਬੀ ਨਾਲ, ਬੜੀ ਸਿਆਣਪ ਨਾਲ, ਵਧੀਆ ਤਰੀਕੇ ਨਾਲ ਪ੍ਰੋਗਰਾਮ ਨਿਭਾ ਰਹੇ ਹੋ ਜੀ। ਪਰਮਿੰਦਰ ਬਾਈ ਜੀ ਨੂੰ ਇੱਕ ਕੁਐਸਚਨ ਸੀ ਜੀ ਮੇਰਾ, ਵੀ ਕੱਲ ਮੈਂ ਦੇਖਦਾ ਸੀ ਖਬਰਾਂ, ਬਾਕੀ ਤਾਂ ਸਾਰੇ ਇਹਨਾਂ ਦੇ MLA ਵਗੈਰਾ MP ਆਏ ਹੋਏ ਸੀਗੇ, ਜਿੱਦਾਂ ਆਮ ਆਦਮੀ ਪਾਰਟੀ ਦੇ, ਤੇ ਭਗਵੰਤ ਮਾਨ ਸਾਹਿਬ ਨੇ ਦੇਖਿਆ ਕਿ ਉਹ ਬਾਅਦ ਚ ਆਉਣਗੇ, ਆ ਰਹੇ ਨੇ, ਕੀ ਅਪਡੇਟ ਆ ਉਹਨਾਂ ਬਾਰੇ ਜੀ?
3: ਬੁਲਾਇਆ ਹੀ ਨੀ, ਕਹਿੰਦੇ ਬਿਨਾਂ ਚਿੱਠੀ ਤੋਂ ਭਗਵੰਤ ਮਾਨ, ਕਹਿੰਦੇ ਮੈਂ ਜਾਂਦਾ ਨੀ, ਤੇ ਕਹਿੰਦੇ ਮੈਨੂੰ ਬੁਲਾਇਆ ਨੀ, ਮੈਂ ਜਾਣਾ ਹੀ ਨੀ।
11: ਅੱਛਾ, ਚਿੱਠੀ ਉਡੀਕਦੇ ਆ,
3: ਚਿੱਠੀ ਉਡੀਕਦੇ ਆ, ਬਿਲਕੁਲ, ਕੋਈ ਨੀ, ਪੁੱਛ ਲੈਣ
11: ਜੀ, ਕੋਈ ਵਿਚਾਰਨਾ ਜਾਂ ਰਸਤਾ ਨਿਕਲਿਆ ਵੇ, ਮਤਲਬ ਦੇਖਿਆ ਜਾਵੇ, ਮੇਰਾ ਖਿਆਲ ਬਾਕੀ ਪਰਮਿੰਦਰ ਜੀ ਵੀ ਆਪਦੀ ਰਾਏ ਦੇ ਦੇਣ, ਇਹ ਧਰਮ ਦਾ ਤੇ ਪੋਲੀਟਿਕਸ ਦਾ ਬੜਾ ਕੋਈ ਮੇਲ ਜੋਲ ਹੋਣਾ ਚਾਹੀਦਾ ਨੀ, ਹੈ ਕਰ ਲੈਂਦੇ ਆ ਘੁੰਮ ਘੁਮਾ ਕੇ ਆਪਣੇ ਬੰਦੇ,
3: ਫਿਰ ਚੱਲੂ ਕਿੱਦਾਂ,
11: ਗੁਰਦੁਆਰੇ ਦਾ ਪ੍ਰਬੰਧ ਚਲਾਈ ਜਾਓ ਜੀ, ਉਹਨਾਂ ਨੂੰ ਆਪਦਾ ਚਲਾਉਣ ਦਿਓ, ਤੇ ਬੜੀ ਵਧੀਆ ਗੱਲ ਨੀ ਹੈਗੀ, ਇੱਕ ਦੂਜੇ ਨਾਲ ਜਿਹੜੀ ਖੰਡ ਖਿਚੜੀ ਜੀ ਕਰਦੇ ਆ ਨਾ,
3: ਵਧੀਆ,
11: ਚੰਗੀ ਗੱਲ ਨੀ ਆ,
3: ਸਹੀ ਗੱਲ ਆ ਭਾਜੀ,
11: ਸੁਣਦੇ ਆ ਜੀ, ਬਹੁਤ ਧੰਨਵਾਦ ਤੁਹਾਡਾ, ਪ੍ਰੋਗਰਾਮ ਵਧੀਆ ਜੀ,
3: ਬਿਲਕੁਲ,
11: ਦੇਣ ਪਰਮਿੰਦਰ ਜੀ,
3: ਬਿਲਕੁਲ ਬਿਲਕੁਲ। ਸੰਧੂ ਸਾਹਿਬ ਵੀ ਦੁਬਾਰਾ ਆ ਗਏ, ਸੰਧੂ ਸਾਹਿਬ ਹਾਂਜੀ,
12: ਮੈਂ ਗੱਲ ਕਰਦਾ ਜੀ, ਇੱਕ ਹੋਰ ਵੀ ਮੀਡੀਆ ਪਲੇਟਫਾਰਮ ਹੈਗਾ ਜਿੱਥੇ ਨਾ ਲੋਕੀ ਮਾਨ ਸਨਮਾਨ ਦਿੰਦੇ ਇੱਕ ਦੂਜੇ ਨੂੰ, ਮੇਰੀ ਗੱਲ ਸਮਝੋਗੇ ਸਰੋਤੇ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਜਾ ਕੇ ਵੇਖੋ ਤੇ ਜਹੇਦਾਰ ਨੂੰ ਜਿਹੜੇ ਲੋਕੀ ਮਤਲਬ ਮਾਨ ਸਨਮਾਨ ਦਿੰਦੇ ਆ ਉਹ ਚੰਗਾ ਨੀ ਲੱਗਦਾ, ਕਿਉਂਕਿ ਸਰੋਤੇ ਜਿਹੜੇ ਆ ਉਹ ਸਾਰੀ ਗੱਲ ਸਮਝਦੇ ਆ ਕਿ ਕਈ ਵਾਰੀ ਆਪਾਂ ਆਉਣ ਜਾ ਕੇ ਉਹ ਗੱਲਾਂ ਨਹੀਂ ਕਰਦੇ, ਪਰ ਜੇ ਤੁਸੀਂ ਆਓ ਫਿਰ ਸੁਣੋ ਤਾਂ ਸਾਡੇ ਵਿਚਾਰ ਵੀ ਇਹੀ ਹੈ ਕਿ ਭਾਜੀ ਕਹਿ ਕੇ ਗਏ ਆ ਕਿ ਅੱਜ ਦੀ ਡੇਟ ਚ ਜਿਹੜਾ ਧਰਮ ਦਾ ਕੰਮ ਆ ਲੋਕਾਂ ਨੂੰ ਸੇਧ ਦੇਣੀ, ਜੀਵਨ ਜਾਂਚ ਦੱਸਣੀ, ਸਰਕਾਰਾਂ ਦਾ ਕੰਮ ਆ ਕਿ ਉਹਨਾਂ ਨੇ ਸਿਸਟਮ ਨੂੰ ਚਲਾਉਣਾ, ਤੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਹੋ ਸਕੇ ਸੰਕੋਚ ਕਰਨਾ ਚਾਹੀਦਾ, ਉੱਥੋਂ ਤੱਕ ਡਾਇਰੈਕਸ਼ਨ ਦਿਓ ਜਿੱਥੋਂ ਤੱਕ ਤੁਹਾਡੇ ਸੀਮਤ ਦਾਇਰੇ ਆ। ਅੱਜ ਕੱਲ੍ਹ ਜਿਹੜਾ ਯੋਗਿਆ ਲੋਕਤੰਤਰ ਦਾ ਵਾ, ਜਿਹੜਾ ਸੰਵਿਧਾਨ ਬਣਿਆ ਵਾ, ਤੇ ਮੈਨੂੰ ਲੱਗਦਾ ਵਾ ਕਿ ਕੱਲ੍ਹ ਤੱਕ ਨੂੰ ਸੰਕੋਚ ਕਰਨਾ ਚਾਹੀਦਾ। ਅੱਗੇ ਬਹੁਤ ਸੱਟ ਵੱਜੀ ਆ ਕਈਆਂ ਚੀਜ਼ਾਂ ਚ, ਤੇ ਲੋਕੀ ਮੰਨਦੇ ਮੁੰਦੇ ਕੋਈ ਨੀ, ਜੇ ਉਹ ਫਿਰ ਗੱਲਾਂ ਕਰੋ ਆਓ ਮੇਰੇ, ਆਪਾਂ ਡਰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਆਸ ਤੇ ਬਹੁਤ ਸਾਰੇ ਲੋਕਾਂ ਦੀ ਭਾਵਨਾ ਜੁੜੀਆਂ ਨੇ। ਬਾਕੀ ਪਰਮਿੰਦਰ ਕੋਲ ਪੁੱਛਦੇ, ਬਾਕੀ ਗੱਲ ਹੈ ਗਰੀਬ ਕੋਲ ਕੱਲ ਕਹਿੰਦੀ ਉੱਥੇ ਬੇਇੱਜ਼ਤੀ ਬਹੁਤ ਕਰਦੇ ਵਿਧਾਨ ਸਭਾ ਚ, ਮਨ ਚੰਗਾ ਬੋਲਦੇ ਸੀ ਜਿਹੜਾ ਮਜੀਸ਼ੀਅਨ ਸਾਹਿਬ ਇਤਨੀ ਵਾਰ ਵੀਡੀਓ ਘੁੰਮਣ ਡਈ ਕੱਲ, ਉਹ ਵੀ ਮਾਨ ਸਿੰਘ ਬਖਸ਼ਦੇ ਵਿਜਣ ਬਹੁਤ ਚੰਗੀ ਤਰੀਕੇ ਨਾਲ ਵੀ ਦੱਸਿਓ, ਸੁਣਨਾ ਚਾਹੁੰਦਾ। ਥੈਂਕ ਯੂ।
3: ਬਿਲਕੁਲ ਬਿਲਕੁਲ ਜੀ, ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ ਤੇ ਜ਼ਰੂਰ ਜਾ ਕੇ ਆਇਓ, 1729 ਕੁਈਨ ਰੋਡ ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਉੱਤੇ ਸਥਿਤ ਨੇ ਜੀ। ਇੰਡੀਅਨ ਗਰੋਸਰੀ ਕਰਨੀ ਹੈ ਜਾਂ ਵਧੀਆ ਵਾਜਬ ਦਾਮ ਦੇ ਵਿੱਚ ਤੁਸੀਂ ਗਰੋਸਰੀ ਖਰੀਦਣਾ ਚਾਹੁੰਦੇ ਹੋ, ਦਾਣਾ ਮੰਡੀ ਸੁਪਰ ਮਾਰਕੀਟ ਦੇ ਵਿੱਚ ਵਧੀਆ ਤਾਜ਼ੀਆਂ ਸਬਜ਼ੀਆਂ ਜਾ ਕੇ ਤੁਸੀਂ ਗਰੋਸਰੀ ਕਰੋ, ਅਤੇ ਜੇ ਤੁਸੀਂ ਉਵੇਂ ਵੀ ਗੰਨੇ ਦਾ ਰਸ, ਛੋਲੇ ਭਟੂਰੇ, ਕੋਈ ਹੈ ਨਾ ਸਾਗ, ਮੱਕੀ ਦੀ ਰੋਟੀ ਖਾਣਾ ਚਾਹੁੰਦੇ ਹੋ ਤਾਂ ਵੀ ਉੱਥੇ ਜਾ ਕੇ ਉਹਨਾਂ ਦਾ ਵੱਖਰਾ ਰੈਸਟੋਰੈਂਟ ਪੋਰਸ਼ਨ ਹੈਗਾ, 905-286-9957 ਦੇ ਉੱਤੇ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ 'ਤੇ ਸਥਿਤ ਨੇ। ਕਾਰਾਂ ਅਤੇ ਘਰਾਂ ਦੇ ਲਈ ਇੰਸ਼ੋਰੈਂਸ, ਕਹਿੰਦੇ ਜੇ ਤੁਹਾਡੀ ਰਿਨਿਊਅਲ ਆ ਰਹੀ ਹੈ, ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੋ, ਅੱਜ ਕੱਲ੍ਹ ਤਾਂ ਰਿਨਿਊਅਲਾਂ ਆਉਂਦੀਆਂ ਵੱਧ ਵੱਧ ਕੇ, ਕਹਿੰਦੇ ਡਬਲ ਹੀ ਪ੍ਰਾਈਜ਼ ਕਰੀ ਜਾਂਦੇ, ਚੱਕੀ ਜਾਂਦੇ ਫੱਟੇ ਇੰਸ਼ੋਰੈਂਸ ਵਾਲੇ। ਅਤੇ ਅਮਨਦੀਪ ਕੌਰ ਹੁਣਾਂ ਨਾਲ ਇੰਸ਼ੋਰੈਂਸ ਬ੍ਰੋਕਰ ਨੇ, ਡਾਇਮੰਡ ਗਰੁੱਪ ਨਾਲ ਕੰਮ ਕਰਦੇ ਨੇ, ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ, 416-618-2761 416-618-2761 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਜੀ ਪਨੇਸਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, 4701 ਕੀ ਹਾਲ ਚਾਲ?
13: ਹੈਲੋ,
3: ਹਾਂਜੀ ਹਾਂਜੀ,
13: ਸਤਿ ਸ਼੍ਰੀ ਅਕਾਲ ਭਾਜੀ, ਮੈਂ ਪਰਮਿੰਦਰ ਜੀ ਨੂੰ ਵੀ ਦੁਬਾਰਾ ਸਤਿ ਸ਼੍ਰੀ ਅਕਾਲ ਬੁਲਾਉਣਾ। ਪਰਮਿੰਦਰ ਜੀ, ਪਹਿਲੀਆਂ ਸਰਕਾਰਾਂ ਵੇਲੇ ਕਦੇ ਧਰਮ ਤੇ ਇਹਦਾ ਹੋਇਆ ਨਹੀਂ ਸੀ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ, ਇੱਥੇ ਮੱਥਾ ਨਹੀਂ ਟੇਕਣਾ ਚਾਹੀਦਾ ਪੈਸਿਆਂ ਨਾਲ, ਇਹ ਪੈਸੇ ਹੋਰ ਥੋਂ ਜਾਂਦੇ ਨੇ, ਇਹ ਉੱਥੋਂ ਜਾਂਦੇ ਨੇ, ਕਦੇ ਨਹੀਂ ਸੀ ਅੱਗੇ ਹੋਇਆ। ਇਹ ਮੁੱਖ ਮੰਤਰੀ ਨੇ, ਇਸ ਜਦ ਹੀ ਇਹ ਸਰਕਾਰ ਆਈ ਆ, ਇਹਨੇ ਸ਼ੁਰੂ ਕੀਤਾ ਸੀ ਧਰਮ ਦੀ ਰਾਜਨੀਤੀ ਵਿੱਚ ਪੰਗਾ ਲੈਣ ਦਾ, ਗੁਰਦੁਆਰਿਆਂ ਦੇ ਲਈ ਕਹਿਣ ਦਾ। ਇਸ ਕਰਕੇ ਮੈਨੂੰ ਲੱਗਦਾ ਵੀ ਇਦੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਸੀ ਕੀਤਾ। ਤੁਸੀਂ ਆਪਣੇ ਵਿਚਾਰ ਦੇ ਦਿਓ ਜੀ, ਠੀਕ ਲੱਗਿਆ। ਥੈਂਕ ਯੂ ਜੀ।
3: ਥੈਂਕ ਯੂ ਭਾਜੀ। ਪਰਵਿੰਦਰ ਜੀ, ਕਿਵੇਂ ਭਗਵੰਤ ਮਾਨ ਜੀ ਹੈਗੇ ਨੇ, ਕੁਛ ਕਦੇ ਨੇ ਕਿ ਨਹੀਂ?
14: ਨਹੀਂ, ਬਿਲਕੁਲ ਉਹਨਾਂ ਨੂੰ ਸੱਦਾ ਨਹੀਂ ਮਿਲਿਆ ਸੀਗਾ, ਇਸ ਕਰਕੇ ਉਹਨਾਂ ਨੇ ਸਿੱਖ ਜਿਹੜੇ ਨੇ ਐਮ ਐਲ ਏ ਜਾਂ ਮੰਤਰੀ ਉਹ ਸੱਦੇ ਸੀ, ਤਾਂ ਉਹ ਤਾਂ ਜਾ ਰਹੀ ਹੈ ਜੀ, ਜਦੋਂ ਉਹਨਾਂ ਨੇ ਕਿਹਾ ਵੀ ਸੀ ਕਿ ਮੈਨੂੰ ਦੁਬਾਰਾ ਸੱਦਿਆ ਜਾਊਗਾ ਤਾਂ ਮੈਂ ਜਾਵਾਂਗਾ। ਹਾਲੇ ਮੈਨੂੰ ਲੱਗਦਾ ਜਿਵੇਂ ਇੱਕ ਮਿਸਰ ਕਹਿ ਕੇ ਗਏ ਨੇ ਕਿ ਵਿੱਚ ਵਿਚਾਲੇ ਵਾਲਾ, ਬਿਲਕੁਲ ਮਾਮਲਾ ਵਿੱਚ ਵਿਚਾਲੇ ਵਾਲਾ ਬਣ ਗਿਆ, ਕਿਉਂਕਿ ਕੱਲ੍ਹ ਜਦੋਂ ਮੀਟਿੰਗ ਖਤਮ ਹੋਈ ਆ ਤੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਾਫ਼ ਸਾਫ਼ ਇਸ਼ਾਰਾ ਕਰਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਭ ਤੋਂ ਉੱਪਰ ਆ, ਜੋ ਵੀ ਇਹ ਬੇਅਦਬੀ ਕਾਨੂੰਨ ਚ ਸੋਧਾਂ ਚਾਹੁਣਗੇ ਉਹ ਸੋਧਾਂ ਅਸੀਂ ਕਰਾਂਗੇ। ਤੇ ਮੈਂ ਇਸੇ ਕਰਕੇ ਕਹਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਯਾਦ ਹੋਣਾ, ਮੈਂ ਕਿਹਾ ਸੀ ਜੇ 60-40 ਦੇ ਨਾਲ ਭਗਵੰਤ ਮਾਨ ਸਰਕਾਰ ਇਸ ਸਾਰੇ ਮਤਲਬ ਘਟਨਾ ਚੱਕਰ ਚ ਜਿਹੜਾ ਵਾਧੂ ਰਹੀ ਹੈ, ਕਿਉਂਕਿ ਉਹਨਾਂ ਕੋਲ, ਰਮਨ ਜੀ ਤੁਸੀਂ ਸਹਿਮਤ ਹੋਵੋਗੇ, ਉਹਨਾਂ ਕੋਲ ਗੱਲ ਕਰਨ ਲਈ ਤਾਂ ਹੋ ਗਈ ਹੈ ਨਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ, ਕਿ ਬੇਅਦਬੀ ਕਾਨੂੰਨ ਭਾਈ ਅਸੀਂ ਬਣਾਇਆ ਚਾਹੇ ਉਹ ਕਿਸੇ ਵੀ ਤਰ੍ਹਾਂ ਬਣਿਆ। ਸੋ ਇੱਕ ਵੱਡੀ ਗੱਲ ਉਹਨਾਂ ਦੀ ਲੋਕਾਂ ਚ ਉਹਨਾਂ ਨੂੰ ਕਹਿਣ ਲਈ ਇੱਕ ਮੁੱਦਾ ਮਿਲ ਗਿਆ। ਗੁਨੀਪ ਕੌਰ ਮਜੀਠੀਆ ਦੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਆ, ਅਸਲ ਚ ਰਮਨ ਜੀ ਉਹ ਪੋਲੀਟੀਸ਼ੀਅਨ ਨਹੀਂ ਹੈ, ਪੋਲੀਟੀਸ਼ੀਅਨ ਵਾਂਗੂ ਕਿਵੇਂ ਗੱਲਾਂ ਨੂੰ ਬਚਾ ਕੇ ਕਹਿਣਾ, ਆਪਣੀ ਗੱਲ ਕਹਿਣੀ ਵੀ ਆ, ਸ਼ਬਦ ਸਹੀ ਚੋਣ ਹੋਣ। ਲਗਾਤਾਰ ਅਸੀਂ ਦੇਖਦੇ ਹਾਂ ਕਿ ਜਦੋਂ ਵਿਕਰਮ ਮਜੀਠੀਆ ਜਦੋਂ ਗ੍ਰਿਫਤਾਰ ਵੀ ਹੋਏ ਸੀ ਤਾਂ ਉਹਨਾਂ ਨੇ ਜਿਹੜਾ 540 ਕਰੋੜ ਦਾ ਉਹ ਕਹਿ ਬੈਠੇ ਸੀ, ਪਰ ਉਹ ਕਿਵੇਂ ਉਹਨਾਂ ਦੀ ਮਤਲਬ ਇੱਕ ਮਾਹੌਲ ਬਣ ਗਿਆ ਸੀ। ਸੋ ਕੱਲ੍ਹ ਦੀ ਮੀਟਿੰਗ 'ਚ ਵੀ ਉਹਨਾਂ ਨੇ ਜਿਸ ਤਰੀਕੇ ਨਾਲ ਜਵਾਬ ਦਿੱਤਾ ਉਹ ਵੀ ਇੱਕ ਮਾਹੌਲ ਦਾ ਰੂਪ ਧਾਰਨ ਕਰ ਗਿਆ, ਕਿਉਂਕਿ ਉਹ ਇੱਕ ਹੰਢੇ ਹੋਏ ਪੋਲੀਟੀਸ਼ੀਅਨ ਨਹੀਂ ਹੈ। ਘਰੇਲੂ ਔਰਤਾਂ ਵਿਚਾਰੀ ਉਹ ਹੁਣ ਆ ਗਈ ਮਜਬੂਰੀ ਨਾਲ ਇੱਧਰ, ਸੋ ਮੈਨੂੰ ਲੱਗਦਾ ਹੌਲੀ ਹੌਲੀ ਸਿੱਖ ਜਾਣਗੇ। ਸੋ ਕਾਫੀ ਰੌਚਕ ਜਿਹਾ ਮਾਮਲਾ ਆ। ਹੁਣ ਭਗਵੰਤ ਮਾਨ ਸਰਕਾਰ ਕੋਲ ਇੱਕ ਮਹੀਨੇ ਦੇ ਵਿੱਚ ਕਿਵੇਂ ਉਹ ਅੰਡਰਸਟੈਂਡਿੰਗ ਕਰਕੇ ਸਾਰੀਆਂ ਉਹ ਚੀਜ਼ਾਂ ਨੂੰ, ਨਵੀਆਂ ਚੀਜ਼ਾਂ ਸ਼ਾਮਿਲ ਕਰਨੀਆਂ, ਪੁਰਾਣੀਆਂ ਇਤਰਾਜ਼ਯੋਗ ਚੀਜ਼ਾਂ ਜਿਹੜੀਆਂ ਕੱਢਣੀਆਂ, ਮੈਨੂੰ ਲੱਗਦਾ ਕਿ ਇਹ ਮਾਮਲਾ ਸੈਟਲ ਹੋਣ ਵੱਲ ਜਿਹੜਾ ਅੱਗੇ
3: ਬਿਲਕੁਲ ਜੀ ਬਿਲਕੁਲ, ਸਮਾਂ ਤਾਂ ਜਾਂਦਾ ਭੱਜਿਆ। ਸਾਂਝਾ ਵਿਰਸਾ ਪ੍ਰੋਗਰਾਮ ਦੇ ਉੱਤੇ ਤੁਹਾਡੀਆਂ ਕਾਲਾਂ ਦੇ ਨਾਲ ਪ੍ਰੋਗਰਾਮ ਪੂਰਾ ਬਿਜ਼ੀ ਹੈ, ਧੰਨਵਾਦ ਕਰਦੇ ਹਾਂ ਤੁਹਾਡਾ, ਜਿਹੜਾ ਵੀ ਸਾਨੂੰ ਸਰੋਤੇ ਸਾਡਾ ਪ੍ਰੋਗਰਾਮ ਸੁਣਦੇ ਨੇ ਅਤੇ ਨਾਲ ਨਾਲ ਸਾਨੂੰ ਕਾਲ ਵੀ ਕਰਦੇ ਨੇ, ਹੱਲਾਸ਼ੇਰੀ ਦਿੰਦੇ ਨੇ, ਬਹੁਤ ਬਹੁਤ ਧੰਨਵਾਦ। ਇੱਕ ਗੀਤ ਲਾ ਦਈਏ ਫਿਰ।

0: ਪਰਮਿੰਦਰ ਜੀ, ਪੰਜਾਬ 'ਚ ਵੀ ਇੰਨੀ ਗਰਮੀ ਆ ਜਿੰਨੀ ਸਾਡੀ ਪੈ ਰਹੀ ਆ, ਸਾਡੇ ਤਾਂ ਤੌਬਾ ਤੌਬਾ ਕਰਾਈ ਪਈ ਆ, ਕਹਿੰਦੇ ਅੰਦਰੋਂ ਨਾ ਨਿਕਲੋ, ਪਰ ਮੈਂ ਕਹਿੰਦਾ ਪ੍ਰੀਕੋਸ਼ਨ ਲਓ, ਹਾਈਡਰੇਟਡ ਰਹੋ ਅਤੇ ਬਾਹਰ ਨਿਕਲੋ। ਕਿਵੇਂ ਪੰਜਾਬ ਦੇ ਮਾਹੌਲ ਗਰਮੀ ਦੇ?
1: ਦੇਖੋ ਜੀ, ਚਾਹੇ ਪੰਜਾਬ ਕਹਿ ਲਓ, ਚਾਹੇ ਉੱਤਰੀ ਭਾਰਤ ਕਹਿ ਲਓ, ਚਾਹੇ ਭਾਰਤ ਕਹਿ ਲਓ, ਚਾਹੇ ਯੂਰਪ ਕਹਿ ਲਓ, ਚਾਹੇ ਅਮਰੀਕਾ ਕਹਿ ਲਓ, ਚਾਹੇ ਕੈਨੇਡਾ ਕਹਿ ਲਓ, ਗਰਮੀ ਨੇ ਸਾਰੇ ਸਤਾਏ ਹੋਏ ਨੇ। ਸੋ ਆਪਾਂ ਸਾਰੇ ਇੱਕੋ ਹੀ, ਕਿਉਂਕਿ ਗਲੋਬਲ ਵਾਰਮਿੰਗ ਕਹਿ ਰਿਹਾ ਕਿ ਜਿਹੜਾ ਗਲੋਬਲ ਵਾਰਮਿੰਗ ਹੁੰਦਾ, ਵਾਤਾਵਰਨ 'ਚ ਬਦਲਾਅ ਆ, ਉਹਦੇ ਨਾਲ ਮਤਲਬ ਚਲੋ ਪੰਜਾਬ ਤਾਂ ਪਹਿਲੇ ਵੀ 37 ਤੱਕ ਜਾਂਦਾ ਰਿਹਾ, ਲਗਾਤਾਰ ਅਸੀਂ ਸਹਿ ਸਕਦੇ ਹਾਂ। ਆਪਾਂ ਤਾਂ ਦਰੱਖਤਾਂ ਥੱਲੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਦਰੱਖਤਾਂ ਥੱਲੇ ਬਹਿ ਕੇ ਗਰਮੀਆਂ ਕੱਟ ਲੈਂਦੇ ਹੁੰਦੇ ਸੀ, ਸੋ ਹੁਣ ਤਾਂ ਕਾਫੀ ਸਹੂਲਤਾਂ ਹੋ ਗਈਆਂ ਨੇ। ਪਰ ਕੁੱਲ ਮਿਲਾ ਕੇ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਇਸ ਵੇਲੇ ਆ, ਉਹ ਖੇਤੀ ਮੋਟਰਾਂ ਲਈ ਬਿਜਲੀ ਨਹੀਂ ਆ ਰਹੀ। ਮੈਂ ਖੁਦ ਹੁਣ 12 ਵਜੇ ਤੱਕ ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਐਕਸੀਐਮ ਦਫ਼ਤਰ ਦੇ ਜਿਹੜਾ ਕਿਸਾਨਾਂ ਨੇ ਧਰਨਾ ਦਿੱਤਾ ਸੀ, ਉਹਦੇ 'ਚ ਬੈਠ ਕੇ ਆਇਆ। ਪੰਜਾਬ ਦੀ ਕੋਈ ਸਬ ਡਿਵੀਜ਼ਨ ਨਹੀਂ ਹੈ ਜਿੱਥੇ ਐਕਸੀਐਮ ਦੇ ਦਫ਼ਤਰ ਦੇ ਅੱਗੇ ਕਿਸਾਨ ਨਾ ਬੈਠੇ ਹੋਣ। 2 ਘੰਟੇ ਬਿਜਲੀ ਆਉਂਦੀ ਆ, ਉਹ ਵੀ ਪਤਾ ਨਹੀਂ 24 ਘੰਟੇ 'ਚ ਕਦੋਂ ਛੱਡਣੀ ਆ, ਅਸੀਂ ਤਾਂ ਉੱਦਾਂ ਹੀ ਨਿਕਲ ਜਾਂਦੇ ਨੇ ਸੁੱਤੇ ਸੁੱਤੇ। ਸੋ ਇੱਕ ਵੱਡਾ ਸੰਕਟ ਜਿਹੜਾ ਪੰਜਾਬ ਦੇ ਵਿੱਚ ਖੇਤੀ ਮੋਟਰਾਂ ਲਈ ਬਿਜਲੀ ਦਾ, ਆਮ ਲੋਕ ਤਾਂ ਕਿਸੇ ਤਰ੍ਹਾਂ ਗੁਜ਼ਾਰਾ ਕਰ ਲੈਣਗੇ। ਸੋ ਯੂਰਪ ਦਾ ਵੀ ਹਾਲ ਇਹੀ ਆ ਜੀ, 1300 ਬੰਦਾ ਤਾਂ ਫਰਾਂਸ
0: ਕਿੱਧਰ ਗਏ? ਪਰਮਿੰਦਰ ਜੀ ਗਾਇਬ ਹੋ ਗਏ, ਕਿੱਧਰ ਕੱਟ ਗਈ ਕਾਲ? ਚਲੋ ਕੋਈ ਗੱਲ ਨੀ, 7003 ਤੋਂ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਗਾਣਾ ਵਧੀਆ ਲੱਗਾ ਜੀ, ਥੈਂਕ ਯੂ। ਠੀਕ ਹੈ ਠੀਕ ਹੈ ਜੀ, ਬਿਲਕੁਲ ਬਿਲਕੁਲ ਭਾਜੀ ਬਿਲਕੁਲ, ਸਤਿ ਸ੍ਰੀ ਅਕਾਲ। ਹਰਦੇਵ ਕਿੱਦਾਂ ਜੀ? ਹਾਂਜੀ, ਕੀ ਹਾਲ ਚਾਲ?
2: ਸਤਿ ਸ੍ਰੀ ਅਕਾਲ ਬਾਬਾ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
2: ਜਾਗਦੇ
0: ਨੇ, ਸੁੱਤੇ ਨੀ, ਮੈਸੇਜ ਆ ਗਿਆ ਸੀ।
2: ਠੀਕ ਹੈ ਠੀਕ ਹੈ। ਤੇ ਮੈਂ ਤਾਂ ਇਹ ਗੱਲ ਕਰਦੀ ਸੀਗੀ ਆ ਪੋਲੀਟਿਸ਼ਨਾਂ ਦੀ, ਆ ਭਾਜੀ ਸੁਣਦੇ ਆ, ਛੋਟੇ ਹੁੰਦਿਆਂ ਤੋਂ ਦੇਖਦੇ ਆਏ ਆ। ਅਜੇ ਇਹ ਪਤਾ ਨੀ ਜਦੋਂ ਹੁਣ ਇਹਨਾਂ ਨੂੰ ਕਾਲਤਾਪ ਸਾਹਿਬ ਤੇ ਸੱਦਿਆ ਗਿਆ।
0: ਹਾਂਜੀ
2: ਹੈਗੇ ਉਹ ਸਾਰੇ ਚੱਕਣ ਸਿੱਟੀ ਜਾਂਦੇ ਰਹਿੰਦੇ ਹੋ, ਇੱਕ ਦੂਜੇ ਦੇ ਉੱਪਰ ਗੰਦ ਬੋਲੀ ਜਾਂਦੇ ਹੋ, ਲੋਕ ਇਹੀ ਕੁਛ ਸੁਣਨਾ ਚਾਹੁੰਦੇ ਆ। ਅੱਜ ਕੱਲ ਦੇ ਲੋਕ ਪੜ੍ਹ ਲਿਖ ਗਏ ਥੋੜੇ, ਪਹਿਲਾਂ ਚੱਲਦਾ ਸੀ, ਚਲੋ ਪਹਿਲਾਂ ਇੰਨਾ ਗੰਦ ਵੀ ਨੀ ਬੋਲਦਾ ਸੀਗਾ ਕੋਈ। ਪੁਰਾਣੇ ਟਾਈਮਾਂ 'ਚ ਆਪਾਂ ਦੇਖਦੇ ਆਏ ਆ, ਮੇਰੀ 60 ਦੀ ਉਮਰ ਹੋਈ ਆ, ਅਸੀਂ ਕਾਫੀ ਸੁਣਦੇ ਆਏ ਆ। ਆਪਣੇ ਸਾਡੇ ਨਵੇਂ ਸ਼ਹਿਰ ਦੇ ਏਰੀਏ ਦਿਲਬਾਗ ਸਿੰਘ ਹੁੰਦਾ ਸੀਗਾ MLA, ਤੇ ਉਹ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਦੇਖਿਆ ਪਿਆ ਨਾ, ਗੰਦ ਨੀ ਛੱਡਦਾ ਸੀਗਾ ਕੋਈ। ਇਹ ਤਾਂ ਹੁਣ ਲੋਕਾਂ ਦੇ ਭਲੇ ਲਈ ਤਾਂ ਕੋਈ ਮੁੱਦਿਆਂ ਦੀ ਤਾਂ ਗੱਲ ਹੀ ਨੀ ਕਰਦਾ, ਕੋਈ ਚੱਕੜੇ ਛੱਡੀ ਜਾਂਦੇ ਆ ਇੱਕ ਦੂਜੇ ਦੇ। ਮੈਂ ਕਿਹਾ ਜਥੇਦਾਰ ਥੋੜਾ ਬਹੁਤੀ ਘਾੜ ਰਾਣੀ ਦੀ ਵੀ ਕੋਈ ਚੰਗੀ ਗੱਲ ਕਰ ਲਿਆ ਕਰੋ, ਕਿ ਤੁਸੀਂ ਇੱਕ ਦੂਜੇ ਤੇ ਸਾਰੇ ਚੱਕੜੇ ਸਿੱਟੀ ਜਾਂਦੇ ਰਹਿੰਦੇ ਆ, ਬੰਦੇ ਵਾਲਾ ਗੱਲ ਕੋਈ, ਲੋਕਾਂ ਦੇ ਭਲੇ ਦੀ ਗੱਲ ਕਰ ਲਓ ਕੋਈ।
0: ਵੋਟਾਂ ਕਿੱਦਾਂ ਸਾਰਾ? ਵੋਟਾਂ ਆ, ਕੀ ਕਰੀਏ, ਸਰਦਾ ਨਹੀਂ ਕਹਿੰਦੇ।
2: ਚਲੋ ਵੋਟਾਂ ਦਾ ਭਾਜੀ ਹੁਣ ਲੋਕ ਵੀ ਜੀ ਦੇਗਾ, ਉਹ ਗੱਲਾਂ ਹੈ ਨੀ। ਲੋਕ ਕਮੈਂਟ ਪੜੋ ਕੀ ਲਿਖਦੇ ਹੁੰਦੇ ਆ, ਸੋ ਸਿਰੇ ਦਾ ਗੰਦ ਲੋਕ ਲਿਖਦੇ ਆ, ਫਿਰ ਗਾਲਾਂ ਕੱਢਦੇ ਆ। ਉਹ ਵੇ ਉਹ ਚੰਗੀ ਗੱਲ ਥੋੜੀ, ਤੁਸੀਂ ਕਬੀਲਦਾਰ ਹੈਗੇ ਆ ਸਾਰੇ ਬੱਚਿਆਂ ਵਾਲੇ, ਇਹ ਕੋਈ ਬੱਚੇ ਥੋੜੀ ਆ ਵੀ ਇਹਨਾਂ ਨੂੰ ਸਿਖਾਉਣਾ ਪਵੇ ਕੋਈ ਪੋਲੀਟੀਸ਼ੀਅਨ ਬਣੇ ਹੋ ਤਾਂ ਕੋਈ ਝੂਠ ਚੱਲਦਾ ਆ, ਵਿੱਚ ਸਾਰਾ ਕੁਛ ਚੱਲਦਾ ਆ ਇਹਨਾਂ ਦੇ ਵਿੱਚ। ਕਿਉਂਕਿ ਮੈਂ ਤਾਂ ਜੀ ਸੋਰੀ ਟੀ ਸੇ, ਮੈਂ ਤਾਂ ਕਹਿੰਦਾ ਨਾ 100 ਕੰਜਰ 1000 ਕੰਜਰ ਮਰੇ ਇੱਕ ਪੋਲੀਟੀਸ਼ਨ ਜੰਮਦਾ, ਇਹ ਏਦਾਂ ਦਾ ਹਾਲ ਹੁੰਦਾ। ਕਿਉਂਕਿ ਬੇਇੱਜ਼ਤੀ ਇਹਨਾਂ ਦੀ ਨਹੀਂ ਹੁੰਦੀ, ਝੂਠ ਇਹ ਨਹੀਂ ਬੋਲਣਾ ਹੁੰਦਾ, ਲੋਕਾਂ ਨੂੰ ਬੇਵਕੂਫ ਇਹਨਾਂ ਨੂੰ ਬਣਾਉਣਾ, ਗਾਲਾਂ ਪੈਂਦੀਆਂ ਪਈ ਜਾਣ, ਮਨ ਹੁੰਦੇ ਤਾਂ ਇਹ ਲੋਕ ਬਸ਼ਰਮਈ ਆ। ਇਹ ਸਪੈਸ਼ਲੀ ਲੋਕ ਦੁਨੀਆਂ ਤੇ ਆਉਂਦੇ ਹੁੰਦੇ ਆ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਤੇ ਆਮ ਬੰਦਾ ਤਾਂ ਮਾੜੀ ਗੱਲ ਨਹੀਂ ਸਾਰਦਾ ਕਿਸੇ ਦੀ।
0: ਠੀਕ ਹੈ ਜੀ,
2: ਉਹ ਹਾਲ ਆ ਜੀ। ਤੇ ਕੋਈ ਲੋਕਾਂ ਦੇ ਮੁੱਦੇ ਦੀ ਗੱਲ, ਕੋਈ ਚੰਗਾ ਸੋਚਣਾ ਲੋਕਾਂ ਬਾਰੇ ਸੋਚੋ, ਜੇ ਤੁਹਾਨੂੰ ਚੌਧਰ ਮਿਲਦੀ ਆ ਮੋਹਰੇ, ਤੁਹਾਨੂੰ ਕੋਈ ਸਰਕਾਰ ਬਣਾਉਣ ਦਾ ਮੌਕਾ ਮਿਲਦਾ, ਚੰਗਾ ਸੋਚੋ ਕਿਸੇ ਦਾ, ਲੋਕਾਂ ਦਾ ਭਲਾ ਕਰੋ, ਕਿ ਲੋਕ ਤੁਹਾਨੂੰ ਨੈਕਸਟ ਟਾਈਮ ਆਪੇ ਟਾਈਮ ਦੇਣ, ਤੇ ਆ ਜਾਓ ਜੀ ਦੁਬਾਰਾ ਫਿਰ ਤੁਹਾਡੀਆਂ ਹੀ ਆ ਵੋਟਾਂ ਸਾਰੀਆਂ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਚਲੋ ਪਰਮਿੰਦਰ ਜੀ, ਮੈਨੂੰ ਲੱਗਦਾ ਅਸੀਂ ਇੱਕ ਦੋ ਹੈਡਲਾਈਨ ਕਰ ਲਈਏ, ਕਿਉਂਕਿ ਸਮਾਂ ਸਮਾਪਤੀ ਵੱਲ ਹੈ। ਲੱਗਦਾ ਨੀ ਪਰਮਿੰਦਰ ਜੀ ਦੀ। ਪਰਮਿੰਦਰ ਜੀ ਕਿੱਧਰ ਰਹਿ ਗਏ ਹੋ, ਕੀ ਹੋ ਗਿਆ? ਮੈਂ ਕਿਹਾ ਹੈਡਲਾਈਨ ਕਰ ਲਈਏ ਇੱਕ ਦੋ, ਸਮਾਂ ਹੋ ਗਿਆ ਸਮਾਪਤੀ ਵੱਲ।
1: ਹੈਡਲਾਈਨ, ਹੁਣ ਪੰਜਾਬ ਨੂੰ ਮਿਲੇਗਾ ਪੱਕੇ ਤੌਰ ਤੇ DGP ਸ਼ਿਵ ਭਗਵੰਤ ਮਾਨ ਵੱਲੋਂ ਮੋਦੀ ਸਰਕਾਰ ਨੂੰ ਭੇਜੀ 14 ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸੂਚੀ ਵਿੱਚੋਂ 3 ਨਾਂ ਸ਼ਾਰਟ ਲਿਸਟ, ਯੂਪੀਐਸਸੀ ਨੇ ਸੱਦੀ ਮੀਟਿੰਗ, 3 ਮੈਂਬਰੀ ਪੈਨਲ ਚ ਮੌਜੂਦਾ ਡੀਜੀਪੀ ਗੌਰਵ ਯਾਦਵ ਦਾ ਵੀ ਨਾਂ। ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ, ਐਲਾਨੀ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਯੋਜਨਾ, ਕਿਹਾ ਆਪ ਸਰਕਾਰ 7000 ਕਿਲੋਮੀਟਰ ਨਵੀਆਂ ਨਹਿਰੀ ਪਾਈਪਲਾਈਨਾਂ ਵਿਛਾਏਗੀ। ਮੋਹਾਲੀ ਨੇੜੇ ਜ਼ਿਲ੍ਹਾ ਨੂੰ ਦਹਿਲਾ ਦੇਣ ਵਾਲਾ ਦੁਖਾਂਤ, ਮਾਂ ਨੇ ਰੋਪੜ ਨਹਿਰ ਚ ਸੁੱਟੇ ਆਪਣੇ ਹੀ 3 ਮਾਸੂਮ ਬੱਚੇ, ਖੁਦ ਦਾ ਵੀ ਪਤਾ ਨਹੀਂ, 2 ਪੁੱਤਰਾਂ ਅਤੇ 1 ਧੀ ਦੀ ਲਾਸ਼ ਬਰਾਮਦ। ਮਾਲਵੇ ਤੇ ਦੁਆਬੇ ਦਾ ਸੰਪਰਕ ਟੁੱਟਣ ਦਾ ਖਤਰਾ, ਖੰਨਾ ਨਵਾਂਸ਼ਹਿਰ ਸਤਲੁਜ ਪੁਲ ਭਾਰੀ ਵਾਹਨਾਂ ਨੇ ਪੂਰੀ ਤਰ੍ਹਾਂ ਬੰਦ। ਜਨਰਲ ਧੀਰੇ ਸੇਠ ਬਣੇ ਭਾਰਤੀ ਫੌਜ ਦੇ 31ਵੇਂ ਨਵੇਂ ਮੁਖੀ। ਅੰਬਾਲਾ ਚ 250 ਫੁੱਟ ਡੂੰਘੇ ਬੋਰਵੈਲ ਚ ਡਿੱਗਿਆ ਮਾਸੂਮ, ਪਿੰਡ ਧੰਨ ਜੋੜਾ ਚ 4 ਸਾਲਾ ਨਰਦਾਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਉੱਤੇ ਜਾਰੀ। ਜੰਮੂ ਕਸ਼ਮੀਰ ਦੇ ਸੀਐਮ ਉਮਰ ਅਬਦੁੱਲਾ ਨੇ ਸੀਐਮ ਭਗਵੰਤ ਮਾਨ ਨੂੰ ਲਿਖੀ ਚਿੱਠੀ, ਪੰਜਾਬ ਚ ਜੰਮੂ ਕਸ਼ਮੀਰ ਦੇ ਵਾਹਨਾਂ ਦੀ ਹੁੰਦੀ ਨਜਾਇਜ਼ ਵਸੂਲੀ ਦਾ ਚੁੱਕਿਆ ਮੁੱਦਾ।
0: ਠੀਕ ਹੈ ਠੀਕ ਹੈ ਪਰਮਿੰਦਰ ਜੀ, ਧੰਨਵਾਦ ਬਹੁਤ ਬਹੁਤ, ਕੱਲ ਦੇ ਪ੍ਰੋਗਰਾਮ ਚ ਮਿਲਦੇ ਹਾਂ ਜੀ। ਠੀਕ ਹੈ ਜੀ, ਠੀਕ ਹੈ ਜੀ। ਸਟੀਫਨ ਫਰਨੀਚਰ ਦੇ ਕੱਲ੍ਹ ਜਸਵੀਰ ਭਾਅ ਜੀ ਹੋਣਾ ਨਾਲ ਗੱਲ ਹੁੰਦੀ ਸੀ, ਕਹਿੰਦੇ ਕੈਨੇਡਾ ਡੇ ਦੇ ਉੱਤੇ ਬਹੁਤ ਹੀ ਵਧੀਆ ਡੀਲਾਂ ਉਹਨਾਂ ਨੇ ਲਾਈਆਂ ਹੋਈਆਂ। 2575 ਸਟੀਲ ਐਵੀਨਿਊ ਦੇ ਉੱਤੇ ਯੂਨਿਟ 14-17 ਦੇ ਵਿੱਚ ਸਥਿਤ ਨੇ, ਤੁਸੀਂ ਉੱਥੇ ਜਾ ਕੇ ਵਧੀਆ ਕੀ ਉਹਨੂੰ ਕਹਿੰਦੇ ਕੋਈ ਡੀਲ ਲੈਣੀ ਆ, 50% ਤੱਕ ਕਹਿੰਦੇ ਬੈੱਡ ਅਤੇ ਸੋਫਿਆਂ 'ਤੇ ਸੇਲ ਲੱਗੀ ਹੋਈ ਆ, ਤੁਸੀਂ 905-790-0560 'ਤੇ ਸੰਪਰਕ ਕਰ ਸਕਦੇ ਹੋ। ਕੁਆਲਿਟੀ ਲੋਜਿਸਟਿਕ ਵਾਲਿਆਂ ਜਗਤਾਰ ਭਾਅ ਜੀ ਹੋਣਾ ਨਾਲ, ਜੇ ਕੋਈ ਤੁਹਾਨੂੰ ਟਰੈਕਿੰਗ ਦੇ ਵਿੱਚ ਜੋਬ ਚਾਹੀਦੀ ਹੈ ਤਾਂ 416-717-2929, ਤੰਦੂਰੀ ਬੋਆਇਜ਼ 905-850-2111 ਦੇ ਉੱਤੇ 77.com 'ਤੇ ਸਥਿਤ ਨੇ, ਉਹਨਾਂ ਨਾਲ ਵੀ ਕੀ ਕਹਿੰਦੇ ਵਧੀਆ ਕੈਨੇਡਾ ਡੇ ਦੇ ਉੱਤੇ ਫੂਡ ਦਾ ਆਨੰਦ ਮਾਣਿਓ। ਦੇਸੀ ਸਿਨੇ ਫਿਲਮ ਵਾਲਿਆਂ ਨਾਲ ਵੀਡੀਓ ਫੋਟੋ ਡੀਜੇ ਦੀ ਕੋਈ ਵੀ ਤੁਹਾਨੂੰ ਪ੍ਰੀ ਵੈਡਿੰਗ ਈਵੈਂਟ ਦੇ ਲਈ ਸੰਪਰਕ ਕਰ ਲਿਓ 416-930-1271 'ਤੇ। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ ਆਪਣੇ ਕਸਟਮਾਈਜ਼ ਸੋਫੇ ਬਣਾਉਂਦੇ ਨੇ, 905-799-8870। ਇਸ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਸਮਾਂ ਹੋ ਗਿਆ ਸਾਡਾ ਸਮਾਪਤੀ ਵੱਲ, ਤੁਹਾਡੇ ਵਿਚਾਰਾਂ ਦਾ ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਪ੍ਰੋਗਰਾਮ ਜਾਂ 530 AM।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: du bist Job, Assas, du Assas, Hebises, Nadet, Hose, Bises, Bole, Sony Hall, Sassier Karl.
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
1: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇਐਨ ਗੈਰੀ ਨੂੰ
1: 905-459-5533
2: 905-459-5533 ਤੇ
1: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਮੰਮੀ ਪਾਪਾ ਦੇ ਵੀਜ਼ੇ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ
5: ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
6: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ
7: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
8: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
9: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਜੀ ਹਾਂ ਦੋਸਤੋ, ਵੈਰੀ ਵੈਰੀ ਗੁੱਡ ਮਾਰਨਿੰਗ ਜੀ. ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਬੱਠਲ ਲੈ ਕੇ ਮੈਂ ਹਾਜ਼ਰ ਹਾਂ. ਹੈਪੀ ਟਿਊਜ਼ਡੇ. ਹਾਂਜੀ, ਅੱਜ ਦਾ ਦਿਨ ਹੈ ਜਿਹੜਾ ਬੜਾ ਗਰਮ ਹੋਵੇਗਾ, ਲੂ ਵਗੇਗੀ. ਸੋ ਇਸ ਟਾਈਮ ਹੀ ਤੁਸੀਂ ਇਹ ਦੇਖ ਲਓ, ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ ਜਿਹੜਾ 22 ਡਿਗਰੀ ਪਰ ਫੇਲ ਲਾਈਕ ਹੈ, ਜਿਹੜਾ 25 ਡਿਗਰੀ ਸੈਲਸੀਅਸ ਹੈ ਜਿਹੜਾ ਦਰਜ ਕੀਤਾ ਗਿਆ. ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 39 ਡਿਗਰੀ ਸੈਲਸੀਅਸ, ਬਟ ਫੀਲ ਲਾਈਕ ਜਿਹੜਾ ਹੋਵੇਗਾ ਇਹ 46 ਡਿਗਰੀ ਸੈਲਸੀਅਸ. ਸੋ ਅੱਜ ਰਿਕਾਰਡ ਹੈ ਜਿਹੜੇ ਟੁੱਟਣਗੇ ਗਰਮੀਆਂ ਦੇ. ਸੋ ਇਸ ਕਰਕੇ ਕੀਪ ਹਾਈਡਰੇਟਡ, ਵੱਧ ਤੋਂ ਵੱਧ ਖਿਆਲ ਹੈ ਜਿਹੜਾ ਬੱਚਿਆਂ ਦਾ ਅਤੇ ਨਾਲ ਦੀ ਨਾਲ ਬਜ਼ੁਰਗਾਂ ਦਾ ਰੱਖਿਓ, ਕਿਉਂਕਿ ਇਹੋ ਜਿਹੇ ਜਦੋਂ ਦਿਨ ਆਉਂਦੇ ਨੇ ਸਭ ਤੋਂ ਵੱਧ ਜਿਹੜੀ ਮਾਰ ਹੈ ਜਿਹੜੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੈਂਦੀ ਹੈ. ਚਲੋ ਉਦਾਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ, ਸਮਰ ਵਕੇਸ਼ਨਸ ਹੈ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ. ਸੋ ਆਪਣੇ ਆਪ ਨੂੰ ਵੀ, ਜਿੰਨੇ ਵੀ ਸਾਡੇ ਵੀਰ ਭੈਣ ਆ ਜਿਹੜੇ ਕੰਮਾਂ 'ਤੇ ਜਾ ਰਹੇ ਨੇ, ਕੀਪ ਹਾਈਡਰੇਟਡ ਜਿਨ੍ਹਾਂ ਨੇ ਬਾਹਰ ਕੰਮ ਕਰਨਾ ਆ. ਸੋ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਕਾਲ ਕਰ ਸਕਦੇ ਹੋ ਵੀ ਜਦੋਂ ਵੀ ਇਹੋ ਜਿਹੇ ਗਰਮ ਦਿਨ ਹੁੰਦੇ ਨੇ ਆਪਣੇ ਆਪ ਨੂੰ ਕਿਵੇਂ ਪ੍ਰੋਟੈਕਟ ਕਰਨਾ ਜੇ ਬਾਹਰ ਜਾਂਦੇ ਪਏ ਆ. ਕਈਆਂ ਦਾ ਕੰਮ ਹੀ ਹੈ ਜਿਹੜਾ ਉਹ ਫੀਲਡ ਦੇ ਵਿੱਚ ਹੁੰਦਾ, ਗਰਾਊਂਡ ਦੇ ਵਿੱਚ ਹੁੰਦਾ, ਇਸ ਮੌਸਮ ਦੇ ਵਿੱਚ ਖੁੱਲ੍ਹੇ ਅਸਮਾਨ ਦੇ ਥੱਲੇ ਕੰਮ ਕਰਨਾ ਹੁੰਦਾ. ਸੋ ਕਿਸ ਤਰ੍ਹਾਂ ਆਪਣੇ ਆਪ ਨੂੰ ਇਹ ਜਿਹੜਾ ਪ੍ਰੋਟੈਕਟ ਕੀਤਾ ਜਾ ਸਕਦਾ, ਉਹਦੇ ਵਾਸਤੇ ਵੀ ਜੇ ਤੁਸੀਂ ਪ੍ਰੀਕੋਸ਼ਨਸ ਕੋਈ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਹੈ ਜਿਹੜਾ ਸਾਨੂੰ ਅਪਡੇਟ ਕਰ ਸਕਦੇ ਹੋ. ਤੁਹਾਡੇ ਤੋਂ ਇਹ ਜਿਹੜਾ ਬਹੁਤ ਕੁਛ ਅਸੀਂ ਸਿੱਖ ਲਈਦਾ, ਕਿਉਂਕਿ ਉਹ ਤੁਹਾਡਾ ਇਹ ਤਜਰਬਾ ਹੁੰਦਾ, ਉਹ ਨਿਚੋੜ ਹੁੰਦਾ ਤੁਹਾਡੀ ਜ਼ਿੰਦਗੀ ਦਾ. ਸਟੂਡੀਓ ਦੇ ਵਿੱਚ ਸਾਂਝ ਪਾਣੀ ਆ, ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ ਜਾਂ ਫਿਰ ਕੋਈ ਤੁਸੀਂ ਰੁਕਾਵਟ ਦੇਖਦੇ ਪਏ ਹੋ, ਵਿਘਨ ਦੇਖਦੇ ਪਏ ਹੋ ਕਿਤੇ ਟ੍ਰੈਫਿਕ ਦੇ ਵਿੱਚ ਜਾਂ ਹਾਈਵੇ ਦੇ ਵਿੱਚ ਲੱਗਾ ਹੋਇਆ, ਤਾਂ ਤੁਸੀਂ ਸਟੂਡੀਓ 'ਚ ਕਾਲ ਕਰਕੇ ਸਾਨੂੰ ਸਾਰਿਆਂ ਨੂੰ ਅਪਡੇਟ ਕਰ ਸਕਦੇ ਹੋ. ਇੱਕ ਇੱਕ ਸਟੂਡੀਓ ਦਾ ਨੰਬਰ ਹੈ 9056737337, 9056737337 ਦੇ ਉੱਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ. ਅਤੇ ਫੀਫਾ ਵਰਲਡ ਕੱਪ ਚੱਲ ਰਿਹਾ, ਬਹੁਤ ਵੱਡੇ ਆ ਜਿਹੜੇ ਕੱਲ੍ਹ ਉਲਟ ਫੇਰ ਆ ਜਿਹੜੇ ਉਹ ਦੇਖੇ ਗਏ. ਸੋ ਫੀਫਾ ਦੇ ਉੱਤੇ ਜਾਣਕਾਰੀ ਦੇਣ ਵਾਸਤੇ ਵੀ ਸਾਡੇ ਨਾਲ ਸੰਪਰਕ ਕਰ ਲਿਓ, ਕਿਉਂਕਿ ਬਹੁਤ ਵੱਡੇ ਮਾਹਿਰ ਬੁੱਧੀਜੀਵ ਜਾਂ ਸਪੋਰਟਸ ਦੇ ਵਿੱਚ ਰੁਚੀ ਰੱਖਣ ਵਾਲੇ ਸਾਡੇ ਦੋਸਤ ਮਿੱਤਰ ਆ ਜਿਹੜੇ ਉਹ ਇਸ ਟਾਈਮ ਇਸ ਖੇਡ ਨੂੰ ਆ ਜਿਹੜਾ ਬੜੇ ਗੌਹ ਦੇ ਨਾਲ ਦੇਖ ਰਹੇ ਨੇ. ਪਰ ਇਸ ਵਾਰ ਵੱਡੇ ਵੱਡੇ ਜਿਹੜੇ ਉਲਟ ਫੇਰ ਦੇਖਣ ਨੂੰ ਮਿਲ ਰਹੇ ਨੇ, ਉਹ ਟੀਮਾਂ ਜਿਹੜੀ ਪਹਿਲੀ ਵਾਰ ਕੁਆਲੀਫਾਈ ਕਰ ਲਈਆਂ ਨੇ ਉਹ ਅੱਗੇ ਨੌਕਆਊਟ ਸਟੇਜਾਂ ਦੇ ਵਿੱਚ ਪਹੁੰਚ ਰਹੀਆਂ ਨੇ. ਕੈਨੇਡਾ ਆਲਰੇਡੀ ਹੈ ਜਿਹੜਾ ਇਤਿਹਾਸਿਕ ਕਦਮ ਵਧਾ ਚੁੱਕਾ, ਹਾਂਜੀ ਰਾਊਂਡ ਆਫ 16 ਦੇ ਵਿੱਚ ਪਹੁੰਚ ਚੁੱਕਾ, ਅਤੇ ਕੱਲ੍ਹ ਮੋਰੋਕੋ ਦੇ ਜਿੱਤ ਦੇ ਨਾਲ ਉਸ ਦਾ ਮੁਕਾਬਲਾ, ਹੁਣ ਕੈਨੇਡਾ ਅਤੇ ਮੋਰੋਕੋ ਦਾ ਅਗਲਾ ਮੁਕਾਬਲਾ ਹੋਵੇਗਾ. ਸੋ ਤੁਸੀਂ ਜਿਹੜਾ ਇਹ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਤੁਹਾਨੂੰ ਲੱਗਦਾ ਪਿਆ ਵੀ ਇਸ ਫੀਫਾ ਵਰਲਡ ਕੱਪ ਦੇ ਵਿੱਚ ਉਹਨਾਂ ਨੇ ਵੱਡਾ ਉਲਟ ਫੇਰ ਕੀਤਾ, ਜ਼ਰੂਰ ਉਹਦੀ ਸਾਂਝ ਪਾਈਓ. ਅਤੇ ਸਟੂਡੀਓ ਦਾ ਨੰਬਰ 9056737337, 9056737337, ਅਤੇ ਬਾਕੀ ਸਾਨੂੰ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ. ਲੱਗਦਾ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਾਂ ਫਿਰ ਤੁਸੀਂ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਤਾਂ ਫਿਰ ਡਾਇਲ ਟੂ ਲਿਸਨ ਕਰਕੇ ਵੀ ਦੋਸਤੋ ਸਾਨੂੰ ਸੁਣਿਆ ਜਾ ਸਕਦਾ. 416-477-2040, 416-477-2040 ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ. ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ. ਅਤੇ ਆਓ ਕੁਛ ਕੁ ਜਿਹੜੇ ਤੁਹਾਡੇ ਮੈਸੇਜਸ ਹੈ ਉਹ ਵੀ ਅੱਗੇ ਜਾ ਕੇ ਉਹਨਾਂ ਦਾ ਸ਼ਿੰਗਾਰ ਕਰਦੇ ਹਾਂ. ਬੜੇ ਹੀ ਖੂਬਸੂਰਤ ਗੀਤ ਦੇ ਨਾਲ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ. ਪਿਛਲੀ ਵਾਰ ਦਾ ਭੰਗੜਾ ਅਕੈਡਮੀ ਤੋਂ ਹਰਜੋਤ ਅਤੇ ਮਨਵੀਰ ਹੋਣੀ ਆ ਜਿਹੜੇ ਸਾਡੇ ਵਿਹੜੇ ਆਏ ਸੀਗੇ, ਉਹ ਬਹੁਤ ਸਾਰੀਆਂ ਗੱਲਾਂ ਕੀਤੀਆਂ. ਪਰ ਕਈ ਵਾਰ ਇੱਦਾਂ ਹੁੰਦਾ ਵੀ ਕੁਝ ਕੁ ਗੱਲਾਂ ਰਹਿ ਜਾਂਦੀਆਂ ਨੇ. ਬਹੁਤ ਪਿਆਰ ਤੁਸੀਂ ਦੇ ਰਹੇ ਹੋ ਲਗਾਤਾਰ ਇਹਨਾਂ ਨੂੰ, ਹਰ ਦਿਨ ਕੋਈ ਨਾ ਕੋਈ ਜਿਹੜੀ ਕਾਲ ਹੈ ਜਿਹੜੀ ਭੰਗੜਾ ਬਾਬਤ ਜਾ ਰਹੀ ਹੈ ਆਪਣੇ ਬੱਚਿਆਂ ਨੂੰ ਪਾ ਰਹੇ ਹੋ, ਤੁਸੀਂ ਆਪਣੇ ਆਪ ਨੂੰ ਆ ਜਿਹੜਾ ਇਨਰੋਲ ਕਰ ਰਹੇ ਹੋ ਭੰਗੜੇ ਗਿੱਧੇ ਵਾਸਤੇ. ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਤੁਸੀਂ ਟਰੱਸਟ ਕਰਦੇ ਹੋ. ਅੱਜ ਫਿਰ ਹਰਜੋਤ ਜੀ ਆ ਜਿਹੜੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਹੋਰ ਵੀ ਅੱਜ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਉਦੋਂ ਟਾਈਮ ਦੀ ਸ਼ਾਰਟੇਜ ਹੈ, ਕਿਉਂਕਿ ਭੰਗੜਾ ਬਹੁਤ ਵੱਡਾ ਇੱਕ ਲਫ਼ਜ਼ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਮੁੰਦਰ ਸਮੋਈ ਬੈਠਾ, ਜਿੰਨੀਆਂ ਵੀ ਗੱਲਾਂ ਕਰਦੀ ਹੈ ਉਨੀਆਂ ਘੱਟ ਨੇ. ਸੋ ਅੱਜ ਵੀ ਭੰਗੜੇ ਬਾਬਤ ਹੈ ਜਿਹੜੀ ਕੁਛ ਗੱਲਬਾਤ ਕਰਾਂਗੇ, ਕੁਛ ਕੁ ਮੇਰੇ ਸਵਾਲ ਤੁਹਾਡੇ ਤੱਕ ਹੋਣਗੇ. ਉਦੋਂ ਜਾਂਦੇ ਜਾਂਦੇ ਮੈਂ ਇੱਕ ਸਵਾਲ ਪਾਇਆ ਸੀਗਾ, ਕੋਈ ਜਵਾਬ ਨਹੀਂ ਦੇ ਪਾਇਆ ਸੀ ਕਿਉਂਕਿ ਟਾਈਮ ਦੀ ਸ਼ਾਰਟੇਜ ਸੀਗੀ. ਸੋ ਉਸੇ ਚੀਜ਼ ਨੂੰ ਅੱਜ, ਉਸੇ ਲੜੀ ਨੂੰ ਅੱਜ ਆਪਾਂ ਕੰਟੀਨਿਊ ਕਰਾਂਗੇ. ਤੁਸੀਂ ਸਟੂਡੀਓ ਦੇ ਵਿੱਚ ਆਪਣੇ ਦੇ ਨਾਲ ਕਈ ਵਾਰ ਹੁੰਦਾ ਪਰਸਨਲ ਤਜਰਬਾ ਹੋਇਆ ਹੁੰਦਾ, ਜਾਂ ਫਿਰ ਕਈ ਵਾਰ ਇਹ ਹੁੰਦਾ ਕੁਛ ਕਿਸੇ ਦੇ ਤੁਸੀਂ ਬੜੇ ਫੈਨ ਹੁੰਦੇ ਹੋ, ਹਾਂਜੀ ਕੋਈ ਗੀਤ ਹੈ ਜਿਹੜਾ ਤੁਹਾਨੂੰ ਬੜਾ ਪਿਆਰਾ ਹੁੰਦਾ ਆ। ਸੋ ਬਾਕੀ ਜਿਹੜੀਆਂ ਕੁਝ ਕੁ ਜਿਹੜੀਆਂ ਹੈਡਲਾਈਨਸ ਆ, ਕੁਝ ਖਾਸ ਕੱਲ੍ਹ ਦੀਆਂ ਹੈਡਲਾਈਨਸ ਨਹੀਂ ਹੈਗੀਆਂ, ਪਰ ਜਿਹੜੀਆਂ ਹੈਡਲਾਈਨਸ ਨੇ ਉਹ ਹਾਂ ਫੀਫਾ ਵਰਲਡ ਕੱਪ ਨੂੰ ਲੈ ਕੇ ਜ਼ਰੂਰ ਨੇ। ਸੋ ਉਹਦੇ 'ਤੇ ਬਾਕੀ ਇੱਕ ਬਹੁਤ ਮੰਦਭਾਗੀ ਜਿਹੜੀ ਘਟਨਾ ਓਟਵਾ ਦੇ ਵਿੱਚ ਵਾਪਰੀ ਆ ਦੋਸਤੋ, ਜਿਸ ਨੇ ਇੱਕ ਵਾਰ ਫਿਰ ਜਿਹੜਾ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ, ਸਾਰਿਆਂ ਦੇ ਹਿਰਦੇ ਆ ਜਿਹੜੇ ਉਹ ਵਲੁੰਦਰੇ ਗਏ। ਸੋ ਉਸ ਘਟਨਾ ਦਾ ਜ਼ਿਕਰ ਆ ਜਿਹੜਾ ਮੈਂ ਹੁਣ ਸ਼ੁਰੂਆਤ ਦੇ ਵਿੱਚ ਜ਼ਰੂਰ ਕਰ ਦਿੰਦਾ। ਉਹ ਘਟਨਾ ਇਹ ਸੀਗੀ, ਇੱਕ ਪਿਤਾ ਨੇ ਆਪਣੇ ਦੋ ਬੱਚਿਆਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ ਦੇ ਵਿੱਚ ਆਪ ਸੁਸਾਈਡ ਕਰ ਲਿਆ। ਮੀਆਂ ਬੀਬੀ ਆ ਦੋਨੋਂ ਦਾ ਡਿਵੋਰਸ ਹੋਇਆ ਸੀਗਾ ਅਤੇ ਬੱਚੇ ਆ ਜਿਹੜੇ ਉਹ ਪਿਤਾ ਦੇ ਕੋਲ ਸੀਗੇ, ਪਤਾ ਨਹੀਂ ਉੱਥੇ ਘੁੰਮਣ ਗਏ ਸੀਗੇ ਜਾਂ ਫਿਰ ਕਸਟੋਡੀਅਲ ਸੀਗੀ। ਸੋ ਫਿਲਹਾਲ ਜਿਹੜੀ ਤਫਤੀਸ਼ ਆ, ਇਨਵੈਸਟੀਗੇਸ਼ਨ ਹੈ ਜਿਹੜੀ, ਉਹ ਹਜੇ ਸ਼ੁਰੂਆਤ ਦੇ ਚਰਨ ਦੇ ਵਿੱਚ ਹੈ। ਸਾਨੂੰ ਇਸ ਬਾਰੇ ਕੋਈ ਪਤਾ ਨਹੀਂ, ਨਾ ਹਜੇ ਦੱਸਿਆ ਗਿਆ ਕਿਸੇ ਵੀ ਖਬਰਾਂ ਦੇ ਵਿੱਚ ਵੀ ਉਹ ਕਿਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀਗੇ। ਹੌਲੀ ਹੌਲੀ ਜਾਂ ਅੱਜ ਜਾਂ ਕੱਲ੍ਹ ਤੱਕ ਜਿਵੇਂ ਜਿਵੇਂ ਖਬਰ ਆਵੇਗੀ ਤਾਂ ਫਿਰ ਜਿਹੜੇ ਭੇਤ ਆ ਜਿਹੜੇ ਉਹ ਸਾਰੇ ਬਾਹਰ ਆਉਣਗੇ ਵੀ ਪਿਤਾ ਨੇ ਇੱਦਾਂ ਦਾ ਖੌਫਨਾਕ ਜਿਹੜਾ ਕਦਮ ਹੈ ਉਹ ਕਿਉਂ ਚੁੱਕਿਆ। ਪਰ ਇੱਕ ਵਾਰ ਫਿਰ ਇਸ ਧਰਤੀ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਬਹੁਤ ਸਾਰੇ ਸਵਾਲ ਹੈ ਜਿਹੜੇ ਉਹ ਖੜ੍ਹੇ ਕਰ ਦਿੰਦੀਆਂ ਨੇ, ਕਿਉਂਕਿ ਇੱਥੇ ਭੱਜ ਦੌੜ ਦੇ ਵਿੱਚ ਜਿਹੜੇ ਹਸਬੈਂਡ ਵਾਈਫ ਰਹਿੰਦੇ ਆ, ਪਰ ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਤਾਲਮੇਲ ਹੈ, ਜੋ ਉਹਨਾਂ ਦਾ ਕਹਿ ਦਈਏ ਵੀ ਕੁਆਲਿਟੀ ਟਾਈਮ ਹੈ ਜਿਹੜਾ, ਉਹ ਗੁਆਚ ਗਿਆ। ਜਿਸ ਕਰਕੇ ਮੈਨੂੰ ਲੱਗਦਾ ਵੀ ਜੇ ਉਹ ਕਮਿਊਨੀਕੇਸ਼ਨ ਤੁਹਾਡਾ ਜਿਹੜਾ ਘੱਟ ਹੋ ਜਾਂਦਾ, ਫਿਰ ਇਹੋ ਜਿਹੀ ਨੌਬਤ ਆ ਜਾਂਦੀ ਹੈ, ਘਰ ਜਿਹੜੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਪਰ ਫਿਲਹਾਲ ਇਸ ਖਬਰ ਨੂੰ ਵੀ ਹੈ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਵੀ ਰਿਸਰਚ ਵਰਕ ਕਰਕੇ, ਕੁਛ ਕੁ ਜਿਹੜੇ ਸਰੋਤੇ ਉਹਨਾਂ ਦੀ ਮੈਨੂੰ ਕਾਲ ਵੀ ਆਈ ਸੀਗੀ ਕੱਲ ਵੀ ਇਹਦੇ 'ਤੇ ਵੀ ਆਪਾਂ ਗੱਲਬਾਤ ਕਰੀਏ, ਉਹਨਾਂ ਨੇ ਮੈਨੂੰ ਕੁਛ ਕੁ ਨੰਬਰਸ ਵੀ ਪ੍ਰੋਵਾਈਡ ਕੀਤੇ। ਸੋ ਇਹਦੇ 'ਤੇ ਵੀ ਮੈਂ ਇੱਕ ਫੁੱਲ ਫਲੈਜ ਜਿਹੜਾ ਪ੍ਰੋਗਰਾਮ ਲੈ ਕੇ ਆਵਾਂਗਾ ਦੋਸਤੋ। ਫਿਲਹਾਲ ਅੱਜ ਇੱਕ ਤਾਂ ਆਪਾਂ ਗੱਲ ਇਹ ਕਰਾਂਗੇ ਵੀ ਅੱਜ ਦਾ ਜਿੱਦਾਂ ਗਰਮ ਦਿਨ ਹੈ, ਹੌਟ ਹਿਊਮਿਡ ਡੇ ਹੈ, ਇਹਦੇ 'ਤੇ ਆਪਣੇ ਆਪ ਨੂੰ ਤੁਸੀਂ ਇਹ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਹੋ, ਕਿਹੜੀਆਂ ਕਿਹੜੀਆਂ ਸਨਸਕ੍ਰੀਮ ਆ ਜਿਹੜੀਆਂ, ਕੀ ਬਾਕੀ ਜਿਹੜੀ ਅਸੀਂ ਸਨਸਕ੍ਰੀਨ ਲਾਉਂਦੇ ਹਾਂ ਉਹ ਸਾਨੂੰ ਪ੍ਰੋਟੈਕਟ ਕਰਦੀ ਹੈ। ਇੱਥੇ ਦੀ ਗਰਮੀ ਪੰਜਾਬ ਦੀ ਗਰਮੀ ਦੇ ਨਾਲੋਂ ਵੱਖ ਕਿਉਂ ਹੈ? ਕਿਹਾ ਜਾਂਦਾ ਵੀ ਪੰਜਾਬ ਦੀ ਗਰਮੀ ਜਿਹੜੀ ਹੈ ਉਹ ਵੱਖਰੀ ਹੈ, ਪਰ ਇੱਥੇ ਦੀ ਜਿਹੜੀ ਗਰਮੀ ਹੈ ਸੱਤ ਸਮੁੰਦਰੋਂ ਪਾਰ ਜਾਂ ਓਨਟਾਰੀਓ ਦੀ ਗਰਮੀ ਕਹਿ ਲਓ, ਇਹ ਗਰਮੀ ਜਿਹੜੀ ਵੱਖਰੀ ਹੈ। ਇੱਥੇ ਕਹਿ ਦਿੱਤਾ ਜਾਂਦਾ ਵੀ ਸੂਰਜ ਹੈ ਜਿਹੜਾ ਧਰਤੀ ਦੇ ਨੇੜੇ ਹੈ, ਹਾਂਜੀ, ਪਰ ਜਿਹੜਾ ਸਾਇੰਟਿਫਿਕ ਕਾਰਨ ਹੈ ਉਹ ਕੁਝ ਹੋਰ ਨੇ। ਲੈਟ ਸੀ ਕਿਹੜੇ ਕਿਹੜੇ ਆ ਜਿਹੜੇ ਆਪਣੇ ਵਿਚਾਰ ਦਿੰਦੇ ਨੇ। ਸਟੂਡੀਓ ਦਾ ਇੱਕ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰ ਸਕਦੇ ਹੋ। ਕੁਛ ਕੁ ਮੈਸੇਜ ਮੇਰੇ ਤੱਕ ਆਏ ਹੋਏ ਨੇ। ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਮਨਦੀਪ ਜੀ ਵੈਰੀ ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਹਰਮਨ ਜੀ ਹੋਣਾਂ ਨੇ ਕੁਝ ਕੁ 17 ਭੇਜੀਆਂ ਨੇ, ਕਹਿੰਦੇ ਜਿਹੜੇ ਰਸਤੇ ਤੁਹਾਡੇ ਅਚਾਨਕ ਦੁਸ਼ਮਣ ਬਣ ਜਾਣ, ਜਿਹੜੇ ਰਿਸ਼ਤੇ, ਅੱਛਾ ਰਸਤੇ ਕਹਿਤਾ, ਜਿਹੜੇ ਰਿਸ਼ਤੇ ਅਚਾਨਕ ਤੁਹਾਡੇ ਦੁਸ਼ਮਣ ਬਣ ਜਾਣ, ਉਹ ਪਹਿਲਾਂ ਤੋਂ ਹੀ ਤੁਹਾਡੇ ਪ੍ਰਤੀ ਦਿਲ ਵਿੱਚ ਨਫ਼ਰਤ ਪਾਲ ਰਹੇ ਹੁੰਦੇ ਨੇ, ਬਸ ਤੁਹਾਨੂੰ ਹੀ ਪਤਾ ਨਹੀਂ ਲੱਗਦਾ, ਕਿਉਂਕਿ ਉਹ ਚੰਗੇ ਹੋਣ ਦਾ ਦਿਖਾਵਾ ਹੀ ਇੰਨੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ। ਦੱਸੋ ਕਾਹਦਾ ਇਹ ਹੰਕਾਰ ਜੀ, ਸਭ ਨਾਲ ਕਰੋ ਪਿਆਰ ਜੀ, ਸਦਾ ਭਰਾਵੋ ਖੁਸ਼ੀਆਂ ਬੀਜੋ, ਸਭ ਦਾ ਕਰੋ ਸਤਿਕਾਰ ਜੀ, ਦੁਨੀਆਂ 4 ਦਿਨਾਂ ਦਾ ਮੇਲਾ, ਨਾਲ ਕੋਈ ਨਹੀਂ ਜਾਣਾ ਧੇਲਾ, ਕਿਹਦੀ ਇੱਥੇ ਪੱਕੀ ਮੰਜੀ, ਇੱਕ ਦਿਨ ਸਾਹ ਵੀ ਰੁਕ ਜਾਂਦੇ ਹੈ, ਇੱਥੇ ਰੁੱਤਾਂ ਨੇ ਤਾਂ ਮੁੜ ਮੁੜ ਆਉਣਾ, ਪਰ ਵਾਪਸ ਕਦੇ ਨਹੀਂ ਆਉਂਦਾ ਜਦੋਂ ਬੰਦਾ ਕੋਈ ਮੁੱਕ ਜਾਂਦਾ ਹੈ। ਕਿਆ ਬਾਤ ਹੈ, ਇਹ ਗੀਤਕਾਰ ਹੈ ਕੋਈ, ਉਹਨਾਂ ਨੇ ਇਹ 17 ਲਿਖੀਆਂ ਨੇ ਸੁਰਜੀਤ ਹੋਣਾ ਦੇ। ਬਹੁਤ ਬਹੁਤ ਧੰਨਵਾਦ ਆਪਣੇ ਹਰਮਨ ਜੀ, ਬਹੁਤ ਪਿਆਰੀਆਂ 17 ਜਿਹੜੀਆਂ ਤੁਸੀਂ ਹਮੇਸ਼ਾ ਸਟਾਰਟਿੰਗ ਦੇ ਵਿੱਚ ਸਾਡੇ ਤੱਕ ਪਹੁੰਚਾਉਂਦੇ ਹੋ। ਅਤੇ ਰੇਸ਼ਮ ਭਾਅ ਜੀ ਹੋਣਾਂ ਨੇ ਮੈਸੇਜ ਭੇਜਿਆ, ਗੁੱਡ ਮੋਰਨਿੰਗ, ਮੇ ਦਿਸ ਡੇ ਬੀ ਬਲੈਸਡ ਵਿਦ ਮਿਰੇਕਲਸ ਐਂਡ ਗੁੱਡ ਹੈਲਥ, ਹੈਵ ਏ ਵੰਡਰਫੁੱਲ ਟਿਊਜ਼ਡੇ, ਵੰਡਰਫੁੱਲ ਟਿਊਜ਼ਡੇ, ਹੈਪੀ ਟਿਊਜ਼ਡੇ ਜੀ ਤੁਹਾਡਾ ਸਾਰਿਆਂ ਦਾ। ਹਰਜੋਤ ਜੀ ਵੈਲਕਮ ਜੀ, ਇੱਕ ਵਾਰ ਫਿਰ ਦੁਬਾਰਾ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ, ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ, ਸਾਨੂੰ ਲੈ ਕੇ ਆਏ ਹੋ, ਆਪਾਂ ਵੀ ਬਹੁਤ ਲਾਈਕ ਕਰਦੇ ਤੁਹਾਡਾ ਸ਼ੋਅ ਜੀ, ਅਸੀਂ ਫੈਨ ਬਣ ਗਏ ਤੁਹਾਡੇ ਸ਼ੋਅ ਦਾ।
0: ਲੈ ਜੀ ਕਿਆ ਬਾਤ ਹੈ, ਕਿਆ ਬਾਤ, ਅਸੀਂ ਤੁਹਾਡੇ ਫੈਨ ਹੈ, ਤੁਸੀਂ ਕਪਤਾਨ ਭੰਗੜੇ ਦੇ, ਕੋਚ ਭੰਗੜੇ ਦੇ, ਅਸੀਂ ਤੁਹਾਡੇ ਫੈਨ ਹੈ। ਹਾਂਜੀ ਚਲੋ ਅਦਲਾ ਬਦਲੀ ਹੋ ਗਈ, ਕਿਆ ਬਾਤ ਹੈ। ਹਰਜੋਤ ਜੀ ਜਦੋਂ ਦੀ ਆਪਾਂ ਭੰਗੜਾ ਬਾਬਤ ਹੈ ਜਿਹੜੀ ਗੱਲ ਕਰਦੇ ਪਏ ਹਾਂ, ਮੇਰੇ ਕੋਲ ਕਈ ਲਿਸਨਰਸ ਹੈ, ਉਹਨਾਂ ਨੇ ਤੁਹਾਡਾ ਨੰਬਰ ਵੀ ਲਿਆ, ਓਬਵੀਅਸਲੀ ਤੁਹਾਨੂੰ ਕੋਲ ਕਾਫੀ ਜਿਹੜੀਆਂ ਕਾਲਸ ਵੀ ਆਈਆਂ ਨੇ, ਆਪਾਂ ਹਮੇਸ਼ਾ ਕਹਿੰਦੇ ਆ ਬੱਚਿਆਂ ਨੂੰ ਆ ਜਿਹੜਾ ਵੱਖ ਵੱਖ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਪਾਉਣਾ ਚਾਹੀਦਾ ਆ, ਕਿਉਂਕਿ ਸਕਰੀਨ ਟਾਈਮ ਬਹੁਤ ਵਧਿਆ ਹੋਇਆ ਜਿਸ ਕਰਕੇ ਉਹਨਾਂ ਦੀ ਜਿਹੜੀ ਹੈ ਮੈਂਟਲ ਹੈਲਥ ਹੈ ਜਿਹੜੀ ਕਈ ਜਗ੍ਹਾ ਆਪਾਂ ਦੇਖਦੇ ਹਾਂ, ਕਿਹਾ ਜਾ ਰਿਹਾ ਵੀ ਐਡਿਕਸ਼ਨ ਸੈਂਟਰ ਹੈ ਹੌਲੀ ਹੌਲੀ ਖੁੱਲਦੇ ਜਾ ਰਹੇ ਨੇ ਤਾਂ ਕਿ ਸਕਰੀਨ ਟਾਈਮ ਹੈ ਜਿਹੜਾ ਬੱਚਿਆਂ ਦਾ ਘਟਾਇਆ ਜਾਵੇ। ਸੋ ਆਪਾਂ ਵੱਖ ਵੱਖ ਐਕਟੀਵਿਟੀ ਉਹਦੇ ਵਿੱਚੋਂ ਭੰਗੜਾ ਇੱਕ ਸਾਨੂੰ ਅਸੀਂ ਮੈਂ ਕਹਿੰਦਾ ਵੀ ਬਲੈਸਡ ਹੈ ਵੀ ਸਾਨੂੰ ਆ ਜਿਹੜਾ ਭੰਗੜਾ ਸਾਡੇ ਹਿੱਸੇ ਆਇਆ। ਵੱਖ ਵੱਖ ਕਮਿਊਨਿਟੀ ਦੇ ਉਹਨਾਂ ਦੇ ਵੱਖਰੇ ਵੱਖਰੇ ਡਾਂਸ ਨੇ, ਪਰ ਇੱਕ ਭੰਗੜਾ ਇੱਕ ਇਹੋ ਜਿਹਾ ਡਾਂਸ ਹੈ ਪੂਰੇ ਜ਼ੋਰ ਨਾਲ ਪਾਇਆ ਜਾਂਦਾ, ਹਰ ਇੱਕ ਅੰਗ ਦੀ ਐਕਟੀਵਿਟੀ ਵੀ ਕਰਦਾ ਤੇ ਨਾਲ ਦੀ ਨਾਲ ਤੇ ਤੁਹਾਨੂੰ ਆਪਣੇ ਸੱਭਿਆਚਾਰ ਅਮੀਰ ਵਿਰਸੇ ਦੇ ਨਾਲ ਵੀ ਜੋੜਦਾ। ਹਾਂਜੀ, ਸੋ ਕੁਝ ਕੁ ਗੱਲਾਂ ਜਿਹੜੀਆਂ ਪਿੱਛੇ ਰਹਿ ਗਈਆਂ ਸੀਗੀਆਂ, ਪਹਿਲਾਂ ਤਾਂ ਇੱਕ ਸਵਾਲ ਪਾ ਲੈਂਦੇ ਹਾਂ।
1: ਹਾਂਜੀ, ਪਹਿਲੇ ਸਵਾਲ ਪਾਈਏ,
0: ਉਹ ਸਵਾਲ ਹੈ ਜਿਹੜਾ ਰਹਿ ਗਿਆ ਸੀਗਾ ਤੇ ਦੋਸਤੋ ਸਵਾਲ ਇਹ ਹੈ ਵੀ ਉਦਾਂ ਦਾ ਗਿੱਧਾ ਆ ਜਿਹੜਾ ਆਪਾਂ ਨੂੰ ਪਤਾ ਆ ਵੀ ਲੇਡੀਜ਼ ਦਾ ਇਹ ਹੈ ਜਿਹੜਾ ਇੱਕ ਡਾਂਸ ਹੈ ਗਿੱਧਾ, ਤੇ ਪਰ ਇੱਕ ਗਿੱਧਾ ਉਹ ਵੀ ਹੈ ਜਿਸ ਨੂੰ ਹੈ ਜਿਹੜਾ ਮਰਦ ਪਾਉਂਦੇ ਨੇ, ਤੇ ਉਹ ਗਿੱਧਾ ਕਿਵੇਂ ਦਾ ਪੈਂਦਾ ਹੈ? ਕੀ ਤੁਸੀਂ ਉਹ ਗਿੱਧਾ ਜਿਹੜਾ ਦੇਖਿਆ ਜਿਸ ਨੂੰ ਆ ਜਿਹੜੇ ਮੈਂਸ ਪਾਉਂਦੇ ਨੇ ਜਾਂ ਮਰਦ ਜਾਂ ਪੁਰਸ਼ ਪਾਉਂਦੇ ਨੇ, ਉਸ ਗਿੱਧੇ ਦਾ ਨਾਮ ਕੀ ਆ? ਤੇ ਨਾਲ ਦੀ ਨਾਲ ਮੈਂ ਇੱਕ ਸਵਾਲ ਇੱਥੇ ਹੋਰ ਪਾ ਲੈਂਦਾ, ਮਾਝਾ ਮਾਲਵਾ ਦੁਆਬਾ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਭੰਗੜਾ ਜਿਹੜਾ ਆ ਕਿਸ ਖਿੱਤੇ ਦਾ ਆ? ਮਾਲਵੇ ਦਾ, ਮਾਝੇ ਦਾ ਜਾਂ ਫਿਰ ਦੁਆਬਿਆਂ ਦਾ? ਸੋ ਕਿਸ ਖਿੱਤੇ ਦਾ ਤੁਹਾਨੂੰ ਲੱਗਦਾ ਵੀ ਭੰਗੜਾ ਜਿਹੜਾ ਆ ਪ੍ਰਸਿੱਧ ਹੈ? ਕਈ ਵਾਰ ਇੱਦਾਂ ਹੁੰਦਾ ਜੀ ਭੰਗੜਾ ਤਾਂ ਭੰਗੜਾ ਹੀ ਹੈ, ਪਰ ਕੁਝ ਖਾਸ ਖੇਤਰ ਹੁੰਦੇ ਏਰੀਆ ਹੁੰਦੇ ਆ ਵੀ ਉਹਨਾਂ ਦੇ ਜਿਹੜੇ ਭੰਗੜੇ ਆ ਉਹਨਾਂ ਦੇ ਇੱਕ ਅੱਡ ਹੀ ਆ ਗ੍ਰੇਸ ਹੁੰਦੀ ਹੈ, ਅੱਡ ਹੀ ਉਹਨਾਂ ਦੀ ਲਚਕ ਹੁੰਦੀ ਹੈ, ਤੇ ਉਹਨਾਂ ਦਾ ਪਾਉਣ ਦਾ ਤਰੀਕਾ ਹੀ ਇਹੋ ਜਿਹਾ ਹੁੰਦਾ, ਦੂਰੋਂ ਹੀ ਪਤਾ ਚੱਲ ਜਾਂਦਾ ਵੀ ਭਾਈ ਇਹ ਮਲਵਈ ਹੈ, ਇਹ ਮਾਝੇ ਵਾਲੇ ਹੈ ਜਾਂ ਇਹ ਦੁਆਬੇ ਵਾਲੇ ਹੈ। ਸਭ ਤੋਂ ਵੱਧ ਤੁਸੀਂ ਦੱਸਿਓ ਦੋਸਤੋ, ਤੁਹਾਨੂੰ ਕੀ ਲੱਗਦਾ ਵੀ ਕਿਸ ਖੇਤਰ ਦਾ ਜਿਹੜਾ ਭੰਗੜਾ ਬੜਾ ਮਸ਼ਹੂਰ ਹੈ, ਤੇ ਉਹ ਗਿੱਧਾ ਜਿਸ ਨੂੰ ਪੁਰਸ਼ ਪਾਉਂਦੇ ਨੇ ਜਾਂ ਤੁਸੀਂ ਦੇਖਿਆ ਅੱਖੀ ਡਿੱਠਾ ਆ ਉਹ ਵਾਲਾ ਗਿੱਧਾ ਤੇ ਜ਼ਰੂਰ ਦੱਸਿਓ, ਤੇ ਉਹ ਕਿਸ ਤਰ੍ਹਾਂ ਹੈ ਜਿਹੜਾ ਗਿੱਧਾ ਪਾਇਆ ਜਾਂਦਾ? ਸੋ ਸਟੂਡੀਓ ਦਾ ਨੰਬਰ 905-673-3337 ਹਰਜੋ ਜੀ, ਸਮਰ ਕੈਂਪ ਹੈ ਜਿਹੜੇ ਉਹ ਮੇਰੇ ਖਿਆਲ ਨੈਕਸਟ ਵੀਕ ਤੋਂ ਸਟਾਰਟ ਹੋ ਰਹੇ
1: ਨੈਕਸਟ ਵੀਕ ਮੰਡੇ ਸ਼ੁਰੂ ਹੋ ਰਹੇ ਨੇ।
0: ਅੱਛਾ ਜੀ, ਨੈਕਸਟ ਵੀਕ ਮੰਡੇ ਤੋਂ ਸਟਾਰਟ ਹੋ ਰਹੇ ਨੇ, ਸੋ ਉਹਦੇ ਤੇ ਥੋੜੀ ਜਿਹੀ ਜਾਣਕਾਰੀ ਦਿਓ ਕਿਉਂਕਿ ਸਮਰ ਵਕੇਸ਼ਨ ਸ਼ੁਰੂ ਹੋ ਚੁੱਕੀਆਂ ਨੇ ਆਲਰੇਡੀ, ਆ ਜਿਹੜੇ ਪੇਰੈਂਟਸ ਹੈ ਕਈ ਸੋਚਣ ਲੱਗ ਪਏ ਵੀ ਭਾਈ ਔਖਾ ਆ। ਹਾਂਜੀ, ਪਹਿਲਾਂ ਤਾਂ ਸਕੂਲੇ ਜਾਂਦੇ ਸੀਗੇ, ਬਿਜ਼ੀ ਰਹਿੰਦੇ ਸੀਗੇ, ਤੇ ਹੁਣ ਤਾਂ ਘਰ ਹੀ ਹੈ, ਤੇ ਕਿਸ ਤਰ੍ਹਾਂ ਬੱਚਿਆਂ ਨੂੰ ਆ ਜਿਹੜਾ ਆਪਾਂ ਐਕਟੀਵਿਟੀਜ਼ ਦੇ ਪਾ ਸਕਦੇ ਆ? ਕੋਈ ਟਾਈਮਿੰਗਸ ਜਿਹੜੀਆਂ ਹੈਗੀਆਂ ਉਹ ਵੀ ਦੱਸਿਓ, ਕਿਸ ਤਰ੍ਹਾਂ ਜਿਹੜਾ ਸਮਰ ਕੈਂਪ ਦੇ ਵਿੱਚ ਪੇਰੈਂਟਸ ਹੈ ਤੁਹਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਆ, ਕਿਹੜਾ ਕਿਹੜਾ ਏਜ ਗਰੁੱਪ ਹੈ ਜਿਹੜਾ ਉਹ ਜਿਹੜੇ ਆ ਜਿਹੜੇ ਜੁਆਇਨ ਕਰ ਸਕਦੇ ਆ, ਸੋ ਇਹਦੇ 'ਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿਓ ਜੀ।
1: ਹਾਂਜੀ, ਅਤੇ ਸੋ ਜਿਹੜਾ ਆਪਣਾ ਸਮਰ ਕੈਂਪ ਹੈ, ਮੈਂ ਉਹਦੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿੰਦਾ ਕਿ ਆਪਣਾ ਜਿਹੜਾ ਰੈਗੂਲਰ ਪ੍ਰੋਗਰਾਮ ਹੁੰਦਾ ਅਤੇ 4-5 ਮਹੀਨੇ ਲੱਗ ਜਾਂਦੇ, ਸਾਡੇ 3 ਲੈਵਲ ਦਾ ਕੋਰਸ ਹੁੰਦਾ
0: ਜਿਹੜਾ
1: ਭੰਗੜਾ ਦਾ ਕੈਂਪ ਹੁੰਦਾ।
0: ਬਿਲਕੁਲ,
1: ਅਤੇ ਜਿਹੜਾ ਸਾਡਾ ਸਮਰ ਕੈਂਪ ਹੈ, ਸਾਡਾ ਟਾਰਗੇਟ ਹੁੰਦਾ ਕਿ 2 ਮਹੀਨੇ ਦੇ ਵਿੱਚ ਵਿੱਚ ਆਪਾਂ ਸਾਰੇ ਲੈਵਲ 3 ਦੇ ਲੈਨ ਆਪਾਂ ਕੰਪਲੀਟ ਕਰੀਏ, ਅਤੇ ਨਾਲ ਦਾ ਆਪਾਂ ਬੱਚਿਆਂ ਨੂੰ ਨਾ ਸਟੇਜ ਰੈਡੀ ਕਰ ਦਈਏ ਕਿ ਆਪਾਂ ਸਟੇਜ 'ਤੇ ਚੜਾ ਸਕਦੇ ਹਾਂ, ਪਰਫੋਰਮੈਂਸ ਕਰਾ ਸਕਦੇ ਹਾਂ, ਅਤੇ ਆਪਾਂ ਕੰਪਟੀਸ਼ਨ ਵੀ ਕਰਾ ਸਕਦੇ ਹਾਂ ਬੱਚਿਆਂ ਦਾ।
0: ਕੀ ਬਾਤ ਹੈ!
1: ਅਤੇ ਨਾਲ ਦੀ ਨਾਲ ਆਪਾਂ ਇੱਕ ਆਹ ਵੀ ਚੀਜ਼ ਕੀਤਾ ਕਿ ਆਪਾਂ ਇੱਕ ਗਿੱਧੇ ਦਾ ਵੀ ਸਮਰ ਕੈਂਪ ਸ਼ੁਰੂ ਕੀਤਾ ਐਤਕੀ।
0: ਅੱਛਾ ਜੀ,
1: ਸੋ ਆਪ ਇੱਕ ਨਵੀਂ ਚੀਜ਼ ਕੱਢੀ ਸੀ ਕਿ ਆਪਾਂ, ਕਿਉਂਕਿ ਨਾਲ ਦੀ ਨਾਲ ਆਪਾਂ ਗਿੱਧਾ ਨੂੰ ਨਹੀਂ ਛੱਡਣਾ ਪਿੱਛੇ, ਕਿਉਂਕਿ ਗਿੱਧਾ ਇੱਦਾਂ ਦਾ ਡਾਂਸ ਹੈ ਕਿ ਹੁਣ ਆਪਾਂ ਪਿੱਛੇ ਦੇਖਿਆ ਸੀ ਕਿ ਥੋੜ੍ਹਾ ਘੱਟਦਾ ਪਿਆ ਸੀ, ਪਰ ਆਪਾਂ ਉਹਨੂੰ ਕਰਨਾ ਨਹੀਂ। ਹੁਣ ਅੱਜ ਕੱਲ੍ਹ ਬਹੁਤ ਗਿੱਧੇ ਦੇ ਕੰਪੀਟੀਸ਼ਨ ਵੀ ਹੋ ਗਏ ਨੇ, ਗਿੱਧੇ ਦੇ ਪਰਫੋਰਮੈਂਸ ਵੀ ਹੋਣ ਲੱਗ ਪੈਣੇ, ਸੋ ਆਪਾਂ ਉਹ ਚੀਜ਼ ਨੂੰ ਰੱਖਣਾ, ਸੋ ਤਾਂ ਕਰਕੇ ਆਪਾਂ ਐਤਕੀ ਆਪਾਂ ਗਿੱਧੇ ਦਾ ਵੀ ਸਮਰ ਕੈਂਪ ਰੱਖਿਆ।
0: ਕਿਆ ਬਾਤ ਹੈ, ਕਿਆ ਬਾਤ ਹੈ! ਸੋ ਦੋਸਤੋ, ਦੇਖੋ ਗਿੱਧਾ ਭੰਗੜਾ, ਹਾਂਜੀ, ਤੁਸੀਂ ਆ ਜਿਹੜਾ ਆਪਣੇ ਬੱਚਿਆਂ ਨੂੰ ਆ ਜਿਹੜਾ ਇਹਦੇ ਵਿੱਚ ਇਨਰੋਲ ਕਰ ਸਕਦੇ ਹੋ। ਇਹ ਜਿਹੜਾ ਸਮਰ ਕੈਂਪ ਹੈ ਅਗਲੇ ਵੀਕ ਤੋਂ ਸਟਾਰਟ ਹੋ ਰਿਹਾ, ਸੋ ਜੋ ਚੀਜ਼ ਹੈ ਜਿਹੜਾ ਬੱਚਾ ਤੁਸੀਂ ਕਹਿ ਲਓ ਵੀ 5-6 ਮਹੀਨਿਆਂ ਦੇ ਵਿੱਚ ਸਿੱਖਦਾ ਪਿਆ, ਸੋ ਉਹ ਆ ਜਿਹੜਾ ਇਸ 1.5-2 ਮਹੀਨੇ ਦੇ ਵਿੱਚ ਹੈ ਜਿਹੜਾ ਉਹ ਸਿੱਖ ਜਾਵੇਗਾ। ਸੋ ਇੱਕ ਮੈਂ ਇਹ ਕਹਿੰਦਾ ਵੀ ਭੰਗੜਾ ਸਿਰਫ ਆਪਾਂ ਇਹ ਨਾ ਦੇਖੀਏ ਵੀ ਆਪਾਂ ਭੰਗੜਾ ਹੀ ਸਿਖਾਉਣਾ, ਇਹਦੇ ਨਾਲ ਬੱਚੇ ਦੀ ਹੈ ਜਿਹੜੀ ਹੋਰ ਗਰੋਥ ਵੀ ਬਹੁਤ ਹੁੰਦੀ ਹੈ, ਆਪਾਂ ਉਹਦੀ ਲੀਡਰਸ਼ਿਪ ਕੁਆਲਿਟੀ ਕਹਿ ਲਈਏ, ਹਾਂਜੀ, ਅਤੇ ਆਪਣੇ ਆਪ ਦੇ ਵਿੱਚ ਜੋ ਬੱਚਿਆਂ ਦੇ ਵਿੱਚ ਕੌਨਫੀਡੈਂਸ ਆਉਂਦਾ ਆ। ਮੈਂ ਕਹਿੰਦਾ ਤੂੰ, ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਜਿਹੜਾ ਸ਼ਾਈ ਬਹੁਤ ਹੈ, ਸ਼ਰਮੀਲਾ ਬਹੁਤ ਹੈ, ਗੱਲ ਨਹੀਂ ਕਰਦਾ, ਆਪਣੇ ਆਪ ਨੂੰ ਰਿਜ਼ਰਵ ਰੱਖਦਾ ਪਿਆ ਆ, ਇੱਕ ਵਾਰ ਜਿਹੜਾ ਇਸ ਐਕਟੀਵਿਟੀ ਦੇ ਵਿੱਚ ਪਾ ਕੇ ਦੇਖਿਓ 2 ਮਹੀਨੇ ਬਾਅਦ, ਉੱਦਾਂ ਤਾਂ ਤੁਹਾਨੂੰ ਆ ਜਿਹੜਾ 2 ਹਫ਼ਤੇ ਵਿੱਚ ਹੀ ਫਰਕ ਦਿਸਣ ਲੱਗ ਪਵੇਗਾ, ਪਰ 2 ਮਹੀਨੇ ਦੇ ਵਿੱਚ ਉਹ ਇਦਾਂ ਦਾ ਉਹਦਾ ਕਰੈਕਟਰ ਬਿਲਡ ਅਪ ਹੋ ਜਾਏਗਾ ਤੇ ਤੁਸੀਂ ਆ ਜਿਹੜੇ ਆਪ ਹੈ ਜਿਹੜੇ ਸਰਪ੍ਰਾਈਜ਼ ਹੋ ਜਾਓਗੇ, ਅਮੇਜ਼ਡ ਹੋ ਜਾਓਗੇ ਵੀ ਬਾਕੀ ਹੈ ਜਿਹੜਾ ਭੰਗੜੇ ਦੇ ਵਿੱਚ ਜਾ ਕੇ ਸਾਡਾ ਬੱਚਾ ਜਿਹੜਾ ਐਕਟਿਵ ਹੋ ਗਿਆ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਆ ਜੀ ਬੱਚੇ ਆ ਜਿਹੜੇ ਬਹੁਤ ਐਕਟਿਵ ਹੈ। ਸੋ ਜੇ ਤੁਹਾਨੂੰ ਲੱਗਦਾ ਪਿਆ ਐਕਟਿਵ ਹੈਗਾ ਆ ਤੇ ਤਾਂ ਵੀ ਪਾਓ ਤਾਂ ਕਿ ਉਹਦੀ ਹੋਰ ਆ ਜਿਹੜੀ ਪੋਲਿਸ਼ਡ ਹੋਵੇਗੀ, ਹੋਰ ਨਿਖਰ ਕੇ ਆਵੇਗਾ। ਤੇ ਤੁਸੀਂ ਆ ਜਿਹੜਾ ਤਜਰਬੇ ਦੇ ਨਾਲ ਹਰਜੋਤ ਜੀ ਦੱਸਿਓ, ਕਿਉਂਕਿ ਵੱਖ ਵੱਖ ਤਰ੍ਹਾਂ ਦੇ ਜਿਹੜੇ ਬੱਚੇ ਆ ਜਿਹੜੇ ਉਹ ਆਉਂਦੇ ਆ ਸਿੱਖਣ, ਸਭ ਤੋਂ ਔਖਾ ਜਿਹੜਾ ਏਜ ਗਰੁੱਪ ਹੈ ਤੁਹਾਨੂੰ ਕਿਹੜਾ ਲੱਗਦਾ ਤੇ ਤੁਹਾਨੂੰ ਕੀ ਲੱਗਦਾ ਵੀ ਸਟਾਰਟਿੰਗ ਹੈ ਜਿਹੜੀ ਭੰਗੜੇ ਦੀ ਬੱਚਿਆਂ ਦੀ, ਕਿਹੜੀ ਏਜ ਤੋਂ ਸਟਾਰਟ ਕਰ ਲੈਣਾ ਚਾਹੀਦਾ? ਕਈ ਵਾਰ ਬੱਚੇ ਪੇਰੈਂਟਸ ਇਹ ਕਹਿ ਦਿੰਦੇ ਆ ਵੀ ਬੱਚਾ ਹਜੇ ਛੋਟਾ ਬਹੁਤ ਹੈ, ਥੋੜਾ ਜਿਹਾ ਗਰੋ ਅਪ ਹੋ ਜਾਵੇ ਫੇਰ ਪਾ ਦਈਏ।
1: ਹਾਂਜੀ,
0: ਪਰ ਵਧੀਆ ਏਜ ਗਰੁੱਪ ਕਿਹੜੀ ਹੈ?
1: ਜਿਹੜਾ ਮੈਂ ਦੇਖਿਆ ਨਾ, ਮੈਨੂੰ ਇੱਕ ਤੇ ਮੈਨੂੰ ਫੋਨ ਕਾਲ ਪਤਾ ਕਿ ਸਾਡਾ ਬੱਚਾ 3 ਸਾਲ ਦਾ ਜਾਂ 4 ਸਾਲ ਦਾ, ਆਪਾਂ ਭੰਗੜੇ 'ਚ ਪਾ ਸਕਦੇ ਹਾਂ? ਉਹ ਚੀਜ਼ ਦਾ ਉਹ ਏਜ ਗਰੁੱਪ ਥੋੜ੍ਹਾ ਜਿਹਾ ਔਖਾ ਹੈ। ਆਪਾਂ ਇੱਕ ਵਾਰੀ ਟਰਾਈ ਵੀ ਕੀਤਾ ਸੀ ਕਿ ਆਪਾਂ ਨਾ ਚੱਲ ਠੀਕ ਹੈ ਪੇਰੈਂਟਸ 'ਤੇ ਫੋਨ ਕਰਦੇ ਨਾ, ਆਪਾਂ ਚੱਲ ਟਰਾਈ ਕਰ ਦਿੰਦੇ ਹਾਂ ਕਿ ਸਾਰਿਆਂ ਨੂੰ ਆਉਂਦਾ ਕਿ ਅਸੀਂ ਪਾਉਣਾ ਬੱਚਾ ਵਾ, ਚੱਲ ਠੀਕ ਆਪਾਂ ਟਰਾਈ ਕਰ ਲੈਂਦੇ ਹਾਂ, ਕਦੀ ਨਹੀਂ ਕਰਨਾ ਮੈਂ
0: ਸਾਨੂੰ
1: ਕਰਨਾ ਪਿਆ ਸੀ, ਕਿਉਂਕਿ ਜੇ ਆਪਾਂ ਬੱਚੇ ਲੈ ਕੇ ਆਉਂਦੇ ਨਾ ਫਿਰ ਬੱਚਿਆਂ ਨੂੰ ਫਿਰ ਕੁਛ ਨਾ ਕੁਛ ਸਿੱਖਣਾ ਚਾਹੀਦਾ। ਸੋ ਆਪਾਂ ਇੱਕ ਨਵਾਂ ਫਿਰ ਸਟ੍ਰੈਟਜੀ ਖੋਲੇਗਾ, ਆਪਾਂ ਲੈਵਲ 0 ਤੋਂ ਸਟਾਰਟ ਕਰ ਲੈਂਦੇ ਹਾਂ। ਸੋ ਆਪਾਂ ਉਹਦੇ ਵਿੱਚ ਬਹੁਤ ਬੇਸਿਕ ਰੱਖਿਆ ਕਿ ਜਿੰਨਾ ਬੇਸਿਕ ਤੋਂ ਬੇਸਿਕ ਰੱਖਿਆ ਆਪਾਂ ਕੀਤਾ, ਤੇ ਹੁਣ ਕਿਉਂਕਿ ਬੱਚੇ ਹੁਣ ਸਾਲ ਹੋ ਗਏ ਲੱਗੇ ਹੋਏ ਨੇ, ਉਹ ਹੁਣ ਕਰਨ ਲੱਗ ਪਏ ਕਿਉਂਕਿ ਹੁਣ 5-6 ਸਾਲ ਦੇ ਹੋ ਗਏ ਹਨਾ। ਸੋ ਉਹ ਫਰਕ ਤੇ ਪਿਆ ਸੀ, ਬਟ ਮੈਂ ਕਰਨਾ ਨੀ ਅੱਗੇ ਤੋਂ, ਮੈਂ ਸਹੀ ਕਹਿੰਦਾ 4 ਸਾਲ ਵਾਲੇ ਬੱਚੇ ਉਹ ਸਭ ਤੋਂ ਔਖਾ ਏਜ ਗਰੁੱਪ ਹੈ, ਕਿਉਂਕਿ ਉਹ ਛੋਟੇ ਹੁੰਦੇ ਨਾਲ ਕੀ ਕਰ ਸਕਦੇ,
0: ਉਹ ਕਿਉਂਕਿ ਹਜੇ ਸਮਝ ਹੀ ਨਹੀਂ ਹੁੰਦੀ ਜੀ,
1: ਹਾਂਜੀ
0: ਨਾ ਉਹਨਾਂ ਨੂੰ ਮਿਊਜ਼ਿਕ ਦੀ ਸਮਝ ਹੈ ਜੀ। ਸੋ ਉਹ ਤਾਂ ਸਿਰਫ ਇੱਕ ਆਪਣੀ ਮੌਜ ਦੇ ਵਿੱਚ ਹੀ
1: ਹੁੰਦੇ,
0: ਤੇ ਕਹਿੰਦੇ ਨਾ ਵੀ ਬਚਪਨ ਹੈ ਜਿਹੜਾ ਉਹੀ ਪਿਆਰਾ ਆ, ਬਾਕੀ ਤਾਂ ਫਿਰ ਅੱਗੇ ਜ਼ਿੰਮੇਵਾਰੀਆਂ ਵਧਦੀਆਂ ਜਾਂਦੀਆਂ। ਅੱਛਾ, ਕਿਹੜਾ ਏਜ ਗਰੁੱਪ ਕਿੱਥੋਂ ਜੀ ਹੈ ਜਿਹੜੇ ਸਟਾਰਟ ਹੈ ਜਿਹੜੇ?
1: ਹਾਂਜੀ, ਸੋ ਆਪਾਂ 6 ਤੋਂ ਸਟਾਰਟ ਰੱਖਿਆ, 6 ਸਾਲ ਤੋਂ ਬਹੁਤ ਵਧੀਆ ਸਿੱਖਦੇ ਨੇ ਬੱਚੇ, ਕਿਉਂਕਿ ਉਹ ਉਸ ਲੈਵਲ ਤੇ ਫਿਰ ਬੱਚੇ ਸਕੂਲ ਵੀ ਜਾਣ ਲੱਗ ਪੈਂਦੇ ਨੇ, ਉਹਨਾਂ ਨੂੰ ਆਪਣੇ ਪੈਰਾਂ ਦੇ ਕੰਟਰੋਲ ਵੀ ਥੋੜ੍ਹੇ ਜਿਹੇ ਹੁੰਦੇ, ਹੱਥ ਦੇ ਵੀ ਕੰਟਰੋਲ ਹੁੰਦੇ ਨੇ, 6 ਸਾਲ ਤੋਂ ਆਪਾਂ ਰੱਖਿਆ ਕਿਉਂਕਿ 6 ਸਾਲ ਤੋਂ ਬੱਚੇ ਵਧੀਆ ਸਿੱਖਦੇ ਨੇ।
0: ਕਿਆ ਬਾਤ ਹੈ! ਸੋ ਦੋਸਤੋ, ਤੁਸੀਂ ਹਰਜੋਤ ਜੀ ਹੋਣਾ ਦਾ ਜਿਹੜਾ ਨੰਬਰ ਹੈ ਪਹਿਲਾਂ ਇਹ ਨੋਟ ਕਰ ਲਓ, ਕਈ ਵਾਰ ਨੰਬਰ ਰਹਿ ਜਾਂਦਾ, ਤੁਸੀਂ ਡਰਾਈਵ ਕਰ ਰਹੇ ਹੋ ਤੁਹਾਡੇ ਕੋਲੋਂ ਨੰਬਰ ਹੈ ਜਿਹੜਾ ਨਹੀਂ ਨੋਟ ਹੋਇਆ, ਤਾਂ ਤੁਸੀਂ ਇੱਦਾਂ ਭੰਗੜਾ ਅਕੈਡਮੀ ਹੈ ਜਿਹੜਾ ਇਹਨੂੰ ਗੂਗਲ ਵੀ ਕਰ ਸਕਦੇ ਹੋ। ਵਿਲੀਅਮ ਅਤੇ ਏਅਰਪੋਰਟ ਮੇਜਰ ਇੰਟਰਸੈਕਸ਼ਨ ਆ, ਉਹਦੇ ਕੋਲ ਇਹ ਜੇ ਭੰਗੜਾ ਅਕੈਡਮੀ ਹੈ। ਸੋ ਨੰਬਰ ਹੈ 6475077672, 647-577-7672, 6475077672 'ਤੇ ਤੁਸੀਂ ਹਰਜੋਤ ਜੀ ਹੋਣਾ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ। ਸੋ ਅਗਲੇ ਹਫ਼ਤੇ ਤੋਂ ਇਹ ਜਿਹੜਾ ਕੈਂਪ ਹੈ ਜਿਹੜਾ ਸਟਾਰਟ ਹੋ ਰਿਹਾ, ਜੇ ਤੁਹਾਨੂੰ ਲੱਗਦਾ ਪਿਆ ਵੀ ਤੁਹਾਡੀ ਆ ਜਿਹੜੀ ਇੱਕ ਵੀਕ ਵਾਸਤੇ, ਕਈ ਵਾਰ ਹੁੰਦੇ ਵਕੇਸ਼ਨ 'ਤੇ ਜਾ ਰਹੇ ਹੋ ਜਾਂ ਕਿਤੇ ਘੁੰਮਣ ਜਾ ਰਹੇ ਹੋ, ਕਈ ਵਾਰ ਸਮਾਂ ਰੱਖਿਆ ਹੁੰਦਾ, ਕਿ ਉਹਦੇ ਵਾਸਤੇ ਵੀ ਆ ਜਿਹੜਾ ਤੁਸੀਂ ਕੋਈ ਤਿਆਰੀ ਕੀਤੀ ਹੋਈ ਆ ਵੀ ਇੱਕ ਹੋਰ ਵੀ ਆ ਜਿਹੜਾ ਤਾਂ ਕਿ ਬੱਚਿਆਂ ਨੂੰ ਆ ਜਿਹੜਾ ਫਿਰ ਉੱਥੇ ਪਹੁੰਚਾਇਆ ਜਾ ਸਕੇ, ਉਹਦੇ ਵਾਸਤੇ ਵੀ ਕੋਈ ਹੋਰ ਕੰਟਰੀਬਿਊਸ਼ਨ ਕਰ ਸਕਦੇ?
1: ਹਾਂਜੀ, ਸੋ ਜਿੱਦਾਂ ਜੇ ਪਹਿਲਾ ਹਫ਼ਤੇ ਤੱਕ ਨਹੀਂ ਆਉਂਦਾ ਉਹ ਕੋਈ ਪ੍ਰੋਬਲਮ ਨਹੀਂ ਸਾਡੇ ਲਈ, ਜੇ ਤੁਸੀਂ ਉਸ ਤੋਂ ਬਾਅਦ ਵੀ ਨੈਕਸਟ ਵੀਕ ਵੀ ਆਉਣਾ ਹੋਵੇ ਨਾ, ਆਪਾਂ ਬੱਚਿਆਂ ਨੂੰ ਕਵਰ ਅਪ ਕਰ ਦਿੰਦੇ ਬੱਚਿਆਂ ਨੂੰ ਇਕੱਠੇ ਕਰਦੇ ਹਾਂ ਰਾਈਟ ਅਵੇ,
0: ਕਿਉਂਕਿ
1: ਸਾਨੂੰ ਪਤਾ ਕਿ ਸਾਰਿਆਂ ਦਾ ਵੀ ਪ੍ਰੋਗਰਾਮ ਹੁੰਦੇ ਨੇ, ਸਮਰ ਵੀ 2 ਮਹੀਨੇ।
0: ਜੀ ਜੀ, ਬਿਲਕੁਲ ਬਿਲਕੁਲ। ਅੱਛਾ, ਜਿੱਦਾਂ ਇਹ ਕੈਂਪ ਚੱਲਦੇ ਆ ਉਧਰ ਤਾਂ ਰੈਗੂਲਰ ਚੱਲਦੇ ਆ, ਕਈ ਵਾਰ ਵਿੱਚੋਂ ਦੀ ਬੱਚਾ ਜੇ ਆਫ ਲੈ ਰਹੇ ਹੋ, ਜੇ ਤੁਸੀਂ ਦੋਸਤੋ ਹਫ਼ਤੇ 2 ਹਫ਼ਤੇ ਵਾਸਤੇ ਵੀ ਜਾ ਰਹੇ ਹੋ, ਤੇ ਕਵਰ ਅਪ ਕਲਾਸਿਸ ਵੀ ਆ ਜਿਹੜੀਆਂ ਬੱਚਿਆਂ ਲਈ ਉਪਲਬਧ ਨੇ, ਤਾਂ ਕਿ ਬੱਚਿਆਂ ਨੂੰ ਆ ਜਿਹੜਾ ਦੁਬਾਰਾ ਜਿਹੜੀਆਂ ਚੀਜ਼ਾਂ ਮਿਸ ਹੋ ਗਈਆਂ ਉਹ ਉਹਨਾਂ ਨੂੰ ਆ ਜਿਹੜਾ ਕਰਵਾ ਕੇ ਆ ਜਿਹੜਾ ਉਹਨਾਂ ਨੂੰ ਫਿਰ ਉਸੇ ਕੈਂਪ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਫਿਰ ਪਾ ਦਿੱਤਾ ਜਾਵੇ। ਸੋ ਇੱਦਾਂ ਆ, ਕੁਛ ਵੀ ਮਿਸ ਨਹੀਂ ਹੋਵੇਗਾ। ਸੋ ਬੱਚਿਆਂ ਨੂੰ ਆ ਜਿਹੜਾ ਤੁਸੀਂ ਆ ਜਿਹੜਾ ਸਮਰ ਕੈਂਪ ਦੇ ਵਿੱਚ ਇਨਰੋਲ ਕਰਨਾ, ਅਤੇ ਨੰਬਰ ਹੈ ਜਿਹੜਾ 6475077672, 647-577-7672 'ਤੇ ਆ ਜਿਹੜਾ ਦਾ ਭੰਗੜਾ ਅਕੈਡਮੀ ਦੇ ਜੋਤ ਜੀ ਹੋਣਾ ਦੇ ਨਾਲ ਤੁਸੀਂ ਆ ਜਿਹੜਾ ਸੰਪਰਕ ਕਰ ਸਕਦੇ ਹੋ। ਬਾਕੀ ਅੱਛਾ, ਹੋਰ ਏਜਸ ਵੀ ਹੈਗੇ ਆ, ਜਿੱਦਾਂ ਹੁਣ ਸਾਡੀ ਉਮਰ ਦੇ ਹੋ ਗਏ, ਕਈ ਹੈ 65 ਈਅਰ, ਉਹ ਕਹਿੰਦੇ ਕੁਝ ਹੋਰ ਤਾਂ ਹੁੰਦਾ ਨੀ, ਭੰਗੜੇ ਦੇ ਨਾਲ ਚਲੋ ਥੋੜੀ ਜਿਹੀ ਐਕਟੀਵਿਟੀ ਹੈ ਜਿਹੜੀ ਹੋ ਜਾਂਦੀ ਹੈ।
1: ਹਾਂਜੀ, ਨਹੀਂ ਆਪਾਂ ਹਰੇਕ ਏਜ ਗਰੁੱਪ ਤੇ ਆਪਾਂ ਰੱਖਿਆ, ਸਾਡੇ ਕੋਲ ਅਡਲਟਸ ਦਾ ਪ੍ਰੋਗਰਾਮ ਵੀ ਹੈ, ਬੱਚਿਆਂ ਦਾ ਪ੍ਰੋਗਰਾਮ ਵੀ ਹੈ, ਹਨਾ, ਆਪਾਂ ਸਾਰਿਆਂ ਦੇ ਏਜ ਗਰੁੱਪ ਰੱਖੇ ਨੇ। ਮੁੰਡੇ ਦਾ ਵੀ 65+ ਗਿਆ, ਮੇਰਾ ਤੇ ਆਪ ਗੋਲ ਹੈ ਕਿ ਕੋਈ ਏਦਾਂ ਦੀ ਕੋਈ ਕਲਾਸ ਸਾਡੀ ਬਣੇ, ਜੇ ਹੈਗੇ ਨੇ ਜੇ ਕਰਨਾ ਚਾਹੁੰਦੇ 100% ਆਪਾਂ ਇਕੱਠੇ ਕਰਕੇ ਆਪਾਂ ਲਾਵਾਂਗੇ,
0: ਕਿਉਂਕਿ
1: ਮੇਰਾ ਵੀ ਇੱਕ ਗੋਲ ਹੈ ਕਿ ਸਾਰਿਆਂ ਨੂੰ ਸਿਖਾਉਣਾ ਚਾਹੀਦਾ, ਜੇ ਭਾਵੇਂ ਸਿਰਫ ਕੱਲਾ ਝੂਮਰ ਦਾ ਹੀ ਹੋ ਜਾਵੇ, ਹਨਾ, ਜੋ ਵੀ ਹੋ ਜਾਵੇ, ਬਟ ਆਪਾਂ ਕੁਛ ਨਾ ਕੁਛ ਕਰੀਏ,
0: ਹਨਾ।
1: ਸੋ ਮੇਰਾ ਵੀ ਇੱਕ ਟਾਰਗੇਟ ਹੀ ਹੈ ਕਿ 65 ਸਾਲ ਤੋਂ ਉੱਤੇ ਜਿੰਨੇ ਵੀ ਲੋਕੀ ਜਿਹੜੇ ਸੁਣਦੇ ਪਏ ਨੇ, ਮੈਂ ਜੇ ਹੈਗੇ ਨੇ ਤੇ ਆ ਜਾਓ, ਆਪਾਂ ਕੁਛ ਨਾ ਕੁਛ ਕਰ ਲੂਗੇ।
0: ਵਾਹ ਜੀ ਵਾਹ, ਵਾਹ ਜੀ ਵਾਹ। ਸੋ ਦੋਸਤੋ, ਤੁਸੀਂ ਇਹ ਜਿਹੜੇ ਸੀਨੀਅਰ ਹੋ, ਤਾਂ ਵੀ ਇਹ ਜਿਹੜਾ ਦੇਖੋ ਦਰਵਾਜ਼ੇ ਖੁੱਲ੍ਹੇ ਨੇ ਤਾਂ ਭੰਗੜਾ ਅਕੈਡਮੀ ਦੇ, ਸੋ ਤੁਸੀਂ ਆਪ ਵੀ ਇਹ ਜਿਹੜਾ ਫਿਜ਼ੀਕਲ ਕੋਈ ਐਕਟੀਵਿਟੀ ਕਰਨੀ ਚਾਹੁੰਦੇ ਹੋ, ਜਾਂ ਫਿਰ ਮੇਰੀ ਉਮਰ ਦੇ ਹੋ, ਕਈ ਵਾਰ ਇੱਦਾਂ ਹੁੰਦਾ ਜੀ ਕੋਈ ਪਾਰਟੀ ਆ ਜਾਂਦੀ ਹੈ, ਵਿਆਹ ਸ਼ਾਦੀ ਆ ਜਾਂਦੀ ਹੈ, ਅਤੇ ਉਦੋਂ ਸੰਗ ਇਸੇ ਕਰਕੇ ਕਈ ਵਾਰ ਹੈ ਜਿਹੜਾ ਕੋਈ ਡਾਂਸ ਫਲੋਰ 'ਤੇ ਨਹੀਂ ਜਾਂਦਾ, ਸਾਨੂੰ ਕਿਹੜਾ ਨੱਚਣਾ ਹੁੰਦਾ ਆ, ਹਨਾ ਜੀ। ਸੋ ਜਦੋਂ ਤੁਸੀਂ ਇਹ ਥੋੜ੍ਹੀਆਂ ਜਿਹੀਆਂ ਕਲਾਸਾਂ ਲਾ ਲੈਂਦੇ ਹੋ, ਇਹ ਮੇਰਾ ਪਰਸਨਲ ਤਜਰਬਾ ਆ, ਮੇਰੇ ਨਾਲ ਹੱਡ ਬੀਤੀ ਕਹਿ ਲਓ ਜਾਂ ਜੱਗ ਬੀਤੀ ਕਹਿ ਲਓ, ਜਿਹਨੇ ਆ ਜਿਹੜਾ ਹਫ਼ਤੇ ਦੋ ਹਫ਼ਤੇ ਵੀ ਕਲਾਸਾਂ ਲਾ ਲਈਆਂ, ਜਿੱਦੀ ਉੱਥੇ ਆ ਜਿਹੜਾ ਵਿਆਹ ਦੇ ਵਿੱਚ ਆ ਡੀ ਜੇ ਚੱਲੇਗਾ, ਮੈਂ ਕਹਿੰਦਾ ਵੀ ਉਹ ਸਭ ਤੋਂ ਅੱਗੇ ਹੋਊਗਾ, ਹੁਣ ਤਾਂ ਮੈਂ ਭੰਗੜਾ ਸਿੱਖਿਆ, ਲਓ ਜੀ ਸਟਾਰਟਿੰਗ ਆਪਾਂ ਹੀ ਪਹਿਲਾਂ ਕਰਦੇ ਹਾਂ ਪੱਟ 'ਤੇ ਥਾਪੀ ਮਾਰ ਕੇ, ਇਹੋ ਜਿਹਾ ਮੈਂ ਕਹਿੰਦਾ ਵੀ ਉਹਨਾਂ 'ਚ ਕੌਨਫੀਡੈਂਸ ਆ ਜਾਂਦਾ, ਬੱਚਿਆਂ ਦੀ ਤਾਂ ਗੱਲ ਕਰਦੇ ਹਾਂ, ਆਪਣੇ ਆਪ ਦੇ ਵਿੱਚ ਵੀ ਕੌਨਫੀਡੈਂਸ ਆ ਜਾਂਦਾ, ਸਾਨੂੰ ਭੰਗੜਾ ਆਉਂਦਾ ਹੀ ਆਉਂਦਾ ਹੈ, ਹਨਾ ਜੀ। ਸੋ ਆਪਾਂ ਕਾਲਸ ਵੀ ਨਾਲ ਦੀ ਨਾਲ ਲੈ ਲੈਂਦੇ ਹਾਂ ਹਰਜੋਤ ਜੀ, ਅਤੇ ਜੇ ਸਾਡੇ ਸਵਾਲ ਸਾਡੇ ਸਰੋਤਿਆਂ ਦੇ ਉਹ ਵੀ ਬਾਕੀ ਆ ਜੀ। ਗਿੱਧੇ ਬਾਰੇ ਪੁੱਛਿਆ ਵੀ ਜਿਹੜੇ ਪੁਰਸ਼ ਕਿਹੜਾ ਗਿੱਧਾ ਪਾਉਂਦੇ ਨੇ, ਕਦੀ ਦੇਖਿਆ ਉਹ ਗਿੱਧਾ ਕਿਹੋ ਜਿਹਾ ਲੱਗਿਆ, ਅਤੇ ਬਾਕੀ ਭੰਗੜੇ ਦੀਆਂ ਵੱਖ ਵੱਖ ਵੰਨਗੀਆਂ ਉਹਨਾਂ ਦੇ ਉੱਤੇ ਵੀ ਅਸੀਂ ਆ ਜਿਹੜੀ ਗੱਲਬਾਤ ਕਰਾਂਗੇ। ਸੋ ਲੈਟਸ ਸਟਾਰਟ ਯੂਅਰ ਕਾਲਸ। ਸਟੂਡੀਓ ਦਾ ਨੰਬਰ 905-673-3337, 9056-733-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ, 7603। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਰਜੋਤ ਜੀ,
2: ਬਹੁਤ ਚੰਗਾ ਪ੍ਰਣਾਲੀ ਜੀ, ਬਹੁਤ ਚੰਗਾ ਕਰਨਾ ਜੀ, ਮਤਲਬ ਸਾਡੇ ਇੱਧਰ ਹੈ ਨਹੀਂ ਇਸ ਤਰ੍ਹਾਂ ਇਸ ਗੱਲ, ਸਾਡੇ ਵਾਲੇ ਇੱਧਰ ਹੀ ਕੁਛ ਸ਼ੁਰੂ ਕਰੋ ਜਾਂ ਕੁਛ, ਸਾਨੂੰ ਹੀ ਔਰਚੇ ਜੀ, ਸਾਡਾ ਜੀ ਉਹ ਤਾਂ ਬੁੜੇ ਗਏ ਸੀ ਵੈਸੇ ਹੁਣ।
0: ਹਾਂਜੀ, ਕਿਹੜੇ ਏਰੀਆ ਭਾਜੀ, ਕਿਹੜਾ ਏਰੀਆ ਤੁਸੀਂ ਦੱਸਿਆ?
2: ਆਸ਼ਵਾਲ,
0: ਆਸ਼ਵਾ ਵੱਲ, ਆਸ਼ਵਾ ਵੱਲ, ਓਕੇ ਓਕੇ, ਠੀਕ ਹੈ ਜੀ। ਉਹ ਹਿਪ ਕਵਰ ਕਰਦੀ ਹੈ ਤੁਸੀਂ ਕਹਿੰਦੇ, ਓਨਟਾਰੀਓ ਜਿਹੜਾ ਹੈਲਥ ਇੰਸ਼ੋਰੈਂਸ ਕਾਰਡ ਹੈ, ਤੁਸੀਂ ਕਹਿੰਦੇ ਵੀ ਉਹ ਕਵਰ ਕਰਦੀ ਹੈ, ਹੈਨੀ,
2: ਵੈਨਕੂਵਰ ਚ, ਵੈਨਕੂਵਰ,
0: ਅੱਛਾ, ਵੈਨਕੂਵਰ ਦੇ ਵਿੱਚ, ਇਹਦੀ ਇਹਦੀ ਜਾਣਕਾਰੀ ਨਹੀਂ ਮੈਨੂੰ ਭਾਜੀ,
2: ਪਤਾ ਕਰਿਓ ਨਾ ਕਹਿੰਦੇ ਆ
0: ਸਗਨਦੀਪ ਜੀ। ਵੈਰੀ ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
3: ਜਿੰਨਾ ਕ ਮੈਂ ਪੜਿਆ ਆ, ਜਿੰਨਾ ਕ ਮੈਨੂੰ ਨੌਲੇਜ ਆ, 1947 ਤੋਂ ਪਹਿਲਾਂ ਇਹ ਜਦੋਂ ਪੰਡਾ ਨੀ ਸੀਗਾ, ਆਪਣਾ ਪਾਰਟੀਸ਼ਨ ਨੀ ਹੋਈ ਸੀਗੀ, ਇਹ ਲਾਹੌਰ ਦੇ ਕੁਛ ਪਿੰਡਾਂ ਚ ਵੀ ਪਾਇਆ ਜਾਂਦਾ ਸੀਗਾ।
0: ਹਾਂਜੀ
3: ਹਾਂਜੀ, ਹੁਣ ਹੁਣ ਮੋਸਟਲੀ ਮਤਲਬ ਜਿਹੜਾ ਤੁਸੀਂ ਦੂਜਾ ਕੁਸਚਨ ਪੁੱਛਿਆ ਸੀ ਵੀ ਫੇਮਸ ਕਿੱਥੋਂ ਆ, ਓਰੀਜਿਨੇਟਡ ਕਹਿੰਦੇ ਭਾਜੀ ਇਹਦੇ ਮਾਝੇ ਦੀ ਹੋਇਆ ਸੀਗਾ, ਜਿਹੜਾ ਭੰਗੜੇ ਦਾ ਹੋਇਆ ਸੀਗਾ ਜਨਮ।
0: ਅੱਛਾ ਜੀ,
3: ਹਾਂਜੀ, ਇਹਦਾ ਤੇ ਐਕਟੀਵਿਟੀ ਭਾਜੀ ਮੈਂ ਤਾਂ ਕਹਿੰਦਾ ਇਹ ਸਭ ਤੋਂ ਬੈਸਟ ਐਕਟੀਵਿਟੀ ਹੈਗੀ ਭੰਗੜਾ, ਜਿਹਦੇ ਵਿੱਚ ਤੁਹਾਡੇ ਸਾਰੇ ਮਸਲ ਵਰਕ ਕਰਦੇ ਆ ਇੱਕੋ ਟਾਈਮ ਤੇ।
0: ਸਹੀ ਗੱਲ ਹੈ ਜੀ,
3: ਹਾਂਜੀ, ਕੋਰ ਹੋ ਗਈ ਤੁਹਾਡੀ, ਆਪਾਂ ਲੋਅਰ ਬਾਡੀ ਹੋ ਗਈ, ਅਪਰ ਬਾਡੀ ਹੋ ਗਈ, ਰਾਈਟ, ਇੱਕੋ ਟਾਈਮ ਤੇ ਸਾਰੇ ਤੁਹਾਡੇ ਬਾਡੀ ਪਾਰਟ ਕੰਮ ਕਰਦੇ ਆ, ਔਰ ਜ਼ਿਆਦਾ ਨਹੀਂ ਤਾਂ ਤੁਸੀਂ ਦਿਨ ਦੇ ਵਿੱਚ 10-15 ਮਿੰਟ ਵੀ ਭੰਗੜਾ ਪਾਓਗੇ ਤਾਂ ਤੁਹਾਡੇ ਮੈਨੂੰ ਲੱਗਦਾ ਉਹ 10,000 ਸਟੈਪ ਕਾਉਣ ਦੇ ਬਰਾਬਰ ਹੀ ਹੋਊਗਾ, ਜਿਹੜਾ ਆਪਾਂ 10,000 ਸਟੈਪ ਪੂਰਾ ਕਰਦੇ ਹਾਂ, ਜੇ ਤੁਸੀਂ ਦਿਨ ਦੇ ਵਿੱਚ 10-15 ਮਿੰਟ ਵੀ ਭੰਗੜਾ ਕਰ ਲਓਗੇ ਤਾਂ ਇਟਸ ਮੋਰ ਦੈਨ ਇਨਫ।
0: ਕੀ ਬਾਤ ਹੈ, ਸਹੀ ਗੱਲ ਹੈ ਭਾਜੀ, ਸਹੀ ਗੱਲ, ਬਹੁਤ ਖੂਬ ਕਿਹਾ ਤੁਸੀਂ, ਬਿਲਕੁਲ ਬਿਲਕੁਲ,
3: ਥੈਂਕ ਯੂ ਭਾਜੀ।
0: थैंक यू भाजी, बहुत बहुत धन्यवाद। बहुत सोहनी है जिहड़ी तुसीं गलबात कीती है। दोस्तों देखो, भंगड़े दे कई गुण है, जिन्हां ने भंगड़ा सिख्या होया जां पाउंदे ने उहनां नूं है जिहड़ा पता है वी भंगड़े दी की अहमियत है। भंगड़े नूं सिर्फ एज ए डांस ना लईए, मैं बार बार कहना एक है फिजिकल एक्टिविटी लईए। अपने आप नूं वी तुसीं एनरोल कराओ। अज हरजोत जी होनी है जिहड़े आए हुए है, फिर मैनूं पता अगले हफ्ते तो इन्हां ने बिजी हो जाना, क्योंकि आ जिहड़ा उदां तां जिहड़ियां इन्हां दीआं रैगूलर क्लासिस है जिहड़ियां ਉਹ ਆਲ ਸੀਜ਼ਨ ਚੱਲਦੀਆਂ ਨੇ, ਪਰ ਸਮਰ ਕੈਂਪ ਨੂੰ ਲੈ ਕੇ ਆ ਜਿਹੜਾ ਉਤਸ਼ਾਹ ਬੱਚਿਆਂ ਦੇ ਵਿੱਚ ਪਾਇਆ ਜਾ ਰਿਹਾ, ਪੇਰੈਂਟਸ ਦੇ ਵਿੱਚ ਪਾਇਆ ਜਾ ਰਿਹਾ, ਤੋ ਛੇਤੀ ਆ ਜਿਹੜਾ ਤੁਸੀਂ ਇਨਰੋਲ ਕਰ ਲਓ, ਕਿਉਂਕਿ ਆ ਜਿਹੜਾ ਹਰ ਇੱਕ ਸਮਰ ਕੈਂਪ ਜਦੋਂ ਕਲਾਸ ਪਹਿਲੀ ਸਟਾਰਟ ਹੁੰਦੀ ਹੈ ਨਾ, ਉਹਦੇ 'ਚ ਸਪੋਟਸ ਆ ਜਿਹੜੇ ਉਹ ਲਿਮਿਟਡ ਹੁੰਦੇ ਨੇ, ਫਿਰ ਜਦੋਂ ਭਰ ਜਾਂਦੇ ਆ ਫਿਰ ਵੇਟਿੰਗ ਦੇ ਵਿੱਚ ਪਾਇਆ ਜਾਂਦਾ। ਹਰਜੋਤ ਹੋਣੀ ਹੈ ਮੇਰੀ ਆਫ ਦੀ ਈਅਰ ਵੀ ਗੱਲ ਹੋਈ ਹੈ, ਕਹਿੰਦੇ ਭਾਅ ਜੀ ਅਸੀਂ ਨਾ ਰੱਖਿਆ ਹੋਇਆ ਵੀ ਇੰਨੇ ਕੁ ਸਪੋਟਸ ਆ ਜਿਹੜੇ ਰੱਖ ਸਕਦੇ ਆ, ਕਿਉਂਕਿ ਅਸੀਂ ਕੁਆਲਿਟੀ ਆ ਜਿਹੜੀ ਡਿਲੀਵਰ ਕੁਆਲਿਟੀ ਦੇ ਵਿੱਚ ਵਿਸ਼ਵਾਸ ਕਰਦੇ, ਇੱਕ ਗ੍ਰੇਸਫੁਲੀ ਹਰ ਇੱਕ ਬੱਚੇ ਨੂੰ ਆ ਜਿਹੜੀ ਅਟੈਂਸ਼ਨ ਦੇਣੀ, ਇਸ ਕਰਕੇ ਅਸੀਂ ਕਲਾਸ ਸਾਈਜ਼ ਦੇ ਵਿੱਚ ਆ ਜਿਹੜੇ ਸਪੋਟਸ ਲਿਮਿਟਡ ਰੱਖੇ ਹੋਏ ਨੇ। ਸੋ ਦਾ ਭੰਗੜਾ ਅਕੈਡਮੀ ਨੰਬਰ ਹੈ ਜੀ 6475077672। ਸੰਧੂ ਸਾਹਿਬ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ ਭਾਅ ਜੀ।
4: ਦਾਵਾ ਕਰਦਾ ਗੋਡਿਆਂ ਦਾ ਇੰਨਾ ਕੁ ਜ਼ੋਰ ਲੱਗਦਾ, ਬਾਕੀ ਮੈਂ ਚਾਹੁੰਦਾ ਕਿ ਏਜ ਗਰੁੱਪ ਕੋਈ ਨੀ ਹੁੰਦਾ, ਕੋਈ ਹੁਣ 50 ਸਾਲ ਦਾ ਹੋ ਗਿਆ, ਪਰ ਮੈਨੂੰ ਲੱਗਦਾ ਵੀ ਗੱਭਰੂ ਨੱਚਦਾ ਆਪਣੇ ਸਵਾਲ ਜੀ ਮੇਰਾ ਵੀ ਤੇ ਆਪਾਂ ਨਾ ਜ਼ਰੂਰ ਉੱਥੇ ਮੈਂ ਕੋਲੇ ਟਾਈਮ ਭੰਗੜਾ ਪਾਇਆ, ਕੈਪਟਨ ਆ ਭੰਗੜੇ ਦਾ, ਤੇ ਬੜਾ ਉਦੋਂ ਚੜ੍ਹਦੀ ਮੇਰੇ ਚ ਸਾਨੂੰ ਚਾਹ ਹੁੰਦਾ ਸੀ ਕਿਤੇ ਵਿਆਹ ਸ਼ਾਦੀ ਭੰਗੜਾ ਪਾਉਣ ਦਾ ਮੌਕਾ ਮਿਲ ਜਾਏ, ਕੁੜੀ ਨੂੰ ਫਰੈਸ਼ ਕਿੱਦਾਂ ਕਰਦਾ।
0: ਸਹੀ ਗੱਲ, ਕਿਆ ਬਾਤ ਹੈ ਸੰਧੂ ਸਾਹਿਬ, ਅਜਾ ਤੁਸੀਂ ਇਸੇ ਸ਼ੌਂਕ ਚ ਭੰਗੜਾ ਸਿੱਖ ਲਿਆ ਵੀ ਮੈਂ ਇੰਪ੍ਰੈਸ ਕਰਨਾ ਕਿਸੇ ਨੂੰ। ਅੱਛਾ ਅੱਛਾ ਜੀ, ਠੀਕ ਹੈ ਠੀਕ
4: ਹੁੰਦੇ ਸੀ, ਜਿਹੜੀ ਲਾਲ ਕਲਰ ਦੀ ਜਿਹੜਾ ਲਾਚਾ ਹੁੰਦਾ ਸੀ ਉਹ ਹੁੰਦਾ ਸੀ ਸਾਡਾ ਕਲਰਫੁਲ, ਤੇ ਨਾਲ ਸਾਡੀ ਜਿਹੜੀ ਪੱਲੀ ਹੁੰਦਾ ਸੀ ਕੁੜਤਾ ਚਿੱਟਾ ਹੁੰਦਾ ਸੀ, ਮੇਰੇ ਕੋਈ ਨੀ ਹੁੰਦੀ, ਮੈਂ ਬੜਾ ਚਲੋ
0: ਸੰਧੂ ਸਾਹਿਬ। ਮਲਵਈ ਗਿੱਧੇ ਦੀ ਗੱਲ ਚੱਲੀ ਹੈ, ਮਲਵਈ ਗਿੱਧਾ ਜਿਹੜਾ ਆ ਉਹਦੇ ਵਿੱਚ ਕੀ ਹੁੰਦਾ ਆ?
4: ਉਸੇ ਵਿੱਚ ਦੇਖੋ ਬੋਲੀਆਂ ਪਾ ਕੇ ਨਾ ਅੱਗੇ ਆਉਂਦੇ ਆ ਨਾਲ, ਉਹ ਇੱਕ ਭੰਗੜਾ ਨੀ ਕਹਿ ਸਕਦੇ ਜਾਂ ਗਿੱਧਾ ਕਹਿ ਸਕਦੇ, ਉਹ ਇੱਕ ਡਿਫਰੈਂਟ ਜਿਹਾ ਬਣ ਗਈ ਆ।
0: ਫਿਰ ਉਹਦਾ ਨਾਮ ਕਿੱਦਾਂ ਪੈ ਗਿਆ ਭਾਜੀ ਮਲਵਈ ਗਿੱਧਾ? ਮੈਂ ਕਿਹਾ ਉਹਦਾ ਨਾਮ ਫਿਰ ਮਲਵਈ ਗਿੱਧਾ ਕਿੱਦਾਂ ਪੈ ਗਿਆ? ਸੰਧੂ ਸਾਹਿਬ ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਸੋ ਅਗਲੀ ਕਾਲ ਲੈਣਾ 1510 ਭਾਜੀ ਜੀ, ਇਹਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਭੰਗੜਾ ਔਰ ਗਿੱਧਾ ਤਾਂ ਬਹੁਤ ਸਾਰੇ ਲੋਕ ਨਾਚਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ, ਲੋਕ ਬੰਦਿਆਂ ਨੂੰ ਨੱਚਦੇ ਭੰਗੜੇ ਜੀ ਨੇ ਦੇਖੇ, ਤੁਸੀਂ ਹੋਰ ਨਾਚ ਦੇਖਿਓ ਹੋਰਾਂ ਕੌਮਾਂ ਨਾਲ ਮਿਲਾ ਕੇ ਬੜਾ ਉੱਚ ਦਰਜੇ ਦਾ ਭੰਗੜਾ। ਇਹਦੇ ਨਾਲ ਕਸਰਤ ਤਾਂ ਹੈ ਹੀ ਹੈ, ਲੋਕ ਨਾਚ ਵੀ ਹੈ ਤੇ ਆਪਣਾ ਤਣਾਅ ਵੀ ਦੂਰ ਹੁੰਦਾ, ਸਾਰਾ ਕੁਛ ਹੁੰਦਾ। ਕਈ ਇੱਥੇ ਲੋਕ ਕਰੀ ਜਾਂਦੇ ਜੀ ਤੁਸੀਂ ਨਚਾਰ ਬਣਾ ਰਹੇ ਹੋ ਫਲਾਨਾ, ਉਹ ਤੁਹਾਨੂੰ ਤਾਂ ਖਾਉਂਦੇ ਹੀ, ਨਚਾਰ ਕਾਹਦੇ ਬਣਾ ਰਹੇ ਹੋ? ਤੁਸੀਂ ਮਰ ਜਾਓ ਫਾਂਸੀ ਚੜ੍ਹ ਕੇ, ਜੋ ਜੋ ਕੁਛ ਕਰਨਾ ਤੁਸੀਂ ਸ਼ਹੀਦ ਹੋ ਜਾਓ, ਤੁਸੀਂ ਕਰ ਲਓ ਜੋ ਕਰਨਾ। ਦੇਖੋ ਚਾਹੇ ਕੋਈ ਕਿੰਨਾ ਵੀ ਮਰਜ਼ੀ ਜਿੰਨਾ ਵਧੀਆ ਨਚਾਰ ਹੋਵੇ, ਪਰ ਉਹ ਨੱਚਦਾ ਨੀ ਚੰਗਾ ਲੱਗਦਾ, ਉਹਦੇ ਲਈ ਹਰ ਇੱਕ ਥਾਂ ਹੁੰਦੀ ਹੈ।
0: ਸਹੀ ਗੱਲ ਹੈ,
5: ਇਹਦੇ ਵਿੱਚ ਕੋਈ ਬੁਰੀ ਗੱਲ ਨੀ, ਇਹ ਮੇਰਾ ਖਿਆਲ ਆਉਣਾ ਚਾਹੀਦਾ, ਮੇਰੀ ਬੜੀ ਰੀਝ ਹੈ, ਪਰ ਮੈਨੂੰ ਨਹੀਂ ਆਉਂਦਾ, ਪਰ ਮੈਨੂੰ ਨੱਚਦੇ ਲੋਕ ਬੜੇ ਚੰਗੇ ਲੱਗਦੇ, ਬਹੁਤ ਹੀ ਵਧੀਆ।
0: ਕਿਆ ਬਾਤ ਹੈ, ਕਿਆ ਬਾਤ ਹੈ ਭੁਪਿੰਦਰ ਭਾਜੀ, ਸੋ ਨਾਈਸ। ਹਮੇਸ਼ਾ ਜਦੋਂ ਤੁਸੀਂ ਵੀ ਆਉਂਦੇ ਹੋ ਨਾ, ਤੁਸੀਂ ਵੀ ਆ ਜਿਹੜਾ ਇੱਕ ਕੁੱਜੇ ਵਿੱਚ ਸਮੁੰਦਰ ਬੰਨ ਦਿੰਦੇ ਹੋ। ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ, ਥੈਂਕ ਯੂ ਭਾਜੀ। ਸੋ ਦੋਸਤੋ, ਭੰਗੜੇ ਦੀ ਜਿੱਥੇ ਗੱਲ ਹੋ ਰਹੀ ਹੈ, ਮੈਂ ਨਾਲ ਦੀ ਨਾਲ ਜਿਹੜੀਆਂ ਤੁਹਾਡੀਆਂ ਲਾਈਨਸ ਹੈ ਜਿਹੜੀਆਂ ਉਹ ਲੈਂਦਾ ਰਹਾਂਗਾ। ਮਲਵਈ ਗਿੱਧੇ ਦੀ ਗੱਲ ਹੋਈ ਹੈ, ਅੱਛਾ ਭੰਗੜੇ ਦੀ ਸਟਾਰਟਿੰਗ ਕਿੱਥੋਂ ਹੋਈ ਹੈ, ਕਿੱਥੋਂ ਆ ਜਿਹੜਾ ਇਹ ਭੰਗੜਾ ਸਟਾਰਟ ਹੋਇਆ, ਇਹਦੇ ਬਾਰੇ ਕੋਈ ਇਤਿਹਾਸਿਕ ਜਿਹੜੀਆਂ ਉਹ ਚੀਜ਼ਾਂ ਪਤਾ ਆ? ਕਈ ਵਾਰ ਆਪਾਂ ਕਰ ਲੈਂਦੇ ਹਾਂ ਇਹਨਾਂ ਚੀਜ਼ਾਂ ਦੇ, ਕਈ ਵਾਰ ਬਹੁਤ ਘੱਟ ਪਤਾ ਹੁੰਦਾ, ਪਰ ਭੰਗੜੇ ਦੀ ਅਸਲ ਸਟਾਰਟ ਹੈ ਜਿਹੜੀ ਕਿਸ ਚੀਜ਼ ਦੇ ਨਾਲ ਸੰਬੰਧ ਹੈ, ਇੱਕ ਚੀਜ਼ ਦੇ ਨਾਲ ਉਹਦਾ ਸੰਬੰਧ ਹੈ, ਸੋ ਉਹ ਦੱਸਿਓ ਇੱਕ। ਤੇ ਬਾਕੀ ਮਲਵਈ ਗਿੱਧਾ ਦੱਸਿਆ, ਮੈਂ ਇਹ ਵੀ ਪੁੱਛਿਆ ਸੀਗਾ ਭੰਗੜੇ ਦੀਆਂ ਪ੍ਰਸਿੱਧ ਜਿਹੜੀਆਂ ਕਿਸਮਾਂ ਕਿਹੜੀਆਂ ਨੇ, ਇੱਕ ਤਾਂ ਜੋਤ ਹੋਣਾ ਨੇ ਆ ਜਿਹੜਾ ਨਾਮ ਵੀ ਲੈ ਦਿੱਤਾ ਸੀਗਾ ਇੱਕ ਕਿਸਮ ਦਾ, ਤੇ ਬਾਕੀ ਆ ਜਿਹੜਾ ਤੁਸੀਂ ਦੱਸਿਓ ਕਿਹੜੀਆਂ ਕਿਹੜੀਆਂ ਕਿਸਮਾਂ ਨੇ। ਸੋ ਬਾਕੀ ਜੇ ਤੁਹਾਨੂੰ ਲੱਗਦਾ ਪਿਆ ਵੀ ਮੈਂ ਹਜੇ ਸੰਗਦਾ ਆ, ਜੇ ਕਿਤੇ ਪਾਰਟੀ ਤੇ ਕਿਤੇ ਮੈਨੂੰ ਨੱਚਣ ਨੂੰ ਕੋਈ ਕਹਿ ਦੇਵੇ, ਤਾਂ ਫਿਰ ਜੋਤ ਹੋਣਾ ਦੇ ਨਾਲ ਦੋਸਤੋ ਸੰਪਰਕ ਕਰ ਲਿਓ। ਜੋਤ ਜੀ ਆਪਣਾ ਨੰਬਰ ਤੇ ਥੋੜੀ ਜਿਹੀ ਲੋਕੇਸ਼ਨ ਹੈ ਜਿਹੜੀ ਉਹ ਸਾਂਝੀ ਕਰ ਦਿਓ ਪਲੀਜ਼।
1: ਹਾਂਜੀ, ਸੋ ਸਾਡੀ ਲੋਕੇਸ਼ਨ ਹੈਗੀ ਏਅਰਪੋਰਟ ਐਂਡ ਵਿਲੀਅਮਸ ਪਾਰਕ ਦੇ ਉੱਤੇ। ਫੋਨ ਨੰਬਰ ਹੈਗਾ 6477076672। ਇੱਕ ਵਾਰੀ ਫੇਰ ਕਹਿ ਦਿੰਦਾ 6475077672। ਬਿਲਕੁਲ ਵਿਲੀਅਮ ਪਾਰਕ ਦੇ ਉੱਤੇ ਆਪਣੀ ਲੋਕੇਸ਼ਨ, ਫਰੰਟ ਫੇਸਿੰਗ ਲੋਕੇਸ਼ਨ, ਉੱਥੇ ਤੁਹਾਨੂੰ ਵੱਡਾ ਸਾਰਾ ਬੋਰਡ ਦਿਸੂਗਾ, ਉੱਥੇ ਭੰਗੜਾ ਅਕੈਡਮੀ ਲਿਖਿਆ ਹੋਊਗਾ ਅਤੇ ਜਦੋਂ ਮਰਜ਼ੀ ਆਪਾਂ ਉੱਥੇ ਹੁੰਦੇ, ਜੇ ਤੁਸੀਂ ਭਾਵੇਂ ਉੱਥੇ ਗੱਡੀ ਚਲਾਉਂਦੇ ਲੰਘਦੇ ਪਏ ਹੋ, ਤੁਸੀਂ ਆ ਜਿਓ, ਮੈਂ ਯੂਜੀ ਉੱਥੇ ਹੀ ਹੁੰਦਾ।
0: ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਦੋਸਤੋ ਨੰਬਰ ਹੈ ਜਿਹੜਾ, ਤੁਸੀਂ ਇਹ ਜਿਹੜਾ ਨੋਟ ਕਰ ਲਓ, ਜ਼ਰੂਰ ਆਪਣੇ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ, ਫਰੈਂਡ ਸਰਕਲ ਦੇ ਵਿੱਚ ਵੀ ਆ ਜ਼ਰੂਰ ਇਹ ਨੰਬਰ ਸ਼ੇਅਰ ਕਰੋ। ਸੋ ਲਿਮਿਟਿਡ ਸਪੋਟਸ ਨੇ ਜੋ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੋ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਜੀ ਜੀ ਐਨੂ ਸਰ,
6: ਪੁਰਾਣਿਆਂ ਨੇ ਤਾਂ ਭੰਗੜਾ ਪਾ ਲਿਆ ਸੀ, ਨਵਿਆਂ ਤੇ ਪਾਉਣਾ ਸੀ, ਤੁਸੀਂ ਦੋਏ ਕਲਾਕਾਰ ਲਿਆਉਣ ਤੋਂ ਹਟ ਗਏ।
0: ਅੱਛਾ,
6: ਉਹ ਲਾਲ ਕਿਤਾਬ ਵੀ ਇੱਕ ਮੁੰਡਾ, ਇੱਕ ਟੋਪੀ ਵਾਲਾ ਵੀ, ਦੋਨਾਂ ਨਾਲ ਆੜੀ ਤੋੜ ਲਈ ਤੁਸੀਂ?
0: ਮੈਂ ਨੀ ਤੋੜੀ, ਨਹੀਂ ਅਸੀਂ ਯਾਰੀ ਤੋੜਨ ਵਾਲਿਆਂ ਚ ਨੀ ਹੈ ਭਾਜੀ, ਯਾਰੀ ਤੋੜਨ ਵਾਲਿਆਂ ਚ ਅਗਲਿਆਂ ਦੇ ਸਕੈਜੂਅਲ ਜਿਹੜਾ ਹੁੰਦਾ ਨਾ,
6: ਅਗਲਿਆਂ ਦੇ ਅਸੀਂ ਤਾਂ ਉਹਨਾਂ ਦੇ ਨਵੇਂ ਗਾਣਿਆਂ ਤੇ
0: ਬੇਨਤੀ ਕਰਕੇ ਲੈ ਆਉਂਦੇ ਆ ਵੀ ਭਾਈ ਇੱਕ ਵਾਰ ਆ ਜਾਓ। ਬਾਕੀ ਕੁਲਦੀਪ ਭਾਜੀ ਤੁਸੀਂ ਭੰਗੜਾ ਪਾਇਆ? ਅੱਛਾ, ਇਹ ਦੱਸਿਓ ਮੈਨੂੰ, ਤੁਸੀਂ ਭੰਗੜਾ ਕਦੇ ਸਿੱਖਿਆ ਜਾਂ ਬਸ
6: ਸਿੱਖਣ ਦੀ ਕੋਸ਼ਿਸ਼ ਕੀਤੀ ਸੀ, ਬਣੇ ਨੀ ਗੱਲ ਜੀ, ਕਹਿਲੋ ਵੀ ਕਦੇ ਆਪਣਾ ਸਕੈਜੂਅਲ ਜਿਹਾ ਖਰਾਬ ਹੁੰਦਾ ਸੀ, ਕਦੇ ਸਾਡਾ ਸਿਖਾਉਣੇ ਵਾਲਾ ਵੀ ਢਿੱਲਾ ਹੋ ਜਾਂਦਾ ਸੀ।
0: ਮੈਂ ਉਹੀ ਕਹਿਣ ਲੱਗਾ ਸੀ, ਉਸਤਾਦ ਤਕੜਾ ਕੋਈ ਟੱਕਰਿਆ ਨੀ ਤੁਹਾਨੂੰ, ਫਿਰ ਜੋਤ ਹੁਣਾਂ ਦੇ ਨਾਲ ਇੱਕ ਵਾਰ ਆਓ, ਫਿਰ ਮੁਲਾਕਾਤ ਕਰੋ, ਕਹਿੰਦੇ ਤੁਹਾਨੂੰ ਮਹੀਨੇ ਚ ਹੀ ਭਾ ਸਿਖਾ ਦੇਣਾ ਭੰਗੜਾ। ਲੈ ਭਾਜੀ ਆਣ ਦੋ ਯਾਰ, ਉਮਰ ਉਮਰ ਉਮਰ ਏਜ ਜਸਟ ਏ ਨੰਬਰ।
6: ਹਾਂ
0: ਦੇਖੋ ਦੇਖੋ, ਕਿਆ ਬਾਤ ਹੈ। ਲੋਕੀ ਕਹਿੰਦੇ ਬਸ ਕਰ ਬਸ ਕਰ, ਇਹ ਹੁਣ ਲੱਗ ਪੈਂਦੀ ਹੈ ਜਦੋਂ ਬੈਂਸ ਸਾਹਿਬ ਕਹਿੰਦੇ ਵੀ ਹਾਂਜੀ ਵਿਆਹ ਸ਼ਾਦੀਆਂ ਚ ਭੰਗੜਾ ਪਾਉਣਾ ਸ਼ੁਰੂ ਕਰ। ਅੱਜ ਹੀ ਸਾਰੇ ਸਟੈਪ ਖਤਮ ਕਰ ਦੇਣੇ ਜੀ। ਥੈਂਕ ਯੂ ਕੁਲਦੀਪ ਭਾਈ। ਥੈਂਕ ਯੂ ਕੁਲਦੀਪ ਭਾਜੀ, ਥੈਂਕ ਯੂ ਸੋ ਨਾਈਸ ਸਬਜੀ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਹਾਸਾ ਠੱਠਾ ਇਹੀ ਹੈ ਦੋਸਤੋ, ਹੋਰ ਕੀ ਹੈ, ਹੈ ਨਾ ਜੀ। ਸੋ ਇਹੀ ਹੈ, ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਦੋਸਤੋ ਟਰੱਕਾਂ ਟਰੇਲਰਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ, ਇੰਜਨ ਰਿਪੇਅਰ ਕਰਾਉਣੀ ਚਾਹੁੰਦੇ ਹੋ, ਟਰਾਂਸਮਿਸ਼ਨ ਦਾ ਡੈਫ ਰੀਬਲਟ ਕਰਾਉਣਾ ਆ, ਤਾਂ ਤੁਸੀਂ ਆ ਜਿਹੜੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਭਾਅ ਜੀ ਹੋਣੀ 519-490 ਕਾਰਡ 519-400-9061 ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ ਉੱਥੇ ਜਾ ਸਕਦੇ ਹੋ, ਤੇ ਉੱਥੇ ਹੀ ਕੁਲਦੀਪ ਭਾਅ ਜੀ ਆ ਗਏ ਨੇ। ਕੁਲਦੀਪ ਭਾਅ ਜੀ ਸਤਿ ਸ਼੍ਰੀ ਅਕਾਲ।
7: ਹਾਂਜੀ ਸ਼ਾਮੀ ਭਾਅ ਜੀ, ਤੁਹਾਨੂੰ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ, ਤੇ ਮੈਨੂੰ ਹੁਣ ਦੂਜੇ ਭਾਜੀਆਂ ਦਾ ਨਾਂ ਨੀ ਪਤਾ ਜਿਹੜੇ ਨਾਂ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਹਰਜੋਤ ਜੀ, ਹਰਜੋਤ ਭਾਜੀ ਸਤਿ ਸ਼੍ਰੀ ਅਕਾਲ।
7: ਹਰਜੋਤ ਭਾਜੀ ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਆਲਵੇਜ਼ ਏਦਾਂ ਦੀਆਂ ਚੀਜ਼ਾਂ ਏਦਾਂ ਦੇ ਵਿਸ਼ੇ ਲਿਆਉਂਦੇ ਰਹਿੰਦੇ ਹੋ ਜਿਨ੍ਹਾਂ ਦੀ ਲੋੜ ਆ, ਤੇ ਭਾਜੀ ਨੂੰ ਵੀ ਸਲੂਟ ਆ ਵੀ ਵਧੀਆ ਉਦਮ ਕਰ ਰਹੇ ਨੇ। ਦੇਖੋ ਭੰਗੜਾ ਤਾਂ ਸ਼ਮੀ ਜੀ ਇੱਕ ਐਕਸਰਸਾਈਜ਼ ਆ,
0: ਸਹੀ ਗੱਲ,
7: ਇੱਕ ਇੰਟਰਟੇਨਮੈਂਟ ਆ ਜਿੱਦਾਂ, ਹਨਾ, ਜਿਹੜਾ ਬੰਦਾ ਮਿਊਜ਼ਿਕ ਨੂੰ ਲਵ ਕਰਦਾ ਨਾ। ਹੁਣ ਦੇਖੋ ਮੈਂ ਮੋਂਟਰੀਅਲ ਵੀ ਰਿਹਾ, ਉੱਥੇ ਦੇਖ ਲਓ ਸਪੈਨਿਸ਼ ਮਿਊਜ਼ਿਕ ਆ, ਫ੍ਰੈਂਚ ਆ, ਹੁਣ ਉਹਨਾਂ ਦੀ ਆਪਾਂ ਨੂੰ ਲਫ਼ਜ਼ ਤਾਂ ਕੋਈ ਬਾਹਲੇ ਸਮਝ ਨਹੀਂ ਆਉਂਦੇ ਗਾਣੇ ਦੇ, ਪਰ ਮਿਊਜ਼ਿਕ ਬਹੁਤ ਵਧੀਆ ਉਹਨਾਂ ਦਾ, ਮੈਂ ਰੀਅਲੀ ਕਹਿਲਾ ਮਤਲਬ ਉਹਨਾਂ ਦੇ ਮਿਊਜ਼ਿਕ ਦਾ।
0: ਭਾਜੀ ਮਿਊਜ਼ਿਕ ਸੰਗੀਤ ਹੈ ਕਹਿੰਦੇ, ਇਹਦੀ ਕੋਈ ਬਾਉਂਡਰੀ ਨਹੀਂ ਹੈਗੀ, ਹੈ ਨਾ, ਕੋਈ ਹੱਦ ਬੰਦੀ ਨਹੀਂ। ਹਾਂ ਸਹੀ ਗੱਲ ਹੈ, ਸਹੀ ਗੱਲ ਹੈ।
7: ਹੁਣ ਕਈ ਗੋਰੇ ਨੇ, ਹੁਣ ਸਾਡੇ ਯੂਗੋਸਲਾਵੀਅਨ ਕ੍ਰੇਸ਼ੀਅਨ ਫੈਮਿਲੀ ਸੀਗੀ, ਅਸੀਂ 8-10 ਸਾਲ ਇਕੱਠੇ ਰਹੇ ਹਾਂ ਨਾਲ ਸੈਮੀ ਡਿਟੈਚ ਘਰ 'ਚ, ਹੈ ਨਾ, ਉਹ ਸਾਡੇ ਤਕਰੀਬਨ ਹਰੇਕ ਪ੍ਰੋਗਰਾਮ 'ਚ ਜਾਂਦੇ ਸੀ ਔਰ ਹਰੇਕ 'ਚ ਡਾਂਸ ਕਰਦੇ, ਉਹਨਾਂ ਨੂੰ ਕਿਹੜਾ ਪੰਜਾਬੀ ਦੇ ਗਾਣੇ ਸਮਝ ਆਉਂਦੇ।
0: ਸਹੀ ਗੱਲ ਹੈ।
7: ਇਸ ਕਰਕੇ ਮਤਲਬ ਇਹਦੇ ਚ ਹੈ ਇੱਕ ਜਾਗੇ ਹੀ ਹੁੰਦੀ ਆ ਜੀ। ਮਤਲਬ ਜੇ ਤੁਹਾਨੂੰ ਥੋੜੇ ਜਿਹੇ ਸਟੈਪ, ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਨੌਵੀਂ ਦਸਵੀਂ ਦੀ ਗੱਲ ਆ, ਸਾਡੇ ਸਿਖਾਉਣ ਲੱਗੇ ਉਹ ਪਤਾ ਨੀ ਕੀ ਹੋਇਆ ਜਾਂ ਕੁਛ ਮੇਰੀ ਹੋਈ ਕਮਜ਼ੋਰੀ ਕਹਿ ਲਓ, ਲੇਜ਼ੀ ਹੋ ਗਿਆ, ਬਸ ਉਹ ਬੇਸਿਕ ਸਟੈਪ ਜੇ ਪੂਰੇ ਨੀ ਸਿੱਖ ਹੋਏ ਉਹ ਚੋਂ ਹੀ ਖਵਾਇਆ। ਹੁਣ ਮੈਂ ਹੁਣ ਤੱਕ ਬੈਡ ਫੀਲ ਕਰਦਾ, ਪਰ ਆਪਾਂ ਸ਼ਮੀ ਜੀ ਪਰਵਾਹ ਨੀ ਕਰੀਦੀ, ਜਿਹੜਾ ਕੋਈ ਪ੍ਰੋਗਰਾਮ ਆ ਪਹਿਲਾਂ ਤੁਹਾਨੂੰ ਪਤਾ ਦਰ ਦੁਰ ਵੀ ਪਿੰਦ ਰਹੇ ਹਾਂ, ਹੁਣ ਵੀ ਜਦੋਂ ਮਰਜ਼ੇ ਮਿਊਜ਼ਿਕ ਸ਼ੁਰੂ ਹੋਇਆ ਨੀ ਆਪਾਂ ਜਾ ਵੜਦਾ ਵਾ ਜਿਹੋ ਜਿਹਾ ਵੀ ਆਉਂਦਾ ਪੱਕਰੀ ਦਾ। ਰੋਟੀ ਪਾਣੀ ਖਾਧਾ ਪੀਤਾ ਹਾਜ਼ਮ ਹੋ ਜਾਂਦਾ, ਐਵੇਂ ਲੇਜ਼ੀ ਜਿਹਾ ਹੋ ਕੇ ਬੈਠ ਰਹੋ ਵੀ ਹੁਣ ਲੰਗਰ ਛਕਣ ਥੋੜੀ ਗਏ ਉੱਥੇ।
0: ਜੀ ਬਿਲਕੁਲ ਬਿਲਕੁਲ,
7: ਕਰਨੀ ਚਾਹੀਦੀ ਐਕਸਰਸਾਈਜ਼, ਤੇ ਨਾਲੇ ਬੱਚਿਆਂ ਦਾ ਵੀ ਇੰਟਰਟੇਨਮੈਂਟ ਹੁੰਦਾ, ਤੁਹਾਡਾ ਪਾਰਟਨਰ ਵੀ ਲਾਈਕ ਕਰਦਾ। ਜੇ ਤੁਸੀਂ ਬਾਈ ਲੇਜ਼ੀ ਹੋ ਨੇ ਉੱਠਦੇ ਨੀ ਨਾ, ਫੇਰ ਨੀ ਕੋਈ, ਨਾ ਤਾਂ ਤੁਸੀਂ ਆਪ ਖੁਸ਼ ਹੋ ਨਾ ਦੂਜਿਆਂ ਨੂੰ, ਕੋਈ ਨੀ ਲਾਈਕ ਕਰਦਾ ਤੁਹਾਨੂੰ ਫਿਰ।
0: ਜੀ ਬਿਲਕੁਲ,
7: ਇਹ ਤਾਂ ਚਾਹੀਦਾ, ਸੰਘ ਸੰਘ ਵਾਲੀ ਗੱਲ ਨੀ, ਉਮਰ ਵਾਲੇ ਤਾਂ ਐਵੇਂ ਗੱਲਾਂ ਹੀ ਨੇ ਵੀ ਇੰਨੇ ਦੇ ਹੋ ਗਏ ਫਲਾਣੇ ਦੇ ਹੋ ਗਏ, ਆ ਬੁੜੇ ਵਿੱਚ 70-80 ਸਾਲ ਦੇ PhD ਕਰਦੇ ਆ, ਡਾਂਸ ਕਰਦੇ ਫਿਰਦੇ ਗੋਰੇ।
0: ਜੀ ਬਿਲਕੁਲ ਸਹੀ ਗੱਲ,
7: ਸਾਡੇ ਬੰਦੇ ਚ ਮੇਰੇ ਚ ਵੀ ਇੱਕ ਘਾਟ ਆ, ਇਹ ਕਰਨਾ ਚਾਹੀਦਾ ਜੀ ਜ਼ਰੂਰ। ਮੈਨੂੰ ਤਾਂ ਥੋੜਾ ਜਿਹਾ ਡਿਸਟੈਂਸ ਪੈਂਦਾ, ਨਹੀਂ ਤਾਂ ਮੈਂ ਹੁਣ ਵਧੀਆ ਬਣ ਜਾਣਾ ਸੀਗਾ ਕਲਾਕਾਰ
0: ਨੇੜੇ ਹੁੰਦਾ। ਤੁਸੀਂ ਆਲਰੇਡੀ ਭਾਜੀ ਵਧੀਆ ਆਏ ਹੋ, ਆਲਰੇਡੀ ਬਹੁਤ ਖੂਬਸੂਰਤ ਹੋ, ਬਹੁਤ ਹੀ ਵਧੀਆ ਕਲਾਕਾਰ
7: ਲਵਾਂਗੇ, ਲਵਾਂਗੇ ਕਲਾਸਾਂ ਆਪਾਂ ਨਿਹਾਲ ਹੋਣਾ, ਵਿਆਹ ਤੋਂ ਪਹਿਲਾਂ ਬਾਣੀ ਕਰਨੀ ਪੈਣੀ ਆ ਮੇਰੇ ਤੇ।
0: ਕੀ ਬਾਤ ਹੈ, ਕੀ ਬਾਤ ਹੈ ਭਾਜੀ,
7: ਜੀ
0: ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅੱਛਾ ਦੋਸਤੋ, ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ, ਦੇਖੋ ਵਿਆਹ ਸ਼ਾਦੀਆਂ ਦੇ ਮੌਕੇ ਦੇ ਉੱਤੇ ਕੋਰੀਓਗ੍ਰਾਫੀ ਕੀਤੀ ਜਾਂਦੀ ਹੈ। ਹਾਂਜੀ, ਕੋਰੀਓਗ੍ਰਾਫੀ ਹੈ ਜਿਹੜਾ ਕਪਲ ਹੁੰਦਾ ਉਹ ਕਹਿੰਦੇ ਵੀ ਅਸੀਂ ਆ ਜਿਹੜਾ ਥੋੜ੍ਹਾ ਜਿਹਾ ਕੋਰੀਓਗ੍ਰਾਫ ਕਰਨਾ, ਕੋਰੀਓਗ੍ਰਾਫ ਕਰਨਾ, ਤੇ ਉਹਦੇ ਵਿੱਚ ਵੀ ਹਰਜੋਤ ਹੋਣੀ ਹੈ ਜਿਹੜੇ ਇਹਨਾਂ ਦੀ ਮਾਹਿਰ ਟੀਮ ਹੈ ਜਿਹੜੀ, ਉਹ ਤੁਹਾਡੀ ਹੈਲਪ ਕਰ ਸਕਦੀ ਹੈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਵਿਆਹ ਨੂੰ ਆ ਜਿਹੜੇ ਹੋਰ ਚੰਨ ਆ ਜਿਹੜੇ ਉਹ ਲਾ ਦਿੰਦੇ ਨੇ, ਜਾਂ ਫਿਰ ਖੁਸ਼ੀ ਦੇ ਸਮਾਗਮ ਨੂੰ ਹੋਰ ਚੰਨ ਲਾ ਦਿੰਦੇ ਨੇ। ਸੋ ਹਰਜੋਤ ਜੀ ਨੰਬਰ ਹੈ ਜਿਹੜਾ ਹਰਜੋਤ ਜੀ ਹੁਣ ਦਾ 6475077672 6475076772, ਇੱਕ ਖੂਬਸੂਰਤ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ 1661। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ।
8: ਸ਼ਰਾਬ ਪੀ ਕੇ ਭੰਗੜਾ ਪੈਂਦਾ ਤੇ ਭਾਜੀ ਸਾਹਿਬ, ਮੈਂ ਤੇ ਕਦੇ ਸ਼ਰਾਬ ਪੀਤੀ ਨੀ, ਅਸੀਂ ਤੇ ਭੰਗੜੇ ਦੇ ਵਿੱਚ ਵੜ ਜਾਂਦੇ ਹਾਂ ਅਸੀਂ। ਜਿੱਦਾਂ ਦਾ ਵੀ ਆਉਂਦਾ ਆਪਣਾ ਫਨ ਤੁਹਾਨੂੰ ਕਰਨਾ ਚਾਹੀਦਾ, ਇੰਜੋਇਮੈਂਟ ਕਰਨਾ ਚਾਹੀਦਾ। ਤੇ ਬਾਕੀ ਭਾਜੀ ਜਿਹੜੀ ਤੁਸੀਂ ਪੋਜ਼ਿਟਿਵ ਗੱਲਾਂ ਲੈ ਕੇ ਆਉਂਦੇ ਹੋ ਨਾ ਸਵੇਰੇ ਸਵੇਰੇ, ਇਹ ਬੜੀ ਵਧੀਆ ਗੱਲ ਹੈ। ਜੇ ਹੁਣ ਤੁਸੀਂ ਭੰਗੜੇ ਦਾ ਜਦੋਂ ਬੰਦਾ ਨਾ ਹੀ ਲੈਂਦਾ ਨਾ ਭੰਗੜੇ ਦਾ, ਤੇ ਬੰਦਾ ਨਾ ਉਦਾਂ ਹੀ ਇੱਕਦਮ ਇੱਕ ਚੁਸਤੀ ਚ ਆ ਜਾਂਦਾ ਵੀ ਭੰਗੜਾ ਵਾਕਈ ਇੱਕ ਇਹੋ ਜਿਹੀ ਐਕਸਰਸਾਈਜ਼ ਹੈ ਜਿਹੜੀ ਕਿ ਮੈਂ ਕਹਿੰਦਾ ਕਿਆ ਬਾਤ ਹੈ, ਹਰ ਕੱਲੇ ਕੱਲੇ ਅੰਗ ਦੀ ਐਕਸਰਸਾਈਜ਼ ਹੈ ਭੰਗੜਾ ਜਿਹੜਾ।
0: ਸਹੀ ਗੱਲ ਹੈ,
8: ਜਿੱਦਾਂ ਦਾ ਵੀ ਕਿਸੇ ਨੂੰ ਆਉਂਦਾ ਨਾ ਜ਼ਰੂਰ ਮੇਰਾ ਪਲੀਜ਼ ਵੀਰ ਬਣ ਕੇ ਭੰਗੜਾ ਜ਼ਰੂਰ ਪਾਇਆ ਕਰੋ, ਕਿਉਂਕਿ ਤੁਹਾਡੇ ਹਰ ਅੰਗ ਦੀ ਐਕਸਰਸਾਈਜ਼ ਹੈ ਇਹ।
0: ਸਹੀ ਗੱਲ ਹੈ, ਸਹੀ ਗੱਲ ਹੈ।
8: ਤੁਸੀਂ ਜਿੱਥੇ ਮਰਜ਼ੀ ਪਾ ਸਕ, ਭਾਵੇਂ ਤੁਸੀਂ ਕੱਲੇ ਹੀ ਕੱਤੇ ਆਪਣੇ ਕਮਰੇ ਚ ਰੂਮ ਚ ਜਿੱਥੇ ਮਰਜ਼ੀ ਆਪਣਾ ਗਾਣਾ ਲਾ ਕੇ ਜਿੱਦਾਂ ਦਾ ਵੀ ਆਉਂਦਾ ਤੁਹਾਨੂੰ ਕਰ ਲਓ ਨਾ, ਮੈਂ ਕਹਿੰਦਾ ਕਿਆ ਬਾਤ ਹੈ।
0: ਆਹ ਬੜੀ ਸੋਹਣੀ ਤੁਸੀਂ ਗੱਲਬਾਤ ਕੀਤੀ ਹੈ, ਤੁਸੀਂ ਆ ਜਿਹੜਾ ਤੁਹਾਨੂੰ ਕਿਸੇ ਵੀ ਅਹਿਸਾਸ ਦੀ ਲੋੜ ਨਹੀਂ, ਬਸ ਤੁਹਾਡੇ ਕੋਲ ਫੋਨ ਦੇ ਵਿੱਚ ਵੀ ਜੇ ਗੀਤ ਹੈਗਾ ਤੁਸੀਂ ਉਹ ਲਾ ਲਓ, ਇੱਕ ਤਾਂ ਤੁਹਾਡੀ ਆਪਣੀ ਪ੍ਰੈਕਟਿਸ ਆਪਣੀ ਗ੍ਰੇਸ ਆਉਂਦੀ ਰਹਿੰਦੀ ਹੈ ਤੇ ਨਾਲ ਦੀ ਨਾਲ ਤੁਹਾਡੀ ਫਿਜ਼ੀਕਲ ਐਕਟੀਵਿਟੀ ਵੀ ਹੁੰਦੀ ਰਹਿੰਦੀ ਹੈ।
8: ਬਹੁਤ ਵਧੀਆ ਇਹ ਐਕਸਰਸਾਈਜ਼ ਹੈ ਇੱਕ ਨਾਲ ਇਹ, ਤੇ ਭਾਜੀ ਇੱਕ ਜਿਹੜੀ ਗੱਲ ਹੋਰ ਬੜੀ ਵਧੀਆ ਆਪਣਾ ਤੁਸੀਂ ਹੁਣੇ ਕਰਦੇ ਸੀ ਜਦੋਂ ਤੁਸੀਂ ਆ ਹਾਸਾ ਠੱਠੇ ਦੀ ਗੱਲ ਕਰਦੇ, ਭਾਜੀ ਕੁਛ ਨੀ ਆ, ਹੁਣ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ, ਇਹ ਬੰਦੇ ਦੀਆਂ ਜਿਹੜੀਆਂ ਗੱਲਾਂ ਨੇ ਨਾ ਭਾਜੀ ਇਹੀ ਯਾਦ ਰਹਿਣੀਆਂ ਨੇ, ਹੋਰ ਕੁਛ ਚੀਜ਼ ਨੀ ਇੱਥੇ ਯਾਦ ਰਹਿਣੀ, ਕਿਉਂਕਿ ਜਿਹੜਾ ਬੰਦਾ ਕੋਈ ਚੰਗੀ ਗੱਲ ਕਰਕੇ ਜਾਂਦਾ ਉਹਨੂੰ ਬੰਦਾ ਯਾਦ ਕਰਦਾ ਹਨਾ।
0: ਜਿਵੇਂ
8: ਅਸੀਂ ਤੁਹਾਨੂੰ ਤਸੱਲੀ ਦਿੰਦੇ ਆ ਵੀ ਵੀਰ ਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ, ਹੁਣ ਭਾਜੀ ਹਰਜੋਤ ਭਾਜੀ ਆਏ ਹੋਏ ਆ ਭੰਗੜੇ ਦੀਆਂ ਗੱਲਾਂ ਕਰ ਰਹੇ ਆ, ਇਹ ਚੀਜ਼ਾਂ ਯਾਦ ਰਹਿੰਦੀਆਂ ਜ਼ਿੰਦਗੀ ਦੇ ਵਿੱਚ ਵੀ, ਕੋਈ ਬੰਦੇ ਰੇਡੀਓ ਤੇ ਆਉਂਦੇ ਸੀ ਇਹ ਗੱਲਾਂ ਕਰਦੇ ਸੀ, ਇਹ ਯਾਦ ਰਹਿ ਜਾਂਦੀਆਂ ਇੱਕ ਗੱਲ ਬੰਦੇ ਦੀ ਹਨਾ। ਹੋਰ ਬੰਦੇ ਕਿਸੇ ਨੂੰ ਕੋਈ ਯਾਦ ਹੀ ਰਹਿੰਦਾ, ਆਪਾਂ ਕਿਵੇਂ ਇੱਕ ਦੂਜੇ ਨਾਲ ਦੇਖ ਲਓ ਕੋਈ ਕਿਸੇ ਨੂੰ ਜਾਣਦੇ ਨੀ ਪਛਾਣਦੇ ਨੀ, ਆਪਾਂ ਗੱਲਾਂ ਰਾਹੀਂ ਆਪਣਾ ਪਰਿਵਾਰ ਬਣ ਜਾਂਦਾ। ਦੇਖੋ
0: ਸਹੀ ਗੱਲ, ਸਹੀ ਗੱਲ,
8: ਬੜਾ ਵਧੀਆ ਪ੍ਰੋਗਰਾਮ ਹੈ ਤੁਹਾਡਾ, ਚੜ੍ਹਦੀ ਕਲਾ ਚ ਰਹੋ ਮੇਰੇ ਵੀਰ ਹਰਜੋਤ ਭਾਜੀ ਵੀ, ਤੁਸੀਂ ਵੀ ਤੇ ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਰੋਤੇ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ ਮੇਰੇ ਵੀਰ।
0: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਭਾਜੀ, ਥੈਂਕ ਯੂ ਸੋ ਨਾਈਸ ਆਫ ਯੂ। ਬਾਕੀ ਜਿਹੜੇ ਤੁਹਾਡੇ ਦੋਸਤੋ ਵਿਚਾਰ ਹੁੰਦੇ ਨੇ ਹਰ ਇੱਕ ਪ੍ਰੋਗਰਾਮ ਦੇ ਵਿੱਚ, ਜਦੋਂ ਵੀ ਤੁਸੀਂ ਆਪਣੀ ਕੰਟਰੀਬਿਊਸ਼ਨ ਜਾਂ ਸ਼ਮੂਲੀਅਤ ਕਰਦੇ ਹੋ, ਉਹ ਚੀਜ਼ਾਂ ਨਾ ਚਾਰ ਚੰਨ ਲਾ ਦਿੰਦੀਆਂ। ਮੇਰੀ ਕੋਸ਼ਿਸ਼ ਹੁੰਦੀ ਹੈ ਪੋਜ਼ਿਟਿਵਿਟੀ ਦੇ ਨਾਲ, ਹਾਂਜੀ, ਆਪਾਂ ਜਿਹੜੀ ਆ ਸਟਾਰਟ ਕਰੀਏ ਅਤੇ ਉਸ ਪੋਜ਼ਿਟਿਵਿਟੀ ਨੂੰ ਤੁਸੀਂ ਆ ਜਿਹੜਾ ਹੋਰ ਵਧਾ ਦਿੰਦੇ ਹੋ ਜਦੋਂ ਤੁਸੀਂ ਆਪ ਸ਼ਮੂਲੀਅਤ ਕਰਦੇ ਹੋ। ਸੋ ਡਰੀਮ ਹੋਮ ਅਪਲਾਈਸਿਸ ਦੋਸਤੋ, ਤੁਸੀਂ ਆ ਜਿਹੜੇ ਅਪਲਾਈਸਿਸ ਲੈਣੇ ਨੇ ਜੈਨੀਅਰ ਜਾਂ ਕਿਚਨ ਏਡ ਦੇ ਬਿਲਟ ਇਨ ਅਪਲਾਈਸਿਸ, ਤੁਸੀਂ 30% ਤੋਂ ਜ਼ਿਆਦਾ ਤੁਸੀਂ ਸੇਵਿੰਗਸ ਕਰ ਸਕਦੇ ਹੋ। ਫਰੰਟ ਲੋਡ ਵਾਸ਼ਰ ਅਤੇ ਡਰਾਇਰ ਹੈ ਉਹਨਾਂ ਦਾ ਪੇਅਰ ਹੈ ਇੱਕ ਨਾਲ, ਦੇਖੋ ਤੁਹਾਨੂੰ ਆ ਜਿਹੜਾ ਪੂਰਾ ਕੁਆਂਟਿਟੀ ਵੀ ਦੱਸੀ ਜਾ ਰਹੀ ਹੈ। ਇੱਦਾਂ ਨਹੀਂ ਕਈ ਵਾਰ ਹੁੰਦਾ ਨਾ ਵੀ ਸਿਰਫ ਦੱਸਿਆ ਜਾ ਰਿਹਾ ਅਤੇ ਉੱਥੇ ਜਾ ਕੇ ਵਾਸ਼ਰ ਡਰਾਇਰ ਦੇਖਦੇ ਹੋ ਛੋਟੇ ਛੋਟੇ ਹੁੰਦੇ ਆ। 5.2 ਕਿਊਬਿਕ ਫੀਟ ਵਾਸ਼ਰ ਅਤੇ 7.5 ਕਿਊਬਿਕ ਫੀਟ ਡਰਾਇਰ ਹੈ ਜਿਹੜਾ ਐਨਰਜੀ ਸਟਾਰ ਵਾਲਾ ਆ। ਮਾਰਕੀਟ ਪ੍ਰਾਈਸ ਹੈ ਜਿਹੜੀ ਇਹਨਾਂ ਦੀ 1899 ਹੈ। ਪਰ ਜੇ ਤੁਸੀਂ ਆ ਜਿਹੜਾ ਡਰੀਮ ਹੋਮ ਅਪਲਾਇੰਸ 'ਤੇ ਜਾਂਦੇ ਹੋ, ਡੀ ਐਚ ਏ 'ਤੇ ਜਾਂਦੇ ਹੋ, ਤਾਂ ਤੁਸੀਂ ਆ ਜਿਹੜਾ 1499 ਦੇ ਵਿੱਚ ਆ ਜਿਹੜਾ ਇਹ ਲੈ ਸਕਦੇ ਹੋ ਅਤੇ ਫ੍ਰੀ ਡਿਲੀਵਰੀ ਹੈ ਜੀ ਟੀ ਏ ਦੇ ਵਿੱਚ। ਉਸੇ ਤਰ੍ਹਾਂ ਅਪਲਾਇੰਸ ਦੇ ਪੈਕੇਜ ਨੇ 36 ਇੰਚ ਰੈਫਰੀਜਰੇਟਰ, 30 ਇੰਚ ਇਲੈਕਟ੍ਰਿਕ ਰੇਂਜ ਹੈ ਜਿਹੜਾ, 24 ਇੰਚ ਡਿਸ਼ ਵਾਸ਼ਰ ਹੈ ਜਿਹੜਾ। ਰੈਗੂਲਰ ਜਿਹੜੀ ਮਾਰਕੀਟ ਪ੍ਰਾਈਸ ਹੈ ਜਿਹੜੀ ਇਹਨਾਂ ਦੀ ਉਹ ਹੈਗੀ ਹੈ 3299, ਪਰ ਡਰੀਮ ਹੋਮ ਅਪਲਾਇੰਸ 'ਤੇ ਤੁਸੀਂ ਆ ਜਿਹੜਾ 2499 'ਤੇ ਤੁਸੀਂ ਲੈ ਸਕਦੇ ਹੋ। ਸੋ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 905-805-3000, 9058053000 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ ਕੈਨੇਡਾ ਦੇ 'ਤੇ ਆ ਜਿਹੜਾ ਸਪੈਸ਼ਲ ਡਿਸਕਾਊਂਟਡ ਹੈ ਜਿਹੜਾ ਲੱਗਾ ਹੋਇਆ। ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 'ਤੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ ਦੀ ਟੀਮ 9058053000 ਦੇ ਉੱਤੇ। ਉੱਥੇ ਹੀ ਘਰ ਦੇ ਵਿੱਚ ਆ ਜਿਹੜਾ ਤੁਸੀਂ ਆਈ ਪੀ ਟੀ ਵੀ ਬਾਕਸ ਲਵਾਉਣਾ, ਪਹਿਲਾਂ ਜਿਹੜਾ ਲੱਗਾ ਹੋਇਆ ਉਹ ਬਫਰਿੰਗ ਕਰ ਰਿਹਾ ਆ, ਠੀਕ ਤਰ੍ਹਾਂ ਚੱਲ ਨਹੀਂ ਰਿਹਾ ਆ। ਕਈ ਵਾਰ ਜਦੋਂ ਕੋਈ ਚੱਲਦਾ ਹੋਵੇ ਆਈ ਪੀ ਟੀ ਵੀ ਅਤੇ ਵਿੱਚ ਖੜ ਜਾਵੇ ਤਾਂ ਸਾਰਾ ਹੀ ਮਜ਼ਾ, ਭਾਵੇਂ ਉਹ ਮੂਵੀ ਦਾ ਹੋਵੇ ਜਾਂ ਫਿਰ ਮੈਚ ਕੋਈ ਚੱਲ ਰਿਹਾ ਹੋਵੇ, ਭਾਵੇਂ ਸੋਕਰ ਦਾ, ਕ੍ਰਿਕਟ ਦਾ, ਉਹ ਕਿਰਕਰਾ ਹੋ ਜਾਂਦਾ। ਪਰ ਤੁਸੀਂ ਆ ਜਿਹੜਾ ਇੱਕ ਵਧੀਆ ਆਈ ਪੀ ਟੀ ਵੀ ਘਰ ਵਿੱਚ ਲਵਾਉਣਾ ਚਾਹੁੰਦੇ ਹੋ, ਓਲਡ ਲੱਗਾ ਹੋਇਆ ਤੁਸੀਂ ਰਿਨਿਊ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਆ ਜਿਹੜਾ ਰੁਦਰਾ ਆਈ ਪੀ ਟੀ ਵੀ ਬਾਕਸ ਦੇ ਨਾਲ ਆ ਜਿਹੜਾ ਦੋਸਤੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਹੀ ਵਾਜਬ ਰੇਟ ਦੇ ਉੱਤੇ ਤੁਸੀਂ ਇਹ ਆਈ ਪੀ ਟੀ ਵੀ ਬਾਕਸ ਹੈ ਜਿਹੜਾ ਲੈ ਸਕਦੇ ਹੋ। ਨੰਬਰ ਹੈ ਜੀ 4374700, 437-236-4700 ਦੇ ਉੱਤੇ ਆ ਜਿਹੜਾ ਤੁਸੀਂ ਰੁਦਰਾ ਆਈ ਪੀ ਟੀ ਵੀ ਬਾਕਸ ਦੇ ਨਾਲ ਸੰਪਰਕ ਕਰ ਲਿਓ ਅਤੇ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ। ਸਜਰੀ ਸਵੇਰ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹਾਂ ਅਤੇ ਉੱਥੇ ਹੋਮ ਆਟੋ ਇੰਸ਼ੋਰੈਂਸ ਦੀ ਜਦੋਂ ਗੱਲ ਹੁੰਦੀ ਹੈ, ਜਦੋਂ ਵੀ ਰਿਨਿਊਲ ਆਉਂਦੀ ਹੈ, ਉਹ ਰੇਟ ਵੱਧ ਕੇ ਆਉਂਦੇ ਨੇ। ਸੋ ਇਸ ਕਰਕੇ ਆ ਜਿਹੜਾ ਤੁਸੀਂ ਆ ਜਿਹੜਾ ਇਹ ਸ਼ੋਪ ਰਾਊਂਡ ਕਰੋ ਅਤੇ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਸੰਪਰਕ ਕਰੋ। ਨੰਬਰ ਹੈ ਮਨਵੀਰ ਜੀ ਹੋਣਾ ਦਾ 647-219-2870, 6472192870 ਦੇ ਉੱਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ। ਦੋਸਤੋ ਭੰਗੜੇ ਬਾਬਤ ਹੈ ਜਿਹੜੀ ਗੱਲ ਕੀਤੀ ਹੈ, ਮੈਸੇਜ ਮੇਰੇ ਕੋਲ ਆ ਗਏ, ਮੈਂ ਮਾਫ਼ੀ ਚਾਹਾਂਗਾ ਮੈਸੇਜ ਪੜ੍ਹ ਨਹੀਂ ਸਕਿਆ, ਪਰ ਮੈਂ ਕੋਸ਼ਿਸ਼ ਕਰਦਾ ਜੇ ਮੈਸੇਜ ਪੜ੍ਹ ਹੋ ਗਏ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ, ਤੁਸੀਂ ਇਹ ਸਿਰਫ ਇੱਕ ਕਾਲ ਕਰਨੀ ਹੈ ਅਤੇ ਇਹਨਾਂ ਨੇ ਆਪਣਾ ਟਰੱਕ ਤੁਹਾਡੇ ਡਰਾਈਵਵੇ ਦੇ ਸਾਹਮਣੇ ਖੜ੍ਹਾ ਕਰ ਦੇਣਾ ਅਤੇ ਇੱਕ ਇੱਕ ਮੈਂਬਰ ਜਾ ਕੇ ਆਪਣੇ ਦੰਦਾਂ ਦੀ, ਆਪਣੇ ਗੰਮਸ ਦੀ ਹੈ ਜਿਹੜੀ ਉਹ ਸਿਹਤ ਸੰਭਾਲ ਹੈ ਜਿਹੜੀ ਕਰ ਸਕਦਾ। ਮੈਂ ਹਮੇਸ਼ਾ ਕਹਿੰਦਾ ਪ੍ਰੋਫੈਸ਼ਨਲ ਕਲੀਨਿੰਗ ਹੈ ਜਿਹੜੀ ਦੰਦਾਂ ਦੀ, ਸਾਨੂੰ ਸਾਲ ਦੇ ਵਿੱਚ 2 ਵਾਰ ਕਰਾਉਣੀ ਚਾਹੀਦੀ ਹੈ। ਬਹੁਤ ਸਾਰੇ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਆ, ਸਾਰੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਕਰਦੇ ਆ। ਆਪਣੇ ਦੰਦਾਂ ਦੀ ਆ ਜਿਹੜੀ ਜ਼ਰੂਰ ਸੰਭਾਲ ਰੱਖੋ। ਬਲਵੀਰ ਸੋਹੀ ਜੀ ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦੇ ਵਿੱਚ ਨਾਮ ਹੈ, ਸੋ ਤੁਸੀਂ ਸਿਰਫ ਅਪੁਆਇੰਟਮੈਂਟ ਕਰਨੀ ਹੈ। ਇਹਨਾਂ ਨੇ ਪੂਰਾ ਜਿਹੜਾ ਜਿਹੜਾ ਡੈਂਟਲ ਕਹਿ ਲਓ ਵੀ ਸਟੋਰ ਹੈ ਜਿਹੜਾ, ਤੁਹਾਡੇ ਡਰਾਈਵ ਦੇ ਅੱਗੇ ਖੜ੍ਹਾ ਕਰ ਦੇਣਾ। ਫਿਰ ਹਰ ਇੱਕ ਪਰਿਵਾਰ ਜਿੱਦਾਂ ਮਰਜ਼ੀ ਹੈ ਜਿਹੜਾ ਕੰਮ ਕਰਾਵੇ। ਕਈ ਵਾਰ ਸਾਨੂੰ ਕਮਿਊਟ ਕਰਨ ਦੇ ਵਿੱਚ ਔਖਾ ਹੁੰਦਾ, ਪਰ ਬਲਵੀਰ ਸੋਹੀ ਉਹਨਾਂ ਦੀ ਇਹ ਬਿਊਟੀ ਹੈ ਵੀ ਇਹ ਆਪਣਾ ਟਰੱਕ ਲੈ ਕੇ ਤੁਹਾਡੇ ਡਰਾਈਵ ਤੇ ਆ ਜਾਂਦੇ ਨੇ। ਤੋ ਬ੍ਰੇਸਿਸ ਹੈ ਜਿਹੜੇ ਬੱਚਿਆਂ ਦੇ ਲਗਵਾਉਣੇ ਹੈ, ਜਾਂ ਕੋਈ ਵੀ ਹੋਰ ਡੈਂਟਲ ਬਾਬਤ ਕੀੜੇ ਲੱਗ ਚੁੱਕੇ ਨੇ, ਜਾਂ ਫਿਰ ਕੋਈ ਦਾੜ ਕਢਾਉਣੀ ਹੈ, ਵਿਸਟਮ ਟੂਥ ਆ ਗਿਆ ਆ, ਉਹ ਤੰਗ ਪਰੇਸ਼ਾਨ ਕਰਦਾ ਆ, ਤਾਂ ਬਲਵੀਰ ਸੋਹੀ ਜੀ ਉਹਨਾਂ ਦਾ ਨੰਬਰ 6479690008 'ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਅਤੇ ਫਿਰ ਹੁਣ ਅਸੀਂ ਘੁੰਮ ਕੇ ਆਉਂਦੇ ਹਾਂ ਦਾ ਭੰਗੜਾ ਅਕੈਡਮੀ। ਦੋਸਤੋ ਨੰਬਰ ਹੈ ਜਿਹੜਾ ਨੋਟ ਕਰ ਲਓ, ਅਗਲੇ ਹਫ਼ਤੇ ਤੋਂ ਸਮਰ ਕੈਂਪ ਹੈ ਜਿਹੜਾ ਉਹ ਸਟਾਰਟ ਹੋ ਰਿਹਾ, ਤੁਸੀਂ ਆ ਜਿਹੜਾ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ। ਅੱਛਾ, ਭੰਗੜੇ ਦੇ ਨਾਲ ਨਾਲ ਵੈਲ ਕੁਆਲੀਫਾਈਡ ਵੈਲ ਐਜੂਕੇਟਡ ਇਹ ਟੀਮ ਹੈ। ਇਹਨਾਂ ਦੇ ਵਿੱਚੋਂ ਕੁਝ ਮੈਂਬਰਸ ਹੈ ਜਿਹੜੇ ਉਹ ਮੈਡੀਕਲ ਦੇ ਨਾਲ ਜੁੜੇ ਹੋਏ ਨੇ। ਜੇ ਤੁਹਾਡਾ ਬੱਚਾ ਆ ਜਿਹੜਾ ਕੋਈ ਡਾਕਟਰ ਜਾਂ ਮੈਡੀਸਿਨ ਵੱਲ ਜਾਣਾ ਚਾਹੁੰਦਾ ਆ, ਤੁਹਾਨੂੰ ਪ੍ਰੋਪਰ ਹੈ ਜਿਹੜੀ ਇਹ ਗਾਈਡੈਂਸ ਦੇ ਨੇ। ਹਰਜੋਤ ਜੀ ਹੈ ਹੁਣ ਆਪ ਹੈ ਜਿਹੜੇ ਪੀ ਐੱਚ ਡੀ ਹੈ ਜਿਹੜੇ ਉਹ ਕਰ ਰਹੇ ਨੇ, ਵੱਖ ਵੱਖ ਇਹਨਾਂ ਨੇ ਮਤਲਬ ਬਹੁਤ ਉੱਚੀਆਂ ਪੜ੍ਹਾਈਆਂ ਕੀਤੀਆਂ ਹੋਈਆਂ ਨੇ। ਸੋ ਬੱਚੇ ਆ ਜਦੋਂ ਇੱਦਾਂ ਦੀ ਸੰਗਤ ਦੇ ਵਿੱਚ ਜਾਂਦੇ ਨੇ ਨਾ ਜੀ, ਉਹਨਾਂ ਨੂੰ ਹੋਰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ, ਇੱਕ ਗਾਈਡੈਂਸ। ਅੱਜ ਕੱਲ੍ਹ ਹਰਜੋਤ ਦੀ ਗਾਈਡੈਂਸ ਬਹੁਤ ਘੱਟ ਮਿਲਦੀ, ਹੁੰਦੀ ਹੈ ਹਨਾ ਜੀ। ਬੱਚਿਆਂ ਦਾ ਕਈ ਵਾਰ ਇੰਟਰਸਟ ਹੁੰਦਾ ਉਹਨਾਂ ਨੂੰ ਪਤਾ ਨਹੀਂ ਚੱਲਦਾ, ਈਵਨ ਪੇਰੈਂਟਸ ਨੂੰ ਨਹੀਂ ਪਤਾ ਚੱਲਦਾ ਵੀ ਬੱਚਿਆਂ ਨੂੰ ਆ ਜਿਹੜਾ ਉਹਨਾਂ ਦੇ ਕਰੀਅਰ ਦੇ ਵਿੱਚ ਆਪਾਂ ਅੱਗੇ ਕਿੱਥੇ ਲੈ ਕੇ ਜਾਈਏ। ਸੋ ਤੁਸੀਂ ਆ ਜਿਹੜੇ ਮਨਵੀਰ ਹੋਣਾ ਨੇ ਵੀ ਉਦਾਹਰਨਾਂ ਦਿੱਤੀਆਂ ਵੀ ਸਾਡੇ ਨਾਲ ਪੇਰੈਂਟਸ ਇਸ ਤਰ੍ਹਾਂ ਗੱਲ ਕਰਦੇ ਤੇ ਅਸੀਂ ਉਹਨਾਂ ਨੂੰ ਗਾਈਡ ਵੀ ਕਰਦੇ ਹਾਂ ਵੀ ਕਿਸ ਤਰ੍ਹਾਂ ਕਿਹੜੀ ਵੀ ਫੀਲਡ ਭਾਵੇਂ ਮਕੈਨੀਕਲ ਹੋਵੇ, ਸਿਵਲ ਹੋਵੇ, ਆਈ ਟੀ ਦੇ ਵਿੱਚ ਹੋਵੇ ਜਾਂ ਆਪਾਂ ਲਾਅ ਦੇ ਵਿੱਚ ਹੋਵੇ ਜਾਂ ਫਿਰ ਮੈਡੀਕਲ ਦੇ ਵਿੱਚ ਜਾਣਾ ਹੋਵੇ। ਸੋ ਤੁਹਾਡੇ ਨਾਲ ਵੀ ਇੱਦਾਂ ਕਈ ਤਜਰਬੇ ਹੋਏ ਨੇ?
1: ਹਾਂਜੀ ਹਾਂਜੀ, ਲਾਈਕ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਮੇਰੇ ਕੋਲ ਜਿਹੜੇ ਮੇਰੇ ਮੋਮ ਡੈਡ ਨੇ ਉਹ ਹੈਗੇ ਨੇ, ਲਾਈਕ ਮੇਰੇ ਪਾਪਾ ਨੇ ਬਹੁਤ ਗਾਈਡ ਕੀਤਾ ਮੈਨੂੰ ਸ਼ੁਰੂ ਤੋਂ, ਮੰਮੀ ਨੇ ਵੀ ਬਹੁਤ ਗਾਈਡ ਕੀਤਾ, ਸਪੋਰਟ ਬਹੁਤ ਦਿੱਤੀ ਹੈ। ਸੇਮ ਮਨਵੀਰ ਦੀ ਵੀ ਸੇਮ ਸਟੋਰੀ ਹੈ ਕਿ ਆਪਾਂ ਬਹੁਤ ਲੱਕੀ ਹਾਂ ਕਿ ਸਾਡੇ ਕੋਲ ਇੱਦਾਂ ਦੀ ਗਾਈਡੈਂਸ ਮਿਲੀ ਸੀ। ਸੋ ਆਪਾਂ ਉਹੀ ਚੀਜ਼ ਆਪਾਂ ਅੱਗੇ ਦੇਣਾ ਚਾਹੁੰਦੇ ਹਾਂ,
0: ਵੈਰੀ ਨਾਈਸ।
1: ਉਹ ਮੇਨ ਚੀਜ਼ ਹੈ ਗਾਈਡੈਂਸ ਮਿਲਣੀ ਬਹੁਤ ਔਖੀ ਹੈ, ਪਰ ਜਦੋਂ ਮਿਲਦੀ ਹੈ ਨਾ ਬਹੁਤ ਲਾਈਕ ਇੱਕ ਤਰ੍ਹਾਂ ਧੰਨ ਹੈ।
0: ਹਾਂ, ਬੂਸਟ ਕਰ ਦਿੰਦੀ ਹੈ ਜੀ ਤੁਹਾਨੂੰ, ਤੁਹਾਡੇ ਕਰੀਅਰ ਨੂੰ ਬੂਸਟ ਕਰ ਦਿੰਦੀ ਹੈ। ਕਈ ਵਾਰ ਪਤਾ ਨਹੀਂ ਹੁੰਦਾ, ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਵੀ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਸਟੈਪ ਥਰੂ ਜਾਣਾ ਹੁੰਦਾ। ਹੁਣ ਜਿੱਦਾਂ ਤੁਸੀਂ ਆ ਜਿਹੜੇ ਉਹ ਸਟੈਪ ਥਰੂ ਜਾ ਚੁੱਕੇ ਹੋ ਸਾਰੇ। ਸੋ ਦੋਸਤੋ, ਤੁਸੀਂ ਆ ਜਿਹੜਾ ਭੰਗੜਾ ਅਕੈਡਮੀ ਦੇ ਹਰਜੋਤ ਅਤੇ ਮਨਵੀਰ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਿਗਨਰ ਫਰੈਂਡਲੀ ਨੇ, ਕੌਨਫੀਡੈਂਸ ਟੀਮ ਵਰਕ ਦੇ ਵਿੱਚ ਸਟੇ ਐਕਟਿਵ ਦਿਸ ਸਮਰ, ਆਪਣੇ ਬੱਚਿਆਂ ਨੂੰ ਐਕਟਿਵ ਰੱਖੋ ਪੂਰਾ। ਅਤੇ ਨੰਬਰ ਹੈ ਇੱਕੋ ਹੀ ਇੱਕ ਹੈ, ਉਹ ਹੈਗਾ ਦ ਭੰਗੜਾ ਅਕੈਡਮੀ 6475076772-647-5077-7672 ਦੇ ਉੱਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਮੈਨੂੰ ਇੱਕ ਮੈਸੇਜ ਆਇਆ ਭਾਅ ਜੀ, ਨੰਬਰ ਓਕੇ ਨੰਬਰ ਹੈ ਭਾਅ ਜੀ, ਜੇ ਤੁਹਾਡੇ ਕੋਲ ਨੋਟ ਨਹੀਂ ਹੋਇਆ ਮੈਂ ਤੁਹਾਨੂੰ ਟੈਕਸਟ ਮੈਸੇਜ ਹੈ ਜਿਹੜਾ ਉਹ ਵੀ ਕਰ ਦੇਵਾਂਗਾ। ਅਤੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦਾ ਕੋਈ ਵੀ, ਕਮਾਨੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਕਿੰਗ ਪਿੰਨ ਦਾ ਓਇਲ ਚੇਂਜ ਆ, ਵੈਲਡਿੰਗ ਦਾ ਕੰਮ ਕਰਾਉਣਾ, ਅਤੇ ਜੈ ਅਤੇ ਗੈਰੀ ਭਾਅ ਜੀ ਹੋਣਾ ਦੇ ਨਾਲ ਸੰਪਰਕ ਕਰ ਲਿਓ। ਸਪਰਿੰਗਾਂ ਦੀ ਸਭ ਤੋਂ ਪਹਿਲੀ ਜਿਹੜੀ ਗਰਾਜ ਹੈ ਜਿਹੜੀ ਆਪਣੇ ਭਾਈਚਾਰੇ ਦੇ ਵਿੱਚ ਖੋਲੀ ਸੀ, ਅਤੇ ਉਹ ਜੈ ਅਤੇ ਗੈਰੀ ਭਾਅ ਜੀ ਹੋਣਾ ਨੇ। ਸੋ 5330 ਬ੍ਰੈਡਕੋ ਬੁਲੇਵਰਡ ਉੱਤੇ ਇਹ ਜਿਹੜੇ ਵਾਕਿਆ ਨੇ, ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਤੁਸੀਂ ਹੈ ਜਿਹੜਾ ਇਹਨਾਂ ਨੂੰ ਗੂਗਲ ਵੀ ਕਰ ਸਕਦੇ ਹੋ। ਅਤੇ ਉੱਥੇ ਘਰ ਦੇ ਵਿੱਚ ਰੈਨੋਵੇਸ਼ਨ ਦੇ ਕਾਰਨ ਹੀ ਹੈ ਕੋਈ ਵੀ, ਜਾਂ ਫਿਰ ਕਈ ਵਾਰ ਇਹ ਹੁੰਦਾ ਜਿੱਦਾਂ ਹੁਣ ਆਰ ਆਰ ਐਲ ਲਾਇਸੈਂਸ ਹੈ, ਕਈ ਜਿਹੜਾ ਕਹਿ ਲਓ ਵੀ ਫਾਈਨ ਵੀ ਦਿੱਤੇ ਗਏ ਨੇ, ਉਸ ਤੋਂ ਬਚਣ ਵਾਸਤੇ ਜਿਹੜਾ ਤੁਸੀਂ ਆ ਜਿਹੜਾ ਆਰ ਆਰ ਐਲ ਆਪਣੇ ਯੂਨਿਟ ਨੂੰ ਲੀਗਲ ਬਣਾਉਣਾ ਆ, ਤਾਂ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ। ਨੰਬਰ 416-272-8214 416-272-8214 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਜਾਂਦੇ ਜਾਂਦੇ ਹਰਜੋਤ ਜੀ, ਕੁਛ ਹੋਰ ਸਮ ਅਪ ਕਰਨਾ ਚਾਹੁੰਦੇ ਹੋ ਭੰਗੜੇ ਦੇ ਉੱਤੇ, ਸਮਰ ਕੈਂਪ ਦੇ ਉੱਤੇ, ਜਾਂ ਕੋਈ ਹੋਰ ਗੱਲ ਜਿਹੜੀ ਮੈਂ ਮਿਸ ਕਰ ਗਿਆ ਹੋਵਾਂ?
1: ਨਹੀਂ, ਅੱਜ ਤੱਕ ਆਪਾਂ ਸਾਰਾ ਉਹਦਾ ਕਵਰ ਕਰ ਹੀ ਲਿਆ
0: ਜੀ।
1: ਬਾਕੀ ਹਾਂਜੀ, ਬਟ ਜੇ ਕੋਈ ਕਦੀ ਕੋਈ ਕੁਐਸਚਨ, ਕੋਈ ਕੰਸਰਨ ਹੋਵੇ, ਤੁਸੀਂ ਭਾਵੇਂ ਜੇ ਕੁਐਸਚਨ ਵੀ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ, ਜੇ ਮੈਸੇਜ ਕਰ ਸਕਦੇ, ਮੈਂ ਜ਼ਰੂਰ ਰਿਸਪੋਂਡ ਕਰੂੰਗਾ। ਤੁਸੀਂ ਇੱਕ ਵਾਰੀ ਮਿਲਣਾ ਵੀ ਚਾਹੁੰਦੇ ਹੋ, ਮੈਂ ਮਿਲ ਵੀ ਲਊਂਗਾ, ਆਪਾਂ ਗੱਲ ਵੀ ਕਰ ਸਕਦੇ ਹਾਂ। ਅਤੇ ਬਾਕੀ ਆਪਾਂ ਸ਼ੰਮੀ ਭਾਜੀ ਦੇ ਬਹੁਤ ਫੈਨ ਹਾਂ, ਅਤੇ ਜਿਹੜਾ ਵੀ ਆਪਾਂ ਕਹੋਗੇ ਕਿ ਸ਼ੰਮੀ ਭਾਜੀ ਤੋਂ ਨੰਬਰ ਲਿਆ ਸੀ, ਤਾਂ ਕੋਈ ਆਪਾਂ ਬੈਸਟ ਟੂ ਬੈਸਟ ਆਪਾਂ ਰੇਟ ਦੇਵਾਂਗੇ ਜੋ ਵੀ ਸਮਰ ਕੈਂਪ ਦਾ ਹੋਵੇ, ਕਿਉਂਕਿ ਸ਼ੰਮੀ ਭਾਜੀ ਨਾਲ ਸਾਡਾ ਬਹੁਤ ਜ਼ਿਆਦਾ ਰਿਸਪੈਕਟ ਅਤੇ ਪਿਆਰ ਹੈ।
0: ਕਿਆ ਬਾਤ ਹੈ, ਕਿਆ ਬਾਤ ਹਰਜੋਤ ਜੀ, ਸੋ ਨਾਈਸ ਆਫ ਯੂ, ਇਹ ਪਿਆਰ, ਇਹੀ ਚੀਜ਼ਾਂ ਨੇ। ਸੋ ਦੋਸਤੋ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਬੈਸਟ ਜਿਹੜਾ ਪ੍ਰਾਈਸ ਆ ਉਹ ਦਿੱਤੀ ਜਾਵੇਗੀ। ਮੈਂ ਇੱਕ ਵਾਰ ਫਿਰ ਤੁਹਾਨੂੰ ਆ ਜਿਹੜਾ, ਦੇਖੋ ਬਹੁਤ ਸਾਰੀਆਂ ਅਕੈਡਮੀਆਂ ਚੱਲਦੀਆਂ, ਪਰ ਕੁਝ ਕੁ ਅਕੈਡਮੀਆਂ, ਕਿਉਂਕਿ ਮੈਨੂੰ ਤੁਹਾਨੂੰ ਪਤਾ ਵੀ ਮੈਂ 2008-09 ਤੋਂ ਸਿਖਾਉਂਦਾ ਆਇਆ, ਕੁਝ ਕੁ ਜਿਹੜੇ ਬੱਚੇ ਆ ਜਿਨ੍ਹਾਂ 'ਤੇ ਸਾਨੂੰ ਮਾਣ ਹੁੰਦਾ, ਨਾਜ਼ ਹੁੰਦਾ ਆ, ਹਾਂਜੀ, ਵੀ ਇਹ ਬੱਚੇ ਆ ਜਿਹੜੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬੜੇ ਉੱਚੇ ਮੁਕਾਮ 'ਤੇ ਲੈ ਕੇ ਗਏ ਨੇ, ਅਤੇ ਜੇ ਇਹਨਾਂ ਦੇ ਨਾਲ ਆਪਣੇ ਬੱਚਿਆਂ ਨੂੰ ਜਾਂ ਨਵੀਂ ਪਨੀਰੀ ਨੂੰ ਜਾਂ ਤੁਸੀਂ ਆਪ ਵੀ ਜੋੜਦੇ ਹੋ, ਭੰਗੜੇ ਦੇ ਨਾਲ ਨਾਲ ਹੋਰ ਬਹੁਤ ਕੁਛ ਹੈ ਜਿਹੜਾ ਤੁਹਾਨੂੰ ਸਿੱਖਣ ਨੂੰ ਮਿਲੇਗਾ। ਸੋ ਜਾਂਦੇ ਜਾਂਦੇ ਨੰਬਰ ਹੈ ਜੀ ਹਰਜੋਤ ਹੋਣਾ ਦਾ 647-577-6672-647-577-7672, ਅਤੇ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਫਿਰ ਡਿਸੇਬਿਲਟੀ ਜਾਂ ਕ੍ਰਿਟੀਕਲ ਇਲਨੈਸ ਦੇ ਪਲਾਨ ਨੇ, ਅਤੇ ਨੰਬਰ ਮੇਰਾ 416-900-7763-416-917-7763। ਇੱਥੇ ਜੋ ਇਜਾਜ਼ਤ, ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਲਵਾਂਗੇ। ਕੈਨੇਡਾ ਡੇ ਵੀ ਹੈ ਜੀ ਕੱਲ੍ਹ, ਹੈ ਜੀ, ਸੋ ਸਾਰਿਆਂ ਨੂੰ ਹੈਪੀ ਕੈਨੇਡਾ ਡੇ। ਸੋ ਇੱਥੇ ਜੋ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
9: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
10: ਤੁਮ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਣੋ, ਸੇਵ ਔਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ। ਅਗਰ ਤੁਹਾਡੇ ਘਰ ਮੇਂ ਇਲੈਕਟ੍ਰਿਕ ਯਾ ਆਇਲ ਹੀਟਿੰਗ ਹੈ।
9: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇਂ ਆਇਲ ਹੀਟਿੰਗ ਹੈ ਤੋ ਵੋ ਆਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ, ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
10: ਤੁਮੇ ਯੇ ਸਬ ਕੈਸੇ ਪਤਾ?
9: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
10: ਅੱਛਾ, ਵੋ ਕਿਆ ਵੈਬਸਾਈਟ ਥੀ?
9: saveonenergy.ca/eap.
11: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: Baljinder Singh Tambrono Pair Pari, Sat Sri Akal, Wahiguru Ji Ka Khalsa, Wahiguru Ji Ki Fateh, program de vich ji ayan nu 530 AM dial te saver nu 6 vaje to leke 7 vaje tak sanu sunde ho 530 AM dial te AM radio te. ਟੀਵੀ ਤੇ 24 ਘੰਟੇ 7 ਦਿਨ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ ਰਿਸਪੋਂਸ ਦੇਣ ਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਸਟੂਡੀਓ ਦੇ ਨੰਬਰ ਹੁੰਦੇ ਆ 416-837-1515 ਮੇਰੇ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਬਹੁਤ ਸਾਰੇ ਹੋਸਟ 530 AM ਡਾਲ ਤੇ ਪ੍ਰੋਗਰਾਮ ਕਰਦੇ ਹਨ, ਸੱਤੇ ਹੀ ਦਿਨ ਚੱਲਦੇ ਰਹਿੰਦੇ ਹਨ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੋ, ਸਪੋਂਸਰ ਵੀਰਾਂ ਨੂੰ ਰਿਸਪੋਂਸ ਦਿੰਦੇ ਹੋ। ਧੰਨਵਾਦ ਹਰ ਇੱਕ ਨੂੰ ਰਿਸਪੋਂਸ ਦਿਆ ਕਰੋ। ਇੱਕ ਕਮਿਊਨਿਟੀ ਦਾ ਹੱਬ ਹੈਗਾ, ਕਾਫੀ ਕੁਝ ਸਿੱਖਣ ਨੂੰ ਤੁਹਾਡੇ ਕੋਲੋਂ ਮਿਲਦਾ, ਬਹੁਤ ਸਾਰੇ ਫੋਨ ਕਾਲ ਤੁਹਾਡੇ ਕੋਲ ਆਉਂਦੇ ਹਨ, ਚੰਗੇ ਚੰਗੇ ਵਿਚਾਰ ਛੱਡ ਜਾਂਦੇ ਹੋ। ਤੁਹਾਡੇ ਵਿਚਾਰ ਆਪਣੇ ਹੁੰਦੇ ਹਨ ਕਿਉਂਕਿ ਹਰ ਇੱਕ ਵੱਖਰੀ ਸੋਚ ਹੁੰਦੀ ਆ। ਰਿਸਪੈਕਟ ਦੇ ਨਾਲ ਪ੍ਰੋਗਰਾਮ ਆਪਾਂ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਤੁਸੀਂ ਰਿਸਪੈਕਟ ਦੇ ਨਾਲ ਕਾਲ ਕਰਿਆ ਕਰੋ ਤੇ ਰਿਸਪੈਕਟ ਸਦਾ ਮਿਲਦੀ ਹੀ ਰਹੇਗੀ। ਜੇ ਸਾਡੇ ਕੋਲ ਇੱਧਰ ਉੱਧਰ ਨੰਬਰ ਅੰਕੜੇ ਹੋ ਜਾਂਦੇ ਹਨ, ਆਹ ਸੀਟ ਇੱਧਰਲੇ ਪਾਸੇ ਅਵੇਲੇਬਲ ਹੁੰਦੀ ਆ, ਤੁਹਾਡੇ ਵਾਸਤੇ ਰੱਖੀ ਹੁੰਦੀ ਆ, ਕੁਝ ਵਿਚਾਰ ਸਾਂਝੇ ਕਰਨਾ ਚਾਹੀਦਾ, ਆ ਜਾਵੋ ਤੁਹਾਡਾ ਆਪਣਾ ਇਹ ਪ੍ਰੋਗਰਾਮ। ਜੇ ਲੱਗਦਾ ਵਾ ਕਿਸੇ ਵਾਰੀ ਆਹ ਕੁਝ ਕਹਿ ਗਿਆ ਜਾਂ ਬੋਲ ਗਿਆ, ਜੋ ਖੋਜਿਆ ਉਹੀ ਬੋਲਦੇ ਹਾਂ ਜੋ ਮਾਰਕੀਟ ਵਿੱਚ ਹੈਗਾ, ਜਾਂ ਵੱਖ ਵੱਖ ਵੱਡੀਆਂ ਜਿਹੜੀਆਂ ਨਿਊਜ਼ ਏਜੰਸੀ ਹਨ, CBC ਹੋਵੇ, CTV ਹੋਵੇ, CB24 ਹੋਵੇ, ਜਾਂ CNN ਵਾਲੇ ਹੁਣ ਖਬਰਾਂ ਖੋਜ ਕੇ ਲੈ ਕੇ ਆਈ ਦੀਆਂ ਤੁਹਾਡੇ ਵਾਸਤੇ ਪੇਸ਼ ਕਰ ਦੇਈ ਦੀਆਂ। ਜੇ ਫਿਰ ਵੀ ਲੱਗਦਾ ਕਿਤੇ ਆਪਾਂ ਨਹੀਂ ਸਹੀ ਲੱਗੇ ਤਾਂ ਆ ਕੇ ਸਾਡੇ ਨਾਲ ਬੈਠ ਦਿਓ, ਇੱਥੇ ਦੱਸ ਦਿਓ, ਐਕਸਪਲੇਨ ਕਰ ਦਿਓ। ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਸਤਪਾਲ ਜੋਲ ਸਾਹਿਬ ਨਾਲ ਗੱਲਬਾਤ ਕਰਾਂਗੇ। ਉਹ ਵਾਰਡ 9 ਅਤੇ 10 ਦੇ ਵਿੱਚ ਉਹਨਾਂ ਨੇ ਆਪਣੇ ਐਪਲੀਕੇਸ਼ਨ ਭਰ ਦਿੱਤੀ ਹੈਗੀ ਆ ਮਿਊਨਿਸਪਲ ਇਲੈਕਸ਼ਨ ਦੀ, ਰੀਜਨਲ ਕੌਂਸਲਰ ਦੀ ਸੀਟ ਵਾਸਤੇ ਖੜੇ ਹਨ, ਸੋ ਤੁਹਾਡੀ ਵੋਟ ਮੰਗ ਰਹੇ ਹਨ। ਤੁਸੀਂ ਇਹਨਾਂ ਨੂੰ ਖੁਦ ਜਾਣਦੇ ਹੋ, ਪਹਿਲਾਂ ਕਾਫੀ ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਵੱਖ ਵੱਖ ਮੀਡੀਆ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਨਾਲ ਦੀ ਨਾਲ ਉਹ ਸਕੂਲ ਟਰਸਟੀ ਤੇ ਵਾਈਸ ਚੇਅਰ ਵੀ ਰਹੇ, ਸਕੂਲ ਟਰਸਟੀ ਪੀਲ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਕਾਫੀ ਸਾਰਾ ਕੰਮ ਕੀਤਾ ਉਹਨਾਂ ਨੇ। ਸਪੈਸ਼ਲੀ ਉਹਨਾਂ ਦੀ ਆਵਾਜ਼ ਵੱਖ ਵੱਖ ਰੇਡੀਓ ਸਟੇਸ਼ਨਾਂ ਤੇ ਚੱਲਦੀ ਰਹੀ ਹੈਗੀ ਆ ਵੀ ਬੱਚਿਆਂ ਨੂੰ ਪੈਸੇ ਨਾ ਦੇਵੋ ਸਕੂਲ ਜਾਣ ਵਾਸਤੇ, ਇਹਨਾਂ ਨੂੰ ਕ੍ਰੈਡਿਟ ਕਾਰਡ ਨਾ ਦੇਵੋ ਸਕੂਲ ਜਾਣ ਵਾਸਤੇ, ਇਹਨਾਂ ਨੂੰ ਸੈੱਲ ਫੋਨ ਨਾ ਦੇਵੋ, ਇਹ ਕੰਮ ਔਖਾ ਹੋ ਜਾਵੇਗਾ। ਸੋ ਬਹੁਤ ਸਾਰੇ ਪੇਰੈਂਟਸ ਨੇ ਕਹਿਣਾ ਵੀ ਮੰਨਿਆ, ਬਹੁਤ ਸਾਰਾ ਕੰਮ ਔਖਾ ਵੀ ਹੋਇਆ, ਕਈਆਂ ਦਾ ਸੌਖਾ ਰਹਿ ਗਿਆ। ਸੋ ਵੱਖ ਵੱਖ ਮੁੱਦਿਆਂ 'ਤੇ ਆਵਾਜ਼ ਉਠਾਉਂਦੇ ਸੀਗੇ, 28 ਹੈਗੀ ਆ, ਪਰ ਇੱਕ ਮੁੱਦਾ ਕਾਫੀ ਸੀਗਾ ਵੀ ਇੱਥੇ ਦੇ ਜਿਹੜੇ ਬੱਚੇ ਆ ਟੀਚਰ ਬਣਨਾ ਚਾਹੁੰਦੇ ਹਨ ਪਰ ਜੋਬ ਨਹੀਂ ਉਹਨਾਂ ਨੂੰ ਮਿਲ ਰਹੀ, ਕਈ ਵਾਰੀ ਬਾਹਰੋਂ ਹਾਇਰ ਕੀਤੇ ਜਾਂਦੇ ਹਨ। ਵੱਟ ਇਜ਼ ਅ ਰੀਜ਼ਨ, ਰੀਜ਼ਨ ਕੀ ਹੈਗਾ ਵੀ ਇੱਥੇ ਦੇ ਜਿਹੜੇ ਬੱਚੇ ਟੀਚਰ ਦੀ ਐਜੂਕੇਸ਼ਨ ਲੈ ਕੇ ਅਤੇ ਮੁੜ ਕੇ ਉਹਨੂੰ ਜੋਬਾਂ ਨਹੀਂ ਮਿਲਦੀਆਂ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਾਡਾ ਸਾਥ ਦੇਣਗੇ ਸੁਖਰਾਜ ਸੰਧੂ ਸਾਹਿਬ, ਜਿੱਥੇ ਸੌਕਰ ਦਾ ਮੈਚ, ਫੁੱਟਬਾਲ, ਸੌਕਰ, ਫੀਫਾ, ਕੈਨੇਡਾ ਦੀ ਟੀਮ ਗੋ ਕੈਨੇਡਾ ਗੋ 1-0 ਤੇ ਜਿੱਤ ਪ੍ਰਾਪਤ ਕੀਤੀ ਆ ਤੇ ਜਿੱਤ ਕੇ ਹੁਣ ਗਾਹਾਂ ਜੀ ਅੱਗੇ ਚੱਲ ਗਏ ਹਨ, ਨੌਕਆਊਟ ਰਾਊਂਡ ਚੱਲ ਰਿਹਾ ਹੈਗਾ ਤੇ ਸਾਊਥ ਅਫਰੀਕਾ ਨੂੰ 1-0 ਤੇ ਹਰਾਇਆ, ਇਹਨੂੰ ਐਂਡ ਤੇ ਆ ਕੇ ਇਹ ਮੈਚ ਵਿੱਚ ਗੋਲ ਕੀਤਾ, ਕਾਫੀ ਚਾਂਸਿਸ ਸੀਗੇ ਪਰ ਉਹਨੂੰ ਕੈਸ਼ ਨਹੀਂ ਕਰ ਸਕੇ, ਗੋਲ ਨਹੀਂ ਕਰ ਸਕੇ, ਪਰ ਐਂਡ ਤੇ ਆ ਕੇ ਇਹਨਾਂ ਨੇ ਬੜੀ ਮਿਹਨਤ ਕੀਤੀ ਤੇ ਗੋਲ ਕੀਤਾ। ਇੱਕ ਗੋਲ ਤੇ ਹਿਸਟਰੀ ਪੈਦਾ ਕਰ ਦਿੱਤੀ ਹੈਗੀ ਆ ਜਿੱਥੇ ਕੈਨੇਡਾ ਨੇ ਵਰਲਡ ਕੱਪ ਦੇ ਵਿੱਚ ਇਹ ਮੈਚ ਜਿੱਤਿਆ ਤੇ ਐਡੀ ਦੂਰ ਤੱਕ ਪਹੁੰਚ ਗਏ ਹਨ, ਵਧਾਈ ਹੋਵੇ। ਸਾਨੂੰ ਬੜਾ ਚੰਗਾ ਲੱਗਦਾ, ਬਰੈਂਪਟਨ ਤੋਂ ਇੱਕ ਨਹੀਂ ਦੋ ਨੇ ਆਲਮੋਸਟ ਸ਼ਾਇਦ ਬਲੀਵ 6 ਪਲੇਅਰ ਖੇਡ ਰਹੇ ਹਨ ਸਿਰਫ ਸਿਟੀ ਆਫ ਬਰੈਂਪਟਨ ਤੋਂ, ਵਧਾਈ ਹੋਵੇ। ਉਹਨਾਂ ਪੇਰੈਂਟਸ ਨੂੰ ਇਹ ਕੰਮ ਕਰਨਾ ਬੜਾ ਔਖਾ ਹੁੰਦਾ, ਬੱਚੇ ਨੂੰ ਗੇਮਾਂ 'ਤੇ ਲੈ ਕੇ ਜਾਣਾ, ਰੈਪ ਵਿੱਚ ਲੈ ਕੇ ਜਾਣਾ, ਬਹੁਤ ਸਾਰਾ ਪੈਸਾ। ਸੌਕਰ 'ਤੇ ਇੰਨਾ ਪੈਸਾ ਨਹੀਂ ਲੱਗਦਾ ਜਿੰਨਾ ਵੱਖ ਵੱਖ ਸਪੋਰਟਸ 'ਚ ਲੱਗ ਜਾਂਦਾ, ਪਰ ਫਿਰ ਵੀ ਗੇਮ ਵਿੱਚ ਹੀ ਅੱਗੇ ਆਏ। ਇਹਨਾਂ ਨੇ ਕੈਨੇਡਾ ਦਾ ਨਾਂ ਉੱਚਾ ਕੀਤਾ, ਕੈਨੇਡਾ ਦਾ ਨਾਂ ਰੋਸ਼ਨ ਕੀਤਾ, ਮਾਫ਼ ਕਰਨਾ, ਈਵਨ ਕੋਚ ਵੀ ਕਹਿ ਰਿਹਾ ਸੀਗਾ ਵੀ ਤੁਸੀਂ ਹਿਸਟਰੀ ਇੱਕ ਸੈੱਟ ਕਰ ਦਿੱਤੀ ਹੈਗੀ ਆ। ਸਪੋਰਟਸ ਵਿੱਚ ਬੱਚਿਆਂ ਨੂੰ ਪਾਇਆ ਕਰੋ, ਸਾਹਮਣੇ ਦਿਸ ਰਿਹਾ ਹੈਗਾ, ਪਰ ਲੱਗਦਾ ਹੈਗਾ ਹੁਣ ਸੌਕਰ ਨੂੰ ਹੋਰ ਭਰਮਾ ਹੰਗਾਰਾ ਮਿਲੇਗਾ, ਜਿਹਨੂੰ ਫੁੱਟਬਾਲ ਵੀ ਆਪਾਂ ਕਹਿ ਦਿੰਦੇ ਹੈਗੇ ਆ। ਜਦੋਂ ਬੱਚੇ ਦੇਖਦੇ ਇਹਨਾਂ ਨੂੰ ਖੇਡਦੇ, ਖੁਸ਼ੀਆਂ ਮਨਾਉਂਦੇ, ਉਹ ਵੀ ਚਾਹੁੰਦੇ ਆਪਾਂ ਵੀ ਇੱਦਾਂ ਦੇ ਕੰਮ ਕਰੀਏ। ਸੋ ਜਿੱਥੇ ਇੱਕ ਟਰੱਕਰਸ ਦੀ ਫਿਊਚਰ ਸਪਤੰਬਰ ਦੇ ਵਿੱਚ ਮੀਟਿੰਗ ਵੀ ਆ ਰਹੀ ਹੈਗੀ ਆ, ਰਾਜ ਸੰਧੂ ਦੀ ਜਾਣਕਾਰੀ ਦੇ ਦੇਣਗੇ, ਉਹ ਮੀਟਿੰਗ ਵਿੱਚ ਸ਼ਾਮਿਲ ਹੋਣਾ ਬੜਾ

ਸਿਕਿਉਰਿਟੀ ਤੇ ਸੇਫਟੀ ਤੇ ਹੋਸਪਿਟਲ ਆ ਜਾਵੇਗਾ। ਸਾਨੂੰ ਈਮੇਲ ਆ ਗਈ ਹੈਗੀ ਆ, ਕਹਿੰਦੇ ਕੋਈ ਨਾ ਕੋਈ ਸਾਡੇ ਨਾਲ ਸੰਪਰਕ ਕਰੂਗਾ, ਕਿਉਂਕਿ ਮੈਂ ਈਮੇਲ ਪਾ ਦਿੱਤੀ ਸੀਗੀ ਵੱਖ ਵੱਖ ਸਿਟੀ ਵਾਲਿਆਂ ਨੂੰ, ਵਿਲੀਅਮ ਹੋਸਟਲ ਵਾਲਿਆਂ ਨੂੰ। ਫਾਈਨਲੀ ਇੱਕ ਈਮੇਲ ਆ ਗਈ ਹੈਗੀ ਆ, ਇੱਕ ਜਣਾ ਉਹਨਾਂ ਨੇ ਰੱਖਿਆ ਵੀ ਮੇਰੇ ਨਾਲ ਸੰਪਰਕ ਕਰੂਗਾ। ਕਦੋਂ ਸੰਪਰਕ ਕਰਦੇ, ਕਦੋਂ ਈਮੇਲ ਕਰਦੇ, ਕਿਉਂਕਿ ਮੈਂ ਜਵਾਬ ਮੰਗਿਆ ਸੀਗਾ ਇਹਨਾਂ ਲੋਕਾਂ ਕੋਲੋਂ, ਕਿਉਂਕਿ ਤੁਹਾਡਾ ਮਿਹਨਤ ਵਾਲਾ ਪੈਸਾ ਜਿਹੜਾ ਹੈਗਾ ਅਸੀਂ ਮੰਗ ਕੀਤੀ ਸੀ, ਅਸੀਂ ਰਿਕੁਐਸਟ ਕੀਤੀ ਸੀਗੀ ਵੀ ਆਪਣਾ ਯੋਗਦਾਨ ਪਾਵੋ ਵੀ ਹੋਸਪਿਟਲ ਬਣ ਜਾਵੇਗਾ, ਬੜੀ ਜਲਦੀ ਸ਼ੁਰੂ ਹੋ ਜਾਵੇਗਾ, ਸਹੂਲਤਾਂ ਮਿਲ ਜਾਣਗੀਆਂ ਤੇ ਨਾਲ ਦੀ ਨਾਲ ਤੁਹਾਨੂੰ ਇੰਨੀ ਵੇਟ ਨਹੀਂ ਕਰਨੀ ਪਵੇਗੀ, ਇੱਕ ਹੋਸਪਿਟਲ ਹੋਰ ਆ ਜਾਵੇਗਾ। ਜਿੱਥੇ ਇਹਨਾਂ ਨੇ ਫੋਟੋ ਵੀ ਖਿਚਾਈ ਸੀ ਉੱਥੇ ਸ਼ਬਲ ਲੈ ਕੇ ਵੀ ਆਪਾਂ ਸ਼ੁਰੂ ਕਰ ਦੇਣਾ ਹੈਗਾ ਆ, ਉੱਥੇ ਲੱਗਦਾ ਭੰਗ ਦੇ ਬੂਟੇ ਨਾ ਉਗਣ ਲੱਗ ਪੈਣ, ਪਰ ਕੰਮ ਨਹੀਂ ਕੋਈ ਸ਼ੁਰੂ ਹੋਇਆ। ਸ਼ਾਇਦ ਜਿੱਦਾਂ ਮੈਂ ਦੱਸਦਾ ਹੁੰਦਾ ਬਟਨ ਦੱਬ ਕੇ ਥੱਲੇ ਉਹ ਹੋਸਪਿਟਲ ਓਪਨ ਆ ਜਾਵੇ, ਕਿੰਨਾ ਕੁ ਕੰਮ ਕੀਤਾ, ਕੀ ਕਰ ਰਹੇ ਹਨ। ਸੋ ਇਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਜਵਾਬ ਜ਼ਰੂਰ ਦੇਣਗੇ, ਆਪਾਂ ਤੁਹਾਡੇ ਵਾਸਤੇ ਜਵਾਬ ਲਵਾਂਗੇ। ਤੁਹਾਡੇ ਦਿੱਤੇ ਹੋਏ ਪੈਸੇ ਲੱਗਣੇ ਚਾਹੀਦੇ ਆ, ਦਿਸਣੇ ਚਾਹੀਦੇ ਹਨ ਵੀ ਜਿਹੜੀ ਤੁਸੀਂ ਸੇਵਾ ਕੀਤੀ ਸੀ ਉਹ ਕਿਤੇ ਲੱਗ ਰਹੀ ਹੈ ਕਿ ਨਹੀਂ, ਕਿ ਪੈਸੇ ਕਿੱਧਰ ਨੂੰ ਜਾ ਰਹੇ ਹੈਗੇ ਆ। ਮੈਂ ਰਿਸਪੋਂਸੀਬਲ ਹੈਗਾ ਕਿਉਂਕਿ ਮੈਂ ਖੁਦ ਪਹਿਲੀ ਵਾਰੀ ਇਹ ਪੈਸਾ ਇਕੱਠਾ ਕੀਤਾ ਰੇਡੀਓ ਟੀਵੀ ਤੇ, ਜਿੱਥੇ ਇਕੱਠਾ ਕਰਕੇ ਆਪਾਂ ਹੋਸਪਿਟਲ ਨੂੰ ਦਿੱਤਾ ਤੇ ਉਹ ਪੈਸਾ ਜੋ ਦਿਸ ਨਹੀਂ ਰਿਹਾ, ਲੱਗ ਰਿਹਾ ਕਿਤੇ ਆਸੇ ਪਾਸੇ ਹੋਸਪਿਟਲ ਨਹੀਂ ਆ ਰਿਹਾ, ਤੇ ਲੋਕੀ ਪੁੱਛਦੇ ਹਨ। ਸੋ ਉਪਲੀ ਜਵਾਬ ਮਿਲ ਜਾਵੇਗਾ। ਸੋ ਅਭੀ ਧਾਲੀਵਾਲ ਜੀ ਕਹਿੰਦੇ ਤੁਹਾਡੇ ਵਾਸਤੇ ਬਹੁਤ ਕੰਮ ਕਰਾਂਗਾ, ਸਿਟੀ ਵਾਸਤੇ ਕਹਿੰਦੇ ਮੈਨੂੰ ਇਲੈਕਟ ਕਰਿਓ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਮੇਅਰ ਦੀ ਸੀਟ ਵਾਸਤੇ ਖੜੇ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਇੱਥੇ ਸਾਡੇ ਕੈਨੇਡਾ ਵਿੱਚ ਹੀ ਬਣਦਾ, ਵਿਨਪੈਗ ਦੇ ਵੈਂਕੂਵਰ ਦੇ ਵਿੱਚ। ਬਰਾਡ ਮਿਲ ਦੀ ਚੱਕੀ ਦਾ ਆਟਾ ਤੇ ਬੇਸਣ ਤੁਸੀਂ ਪਸੰਦ ਕਰਦੇ ਹੋ, ਮੇਡ ਫਰੈਸ਼ ਇਨ ਕੈਨੇਡਾ। ਇਹਨਾਂ ਦਾ ਮਲਟੀਗ੍ਰੇਨ ਆਟਾ ਤੁਸੀਂ ਪਸੰਦ ਕੀਤਾ, ਬਹੁਤ ਬਹੁਤ ਧੰਨਵਾਦ। 7 ਗ੍ਰੇਨ ਵਾਲਾ ਆਟਾ ਤੇ ਸ਼ੇਰ ਆਟਾ ਵਾਲਾ ਦੇਸੀ ਸਾਲ ਆਟਾ ਤੁਸੀਂ ਪਸੰਦ ਕਰਦੇ ਹੋ, ਡੋਰਮ ਆਟਾ ਧੰਨਵਾਦ। ਇਹੀ ਕਹਿ ਸਕਦੇ ਹੈਗੇ ਆ, ਵੱਖ ਵੱਖ ਸਟੋਰਾਂ ਵਿੱਚੋਂ ਮਿਲਦਾ, ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਸਾਲ ਮਹੀਨੇ ਨਹੀਂ ਲੱਗਦੇ ਕੰਟੇਨਰਾਂ ਦੇ ਵਿੱਚ, ਕਿਉਂਕਿ ਇੱਥੇ ਹੀ ਬਣਦਾ। ਨਿਊ ਬੈਸਟ ਟਰੱਕ ਰਿਪੇਅਰ ਟਾਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਾਵਾਰਡ ਤੇ, ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਡੀ ਰਿਗਾਰਡ ਟਰੱਕ ਲਾਈਸ ਨਾਲ ਦੀ ਨਾਲ। ਤੁਸੀਂ ਕੋਈ ਪਾਰਟਸ ਲੈਣੇ ਹੋਣ ਆਪਣੇ ਟਰੱਕ ਵਾਸਤੇ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰ ਵੀ ਮਿਲਦੇ ਹਨ। ਬਰਕਾਰ ਜਾਂ ਸੁਰਜੀਤ ਨਾਲ 905-212-9200 ਤੇ ਗੱਲਬਾਤ ਕਰ ਲੈਣੀ ਹਨ। ਆਏ ਹੋਏ ਹਨ, ਜੀ ਹਾਂ, ਵੱਖ ਵੱਖ ਸ਼ਹਿਰਾਂ ਵਿੱਚ ਮੀਟਿੰਗ ਕਰ ਰਹੇ ਹਨ, ਜੀ ਹਾਂ, ਤੁਸੀਂ ਖੁਦ ਜਾਣਦੇ ਹੋ ਜਿਹਨਾਂ ਦੀ ਮੈਂ ਗੱਲਬਾਤ ਕਰ ਰਿਹਾ ਹੈਗਾ। ਸਾਡੇ ਗੁਰੂ ਸਾਹਿਬ ਨਾਲ ਕੋਈ ਖਿਲਾਰ ਕਰੇਗਾ ਨਾ, ਅਸੀਂ ਨਹੀਂ ਬਖਸ਼ਾਂਗੇ, ਦੈਟਸ ਇਟ, ਦੈਟਸ ਆਲ ਆਮ ਸੇਇੰਗ। ਸੋ ਜਿਹੜੇ ਵੀ ਆਏ ਹੋਏ ਹਨ, ਕੋਸ਼ਿਸ਼ ਕਰੋ ਇੱਦਾਂ ਦੇ ਕੰਮ ਨਾ ਹੋਣ। ਤੁਸੀਂ ਇੱਥੇ ਆਏ ਹੋ, ਲੋਕਾਂ ਲੋਕੀ ਤੁਹਾਨੂੰ ਪਿਆਰ ਕਰਦੇ ਹਨ, ਤੁਹਾਡੀ ਰਿਸਪੈਕਟ, ਤੁਹਾਨੂੰ ਰਿਸਪੈਕਟ ਦਿੰਦੇ ਹਨ, ਪਰ ਕੀ ਤੁਸੀਂ ਉਹਨਾਂ ਦੇ ਜਵਾਬਾਂ ਦਾ ਜਵਾਬ ਸਵਾਲਾਂ ਦਾ ਜਵਾਬ ਦੇ ਦਿਓਗੇ? ਕੀ ਕੁਝ ਹੋਇਆ ਪੰਜਾਬ ਦੇ ਵਿੱਚ, ਤੇ ਤੁਸੀਂ ਹੁਣ ਫਿਊਚਰ ਵਿੱਚ ਕੀ ਕੁਝ ਕਰੋਗੇ? ਤੁਹਾਡੀ ਪਾਰਟੀ ਨੂੰ ਰਿਸਪੈਕਟ ਕੱਲ੍ਹ ਨਹੀਂ ਮਿਲ ਰਹੀ ਹੈਗੀ, ਸੋਚਣ ਵਾਲੀ ਗੱਲ ਹੈਗੀ ਆ। ਸੋ ਆਏ ਹੋ ਜੀ ਆਇਆਂ ਨੂੰ, ਪਰ ਸਾਡੇ ਨਾਲ ਜੇ ਮਿਲਣਾ ਚਾਹੁੰਦੇ ਹੋ ਇੱਥੇ ਏਅਰ ਤੇ ਲਾਈਵ ਆ ਕੇ ਬੈਠੇ ਹੋ, ਉੱਦਾਂ ਨਹੀਂ ਕੋਈ ਸਪੋਰਟ ਮਿਲ ਸਕਦੀ। ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦਾ, ਜਿਹਨਾਂ ਨੂੰ ਜਿਹੜਾ ਵੈਲਕਮ, ਜਿਹੜੇ ਲੋਕੀ ਨੂੰ ਵੈਲਕਮ ਕਰਦੇ ਆ ਉਹਨਾਂ ਧੰਨਵਾਦ ਮੈਂ ਹੀ ਕਹਿ ਸਕਦਾ। ਬਹੁਤ ਲੋਕੀ ਜੁੜੇ ਹੁੰਦੇ ਹਨ ਵੱਖ ਵੱਖ ਪਾਰਟੀ ਦੇ ਨਾਲ, ਪਰ ਆਪਾਂ ਨਹੀਂ ਕਦੇ ਜੁੜਦੇ। ਜਿਹੜਾ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਹੇ, ਜਿਹੜਾ ਮਾੜਾ ਕਰਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਇਹੀ ਗੱਲ ਹੈਗੀ। ਐਡ ਮੇਰਾ ਇੱਕ ਏਜੰਸੀ ਹੈਗੀ ਆ, ਕ੍ਰੀਏਟਿਵ ਏਜੰਸੀ, ਸੋਸ਼ਲ ਮੀਡੀਆ ਮੈਨੇਜ ਕਰਦੀ ਆ, ਮਾਰਕੀਟਿੰਗ ਤੇ ਬ੍ਰਾਂਡ ਡਿਜ਼ਾਈਨ। 2895000667 ਤੇ ਗੱਲਬਾਤ ਕਰ ਲੈਣੀ ਆ। ਤੇ ਜਸ ਭੁੱਲ ਸਭ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਇਹਨਾਂ ਦਾ ਨੰਬਰ ਹੈ, ਜਸ ਭੁੱਲਰ 416-732-2611 ਤੇ ਇਹਨਾਂ ਨਾਲ ਸੰਪਰਕ ਕਰਨਾ। ਇੱਕ ਹੋਰ ਮੈਂ ਖਬਰ ਦੀ ਸਾਂਝ ਪਾਉਣਾ ਚਾਹੁੰਦਾ, ਹੁਣ ਥੋੜੇ ਬਹੁਤੇ ਵੱਖਰੇ ਜਿਹੇ ਪਾਸੇ ਨੂੰ ਜਾ ਰਹੀ ਹੈਗੀ ਆ, ਇਹ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕੀ ਖੁਸ਼ ਨਹੀਂ ਹਨ। ਵੈਂਕੂਵਰ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਮਾਰਕ ਕਾਰਨੀ ਦੀ ਟੀਮ ਨੇ ਅਨਾਊਂਸ ਕੀਤਾ ਸੀਗਾ ਵੀ ਜਿਹੜੇ 22,000 ਕੌਂਡੋ ਵਿਹਲੇ ਪਏ ਹਨ, ਜਿਹੜੇ ਵੀ ਨੰਬਰ ਹਨ ਵੀ ਆਪਾਂ ਖਰੀਦ ਕੇ ਉਹਨਾਂ ਨੂੰ ਰੈਂਟਲ ਯੂਨਿਟ ਬਣਾ ਦੇਵਾਂਗੇ, ਅਫੋਰਡੇਬਲ ਯੂਨਿਟ ਬਣਾ ਦੇਵਾਂਗੇ, ਤੇ ਲੋਕਾਂ ਨੇ ਕਾਫੀ ਆਵਾਜ਼ ਉਠਾਈ। ਕਹਿੰਦੇ ਜੇ ਤੁਸੀਂ ਵੱਡੇ ਸਾਰੇ ਬਿਲਡਰ ਨੂੰ ਬੇਲ ਆਊਟ ਕਰਨਾ ਚਾਹੁੰਦੇ ਹੋ, ਜਿਹਨਾਂ ਕੋਲ ਬਿਲੀਅਨਸ ਡਾਲਰ, ਜਿਹੜਾ ਲੋਕਾਂ ਦੇ ਘਰ ਬੈਂਕਰਪਸੀ ਵੱਲ ਜਾ ਰਹੇ ਹਨ, ਨਹੀਂ ਵਿਕ ਰਹੇ, ਨਹੀਂ ਰੀਫਾਈਨੈਂਸ ਹੋ ਰਹੇ, ਉਹਨਾਂ ਦੀ ਕਿੱਦਾਂ ਮਦਦ ਕਰੋਗੇ? ਸੋ ਮਾਰਕਾਨੀ ਵੀ ਥੋੜਾ ਕਹਿ ਰਹੇ ਹਨ, ਥੋੜਾ ਵੱਖਰਾ ਜਿਹੇ ਸਵਾਲਾਂ ਦੇ ਆਂਸਰ ਦੇਣ ਲੱਗ ਪਏ। ਸਵਾਲ ਪੁੱਛਿਆ ਗਿਆ ਸੀਗਾ ਵੀ ਜੇ ਤੁਸੀਂ ਇਹਨਾਂ ਦੀ ਹੈਲਪ ਕਰੋ, ਕਿ ਇਹਨਾਂ ਨੇ ਹੈਲਪ ਮੰਗੀ ਸੀ, ਇਹਨਾਂ ਬਿਲਡਰਸ ਨੇ ਜਿਹਨੇ ਇੰਨੀਆਂ ਕਾਉਂਡੋ ਬਿਲਡ ਕੀਤੀਆਂ, ਇਹਨਾਂ ਨੇ ਹੈਲਪ ਮੰਗੀ ਸੀ ਕਿ ਇਹ ਲੋਕ ਉਹ ਤਾਂ ਨਹੀਂ ਜਿਹੜੇ ਤੁਹਾਡੇ ਆਪਣੇ ਫੰਡ ਰੇਜ਼ ਡਿਨਰ ਤੇ ਆ ਕੇ ਮਿਲੀਅਨਸ ਆਫ ਡਾਲਰ ਡੋਨੇਟ ਕਰਦੇ ਹਨ, ਤੇ ਉਹਨਾਂ ਨੇ ਕਹਿੰਦਾ ਨਹੀਂ ਇਹਨਾਂ ਨੇ ਹੈਲਪ ਨਹੀਂ ਮੰਗੀ, ਪਰ ਸਾਡੇ ਕੋਲ ਕਿਹੜਾ ਕੋਈ ਰੈਕਰਡ ਹੈਗਾ, ਪਰ ਕਹਿੰਦੇ ਆਪਾਂ ਇਹਨਾਂ ਦੀ ਹੈਲਪ ਕਰਾਂਗੇ, ਪਰ ਸਿਚੁਏਸ਼ਨ ਬਦਲ ਗਈ ਹੈਗੀ, ਦੇਖਦੇ ਆਉਣ ਵਾਲੇ ਦਿਨ।

0: ਵਿੱਚ ਜਿਵੇਂ ਕੌਂਡੋਜ਼ ਦਾ ਕੀ ਕਰਦੇ, ਕਿਹਦੀ ਸਪੋਰਟ ਕਰਦੇ ਆ। ਚਲੋ ਜੀ ਯੂਕਰੇਨ ਦੀ ਤਾਂ ਕਰਨੀ ਕਰਨੀ ਹੈਗੀ, ਇਹਨਾਂ ਨੇ ਬਿਲੀਅਨ ਡਾਲਰ ਉੱਧਰ ਨੂੰ ਦੇ ਦਿੱਤਾ ਹੈਗਾ। ਪਰ ਹਾਂ ਕੈਨੇਡਾ ਦਾ ਸੋਚੋ, ਉਹਨਾਂ ਲੋਕਾਂ ਦਾ ਸੋਚੋ ਰਾਤ ਦਿਨ ਫਸੇ ਹੋਏ ਹਨ ਇਹਨਾਂ ਘਰਾਂ ਦੇ ਵਿੱਚ, ਨਹੀਂ ਚਾਹੁੰਦੇ ਸੀਗੇ। ਪ੍ਰੋਬਲਮ ਵੀ ਕਿਹਨੇ ਕ੍ਰੀਏਟ ਕੀਤੀ ਆ? ਇਮੀਗ੍ਰੇਸ਼ਨ ਜਿਹੜੀ ਤੁਸੀਂ ਇੱਥੇ ਲਿਆ ਕੇ ਸਿੱਟੀ, ਜਿਹੜੇ ਲੋਕ ਸੱਦੇ ਹਨ ਉਹ ਕਿਹਨੇ ਸੱਦੇ ਆ? ਉਹਨਾਂ ਦੀ ਚੈਕਿੰਗ ਕਿਹਨੇ ਕਰਨੀ ਸੀ? ਉਹਨਾਂ ਨੂੰ ਵੱਖ ਵੱਖ ਜਗ੍ਹਾ ਤੇ ਸਹੂਲਤਾਂ ਕਿਹਨੇ ਦੇਣੀਆਂ ਸੀਗੀਆਂ? ਸਿਟੀ ਵਾਲਿਆਂ ਨੇ, ਪ੍ਰੋਵਿੰਸ਼ਲ ਵਾਲਿਆਂ ਨੇ ਤੇ ਫੈਡਰਲ ਵਾਲਿਆਂ ਨੇ? ਕਿਸੇ ਨੇ ਕੋਈ ਕੰਮ ਨਹੀਂ ਕੀਤਾ। ਜਿਹੜਾ ਦੇਖਦਾ ਆਪਣਾ ਆਪਣੀ ਤੂਤੀ ਚਲਾਈ ਜਾਂਦਾ, ਮੈਂ ਸੱਦ ਲਿਆ ਮੈਨੂੰ ਵੋਟਾਂ ਪਾ ਦਾ, ਕੋਈ ਕਹਿੰਦਾ ਵੀ ਮੈਂ ਆਹ ਕਰਦਾ ਮੈਨੂੰ ਆਹ ਕਰਦਾ। ਪਰ ਹੁਣ ਸਿਚੁਏਸ਼ਨ ਜਿਹੜੀ ਲੋਕਾਂ ਦੀ ਫਸੇ ਹੋਏ ਹਨ, ਜਿਹਨਾਂ ਨੇ ਮਹਿੰਗੇ ਪ੍ਰਾਈਸ ਦੇ ਘਰ ਲੈ ਲਏ, ਹੁਣ ਸਸਤੇ ਪ੍ਰਾਈਸ ਦੇ ਵਿਕ ਰਹੇ ਹਨ, ਜਾਂ ਉਹਨਾਂ ਦੀ ਫਾਈਨੈਂਸੀ ਨਹੀਂ ਹੋ ਰਹੀ ਹੈਗੀ, ਪਰ ਫਿਰ ਇਹ ਬਿਲਡਰ ਦੀ ਹੈਲਪ ਕਰਨ ਨੂੰ ਤੁਰੇ ਹੋਏ ਹਨ। ਡੋਂਟ ਡੂ ਦੈਟ ਗਾਈਸ। ਕੈਨੇਡੀਅਨ ਸਾਰੇ ਹੀ ਆਪਣੇ ਹਨ ਜਿਹੜੇ ਫਸੇ ਹੋਏ, ਉਹਨਾਂ ਨੂੰ ਉਸ ਔਖੇ ਟਾਈਮ ਚੋਂ ਕੱਢਣ ਦੀ ਕੋਸ਼ਿਸ਼ ਕਰੋ। ਮੈਟਰੋ ਇਮੀਗ੍ਰੇਸ਼ਨ ਵਾਲੇ ਹਨ, ਟੈਂਪਰਰੀ ਰੈਜੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ, ਜਾਂ ਕੋਈ ਰਿਫਿਊਜੀ ਕੇਸ ਹੋਵੇ, ਸਪਾਊਸਲ ਕੇਸ ਹੋਵੇ, ਤਾਂ 25 ਸਾਲ ਐਕਸਪੀਰੀਅੰਸ ਹੈਗਾ ਸੁਰੇਸ਼ ਗੁਪਤਾ ਸਾਹਿਬ ਦਾ। ਮੈਟਰੋ ਇਮੀਗ੍ਰੇਸ਼ਨ ਦੇ 905-673-1200 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਬੀਕੇ ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ ਰਿਟਰਨ ਫਾਈਲਿੰਗ, ਪਰਸਨਲ ਟੈਕਸ ਹੋਵੇ ਤਾਂ ਬੀਕੇ ਟੈਕਸ ਐਂਡ ਅਕਾਊਂਟਿੰਗ ਪਾਲ ਮਾਂਗੜ ਸਾਹਿਬ ਨਾਲ 905-451-1414 ਤੇ ਗੱਲਬਾਤ ਕਰ ਲੈਣੀ ਆ। ਜਸਪਾਲ ਗੋਹਣੀਆ 416-674-7070। ਐਲ ਪੀ ਰੂਫਿੰਗ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਕਰਨੇ ਹੋ, ਰਿਪੇਅਰ ਕਰਨੇ ਹੋ, ਕੌਂਕ੍ਰੀਟ ਦਾ ਕੰਮ ਹੋਵੇ, ਐਲ ਪੀ ਰੂਫਿੰਗ ਦੇ ਬਲਵਿੰਦਰ ਸਿੰਘ ਨਾਲ 416-602-7216 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਤੇ ਕਬੱਡੀ ਦਾ ਮਾਫ ਕਰਨਾ, ਕਬੱਡੀ ਦਾ ਟੂਰਨਾਮੈਂਟ ਆ ਰਿਹਾ ਹੈਗਾ ਇਸ ਵੀਕਐਂਡ ਤੇ, ਕਬੱਡੀ ਦਾ ਟੂਰਨਾਮੈਂਟ ਜ਼ਰੂਰ ਦੇਖਣਾ। ਇਹ ਕਿੱਥੇ ਹੋਣਾ? ਸੀਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਹੋਣਾ, ਜਿਹੜੀਆਂ ਬਾਹਰ ਕਬੱਡੀ ਦੀਆਂ ਗਰਾਊਂਡਾਂ ਹਨ। ਤੇ ਨੈਸ਼ਨਲ ਕਬੱਡੀ ਵਾਲੇ ਟੂਰਨਾਮੈਂਟ ਲੈ ਕੇ ਆ ਰਹੇ ਹਨ। ਤੇ ਕੈਨ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਬੜੇ ਲੰਬੇ ਸਮੇਂ ਤੋਂ ਟੂਰਨਾਮੈਂਟ ਕਰਵਾਉਂਦੇ ਆ ਰਹੇ ਹਨ। ਬਹੁਤ ਸਾਰੇ ਟੂਰਨਾਮੈਂਟ ਹੁੰਦੇ ਸੀਗੇ, ਮੈਚਿਸ ਹੁੰਦੇ ਸੀ ਮਾਲਟ ਦੇ ਵਿੱਚ, ਜਿਹਨੂੰ ਵੈਸਟਵੁੱਡ ਮਾਲ ਦੇ ਬਿਲਕੁਲ ਨਾਲ ਇੱਕ ਪਾਰਕ ਸੀ, ਵਾਈਲਡ ਵੁੱਡ ਪਾਰਕ, ਹੁਣ ਤਾਂ ਨਾਮ ਬਦਲ ਦਿੱਤਾ ਗਿਆ, ਪਾਲ ਕੌਫੀ ਆਈ ਬਿਲੀਵ। ਉੱਥੇ ਬੜੇ ਟੂਰਨਾਮੈਂਟ ਹੁੰਦੇ ਸੀਗੇ ਤੇ ਹੁਣ ਕਬੱਡੀ ਦੇ ਮੈਚ ਹੋ ਰਹੇ ਹਨ ਇਸ ਵੀਕਐਂਡ ਦੇ, ਦੇਖਣੇ ਜ਼ਰੂਰ। ਤੇ ਤੁਸੀਂ ਦੇਖਣ ਵਾਸਤੇ ਕਿਸੇ ਵੀ ਜਿਹੜੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਆ, ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ। ਮੈਂ ਨੰਬਰ ਪੇਸ਼ ਕਰਨ ਦੀ ਕੋਸ਼ਿਸ਼ ਮੈਂ ਜ਼ਰੂਰ ਕਰੂੰਗਾ। ਸੋ ਸਟਾਰਲਾਈਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ ਤੁਸੀਂ ਗੋਰਾ ਧਨਵਾਸ ਸਾਹਿਬ ਨਾਲ ਸੰਪਰਕ ਕਰ ਲਿਓ, 416-230-4000। ਕੋਈ ਕਬੱਡੀ ਦੀ ਜਾਣਕਾਰੀ ਲੈਣੀ ਹੋਵੇ ਤਾਂ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 6479888731, 647-988-3831 ਤੇ ਸੰਪਰਕ ਕਰੋ ਦਵਿੰਦਰ ਸਿੰਘ ਪਵਾਰ ਦੇ ਨਾਲ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ, ਵਾਇਰਿੰਗ ਦਾ ਕੰਮ ਹੋਵੇ ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ABS ਸੈਂਸਰ ਦਾ ਇਸ਼ੂ ਹੋਵੇ ਤਾਂ ਸੋਨਾ 347-271-3834 ਤੇ ਗੱਲ ਕਰਨੀ ਆ। ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਿਲਡ ਕਰਦੇ ਆ ਮੇਰੇ ਵੀਰ ਹਿੰਦਾ ਭਾਜੀ, ਬੜੀ ਮਿਹਨਤ ਕਰਦੇ ਆ, ਮਿਹਨਤ ਕੀਤੀ ਆ। ਤੇ ਇਹਨਾਂ ਦੇ ਜਿਹੜੇ ਟ੍ਰੇਲਰ ਹਨ, ਚਾਹੇ ਡੰਪ ਟ੍ਰੇਲਰ ਹੋਵੇ, ਕੋਇਲ ਟ੍ਰੇਲਰ ਹੋਵੇ, ਡੈਕ ਡ੍ਰੋਪ ਡੈਕ ਟ੍ਰੇਲਰ ਹੋਵੇ, ਤਾਂ ਕਿਸੇ ਵੀ ਤਰ੍ਹਾਂ ਦਾ ਟ੍ਰੇਲਰ ਬਿਲਡ ਕਰਨਾ ਹੋਵੇ ਨਾ, ਸਪੈਸ਼ਲੀ ਫਲੈਟ ਬੈਡ, ਤਾਂ ਤੁਸੀਂ ਗੁਰਿੰਦਰ ਨਾਲ ਗੱਲਬਾਤ ਕਰ ਲੈਣੀ ਆ। ਥਰੂਵੇ ਟ੍ਰੇਲਰਸ 1170 ਫਿਊਸਟ ਡਰਾਈਵ ਦੇ ਆ, 905-219-0080। ਇੰਡੀਅਨ ਪੰਜਾਬੀ ਬਾਜ਼ਾਰ ਤੋਂ ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰ ਸਕਦੇ ਹੋ। 115 ਫਾਦਰ ਟੋਬਨ ਰੋਡ ਤੇ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਆ, ਤੇ ਟੇਕ ਆਊਟ ਵਾਸਤੇ ਫੂਡ ਅਵੇਲੇਬਲ ਹੈਗਾ। ਨਾਲ ਦੀ ਨਾਲ ਮੀਟ ਸ਼ਾਪ ਹੈਗੀ ਆ, ਵੈਜ ਨੋਨ ਵੈਜ ਲੈਣਾ ਹੋਵੇ ਉਹ ਵੀ ਲੈ ਸਕਦੇ ਹੋ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ ਇੰਡੀਅਨ ਪੰਜਾਬੀ ਬਾਜ਼ਾਰ ਤੇ, ਫਾਦਰ ਟੋਬਨ ਤੇ ਟੋਰਬਰਮ ਤੇ ਹਨ, ਇੰਡੀਅਨ ਪੰਜਾਬੀ ਬਾਜ਼ਾਰ। ਐਲੀ ਟਰੱਕ ਤੋਂ ਰਾਜਾ ਬਾਈ ਜੀ ਨੂੰ ਸਪੋਂਸਰ ਕੀਤਾ। ਇਸ ਨਾਲ ਨਾਲ ਮੈਂ ਦੱਸ ਦੇਵਾਂ, ਮਨਮੋਹਨ ਵਾਰਸ ਤੇ ਕਮਲ ਹੀਰ ਦਾ ਸ਼ੋ ਐਂਡ ਸਰਤਾਰ ਭਾਜੀ ਆ ਰਹੇ ਹਨ ਜੁਲਾਈ ਦੀ 25 ਤਰੀਕ ਨੂੰ। ਇਹ ਸ਼ੋਅ ਦੇਖਣਾ ਹੋਵੇ, ਟਿਕਟਾਂ ਲੈਣੀਆਂ ਹੁਣ, ਤੁਸੀਂ ਦੇਖ ਸਕਦੇ ਹੋ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਹਾਈਵੇ 27 ਰੈਕਸਲ ਬੁਲਵਾਰਡ ਤੇ ਹੈਗਾ। ਕੋਈ ਜਾਣਕਾਰੀ ਲੈਣੀ ਹੋਵੇ, ਟਿਕਟਾਂ ਖਰੀਦਣੀਆਂ ਹੁਣ, 647-468-62। ਟੈਂਟ ਰੈਂਟ ਕਰਨ ਵਾਲੇ ਗੁਰਸੇਵ ਗਿੱਲ ਨਾਲ ਸੰਪਰਕ ਕਰਨਾ। ਤੇ ਮਨਜੀਤ ਕੌਰ ਚੀਮਾ ਜੀ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਤੁਹਾਡੀ ਮਦਦ ਕਰਦੇ ਨੇ ਘਰ ਖਰੀਦਣ ਤੇ ਵੇਚਣ ਦੇ ਵਿੱਚ, ਬਹੁਤ ਲੰਬਾ ਐਕਸਪੀਰੀਅੰਸ ਆ ਤੇ ਫੁੱਲ ਟਾਈਮ ਹਨ, ਸਪੈਸ਼ਲਾਈਜ਼ ਇਨ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਟ੍ਰਾਂਜੈਕਸ਼ਨ। ਮਨਜੀਤ ਚੀਮਾ ਦਾ ਨੰਬਰ 416-357-9965। ਬੜਾ ਚੰਗਾ ਲੱਗਦਾ ਜਦੋਂ ਮਿੱਤਰ ਦੋਸਤ ਫੋਨ ਕਰ ਦਿੰਦੇ ਹਨ ਵੀ ਸਾਡੀ ਕੈਨੇਡਾ ਦੀ ਟੀਮ ਜਿੱਤ ਗਈ, ਸੌਕਰ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਸੋ ਸਟਾਰਗੇਟ ਰਜੈਸਟਿਕ ਤੇ ਸਾਰਿਆਂ ਦੇ ਫੋਨ ਕਾਲ ਆ ਗਿਆ, ਗਲਾਟ ਦਾ ਵੀ, ਹੈਪੀ ਦਾ ਵੀ, ਸਭ ਜੀ ਦਵਿੰਦਰ ਦਾ ਵੀ, ਵੀ ਹੁਈ ਵਨ, ਸੱਚੀ ਗੱਲ ਆ। ਸੋ ਚੰਗਾ ਲੱਗ ਰਿਹਾ ਆਪਣੀ ਆਪਣੀ ਟੀਮ ਜਿੱਤ ਜਾਵੇ। ਸੋ ਕੈਨੇਡਾ ਦੀ ਜਿਹੜੀ ਸੌਕਰ ਦੀ ਟੀਮ ਹੈਗੀ, ਕੈਨੇਡਾ ਦੀ ਟੀਮ ਫੀਫਾ ਦੇ ਵਿੱਚ ਖੇਡ ਰਹੀ ਹੈਗੀ ਆ, ਉਹਨੇ ਜਿੱਤ ਪ੍ਰਾਪਤ ਕੀਤੀ ਆ, ਵਧਾਈ ਹੋਵੇ। ਅਤੇ ਮਿੱਤਰਾਂ ਦੋਸਤਾਂ ਬਹੁਤ ਸਾਰੇ ਫੋਨ ਕਾਲ ਸਾਡੇ ਇੱਥੇ ਆ ਕੇ ਇਹ ਮੈਚ ਦੇਖੇ, ਕਸ਼ਮੀਰ ਧਰਨੀ ਅਤੇ ਮਨਜਿੰਦਰ ਗਿੱਧਾ ਸਾਹਿਬ ਪਹੁੰਚੇ ਹੋਏ ਸਨ ਮੈਚ ਦੇਖਣ, ਸੁਖਰਾਜ ਸੰਧੂ ਜੀ ਪਹੁੰਚੇ ਹੋਏ ਸਨ। ਚੰਗਾ ਲੱਗਾ ਇਕੱਠੇ ਹੋ ਕੇ ਮੈਚ ਦੇਖਿਆ ਅਤੇ ਜਦੋਂ ਜਿੱਤ ਪ੍ਰਾਪਤ ਕੀਤੀ ਹੈ ਤਾਂ ਰੌਲਾ ਤਾਂ ਪਾਉਣਾ ਹੀ ਹੁੰਦਾ ਹੈ, ਪਹਿਣਾ ਵੀ ਚਾਹੀਦਾ, ਖੁਸ਼ੀ ਮਨਾਉਣੀ ਚਾਹੀਦੀ ਹੈਗੀ ਆ। ਸੋ ਲੈਂਦੇ ਆ ਬ੍ਰੇਕ, ਮੈਂ ਦੱਸ ਦੇਵਾਂ ਸੀ ਲਫ਼ ਸੀ ਇਮੀਗ੍ਰੇਸ਼ਨ ਅਤੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲ ਕਰਨੀ, 905-670-4444 ਇਹਨਾਂ ਦਾ ਨੰਬਰ ਆ। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਐਪਲੀਕੇਸ਼ਨ ਹੋਵੇ ਤਾਂ ਤੁਸੀਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ। ਇੱਕ ਬ੍ਰੇਕ ਲੈਂਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ। IPTV ਦੇ ਡਿਵਾਈਸ ਲੈਣੇ ਆ, 4K ਦੇ ਵਿੱਚ ਤੁਸੀਂ ਆਪਣਾ ਸੌਕਰ ਦੇ ਮੈਚ ਦੇਖਣੇ, ਕ੍ਰਿਕਟ ਦੇਖਣੀ ਹੈਗੀ ਆ, ਤਾਂ ਢਿੱਲੋ ਵੀਡੀਓ 'ਤੇ ਸੰਪਰਕ ਕਰ ਲੈਣਾ।
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ TV ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚਲ ਕੇ ਰਹੇ ਆ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ, 905-204-1313 ਜਾਂ ਢਿੱਲੋ ਵੀਡੀਓ .com। ਹੋਰ ਕੋਈ ਸੇਵਾ?

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन, 1850 एल्गिन रोड, ईटोबीको। वधेरे जानकारी ले कॉल करो 416-213-1165 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी, तू अपनी इंश्योरेंस किस्तों करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: दुनिया विच किते भी घूमन फिरन लई या सस्ते टूर पैकेजेस लई, याद रखो कटारिया टूर्स एंड ट्रैवल, 905-678-1200, 905-678-1200। कटारिया टूर्स एंड ट्रैवल दो लोकेशन तो अपनिया सेवावां प्रदान करदे ने, 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
9: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी, हायर कर रहे ने एज ऑफ द फास्टेस्ट ग्रोइंग कंपनी, हायर कर रहे ने एजेड ड्राइवर्स। जेकर तुहानू भी है कम दी पाल, ता अज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर, सर्व कर दे ने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक अज ही कॉल करो 905-564-9992 905-564-9292।
10: ओ जी, हुण तुसी भी देर ना लगाओ, ग्रीन वैली सुपरमार्केट आओ, सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन ड्राइव मेफील्ड दे नुक्कर ते।
9: GTA दी बेस्ट ट्रांसपोर्टेशन कंपनीज नाल मौका मिल रहा है वधिया डॉलर कमान दा ते गड्डी चलाउन दा।
10: अल्फा ट्रांस नु चाहिदे ने एजेड ड्राइवर्स, टीम ड्राइवर अते ओनर ऑपरेटर। वधिया पे पैकेज अते 12 महीने कम ते मान सत्कार भी पूरा करदे ने।
9: अज ही संपर्क करो लक्की सैनी नु 905-799-1525, 905-799-1525 या विजिट करो 105 ईस्ट ड्राइव ब्रैम्पटन।
11: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
12: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration, 905-670-4444।
13: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
14: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
15: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
13: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
16: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ Top Auto Collision provide kar dene fast collision repair and auto painting jobs complete collision repair from towing your car to applying the finishing touches you can count on us we are providing end to end assistance 24 ghante towing service available hai har tarah de insurance claims nal deal kar dene complete collision repair and car painting Top Auto Collision
17: Hiring. Work for one of the fastest growing companies, Stargate Logistics.
18: Jekar tuhanu vi hai kam di pal, ta aaj hi sampark karo Stargate Logistics de naal 905-564-9292.
19: Baljinder Singh Tambo vallon pair pari sat sri akaal Waheguru ji ka khalsa Waheguru ji ki fateh program de vich GIN Virasat TV tusi dekh rahe ho. Bolan main Satpal Jawal sahab naal galbat karan di koshish karunga. Is de naal naal apa galbat karange Sikhraj Sandhu sahab naal kafi lambe samay to ਟਰਾਂਸਪੋਰਟੇਸ਼ਨ ਦੀ ਇੰਡਸਟਰੀ ਵਿੱਚ ਜੁੜੇ ਹਨ ਆਈ ਮੇਲਰ ਟੀਮ ਦੇ ਮੈਂਬਰ ਅਤੇ ਮੋਹਰੇ ਹੋ ਕੇ ਆਈ ਮੇਲਾ ਵੀ ਕਰਵਾਉਂਦੇ ਹਨ ਜਿੱਥੇ ਵੀ ਲੋੜ ਪੈਂਦੀ ਆ ਅਤੇ ਬੋਲਦੇ ਬਹੁਤ ਵਧੀਆ ਹਨ ਜਿਹੜੀ ਹੋਸਟਿੰਗ ਬਹੁਤ ਵਧੀਆ ਕਰਦੇ ਹਨ ਅੱਖਰ ਚੁਣ ਕੇ ਲੈ ਕੇ ਆਉਂਦੇ ਹਨ ਤੋ ਧੰਨਵਾਦ ਕਰਨਾ ਚਾਹੁੰਦਾ ਸਖਰਾਜ ਸੰਧੂ ਸਾਹਿਬ ਦਾ ਜਿਹੜੇ ਵੱਖ ਵੱਖ ਟਾਈਮਿੰਗ 'ਤੇ ਜਿੱਥੇ ਵੀ ਲੋੜ ਪੈਂਦੀ ਹੈ ਪਹੁੰਚੇ ਜਾਂਦੇ ਹਨ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਮੈਂ ਪਹਿਲਾਂ ਸਤਪਾਲ ਜੋਹਰ ਸਾਹਿਬ ਦੀ ਲਾਈਨ ਜੁੜ ਗਈ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਪਾ ਲਵਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਸਤਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਅਕਤੂਬਰ ਦੇ ਮਹੀਨੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀਗੀਆਂ 2022 ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇਹ ਸਕੂਲ ਟਰਾਸੀ ਬਣੇ ਫਿਰ ਵਾਈਸ ਚੇਅਰ ਬਣ ਗਏ ਕਾਫੀ ਲੰਬੇ ਸਮੇਂ ਤੋਂ ਕਮਿਊਨੀਕੇਸ਼ਨ ਦੇ ਵਿੱਚ ਨਾਲ ਦੀ ਨਾਲ ਮੀਡੀਆ ਦੇ ਵਿੱਚ ਅਤੇ ਵੱਖ ਵੱਖ ਸੰਸਥਾਵਾਂ ਦੇ ਵਿੱਚ ਅੱਗੇ ਹੋ ਕੇ ਮੋਹਰੇ ਹੋ ਕੇ ਕੰਮ ਕਰਦੇ ਹਨ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਸਖਰਾਜ ਸੰਧੂ ਜੀ ਸਾਡੇ ਸਟੂਡੀਓ ਵਿੱਚ ਪਹੁੰਚਣਾ ਵੀ ਗੱਲਬਾਤ ਕਰਦੇ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ
20: ਬਹੁਤ ਬਹੁਤ ਸਤਿਕਾਰ ਬਲਜਿੰਦਰ ਤੰਬੜ ਜੀ ਤੁਹਾਨੂੰ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਪੂਰੀ ਟਰਕਿੰਗ ਇੰਡਸਟਰੀ ਵੱਲੋਂ ਔਰ ਸਪੈਸ਼ਲੀ ਸਾਡੀ ਜਿਹੜੀਆਂ ਐਸੋਸੀਏਸ਼ਨ ਰਨ ਕਰਦੀਆਂ ਟਰੱਕਰਸ ਲਈ ਏਜਰੀਅਨ ਟਰੱਕਰ ਐਸੋਸੀਏਸ਼ਨ ਜਸਟਿਸ ਫੋਰ ਟਰੱਕ ਡਰਾਈਵਰ ਅਤੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ BC ਵੱਲੋਂ ਸਾਰਿਆਂ ਵੱਲੋਂ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ
19: ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਤਪਾਲ ਜੋਹਰ ਸਾਹਿਬ ਆਵਾਜ਼ ਠੀਕ ਠਾਕ ਆ ਰਹੀ ਹੈਗੀ ਆ
21: ਬਿਲਕੁਲ ਠੀਕ ਠਾਕ ਆ ਰਹੀ ਹੈ
19: ਬਹੁਤ ਵਧੀਆ ਚੈੱਕ ਕਰਨਾ ਬੜਾ ਜ਼ਰੂਰੀ ਤੁਸੀਂ ਵੀ ਮੀਡੀਆ ਵਿੱਚ ਕਾਫੀ ਲੰਬੇ ਸਮੇਂ ਇਨਵੋਲਵ ਹੋ ਇਹ ਆਵਾਜ਼ ਚੈੱਕ ਕਰਨੀ ਬੜੀ ਜ਼ਰੂਰੀ ਹੁੰਦੀ ਆ ਸਾਡੀ ਤੁਹਾਡੀ ਆਵਾਜ਼ ਜੁੜੀ ਹੋਈ ਹੈ ਸੰਧੂ ਸਾਹਿਬ ਆਵਾਜ਼ ਸੁਣ ਰਹੀ ਹੈ ਸਤਪਾਲ ਜੋਹਰ ਸਾਹਿਬ ਜੀ ਇਹਨਾਂ ਨੂੰ ਵੀ ਸੁਣ ਰਹੀ ਹੈਗੀ ਹੈ ਸੋ ਆਪਾਂ ਗੱਲਾਂ ਪਤਾ ਕਰਨੀਆਂ ਸਕੂਲ ਟਰਾਸੀ ਦੇ ਨਾਲ ਸਿਟੀ ਦੀਆਂ ਤੁਸੀਂ ਇਲੈਕਸ਼ਨ ਵਿੱਚ ਖੜ੍ਹੇ ਹੋ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਆਪਣੀ ਐਪਲੀਕੇਸ਼ਨ ਭਰੀ ਆ ਪਹਿਲਾਂ ਸਕੂਲ ਟਰਾਸੀ ਸੀਗੀ ਫਿਰ ਵਾਈਸ ਚੇਅਰ ਉਹ ਵੀ ਸਕੂਲ ਟਰਾਸੀ ਜੋਬ ਹੈਗੀ ਨਾਲ ਦੀ ਨਾਲ ਫਿਰ ਕੌਂਸਲ ਜੋਬ ਨਹੀਂ ਪਰ ਤੁਸੀਂ ਰੀਜਨਲ ਕੌਂਸਲ ਦੀ ਸੀਟ ਚੂਜ਼ ਕੀਤੀ ਆ ਜੋਹਰ ਸਾਹਿਬ ਕੀ ਰੀਜ਼ਨ ਸੀਗਾ ਰੀਜਨਲ ਕੌਂਸਲ ਦੀ ਸੀਟ ਚੂਜ਼ ਕਰਨ ਦਾ
21: ਦੇਖੋ ਤੰਬਰ ਸਾਹਿਬ ਇਸ ਤਰ੍ਹਾਂ ਵੀ ਸੰਧੂ ਸਾਹਿਬ ਸਹਿਮਤ ਹੋਣਗੇ ਕਿ ਜਿਹੜਾ ਇਹ ਅਪੀਲ ਰੀਜਨ ਦੇ ਵਿੱਚ ਸਕੂਲ ਬੋਰਡ ਟਰਸਟੀ ਦਾ ਰੋਲ ਹੈ ਉਹ ਰੀਜਨਲ ਲੈਵਲ ਦਾ ਹੈ ਜੋ ਕਿ ਆਪਾਂ ਦੇਖਦੇ ਹਾਂ ਕਿ ਸਾਡਾ ਇਹ ਅਪੀਲ ਰੀਜਨ ਮਿਸਿਸਾਗਾ ਬ੍ਰੈਂਪਟਨ ਤੇ ਕੈਲੇਡਨ ਤਿੰਨ ਸਿਟੀਜ਼ ਦਾ ਟੁਗੈਦਰ ਆ ਅਤੇ ਉਹਦੇ ਵਿੱਚ ਜਿਹੜੀ ਇਹ ਰੀਜਨਲ ਲੈਵਲ ਦੀ ਰਿਸਪੋਂਸੀਬਿਲਿਟੀ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਨਿਭਾਈ ਆ ਅਤੇ ਮੈਨੂੰ ਲੱਗਦਾ ਸੀਗਾ ਵੀ ਇਹ ਉੱਥੇ ਜੋ ਆਪਾਂ ਐਕਸਪੀਰੀਅੰਸ ਗੇਨ ਕੀਤਾ ਨੌਲੇਜ ਲਈ ਆ ਵੀ ਉਹ ਰੀਜਨਲ ਕੌਂਸਲ ਦੇ ਨਾਲ ਕੋਰਸਪੋਂਡ ਕਰਦੀ ਆ ਤੇ ਬਿਲਕੁਲ ਉਹ ਕੋਈ ਟ੍ਰਾਂਸਫੋਰਮੇਸ਼ਨ ਹੋਏਗੀ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਕਿ ਸਕੂਲ ਟਰਸਟੀ ਦੇ ਰੋਲ ਦੇ ਦੌਰਾਨ ਆਪਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਅਚੀਵਮੈਂਟਸ ਕੀਤੀਆਂ ਉਹਦੀ ਇੱਕ ਲੰਬੀ ਲਿਸਟ ਹੈ ਉਸ ਦੇ ਵਿੱਚ ਆਪਾਂ ਸਮਝਿਆ ਜੀ ਬਹੁਤ ਕੁਝ ਅਜਿਹਾ ਆਪਾਂ ਕਰਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਕਿ ਪਿਛਲੇ ਸਮਿਆਂ ਦੇ ਵਿੱਚ ਨਹੀਂ ਸੀ ਐਕਸਪਲੋਰ ਕੀਤਾ ਜਾ ਸਕਿਆ ਇੱਦਾਂ ਕਰਕੇ ਮੈਨੂੰ ਜੋ ਕਮਿਊਨਿਟੀ ਤੋਂ ਵੀ ਫੀਡਬੈਕ ਪ੍ਰਾਪਤ ਹੋ ਰਹੀ ਸੀ ਅਤੇ ਮੈਨੂੰ ਖੁਦ ਵੀ ਮਹਿਸੂਸ ਹੋ ਰਿਹਾ ਸੀ ਕਿ ਅਪੀਲ ਰੀਜਨ ਦੇ ਵਿੱਚ ਜੇ ਅਸੀਂ ਅਸੀਂ ਰੀਜਨਲ ਕੌਂਸਲ ਤੇ ਜਾਂਦੇ ਹਾਂ ਤੇ ਜ਼ਰੂਰ ਅਸੀਂ ਕੁੱਝ ਉੱਥੇ ਨਵੀਆਂ ਇਸ ਤਰ੍ਹਾਂ ਦੀਆਂ ਐਕਸਪਲੋਰੇਸ਼ਨ ਕਰ ਸਕਦੇ ਹਾਂ ਜਿਹੜਾ ਕਿ ਹੁਣ ਤੱਕ ਜਿਹੜਾ ਜੀ ਕਮਿਊਨਿਟੀ ਦੀ ਸੇਵਾ ਦੇ ਵਿੱਚ ਨਹੀਂ ਉਹ ਸਰਵਿਸਿਜ਼ ਪੇਸ਼ ਕੀਤੀਆਂ ਜਾ ਸਕੀਆਂ ਉਸ ਸਟਾਈਲ ਦੇ ਵਿੱਚ ਤੇ ਮੈਨੂੰ ਤਦ ਕਰਕੇ ਲੱਗਿਆ ਜੀ ਵੀ ਆਪਾਂ ਨੂੰ ਜੇ ਹੁਣ ਇਹ ਰੋਲ ਜਿਹੜਾ ਮਿਨਿਸਟਰ ਨੇ ਇੱਕ ਤਰੀਕੇ ਦੇ ਨਾਲ ਆਲਮੋਸਟ ਡਿਫੰਕਟ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਪਿਛਲੇ ਸਮੇਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਵੀ ਆਲਮੋਸਟ ਆਪਣਾ ਜੋ ਕੁਝ ਆਪਾਂ ਕਰਨਾ ਚਾਹੁੰਦੇ ਸੀ ਅਚੀਵਮੈਂਟਸ ਕਲੋਜ਼ ਟੂ 100% ਰਹੀਆਂ ਤੇ ਉਹਦੇ ਕਰਕੇ ਜੀ ਹੁਣ ਬਹੁਤਾ ਕੁਛ ਕਰਨ ਨੂੰ ਵੀ ਬਾਕੀ ਨਹੀਂ ਸੀ ਰਹਿ ਗਿਆ ਤੇ ਰੋਲ ਜਿਹੜਾ ਜੀ ਵੀ ਬਹੁਤ ਮਾਈਨਰ ਕਰ ਦਿੱਤਾ ਗਿਆ ਹੁਣ ਕਰਕੇ ਤੁਸੀਂ ਦਾ ਵੀ ਹੁਣ ਉੱਥੇ ਬਹੁਤ ਕੁਝ ਜਿਹੜਾ ਜੀ ਹੋਰ ਕਰਨ ਨਾ ਸੰਭਵ ਵੀ ਨਹੀਂ ਸੀ ਰਿਹਾ ਜਿਸ ਕਰਕੇ ਕਿਉਂਕਿ ਪਰਪਲ ਕਮਿਊਨਿਟੀ ਦੇ ਵਿੱਚ ਐਕਟਿਵ ਪਬਲਿਕ ਸਰਵਿਸ ਦੇ ਵਿੱਚ ਰੋਲ ਅਦਾ ਕਰਨ ਦੇ ਲਈ ਤੇ ਆਪਣੇ ਐਕਸਪੀਰੀਅੰਸ ਤੇ ਨੌਲੇਜ ਦੇ ਬੇਸ ਤੇ ਸਮਝਦੇ ਸੀ ਕਿ ਜਿਹੜਾ ਇਹ ਰੀਜਨਲ ਕੌਂਸਲ ਦੇ ਵਿੱਚ ਆਪਣੀ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਟੁਕਣੀ ਹੋ ਸਕਦੀ ਹੈ।
19: ਸਤਪਾਲ ਸਾਹਿਬ, ਤੁਸੀਂ ਜਦੋਂ ਸੀਗੇ ਤੇ ਹੈਗੇ ਵੀ ਹੋ ਆਪਣੇ ਕੌਂਸਲਰ ਹੋ, ਮਾਫ ਕਰਨਾ, ਸਕੂਲ ਟਰਸਟੀ ਹੋ, ਤੇ ਤੁਹਾਨੂੰ ਲੱਗਦਾ ਸਾਹਿਬ ਵੀ ਤੁਹਾਨੂੰ ਸਿਟੀ ਵੱਲੋਂ ਕੋਈ ਸੇਵਾਵਾਂ ਨਹੀਂ ਮਿਲ ਰਹੀਆਂ ਜਿਹੜੇ ਤੁਸੀਂ ਚਾਹੁੰਦੇ ਸੀਗੇ ਵੀ ਤੁਸੀਂ ਸੋਚਿਆ ਵੀ ਸਿਟੀ ਵਿੱਚ ਆਈਏ?
21: ਦੇਖੋ ਮੈਨੂੰ ਪੋਜ਼ਿਟਿਵ ਮੈਂ ਇਸ ਕਰਕੇ ਹਾਂ ਵੀ ਜਦੋਂ ਵੀ ਮੈਂ ਕੰਟੈਕਟ ਕਰਦੇ ਸੀ ਸਿਟੀ ਕੌਂਸਲ ਨਾਲ, ਸਿਟੀ ਸਟਾਫ ਨਾਲ, ਕਿਉਂਕਿ ਕਾਫੀ ਸਾਰੇ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟ ਆਪਣੇ ਬ੍ਰੈਂਪਟਨ ਦੇ ਵਾਰਡ 9 ਤੇ 10 ਦੇ ਵਿੱਚ ਕਰਨਾ ਚਾਹੁੰਦੇ ਸੀ ਸਕੂਲਾਂ ਦੀ, ਖਾਸ ਤੌਰ ਤੇ ਜੇ ਆਪਾਂ ਇਹ ਟ੍ਰੈਫਿਕ ਕੰਜੈਸ਼ਨ ਨੂੰ ਲੈ ਕੇ ਲਈਏ ਤੇ ਉਹਦੇ ਵਿੱਚ ਸੰਦਲਵੁੱਡ ਹਾਈਟ ਸਾਡਾ ਜੋ ਵਾਰਡ 10 ਦੇ ਵਿੱਚ ਸਕੂਲ ਹੈ ਉੱਥੇ ਇੱਕ ਨਵਾਂ ਐਗਜ਼ਿਟ ਜੋ ਅਸੀਂ ਕੱਢ ਕੇ ਦੇਣਾ ਸੀਗਾ ਕਮਿਊਨਿਟੀ ਨੂੰ ਤਾਂ ਕਿ ਵੀ ਜਿਹੜਾ ਟ੍ਰੈਫਿਕ ਦਾ ਰਸ਼ ਸਕੂਲ ਦੇ ਸਾਹਮਣੇ ਅਸੀਂ ਘਟਾ ਸਕੀਏ ਤੇ ਬਹੁਤ ਸਪੀਡੀ ਫੈਸ਼ਨ ਦੇ ਵਿੱਚ ਜਿਹੜਾ ਜੀ ਪੀ ਸਿਟੀ ਨੇ ਉਹਦੇ ਵਿੱਚ ਸਾਡੇ ਨਾਲ ਸਹਿਯੋਗ ਕੀਤਾ, ਕੋਆਪਰੇਟ ਕੀਤਾ। ਸੋ ਜਿਹੜੀ ਕੋਲੈਬੋਰੇਸ਼ਨ ਆ ਨਾ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਤੇ ਸਿਟੀ ਦੀ ਇਹ ਬੈਸਟ ਇਸ ਵੇਲੇ ਲੈਵਲ ਤੇ ਹੈਗੀ ਹੈ। ਸੋ ਪਿਛਲੇ ਸਾਲਾਂ ਦੇ ਦੌਰਾਨ ਅਸੀਂ ਗੁੱਡ ਟੁਗੈਦਰ ਜਿਹੜਾ ਜੀ ਪੀ ਵਰਕ ਕੀਤਾ ਤੇ ਕਾਫੀ ਸਾਰੇ ਪ੍ਰੋਜੈਕਟਸ ਆ ਜਿਹੜੇ ਸੰਦਲਵੁੱਡ ਹਾਈਟ ਸਕੂਲ ਦੇ ਵਿੱਚ ਜਿਹੜੇ ਨਵੇਂ ਆਪਾਂ ਦੇਖਿਆ ਵੀ ਰੇਸ ਟਰੈਕ ਬਣੇ ਹੋਏ ਆ ਉਹ ਸਿਟੀ ਤੇ ਬੋਰਡ ਦੀ ਕੋਲੈਬੋਰੇਸ਼ਨ ਦੇ ਨਾਲ ਬਣ ਸਕੇ। ਇੱਦਾਂ ਹੀ ਲੂਈਸ ਆਰਬਰ ਸਕੂਲ ਸਾਡਾ ਵਾਰਡ 9 ਦੇ ਵਿੱਚ ਹੈ ਉਹਦੇ ਵਿੱਚ ਕੀ ਵੀ ਇੱਕ ਪ੍ਰੋਜੈਕਟ ਜਿਹੜਾ ਜੀ ਪੀ ਅਸੀਂ ਰੇਸ ਟਰੈਕਸ ਦਾ ਨਵਾਂ ਰੈਨੋਵੇਸ਼ਨ ਦਾ ਉਲੀਕਿਆ ਹੋਇਆ ਤੇ ਉਸ ਪ੍ਰੋਜੈਕਟ ਤੇ ਆਲਰੇਡੀ ਬੋਰਡ ਤੇ ਜਿਹੜਾ ਉਹ ਸਿਟੀ ਕੰਮ ਕਰ ਰਿਹਾ। ਸੋ ਮੈਂ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਰਾਦਰ ਮੈਂ ਬੜਾ ਖੁਸ਼ ਹਾਂ ਕਿ ਅਸੀਂ ਜਿਸ ਵੀ ਰਿਕੁਐਸਟ ਨੂੰ ਲੈ ਕੇ ਸਿਟੀ ਸਟਾਫ ਕੋਲ ਗਏ ਉਸ ਨੂੰ ਓਨਰ ਕੀਤਾ ਗਿਆ, ਮੰਨਿਆ ਗਿਆ ਔਰ ਖੁੱਲੇ ਮਨ ਦੇ ਨਾਲ ਜੋ ਮੈਂ ਮੰਗਿਆ ਉਹ ਦਿੱਤਾ ਗਿਆ ਜੀ।
19: ਐਜ਼ ਅ ਸਿਟੀ ਮਾਫ ਕਰਨਾ ਸਕੂਲ ਟਰਸਟੀ ਜੇ ਮੈਂ ਕਹਿ ਲਵਾਂ, ਸਾਡੇ ਸਟੂਡੀਓ ਵਿੱਚ ਮਨਜਿੰਦਰ ਗਿੱਧਾ ਜੀ ਵੀ ਪਹੁੰਚੇ ਹੋਏ ਹਨ ਤੇ ਕਸ਼ਮੀਰ ਧਾਰਨੀ ਜੀ, ਸਾਡੀ ਆਈ ਐਮ ਐਲ ਦੀ ਟੀਮ ਪੂਰੀ ਬੈਠੀ ਆ ਤੁਹਾਨੂੰ ਸੁਣ ਰਹੀ ਹੈ ਸਟੂਡੀਓ ਦੇ ਵਿੱਚ ਤੇ ਸਿਗਰਾਜ ਸੰਧੂ ਸਾਡਾ ਸਾਥ ਦੇ ਰਹੇ ਹਨ। ਚੰਗਾ ਲੱਗਦਾ ਮਿੱਤਰ ਦੋਸਤ ਜਾਂ ਕਮਿਊਨਿਟੀ ਦੇ ਲੀਡਰ ਇਕੱਠੇ ਆ ਕੇ ਬੈਠ ਜਾਣ ਤੇ ਤੁਸੀਂ ਬਹੁਤ ਕੰਮ ਕੀਤੇ ਆ, ਮੈਂ ਕਮਿਊਨਿਟੀ ਦਾ ਤੁਹਾਨੂੰ ਲੀਡਰ ਹੀ ਸਮਝਦਾ ਹੈਗਾ ਆ। ਜਿੱਥੇ ਵੀ ਲੋੜ ਪਈ ਹੈ ਤੁਸੀਂ ਪਹੁੰਚ ਰਹੇ, ਆਵਾਜ਼ ਉਠਾਉਂਦੇ ਰਹੇ। ਪਹੁੰਚ ਬੰਦਾ ਸਾਰੀ ਜਗ੍ਹਾ ਨਹੀਂ ਸਕਦਾ, ਪਰ ਜਿਹੜੀ ਤੁਸੀਂ ਆਵਾਜ਼ ਉਠਾਉਂਦੇ ਰਹੇ ਸਪੈਸ਼ਲੀ ਬੱਚਿਆਂ ਤੋਂ ਮਾਂ ਪਿਆਂ ਨੂੰ ਵੀ ਬੇਨਤੀ ਹੈਗੀ ਹੈ ਵੀ ਇਹਨਾਂ ਨੂੰ ਕੋਈ ਕ੍ਰੈਡਿਟ ਕਾਰਡ ਦੀ ਲੋੜ ਹੈ ਨਹੀਂ, ਇਹਨਾਂ ਨੂੰ ਸੈੱਲਫੋਨ ਦੀ ਲੋੜ ਹੈ ਨਹੀਂ, ਇਹਨਾਂ ਦੇ ਬੈਗ ਚੈੱਕ ਕਰਿਆ ਕਰੋ, ਉਹ ਕਿੰਨਾ ਕੁ ਭਰਮਾ ਹੰਗਾਰਾ ਮਿਲਿਆ ਪੇਰੈਂਟਸ ਵੱਲੋਂ?
21: ਦੇਖੋ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਜੀ ਪੀ ਕਮਿਊਨਿਟੀ ਨੂੰ ਆਸਾਨ ਲੈਂਗੁਏਜ ਦੇ ਵਿੱਚ ਇਹ ਮੈਸੇਜ ਉਹਨਾਂ ਦੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸੀਗਾ ਜੋ ਕਿ ਹੁਣ ਤੱਕ ਨਹੀਂ ਸੀ ਕੀਤਾ ਜਾ ਸਕਿਆ। ਇਹ ਸੈੱਲਫੋਨ ਆਪਣਾ ਮਿਸ਼ਨ ਸੀ, ਕਮਿਊਨਿਟੀ ਬੈਨ ਮੰਗਦੇ ਸੀ, ਭੇਜਿਆ ਘਰੋਂ ਜਾਂਦਾ ਸੀ, ਸਕੂਲ ਨਹੀਂ ਸੀ ਦਿੰਦਾ ਪਰ ਬੈਨ ਦੀ ਮੰਗ ਸਕੂਲੋਂ ਕੀਤੀ ਜਾ ਰਹੀ ਸੀ। ਚਲੋ ਆਪਾਂ ਭੈਣ ਭਰਾਵਾਂ ਦੇ ਇਸ ਕਹਿ ਲਓ ਵੀ ਡਿਮਾਂਡ ਤੇ ਸਿਰ ਚ ਪਾਉਂਦੇ ਹੋਏ ਇਹ ਵਾਰਡ 9-10 ਤੋਂ ਜੋ ਸ਼ੁਰੂਆਤਾਂ ਅਸੀਂ ਜਿਹੜੀਆਂ ਜੀ ਵੀ ਕਰ ਲਈਆਂ ਸੀਗੀਆਂ ਦਸੰਬਰ 2022 ਤੋਂ ਹੀ ਤੇ ਉਹਦੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਬਲੈਂਕਟ ਬੈਨ ਆ ਫਿਰ ਅੱਗੇ ਚੱਲ ਕੇ ਉਹ ਸਕੂਲਾਂ ਦੇ ਵਿੱਚ ਅਸੀਂ 2024 ਦੇ ਵਿੱਚ ਜਿਹੜਾ ਇੰਪਲੀਮੈਂਟ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਕੁੱਲ ਮਿਲਾ ਕੇ ਜਾਣੀ ਕਿ ਜਿਹੜਾ ਜੀ ਫਿਰ ਇਹ ਅਸੀਂ ਇਕੱਲਾ ਪ੍ਰੋਵਿੰਸ਼ਲ ਲੈਵਲ ਤੇ ਇਕੱਲਾ ਬੋਰਡ ਲੈਵਲ ਤੱਕ ਨਹੀਂ ਰੋਕੇ। ਜਦੋਂ ਮੈਨੂੰ ਪ੍ਰਾਈਮ ਮਿਨਿਸਟਰ ਨਾਲ ਅਪਰਚੁਨਿਟੀ ਮਿਲੀ ਟੋਕੀਓ ਆਸਟ੍ਰੇਲੀਆ ਇੰਡੀਆ ਜਾਣ ਦੀ, ਟੋਕੀਓ 'ਚ ਜਾ ਕੇ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਸੀ ਵੀ ਇਹਨੂੰ ਅਸੀਂ ਨੈਸ਼ਨਲ ਇਸ਼ੂ ਕਿਉਂ ਨਹੀਂ ਮੰਨਦੇ, ਜਿਹੜਾ ਸੈੱਲਫੋਨ ਦਾ ਡੇਂਜਰਸ ਐਪਸ ਦਾ ਓਵਰ ਯੂਜ਼ ਆ, ਬੱਚੇ ਜਿਹੜੇ ਇਹ ਟੀਨੇਜਰਸ ਦਾ ਵੀ ਸ਼ਿਕਾਰ ਹੋ ਰਹੇ ਆ, ਤਰ੍ਹਾਂ ਤਰ੍ਹਾਂ ਦੀਆਂ ਉੱਥੇ ਮੁਸ਼ਕਲਾਂ ਦੇ ਵਿੱਚ ਫੈਮਿਲੀ 'ਚ ਫਸ ਰਹੀਆਂ ਤੇ ਪ੍ਰਾਈਮ ਮਿਨਿਸਟਰ ਨੇ ਵੀ ਉਸ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਤੁਸੀਂ ਦੇਖਿਆ ਵੀ ਹੁਣ ਬਕਾਇਦਾ ਤੌਰ ਤੇ ਉਹਦਾ ਬਿੱਲ ਬਣ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਚੁੱਕਾ ਤੇ ਦੇਸ਼ ਭਰ ਦੇ ਵਿੱਚ ਇਹ ਸੈੱਲਫੋਨ ਦੀਆਂ ਜਿਹੜੀਆਂ ਐਪਸ ਆ ਉਹਨਾਂ ਦਾ ਬੈਨ ਟੀਨੇਜਰਸ ਵਾਸਤੇ ਆ ਰਿਹਾ ਜੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਆ ਜੀ ਕਿ ਜੇ ਇਸ ਇਸ਼ੂ ਨੂੰ ਮੈਂ ਸਮਝਦਾ ਸੀ ਵੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ, ਉਹ ਕੀਤਾ। ਹੁਣ ਸਰਕਾਰ ਪਾਬੰਦੀ ਲਾ ਰਹੀ ਹੈ, ਸਕੂਲਾਂ 'ਚ ਪਾਬੰਦੀ ਹੈ, ਪਰ ਮੈਂ ਅੱਜ ਵੀ ਮਹਿਸੂਸ ਕਰਦਾ ਸੰਧੂ ਸਾਹਿਬ ਸਹਿਮਤ ਹੋਣਗੇ ਸਾਡੇ ਮਨਜਿੰਦਰ ਵੀਰ ਜੀ ਵੀ ਕਿ ਵੀ ਜਿੰਨਾ ਚਿਰ ਇਹ ਬੈਨ ਹੁਣ ਘਰਾਂ 'ਚ ਆਪਾਂ ਆਪ ਨਹੀਂ ਲਾਉਂਦੇ, ਸਕੂਲਾਂ 'ਚ ਤਾਂ ਟੀਚਰ ਸੈੱਲਫੋਨ ਨਹੀਂ ਸੀ ਖਰੀਦ ਕੇ ਦਿੰਦੇ, ਪੇਰੈਂਟਸ ਆਪੇ ਹੀ ਦਿੰਦੇ ਆ, ਆਪੇ ਹੀ ਉਹਦੇ ਬਿੱਲ ਉਤਾਰਦੇ ਆ ਤੇ ਆਪੇ ਹੀ ਫਿਰ ਜਦੋਂ ਇਹ ਮੁਸ਼ਕਲਾਂ ਆਉਂਦੀਆਂ ਤੇ ਫਿਰ ਆਪਾਂ ਸਕੂਲ ਤੋਂ ਬੈਨ ਇਸ ਸਿਲਸਿਲੇ ਦੇ ਵਿੱਚ ਕਾਫੀ ਮੈਂ ਸੰਤੁਸ਼ਟ ਹਾਂ। ਦੂਸਰਾ ਇਹ ਹੈ ਜੀ, ਜਿਹੜਾ ਅਸੀਂ ਫਿਰ ਨਸ਼ਿਆਂ ਤੇ ਕੰਮ ਕਰ ਰਹੇ ਸੀ, ਅਸੀਂ ਜਿਹੜੇ ਆਪਣੇ ਵਾਸ਼ਰੂਮ ਤੋਂ ਆਰੰਭਤਾ ਕੀਤੀ, ਉੱਥੇ ਟੈਕਨੋਲੋਜੀ ਅਸੀਂ ਫਿੱਟ ਕਰਾਈ ਤੇ ਉਹਦੇ ਨਾਲ ਕਾਫੀ ਜਿਹੜਾ ਇਨਵਾਇਰਮੈਂਟ ਆ ਸਾਨੂੰ ਇੰਪਰੂਵ ਕਰਨ ਚ ਕਾਮਯਾਬੀ ਮਿਲੀ ਸਕੂਲਾਂ ਦੇ ਵਾਸ਼ਰੂਮਾਂ ਦੇ ਵਿੱਚ। ਪਰ ਉਹਦਾ ਫਿਰ ਸਿੱਟਾ ਮੈਂ ਨਤੀਜਾ ਇਹੀ ਕੱਢਿਆ, ਜਿਹੜੇ ਇਹ ਨਸ਼ੇ ਜਾਂ ਭੰਗ ਬੱਚੇ ਬਲੈਕ ਕਰਦੇ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੀਆਂ ਜਿੱਤੀਆਂ ਚੀਜ਼ਾਂ ਕਿੱਦਾਂ ਖਰੀਦਦੇ ਆ, ਫੈਮਿਲੀ ਦੇ ਜਿਹੜੇ ਪਹਿਲਾਂ ਗ੍ਰੈਜੂਏਟ ਹੋਏ ਵੱਡੇ ਬੱਚੇ ਭੈਣ ਭਰਾਵਾਂ ਦੀ ਮਦਦ ਨਾਲ ਜਿਵੇਂ ਕਿਵੇਂ ਵੀ, ਉਹ ਕਈ ਜਿਹੜੀਆਂ ਬੁੱਝੀਆਂ ਗੱਲਾਂ ਹੁਣ ਤੱਕ ਜਦੋਂ ਮੈਨੂੰ ਪਤਾ ਲੱਗੀਆਂ ਤੇ ਮੈਂ ਦੇਖਿਆ ਵੀ ਰੂਟ ਕੌਜ਼ ਅਸਲ ਦੇ ਵਿੱਚ ਵੀ ਨਸ਼ਾ ਸਕੂਲ ਚ ਟੀਚਰ ਨਹੀਂ ਦਿੰਦੇ ਬੱਚਿਆਂ ਨੂੰ, ਬੱਚੇ ਲੈ ਕੇ ਆਉਂਦੇ ਆ, ਉਹੀ ਵੇਚਦੇ ਆ, ਖਰੀਦਦੇ ਉਹ ਬੱਚੇ ਜਿਹਨਾਂ ਦੀ ਜੇਬ ਦੇ ਵਿੱਚ ਲੰਚ ਵਾਸਤੇ ਮਾਪਿਆਂ ਨੇ ਪੈਸੇ ਪਾਏ ਸੀ। ਤੇ ਜੇ ਹੁਣ ਆਪਾਂ ਇਸ ਬਿਮਾਰੀ ਦੀ ਜੜ ਪੁੱਟਣੀ ਆ ਤੇ ਉਹ ਲੰਚ ਵਾਲੇ ਪੈਸੇ ਆ, ਪਰ ਉਹ ਜੇ ਲੰਚ ਵਾਲੇ ਪੈਸੇ ਨਾ ਮਿਲਣ ਤੇ ਨਾ ਕੋਈ ਨਸ਼ਾ ਖਰੀਦੂ ਤੇ ਫਿਰ ਉਹਨੂੰ ਵੇਚੂਗਾ ਕੌਣ? ਸੋ ਮੈਨੂੰ ਇਸ ਤੇ ਵੀ ਜਿਹੜਾ ਕਮਿਊਨਿਟੀ ਨੂੰ ਅਵੇਅਰ ਕਰਨ ਦੇ ਵਿੱਚ ਜਦੋਂ ਅਪਰਚੁਨਿਟੀ ਮਿਲੀ ਵਾਰ ਵਾਰ ਕੀਤਾ ਤੇ ਕਮਿਊਨਿਟੀ ਨੇ ਇਸ ਗੱਲ ਨੂੰ ਸਮਝਿਆ, ਕੈਸ਼ ਦੇਣਾ ਘਟਿਆ, ਆਪਣੇ ਜਿਹੜੇ ਬੈਂਕਾਂ ਦੇ ਉਹ ਕਾਰਡ ਦੇ ਦਿੱਤੇ ਜਾਂਦੇ ਸੀਗੇ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ ਸੀ ਬੱਚਿਆਂ ਨੇ ਖਰਚੇ ਕਿੱਥੇ, ਉਹ ਵੀ ਪੇਰੈਂਟਸ ਅੱਗੇ ਨਾਲੋਂ ਪਹਿਲਾਂ ਜ਼ਿਆਦਾ ਅਵੇਅਰ ਹੋ ਗਏ, ਪਰ ਉਹ ਲੰਚ ਦਿੱਤਾ ਜਾਣ ਲੱਗ ਪਿਆ, ਬੈਗ ਬੱਚਿਆਂ ਦਾ ਚੈੱਕ ਹੋਣ ਲੱਗ ਪਿਆ। ਕੁੱਲ ਮਿਲਾ ਕੇ ਜਿੰਨਾ ਕਮਿਊਨਿਟੀ ਦਾ ਜਿਹੜਾ ਜਿਵੇਂ ਅਸੀਂ ਅਵੇਅਰਨੈਸ ਕੈਂਪੇਨ ਚਲਾਈ, ਉਹਦੇ ਵਿੱਚ ਭਰਵਾਂ ਸਹਿਯੋਗ ਮਿਲਿਆ ਜੀ। ਮੈਂ ਤੁਹਾਨੂੰ ਵਧੀਆ
20: ਫਸਟ ਆਫ ਆਲ ਸਤਪਾਲ ਜੋ ਵੀ ਤੁਹਾਨੂੰ ਪਿਆਰ ਸਤਿਕਾਰ ਨੇ, ਸਤਿ ਸ਼੍ਰੀ ਅਕਾਲ
21: ਜੀ।
20: ਤੇ ਅੱਜ ਮੈਂ ਸਾਰੇ ਕੈਨੇਡੀਅਨ ਨੂੰ ਐਜ਼ ਏ ਕੈਨੇਡੀਅਨ ਹੋਣ ਦੇ ਨਾਤੇ, ਸਾਡੀ ਅੱਜ ਫੀਫਾ ਦੇ ਵਿੱਚ ਹੁਣੇ ਹੀ ਆਪਾਂ ਮੈਚ ਸਮਾਪਤ ਹੋਇਆ ਆ, ਆਪਾਂ ਬਲਜਿੰਦਰ ਤੰਬੜ ਹੋਣਾ ਦੇ ਇੱਥੇ ਕੈਨੇਡੀਅਨ ਦੇ ਵਿੱਚ ਗ੍ਰਹਿ ਵਿਖੇ ਸਾਰੇ ਸੱਜਣ ਮਿੱਤਰ ਸਾਰੀ ਟੀਮ ਮੈਚ ਨੂੰ ਇੰਜੋਏ ਕਰਦੀ ਸੀ। ਇੱਕ ਵਾਰ ਸਾਰੇ ਕੈਨੇਡੀਅਨਸ ਨੂੰ, ਸਾਰੇ ਕੈਨੇਡਾ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਮੈਚ ਵਿਨ ਕਰਨ ਲਈ ਫੀਫਾ ਦੇ ਵਿੱਚ। ਔਰ ਬੜੀ ਮਾਣ ਵਾਲੀ ਗੱਲ ਆ ਕਿ ਆਪਣੇ ਸ਼ਹਿਰ ਤੋਂ ਜਿੱਥੇ ਦੇ ਅਸੀਂ ਵਾਸੀ ਹਾਂ, ਜਿੱਥੋਂ ਹਰਪਲ ਜੋ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਸ਼ਹਿਰ ਨੂੰ ਜਿਹੜੀਆਂ ਹੈਗੀਆਂ ਆ, ਚਾਹੇ ਮੈਨੂੰ ਯਾਦ ਆ ਪੱਤਰਕਾਰੀ ਦੇ ਵਿੱਚ ਵੀ ਬਾ ਕਮਾਲ ਸਰਵਿਸਿਜ ਜਿਹੜੀਆਂ ਤੁਸੀਂ ਦਿੱਤੀਆਂ, ਫਿਰ ਤੁਸੀਂ ਸਕੂਲ ਟਰੱਸਟੀ ਆਏ ਔਰ ਤੁਹਾਡੀ ਜਿਹੜੀ ਛਾਪ ਆ ਉਹ ਰਹਿੰਦੇ ਸਮੇਂ ਤੱਕ ਯਾਦ ਰੱਖੀ ਜਾਊਗੀ ਇਸ ਸਿਸਟਮ ਦੇ ਵਿੱਚ। ਅਤੇ ਹੁਣ ਤੁਸੀਂ ਐਜ਼ ਏ ਰੀਜਨਲ ਕੌਂਸਲਰ, ਜਿਹੜਾ ਇੱਕ ਬਹੁਤ ਹੀ ਅਹਿਮ ਵਾਰਡ ਆ ਬ੍ਰੈਂਟਨ ਦਾ 9 and 10, ਔਰ ਜਿਹੜਾ ਹਮੇਸ਼ਾ ਖਾਸ ਕਰਕੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜੀ ਇਹ ਕਮਿਊਨਿਟੀ ਹੈ ਈਸਟ ਬ੍ਰੈਂਟਨ ਦੀ ਹਮੇਸ਼ਾ ਸੁਰੱਖਿਆ ਦੇ ਵਿੱਚ ਰਹੀ ਆ, ਔਰ ਬੜਾ ਪੋਜ਼ਿਟਿਵ ਹਰੇਕ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੀ ਆ ਇਹ ਕਮਿਊਨਿਟੀ ਜਿਹੜੀ ਆ। ਔਰ ਤੁਹਾਨੂੰ ਤੁਹਾਡੇ ਆਉਣ ਵਾਲੇ ਇਸ ਪੁਜ਼ੀਸ਼ਨ ਲਈ ਔਰ ਇਸ ਰਨ ਕਰਨ ਲਈ ਐਜ਼ ਏ ਰੀਜਨਲ ਕੌਂਸਲਰ ਢੇਰ ਸਾਰੀਆਂ ਸ਼ੁਭੇਸ਼ਾਵਾਂ, ਤੁਹਾਨੂੰ ਬੈਸਟ ਵਿਸ਼ਿਜ਼ ਪੂਰੀ ਕਮਿਊਨਿਟੀ ਵੱਲੋਂ, ਪੂਰੀਆਂ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭੇਸ਼ਾਵਾਂ।
21: ਥੈਂਕ ਯੂ ਜੀ, ਥੈਂਕ ਯੂ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ ਜਿੰਨਾ ਹੁਣ ਤੱਕ ਤੁਸੀਂ ਸਾਨੂੰ ਕੋਆਪਰੇਟ ਕੀਤਾ, ਜਿੰਨਾ ਸਹਿਯੋਗ ਦਿੱਤਾ, ਕਿਉਂਕਿ ਤੁਸੀਂ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਦੀ ਅਗਵਾਈ ਕਰ ਰਹੇ ਹੋ, ਤੁਸੀਂ ਤੇ ਤੁਹਾਡੀ ਸਮੁੱਚੀ ਟੀਮ, ਤੁਸੀਂ ਵੀ ਲੀਡਰ ਦੇ ਤੌਰ ਤੇ ਇਹ ਕਮਿਊਨਿਟੀ ਦੇ ਵਿੱਚ ਹੋ, ਜਿਹਦੇ ਕਰਕੇ ਮੈਂ ਤੁਹਾਡੇ ਕੰਮ ਕਾਜ ਨੂੰ ਦੇਖ ਕੇ ਉਸ ਤੋਂ ਬਹੁਤ ਕੁਝ ਸਿੱਖ ਰਹੇ, ਕਿਉਂਕਿ ਜਿਹੜੀਆਂ ਸੰਸਥਾਵਾਂ, ਜਿਹੜੇ ਸੰਸਥਾਵਾਂ ਦੇ ਆਗੂ ਉਹਨਾਂ ਨੂੰ ਲੀਡ ਕਰਦੇ ਹਨ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਟੀ ਦੇ ਇਸ਼ੂਜ਼ ਹੀ ਅੱਗੇ ਲੈ ਕੇ ਜਾਂਦੇ ਆ, ਤੇ ਸਾਨੂੰ ਜਿਹੜਾ ਜੀ ਇਲੈਕਟਡ ਪੋਜੀਸ਼ਨ ਤੇ ਰਹਿੰਦੇ ਆ, ਇਹ ਤੁਹਾਡੇ ਤੋਂ ਜਿਸ ਤਰ੍ਹਾਂ ਸੰਸਥਾਵਾਂ ਦੇ ਆਗੂਆਂ ਤੋਂ ਬਹੁਤ ਕੁਝ ਸਿੱਖਣ ਨੂੰ ਜਾਣਨ ਨੂੰ ਮਿਲਦਾ ਹੈ, ਉਹਦੇ ਉਸ ਫੀਡਬੈਕ ਦੇ ਬੇਸ ਤੇ ਅੱਗੇ ਅਸੀਂ ਆਪਣੇ ਵਿਜ਼ਨ ਨੂੰ ਜਿਹੜਾ ਜੀ ਇੱਕ ਨਵਾਂ ਰੂਪ ਦਿੰਦੇ ਹਾਂ, ਉਹਨੂੰ ਡਿਜ਼ਾਇਨ ਕਰਦੇ ਹਾਂ, ਰੀਡਿਜ਼ਾਇਨ ਕਰਦੇ ਹਾਂ। ਸੋ ਜਿਸ ਕਰਕੇ ਮੈਂ ਸਮਝਾਂਗਾ ਜੀ ਕਿ ਤੁਹਾਡੇ ਨਾਲ ਖਾਸ ਤੌਰ ਤੇ ਸਾਡਾ ਜਿਹੜਾ ਮਿਲ ਕੇ ਕੰਮ ਕਰਨਾ ਇਹ ਰੀਜਨਲ ਲੈਵਲ ਤੇ ਹੋਰ ਵੀ ਜ਼ਿਆਦਾ ਇੰਪੋਰਟੈਂਟ ਮਹੱਤਵਪੂਰਨ ਹੋ ਜਾਂਦਾ। ਸੋ ਇਸ ਮਹੱਤਵ ਨੂੰ ਮੈਂ ਕਦੇ ਵੀ ਘੱਟ ਕਰਕੇ ਨਹੀਂ ਦੇਖਣਾ ਚਾਹੁੰਦਾ। ਸੋ ਤੁਹਾਡੇ ਸਹਿਯੋਗ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਊਚਰ ਦੇ ਵਿੱਚ ਵੀ ਸੰਧੂ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਸਮੁੱਚੀ ਦਾ ਸਾਨੂੰ ਲੋੜ ਰਹੇਗੀ ਜੀ।
20: ਜੀ ਧੰਨਵਾਦ ਬਹੁਤ ਬਹੁਤ ਜਲ ਸਾਹਿਬ। ਮੈਂ ਥੋੜ੍ਹਾ ਜਿਹਾ ਕੁਛ ਤੁਹਾਡੇ ਧਿਆਨ ਵਿੱਚ ਐਜ਼ ਏ ਤੁਸੀਂ ਸਕੂਲ ਟਰੱਸਟੀ ਰਹੇ ਹਾਂ, ਇੱਕ ਸਕੂਲ ਟਰੱਸਟੀ ਔਰ ਸਕੂਲ ਸਿਸਟਮ ਦੇ ਵਿੱਚ ਐਸ ਆਰ ਓ ਪ੍ਰੋਗਰਾਮ ਹੋਇਆ ਕਰਦਾ ਸੀਗਾ ਕਿਸੇ ਟਾਈਮ, ਜਿਹੜਾ ਕਿ ਮੁੜ ਕੇ ਕਿਸੇ ਇੱਕ ਖਾਸ ਕਮਿਊਨਿਟੀ ਵੱਲੋਂ ਉਹਦੇ ਉੱਤੇ ਵਰਕਆਊਟ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ। ਪਰ ਸਮੇਂ ਨੇ ਜਿੱਦਾਂ ਜਿੱਦਾਂ ਸਮਾਂ ਆਪਣੀ ਚਾਲ ਚੱਲਿਆ ਅਤੇ ਹੁਣ ਉਸ ਪ੍ਰੋਗਰਾਮ ਦੀ ਦੁਬਾਰਾ ਫਿਰ ਜਿਹੜੀ ਹੈਗੀ ਆ ਪੇਰੈਂਟਸ ਵੱਲੋਂ ਔਰ ਸਕੂਲਸ ਵੱਲੋਂ ਸਾਰਿਆਂ ਵੱਲੋਂ ਉਸਦੀ ਫਿਰ ਮੰਗ ਕੀਤੀ ਜਾ ਰਹੀ ਆ। ਮੈਂ ਉਮੀਦ ਕਰਦਾ ਕਿ ਤੁਸੀਂ ਇਸ ਐਸ ਆਰ ਓ ਪ੍ਰੋਗਰਾਮ ਨੂੰ ਦੁਬਾਰਾ ਲਾਂਚ ਕਰਨ ਲਈ ਜਾਂ ਉਹਦੀਆਂ ਬਰੀਕੀਆਂ ਨੂੰ ਹੋਰ ਸਮਝਦੇ ਹੋਏ ਆਪਣੇ ਐਕਸਪੀਰੀਅੰਸ ਦੇ ਨਾਲ ਇਹ 'ਚ ਯੋਗਦਾਨ ਪਾਓਗੇ। ਔਰ ਦੂਸਰਾ ਮੈਂ ਨਾਲ ਹੀ ਕੁਐਸਚਨ ਕਰਦਾ ਕਿ ਮੈਂ ਕੋਈ ਪਿਛਲੇ ਆਲਮੋਸਟ 22 ਸਾਲ ਤੋਂ ਸਿਟੀ ਆਫ ਬ੍ਰੈਂਪਟਨ ਦੇ ਵਿੱਚ ਇੱਥੇ ਦਾ ਰੈਜੀਡੈਂਸ ਹਾਂ। ਮੇਰੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਆ, ਰੇਜ਼ ਅਪ ਹੋਏ ਆ। ਬਿਲਕੁਲ ਆਪ ਜੀ ਨੇ ਇੱਕ ਬੜੀ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਆ, ਜਿਹੜੀ ਆਪਣੇ ਸੈੱਲ ਫੋਨਸ ਨੂੰ ਲੈ ਕੇ ਸਕੂਲ ਦੇ ਵਿੱਚ। ਬਿਲਕੁਲ ਹਰ ਇੱਕ ਸੁਹਿਰਦ ਪੇਰੈਂਟਸ ਜਿਹੜਾ ਆ ਉਹ ਐਗਰੀ ਆ ਇਸ ਗੱਲ ਦੇ ਨਾਲ, ਹਮੇਸ਼ਾ ਐਗਰੀ ਹੋਊਗਾ, ਕਿਉਂਕਿ ਅਸੀਂ ਵੀ ਆਪਣੇ ਬੱਚੇ ਇਸ ਪੀਲ ਬੋਰਡ ਸਕੂਲਸ ਦੇ ਵਿੱਚ ਜਿਹੜੇ ਅਸੀਂ ਆਪਾਂ ਜਿਹੜੇ ਹੈਗੇ ਆ ਉਹ ਰੇਜ਼ ਕੀਤੇ ਆ। ਔਰ ਐਜ਼ ਏ ਪੇਰੈਂਟਸ ਔਰ ਈਵਨ ਸਾਡੇ ਬੱਚਿਆਂ ਨੂੰ ਵੀ ਮਾਣਿਆ, ਐਜ਼ ਏ ਪੇਰੈਂਟਸ ਸਾਨੂੰ ਵੀ ਮਾਣਿਆ ਕਿ ਉਹਨਾਂ ਨੂੰ ਅਸੀਂ ਸੈੱਲ ਫੋਨ ਜਿਹੜੇ ਹੈਗੇ ਆ ਉਹ ਜਦੋਂ ਉਹ ਯੂਨੀਵਰਸਿਟੀ ਲੈਵਲ ਦੇ ਉੱਤੇ ਚੱਲ ਗਿਆ, ਜਿਸ ਦਿਨ ਯੂਨੀਵਰਸਿਟੀ ਦਾ ਉਹਨਾਂ ਦਾ ਪਹਿਲਾ ਦਿਨ ਸੀਗਾ, ਉਸ ਵੇਲੇ ਹੀ ਆਪਾਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਆ। ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਕਿ ਇੱਕ ਨੈਗਲੀਜੈਂਸੀ ਹੈਗੀ ਪੇਰੈਂਟਸ ਦੀ, ਇੱਕ ਸ਼ੋਅ ਆਫ ਕਹਿ ਲਈਏ ਕਿ ਆਪਾਂ ਕਹਿੰਦੇ ਹਾਂ ਕਿ ਆਪਣਾ ਸਟੇਟਸ ਦੱਸਣ ਦੇ ਬਾਰੇ ਆਪਾਂ ਕਈ ਵਾਰ। ਮੈਂ ਤਾਂ ਇਹ ਵੀ ਬਹੁਤ ਆਪਣੇ ਫਰੈਂਡ ਸਰਕਲ ਦੇ ਵਿੱਚ, ਨੇਬਰਹੁੱਡ ਦੇ ਵਿੱਚ ਗੱਲਬਾਤ ਕਰਦਿਆਂ ਸੁਣਿਆ ਆ ਕਿ ਬੱਚਿਆਂ ਦੇ ਪੇਰੈਂਟਸ ਆਪ ਖੁਦ ਇਹ ਗੱਲ ਨੂੰ ਮੰਨਦੇ ਆ ਕਿ ਮਹਿੰਗੀਆਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਕਿਸੇ ਇਨਵਾਇਟ ਦੇ ਉੱਤੇ ਸਕੂਲ ਦੇ ਵਿੱਚ ਛੱਡ ਕੇ ਆਉਣਾ, ਉੱਥੇ ਲਾ ਕੇ ਆਉਣਾ, ਉਹ ਇੱਕ ਕਿਸਮ ਦਾ ਫਖਰ ਮਹਿਸੂਸ ਕਰਦੇ ਆ। ਪਰ ਮੈਂ ਸੋਚਦਾ ਹਾਂ ਕਿ ਇਹ ਬਿਲਕੁਲ ਤਰਾਸਦੀ ਆ ਇਸ ਇਹਨਾਂ ਗੱਲਾਂ ਦੀ, ਅਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਆ। ਔਰ ਇਸ ਦੇ ਨਾਲ ਨਾਲ ਹੀ ਜਿਹੜਾ ਇਸ ਵੇਲੇ ਆਪਾਂ ਨੂੰ ਪਤਾ ਆ ਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਇਹ ਐਜੂਕੇਸ਼ਨ ਟੀਚਰਸ ਜਾਂ ਉਹਨਾਂ ਦੇ ਸੰਦਰਭ ਦੇ ਵਿੱਚ ਬਹੁਤ ਲੇਅਫ ਹੋ ਰਹੀਆਂ ਆ, ਕਲਾਸਿਸ ਦੇ ਜਿਹੜੇ ਹੈਗੇ ਆ ਉਹ ਵੱਡੇ ਹੋ ਰਹੇ ਆ ਸਾਈਜ਼, ਔਰ ਟੀਚਰਸ ਜਿਹੜੇ ਆ ਉਹ ਕਾਫੀ ਲੇਅਫ ਹੋ ਰਹੇ ਆ, ਔਰ ਜਿਹੜੇ ਆਪਣੀ ਯੰਗ ਜਨਰੇਸ਼ਨ ਆ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਵੱਡੀਆਂ ਡਿਗਰੀਆਂ ਲੈ ਕੇ ਇਸ ਟੀਚਿੰਗ ਲਾਈਨ ਦੇ ਵਿੱਚ ਆਪਣੇ ਭਵਿੱਖ ਫਿਊਚਰ ਦੇ ਵਿੱਚ ਆਉਣਾ ਚਾਹੁੰਦੇ ਆ, ਅਤੇ ਉਹ ਜਿਹੜੀਆਂ ਇਸ ਵੇਲੇ ਕਾਫੀ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਵੇਂ ਟੀਚਰਸ ਨੂੰ, ਖਾਸ ਕਰਕੇ ਜਿਹਨਾਂ ਨੇ ਪੀਲ ਰੀਜਨ ਜਾਂ ਦੂਸਰੇ ਰੀਜਨਸ ਦੇ ਵਿੱਚ, ਈਵਨ ਕਿ ਮੈਂ ਕਹਿ ਦਿਆਂ ਕਿ ਪੂਰੇ ਅੰਟਾਰੀਓ ਦੇ ਵਿੱਚ ਜੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਇਸ ਕਿੱਤਾ ਮੁਖੀ ਇਹਨੂੰ ਆਪਣਾ ਅਪਣਾਉਣਾ ਹੈ ਐਜ਼ ਏ ਟੀਚਰ, ਕਿਉਂਕਿ ਉਹਨਾਂ ਨੇ ਸਰਵ ਕਰਨਾ ਆ। ਟੀਚਰ ਇੱਕ ਹਮੇਸ਼ਾ ਇੱਕ ਬੜਾ ਸਤਿਕਾਰਤ ਅਤੇ ਇੱਕ ਵੱਡਾ ਜਿਹੜਾ ਹੈਗਾ ਆ ਇਹ ਪਦਵੀ ਰਹੀ ਆ। ਸੋ ਪਲੀਜ਼ ਇਹਨਾਂ ਬਾਰੇ ਜੇ ਤੁਸੀਂ ਕੋਈ ਵਿਚਾਰ ਦੇਣਾ ਚਾਹੋ ਆਪਣੇ, ਧੰਨਵਾਦ ਤੁਹਾਡਾ।
21: ਹਾਂ ਬਿਲਕੁਲ, ਨਹੀਂ ਤੁਸੀਂ ਇਹ ਤਿੰਨੇ ਹੀ ਜਿਹੜੇ ਇਸ਼ੂਜ਼ ਛੂਹੇ ਆ ਬੜੇ, ਮੈਂ ਸਮਝਾਂਗਾ ਜੀ ਕਮਿਊਨਿਟੀ ਲੈਵਲ 'ਤੇ ਫਿਕਰਮੰਦੀ ਵਾਲੇ ਵੀ ਆ, ਖਾਸ ਤੌਰ 'ਤੇ ਇਹ ਪ੍ਰੋਫੈਸ਼ਨਲਸ ਦੇ ਵਾਸਤੇ ਜਿਹੜੇ ਨਵੇਂ ਟੀਚਰ ਯੂਥ ਬਣਨਾ ਚਾਹੁੰਦਾ, ਪਰ ਉਹਨਾਂ ਦੇ ਵਾਸਤੇ ਜਿਹੜਾ ਜੀ ਵੀ ਹੁਣ ਆਪਾਂ ਦੇਖਿਆ ਵੀ ਭਾਵੇਂ ਯੋਰਕ ਰੀਜਨਲ ਸਕੂਲ ਬੋਰਡ ਹੋਵੇ ਜਾਂ ਫਿਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਹੋਵੇ, ਟੋਰੋਂਟੋ ਡਿਸਟ੍ਰਿਕਟ ਸਕੂਲ ਬੋਰਡ ਹੋਵੇ, ਯੂ ਨੇਮ ਇਟ, ਲਗਭਗ ਸਾਰੇ ਓਨਟੈਰੀਓ ਦੇ ਵਿੱਚ ਵੱਖ ਵੱਖ ਸਕੂਲ ਬੋਰਡਸ ਦੇ ਵਿੱਚ ਜਿਹੜੇ ਇਹ ਸਟਾਫ ਦੇ ਅਤੇ ਟੀਚਰਸ ਦੇ ਕੱਟ ਆ ਉਸ ਤੋਂ ਕਾਫੀ ਫਿਕਰਮੰਦੀ ਆ ਫੈਮਲੀਜ਼ ਦੇ ਵਿੱਚ ਵੀ, ਪ੍ਰੋਫੈਸ਼ਨਲਸ ਦੇ ਵਿੱਚ ਵੀ ਅਤੇ ਜਿਹੜੀਆਂ ਯੂਨੀਅਨਸ ਆ ਉਹਨਾਂ ਦੇ ਵਿੱਚ ਵੀ। ਪਰ ਦੂਸਰੇ ਪਾਸੇ ਇਹ ਆ ਜੀ ਕਿ ਇਸ ਵੇਲੇ ਸਕੂਲ ਬੋਰਡ ਦੇ ਜਿਹੜਾ ਜੀ ਵੀ ਵੱਲ ਨਹੀਂ, ਜਿਹੜਾ ਮਿਨਿਸਟਰੀ ਦੇ ਵੱਲੋਂ ਧਿਆਨ ਦੇ ਨਾਲ ਇਹ ਸੁਣਿਆ ਜਾ ਰਿਹਾ ਵੀ ਰੈਕਮੈਂਡੇਸ਼ਨ ਕਿਸ ਤਰ੍ਹਾਂ ਦੀਆਂ ਹੈਗੀਆਂ, ਮਨਮਰਜ਼ੀ ਦੇ ਤਰੀਕੇ ਦੇ ਨਾਲ ਇਹ ਸਭ ਕੁਝ ਡੀਲ ਕਰਨ ਦੀ ਕੋਸ਼ਿਸ਼ ਹੈ। ਪਰ ਖਾਸ ਤੌਰ 'ਤੇ ਇੱਕ ਵਾਰੀ ਮੈਂ ਇਹ ਵੀ ਬੜਾ ਹੈਰਾਨ ਹੁੰਦਾ ਕਿ ਜਦੋਂ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਦੇਖਦੇ ਹਾਂ ਕਿ ਟੀਚਰਸ ਨੂੰ ਐਜੂਕੇਸ਼ਨਲ ਜਿਹੜੇ ਜੀ ਵੀ ਇਹ ਸਟਾਫ ਹੈ ਟੀਚਿੰਗ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ ਇਮੀਗ੍ਰੇਸ਼ਨ ਦੇ ਵਿੱਚ ਵਿਦੇਸ਼ਾਂ ਤੋਂ ਜਿਹੜਾ ਜੀ ਵੀ ਟੀਚਿੰਗ ਸਟਾਫ ਲਿਆਉਣ ਲਈ। ਸਾਡੇ ਇੱਥੇ ਲੋਕਲ ਜਿਹੜਾ ਟੀਚਿੰਗ ਸਟਾਫ ਟ੍ਰੇਨਡ ਆ, ਲਾਇਸੈਂਸਡ ਆ, ਉਹਨਾਂ ਨੂੰ ਆਪਣੀਆਂ ਨੌਕਰੀਆਂ ਦੀ ਚਿੰਤਾ ਪਈ ਹੋਈ ਆ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਇਹ ਡਿਸਕ੍ਰਿਪੈਂਸੀ ਆ ਇਹਦੇ 'ਤੇ ਰੈਗੂਲਰਲੀ ਕੰਮ ਕਰਦੇ ਰਹਿਣ ਦੀ ਲੋੜ ਆ। ਅਤੇ ਕੁੱਲ ਮਿਲਾ ਕੇ ਮੈਂ ਇਹ ਦੇਖਿਆ ਜੀ ਵੀ ਜਿਹੜਾ ਤੁਸੀਂ ਦੱਸਿਆ ਕਿ ਰਿਸ਼ਤੇਦਾਰ ਆਪਾਂ, ਮੈਂ ਜੀ ਭੈਣ ਭਰਾਵਾਂ ਕੋਲ ਬਹੁਤ ਸੁਣਿਆ ਵੀ ਮੈਂ ਆਪਣੇ ਬੱਚੇ ਨੂੰ ਫੋਨ ਤਾਂ ਲੈ ਕੇ ਦਿੱਤਾ ਕਿਉਂਕਿ ਰਿਸ਼ਤੇਦਾਰਾਂ ਦੇ ਬੱਚੇ ਨੇ ਲੈ ਲਿਆ ਸੀ। ਸੋ ਕਿਉਂਕਿ ਜੇ ਕੋਈ ਉਸ ਕਲਾਸ ਦੇ ਵਿੱਚ ਹੋਰ ਦੋਸਤਾਂ ਨੇ ਲੈ ਲਿਆ ਸੀ, ਫਿਰ ਮੇਰਾ ਬੱਚਾ ਵੀ ਕਹਿੰਦਾ ਸੀ ਵੀ ਲੈ ਕੇ ਦਿਓ। ਮੈਂ ਕਹਿੰਦਾ ਸੀ ਵੀ ਜੇ ਕੋਈ ਕਿਸੇ ਨੇ ਹੋਰ ਨੇ ਕੁਝ ਛਾਲ ਮਾਰ ਦਿੱਤੀ, ਆਪਣਾ ਖੂਹ 'ਚ ਛਾਲ ਮਾਰਨਾ ਜ਼ਰੂਰੀ ਨਹੀਂ ਆ, ਹਰ ਇੱਕ ਨੂੰ ਸਾਨੂੰ ਆਪਣੇ ਘਰ ਦਾ ਫਿਕਰ ਹੋਣਾ ਚਾਹੀਦਾ, ਰਿਸ਼ਤੇਦਾਰਾਂ ਨੂੰ ਆਪਣੇ ਘਰ ਦਾ ਫਿਕਰ ਹੋਣਾ ਚਾਹੀਦਾ ਹੈ। ਸੋ ਇਹ ਮਹਿੰਗੀਆਂ ਗੱਡੀਆਂ ਦੇ ਵਿੱਚ ਛੱਡ ਕੇ ਆਉਣਾ ਜਾਂ ਬੱਚਿਆਂ ਨੂੰ ਜੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿਆਦਾ ਪੈਂਪਰਿੰਗ ਕਰਨੀ, ਅਤੇ ਮੈਂ ਵੱਖ ਵੱਖ ਸਕੂਲਾਂ ਦੇ ਵਿੱਚ ਤੰਬਰ ਸਾਹਿਬ ਜਦੋਂ ਜਾ ਕੇ ਦੇਖਿਆ ਕਿ ਬੱਚੇ ਜਿਹੜੇ ਆ ਜੀ ਵੀ ਸਾਡੇ ਜਿਹੜੇ ਪੈਕਡ ਪਾਰਕਿੰਗ ਲੋਟਸ ਹੈਗੀਆਂ ਸਕੂਲਾਂ ਦੀਆਂ, ਵੀ ਉੱਥੇ ਪੜ੍ਹਨ ਦਾ ਜਿਹੜਾ ਸਮਾਂ ਆ ਉਹ ਪਾਰਕਿੰਗ ਲੋਟ ਦੇ ਵਿੱਚ ਆਪਣੀ ਗੱਡੀ 'ਚ ਬਹਿ ਕੇ ਕਿਲ ਕੀਤਾ ਜਾ ਰਿਹਾ, ਮੁੰਡਾ ਅਤੇ ਕੁੜੀ ਇਕੱਠੇ ਬੈਠੇ ਜਾ ਰਹੇ। ਮੈਂ ਜਦੋਂ ਇਹ ਸੀਨ ਦੇਖੇ ਉੱਥੇ ਜਾ ਕੇ, ਮੈਂ ਪ੍ਰਿੰਸੀਪਲ ਦੇ ਨਾਲ ਸਿੱਧੀ ਇੰਟਰੈਕਸ਼ਨ ਕਰਕੇ, ਅਤੇ ਫਿਰ ਜਿਹੜਾ ਜੀ ਵੀ ਇਹ ਪਾਰਕਿੰਗ ਲੋਟਸ ਆ ਇਹਨਾਂ ਨੂੰ ਬੈਟਰ ਉੱਥੇ ਤਰੀਕੇ ਦੇ ਨਾਲ ਮੋਨੀਟਰ ਕਰਨ ਦੇ ਪ੍ਰਬੰਧ ਕੀਤੇ, ਅਤੇ ਫਿਰ ਅਸੀਂ ਦੇਖਿਆ ਵੀ ਇਹ ਜਿਹੜਾ ਪਾਰਕਿੰਗ ਲੋਟਸ ਦੇ ਵਿੱਚ ਬੱਚਿਆਂ ਦਾ ਰਾਜ ਹੁੰਦਾ ਸੀਗਾ ਲਰਨਿੰਗ ਟਾਈਮ ਦੇ ਮੌਕੇ 'ਤੇ, ਇਹ ਕੈਸਲ ਬਰੁਕਸ ਸਕੂਲ ਖਾਸ ਤੌਰ ਤੇ ਉਸਨੂੰ ਅਸੀਂ ਮੈਨੇਜ ਕਰਨ ਦੇ ਵਿੱਚ ਕਾਮਯਾਬ ਹੋ ਗਏ। ਤੇ ਸੰਧੂ ਸਾਹਿਬ ਨੇ ਬੜਾ ਇੰਪੋਰਟੈਂਟ ਇਸ਼ੂ ਉਠਾਇਆ ਜਿਹੜਾ ਕਿ ਐਸ ਆਰ ਓ ਪ੍ਰੋਗਰਾਮ ਸੀਗਾ ਜੀ, ਵੀ ਇਹ 20 ਸਾਲ ਸਕੂਲਾਂ ਦੇ ਵਿੱਚ ਚੱਲਿਆ, ਉਹ ਹੁਣ ਸਕੂਲ ਰਿਸੋਰਸ ਆਫਿਸਰ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਮੈਂ ਇਹ ਦੇਖਿਆ ਵੀ 20 ਸਾਲਾਂ ਦੇ ਵਿੱਚ ਨਾ ਇਹ ਨਹੀਂ ਹੋਇਆ ਵੀ ਸਕੂਲਾਂ ਦਾ ਮਾਹੌਲ ਇਹਨਾਂ ਦੇ ਹੁੰਦਿਆਂ ਕੋਈ ਬਹੁਤ ਜਾਣੀ ਕਿ ਲੜਾਈਆਂ ਝਗੜਿਆਂ ਤੋਂ ਮੁਕਤ ਹੋ ਗਿਆ ਸੀਗਾ, ਵੀ ਇਹ ਇਸ਼ੂਜ਼ ਵਧੇ ਨਹੀਂ ਸੀਗੇ। ਸਮੇਂ ਦੇ ਚੱਲਦਿਆਂ ਐਸ ਆਰ ਓ ਵੀ ਚੱਲਦਾ ਰਿਹਾ ਪਰ ਇਸ਼ੂਜ਼ ਵੀ ਵੱਧਦੇ ਰਹੇ। ਫਿਰ ਮੈਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਰਿਵਿਊ ਹੋਣਾ ਚਾਹੀਦਾ ਪ੍ਰੋਗਰਾਮ, ਪਰ ਇਸ ਦੇ ਨਾਲ ਹੀ ਜੀ ਵੀ ਇਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ ਇਨਫੋਰਸਮੈਂਟ ਕਰਦੀ ਆ ਵੀ ਬੱਚਿਆਂ ਨੂੰ ਐਜੂਕੇਸ਼ਨਲ ਪਰਪਸ ਤੋਂ ਕੋਈ ਨਾ ਕੋਈ ਜਿਹੜੀ ਪ੍ਰੈਜੈਂਸ ਆ ਪੁਲਿਸ ਦੀ ਪ੍ਰੋਫੈਸ਼ਨਲਸ ਦੀ ਇਹ ਸਕੂਲਾਂ 'ਚ ਹੋਣੀ ਚਾਹੀਦੀ ਆ। ਖੁਸ਼ੀ ਦੀ ਇਹ ਗੱਲ ਹੋਈ ਕਿ ਜਿਹੜਾ ਜੀ ਵੀ ਇਹ ਸਪੋਰਟਿੰਗ ਚਿਲਡਰਨ ਐਂਡ ਸਟੂਡੈਂਟਸ ਐਕਟ ਆ ਬਿੱਲ 33 ਜਦੋਂ ਹੁਣ ਆਇਆ ਹੈ ਤੇ ਫਿਰ ਉਹਦੇ ਵਿੱਚ ਹੁਣ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੀ ਜਿਹੜਾ ਜੀ ਸਾਨੂੰ ਵੀ ਓਪਰਚੁਨਿਟੀ ਮਿਲੀ ਹੈ ਕਿ ਬੋਰਡ ਜਿਹੜਾ ਇੱਕ ਤਰੀਕੇ ਦੇ ਨਾਲ ਹੁਣ ਦੁਬਾਰਾ ਪੀਲ ਪੁਲਿਸ ਦੇ ਨਾਲ ਨੈਗੋਸੀਏਸ਼ਨਸ ਦੇ ਵਿੱਚ ਹੈਗੇ ਨੇ ਵੀ ਕਿਵੇਂ ਸਕੂਲਾਂ ਦੇ ਵਿੱਚ ਇਹ ਐਸਆਰਓ ਪ੍ਰੋਗਰਾਮ ਹੈ ਜਿਹੜਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਰਿਵਾਈਵ ਕੀਤਾ ਜਾ ਸਕਦਾ। ਸੋ ਸੰਧੂ ਸਾਹਿਬ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਸਆਰਓ ਪ੍ਰੋਗਰਾਮ ਦੁਬਾਰਾ ਰਿਵਾਈਵ ਹੋ ਜਾਏਗਾ ਜੀ।
19: ਸਤਪਾਲ ਸਾਹਿਬ ਬੜੀ ਖੁਸ਼ ਦੀ ਗੱਲ ਹੈਗੀ ਆ ਕਿ ਸੰਧੂ ਸਾਹਿਬ ਜਿਹੜੇ ਸਵਾਲ ਉਠਾਏ ਸੀ ਟੀਚਰ ਹਾਇਰਿੰਗ ਤੇ, ਦੁੱਖ ਉਦੋਂ ਲੱਗਦਾ ਜਦੋਂ ਸਾਡੇ ਇੱਥੇ ਦੇ ਲੋਕਲ ਟੀਚਰ ਵੇਟ ਕਰਦੇ ਹਨ ਜੋਬ ਵਾਸਤੇ ਕਿ ਬਾਹਰੋਂ ਟੀਚਰ ਪੈਰਾਸ਼ੂਟ ਕੀਤੇ ਜਾਣ, ਉਹ ਵੀ ਬੜਾ ਦੁੱਖ ਲੱਗਦਾ ਹੈਗਾ। ਹੁਣ ਜੇ ਦੇਖਿਆ ਜਾਵੇ ਸਿਟੀ ਆਫ ਬਰੈਂਪਟਨ ਦੀ ਜੇ ਕਿਸੇ ਨਾਲ ਵੀ ਗੱਲ ਕਰੋ, ਕਹਿੰਦੇ ਅਕਾਊਂਟਬਿਲਟੀ ਨਹੀਂ ਰਹੀ ਸਿਟੀ ਆਫ ਬਰੈਂਪਟਨ ਦੇ ਵਿੱਚ। ਜੋ ਕਰਦੇ ਹਨ ਇੱਕੋ ਬੰਦਾ ਕਰ ਰਿਹਾ, ਕਿਸੇ ਨੌਂ ਤੋਂ ਮੈਂ ਨਹੀਂ ਲੈਣਾ, ਕੋਈ ਵੀ ਕਰ ਸਕਦਾ ਹੈਗਾ। ਪਰ ਕਹਿੰਦੇ ਵੀ ਜਿਹੜੇ ਸੋ ਕਾਲਡ ਰੀਜਨਲ ਕੌਂਸਲਰ ਜਿਹੜੇ ਹਨ, ਇਹ ਜਿਹੜੀਆਂ ਡਿਸੀਜਨਾਂ ਲੈਂਦੇ ਕੋਈ ਫਾਇਦੇਮੰਦ ਨਹੀਂ ਡਿਸੀਜਨਾਂ ਹੁੰਦੀਆਂ, ਤੁਸੀਂ ਕਿੱਦਾਂ ਅਕਾਊਂਟਮੈਂਟ ਪੇਸ਼ ਕਰ ਸਕਦੇ, ਤੁਸੀਂ ਕਿੱਦਾਂ ਕਹੋਗੇ ਵੀ ਜੋ ਕੁਝ ਆਪਾਂ ਕਰ ਰਹੇ ਠੀਕ ਕਰ ਰਹੇ ਹੈਗੇ ਹਾਂ, ਵੀ ਲੋਕਾਂ ਨੂੰ ਸਹੀ ਜਵਾਬ ਦਿਉਂਗੇ ਜੇ ਜਵਾਬ ਮੰਗਣੇ। ਕਈ ਵਾਰ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ, ਇੱਕ ਜਵਾਬ ਮੈਂ ਪੁੱਛ ਲੈਂਦਾ, ਹੌਸਪੀਟਲ ਵਾਸਤੇ ਪੈਸੇ ਇਕੱਠੇ ਕੀਤੇ ਸੀ, ਅੱਗ ਗਏ ਥਾ ਅੱਗੇ ਈਮੇਲਾਂ ਕਰਕੇ, ਹੁਣ ਦੱਸ ਤਾਂ ਦਿਓ ਕਿੱਥੇ ਤੱਕ ਪਹੁੰਚਿਆ। ਉਹ ਜਦੋਂ ਇਹਨਾਂ ਨੇ ਲੋਕਾਂ ਕੋਲ ਪੈਸੇ ਇਕੱਠੇ ਕਰਨੇ, ਫਿਰ ਤਾਂ ਰਾਤ ਨੂੰ 2 ਵਜੇ ਜਗਾ ਲਵੋ, ਜਦੋਂ ਸਵਾਲ ਦੇ ਜਵਾਬ ਮੰਗਣੇ ਹੋਣੇ ਆ ਹੁੰਦੇ ਆ, ਫਿਰ ਉਹ ਦੱਸਦੇ ਨੇ, ਇਹ ਬੋਲਦੇ ਨੇ, ਇੱਕ ਦੂਸਰੇ ਬਲੇਮਿੰਗ ਗੇਮ ਚੱਲਣ ਲੱਗ ਪੈਂਦੀ ਹੈਗੀ ਆ। ਜਿਹੜਾ ਹੌਸਪੀਟਲ ਦਾ ਮੁੱਦਾ ਹੈਗਾ, ਬੜਾ ਗੰਭੀਰ ਮੁੱਦਾ ਹੈਗਾ, ਵੀ ਜਿੱਥੇ ਸਰਕਾਰ ਦੇ ਪੈਸੇ ਆਉਣੇ ਸੀ, ਇਹਨਾਂ ਨੇ ਹੌਸਪੀਟਲ ਸ਼ੁਰੂ ਕਰਨਾ ਸੀ, ਇੱਕ ਬਰਡ ਕੰਸਟਰਕਸ਼ਨ ਵਾਲੇ ਹਨ ਜਿਹਨਾਂ ਨੂੰ ਨੈਕਸਟ ਫੇਜ਼ ਦੇ ਦਿੱਤਾ ਹੈਗਾ। ਮੈਂ ਵੀ ਕਾਫੀ ਸਾਰੀਆਂ ਈਮੇਲਾਂ ਪਾਈਆਂ, ਇੱਕ ਈਮੇਲ ਆ ਗਈ, ਕਹਿੰਦੇ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ। ਅਕਾਊਂਟੇਬਿਲਟੀ ਜਿਹੜੀ ਹੈਗੀ ਸਿਟੀ ਦੀ ਬਹੁਤ ਘੱਟ ਹੈਗੀ ਜੇ ਦੇਖਿਆ ਜਾਵੇ, ਉਹ ਉਸ ਹਿਸਾਬ ਨਾਲ ਅਕਾਊਂਟੇਬਿਲਟੀ ਮਿਲਦੀ ਰਹੀ ਜਿੱਦਾਂ ਆਪਾਂ ਚਾਹੁੰਦੇ ਹਾਂ। ਤੁਸੀਂ ਕਿੱਦਾਂ ਅਕਾਊਂਟੇਬਿਲਟੀ ਦਿਓਗੇ?
21: ਮੈਂ ਦੇਖੋ ਇਸ ਤਰ੍ਹਾਂ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਜਿਹੜੇ ਰੈਜੀਡੈਂਟ ਆ ਨਾ, ਵੀ ਡੈਮੋਕ੍ਰੇਸੀ ਦੇ ਵਿੱਚ ਮੈਜੋਰਿਟੀ ਰੂਲ ਕਰਦੀ ਆ, ਵੀ ਇੱਕ ਸਰਟਨ ਟਾਈਮ ਪੀਰੀਅਡ ਦੇ ਵਾਸਤੇ ਜੋ ਇਲੈਕਟਡ ਅਫੀਸ਼ਲ ਆ ਉਹਨਾਂ ਨੂੰ ਓਪਰਚੁਨਿਟੀ ਮਿਲਦੀ ਆ, ਉਹਦੇ ਵਿੱਚ ਉਹ ਬੈਸਟ ਟੂ ਬੈਸਟ ਪਰਫੋਰਮ ਕਰਨ ਤੇ ਨੈਕਸਟ ਟਾਈਮ ਇਲੈਕਟ ਹੋਣਗੇ, ਤੇ ਜੇ ਉਹ ਨਹੀਂ ਪਰਫੋਰਮ ਕਰ ਰਹੇ ਤੇ ਨੈਕਸਟ ਟਾਈਮ ਲੋਕਾਂ ਦੇ ਹੱਥ ਫੇਰ ਇੱਕ ਵਾਰ ਸਾਰਾ ਬਾਗ ਹਵਾਲੇ ਲੋਕਾਂ ਦੇ, ਕਹਿ ਲਓ ਵੀ ਹੋ ਜਾਂਦਾ 4 ਸਾਲਾਂ ਤੋਂ ਬਾਅਦ ਵੀ ਉਹ ਜੇ ਚੰਗਾ ਪਰਫੋਰਮ ਕੀਤਾ ਦੁਬਾਰਾ ਰੀ ਇਲੈਕਟ ਕਰ ਲਓ, ਨਹੀਂ ਤੇ ਹੁੰਦੇ ਆ ਬੈਲਟ ਪੇਪਰ ਤੇ 5-7 ਹੋਰ ਵੀ ਕੈਂਡੀਡੇਟ ਜਿਹਨੂੰ ਮਰਜ਼ੀ ਇਲੈਕਟ ਕਰ ਲਓ ਜੀ। ਪਰ ਜੇ 4 ਸਾਲਾਂ ਬਾਅਦ 20-20 ਸਾਲ ਤੁਸੀਂ ਇੱਕ ਕੌਂਸਲਰ ਨੂੰ ਇਲੈਕਟ ਵੀ ਕਰੀ ਜਾ ਰਹੇ ਹੋ, ਇੱਕ ਐਮ ਪੀ ਨੂੰ 4-7 ਵਾਰੀ ਇਲੈਕਟ ਕਰੀ ਜਾ ਰਹੇ ਹੋ ਤੇ ਨਾਲ ਉਹਦੇ ਤੇ ਸ਼ਿਕਾਇਤਾਂ ਵੀ ਹੈਗੀਆਂ, ਇਹ ਫਿਰ ਕਈ ਵਾਰੀ ਮੈਨੂੰ ਪ੍ਰੋਬਲਮ ਹੋ ਜਾਂਦੀ ਵੀ ਇਹ ਤਾਂ ਜਾ ਕੇ ਉੱਥੇ ਕੁਰਸੀਆਂ ਨਾਲ ਚੁੰਬੜੇ ਨਹੀਂ ਹੋਏ, ਇਹ 4 ਸਾਲਾਂ ਬਾਅਦ ਮੋੜਾ ਹੀ ਸੀ, ਆਪਾਂ ਫਿਰ ਵਾਰ ਵਾਰ ਇਹਨਾਂ ਨੂੰ ਭੇਜ ਰਹੇ ਹਾਂ। ਜਿੱਥੋਂ ਇਹ ਅਸੀਂ ਮੈਸੇਜ ਆਪ ਹੀ ਦੇ ਰਹੇ ਹਾਂ ਵੀ ਤੁਸੀਂ ਠੀਕ ਹੋ, ਮਤਲਬ ਮੈਨੂੰ ਲੱਗਦਾ ਵੀ ਜਿਹੜਾ ਬੰਦਾ 4 ਵਾਰੀ ਇਲੈਕਟ ਹੋ ਗਿਆ ਮਤਲਬ ਕਿ ਉਹ ਕੁਛ ਕਰ ਰਿਹਾ ਹੈ ਨਾ। ਸੋ ਇਸ ਕਰਕੇ ਇੱਕ ਤੇ ਇਸ ਪਾਸੇ ਜਿਹੜੇ ਲੋਕ ਹੈ ਨਾ ਵੀ ਉਹਨਾਂ ਨੂੰ 4 ਸਾਲਾਂ ਬਾਅਦ ਜਦੋਂ ਓਪਰਚੁਨਿਟੀ ਮਿਲਦੀ ਆ ਤੇ ਉਹਦੇ ਵਾਸਤੇ ਬਹੁਤ ਅਵੇਅਰ ਰਹਿਣਾ ਚਾਹੀਦਾ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਆ ਜਿਹੜਾ ਜੀ ਐਪਰੋਪ੍ਰੀਏਟਲੀ ਕਰ ਲੈਣਾ ਚਾਹੀਦਾ। ਤੇ ਦੂਸਰਾ ਇਹ ਹੈ ਜੀ, ਮੈਂ ਦੇਖਿਆ ਵੀ ਇਹ ਜਿਹੜੀ ਅਕਾਊਂਟੇਬਿਲਟੀ ਆ, ਜੇ ਹੁਣ 311 ਇੱਕ ਜਿਹੜਾ ਨੰਬਰ ਆ ਡਿਜ਼ਾਇਨ ਕੀਤਾ ਗਿਆ ਕਸਟਮਰ ਸਰਵਿਸ ਵਾਸਤੇ, ਵੀ ਇਸ ਨੰਬਰ ਤੇ ਕਾਲ ਕਰਕੇ ਜਸਟ ਜਿਹੜਾ ਜੀ ਜਿਸ ਵੀ ਤਰ੍ਹਾਂ ਦਾ ਇਸ਼ੂ ਹੋਵੇ ਸਿਟੀ ਨਾਲ ਸੰਬੰਧਿਤ ਉਹ ਡਿਸਕਸ ਕੀਤਾ ਜਾ ਸਕਦਾ, ਉਹਨੂੰ ਰਿਪੋਰਟ ਕੀਤਾ ਜਾ ਸਕਦਾ, ਉਹ ਫਿਰ ਅੱਗੇ ਸਟਾਫ ਨੂੰ ਵੱਖ ਵੱਖ ਡਿਪਾਰਟਮੈਂਟਸ ਨੂੰ ਫਾਰਵਰਡ ਹੁੰਦਾ। ਪਰ ਮੈਂ ਦੇਖ ਰਿਹਾ ਵੀ ਉਸ ਲਾਈਨ ਤੇ ਹੈਰਾਨ ਹੋ ਜਾਓਗੇ ਤੁਸੀਂ ਤੰਬਰ ਜੀ ਤੇ ਸੰਧੂ ਸਾਹਿਬ, ਕਿ ਮਤਲਬ ਇੱਕ ਟਾਈਮ ਤੁਸੀਂ ਕਾਲ ਕਰੋ ਤੇ 40-40 ਬੰਦੇ ਵੇਟ ਕਰ ਰਹੇ ਆ ਜੀ, ਲਾਈਨ ਹੋਲਡ ਕਰ ਰਹੇ ਆ ਜੀ, 20 ਬੰਦੇ ਵੇਟ ਕਰ ਰਹੇ ਆ ਜੀ, 50 ਬੰਦੇ ਵੇਟ ਕਰ ਰਹੇ ਆ ਜੀ, 10 ਬੰਦੇ ਤਾਂ ਆਮ ਆ ਜੀ। ਮੈਨੂੰ ਲੱਗਦਾ ਵੀ ਇਹਨਾਂ ਜਿਹੜਾ ਇਹ ਰੈਜੀਡੈਂਟ ਦਾ ਟਾਈਮ ਖਰਾਬ ਕੀਤਾ ਜਾ ਰਿਹਾ ਉਦੋਂ ਜਦੋਂ ਕਿ ਉਹ ਸਿਰਫ ਕੋਈ ਨਾ ਕੋਈ ਇਸ਼ੂ ਹੀ ਜਿਹੜਾ ਰਿਪੋਰਟ ਕਰਨਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇੰਟਰਨਲੀ ਜਿਹੜਾ ਜੀ ਵੀ ਇਹ ਐਫੀਸ਼ੀਐਂਸੀਜ ਆ ਸਿਟੀ ਸਟਾਫ ਦੀਆਂ ਚੈੱਕ ਨਹੀਂ ਹੋ ਰਹੀਆਂ, ਵੀ ਕਿਉਂ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਜਿਹੜਾ ਜੀ ਵੀ ਵੇਟ ਕਰਨਾ ਪੈ ਰਿਹਾ, ਅਪੀਲ ਪੁਲਿਸ ਨੂੰ ਫੋਨ ਕਰੋ ਤਾਂ ਵੀ 911 ਤੇ ਡਿਲੇ ਆ ਜੀ ਜਿਹੜਾ ਜੀ ਉਹ ਵੀ ਆਪਾਂ ਨੋਟ ਕੀਤਾ ਵੀ ਇਹ ਸਾਰਾ ਕੁਝ ਜਿਹੜਾ ਜੀ ਇੱਕ ਤਰੀਕੇ ਨਾਲ ਰਿਵਿਊ ਹੋਣ ਦੀ ਲੋੜ ਆ ਵੀ ਕਿਵੇਂ ਇਹਨਾਂ ਨੂੰ ਹੋਰ ਆਪਾਂ ਡੈਮੋਕ੍ਰੇਸੀ ਦੇ ਵਿੱਚ ਇਹ ਪੀਪਲ ਫਰੈਂਡਲੀ ਬਣਾ ਸਕਦੇ ਹਾਂ ਕਸਟਮਰ ਸਰਵਿਸ ਦੇ ਵਿੱਚ ਤਾਂ ਕਿ ਜਿਹੜੇ ਰੈਜੀਡੈਂਟਸ ਆ ਜੀ ਵੀ ਉਹ ਵੈਲ ਰਿਸਪੈਕਟਡ ਤੇ ਵੈਲ ਸਰਵਡ ਆਪਣੇ ਆਪ ਨੂੰ ਮਹਿਸੂਸ ਕਰਨ ਇਹਨਾਂ ਸਾਰੇ ਇਸ਼ੂਸ ਤੇ ਮੈਂ ਜਾ ਕੇ ਵੈਸੇ ਪ੍ਰਾਇਓਰਟੀ ਬੇਸਿਸ ਤੇ ਕੰਮ ਕਰਨਾ ਚਾਹੁੰਦਾ ਸਟਾਫ ਨਾਲ ਵੀ ਇਲੈਕਟਡ ਜਿਹੜੇ ਆ ਜੀ ਵੀ ਅੱਗੋਂ ਚੱਲ ਕੇ ਬਾਕੀ ਦੇ ਹੋਰ ਕੋਲੀਗਸ ਹੋਣਗੇ ਉਹਨਾਂ ਦੇ ਨਾਲ ਵੀ ਖਾਸ ਤੌਰ ਤੇ ਮੈਂ ਚਾਹੁੰਦਾ ਜੀ ਵੀ ਇਹ ਜਿਹਨਾਂ ਸਰਵਿਸਿਜ਼ ਕਰਕੇ ਜਿਹੜੀਆਂ ਡੈਫੀਸ਼ੀਐਂਸੀਜ਼ ਕਰਕੇ ਲੋਕ ਨਿਤ ਦਿਨ ਸ਼ਿਕਾਇਤਾਂ ਕਰ ਰਹੇ ਆ ਫਰਸਟ੍ਰੇਟ ਹੋ ਰਹੇ ਆ ਪ੍ਰਾਇਓਰਟੀ ਤੇ ਉਹਨਾਂ ਤੇ ਕੰਮ ਕੀਤਾ ਜਾਏ
19: ਜੀ ਸਤਪਾਲ ਸਾਹਿਬ ਅੱਜ ਆਪਾਂ ਇੱਥੇ ਇੰਨਾ ਕੀ ਰਹਿੰਦੇ ਤੇ ਕਾਫੀ ਸਾਰੇ ਹੋਰ ਸਵਾਲ ਹਨ ਉਹ ਵੀ ਆਪਾਂ ਸਾਡੇ ਨਾਲ ਗੱਲਬਾਤ ਕਰਾਂਗੇ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੀਓ ਵਿੱਚ ਆ ਕੇ ਸਾਡੇ ਨਾਲ ਇੱਥੇ ਬੈਠੇ ਹੋ ਆਲਵੇਜ਼ ਰਿਸਪੈਕਟਡ ਕਿਉਂਕਿ ਜੋ ਕੰਮ ਕੀਤਾ ਤੁਸੀਂ ਐਜ਼ ਅ ਸਕੂਲ ਟਰੱਸਟੀ ਕਿਉਂਕਿ ਚੰਗਾ ਕੰਮ ਕੀਤਾ ਮੈਂ ਇਹ ਕਹਿਣਾ ਚਾਹੁੰਦਾ ਬੱਚਿਆਂ ਨੂੰ ਅਤੇ ਪੇਰੈਂਟਸ ਨੂੰ ਕਾਫੀ ਸਾਰੀ ਜਾਣਕਾਰੀ ਦਿੱਤੀ ਹੈ ਸਕੂਲ ਦੀ ਮੀਟਿੰਗ 'ਤੇ ਪਹੁੰਚਣਾ ਬੜਾ ਜ਼ਰੂਰੀ ਸੀਗਾ ਵਰਦੀਆਂ ਬਾਰੇ ਗੱਲਬਾਤ ਕੀਤੀ ਆ LMIO ਉਹਦੇ ਬਾਰੇ ਗੱਲਬਾਤ ਕੀਤੀ ਆ ਤੁਸੀਂ ਆਪਣੀ ਆਵਾਜ਼ 28 ਆ ਆਵਾਜ਼ ਬਣ ਕੇ ਅੱਗੇ ਆ ਰਹੇ ਹੋ ਬੈਸਟ ਲੱਕ ਮੈਂ ਕਹਿ ਸਕਦਾ ਤੁਹਾਨੂੰ ਸਰ ਤੁਸੀਂ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ
20: ਬਹੁਤ ਧੰਨਵਾਦ ਸਤਪਾਲ ਜੋਨ ਹੋਣਾ ਦਾ ਕਮੇਟੀ ਦੇ ਵਿੱਚ ਇੱਕ ਬੜਾ ਵੱਡਾ ਨਾਂ ਹੈ ਇਹਨਾਂ ਦਾ ਚਾਹੇ ਇਹਨਾਂ ਦੀ ਪੱਤਰਕਾਰੀ ਦੇਖ ਲਈਏ ਜਰਨਲਿਜ਼ਮ ਦੇ ਵਿੱਚ ਔਰ ਵੱਖ ਵੱਖ ਸਰਕਾਰਾਂ ਦੇ ਵਿੱਚ ਵੀ ਇਹ ਜਿਹੜੇ ਡੈਲੀਗੇਟਸ ਓਵਰਸੀਜ਼ ਗਏ ਆ ਉਹਨਾਂ ਦੇ ਨਾਲ ਵੀ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਆ ਅਤੇ ਆਪਾਂ ਬੈਸਟ ਵਿਸ਼ਸ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਕਿਉਂਕਿ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਦੂਸਰੀਆਂ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰਾਂ ਦੇ ਨਾਲੋਂ ਜ਼ਿਆਦਾ ਵਾਹ ਵਾਸਤਾ ਜਿਹੜਾ ਆਪਾਂ ਸਿਟੀ ਆਪਣੀ ਗਵਰਨਮੈਂਟਸ ਕਹਿ ਲਈਏ ਜਾਂ ਸਿਟੀਜ਼ ਦੇ ਵਿੱਚ ਜਿਹੜੀਆਂ ਵੱਖ ਵੱਖ ਪੁਜੀਸ਼ਨਸ ਆ ਉਹਨਾਂ ਨਾਲ ਹੀ ਲੋਕਾਂ ਦਾ ਰਾਬਤਾ ਪੈਂਦਾ ਆ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਅਤੇ ਇੱਕ ਵਾਰ ਤੁਹਾਨੂੰ ਸਤਪਾਲ ਜੋਨ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀ ਆਉਣ ਵਾਲੀ ਇਲੈਕਸ਼ਨ ਲਈ
21: ਥੈਂਕ ਯੂ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਸਮਾਂ ਦੇਣ ਦੇ ਲਈ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਤੰਬਰ ਸਾਹਿਬ ਜੀ ਤੁਹਾਡਾ ਵੀ ਧੰਨਵਾਦ
19: ਬਹੁਤ ਬਹੁਤ ਧੰਨਵਾਦ ਹੈਵ ਅ ਗੁੱਡ ਡੇ ਸਤਿ ਸ੍ਰੀ ਅਕਾਲ ਤੇ ਬੈਸਟ ਆਫ ਲੱਕ ਧੰਨਵਾਦ ਜੀ ਇਸ ਜੀ ਸਤਪਾਲ ਸਿੰਘ ਜੋਨ ਸਾਹਿਬ ਕਾਫੀ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਵਾਸਤੇ ਸਾਡੇ ਕਮਿਊਨਿਟੀ ਦੇ ਇੱਕ ਲੀਡਰ ਹੀ ਮੈਂ ਕਹਿ ਸਕਦਾ ਕਾਫੀ ਮਿਹਨਤ ਕੀਤੀ ਹੈ ਸਕੂਲ ਟਰੱਸਟੀ ਸੰਧੂ ਸਾਹਿਬ ਤੁਸੀਂ ਸਾਡੀ ਇਸ ਪਹਿਲੀ ਜਿਹੜੀ ਸਟੂਡੀਓ ਦੀ ਇੰਟਰਵਿਊ ਆਪਾਂ ਕੀਤੀ ਉਹਦੇ ਵਿੱਚ ਭਾਗ ਲਿਆ ਸੋ ਇੱਕ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਜੱਸ ਕਹਿੰਦੇ ਜਿਹੜੀਆਂ ਨਹੀਂ ਹੋ ਸਕੀਆਂ ਪਰ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਤੁਹਾਡਾ ਆਪਣਾ ਹੀ ਚੈਨਲ ਹੈਗਾ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ ਸੰਧੂ ਸਾਹਿਬ ਅਖੀਰ ਵਿੱਚ ਟਰੱਕਿੰਗ ਬਾਰੇ ਪੁੱਛਿਆ ਜਾਂਦਾ ਇੱਕ ਮੀਟਿੰਗ ਆ ਰਹੀ ਬਹੁਤ ਇੰਪੋਰਟੈਂਟ ਮੀਟਿੰਗ ਸਤੰਬਰ ਦੇ ਵਿੱਚ
20: ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਟਰੱਕਿੰਗ ਦੇ ਵਿੱਚ ਪਿਛਲੇ ਕਿਉਂਕਿ ਮੈਂ ਕੋਈ ਆਲਮੋਸਟ 26 ਸਾਲ ਤੋਂ ਟਰੱਕਿੰਗ ਦੇ ਨਾਲ ਵਾਹ ਵਾਸਤਾ ਹਾਂ ਮੈਂ ਖੁਦ ਇੱਕ ਆਪ ਛੋਟੀ ਜਿਹੀ ਕੰਪਨੀ ਵੀ ਓਨ ਕਰਦੇ ਹਾਂ ਔਰ ਖੁਦ ਇੱਕ ਟਰੱਕਰ ਵੀ ਹਾਂ ਔਰ ਮੰਡੇ ਟੂ ਫਰਾਈਡੇ ਆਪਾਂ ਬਿਲਕੁਲ ਟਰੱਕ ਓਪਰੇਟ ਕਰੀਦਾ ਆਪਣਾ ਖੁਦ ਔਰ ਪਿਛਲੇ ਕੋਈ 50-70 ਸਾਲਾਂ ਦੇ ਵਿੱਚ ਤੰਬੜ ਸਾਹਿਬ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਉਨਤੀਆਂ ਦੇਖਣ ਨੂੰ ਮਿਲੀਆਂ ਖਾਸ ਕਰਕੇ ਵੇਜਿਸ ਸਟੈਪ ਨੂੰ ਲੈ ਕੇ ਔਰ ਬੜੇ ਸਾਰੇ ਚੈਲੇਂਜਸ ਆਏ ਔਰ ਮੈਨੂੰ ਮਾਣ ਆ ਕਿ ਆਪਾਂ 2021 ਦੇ ਵਿੱਚ ਇਜਟ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਔਰ ਟਰੱਕਰਸ ਨੂੰ ਨਾਲ ਲੈ ਕੇ ਇਸ਼ੂ ਜਿਹੜੇ ਆ ਉਹ ਦੇਖੇ ਪਰ ਜਿੱਦਾਂ ਜਿੱਦਾਂ ਹੀ ਅਸੀਂ ਇਹਦੇ ਵਿੱਚ ਇਹਨੂੰ ਸਮਝਦੇ ਗਏ ਇਹਨੂੰ ਦੇਖਦੇ ਗਏ ਅਤੇ ਬੜਾ ਕੁਛ ਇਹਦੇ ਵਿੱਚ ਟੇਢਾ ਮੇਢਾ ਲੱਗਾ ਬਹੁਤ ਲੂਪ ਹੋਲ ਸਿਸਟਮ ਦੇ ਵਿੱਚ ਸਰਕਾਰਾਂ ਦੇ ਬਣਾਏ ਹੋਏ ਲਾਜ਼ ਜਿਹੜੇ ਆ ਲੇਬਰ ਲਾਜ਼ ਕਹਿ ਲਈਏ ਔਰ ਕਿਉਂਕਿ ਜਿਹੜੀ ਆਪਣੀ ਅੰਟਾਰੀਓ ਦੀ ਈਵਨ ਸਾਰੇ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਜਿਹੜੀ ਆ ਮੋਸਟਲੀ ਫੈਡਰਲ ਲਾਅ ਦੇ ਹੇਠ ਹੀ ਅੰਡਰ ਆਉਂਦੀ ਆ ਅਤੇ ਸੋ ਇਹਦੇ ਵਿੱਚ ਬਹੁਤ ਸਾਰੀਆਂ ਉਲਟਾਈਆਂ ਸੀਗੀਆਂ ਟਰੱਕਰਸ ਦੇ ਜਿਹੜੀਆਂ ਮਿਸਕਲਾਸੀਫਿਕੇਸ਼ਨ ਬਹੁਤ ਵੱਡੀਆਂ ਸੀਗੀਆਂ ਔਰ ਮੈਨੂੰ ਮਾਣ ਆ ਕਿ ਜਿੱਦਾਂ ਚੱਲਦੇ ਗਏ ਕਾਫਲਾ ਜੁੜਦਾ ਗਿਆ ਔਰ ਬਿਜਨਸ ਸਟੈਪ ਦੇ ਉੱਤੇ ਸਪੈਸ਼ਲ ਇੱਕ ਹੋਰ ਐਸੋਸੀਏਸ਼ਨ ਜਿਹੜੀ ਆ ਪੋਪ ਅਪ ਹੋਈ ਜਿਹਨੂੰ ਬੜੀ ਖੂਬਸੂਰਤੀ ਦੇ ਨਾਲ ਜਸਟਿਸ ਫੋਰ ਟਰੱਕ ਡਰਾਈਵਰ ਉਹਨੂੰ ਨਾਂ ਦਿੱਤਾ ਗਿਆ ਉਹਦੇ ਵਿੱਚ ਔਰ ਉਸਦੇ ਨਾਲ ਰਹਿ ਆਪਣੇ ਵੈਸਟ DC ਤੋਂ ਸਾਡੇ ਨਾਲ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਬੜਾ ਵੱਡਾ ਨਾਂ ਆ ਉੱਥੇ ਦਾ ਕਲੈਬਰੇਟ ਹੋ ਕੇ 3 ਐਸੋਸੀਏਸ਼ਨਾਂ ਟਰੱਕਰਸ ਲਈ ਕੰਮ ਕਰ ਰਹੀਆਂ ਔਰ ਪਿਛਲੇ ਸਮੇਂ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੈ ਇਸ ਗੱਲ ਦਾ ਕਿ ਅਸੀਂ ਪਾਰਲੀਮੈਂਟ ਹਿੱਲ ਦੇ ਉੱਤੇ ਲੇਬਰ ਮਿਨਿਸਟਰ ਦੇ ਨਾਲ ਉਹਨਾਂ ਦੇ ਨਾਲ ਆਪਣਾ ਰੀਪ੍ਰਜੈਂਟ ਕਰਨ ਲਈ ਗੱਲਾਂ ਰੱਖਣ ਲਈ ਅਤੇ ਸਾਨੂੰ ਮੌਕਾ ਮਿਲਿਆ ਔਰ ਅਸੀਂ ਬੜੇ ਧੜੱਲੇ ਦੇ ਨਾਲ ਜਿਹੜਾ ਪਿੱਛੇ CRA ਦੇ ਵਿੱਚ PSV ਨੂੰ ਲੈ ਕੇ ਡਰਾਈਵਰ 1 ਨੂੰ ਲੈ ਕੇ ਬੜਾ ਵੱਡਾ ਰਾਮ ਰੌਲਾ ਪਿਆ ਔਰ ਉਹਨੂੰ ਬਹੁਤ ਹੱਦ ਤੱਕ, ਕਿਉਂਕਿ ਉਸ ਰਾਮ ਰੌਲੇ ਦੇ ਵਿੱਚ ਸਿਰਫ ਜਿਹੜੀਆਂ ਬੜੀਆਂ ਕੰਪਨੀਆਂ ਦੀ ਮਨੋਪਲੀ ਜਿੱਦਾਂ ਉਹਨਾਂ ਦੀ ਗੱਲਬਾਤ ਕੀਤੀ ਸੀ, ਟਰੱਕਰਸ ਨੂੰ ਫਿਰ ਲੰਬੇ ਰੱਖਿਆ ਜਾਂਦਾ ਸੀਗਾ
0: ਜੀ,
20: ਔਰ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਮਿਸਕਲਾਸੀਫਿਕੇਸ਼ਨ ਸੀ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਸਮੱਸਿਆਵਾਂ ਸੀਗੀਆਂ ਉਹਨੂੰ ਕੋਈ ਵਾਚ ਹੀ ਨਹੀਂ ਕਰ ਰਿਹਾ ਸੀਗਾ, ਪਰ ਅਸੀਂ ਕਾਫੀ ਹੱਦ ਤੱਕ ਇਸ ਗੱਲ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚ ਤੱਕ ਕਾਮਯਾਬ ਹੋਏ ਹਾਂ, ਔਰ ਸਾਨੂੰ ਮਾਣ ਹੈ ਇਸ ਗੱਲ ਦਾ। ਗਲੋਬਲ ਐਂਡ ਮੇਲ ਦੇ ਵਿੱਚ ਇੱਕ ਉਹਨਾਂ ਦੇ ਸਾਰਾ ਸਿੰਘ ਉੱਤੇ ਉਹਨਾਂ ਦੇ ਪ੍ਰੈਸ ਰਿਪੋਰਟਰ ਨੇ ਬਹੁਤ ਵੱਡਾ ਆਰਟੀਕਲ ਲਿਖਿਆ, ਔਰ ਉਸ ਆਰਟੀਕਲ ਨੇ, ਕਿਉਂਕਿ ਪੱਤਰਕਾਰੀ ਦੇ ਵਿੱਚ ਬਹੁਤ ਜਾਨ ਹੁੰਦੀ ਹੈ ਆਪਣਾ ਮੈਸੇਜ ਸਰਕਾਰਾਂ ਤੱਕ ਬਿਊਰੋਕਰੇਟਸ ਤੱਕ ਪਹੁੰਚਾਉਣ ਲਈ, ਔਰ ਅਸੀਂ ਉਹਦੇ ਵਿੱਚ ਕਾਮਯਾਬ ਹੋਏ, ਔਰ ਹੁਣ ਜਿਹੜੀ ਹੈਗੀ ਆ ਅਸੀਂ ਇੱਕ ਮੁਹਿੰਮ ਜਿਹੜੀ ਆ ਆਲਰੇਡੀ ਲਾਂਚ ਕਰ ਚੁੱਕੇ ਹਾਂ ਫਿਕਸ ਟਰੱਕਿੰਗ ਨਾਂ ਦੇ ਨਾਂ ਹੇਠ, ਜਿਹਦੇ ਵਿੱਚ ਫੇਅਰ ਪੇ ਐਂਡ ਫੇਅਰ ਰੂਲਸ ਜਿਹੜੇ ਆਪਾਂ ਉਹਦਾ ਨਾਂ ਦਿੱਤਾ ਆ, ਔਰ ਹੁਣ ਤੱਕ ਕੋਈ ਆਲਮੋਸਟ 1300 ਤੋਂ ਉੱਤੇ ਜਿਹੜੀਆਂ ਪਟੀਸ਼ਨ ਸਾਈਨ ਹੋ ਚੁੱਕੀਆਂ ਆ ਵੱਖ ਵੱਖ, ਜਿਸ ਅਸੀਂ ਟਰੱਕਰਸ ਨੂੰ ਇਹ ਕਹਿੰਦੇ ਕਿ ਆਪਣੇ ਜਿਹੜੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਨਾ ਐਮ ਪੀ ਨੂੰ ਜਿਹੜੀਆਂ ਉਹ ਈਮੇਲਸ ਜਿਹੜੀਆਂ ਉਹ ਕਰੋ ਉਹਨਾਂ ਲੋਸ ਦੇ ਬਾਰੇ, ਜੋ ਇਸ ਵੇਲੇ ਵਿਜ਼ਨ ਜਾਂ ਇਸ ਵੇਲੇ ਜਿਹੜਾ ਏਜੰਡਾ ਰੱਖਿਆ ਜਾ ਰਿਹਾ ਇਹਨਾਂ ਐਸੋਸੀਏਸ਼ਨ ਵੱਲੋਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਸਮੇਂਦਾਰ ਸਮੇਂ ਸਾਡੀ ਜਿਹੜੀ ਸਾਡੀ ਵਿਜ਼ਨ ਆ ਸਾਡੀ ਜਿਹੜੀ ਆ ਤਿੰਨ ਹੀ ਐਸੋਸੀਏਸ਼ਨਾਂ ਦੀ ਰਲ ਕੇ ਪੂਰੇ ਕੈਨੇਡਾ ਦੇ ਵਿੱਚ ਇੱਕ ਜਿਹੜੀ ਆਪਾਂ ਲਾਂਚ ਕਰਨ ਜਾ ਰਹੇ ਹਾਂ ਕੰਪੇਨ, ਔਰ ਉਹਦੇ ਸੰਦਰਭ ਦੇ ਵਿੱਚ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਅਸੀਂ ਵੈਨਿਊ ਐਂਡ ਡੇਟਸ ਜਿਹੜੀਆਂ ਆ ਕੁੱਡ ਵੀ ਇਹਨਾਂ ਸਤੰਬਰ ਦੇ ਵਿੱਚ ਜਿਹੜੀਆਂ ਇਹ ਬ੍ਰਹਮਪੁਰ ਦੇ ਵਿੱਚ ਬਹੁਤ ਵੱਡੀ ਇੱਕ ਰੈਲੀ ਜਿਹੜੀ ਆ ਟਰੱਕਰਸ ਦੀ ਆਯੋਜਿਤ ਕੀਤੀ ਜਾਊਗੀ, ਔਰ ਬਾਕੀ ਸ਼ਹਿਰਾਂ ਦੇ ਵਿੱਚ ਵੀ ਕੈਲਗਰੀ, ਵਿਨੀਪੈਗ, ਐਡਮਿੰਟਨ ਜਿਹੜੇ ਟਰੱਕਰ ਸਾਡੇ ਨਾਲ ਜੁੜੇ ਆ ਉਹ ਵੀ ਆਪਣੇ ਤੌਰ ਦੇ ਉੱਤੇ ਰੱਖਣਗੇ, ਔਰ ਡੀ ਸੀ ਦੇ ਵਿੱਚ ਵੀ ਇੱਕ ਵੈਨਕੂਵਰ ਦੇ ਵਿੱਚ ਵੀ ਵੱਡੀ ਰੈਲੀ ਜਿਹੜੀ ਹੈਗੀ ਆ ਸਪੈਸ਼ਲੀ ਇਸ ਫੇਅਰ ਪੇ ਐਂਡ ਫੇਅਰ ਰੂਲਸ ਦੇ ਉੱਤੇ ਜਿਹੜੀ ਹੈਗੀ ਆ, ਜਿੱਥੇ ਮੈਂ ਇਹ ਕਹਿੰਦਾ ਕਿ ਜਿਹੜੇ ਓਪਰੇਟ ਕਰਦੇ ਆ ਟਰੱਕ ਨੂੰ ਜਿਹੜੇ ਰੀਅਲ ਹੀਰੋ ਆ ਜਿਹੜੇ ਗਰਾਊਂਡ 'ਤੇ ਆ ਜਿਹਨਾਂ ਨੂੰ ਅਣਦੇਖਿਆ ਕੀਤਾ ਜਾਂਦਾ, ਬਸ ਮੈਂ ਤੁਹਾਡੇ ਸ਼ੋਅ ਦੇ ਜ਼ਰੀਏ ਬਹੁਤ ਵੱਡੇ ਪੱਧਰ 'ਤੇ ਇਹਨੂੰ ਦੇਖਿਆ ਸੁਣਿਆ ਜਾਂਦਾ ਆ। ਮੈਂ ਇਹ ਮੈਸੇਜ ਆਪਣੇ ਟਰੱਕਰਸ ਨੂੰ ਪਾਉਣਾ ਚਾਹੁੰਦਾ ਕਿ ਆਪਾਂ ਆਪਣੀ ਰਿਸਪੋਂਸੀਬਿਲਟੀ ਨੂੰ ਪਛਾਣਦੇ ਹੋਏ ਵੱਧ ਤੋਂ ਵੱਧ ਜਿਹੜੀਆਂ ਇਹ ਪਟੀਸ਼ਨਸ ਆ ਜਿਹੜੀਆਂ ਇਹ ਈਮੇਲਸ ਆ ਜਿਹੜੀਆਂ ਆਪਾਂ ਸੈਂਡ ਕਰੀਏ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਐਸੋਸੀਏਸ਼ਨ ਨੇ ਐਸੋਸੀਏਸ਼ਨ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ, ਆਪਾਂ ਹਮੇਸ਼ਾ ਇਸ ਗੱਲ ਦੇ ਮਦਈ ਰਹੇ ਹਾਂ ਕਿ ਆਪਾਂ ਸਿਸਟਮ 'ਚ ਰਹਿ ਕੇ ਸਿਸਟਮ ਨਾਲ ਹੀ ਫਾਈਟ ਕਰਨ ਦੀ ਗੱਲ ਕਰਦੇ ਹਾਂ, ਕੋਈ ਸੱਜੇ ਖੱਬੇ ਮੁਜ਼ਾਹਰੇ ਜਿੰਦਾਬਾਦ ਮੁਰਦਾਬਾਦ ਕਰਨਾ ਸਾਡਾ ਉਹਦੇ ਵਿੱਚ ਕੋਈ ਬਿਲੀਵ ਨਹੀਂਗਾ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਕਿਸੇ ਨੇ ਵੀ ਇਹਨਾਂ ਐਸੋਸੀਏਸ਼ਨ ਦੇ ਵਿੱਚ ਆਪਣੇ ਆਪ ਨੂੰ ਸਰਵ ਕਰਨਾ, ਮੋਸਟ ਵੈਲਕਮ, ਫਰੰਟ ਦੇ ਉੱਤੇ ਆ ਕੇ ਤੁਸੀਂ ਐਜ਼ ਏ ਜੋ ਵੀ ਤੁਸੀਂ ਡਿਊਟੀਜ਼ ਆਪਣੀਆਂ ਲੈਣੀ ਚਾਹੁੰਦੇ ਹਾਂ ਤੁਸੀਂ ਮੋਸਟ ਵੈਲਕਮ, ਤੁਸੀਂ ਸਰਵ ਕਰ ਸਕਦੇ ਹੋ।
19: ਫਿਕਸ ਦੀ ਟਰੱਕਿੰਗ ਇੰਡਸਟਰੀ ਨਾਲ ਇਹ ਜਿਹੜੇ ਓਨਰ ਓਪਰੇਟਰ ਹੈ ਉਹਨਾਂ ਬਾਰੇ ਵੀ ਸੋਚਦੇ ਹਨ, ਇਹ ਕੰਪਨੀਆਂ ਬਾਰੇ ਵੀ ਸੋਚਦੇ ਹਨ ਅਤੇ ਡਰਾਈਵਰਾਂ ਬਾਰੇ ਵੀ ਸੋਚਦੇ ਹਨ, ਵੱਧ ਤੋਂ ਵੱਧ ਇੰਡਸਟਰੀ ਬਾਰੇ ਸੋਚਦੇ ਹਾਂ, ਕਿਉਂਕਿ ਇੰਡਸਟਰੀ ਨੇ ਰਲ ਮਿਲ ਕੇ ਚੱਲਣਾ, ਇਵੈਂਟ ਕਰਦੇ ਰਹਿੰਦੇ ਹਨ ਵੱਖਰੇ ਵੱਖਰੇ ਇਵੈਂਟ, ਕਾਊਂਟ ਉਹ ਹੁੰਦੇ ਆ ਜੋ ਤੁਸੀਂ ਪੇਪਰਾਂ ਵਿੱਚ ਸ਼ਾਮਿਲ ਕਰਦੇ ਹੋ। ਇਹਨਾਂ ਨੇ ਕਿਹਾ ਹੈਗਾ ਨਾ ਪਟੀਸ਼ਨ ਸਾਈਨ ਕਰੋ, ਤੋ ਪਟੀਸ਼ਨ ਸਾਈਨ ਜ਼ਰੂਰ ਕਰਿਓ। ਸੰਧੂ ਸਾਹਿਬ ਦਾ ਨੰਬਰ ਮੈਂ ਸਕਰੀਨ 'ਤੇ ਦੇ ਜਾਣਾ, ਮੇਰੇ ਕੋਲ ਕਾਲ ਸੰਧੂ ਸਾਹਿਬ ਨੰਬਰ ਆਪ ਹੀ ਅਨਾਊਂਸ ਕਰ ਦੇਣਗੇ ਜਾਂ ਸਾਡੇ ਕੋਲ ਕਾਲ ਕਰਕੇ ਬਾਅਦ ਵਿੱਚ ਲੈ ਲਿਓ। ਪਟੀਸ਼ਨ ਕਿੱਦਾਂ ਸਾਈਨ ਕਰਨੀ, ਸਿਰਫ ਮਸੀਂ 30 ਸਕਿੰਟ ਮਸੀਂ ਲੱਗਣੇ ਆ, ਪਟੀਸ਼ਨ ਸਾਈਨ ਕਰ ਦੋਗੇ ਨਾ ਉਹਨਾਂ ਨੂੰ ਪਤਾ ਲੱਗ ਜਾਣਾ ਕਿੰਨੇ ਲੋਕ ਚਾਹੁੰਦੇ ਹਨ ਕਿ ਵੀ ਨੀਡ ਟੂ ਫਿਕਸ ਇਸ, ਸਾਰੇ ਚਾਹੁੰਦੇ। ਮੈਂ ਕਹਿੰਦਾ ਬਹੁਤ ਸਾਰੇ ਜਿਹੜੇ ਕੰਪਨੀ ਉਹ ਵੀ ਚਾਹ ਰਹੀ ਟਰੱਕਿੰਗ ਇੰਡਸਟਰੀ ਵਿੱਚ ਕੋਈ ਫਿਕਸ ਕੁਛ ਫਿਕਸ ਆਵੇ, ਜਿਹੜੇ ਡਰਾਈਵਰ ਆ ਜਿਹਨੇ ਤਨਖਾਹ ਮਾਰੀ ਜਾਂਦੀ ਆ ਉਹ ਕੱਲੇ ਮਾਰੀ ਜਾਂਦੀ ਆ, ਜਾਂ ਜਿਹੜੀਆਂ ਬੈਂਕਾਂ ਸੇ ਕਰਕੇ ਅਗਲੇ ਦਿਨ ਦੂਸਰੀ ਕੰਪਨੀ ਫਿਰ ਖੋਲ੍ਹ ਲੈਂਦੇ ਹਨ, ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਇਹ ਚਾਹੁੰਦੇ ਹਾਂ ਕੈਨੇਡਾ ਉਸ ਤਰ੍ਹਾਂ ਖੂਬਸੂਰਤ ਰਹੇ ਅਤੇ ਵਧੀਆ ਤਰੀਕੇ ਨਾਲ ਸਾਰੇ ਰਲ ਮਿਲ ਕੇ ਤਰੱਕੀ ਕਰਨ, ਸਿਰਫ ਇੱਕ ਬੰਦਾ ਨਾਲ ਤਰੱਕੀ ਕਰੇ। ਇਹ ਟਰੱਕਿੰਗ ਇੰਡਸਟਰੀ ਪ੍ਰੋਫੈਸ਼ਨਲ ਹੈਗੀ ਆ, ਇਸ ਆ ਪ੍ਰੋਫੈਸ਼ਨਲ ਜੋਬ ਅਤੇ ਮਿਹਨਤ ਬੜੀ ਕਰਨੀ ਪੈਂਦੀ ਹੈ, ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਦੀ ਕਮਾਈ ਦਾ ਪੈਸਾ ਜ਼ਰੂਰ ਮਿਲਣਾ ਚਾਹੀਦਾ। ਜਿਹੜੀਆਂ ਆਰਗਨਾਈਜੇਸ਼ਨ ਹੁੰਦੀਆਂ ਹਨ ਬੈਕ ਐਂਡ ਬਹੁਤ ਤਕੜਾ ਕੰਮ ਕਰਦੀਆਂ, ਰਾਤ ਦਿਨ ਮਿਹਨਤ ਕਰਨੀ ਪੈਂਦੀ ਆ, ਕੋਈ ਪੈਸਾ ਨਹੀਂ ਇਨਵੋਲਵ ਹੁੰਦਾ, ਪਰ ਟਾਈਮ ਬਹੁਤ ਲੱਗਦਾ। ਟਾਈਮ ਦਾ ਮੁੱਲ ਉਦੋਂ ਮਿਲਦਾ ਜਦੋਂ ਤੁਸੀਂ ਪਟੀਸ਼ਨਾਂ ਸਾਈਨ ਕਰਦੇ ਹੋ ਤਾਂ ਮੀਟਿੰਗਾਂ ਵਿੱਚ ਪਹੁੰਚਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲਦੇ ਹਨ, ਲਿਖਤੀ ਰੂਪ ਵਿੱਚ ਲੈ ਕੇ ਆ ਜਾਵੋ ਜਾਂ ਉੱਥੇ ਪੁੱਛ ਲਿਓ। ਜਿੱਦਾਂ ਇਹਨਾਂ ਨੇ ਕਿਹਾ ਆਪਾਂ ਨਾਅਰੇਬਾਜ਼ੀ ਕੋਈ ਨਹੀਂ ਕਰਦੇ, ਆਪਾਂ ਕੋਸ਼ਿਸ਼ ਨਹੀਂ ਕਰਦੀ ਵੀ ਕੋ ਮਜ਼ਾਰੇ ਕਰੀਏ, ਪਰ ਜੇ ਕਰਨੇ ਪੈਣ ਤਾਂ ਕਰਨੇ ਵੀ ਪੈ ਸਕਦੇ ਹਨ, ਪਰ ਨਹੀਂ, ਇਹ ਬੈਠ ਕੇ ਮੀਟਿੰਗਾਂ ਕਰਦੇ ਹਨ, ਲੀਡਰਾਂ ਦੇ ਨਾਲ ਮੀਟਿੰਗ ਕਰਦੇ ਹਨ, ਪਾਰਲੀਮੈਂਟ ਵਿੱਚ ਜਾ ਕੇ ਆਵਾਜ਼ ਉਠਾਉਂਦੇ ਹਨ, ਅਤੇ ਅਸੀਂ ਤਾਂ ਛੋਟੇ ਜਿਹੇ ਹਾਂ ਇੱਥੇ ਮੀਡੀਆ ਲੈ ਕੇ ਬੈਠੇ, ਵੱਡੇ ਤੋਂ ਵੱਡੇ ਮੀਡੀਆ ਵਾਲੇ ਆ, ਜਦੋਂ ਉੱਥੇ ਜਿਹੜਾ ਆਵਾਜ਼ ਉਠਾਈ ਜਾਂਦੀ ਆ ਤਾਂ ਦੁਨੀਆ ਭਰ ਵਿੱਚ ਸਪੈਸ਼ਲੀ ਆ ਜਿਹੜੇ ਸਾਡੇ ਐਮ ਪੀ ਹਨ ਅਤੇ ਐਮ ਪੀ ਪੀ ਹਨ, ਮੈਂ ਹੈਰਾਨ ਹੋ ਜਾਂਦਾ ਆਪਣੇ ਹੀ ਐਮ ਪੀ ਆਵਾਜ਼ ਬਣ ਕੇ ਨਹੀਂ ਕੁਝ ਕਰਦੇ, ਇਹਨਾਂ ਨੂੰ ਇਸ ਇੰਡਸਟਰੀ ਵਾਸਤੇ ਕੁਝ ਨਾ ਕੁਝ ਕਰਨਾ ਪੈਣਾ। ਤੁਹਾਨੂੰ ਤਾਂ ਮੇਰਾ ਇੱਕ ਸਵਾਲ ਸੀਗਾ, ਲੰਘੇ ਦਿਨੀ ਕਾਰਨੀ ਸਾਹਿਬ ਨੇ ਕਿਹਾ ਸੀਗਾ ਆਪਣੇ ਪ੍ਰਾਈਮ ਮਿਨਿਸਟਰ ਵੀ ਕੌਂਡੋ ਵਾਲੀ ਜੇ ਕੌਂਡੋ ਇੰਨੀਆਂ ਖਾਲੀ ਪਈਆਂ ਵੀ ਲੇਬਰ ਵਾਲੇ ਖਰੀਦ ਲੈਣਗੇ, ਆਹ ਕੁਛ ਕਰਦੇ, ਕੋਈ ਨਵਾਂ ਪ੍ਰੋਗਰਾਮ ਲੈ ਕੇ ਆਉਣਗੇ, ਇਹ ਬਿਲਡਰਾਂ ਨੂੰ ਬਾਏਆਊਟ ਕਰਨਗੇ, ਕੀ ਕਰਨਗੇ, ਉਹ ਜੇ ਪ੍ਰੋਗਰਾਮ ਦੱਸਣਾ ਹੈਗਾ ਆ। ਪਰ ਕਮਿਊਨਿਟੀ ਨੇ ਬੜੀ ਆਵਾਜ਼ ਉਠਾਈ ਵੀ ਤੁਸੀਂ ਆਪਣੀ ਇੰਡਸਟਰੀ ਬਾਰੇ ਨਹੀਂ ਸੋਚਦੇ, ਸੋ ਕਾਲਡ ਬਿਲਡਰ ਇਹ ਤਾਂ ਮਲਟੀ ਬਿਲੀਅਨਰ ਆਲਰੇਡੀ ਹਨ। ਈਵਨ ਇੱਕ ਪੱਤਰਕਾਰ ਵੀ ਸਵਾਲ ਪੁੱਛਿਆ ਵੀ ਉਹ ਲੋਕ ਉਹ ਤਾਂ ਨਹੀਂ ਹਨ ਜਿਹੜੇ ਤੁਹਾਡੀਆਂ ਮੀਟਿੰਗਾਂ 'ਤੇ ਆ ਕੇ ਤੁਹਾਡੇ ਫੰਡ ਡਿਨਰ 'ਤੇ ਆ ਕੇ ਤੁਹਾਨੂੰ ਬਹੁਤ ਸਾਰੇ ਪੈਸੇ ਦਿੰਦੇ ਆ ਵੀ ਤਾਂ ਉਹਨਾਂ ਦੀ ਤੁਸੀਂ ਮਦਦ ਕਰਨਾ ਚਾਹੁੰਦੇ ਆ, ਇਹ ਕੱਲ੍ਹ ਵੀ ਤੁਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ, ਜਿਹੜੇ ਲੋਕ ਘਰ ਲਈ ਬੈਠੇ ਉਹਨਾਂ ਦੀ ਕੌਣ ਮਦਦ ਕਰੇ ਜਿਹਨਾਂ ਦੇ ਘਰ ਬੈਂਕਰਪਟ ਹੋ ਰਹੇ ਹਨ। ਇਸੇ ਤਰ੍ਹਾਂ ਟ੍ਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਮੀਟਿੰਗਾਂ ਲੋਕਾਂ ਨੇ ਬਹੁਤ ਰੱਖੀਆਂ, ਕੋਈ ਮੁੱਦਾ ਨਹੀਂ ਹੱਲ ਹੋਇਆ, ਗੱਲ ਕੀ ਆ?
20: ਬਿਲਕੁਲ ਤੁਸੀਂ ਸਹੀ ਕਿਹਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਜੀਟੇਸ਼ਨ ਹੁੰਦੇ ਆ, ਬਹੁਤ ਸਾਰੇ, ਪਰ ਕਈ ਵਾਰ ਇੰਡਸਟਰੀਜ਼ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਆਪਣਾ ਫੇਲੀਅਰ ਹੁੰਦਾ ਹੈ, ਕਿਉਂਕਿ ਆਪਾਂ ਜੁਆਇੰਟ ਨਹੀਂ ਹੋ ਪਾਉਂਦੇ, ਅਸੀਂ ਆਪਣੀ ਰਿਸਪੋਂਸੀਬਿਲਟੀ ਨੂੰ ਨਹੀਂ ਕਦੀ ਸਮਝਦੇ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਹਾਊ ਪੇ ਜੇ ਕੋਈ ਕੰਮ ਕਰਨਾ ਤਾਂ ਕੋਈ ਹੋਰ ਹੀ ਕਰੀ ਜਾਵੇ, ਬਟ ਜਦੋਂ ਆਪਾਂ ਜੁਆਇੰਟ ਹੋ ਕੇ ਇਕੱਠੇ ਹੋ ਕੇ ਕੋਈ ਵੀ ਇੰਡਸਟਰੀ ਹੋਵੇ
19: ਜੀ
20: ਉੱਤੇ ਰਲ ਕੇ ਹਮਲਾ ਮਾਰਦੇ ਹਾਂ ਤਾਂ ਡੈਫੀਨੇਟਲੀ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਜਾਂਦੀ ਹੈ, ਕਿਉਂਕਿ ਹੁਣ ਜਿਹੜਾ ਡੈਮੋਕ੍ਰੇਸੀ ਦਾ ਸਿਸਟਮ ਹੈ ਪੂਰੇ ਵਰਲਡ ਦੇ ਵਿੱਚ, ਇਹ ਸ਼ੁਰੂ ਤਾਂ ਡੈਮੋਕ੍ਰੇਸੀ ਤਾਂ ਹੁੰਦਾ ਆ, ਪਰ ਜਿਸ ਦਿਨ ਵੋਟਾਂ ਲੰਘ ਜਾਂਦੀਆਂ ਉਸ ਤੋਂ ਅਗਲੇ ਦਿਨ ਡਿਕਟੇਟਰਸ਼ਿਪ ਦੇ ਵਿੱਚ ਬਦਲ ਜਾਂਦਾ
19: ਜੀ।
20: ਔਰ ਆਪਾਂ ਉਹੀ ਕੁਛ ਦੇਖ ਰਹੇ ਹਾਂ, ਦਿਕਾਪਨੀ ਸਾਹਿਬ ਦੀ ਗੱਲ ਕੀਤੀ ਆ ਕਿ ਉਹ ਵੇਲ ਆਊਟ ਕਰਨਾ ਚਾਹੁੰਦੇ ਆ ਬਿਲਡਰ ਨੂੰ ਵੈਨਕੂਵਰ ਦੇ ਵਿੱਚ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਪਈਆਂ, ਪਰ ਇਹ ਕੋਈ ਸਲਿਊਸ਼ਨ ਦਾ ਹੱਲ ਨਹੀਂ ਹੈਗਾ। ਹੁਣ ਜੇ ਤੁਸੀਂ ਉਹ ਗਵਰਨਮੈਂਟ ਟੈਕਸਪੇਅਰ ਦੀ ਮਨੀ ਨੂੰ ਇੰਨੇ ਵੱਡੇ ਪੱਧਰ 'ਤੇ ਸਪੈਂਡ ਕਰਕੇ ਬਿਲਡਿੰਗ ਨੂੰ ਬਾਏ ਕਰੂਗੀ, ਅਤੇ ਆਫਟਰ ਆਲ ਫਿਰ ਉਹ ਜਿਹੜੀਆਂ ਬਿਲਡਿੰਗ ਜਿਹੜੇ ਲੋਕਾਂ ਨੇ ਪਹਿਲਾਂ ਉੱਥੇ ਬਾਏ ਕਰਨੀ ਆ, ਉਹਨਾਂ ਨੂੰ ਹੋ ਸਕਦਾ ਕਿ ਉਹ ਇੱਕ ਪੋਸ਼ ਏਰੀਏ ਦਾ ਨਾਂ ਦੇ ਕੇ, ਇੱਕ ਹਾਈਫਾਈ ਏਰੀਏ ਦਾ ਨਾਂ ਦੇ ਕੇ, ਇੱਕ ਕਲੀਨ ਕਮਿਊਨਿਟੀ ਦਾ ਨਾਂ ਦੇ ਕੇ ਲੋਕਾਂ ਨੂੰ ਜਿਹੜੀਆਂ ਵੇਚੀਆਂ ਗਈਆਂ ਹਨ। ਪਰ ਜਦੋਂ ਹੁਣ ਗਵਰਨਮੈਂਟ ਨੇ ਉਹ ਮੁੜ ਕੇ ਲੋ ਇਨਕਮ ਫੈਮਿਲੀਜ਼ ਜਾਂ ਜਿਹੜੀਆਂ ਥੱਲੇ, ਆਪਾਂ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਕੋਈ ਦੂਜੇ ਦਰਜੇ ਦੇ ਸ਼ਹਿਰੀ
19: ਜੀ,
20: ਤੋ ਆਲ ਕੈਨੇਡੀਅਨਸ ਆਲ ਆਰ ਇਕੁਅਲ, ਕਿਉਂਕਿ ਕੈਨੇਡਾ ਹਮੇਸ਼ਾ ਜਿਹੜਾ ਹੈਗਾ ਵਧਾਈ ਰਿਹਾ ਆ ਹਿਊਮਨ ਰਾਈਟਸ ਦੇ ਉੱਤੇ। ਪਰ ਇਹ ਆਪਣੇ ਆਪ ਹੀ ਇੱਕ ਧਾਰਨਾ ਬਣ ਜਾਂਦੀ ਹੁੰਦੀ ਆ ਜੇ ਉਹ ਲਾਈਫ ਸਟਾਈਲ ਜਿਹੜਾ ਹੈਗਾ ਆ ਉਹ ਚੇਂਜ ਹੋ ਜਾਂਦਾ ਹੁੰਦਾ ਉਸ ਏਰੀਏ ਦਾ ਉਸ ਜਗ੍ਹਾ ਦਾ। ਸੋ ਇੰਨੇ ਮਹਿੰਗੇ ਪ੍ਰੋਜੈਕਟ ਗਵਰਨਮੈਂਟ ਬਾਏ ਕਰਕੇ ਡੈਫੀਨੇਟਲੀ ਕਿ ਉਹ ਲੋੜਵੰਦ ਲੋਕਾਂ ਨੂੰ ਇਹ ਦਊਗੀ।
19: ਇਹ ਵੀ ਵੋਟ ਬੈਂਕ ਹੀ ਲੱਗਦਾ ਜਾਂ ਪੈਸਾ ਜਿਹੜੇ ਇਹਨਾਂ ਦੀਆਂ ਫੰਡ ਡਿਨਰ ਦਿੰਦੇ ਉਹਨਾਂ ਪਾਸੇ ਜਿਹੜੀ ਆ ਮਦਦ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਆਵਾਜ਼ ਉਠਾਉਂਦੇ ਬਾਅਦ ਕਹਿੰਦੇ ਕੋਸ਼ਿਸ਼ ਕੀਤੀ ਸੀ ਨਹੀਂ ਕੁਝ ਹੋਇਆ, ਬਾਅਦ ਸ਼ਾਇਦ ਮੁੱਕਰ ਵੀ ਜਾਣ ਜਾਂ ਹਟ ਵੀ ਜਾਣ, ਇਹ ਕੰਮ ਨਾ ਕਰਨ। ਏਅਰ ਕੈਨੇਡਾ ਨੂੰ ਬੜੀ ਮਦਦ ਕੀਤੀ ਆ, ਆਹ ਆਪਣੇ ਕੈਨੇਡਾ ਪੋਸਟ ਬੜੀ ਮਦਦ ਕੀਤੀ ਆ, ਯੂਕਰ ਬਹੁਤ ਸਾਰੇ ਪੈਸੇ ਭੇਜੇ, ਇੱਥੇ ਲੋਕ ਤੜਫ ਰਹੇ ਹਨ, ਤਰਸ ਰਹੇ ਹਨ, ਵੇਜਿਸ ਵਧਣੇ ਚਾਹੀਦੇ ਹਨ, ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਟਰੱਕ ਬਹੁਤ ਵੇਜਿਸ ਘੱਟ ਹਨ, ਪਰ ਜੇ ਵੇਜ ਆਧਾਰ 'ਤੇ ਉੱਧਰੋਂ ਜਿਹੜੇ ਕੰਪਨੀ ਦੇ ਮਾਲਕ ਨੂੰ ਕਹਿੰਦੇ ਸਾਡਾ ਨਹੀਂ ਇੱਧਰ ਕੁਝ ਬਣਦਾ, ਪਰ ਕੁਝ ਨਾ ਕੁਝ ਤਾਂ ਇਹਨਾਂ ਨੂੰ ਕਰਨਾ ਪੈਣਾ, ਕਿਸੇ ਨੂੰ ਤਾਂ ਕਿਸੇ ਨਾ ਕਿਸੇ ਦੀ ਮਦਦ ਕਰਕੇ ਇਹ ਇਕੋਨਮੀ ਤੋੜਨੀ ਪੈਣੀ ਆ। ਇਹਨਾਂ ਨੇ ਬਹੁਤ ਵਧੀਆ ਇਹ ਮੀਟਿੰਗ ਰੱਖੀ ਹੈ ਸਪਤੰਬਰ ਦੇ ਵਿੱਚ ਪਹੁੰਚੇ ਦੀ।
0: ਇਲੀਗਲ ਟਰੱਕਿੰਗ ਇਜ਼ ਨਾਟ ਜਸਟ ਐਨ ਇੰਡਸਟਰੀ ਪ੍ਰੋਬਲਮ, ਇਟ ਪੁੱਟਸ ਆਰ ਫੈਮਿਲੀਜ਼ ਐਂਡ ਇਕਨੋਮੀ ਐਟ ਰਿਸਕ। ਰੋਗ ਆਪਰੇਟਰਸ ਆਰ ਪੁਟਿੰਗ ਅਨਟ੍ਰੇਨਡ ਡਰਾਈਵਰਸ ਬਿਹਾਈਂਡ ਦ ਵੀਲ, ਦੇ ਡੋਜ ਟੈਕਸਸ, ਐਕਸਪਲੋਇਟ ਵਲਨਰੇਬਲ ਵਰਕਰਸ ਐਂਡ ਫੋਰਸ ਆਨੈਸਟ ਕੈਰੀਅਰਸ ਟੂ ਪੇ ਦ ਪ੍ਰਾਈਸ। ਜੁਆਇਨ ਅਸ ਇਨ ਡਿਮਾਂਡਿੰਗ ਰੀਅਲ ਐਨਫੋਰਸਮੈਂਟ, ਰੀਅਲ ਅਕਾਊਂਟੇਬਿਲਿਟੀ ਐਂਡ ਰੀਅਲ ਕਨਸੀਕਵੈਂਸਿਸ ਫਾਰ ਲਾਅ ਬ੍ਰੇਕਰਸ। ਅਨਸੇਫ ਟਰੱਕਸ ਡੋਨਟ ਸਟੇ ਇਨ ਵਨ ਪ੍ਰੋਵਿੰਸ, ਦੇ ਟਰੈਵਲ ਦ ਹਾਈਵੇਜ਼ ਦੈਟ ਕੀਪ ਕੈਨੇਡਾ ਮੂਵਿੰਗ। Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: ਤੇ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਇਸ ਖੂਬਸੂਰਤ ਸਵੇਰ ਦੇ ਲਈ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਬਸ ਜੁੜਨਗੇ ਕੁਛ ਹੀ ਸਮੇਂ ਦੇ ਵਿੱਚ ਜੁੜ ਜਾਣਗੇ। ਪ੍ਰੋਗਰਾਮ ਥੋੜ੍ਹਾ ਜਿਹਾ 2 ਮਿੰਟ ਡਿਲੇ ਆ ਕਿਉਂਕਿ ਸਿਸਟਮ ਰਿਸਪੋਂਡ ਨਹੀਂ ਕਰ ਰਿਹਾ। ਕਈ ਵਾਰੀ ਹੁੰਦਾ ਨਾ ਕਿ ਪਿੱਛੋਂ ਆਪਾਂ ਵੀ ਸਵੇਰੇ ਕਈ ਵਾਰੀ ਉੱਠਦੇ ਹਾਂ ਅਤੇ ਸਰੀਰ ਉਹ ਰਿਸਪੋਂਡ ਨਹੀਂ ਦਿੰਦਾ, ਸੋ ਐਵੇਂ ਅੱਜ ਸਾਨੂੰ ਸਿਸਟਮ ਰਿਸਪੋਂਡ ਨਹੀਂ ਕਰ ਰਿਹਾ। ਸੋ 905-673-3337 ਬਟ ਸਭ ਕੁਝ ਪਰਫੈਕਟ ਹੋ ਜਾਣਾ। ਜੁੜਿਓ ਪੰਜਾਬੀ ਲਹਿਰ ਨਾਲ AM 530 ਦੀ ਸੁਪਰ ਫ੍ਰੀਕੁਐਂਸੀ ਤੋਂ। ਆਪਾਂ ਤੁਹਾਡੇ ਲਈ ਖਬਰਾਂ ਲੈ ਕੇ ਆਵਾਂਗੇ, ਖਬਰਾਂ ਦੇ ਨਾਲ ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰੀ ਦੇ ਜਵਾਬ ਹੋਣਗੇ। ਸੋ 905-673-3337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। 905-673-3337 905-673-3337 ਚੈੱਕ ਕਰੀਏ ਸਿਸਟਮ ਨੂੰ ਚੈੱਕ, ਜੇ ਸਿਸਟਮ ਨੇ ਕੁਛ ਥੋੜ੍ਹਾ ਜਿਹਾ ਰਿਸਪੋਂਡ ਕੀਤਾ ਹੋਵੇ ਤਾਂ 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਪੰਜਾਬੀ ਲਹਿਰਾਂ ਉਹ ਭਾਈ ਚੱਲ ਪੋ ਮੋਰਨਿੰਗ ਟਾਈਮ ਇੱਦਾਂ ਨਾ ਹੋਣਾ ਚਾਹੀਦਾ। 905-673-3337 ਤਦ ਤੱਕ ਆਪਾਂ 2 ਮੈਸੇਜ ਲਾ ਦਈਏ ਜਦ ਤੱਕ ਆਪਣਾ ਸਿਸਟਮ ਸਟਾਰਟ ਹੁੰਦਾ। ਇਹ ਇੰਜਨ ਠੰਡਾ ਲੱਗ ਰਿਹਾ ਅੱਜ। 905-673-3337 ਪੰਜਾਬੀ ਲਹਿਰਾਂ
1: ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: have with any businesses advertised on our shows.
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: ਕਿਆ ਬਾਤ ਹੈ ਜੀ। 905-673-3337 ਰਾਬਤਾ ਸਾਡਾ ਜੁੜ ਗਿਆ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਨਿਰਪੱਖ ਨੇੜੇ ਰਵਾਜ ਸਾਡੇ ਨਾਲ ਜੁੜ ਚੁੱਕੇ ਨੇ। ਥੋੜ੍ਹਾ ਜਿਹਾ ਸਿਸਟਮ ਨੇ ਡਿਲੇ ਕਰਤਾ ਸੀ ਪਰ ਪੰਜਾਬ ਦੀ ਗੱਲ ਅਤੇ ਪੰਜਾਬ ਦਾ ਹੀ ਉੱਤੋਂ ਮਿਊਜ਼ਿਕ ਲੱਗ ਗਿਆ ਅਤੇ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਕਰਦੇ ਹਾਂ ਤਾਂ ਕਿ ਆਪਾਂ ਪ੍ਰੋਗਰਾਮ ਨੂੰ ਅੱਗੇ ਵੱਲ ਤੋਰ ਸਕੀਏ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਆਲਰੇਡੀ 3-4 ਮਿੰਟ ਲੇਟ ਹਾਂ, ਸੋ ਆਪਾਂ ਪਹਿਲੀ ਖਬਰ ਵੱਲ ਚੱਲੀਏ ਤਾਂ ਕਿ ਸਰੋਤਿਆਂ ਦੀ ਜਿਹੜੀ ਵੇਟ ਹੈ ਉਸਨੂੰ ਖਤਮ ਕਰੀਏ। ਸੋ ਰਮੇਸ਼ ਜੀ, ਕੱਲ੍ਹ ਕੋਈ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜੀ?
1: ਪ੍ਰਭ ਸੰਧੂ ਜੀ, ਮੀਟਿੰਗ 1 ਜੁਲਾਈ ਭਾਵ ਕਿ ਜਿਸ ਤਰ੍ਹਾਂ ਤੁਸੀਂ ਕੱਲ ਦਾ ਜ਼ਿਕਰ ਕੀਤਾ ਵਾਕਈ ਹੋਣੀ ਹੈ। ਹੁਣ ਉਹ ਬੈਠਕ ਅਹਿਮ ਕਿਉਂ ਆ, ਇਹ ਆਪਣੇ ਆਪ ਦੇ ਵਿੱਚ ਇਸ ਵੇਲੇ ਮਹੱਤਵਪੂਰਨ ਨੁਕਤਾ ਬਣ ਗਿਆ, ਕਿਉਂਕਿ ਕੱਲ ਤੱਕ ਚਰਚੇ ਸੀ ਕਿ ਇਸ ਬੈਠਕ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਨੇ ਉਹਦੇ ਵਿੱਚ ਕੁਛ ਕਾਨੂੰਨ ਹੋ ਸਕਦੇ ਨੇ ਜਿਹੜੇ ਕੁਛ ਸੋਧਾ ਕਰਨੀਆਂ ਹੋਣ ਜਾਂ ਕੁਛ ਲੋਕਾਂ ਲਈ ਲਾਭ ਵਾਲੀਆਂ ਗੱਲਾਂ, ਖਾਸ ਕਰਕੇ ਔਰਤਾਂ ਨੂੰ ਜਿਹੜਾ ਉਹ 1000 ਰੁਪਏ ਵਾਲੀ ਸਕੀਮ ਹੈ ਉਹਦੇ ਬਾਬਤ ਕੁਛ ਗੱਲਾਂ ਬਾਤਾਂ ਦੇ ਚਰਚੇ ਸੀ। ਔਰ ਸਭ ਤੋਂ ਮਹੱਤਵਪੂਰਨ ਸੀ ਕਿ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਪਰੰਤੂ ਪ੍ਰਭ ਸੰਧੂ ਜੀ, ਜਿਹੜੀਆਂ ਤਾਜ਼ਾ ਖਬਰਾਂ ਨੇ ਕਿ ਉਹ ਮੀਟਿੰਗ ਦੀ ਵਿਸ਼ੇਸ਼ਤਾ ਇਸ ਕਰਕੇ ਜ਼ਿਆਦਾ ਹੋ ਗਈ ਜਿਹੜਾ ਕੱਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੀ ਸਰਕਾਰ ਹੀ ਕਹਿ ਸਕਦੇ ਹਾਂ ਜਿਹਨੇ ਸਿੱਖ ਵਿਧਾਇਕ ਉਹਨਾਂ ਨੂੰ ਤਲਬ ਕੀਤਾ ਸੀ, ਔਰ ਉਸ ਬੈਠਕ ਦੇ ਵਿੱਚ ਅਸੀਂ ਬੀਤੇ ਕੱਲ ਵੀ ਸਾਂਝਾ ਪਾਈਆਂ ਕਿ ਲਗਭਗ ਇਹ ਗੱਲ ਸਾਫ਼ ਹੋ ਗਈ ਕਿ ਜਿਹੜਾ ਨਵਾਂ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਖਿਲਾਫ ਬਣਿਆ, ਉਹ ਕਾਨੂੰਨ ਬਣਾਉਣ ਵੇਲੇ ਕੁਛ ਅਣਗਹਿਲੀਆਂ ਹੋਈਆਂ, ਕੁਛ ਵਿਧਾਇਕਾਂ ਦੀ ਰਾਏ ਵੀ ਨਹੀਂ ਲਈ ਗਈ, ਵਿਧਾਇਕਾਂ ਨੇ ਬਿਨਾਂ ਪੜੇ ਕਾਹਲੀ ਵਿੱਚ ਦਸਤਖਤ ਕਰ ਦਿੱਤੇ, ਕਈਆਂ ਤੋਂ ਕਰਾ ਲਏ, ਕਈਆਂ ਨੇ ਕਰ ਦਿੱਤੇ। ਕੱਲ੍ਹ ਵਾਲੀ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਜਿਹੜੀ ਜਿੱਥੇ ਤਲਬ ਕੀਤੇ ਸੀ, ਜਿਹੜੀ ਉਹ ਇਕੱਤਰਤਾ ਸੀ, ਉਹ 'ਚ ਗੱਲ ਸਾਫ਼ ਹੋ ਗਈ ਸੀ ਕਿ ਜਿਹੜੇ ਪੰਜਾਬ ਦੇ ਬਹੁਤ ਸਾਰੇ ਵਿਧਾਇਕਾਂ ਨੇ ਜਦੋਂ ਉਸ ਕਾਨੂੰਨ ਨੂੰ ਪਾਸ ਕੀਤਾ ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਕਾਨੂੰਨ ਕੀ ਹੈ। ਔਰ ਮਾਫ਼ ਕਰਨਾ, ਸੱਚ ਇਹ ਹੈ ਕਿ ਕਈ ਵਿਧਾਇਕ ਅਜੇ ਵੀ ਉਸ

0: ਮੀਟਿੰਗ ਦਾ ਜੇ ਅਸੀਂ ਸਮੁੱਚਾ ਸਿੱਟਾ ਕੱਢਣਾ ਹੋਵੇ, ਏਦਾਂ ਦੇ ਆ ਜਿਹਨਾਂ ਨੂੰ ਹੁਣ ਤੱਕ ਵੀ ਉਸ ਕਾਨੂੰਨ ਦਾ ਕੋਈ ਪੂਰਨ ਗਿਆਨ ਨਹੀਂ ਹੈ। ਔਰ ਲਗਭਗ ਸਾਰੇ ਜਣੇ ਇਹ ਗੱਲ ਸਹਿਮਤੀ ਦੇ ਕੇ ਆਏ ਕਿ ਉਹ ਕਾਨੂੰਨ ਵਿੱਚ ਸੋਧਾਂ ਅਸੀਂ ਕਰਨ ਨੂੰ ਤਿਆਰ ਹਾਂ। ਜਿਹੜੀ ਅਕਾਲ ਤਖ਼ਤ ਸਾਹਿਬ ਕਹਿੰਦਾ, ਅਕਾਲ ਤਖ਼ਤ ਸਾਹਿਬ ਦੇ ਅਸੀਂ ਆਦੇਸ਼ਾਂ ਨੂੰ ਮੰਨਣ ਨੂੰ ਤਿਆਰ ਹਾਂ, ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਬੜੇ ਸਿੱਧੇ ਪੱਧਰੇ ਆ ਕਿ ਜਿਹੜਾ ਬੇਅਦਬੀਆਂ ਸੰਬੰਧੀ ਕਾਨੂੰਨ ਹੈ ਉਹਨੂੰ ਤੁਰੰਤ ਰੋਕਿਆ ਜਾਵੇ, ਤੇ ਇੱਕ ਮਹੀਨੇ ਦੇ ਵਿੱਚ ਵਿੱਚ ਉਹਦੇ ਵਿੱਚ ਜਿਹੜੀਆਂ ਕੁਛ ਸੋਧਾਂ ਨੇ, ਜਿਹੜੀਆਂ ਜ਼ਰੂਰੀ ਸੋਧਾਂ ਨੇ ਉਹ ਕੀਤੀਆਂ ਜਾਣ। ਹੁਣ ਉਹ ਮੀਟਿੰਗ ਨੂੰ ਵੀ ਲਗਭਗ ਕਹਿ ਸਕਦੇ ਕਿ 24 ਘੰਟੇ ਤੋਂ ਬਾਅਦ ਸਮਾਂ ਹੋ ਗਿਆ। ਅਜੇ ਤੱਕ ਪੰਜਾਬ ਦੀ ਸਰਕਾਰ ਨੇ ਨਾ ਤੇ ਕਾਨੂੰਨ ਤੇ ਰੋਕ ਲਾਈ ਹੈ, ਨਾ ਪੰਜਾਬ ਦੀ ਸਰਕਾਰ ਦਾ ਸਰਕਾਰ ਵਾਲੇ ਪਾਸਿਓਂ ਕੋਈ ਅਧਿਕਾਰਤ ਬਿਆਨ ਆਇਆ, ਨਾ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਆਇਆ। ਹੁਣ ਇਸ ਕਰਕੇ ਕੱਲ੍ਹ ਵਾਲੀ ਜਿਹੜੀ ਕੈਬਨਿਟ ਬੈਠਕ ਹੈ ਉਹਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੈ ਕਿ ਸ਼ਾਇਦ ਉਹਦੇ ਵਿੱਚੋਂ ਕੁਛ ਇਸ ਕਾਨੂੰਨਾਂ ਦੇ ਸੰਦਰਭ ਦੇ ਵਿੱਚ ਫੈਸਲਾ ਲਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਜੇ ਅਕਾਲ ਤਖ਼ਤ ਸਾਹਿਬ ਦੇ ਹਿਸਾਬ ਦੇ ਨਾਲ ਕਰੀਏ ਫਿਰ ਤੇ ਕੱਲ੍ਹ ਉਮੀਦ ਹੈ ਕਿ ਇਸ ਕਾਨੂੰਨ ਦੇ ਉੱਪਰ ਰੋਕ ਲੱਗ ਜਾਏਗੀ, ਨਵੀਂ ਕਮੇਟੀ ਗਠਿਤ ਹੋ ਸਕਦੀ ਹੈ ਜਿਹੜੀ ਕਮੇਟੀ ਅਕਾਲ ਤਖ਼ਤ ਸਾਹਿਬ ਤੋਂ SGPC ਤੋਂ ਰਾਏ ਲਏਗੀ ਤੇ ਨਵੇਂ ਸਿਰੇ ਤੋਂ ਉਸ ਕਾਨੂੰਨ ਵਿੱਚ ਜਿਹੜੀਆਂ ਲੜੀਂਦੀਆਂ ਸੋਧਾਂ ਕਰਕੇ ਨਵੇਂ ਸਿਰੇ ਤੋਂ ਉਸਨੂੰ ਪਾਸ ਕਰੇਗੀ। ਬਾਕੀ ਕੱਲ੍ਹ ਕੈਬਨਿਟ ਬੈਠਕ ਵਿੱਚ ਪੇਖਦੇ ਆ ਤੇ ਜੇ ਸੰਧੂ ਸਾਹਿਬ ਕੱਲ੍ਹ ਕੈਬਨਿਟ ਬੈਠਕ ਵਿੱਚ ਵੀ ਇਸ ਕਾਨੂੰਨ ਤੇ ਚਰਚੇ ਨਾ ਹੋਏ, ਕਾਨੂੰਨ ਤੇ ਰੋਕ ਨਾ ਲੱਗੀ, ਫਿਰ ਤੇ ਗੱਲ ਹੀ ਸਿੱਧੀ ਪੱਧਰੀ ਹੈ ਜਿਹੜੀ ਮੈਂ ਬੀਤੇ ਕੱਲ ਖਦਸ਼ਾ ਜ਼ਾਹਰ ਕੀਤਾ ਸੀ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੌਕੇ ਦੀ ਸਰਕਾਰ ਇੱਧਰ ਉੱਧਰ ਕਰੇਗੀ। ਬਾਕੀ ਕੱਲ ਦੇਖਦੇ ਹਾਂ ਕਿ ਕੱਲ ਪੰਜਾਬ ਦੀ ਸਰਕਾਰ ਕੀ ਫੈਸਲਾ ਲੈਂਦੀ। ਉਮੀਦ ਇਹੀ ਹੈ ਕਿ ਕੱਲ ਬੇਅਦਬੀਆਂ ਸੰਬੰਧੀ ਬਣੇ ਨਵੇਂ ਕਾਨੂੰਨ ਤੇ ਰੋਕ ਲੱਗ ਸਕਦੀ ਹੈ।
1: ਜੀ ਬਿਲਕੁਲ, ਨਾਲ ਦੀ ਨਾਲ ਮੱਲੀ ਟੈਂਟ ਸਰਵਿਸ ਦਾ ਸੁਨੇਹਾ ਦੇ ਦਈਏ। ਜੇ ਤੁਸੀਂ ਆਊਟਡੋਰ ਕੋਈ ਵੀ ਈਵੈਂਟ ਕਰਵਾਉਣਾ, ਵਿਆਹ ਦਾ ਫੰਕਸ਼ਨ ਆ, ਪਾਰਟੀ ਆ, ਬਰਥਡੇ ਪਾਰਟੀ ਆ, ਤਾਂ ਉਹਦੇ ਲਈ ਤੁਹਾਨੂੰ ਆਊਟਡੋਰ ਈਵੈਂਟਸ ਲਈ ਟੈਂਟ ਚਾਹੀਦਾ। ਔਰ ਟੈਂਟ ਦੀ ਦੁਨੀਆ ਦੇ ਵਿੱਚ ਸਭ ਤੋਂ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਮੱਲੀ ਟੈਂਟ ਸਰਵਿਸ 647-999-2569-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ। ਕੈਲਡਨ, ਖੂਬਸੂਰਤ ਫੁੱਲਾਂ ਦਾ ਸ਼ਹਿਰ, ਕੈਲਡਨ 416-898-7878 ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਘਰ ਵਾਸਤੇ, ਬੈਕਯਾਰਡ ਵਾਸਤੇ ਤੁਸੀਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਹੋਣ ਅਤੇ ਜਾਂ ਤੁਸੀਂ ਫਰੈਸ਼ ਚੱਕੀ ਆਟਾ ਅਤੇ ਸਬਜ਼ੀਆਂ, ਹਰੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਦੇ ਲਈ ਵੀ ਗਿੱਲ ਫਾਰਮ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਓ। 416-898-7878 416-898-7878 ਗਿੱਲ ਫਾਰਮ ਕੈਲਡਨ, ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। ਨਾਲ ਦੀ ਨਾਲ ਰਮੇਸ਼ ਜੀ, ਪੰਜਾਬ ਦੇ ਵਿੱਚ ਹੁਣ ਜਿਹੜੇ ਹਾਲਾਤ ਵੇਖ ਰਹੇ ਆ, ਤੁਹਾਨੂੰ ਕੀ ਤੁਹਾਡੀ ਇਹਦੇ 'ਤੇ ਰਾਏ ਆ ਕਿ ਧਰਮ ਦੀ ਜਿਹੜੀ ਰਾਜਨੀਤੀ ਆ ਉਹ ਭਾਰੂ ਹੋ ਚੁੱਕੀ ਆ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਅਜੇ ਵੀ ਰਾਜਨੀਤੀ ਜਿਹੜੀ ਇੱਕ ਅਲੱਗ ਪਲੜੇ ਦੇ ਵਿੱਚ ਭਾਰ ਕਰ ਰਹੀ ਹੈ?
0: ਸੰਧੂ ਸਾਹਿਬ, ਉਵੇਂ ਇੱਥੇ ਭਾਰਤ ਵਿੱਚ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਪਹਿਲੇ ਹਾਲਾਤਾਂ ਦੀ ਗੱਲ ਕਰੀਏ, ਆਜ਼ਾਦੀ ਸਮੇਂ ਹਾਲਾਤਾਂ ਦੀ ਗੱਲ ਕਰੀਏ ਤੇ ਉਸ ਵੇਲੇ ਹੋਈ ਭਾਰਤ ਪਾਕਿਸਤਾਨ ਵੰਡ ਦੀ ਗੱਲ ਕਰੀਏ, ਬਾਅਦ ਵਿੱਚ ਬਹੁਤ ਕੁਛ ਦੇਖੋ, ਧਰਮ ਤੇ ਹਮੇਸ਼ਾ ਹੀ ਇੱਥੇ ਸਿਆਸੀ ਪਾਰਟੀਆਂ ਨੇ ਹਾਵੀ ਰੱਖਿਆ ਹੈ। ਧਰਮ ਦੇ ਨਾਂ ਤੇ ਸਿਆਸਤ ਕੀਤੀ, ਧਰਮ ਦੇ ਨਾਂ ਤੇ ਵੋਟਾਂ ਲਈਆਂ, ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਲੋਕਾਂ ਨੂੰ ਲੜਾਇਆ। ਬਹੁਤ ਵੱਡੇ ਪੱਧਰ ਤੇ ਧਰਮ ਦੇ ਨਾਂ ਤੇ ਕਤਲੋ ਗਾਰਤ ਭਾਰਤ ਵਿੱਚ ਕੋਈ ਅੱਜ ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜੇ ਪੰਜਾਬ ਨਾਲ ਗੱਲ ਜੋੜ ਕੇ ਕਰਾਂ ਤੇ ਹਾਲਾਤ ਪੰਜਾਬ ਦੇ ਵੀ ਇਹੀ ਹੈ। ਹੁਣ ਜੇ ਸਰਕਾਰਾਂ ਨਾਲ ਜੋੜ ਕੇ ਗੱਲ ਕਰੀਏ ਤੇ ਦੋ ਪਾਰਟੀਆਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ। ਜੇ ਮੈਂ 4.5 ਸਾਲ ਪਿੱਛੇ ਚਲੇ ਜਾਵਾਂ, ਇੱਕ ਅਕਾਲੀ ਸੀ, ਇੱਕ ਕਾਂਗਰਸ ਸੀ। ਤਾਂ ਸੰਧੂ ਜੀ, ਸਿਆਸਤ ਉਹਨਾਂ ਨੇ ਵੀ ਕੀਤੀ ਆ, ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੜੇ ਖਰੇ ਬੰਦੇ ਸੀ। ਉਹਨਾਂ ਨੇ ਵੀ ਰੱਜ ਕੇ ਧਰਮ ਦੀ ਸਿਆਸਤ ਕੀਤੀ। ਪਰੰਤੂ ਮਾਫ ਕਰਨਾ ਪ੍ਰਭ ਸੰਧੂ ਜੀ, ਸੱਚ ਜਿਹੜਾ ਹੁਣ ਤਾਜ਼ਾ ਸੱਚ ਆ ਨਾ, ਉਹ ਪਿਛਲੇ ਝੂਠ ਤੋਂ ਵੀ ਵੱਧ ਖਤਰਨਾਕ ਹੈ। ਪਹਿਲੀਆਂ ਨੇ ਸਿਆਸਤ ਕੀਤੀ, ਧਰਮ ਦੀ ਕੀਤੀ, ਜਾਤ ਦੀ ਕੀਤੀ, ਮਜ਼ਹਬ ਦੀ ਕੀਤੀ, ਜਿੰਨਾ ਕਰ ਸਕਦੇ ਕੀਤੀ। ਹੁਣ ਮੌਕੇ ਤੇ ਜਿਹੜਾ ਪੰਜਾਬੀਆਂ ਨੇ ਇੱਕ ਬਦਲ ਭਾਲਿਆ, ਬਦਲ ਸੀ ਆਮ ਆਦਮੀ ਪਾਰਟੀ। ਸੰਧੂ ਸਾਹਿਬ, ਹਾਲਾਤ ਇਹ ਹੈ ਕਿ ਪੰਜਾਬ ਦੀ ਸਿਆਸਤ 'ਚ ਇਸ ਵੇਲੇ ਧਰਮ ਦੀ ਸਿਆਸਤ ਚਰਮ ਸੀਮਾ ਤੇ ਹੈ, ਚਰਮ ਸੀਮਾ ਤੇ। ਔਰ ਉਹਨੂੰ ਕਰ ਕੌਣ ਰਿਹਾ? ਸਰਕਾਰਾਂ। ਕਦੇ ਕਿਸੇ ਗੁਰੂ ਦਾ ਦਿਨ ਮਨਾ ਲਓ, ਕਦੇ ਕਿਸੇ ਬਾਬੇ ਦਾ ਦਿਨ ਮਨਾ ਲਓ, ਕਦੇ ਕਿਸੇ ਡੇਰੇ ਤੇ ਚਲੇ ਜਾਓ, ਕਦੇ ਕਿਸੇ ਧਰਮ ਦੇ ਨਾਂ ਤੇ ਵੱਖਰੇ ਪ੍ਰੋਗਰਾਮ। ਹਾਲਾਂਕਿ ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਗੁਰੂ ਸਾਹਿਬ ਨੂੰ ਯਾਦ ਕਰਨਾ, ਇਤਿਹਾਸ ਨੂੰ ਯਾਦ ਕਰਨਾ, ਇਤਿਹਾਸ ਨੂੰ ਸੈਲੀਬ੍ਰੇਟ ਕਰਨਾ ਕੋਈ ਗਲਤ ਨਹੀਂ ਹੈ। ਪਰੰਤੂ ਉਸ ਇਤਿਹਾਸ ਦੇ ਨਾਂ ਤੇ ਰਾਜਨੀਤੀ ਕਰਨੀ, ਇਹ ਤੇ ਗੱਲ ਸਮਝ ਆਉਂਦੀ ਆ ਨਾ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਅਸੀਂ ਤਾਜ਼ਾ ਤਰੀਨ ਮਨਾ ਕੇ ਹਟੇ ਆ ਹੁਣੇ। ਮੈਂ ਉਦੋਂ ਜ਼ਿਕਰ ਕਰਦਾ ਰਿਹਾ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ, ਉਹਨਾਂ ਦੀ ਕੁਰਬਾਨੀ ਕੀ ਸੀ, ਕੁਰਬਾਨੀ ਕਿਸ ਲਈ ਸੀ, ਉਸ ਇਤਿਹਾਸ ਨੂੰ ਜੀਵਤ ਰੱਖਣ ਲਈ ਪ੍ਰੋਗਰਾਮ ਹੋਣੇ ਚਾਹੀਦੇ ਆ। ਪਰੰਤੂ ਉਹਨਾਂ ਦੀ ਉਸ ਸ਼ਹੀਦੀ ਦੇ ਨਾਂ ਤੇ, ਸ਼ਹਾਦਤ ਦੇ ਨਾਂ ਤੇ ਅਸੀਂ ਵੱਖਰੇ ਵੱਖਰੇ ਸ਼ਮਿਆਨੇ ਲਾ ਕੇ ਆਪਣੀ ਆਪਣੀ ਡੌਂਡੀ ਪਿੱਟੀਏ, ਵੱਡੇ ਵੱਡੇ ਇਸ਼ਤਿਹਾਰ ਛਾਪ ਦਈਏ, ਇਹ ਤੇ ਗੱਲ ਸਮਝ ਆਉਂਦੀ ਆ ਨਾ ਕਿ ਮੌਕੇ ਦੀ ਸਰਕਾਰ ਨੇ ਕੀ ਕੀਤਾ। ਹੁਣ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਪੰਜਾਬ ਚ ਖੂਬ ਸਿਆਸਤ ਹੋ ਰਹੀ ਹੈ। 650 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਇੱਕ ਪਾਸੇ, ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਜਿਹੜੀ ਲੰਘੀ ਹੈ ਗੁਰੂ ਰਵਿਦਾਸ ਜੀ ਦੀ ਜਯੰਤੀ ਡੇਰਾ ਬੱਲਾਂ, ਹਾਲਾਂਕਿ ਉਹ ਡੇਰਾ ਬੱਲਾਂ ਜੇ ਅਸੀਂ ਕਹੀਏ ਕਿ ਕੋਈ ਬਹੁਤ 500 ਸਾਲ ਪੁਰਾਣਾ, ਕੋਈ 500 ਸਾਲ ਪੁਰਾਣਾ ਨਹੀਂ ਹੈ, ਉੱਥੇ ਗੇੜਾ ਲਾ ਕੇ ਗਏ ਹੈ ਕਿ ਉਹ ਸਿਆਸਤ ਸਮਝ ਨਹੀਂ ਆਉਂਦੀ। ਇਹ ਤੋਂ ਇਲਾਵਾ ਜੇ ਅੱਗੇ ਨੂੰ ਚਲੀਏ, ਤੀਰਥ ਯਾਤਰਾ ਉਵੇਂ ਇਕੱਲੀ ਪੰਜਾਬ ਚ ਨਹੀਂ ਹੈ, ਹੋਰਾਂ ਥਾਵਾਂ ਤੇ ਵੀ ਬੜੀਆਂ ਕੁਛ ਆਹ ਕੁਛ ਚੱਲ ਰਿਹਾ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਤੀਰਥ ਯਾਤਰਾ ਤੁਹਾਡੇ ਤੋਂ ਮੰਗੀ ਕਹਿਣ ਸੀ, ਫਿਰ ਹੁਣ ਤਾਜ਼ਾ ਐਲਾਨ ਇੱਕ ਵਿਸ਼ੇਸ਼ ਭਾਈਚਾਰੇ ਨੂੰ ਖੁਸ਼ ਕਰਨ ਲਈ ਆਮ ਆਦਮੀ ਪਾਰਟੀ ਨੇ ਕੀਤਾ ਹੋਇਆ ਕਿ 1 ਅਗਸਤ ਤੋਂ ਮਥੁਰਾ, ਵਰਿੰਦਾਵਨ, ਹਰਦੁਆਰ, ਰਿਸ਼ੀਕੇਸ਼ ਇੱਕ ਵਿਸ਼ੇਸ਼ ਧਰਮ ਲਈ ਵਿਸ਼ੇਸ਼ ਮੁਫ਼ਤ ਤੀਰਥ ਯਾਤਰਾ ਦੀ ਆਰੰਭਤਾ ਕਰਨ ਜਾ ਰਹੇ 1 ਅਗਸਤ ਤੋਂ। ਔਰ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਸੰਧੂ ਸਾਹਿਬ ਅਰਵਿੰਦ ਕੇਜਰੀਵਾਲ ਪੰਜਾਬ ਆਏ ਹੋਏ ਆ ਔਰ ਪੰਜਾਬ ਦੇ ਵਿੱਚ ਹੁਣ ਨਿੱਤ ਨਿੱਤ ਕਿਸੇ ਨਾ ਕਿਸੇ ਵੱਡੇ ਸ਼ਹਿਰ ਦੇ ਵਿੱਚ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਵੱਡੀ ਇੱਕ ਭਜਨ ਸੰਧਿਆ ਰੱਖੀ ਜਾਂਦੀ ਹੈ। ਵੱਡਾ ਸਾਰਾ ਪੋਸਟਰ ਛਾਪਿਆ ਜਾਂਦਾ ਹੈ, ਸਰਕਾਰ ਦੇ ਉੱਥੇ ਸੋਹਲੇ ਗਾਏ ਜਾਂਦੇ ਆ, ਕਲਾਕਾਰ ਲਿਆਂਦੇ ਜਾਂਦੇ ਆ। ਇੱਥੋਂ ਤੱਕ ਕਿ ਕਲਾਕਾਰਾਂ ਦੇ ਨਾਂ ਤੇ ਸਿਆਸਤ ਹੈ। ਭਾਜਪਾ ਕੋਈ ਵਿਸ਼ਾਲ ਭਜਨ ਸੰਧਿਆ ਕਰਦੀ ਹੈ, ਉਹਨਾਂ ਦਾ ਆਪਣਾ ਕਲਾਕਾਰਾਂ ਦਾ ਇੱਕ ਸਟਾਈਲ ਹੈ। ਆਮ ਆਦਮੀ ਪਾਰਟੀ ਹੋਰ ਦੇ ਨਾਂ ਤੇ ਕਰ ਰਹੀ ਹੈ, ਇਹ ਕਲਾਕਾਰਾਂ ਦੇ ਨਾਂ ਤੇ ਵੀ ਵੰਡੀਆਂ ਪੈ ਚੁੱਕੀਆਂ ਨੇ। ਮੈਂ ਬੀਤੇ ਦਿਨਾਂ ਚ ਇਹ ਵੀ ਦੱਸ ਚੁੱਕਾ ਕਿ ਲਵ ਕੁਸ਼ ਮਾਤਾ ਜਾਨਕੀ ਮੰਦਿਰ ਦਾ ਐਲਾਨ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਚ ਕਰ ਚੁੱਕੇ ਹੈ। ਇੱਕ ਦੋ ਦਿਨ ਰੁਕ ਜੋ, ਹਮਾਰੇ ਰਾਮ ਨਾਟਕ ਪੰਜਾਬ ਦੇ ਵਿੱਚ ਖੇਡਿਆ ਜਾਵੇਗਾ, ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ। ਬਾਕੀ ਆਮ ਆਦਮੀ ਪਾਰਟੀ ਸ਼ਹਿਰੀ ਵੋਟਰ, ਹਿੰਦੂ ਭਾਈਚਾਰੇ ਦੇ ਵੋਟਾਂ ਤੇ ਨਜ਼ਰ ਟਿਕਾ ਕੇ ਬੈਠੀ ਹੈ, ਜਿਹੜੀਆਂ ਤੰਦਾ ਤਾਰਾਂ ਕਿਤੇ SIR ਨਾਲ ਜਾ ਕੇ ਵੀ ਜੁੜਦੀਆਂ ਹੈ। ਕਿਉਂਕਿ ਆਮ ਆਦਮੀ ਪਾਰਟੀ ਹੋਵੇ ਚਾਹੇ ਤੁਸੀਂ ਅਸੀਂ ਹੋਈਏ, ਇੱਕ ਗੱਲ ਦੀ ਸਮਝ ਤੇ ਬਹੁਤਿਆਂ ਨੂੰ ਆ ਗਈ ਹੈ ਕਿ ਪੰਜਾਬ ਚੋਂ ਬਹੁਤ ਵੱਡੀ ਗਿਣਤੀ ਚ ਵੋਟਾਂ ਕੱਟੀਆਂ ਜਾਣੀਆਂ। ਉਹ ਵੋਟਾਂ ਕਿਹੜੀਆਂ ਕੱਟੀਆਂ ਜਾਣੀਆਂ? ਤਾਂ ਸੰਧੂ ਜੀ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀ, ਮੈਨੂੰ ਵੀ ਯਾਦ ਹੈ, ਮੈਂ ਵੀ ਉਹ ਖਬਰਾਂ ਸਾਂਝੀਆਂ ਕਰਦਾ ਰਿਹਾ ਕਿ ਕਿਵੇਂ ਜਹਾਜ਼ ਭਰ ਭਰ ਕੇ ਆਏ ਸੀ ਵਿਦੇਸ਼ਾਂ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ, ਜਹਾਜ਼ ਭਰ ਭਰ ਕੇ ਆਏ ਸੀ। ਜਦੋਂ ਹਵਾਈ ਅੱਡੇ ਦੇ ਉੱਪਰ NRI ਉਤਰਦੇ ਸੀ ਤੇ ਉਤਰਦੇ ਕਹਿੰਦੇ ਸੀ ਅਸੀਂ ਝਾੜੂ ਨੂੰ ਵੋਟਾਂ ਪਾਵਾਂਗੇ, ਇੱਕ ਬਦਲ ਲੈ ਕੇ ਆਉਣਾ। ਹਾਲਾਂਕਿ ਉਹਨਾਂ ਦੇ ਵਿੱਚ ਮਨ ਚ ਕੋਈ ਲਾਲਸਾ ਨਹੀਂ ਸੀ, ਉਹ ਅਹੁਦੇ ਲਈ ਨਹੀਂ ਆਏ ਸੀ, ਉਹ ਪੰਜਾਬ ਦੇ ਵਿੱਚ ਇੱਕ ਬਦਲ ਚਾਹੁੰਦੇ ਸੀ। ਹੁਣ ਬਹੁਤ ਸਾਰੇ NRI ਦੀਆਂ ਵੋਟਾਂ ਜਿਹੜੀਆਂ, ਜਿਹੜੇ ਕਿਸੇ ਕਾਰਨ ਸਿਟੀਜਨ ਹੋ ਗਏ ਉੱਥੋਂ ਦੇ, ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰਕ ਜੀ ਇੱਧਰ ਕੋਈ ਹੈ ਹੀ ਨਹੀਂ ਜਿਹੜਾ ਦਸਤਾਵੇਜ਼ ਦੇ ਸਕੇ, ਜਿਹਦੇ ਘਰ ਫਾਰਮ ਪਹੁੰਚਾਇਆ ਜਾ ਸਕੇ, ਬੜੀਆਂ ਵੋਟਾਂ ਕੱਟੀਆਂ ਜਾਣੀਆਂ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਬਹੁਤ ਵੱਡੀ ਗਿਣਤੀ ਚ ਵਿਦੇਸ਼ਾਂ ਚ ਫਸੇ ਹੋਏ ਹੈ, ਤੇ ਫਿਰ ਉਹ ਪੰਜਾਬੀਆਂ ਦੀਆਂ ਵੋਟਾਂ ਜਦੋਂ ਵੱਡੀ ਗਿਣਤੀ ਚ ਕੱਟੀਆਂ ਜਾਣੀਆਂ, ਉਹ ਵੋਟਾਂ ਦੀ ਪੂਰਤੀ ਤੇ ਕਰਨੀ ਹੈ ਨਾ ਕਿਸੇ ਢੰਗ ਦੇ ਨਾਲ। ਇੱਕ ਵਿਸ਼ੇਸ਼ ਭਾਈਚਾਰੇ ਨੂੰ ਖੁਸ਼ ਕੀਤਾ ਜਾ ਰਿਹਾ, ਪੈਸਾ ਲੋਕਾਂ ਦਾ, ਪੈਸਾ ਸਰਕਾਰ ਦਾ ਤੇ ਧਰਮ ਦੇ ਨਾਂ ਤੇ ਸਿਆਸਤ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਤੇ ਕਰਦੀਆਂ ਰਹੀਆਂ, ਤੇ ਸੰਧੂ ਸਾਹਿਬ ਜਿਹੜੀ ਮੌਕੇ ਦੀ ਹੈ ਪਿਛਲੀਆਂ ਨਾਲੋਂ ਇਸ ਮਾਮਲੇ ਚ 4 ਗੁਣਾ ਅੱਗੇ ਨਿਕਲ ਗਈ ਹੈ। ਠੀਕ ਹੈ, ਕਿਸੇ ਵਿਸ਼ੇਸ਼ ਧਰਮ ਨੂੰ ਉਹਨਾਂ ਦੇ ਇਹ ਦਾ ਪੈਂਤੜੇ ਚੰਗੇ ਵੀ ਲੱਗ ਸਕਦੇ, ਪਰੰਤੂ ਮੈਂ ਨਿੱਜੀ ਤੌਰ ਤੇ ਹਮੇਸ਼ਾ ਹੀ ਇਹ ਗੱਲ ਕਹਿਣਾ ਕਿ ਧਰਮ ਦੇ ਨਾਂ ਤੇ ਸਿਆਸਤ, ਧਰਮ ਦੇ ਨਾਂ ਤੇ ਵੋਟਾਂ ਵਟੋਰੀਆਂ ਕਿਸੇ ਵੀ ਸਮਾਜ ਲਈ ਕਦੇ ਚੰਗਾ ਨਹੀਂ ਹੋ ਸਕਦਾ।
1: ਜੀ ਬਿਲਕੁਲ ਜੀ, ਸਾਡੇ ਨਾਲ ਕਾਲ ਤੇ ਜੁੜ ਚੁੱਕੇ ਨੇ ਸੁਖ ਬਾਈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ। ਸੁਖ ਬਾਈ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੱਪਸਿਡ ਸੋਫਾ ਐਂਡ ਲੱਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲੱਪ ਸੈੱਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ ਟ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਟ੍ਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ ਟ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6427-262-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00-00 35 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੌਮਕਨ ਰੋਡ 6685 ਟੌਮਕਨ ਰੋਡ ਪਰ।
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
1: ਬਿਲਕੁਲ ਜੀ, ਸਵਾਗਤ ਆ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਇਸ ਹਿੱਸੇ ਵਿੱਚ। ਔਰ ਨਾਲ ਦੀ ਨਾਲ ਰਮੇਸ਼ ਜੀ, ਪਿਛਲੇ ਦਿਨੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਸਰਕਾਰਾਂ ਦੀ ਵਾਹ ਵਾਹ ਵੀ ਹੋਈ, ਬਹੁਤ ਸਾਰੇ ਲੋਕਾਂ ਨੇ ਵੀ ਉੱਥੇ ਬਹੁਤ ਸਾਥ ਦਿੱਤਾ। ਮੈਂ ਗੱਲ ਕਰ ਰਿਹਾ ਕਿ ਬੋਰਵੇਲ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਸਾਰੇ ਬੱਚੇ ਡਿੱਗੇ ਔਰ ਬੜੀਆਂ ਜਾਨਾਂ ਬਚਾਈਆਂ ਵੀ ਗਈਆਂ, ਬੜੀਆਂ ਜਾਨਾਂ ਚਲੀਆਂ ਵੀ ਗਈਆਂ। ਇਹ ਆਏ ਸਮੇਂ 'ਤੇ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ, ਇਹਨਾਂ 'ਤੇ ਕੋਈ ਪਾਬੰਦੀ ਨਹੀਂ ਲੱਗੀ, ਕੋਈ ਠੋਸ ਕਾਨੂੰਨ ਨਹੀਂ ਬਣੇ। ਅਤੇ ਹੁਣ ਫਿਰ ਇਹ ਖਬਰ ਆ ਰਹੀ ਆ, ਇੱਕ ਹੋਰ ਮਾਸੂਮ ਬੋਰਵੈਲ 'ਚ ਡਿੱਗਿਆ ਜੀ। ਕਿੱਥੋਂ ਦੀ ਇਹ ਖਬਰ ਆ?
0: ਪ੍ਰਭ ਸੰਧੂ ਜੀ, ਖਬਰ ਖੱਬੇ ਪਾਸਿਓਂ ਹੋਵੇ, ਸੱਜੇ ਪਾਸਿਓਂ ਹੋਵੇ, ਚੜ੍ਹਦੇ 'ਚ ਹੋਵੇ, ਲਹਿੰਦੇ 'ਚੋਂ ਹੈ ਤੇ ਆਪਣਿਆਂ 'ਚੋਂ ਹੀ ਹੈ। ਕੋਈ ਕਿਸੇ ਟੱਬਰ ਦਾ ਜੀ 4 ਸਾਲ ਦਾ ਮਾਸੂਮ ਕਿਸੇ ਬੋਰਵੈਲ 'ਚ ਡਿੱਗ ਜਾਏ, ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਇੱਕ ਦਰਦ ਹੁੰਦਾ ਹੈ। ਔਰ ਜਿਹੜਾ ਤੁਸੀਂ ਜ਼ਿਕਰ ਕਰਕੇ ਹੋ ਕਿ ਬੋਰਵੈਲ 'ਚ ਲਗਾਤਾਰ ਘਟਨਾਵਾਂ ਦਾ ਸਾਹਮਣੇ ਆਉਣਾ, ਜਿਹੜਾ ਕੋਈ ਬਹੁਤ ਔਖਾ ਨਹੀਂ ਹੈ, ਬੋਰਵੈਲ 'ਤੇ ਸਖ਼ਤੀ ਭਰੇ ਕਾਨੂੰਨ ਦੇ ਨਾਲ ਉਸਨੂੰ ਬੰਦ ਕਰਾਉਣਾ, ਕਾਨੂੰਨ ਜਾਰੀ ਵੀ ਹੋਏ, ਸਖ਼ਤੀਆਂ ਜਾਰੀ ਵੀ ਹੋਈਆਂ, ਪਰੰਤੂ ਫਿਰ ਗਾਹੇ ਬਗਾਹੇ ਇਹ ਘਟਨਾ ਭਾਰਤ ਵਿੱਚ ਵਾਪਰਦੀ ਰਹਿੰਦੀ ਹੈ। ਇਹਦਾ ਅਰਥ ਹੈ ਕਿ ਭਾਰਤ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ। ਪ੍ਰਭ ਸੰਧੂ ਜੀ, ਮੈਂ ਇੱਕ ਤੁਲਨਾ ਕਰਦਾ, ਅਸੀਂ ਕਹਿੰਦੇ ਜੀ ਅਸੀਂ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਹਥਿਆਰ ਬੰਦ ਕਰਾਉਣੇ ਹੈ, ਅਸੀਂ ਪਾਕਿਸਤਾਨ ਵਾਲੇ ਪਾਸੇ ਆਉਂਦਾ ਨਸ਼ਾ ਬੰਦ ਕਰਾਉਣਾ, ਅਸੀਂ ਤੇ ਆਪਣੇ ਇੱਧਰ ਆਪਣੇ ਘਰਾਂ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਦਿਸਦੇ ਵੀ ਜਿੱਥੇ ਕਾਨੂੰਨ, ਅਸੀਂ ਤੇ ਉਹ ਬੋਰਵੈਲ ਨਹੀਂ ਬੰਦ ਕਰਾ ਸਕੇ, ਤੇ ਪਾਕਿਸਤਾਨ ਵਾਲਿਆਂ ਨੂੰ ਕਿੱਥੋਂ ਅਸੀਂ ਰੋਕ ਲਾਂਗੇ ਜਿਹੜੇ ਅਸੀਂ ਆਪਣਾ ਨਹੀਂ ਕਰਾ ਸਕੇ? ਜਿਹੜਾ ਦਿਸਦਾ ਹੈ, ਨਜ਼ਰ ਆਉਂਦਾ, ਸਿੱਧਾ ਪੱਧਰ ਹੈ, ਇਹ ਹਾਲਾਤ ਹੈ ਇੱਥੇ ਦੇ। ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹ ਅੰਬਾਲੇ ਦੀ ਘਟਨਾ ਆ, ਗਵਾਂਢੀ ਸੂਬਾ ਦੇ ਵਿੱਚ ਅੰਬਾਲਾ ਸ਼ਹਿਰ, ਤੇ ਅੰਬਾਲੇ ਦੇ ਨਾਲ ਇੱਕ ਪਿੰਡ ਹੈ ਧਨੇੜਾ। ਪ੍ਰਭ ਸੰਧੂ ਜੀ, ਭਾਰਤੀ ਸਮੇਂ ਦੀ ਸਵੇਰ ਸਵੇਰ ਕਹਿ ਸਕਦੇ ਇਹ ਘਟਨਾ ਵਾਪਰੀ, ਹੁਣ ਘਟਨਾ ਵਾਪਰੀ ਨੂੰ ਕਾਫੀ ਘੰਟੇ ਹੋ ਗਏ, ਲਗਭਗ ਅਸੀਂ ਕਹਿ ਸਕਦੇ ਕਿ 10 ਕੁ ਘੰਟੇ ਹੋ ਗਏ, 9-10 ਘੰਟੇ। 4 ਸਾਲ ਦਾ ਮਾਸੂਮ ਹੈ, ਨਰਵੈਰ ਸਿੰਘ ਨਾਮ ਹੈ, ਖੇਤਾਂ 'ਚ ਗਿਆ, ਇੱਕ ਬੋਰਵੈਲ 'ਚ ਡਿੱਗਿਆ ਔਰ ਅਜੇ ਤੱਕ ਉਹ ਬੋਰਵੈਲ 'ਚੋਂ ਕੱਢਿਆ ਨਹੀਂ ਜਾ ਸਕਿਆ। 1.5 ਘੰਟਾ ਪਹਿਲਾਂ ਦੀਆਂ ਮੇਰੇ ਕੋਲ ਰਿਪੋਰਟਾਂ ਨੇ, ਅਜੇ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਔਰ ਮੈਨੂੰ ਡਰ ਲੱਗ ਰਿਹਾ ਕਿਉਂਕਿ 250 ਫੁੱਟ ਬੱਚਾ ਹੇਠਾਂ ਜਾ ਚੁੱਕਾ ਹੈ, 250 ਫੁੱਟ। ਔਰ ਜਿਹੜੀਆਂ ਮੁੱਢਲੀਆਂ ਤਸਵੀਰਾਂ, ਜਿਹੜੇ ਕੋਈ ਸਾਧਨ ਹੁੰਦੇ ਨੇ ਕੈਮਰੇ ਤੇ ਜਾਂ ਦੇਖਣਾ ਕਿ ਬੱਚਾ ਕਿੱਥੇ ਕੁ ਫਸਿਆ ਹੈ, ਪ੍ਰਭ ਸੰਧੂ ਜੀ, ਉਸ ਬੱਚੇ ਦੀ ਕੋਈ ਢੁੱਕਵੀਂ ਤਸਵੀਰ ਵੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ। ਉੱਥੇ ਪਾਣੀ ਹੈ, ਪਾਣੀ ਵਿੱਚ ਡਿੱਗ ਜਾਣਾ, 250 ਫੁੱਟ ਹੇਠਾਂ ਡਿੱਗ ਜਾਣਾ, ਹਾਲਾਂਕਿ ਰੈਸਕਿਊ ਆਪਰੇਸ਼ਨ ਜਾਰੀ ਹੈ, NDRF, SDRF, ਭਾਰਤੀ ਫੌਜ ਦੀਆਂ ਟੀਮਾਂ ਆ ਚੁੱਕੀਆਂ ਹੈ। ਜਿਸ ਅੰਬਾਲੇ ਦੀ ਮੈਂ ਗੱਲ ਕਰ ਰਿਹਾ, ਧਨੇੜਾ ਪਿੰਡ ਦੀ, ਦਿਖਾਂ ਤੇ ਹੈ ਕਿ ਆ ਪਿਛਲੇ 2-3 ਘੰਟਿਆਂ ਤੋਂ ਉੱਥੇ ਵਰਖਾ ਲੱਗ ਗਈ, ਮੀਂਹ ਬਹੁਤ ਜ਼ੋਰ ਦੇ ਨਾਲ ਪੈ ਰਿਹਾ, ਤੇ ਮੀਂਹ ਦੇ ਵਿੱਚ ਰੈਸਕਿਊ ਆਪਰੇਸ਼ਨ ਬੜਾ ਮੁਸ਼ਕਲ ਭਰਿਆ ਸਬੱਬ ਬਣ ਜਾਂਦਾ ਹੈ। ਰੈਸਕਿਊ ਆਪਰੇਸ਼ਨ ਜਾਰੀ ਹੈ, ਪਰੰਤੂ 10 ਘੰਟੇ ਹੋ ਜਾਣ, 250 ਫੁੱਟ ਬੱਚਾ ਹੇਠਾਂ ਡਿੱਗਿਆ ਹੋਵੇ ਤੇ ਅਸੀਂ ਫਿਰ ਕਿਹੋ ਜਿਹੀ ਉਮੀਦ ਕਰ ਸਕਦੇ? ਬਾਕੀ ਭਾਈ ਰੱਬ ਸੁੱਖ ਰੱਖੇ, ਅਸੀਂ ਉਹ ਵੀ ਦ੍ਰਿਸ਼ ਵੇਖਿਆ ਹੈ ਜਦੋਂ ਪ੍ਰਭ ਸੰਧੂ ਜੀ ਇੱਕ ਜਹਾਜ਼ ਅਹਿਮਦਾਬਾਦ ਤੋਂ ਅਡਾਰੀ ਭਰਦਾ ਹੈ, ਸਾਰੇ ਦਾ ਸਾਰਾ ਜਹਾਜ਼ ਜਿਹੜਾ ਮੌਤ ਦਾ ਸ਼ਿਕਾਰ ਹੋ ਜਾਂਦਾ। ਜਹਾਜ਼ ਛੱਡੋ, ਜਿਸ ਬਿਲਡਿੰਗ ਚ ਡਿੱਗਿਆ ਉਸ ਬਿਲਡਿੰਗ ਚ ਲੋਕਾਂ ਦੀ ਮੌਤ ਹੋ ਗਈ, ਅਜੇ ਕੱਲ ਦੀਆਂ ਘਟਨਾਵਾਂ ਨੇ ਇਹੋ। ਪਰੰਤੂ ਉਸੇ ਜਹਾਜ਼ ਚੋਂ ਪ੍ਰਭ ਸੰਧੂ ਜੀ ਯਾਦ ਹੋਵੇਗਾ, ਇੱਕ ਵਿਅਕਤੀ ਬਚ ਵੀ ਨਿਕਲਦਾ ਹੈ। ਉਦੋਂ ਮੈਂ ਕਹੇ ਜਾਗੋ ਰਾਖੇ ਸਾਈਆਂ,
1: ਮਾਰ ਸਕੇ ਨਾ
0: ਤੇ ਮਾਰ ਸਕੇ ਨਾ।
1: ਬਿਲਕੁਲ ਜੀ,
0: ਤੇ ਚਲੋ ਅਸੀਂ ਇੱਥੇ ਵੀ ਕਹਿੰਦੇ ਕਿ ਨਰਵੈਰ ਸਿੰਘ ਤੇ ਵੀ ਪਰਮਾਤਮਾ ਹੱਥ ਰੱਖੇ। ਬਾਕੀ ਭਾਈ ਇਹ ਜਿਹੜੀਆਂ ਘਟਨਾਵਾਂ ਨੇ ਪ੍ਰਭ ਸੰਧੂ ਚ, ਬੜੀ ਸਿੱਧੀ ਪੱਧਰੀ ਗੱਲ ਹੈ। ਸਾਡਾ ਫੇਲੂਅਰ ਹੈ, ਸਮਾਜਿਕ ਤੌਰ ਤੇ ਵੀ ਫੇਲੂਅਰ ਹੈ, ਨੈਤਿਕ ਤੌਰ ਤੇ ਵੀ ਬੇਈਮਾਨੀ ਹੈ, ਤੇ ਸਰਕਾਰੀ ਪ੍ਰਬੰਧ ਦੀ ਤੇ ਤੁਸੀਂ ਗੱਲ ਹੀ ਛੱਡ ਦੋ। ਅਸੀਂ ਕਹਿੰਦੇ ਕਿ ਜੇਲ੍ਹਾਂ ਚ ਨਸ਼ਾ ਬੰਦ ਕਰਾਉਣਾ, ਇਹ ਤੇ ਬੋਰਵੈਲ ਨਹੀਂ ਅਸੀਂ ਬੰਦ ਕਰਾ ਸਕੇ, ਅਸੀਂ ਕੀ ਕਰਾ ਲੈਣਾ? ਜਿਹੜੇ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਚ ਅਸੀਂ ਅੱਜ ਤੱਕ ਬੋਰਵੈਲ ਨਹੀਂ ਕਰਾ ਸਕ ਬੰਦ ਕਰਾ ਸਕੇ। ਜਿਹੜਾ ਨਜ਼ਰ ਵੀ ਸਿੱਧਾ ਆਉਂਦਾ, ਇਹ ਵੀ ਨੀ ਅਸੀਂ ਕਹਿ ਸਕਦੇ ਜੀ ਸਾਨੂੰ ਦਿਸਦਾ
1: ਨਹੀਂ।
0: ਇਸ ਕਰਕੇ ਇਹ ਘਟਨਾ ਜਿਹੜੀ ਆਪਣੇ ਆਪ ਚ, ਮੈਂ ਤੇ ਸਮਝਦਾ ਇੱਕ ਢੰਗ ਦਾ ਕਤਲ ਹੀ ਹੁੰਦਾ ਆ ਜਦੋਂ ਇਹੋ ਜਿਹੀ ਗੱਲ ਹੋਵੇ। ਬਾਕੀ ਰੈਸਕਿਊ ਆਪਰੇਸ਼ਨ ਜਾਰੀ ਹੈ, ਉਮੀਦ ਹੈ ਕਿ ਉਹ ਬੱਚਾ ਜਲਦੀ ਬਾਹਰ ਆ ਜਾਏਗਾ
1: ਜੀ। ਬਿਲਕੁਲ, ਨਾਲ ਦੀ ਨਾਲ ਤੁਸੀਂ ਲਵਾਨਾ ਵੈਲਨੈਸ ਸਪਾ ਨੂੰ ਯਾਦ ਰੱਖਣਾ ਹੈ, ਬ੍ਰੈਂਪਟਨ ਦੇ ਵਿੱਚ ਹੁਣ ਖੁੱਲ੍ਹ ਗਿਆ ਆ ਥੈਰੇਪੀਜ਼ ਐਂਡ ਬਿਊਟੀ ਸਰਵਿਸ ਦੇ ਲਈ। ਲਵਾਨਾ ਵੈਲਨੈਸ ਸਪਾ ਪ੍ਰੋਫੈਸ਼ਨਲ ਥੈਰੇਪਿਸਟ ਨੇ, ਰਜਿਸਟਰਡ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ ਆ, ਅਤੇ ਸਾਰੀ ਬਿਲਿੰਗ ਇਹ ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਹੈ ਤਾਂ ਇੰਸ਼ੋਰੈਂਸ ਨੂੰ ਡਾਇਰੈਕਟ ਬਿਲਿੰਗ ਕਰਦੇ ਆ, ਤੁਹਾਨੂੰ ਕੋਈ ਪੈਸਾ ਚਾਰਜ ਨਹੀਂ ਕਰਨਗੇ। ਰਿਲੈਕਸਿੰਗ ਮਸਾਜ ਤੁਸੀਂ ਕਰਵਾਉਣਾ ਆ, ਮਸਾਜ ਥੈਰੇਪੀ ਆ, ਤੁਸੀਂ ਬੈਠ ਕੇ ਵਰਕ ਫਰੋਮ ਹੋਮ ਕਰਦੇ ਹੋ ਜਾਂ ਡਰਾਈਵਿੰਗ ਕਰਨ ਕਰਕੇ ਤੁਹਾਡੀ ਅਪਰ ਬੈਕ ਪੇਨ, ਲੋਅਰ ਬੈਕ ਪੇਨ ਦੇ ਵਿੱਚ, ਬੋਡੀ ਦੇ ਵਿੱਚ ਪੇਨ ਆ, ਕੋਈ ਮਸਲ ਸਟ੍ਰੈਚ ਹੋਇਆ, ਤਾਂ ਇਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਆ ਉਹ ਪੇਨ ਦਾ ਕੌਜ਼ ਲੱਭ ਕੇ ਤੁਹਾਡੀ ਪੇਨ ਨੂੰ ਠੀਕ ਕਰਨਗੇ। ਸੋ ਕਿਸੇ ਵੀ ਤਰ੍ਹਾਂ ਦਾ ਮਸਾਜ ਲੈਣਾ ਤੁਸੀਂ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਜਰਾ ਹਾਈਡਰਾ ਫੇਸ਼ੀਅਲ ਆ, ਲੇਜ਼ਰ ਹੇਅਰ ਰਿਮੂਵਲ ਆ, ਲੇਡੀਜ਼ ਵਾਸਤੇ ਬਿਊਟੀ ਸਰਵਿਸ ਦੀਆਂ ਸਾਰੀਆਂ ਸੇਵਾਵਾਂ ਦਿੰਦੇ ਨੇ, ਅਤੇ ਇਹਨਾਂ ਕੋਲ ਐਡਵਾਂਸ ਇਕਿਊਪਮੈਂਟ ਦੇ ਨਾਲ ਸੇਵਾਵਾਂ ਦਿੰਦੇ ਨੇ, ਬੋਡੀ ਕੰਟੋਰਿੰਗ ਦਾ ਵੀ ਇਹਨਾਂ ਕੋਲ ਬਹੁਤ ਵਧੀਆ ਇੰਤਜ਼ਾਮ ਹੈ। ਜ਼ਰੂਰ ਤੁਸੀਂ ਲਵਾਨਾ ਵੈਲਨੈਸ ਸਪਾ ਨੂੰ ਯਾਦ ਰੱਖੋ, 341 ਪਾਰਕ ਹਸਟ ਸਕੁਆਇਰ, ਬ੍ਰੈਂਪਟਨ, 416-881-5385, 416-881-5385 ਤੇ ਤੁਸੀਂ ਲਵਾਨਾ ਵੈਲਨੈਸ ਸਪਾ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਆਲ ਵੇ ਰੂਫਰਸ, ਘਰ ਦੀ ਛੱਤ ਚੇਂਜ ਕਰਵਾਉਣੀ ਆ, ਕਮਰਸ਼ੀਅਲ ਯੂਨਿਟ ਆ ਤੁਹਾਡੀ ਅਤੇ ਉਹਦੀ ਛੱਤ ਤੁਹਾਨੂੰ ਲੱਗਦਾ ਕਿ ਚੇਂਜ ਕਰਵਾਉਣੀ ਪੈਣੀ ਆ, ਤਾਂ ਆਲ ਵੇ ਰੂਫਰਸ ਨਾਲ ਤੁਸੀਂ ਗੱਲਬਾਤ ਜ਼ਰੂਰ ਕਰ ਲਓ। 15 ਸਾਲਾਂ ਦਾ ਐਕਸਪੀਰੀਅੰਸ ਆ, ਜੀ ਟੀ ਦੇ ਅਰਾਊਂਡ ਸਰਵਿਸ ਦਿੰਦੇ ਆ। ਸੋ ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ ਤੱਕ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ ਆਲ ਵੇ ਰੂਫਰ, 6475050943, 647-505-0943 ਤੇ ਆਲ ਵੇ ਰੂਫਰ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝ ਪਾ ਕੇ ਉਸ ਤੋਂ ਬਾਅਦ ਤੁਹਾਡੇ ਸਵਾਲ, ਪਰ ਸ਼ੋਰਟ ਦੇ ਵਿੱਚ ਸਵਾਲ, ਤਾਂ ਕਿ ਵੱਧ ਤੋਂ ਵੱਧ ਸਰੋਤਿਆਂ ਦੇ ਸਵਾਲ ਰਮੇਸ਼ ਜੀ ਤੱਕ ਪਹੁੰਚਾਏ ਜਾ ਸਕਣ, ਕਿਉਂਕਿ ਰੋਜ਼ ਹੀ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਰਹਿ ਜਾਂਦੇ ਆ। ਸੋ ਇੱਕ ਖਬਰ, ਉਸ ਤੋਂ ਬਾਅਦ ਚੱਲਦੇ ਹਾਂ ਫਿਰ ਕਾਲਸ ਦੇ ਵੱਲ। ਰਮੇਸ਼ ਜੀ, ਆਮ ਆਦਮੀ ਪਾਰਟੀ ਨੇ 3 ਖੇਤਰਾਂ ਦੇ ਵਿੱਚ ਇੰਚਾਰਜ ਬਦਲਤੇ ਆਪਣੇ, ਇਹ ਕਿਹੜੇ ਕਿਹੜੇ ਖੇਤਰ ਸੀ ਤੇ ਕਿਉਂ ਬਦਲੇ, ਇਹਦੇ ਵਿੱਚ ਕਾਰਨ ਕੀ ਹੋ ਸਕਦਾ ਜੀ?
0: ਦੇਖੋ ਪ੍ਰਭ ਸੰਧੂ ਜੀ, ਜਦੋਂ ਇੰਚਾਰਜ ਸ਼ਬਦ ਜਿਹੜਾ ਨਾ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ, ਇੰਚਾਰਜ ਤੋਂ ਭਾਵ ਹੈ ਕਿ ਆਉਣ ਵਾਲਾ ਉਮੀਦਵਾਰ, ਜਦੋਂ ਕਿਸੇ ਪਾਰਟੀ ਨੇ ਕਿਸੇ ਨੂੰ ਆਪਣਾ ਆਉਣ ਵਾਲਾ ਉਮੀਦਵਾਰ ਐਲਾਨ ਕਰਨਾ ਹੋਵੇ ਤੇ ਉੱਥੇ ਉਹਨੂੰ ਪਹਿਲਾਂ ਇੰਚਾਰਜ ਥਾਪਿਆ ਜਾਂਦਾ। ਆਮ ਤੌਰ ਤੇ ਇਹ ਧਾਰਨਾ ਹੈ ਸਾਰੀਆਂ ਸਿਆਸੀ ਪਾਰਟੀਆਂ 'ਚ, ਕਿਸੇ ਇੱਕ 'ਚ ਨਹੀਂ। ਹੁਣ ਆਮ ਆਦਮੀ ਪਾਰਟੀ ਨੇ ਜਿਹੜੇ 3 ਚਿਹਰੇ ਬਦਲੇ ਨੇ ਪ੍ਰਭ ਸੰਧੂ ਜੀ, 3 ਉਹੋ ਸੀਟਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਚੋਣ ਹਾਰੀ ਸੀ ਕਾਫੀ ਥਾਵਾਂ ਤੋਂ। ਚਲੋ ਆਮ ਆਦਮੀ ਪਾਰਟੀ ਚੋਣ ਹਾਰੀ ਸੀ, ਇਹ 3 ਥਾਵਾਂ ਨੇ। ਇੱਕ ਕਾਦੀਆਂ ਵਾਲੀ ਸੀਟ ਹੈ, ਸਾਡੇ ਸਰੋਤਿਆਂ ਨੇ ਕੱਲ ਸਵਾਲ ਦੇ ਰੂਪ ਵਿੱਚ ਵੀ ਕਾਦੀਆਂ ਦਾ ਜ਼ਿਕਰ ਕੀਤਾ ਸੀ ਤੇ ਵੇਖ ਲਓ ਅੱਜ ਕਾਦੀਆਂ ਦੇ ਨਤੀਜੇ ਸਾਹਮਣੇ ਆ ਗਏ। ਜਿਸ ਨੇ ਉੱਥੋਂ ਚੋਣ ਲੜੀ ਸੀ ਉਹਨੂੰ ਟਿਕਟ ਨਹੀਂ ਦੇ, ਉਹਨੂੰ ਨਹੀਂ ਇੰਚਾਰਜ, ਉਹ ਪਹਿਲਾਂ ਇੰਚਾਰਜ ਸੀ ਜਗਰੂਪ ਸਿੰਘ ਸੇਖਵਾਂ, ਹੁਣ ਉੱਥੇ ਨਵਾਂ ਇੰਚਾਰਜ ਲਾ ਦਿੱਤਾ ਜਿਹੜਾ ਕੱਲ ਪਰਸੋਂ ਦੂਜੀ ਪਾਰਟੀ ਚੋਂ ਇੱਧਰ ਇਹਨਾਂ ਨੇ ਲਿਆਂਦਾ ਸੀ ਪੁੱਟ ਕੇ ਅਕਾਲੀ ਦਲ ਚੋਂ, ਗੁਰ ਇਕਬਾਲ ਸਿੰਘ ਮਹਾਲ, ਉਹਨੂੰ ਜਿਹੜਾ ਇਹਨਾਂ ਨੇ ਹੁਣ ਉੱਥੇ ਇੰਚਾਰਜ ਲਾ ਦਿੱਤਾ, ਤੁਸੀਂ ਦੇਖ ਲਓ। ਇਹ ਤੋਂ ਅੱਗੇ ਅਸੀਂ ਗੱਲ ਕਰੀਏ ਸੁਜਾਨਪੁਰ ਦੀ, ਉੱਥੇ ਸਵਰਨ ਸਿੰਘ ਸਲਾਰੀਏ ਨੂੰ ਇੰਚਾਰਜ ਲਾਇਆ, ਜਦਕਿ ਜੇ ਅਸੀਂ 4.5 ਸਾਲ ਪਿੱਛੇ ਚਲੇ ਜਾਈਏ ਤੇ ਅੰਮ੍ਰਿਤ ਸਿੰਘ ਨੇ ਉੱਥੋਂ ਚੋਣ ਲੜੀ ਸੀ, ਕਾਂਗਰਸ ਇਸ ਵੇਲੇ ਉੱਥੋਂ ਕਾਂਗਰਸੀ ਵਿਧਾਇਕ ਹੈ ਨਰੇਸ਼ ਪੁਰੀ, ਸ਼ਾਇਦ ਉਹ ਉੱਥੋਂ ਜਿਹੜਾ ਇਸ ਵੇਲੇ ਵਿਧਾਇਕ ਹੈ, ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਪਾ, ਤੀਸਰਾ ਪਠਾਨਕੋਟ ਜਿੱਥੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਉਹ ਉੱਥੇ ਵਿਧਾਇਕ ਹੈ ਉੱਥੇ ਜਿਹੜਾ ਇਹਨਾਂ ਨੇ ਰੋਹਿਤ ਸਿਆਲ ਹੁਣਾਂ ਨੂੰ ਇੰਚਾਰਜ ਲਾ ਦਿੱਤਾ ਹਾਲਾਂਕਿ 4.5 ਸਾਲ ਪਹਿਲਾਂ ਚੋਣ ਹੋਰ ਨੇ ਲੜੀ ਸੀ
1: ਆਪਾਂ ਇਸੇ ਖਬਰ ਦੇ ਵਿੱਚ ਮਾਫ ਕਰਨਾ ਇਸੇ ਖਬਰ ਦੇ ਵਿੱਚ ਆਪਾਂ ਇਹ ਵੀ ਐਡ ਕਰ ਦਿਓ ਕਿ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਪੰਜਾਬ ਨੂੰ ਵੋਟਾਂ ਤੋਂ ਪਹਿਲਾਂ ਡੀਜੀਪੀ ਵੀ ਪੱਕਾ ਮਿਲ ਜਾਣਾ ਸੋ ਕੀ ਹੁਣ ਕੱਚਾ ਡੀਜੀਪੀ ਆ ਇਹ ਥੋੜਾ ਜਿਹਾ ਦਰਸਤ ਕਰਦੇ ਅਸੀਂ ਖਬਰ ਦੇ ਨਾਲ ਰਲਦੀ ਮਿਲਦੀ ਖਬਰ ਆ
0: ਸਤਿ ਜੀ ਇਹ ਕੱਚਾ ਡੀਜੀਪੀ ਦਾ ਜਿਹੜਾ ਨਾ ਤੁਸੀਂ ਸਵਾਲ ਪੁੱਛਿਆ ਬੜੀ ਹਾਸੋਹੀਣੀ ਸਥਿਤੀ ਆ ਕਿ ਅਸੀਂ ਨਾ ਜਦੋਂ ਵਿਰੋਧੀ ਗੱਲਾਂ ਕਰਦੇ ਜੀ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਤੰਜ ਕੱਸਦੀਆਂ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ ਸੱਤਾਧਾਰੀ ਤਈ ਕਈ ਵਾਰੀ ਪੈਰ ਨਹੀਂ ਲੱਗਣ ਦਿੰਦੀ ਚਲੋ ਮੰਨ ਲਏ ਨੇ ਨਹੀਂ ਪੈਰ ਲੱਗਣ ਦਿੰਦੀ ਭਾਈ ਤੁਸੀਂ ਤਾਕਤਵਾਰੋਂ ਜ਼ੋਰਾਵਾਰੋਂ ਪੰਜਾਬ ਉਹ ਜਿਹੜਾ ਸਟੇਟ ਹੈ ਜਿੱਥੇ ਤੁਸੀਂ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ ਉਦੋਂ ਤੋਂ ਹੀ ਕੱਚਾ ਡੀਜੀਪੀ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਾਰਜਕਾਰੀ ਡੀਜੀਪੀ ਚਲਾਇਆ ਪੱਕਾ ਡੀਜੀਪੀ ਨਹੀਂ ਲਾਇਆ ਗੌਰਵ ਯਾਦਵ ਤੇ ਅੱਜ ਜਦੋਂ ਹੁਣ ਤੁਸੀਂ ਸਵਾਲ ਪੁੱਛਿਆ ਕਿ ਜਿੱਥੇ ਚਲੋ ਹਲਕਾ ਇੰਚਾਰਜ ਬਦਲ ਦਿੱਤੇ ਉੱਥੇ ਭਾਈ ਸਿਆਸੀ ਪੈਂਤੜਾ ਆ ਅਗਲੀਆਂ ਦੀ ਅਗਲੀਆਂ ਜਾਣਨ ਉਹਨਾਂ ਨੇ ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ ਜਿਹੜਾ ਡੀਜੀਪੀ ਵਾਲੀ ਤੁਸੀਂ ਗੱਲ ਕੀਤੀ ਤਿੰਨ ਨਾਮ ਜਿਹੜੇ ਸਾਡੇ ਕੋਲ ਸਾਹਮਣੇ ਆ ਰਹੇ ਆ ਜਿਹੜਾ ਇੱਕ ਪੈਨਲ ਹੈ ਜਿਹਦੇ ਵਿੱਚ ਗੌਰਵ ਯਾਦਵ ਹੈ ਜਿਹਦੇ ਵਿੱਚ ਹਰਪ੍ਰੀਤ ਸੰਧੂ ਹੈ ਜਿਹਦੇ ਵਿੱਚ ਸ਼ਰਦ ਸੱਤਿਆ ਚੌਹਾਨ ਹੈ ਇਹਨਾਂ ਤਿੰਨਾਂ ਵਿੱਚੋਂ ਕਹਿੰਦੇ ਇੱਕ ਨੂੰ ਡੀਜੀਪੀ ਲਾਇਆ ਜਾਣਾ ਹੈ ਅੱਜ ਜਿਹਨੂੰ ਆਪਾਂ ਪਬਲਿਕ ਸਰਵਿਸ ਕਮਿਸ਼ਨ ਆਖਦੇ ਜਿਸਨੇ ਸਿਲੈਕਟ ਕਰਨਾ ਹੁੰਦਾ ਹੈ ਉਹਦੀ ਬੈਠਕ ਚੱਲ ਰਹੀ ਹੈ ਔਰ ਸੰਧੂ ਸਾਹਿਬ ਸੰਭਾਵਨਾ ਕਿ ਹੋਰ ਘੰਟੇ ਦੋ ਘੰਟੇ ਨੂੰ ਖਬਰ ਆ ਜਾਣੀ ਹੈ ਕਿ ਪੰਜਾਬ ਦਾ ਕਿਹੜਾ ਡੀਜੀਪੀ ਲਾਇਆ ਜਾਂਦਾ ਹੈ ਦੇਖੋ 227 ਦੌੜਾਂ ਆ ਰਿਹਾ ਜਦੋਂ ਵੋਟਾਂ ਪੈਣੀਆਂ ਵੋਟਾਂ ਤੋਂ ਪਹਿਲਾਂ ਡੀਜੀਪੀ ਕਿਹੜਾ ਲੱਗੇਗਾ ਸਿਆਸੀ ਤੌਰ ਤੇ ਬੜਾ ਵੱਡਾ ਇੱਕ ਸਿਆਸੀ ਪੈਂਤੜਾ ਹੁੰਦਾ ਬਹੁਤ ਵੱਡਾ ਹੁਣ ਯੂਪੀਐਸਸੀ ਸਿੱਧੇ ਤੌਰ ਤੇ ਕੇਂਦਰ ਦੇ ਕੰਟਰੋਲ ਹੇਠ ਹੈਗਾ ਤੇ ਹੁਣ ਵੇਖਦੇ ਹਾਂ ਗੌਰਵ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਬੜਾ ਹਰਮਨ ਪਿਆਰਾ ਆ ਉਹਨੂੰ ਹੀ ਡੀਜੀਪੀ ਲਾਇਆ ਜਾਂਦਾ ਜਾਂ ਕਿਸੇ ਹੋਰ ਨੂੰ ਇਹ ਵੀ ਖਬਰ ਜਿਹੜੀ ਆ ਸੰਧੂ ਸਭ ਘੰਟੇ ਖੰਡ ਚ ਆ ਜਾਣੀ
1: ਸੋ ਬਿਲਕੁਲ ਜੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:33 ਹੋ ਚੁੱਕੇ ਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਵੱਲ ਜਾਈਏ ਬਹੁਤ ਸਾਰੀਆਂ ਕਾਲਸ ਨੇ ਜੀ ਪਹਿਲੀ ਕਾਲ ਵੱਲ ਜਾਂਦੇ ਹਾਂ ਜੀ ਆਈ ਥਿੰਕ ਮੇਰੇ ਤੱਕ ਆਵਾਜ਼ ਪਹੁੰਚੀ ਨਹੀਂ ਸੋ ਤੁਹਾਡੇ ਵੱਲੋਂ ਹਾਂ ਹੀ ਸਮਝੀ ਜੀ ਜੀ ਪਹਿਲੀ ਕਾਲ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ ਜੀ
6: ਹਾਂਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਰਮੇਸ਼ ਜੀ ਦੇਖੋ ਤੁਸੀਂ ਕਿ ਪਿੱਛੇ ਜਿੰਨੇ ਵੀ ਐਨਕਾਊਂਟਰ ਹੋਏ ਨੇ ਮਾਰਨ ਵਾਲੇ ਵੀ ਪੰਜਾਬੀ ਤੇ ਮਰਨ ਵਾਲੇ ਵੀ ਪੰਜਾਬੀ ਜਿਹੜਾ ਹੁਣ ਇੱਕ ਪ੍ਰਭ ਜੀ ਨੇ ਸਵਾਲ ਚੁੱਕਿਆ ਸੀ ਕਿ ਪ੍ਰਵਾਸੀ ਹੱਥੋਂ ਇੱਕ ਮੁੰਡਾ ਜਿਹੜਾ ਮਾਰਿਆ ਗਿਆ ਦੇਖੋ ਬਾਹਰਲੀਆਂ ਸਟੇਟਾਂ 'ਚ ਜਾ ਕੇ ਅਸੀਂ ਐਨਕਾਊਂਟਰ ਕਰ ਸਕਦੇ ਹਾਂ ਹੁਣ ਤੱਕ ਕੋਈ ਵੀ ਰਿਪੋਰਟ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਹੀਂ ਆਈ ਦੂਸਰੀ ਗੱਲ ਹੈ ਕਿ ਕੱਲ ਜਿਹਨੂੰ ਪਤਾ ਲੱਗ ਗਿਆ ਸ੍ਰੀ ਤਖ਼ਤ ਸਾਹਿਬ ਜੀ ਦੀ ਤਾਕਤ ਦਾ ਪਤਾ ਲੱਗ ਗਿਆ ਕਿ ਤਾਕਤ ਕੀ ਹੈ ਤੇ ਮੀਡੀਆ ਦਾ ਵੀ ਰੋਲ ਪਤਾ ਲੱਗ ਗਿਆ ਕਿ ਉਹਨੇ ਆਪਣਾ ਰੋਲ ਕੀ ਨਿਭਾਇਆ ਸਾਰੇ ਜਾਣੇ ਬਹਿ ਗਏ ਨੇ ਆਰਾਮ ਦੇ ਨਾਲ ਤੇ ਚੁੱਪ ਕਰਕੇ ਬੈਠ ਕੇ ਤੇ ਸੁਣਿਆ ਸਾਰਾ ਕੁਛ ਜਿਹੜਾ ਸ਼ਬਦ ਪੜਿਆ ਸਿੰਘ ਸਾਹਿਬ ਨੇ ਉਹ ਉਹਦੇ ਚ ਵੀ ਬੜਾ ਕੁਛ ਲੁਕਿਆ ਸੀ ਇਹ ਪ੍ਰਭ ਜੀ ਹੋਇਆ ਪਤਾ ਕੀ ਇਹ ਛਡਾਣ ਗਏ ਸੀ ਉੱਥੇ ਨਮਾਜ਼ ਤੇ ਰੋਜੇ ਗੱਲ ਪੁਆਇਆ ਇਹ ਜੀ ਤੇ ਬਾਕੀ ਪ੍ਰੋਗਰਾਮ ਬੜਾ ਵਧੀਆ ਮਿਹਰਬਾਨੀ ਤੁਹਾਡੀ ਇਹ ਕਿ ਹੋਕਾ ਏਦਾਂ ਦਿੰਦੇ ਰਹੋ ਲੇਕਿਨ ਆਖਰੀ ਜਿਹੜਾ ਸਵਾਲ ਹੈ ਰਮੇਸ਼ ਜੀ ਸਾਡੇ ਮੀਡੀਆ ਨੂੰ ਮੀਡੀਆ ਦੇ ਲਈ ਅਸੀਂ ਤਾਂ ਏਦਾਂ ਨੀ ਕਿਤੇ ਲੱਡੂ ਮਠਿਆਈਆਂ ਲੈ ਕੇ ਰੱਖੀਆਂ ਨੇ ਵੈਸੇ ਜਿਹੜੇ ਮੀਡੀਆ ਦੀ ਗੱਲ ਇਹ ਹੈ ਕਿ ਪਰਮਾਤਮਾ ਨੇ ਜਿਹਨੂੰ ਸਾਡਾ ਸਰੀਰ ਬਣਾਇਆ ਨਾ ਤੇ 206 ਹੱਡੀਆਂ ਪਾਈਆਂ ਨੇ ਜ਼ਬਾਨ ਚ ਹੱਡੀ ਕੋਈ ਨੀ ਪਾਈ ਅੱਗੋਂ ਕਹਿਣ ਦੀ ਕੁਛ ਲੋੜ ਨੀ ਹੈਗੀ
0: ਮੇਰੇ ਤੇ ਕਈ ਵਾਰ ਚਲੋ ਉਂਗਲ ਵੀ ਉੱਠ ਜਾਂਦੀ ਕਿ ਕਈ ਵਾਰੀ ਉਹ ਗੱਲ ਕਿਸੇ ਨੂੰ ਜਦੋਂ ਥੋੜੀ ਜਿਹੀ ਖੜਕਦੀ ਹੈ ਜਾਂ ਚੁੱਭਦੀ ਹੈ ਪਰੰਤੂ ਮੇਰਾ ਸੁਭਾਅ ਮੇਰੀ ਆਦਤ ਹੈ ਕਿ ਥੋੜਾ ਜਿਹਾ ਮੈਂ ਸੱਚ ਬਿਆਨ ਕਰ ਹੀ ਦਿੰਦਾ ਜਿਹੜਾ ਕੱਲ ਅਸੀਂ ਵੀ ਸਮੁੱਚਾ ਉਹ ਦ੍ਰਿਸ਼ ਵੇਖਿਆ ਜੋ ਸੁਣਿਆ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਜਿਹਨੂੰ ਕਹੀਏ ਕਿ ਆਪਣਾ ਉਹਨਾਂ ਨੇ ਇੱਕ ਇਕੱਠ ਸੀ ਉਸ ਇਕੱਠ ਦੀ ਉਹ ਅਗਵਾਈ ਕਰ ਰਹੇ ਸੀ ਪ੍ਰਧਾਨਗੀ ਕਰ ਰਹੇ ਸੀ ਦੇਖੋ ਬੜਾ ਇੱਕ ਸੱਚੀ ਉਹ ਬੈਠਕ ਸੀ ਮੰਨ ਲਓ ਜਿਹਨੂੰ ਆਪਾਂ ਕਹਿ ਸਕਦੇ ਵਾਕਿਆ ਹੀ ਇੱਕ ਸੰਗਤ ਸੰਮੇਲਨ ਸੀ ਵਾਕਿਆ ਐ ਨਹੀਂ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਚਲਾਈ ਜਾਂਦਾ ਸੀ ਤੁਹਾਨੂੰ ਬੋਲਣ ਨਹੀਂ ਦਿੰਦਾ ਸੀ ਜਥੇਦਾਰ ਸਾਹਿਬ ਨੇ ਬੜੇ ਮਤਲਬ ਸਲੀਕੇ ਦੇ ਨਾਲ ਦੇਖੋ ਦੋਸ਼ ਉਹਨਾਂ ਦੇ ਉੱਪਰ ਬੜੇ ਲੱਗਦੇ ਉਂਗਲਾਂ ਬੜੀਆਂ ਉੱਠਦੀਆਂ ਰਾਤ ਤੇ ਹਨੇਰੇ ਚ ਜਾਂ ਕੌਣ ਕਿਹਦੇ ਮੈਂ ਉੱਧਰ ਨਹੀਂ ਜਾਂਦਾ ਕੱਲ ਵਾਲੀ ਜਦੋਂ ਅਸੀਂ ਪੰਚਾਇਤ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਥੇਦਾਰ ਸਾਹਿਬ ਦਾ ਰੋਲ ਬੜਾ ਵਧੀਆ ਰੋਲ ਰਿਹਾ, ਔਰ ਦੂਜੇ ਪਾਸੇ ਜਿਹੜੇ ਗਏ ਸੀ ਉਹਨਾਂ ਨੇ ਵੀ ਸੱਚ ਹੀ ਬੋਲਿਆ, ਬੋਲਣਾ ਪੈਣਾ ਸੀ, ਔਰ ਉਹ ਸੱਚ ਬੜਾ ਸਿੱਧਾ ਆ। ਮੈਂ ਵੈਸੇ ਮੇਰੇ ਲਈ ਹੈਰਾਨੀ ਨਹੀਂ ਸੀ ਜਦੋਂ ਉੱਥੇ ਵਿਧਾਇਕ ਕਹਿੰਦੇ ਜੀ ਅਸੀਂ ਤੇ ਬਿਨਾਂ ਕਾਨੂੰਨ ਪੜ੍ਹੇ ਦਸਤਖਤ ਕਰ ਦਿੱਤੇ, ਔਰ ਵਿਧਾਇਕਾਂ ਨੇ ਦੱਸਿਆ ਕਿ ਸਾਨੂੰ ਤੇ ਥੋੜਾ ਸਮਾਂ ਪਹਿਲਾਂ ਕਾਨੂੰਨ ਮਿਲਦੇ ਆ। ਇੱਕ ਵਿਧਾਇਕ ਨੇ ਇਹ ਵੀ ਦੱਸਿਆ ਕਿ ਭਾਈ ਅੱਜ ਕੱਲ੍ਹ ਐਪ ਆ, ਐਪ ਤੇ ਕਾਨੂੰਨ ਪਾ ਦਿੰਦੇ ਆ, ਜੇ ਅਸੀਂ ਉਹਨਾਂ ਦੇ ਹੱਕ 'ਚ ਹੱਥ ਖੜਾ ਕਰ ਦਿਆਂਗੇ ਠੀਕ ਆ, ਨਹੀਂ ਤਾਂ ਸਾਨੂੰ ਵੀ ਉਹਨਾਂ ਨੇ ਗਦਾਰ ਕਹਿਣ ਲੱਗ ਪੈਣਾ ਸੀਗਾ, ਅਸੀਂ ਤੇ ਹੱਥ ਖੜੇ ਕਰਨ ਵਾਲੇ ਹਾਂ। ਪ੍ਰਭ ਸਿੰਘ ਤੁਸੀਂ ਯਾਦ ਹੋਏਗਾ ਜਦੋਂ ਕਾਂਗਰਸ ਦੀ ਸਰਕਾਰ ਸੀ, ਮਨਪ੍ਰੀਤ ਬਾਦਲ ਉਸ ਵੇਲੇ ਕਹਿੰਦਾ ਕਹਾਉਂਦਾ ਮੰਤਰੀ ਸੀ, ਇੱਕ ਵਾਰ ਕੋਈ ਇਹੋ ਜਿਹਾ ਕੈਬਨਿਟ 'ਚ ਫੈਸਲਾ ਲੈਣਾ ਸੀ, ਮਨਪ੍ਰੀਤ ਬਾਦਲ ਕਹਿੰਦਾ ਜੀ ਆਹ ਚੀਜ਼ ਮੈਨੂੰ ਦੱਸੋ, ਮੈਨੂੰ ਖੜਕਦੀ ਹੈ, ਇਹ ਠੀਕ ਨਹੀਂ ਹੈ, ਤੇ ਅਫਸਰਾਂ ਨੇ ਕਹਿ ਬੈਠੇ, ਜਿਹੜੇ ਅਫਸਰ ਸੀ ਜਿਹਨੂੰ ਆਪਾਂ ਸੈਕਟਰੀ ਪੱਧਰ ਤੇ ਅਫਸਰ ਕਹਿੰਦੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੁਖਾ ਸੀ, ਉਹ ਕਹਿੰਦੇ ਯਾਰ ਤੁਸੀਂ ਕੀ ਲੈਣਾ, ਇਹ ਤਾਂ ਕਾਨੂੰਨ ਅਸੀਂ ਬਣਾਉਣੇ ਹੁੰਦੇ, ਤੁਸੀਂ ਦਸਤਖਤ ਕਰ ਦਿਓ। ਮਨਪ੍ਰੀਤ ਬਾਦਲ ਨੇ ਭਾਵੇਂ ਸਿਆਸੀ ਸਟੈਂਡ ਹੀ ਲਿਆ ਸੀ, ਉਸ ਵੇਲੇ ਏਦਾਂ ਦਾ ਸਟੈਂਡ ਲਿਆ ਸੀ ਕਿ ਪੂਰੀ ਅਫਸਰਸ਼ਾਹੀ ਨੂੰ ਭਾਜੜਾ ਪੈ ਗਈਆਂ ਸੀ। ਮਨਪ੍ਰੀਤ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਤੁਹਾਡੀ ਕੈਬਨਿਟ 'ਚ ਨਹੀਂ ਆਉਣਾ, ਕੈਪਟਨ ਅਮਰਿੰਦਰ ਕਹਿੰਦਾ ਖਵਾਉਂਦਾ ਸੀ ਉਸ ਵੇਲੇ, ਔਰ ਮਨਪ੍ਰੀਤ ਬਾਦਲ ਉੱਠ ਕੇ ਚਲਾ ਗਿਆ ਸੀ। ਮਨਪ੍ਰੀਤ ਬਾਦਲ ਨੂੰ ਅਫਸਰ ਉਹਦੇ ਫਿਰ ਉੱਥੇ ਨਾ ਪਿੰਡ ਬਾਦਲ ਪਿੰਡ ਮਨਾਉਣ ਜਾਂਦੇ ਰਹੇ ਕਿ ਰੱਬ ਕਰਕੇ ਮੰਨ ਜਾ, ਕਿਉਂਕਿ ਕੈਪਟਨ ਅਮਰਿੰਦਰ ਕਹਿੰਦਾ ਭਾਈ ਆਪਣਾ ਮਸਲਾ ਆਪ ਹੀ ਹੱਲ ਕਰੋ। ਸੋ ਇਸ ਕਰਕੇ ਇਹ ਇੱਕ ਰਵਾਇਤ ਆ, ਸੱਚ ਇਹ ਸੱਚੀ ਗੱਲ ਹੈ। ਵਿਧਾਇਕ ਛੱਡੋ, ਕਈਆਂ ਮੰਤਰੀਆਂ ਨੂੰ ਨਹੀਂ ਪਤਾ ਹੁੰਦਾ ਕਾਨੂੰਨ ਕੀ ਆ, ਉਦਾਂ ਹੀ ਚੁੱਪ ਚੁਪੀ ਤੇ ਦਸਤਖਤ ਕਰੀ ਜਾਂਦੇ ਆ। ਕੰਸਟੋਡੀਅਨ ਸ਼ਬਦ ਉਹ ਤੇ ਪੜ੍ਹੇ ਲਿਖਿਆਂ ਨੂੰ ਸਮਝ ਨਹੀਂ ਆਉਂਦਾ ਕਿ ਸ਼ਬਦ ਕੀ ਹੈ, ਉੱਥੇ ਵਿਧਾਇਕਾਂ ਦੀ ਜ਼ਬਾਨ ਨਾਲ ਸੀ, ਕੱਲ ਤਿਲਕਦੀਆਂ ਵੇਖੀਆਂ ਕਿਹਨੂੰ ਸਮਝ ਸੀ। ਫਿਰ ਉੱਥੋਂ ਜਦੋਂ ਜਥੇਦਾਰ ਸਾਹਿਬ ਨੇ ਸ਼ਾਬਾਸ਼ ਦਿੱਤੀ ਇੱਕ ਨੂੰ ਬਿਲਾਸਪੁਰ ਨੂੰ, ਫਿਰ ਮੈਨੂੰ ਲੱਗਦਾ ਕਿ ਉਹ ਫਿਰ ਸ਼ਾਬਾਸ਼ ਲੈਣ ਗਿਆ ਸੀ, ਤੇ ਸ਼ਾਬਾਸ਼ ਥੋੜਾ ਸੀ, ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਤੇਰੇ ਪੱਲੇ ਕੀ ਹੈ। ਬਹੁਤ ਸਾਰਿਆਂ ਦੀ ਉੱਥੇ ਹਾਸੋਹੀਣਤਾ ਹੋਈ ਹੈ, ਹੁਣ ਤੇ ਮੈਂ ਇਹੀ ਕਹੂੰਗਾ ਕਿ ਹਾਸੋਹੀਣਤਾ ਕਰਾ ਕੇ ਘੱਟੋ ਘੱਟ ਸਿਰੇ ਲਾ ਦੇਣ, ਕਿਤੇ ਹੁਣ ਕਰ ਬਾਅਦ ਵੀ ਜੇ ਕਿਤੇ ਗੱਲ ਇੱਧਰ ਉੱਧਰ ਹੋ ਗਈ ਤੇ ਫਿਰ ਭਾਈ ਹੋਰ ਹੇਠੀ ਹੋਣੀ।
1: ਸੋ ਬਿਲਕੁਲ ਜੀ, ਸਰਕਾਰ ਦਾ ਪੂਰਾ ਫੇਲੀਅਰ ਆ, ਔਰ ਨਾਲ ਦੀ ਨਾਲ ਜਿਨ੍ਹਾਂ ਜਿਨ੍ਹਾਂ ਨੇ ਇਸ ਕਾਨੂੰਨ ਦੇ ਜਦੋਂ ਪਾਸ ਹੋਣ 'ਤੇ ਜਥੇਦਾਰ ਸਾਹਿਬ ਦੀ ਨਿਖੇਧੀ ਕੀਤੀ, ਅਕਾਲ ਤਖ਼ਤ ਸਾਹਿਬ ਵੱਲੋਂ ਉਂਗਲਾਂ ਉਠਾਈਆਂ ਕਿ ਇਹ ਇੱਦਾਂ ਨਹੀਂ ਕਹਿਣਾ ਚਾਹੀਦਾ, ਅਸੀਂ ਹੁਣ ਬਹੁਤ ਵਧੀਆ ਕਾਨੂੰਨ ਬਣਾਤਾ, ਉਹਨਾਂ ਨੂੰ ਜਿਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਖੁਦ ਹੀ ਨਹੀਂ ਪਤਾ ਕਿ ਕਾਨੂੰਨ ਕੀ ਸੀ, ਪੜ੍ਹਿਆ ਕੀ ਸੀ, ਉਹਨਾਂ ਨੇ ਆਪ ਆਪਣੀ ਗਲਤੀ ਮੰਨ ਲਈ। ਸੋ ਤੁਸੀਂ ਜਦੋਂ ਕਿਸੇ, ਅਸੀਂ ਜਦੋਂ ਕਹਿੰਦੇ ਹੁੰਦੇ ਕਿ ਕਿਸੇ ਦੀ ਵੀ ਤਖ਼ਤੀ ਪਾਉਣਾ ਆਪਣੇ ਗੱਲ ਦੇ ਵਿੱਚ ਗਲਤ ਆ, ਤੁਸੀਂ ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ, ਉੱਥੇ ਕਈ ਵਾਰ ਤੋਂ ਅਸੀਂ ਭਾਵੁਕ ਹੋ ਕੇ ਅਤੇ ਬਹੁਤ ਸਾਰੇ ਉਂਗਲਾਂ ਪੱਤਰਕਾਰਾਂ ਵੱਲ ਜਾਂ ਨਿਊਜ਼ ਵੱਲ ਜਾਂ ਮੀਡੀਆ ਵੱਲ ਚੱਕ ਦਿੰਦੇ ਹਾਂ, ਔਰ ਵਾਕਈ ਗੱਲ ਜਿਵੇਂ ਭਾਅ ਜੀ ਹੁਣਾਂ ਨੇ ਕਹੀ ਕਿ ਕੱਲ੍ਹ ਦਾ ਮੀਡੀਆ ਸ਼ਾਂਤ ਆ, ਮੀਡੀਆ ਚੁੱਪ ਆ, ਬੜੀਆਂ ਗੱਲਾਂ ਅਕਾਲ ਤਖ਼ਤ ਦੇ ਬਾਰ, ਜਥੇਦਾਰ ਸਾਹਿਬ ਦੇ ਬਾਰ ਕਹੀਆਂ ਗਈਆਂ, ਕਾਨੂੰਨਾਂ ਦੇ ਬਾਬਤ ਕਹੀਆਂ ਗਈਆਂ, ਪਰ ਅੱਜ ਸਾਰਾ ਮੀਡੀਆ ਚੁੱਪ ਆ, ਜਦੋਂ ਪਤਾ ਲੱਗ ਗਿਆ ਕਿ ਸਰਕਾਰ ਦਾ ਫੇਲੀਅਰ ਆ। ਪੰਜਾਬ ਸਰਕਾਰ ਨੇ ਬਹੁਤ ਜਲਦੀ ਦੇ ਵਿੱਚ ਉਹ ਚੀਜ਼ ਨੂੰ ਥੋਪਿਆ ਗਿਆ, ਪਰ ਉਸਨੂੰ ਉਸ ਤੋਂ ਬਾਅਦ ਜਸਟੀਫਾਈ ਵੀ ਕੀਤਾ ਗਿਆ। ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਫੇਲੀਅਰ ਆ, ਮਾਨ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਸੀਗਾ। ਸੋ ਇਸ ਨੂੰ ਉਹਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ। ਔਰ ਜੀ ਅਗਲੀ ਕਾਲ ਵੱਲ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਥੰਦੂ ਸਾਹਿਬ ਤੁਸੀਂ ਆਉਣੇ ਰਹੋ। ਜੀ ਸਰ, ਸਤਿ ਸ਼੍ਰੀ ਅਕਾਲ।
6: ਸੋਸ਼ਲ ਮੀਡੀਆ ਵਾ, ਜੇ ਸੋਸ਼ਲ ਮੀਡੀਆ ਜਾ ਕੇ ਪੜ੍ਹੋ ਨਾ, ਉੱਥੇ ਤੁਹਾਨੂੰ ਜਥੇਦਾਰ ਸਾਹਿਬ ਬਾਰੇ ਕੋਈ ਲੋਕਾਂ ਦੇ ਬਹੁਤੇ ਚੰਗੇ ਵਿਚਾਰ ਨਹੀਂ। ਮੈਂ ਕੁਛ ਕਹੂੰਗਾ ਕਿਉਂਕਿ ਬਹੁਤ ਧਰਮ ਨਾਲ ਜੁੜੀਆਂ ਚੀਜ਼ਾਂ ਆਸਥਾ ਜੁੜੀ ਹੁੰਦੀ ਆ। ਮੈਨੂੰ ਅਜੇ ਵੀ ਲੱਗਦਾ, ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਕਿ ਕਾਲ ਤਖ਼ਤ ਨੂੰ ਸਿਰਫ ਸਿਆਸੀ ਤੌਰ ਤੇ ਵਰਤਿਆ ਜਾ ਰਿਹਾ ਵਾ। ਇਹ ਰੁਝਾਨ ਚੰਗਾ ਨਹੀਂ ਆ ਸਾਡੇ ਪੰਜਾਬੀਆਂ ਲਈ। ਸਾਨੂੰ ਇਹਦੇ ਬਾਰੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ, ਕਿਉਂਕਿ ਸਾਡੀਆਂ ਆਉਣੀਆਂ ਪੀੜ੍ਹੀਆਂ ਜਦ ਤੱਕ ਸਾਡੇ ਲੀਡਰਾਂ ਤੇ, ਖਾਸ ਕਰਕੇ ਮੈਂ ਜਥੇਦਾਰ ਸਾਹਿਬ ਨੂੰ ਕਹੂੰਗਾ ਕਿ ਜੋ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ, ਤੇ ਇਹ ਨਹੀਂ ਦੇਖਣਾ ਕਿ ਜਿਹੜੇ ਬੰਦੇ ਬਚਣਗੇ ਜਾਂ ਜਿਹੜੇ ਬੱਚੇ ਨਹੀਂ ਬਣਗੇ, ਮੈਂ ਪਾਰਟੀ ਨਾਲ ਹੀ ਲੈਂਦਾ, ਉਹਨਾਂ ਨੂੰ ਬਹੁਤ ਵਧੀਆ ਰੋਲ ਅਦਾ ਕਰਦਾ, ਲੋਕੀ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ, ਜਿੱਦਾਂ ਆਪਾਂ ਅਕਾਲੀ ਫੂਲਾ ਸਾਹਿਬ ਯਾਦ ਕਰਦੇ। ਬਾਕੀ ਤੁਹਾਡੇ ਵਿਚਾਰ ਸੁਣਦਾ। ਥੈਂਕ ਯੂ
1: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਚਲੋ ਮੈਂ ਤੁਹਾਡੀ ਗੱਲ ਨੂੰ ਹੋਰ ਖੋਲਦਾ। ਇਹ ਪਰਤ ਖੁੱਲ ਜਾਣੀ ਚਾਹੀਦੀ ਹੈ ਜਿਹੜੀ ਤੁਸੀਂ ਕਹੀ ਹੈ, ਕਿ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਆਪਣੇ ਹਿੱਤ ਲਈ ਵਰਤ ਲਿਆ। ਅਸੀਂ ਇਸ ਗੱਲ ਤੋਂ ਇਨਕਾਰੀ ਹੈ ਹੀ ਨਹੀਂ, ਮੈਂ ਤਾਂ ਨਹੀਂ ਘੱਟੋ ਘੱਟ ਇਨਕਾਰੀ। ਅਕਾਲੀ ਦਲ ਬਾਦਲ ਧੜਾ ਵਰਤਦਾ ਹੈ, ਹੁਣ ਵੀ ਵਰਤ ਰਿਹਾ ਹੈ। ਜਥੇਦਾਰ ਆਪਣੇ ਮਨ ਪਾਉਂਦੇ ਲਾ ਕੇ, ਮਨ ਪਾਉਂਦੀਆਂ ਫੈਸਲੇ ਕਿ ਹੁਣ ਪੰਜਾਬ ਦੀ ਸਰਕਾਰ ਨੂੰ ਤਲਬ ਕਰ ਲਓ, ਹੁਣ ਬੇਅਦਬੀ ਕਾਨੂੰਨਾਂ ਤੇ ਤਲਬ ਕਰ ਲਓ, ਹੁਣ ਸਿੱਖ ਵਿਧਾਇਕਾਂ ਨੂੰ ਕਰ ਲਓ। ਔਰ ਉਹ ਪਤਾ ਸੀ ਬਾਦਲਾਂ ਨੂੰ ਕਿ ਵਾਕਿਆ ਵਿਧਾਇਕਾਂ ਨੂੰ ਕੁਛ ਨਹੀਂ ਪਤਾ ਹੁੰਦਾ, ਇਹਨਾਂ ਨੂੰ ਸਵਾਲ ਪੁੱਛੋ ਬੜੇ ਬੇਇੱਜ਼ਤ ਹੋਣਗੇ। ਉਹ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਆਪਣੇ ਜਥੇਦਾਰ ਨੂੰ ਤਿਆਰ ਕੀਤਾ ਸੀ। ਇਹ ਇੱਕ ਸੱਚ, ਔਰ ਇਹ ਸੱਚ ਹੈ। ਪਰੰਤੂ ਸਰੋਤਿਓ, ਸਵਾਲ ਤੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੁੱਲ ਜਾਈਏ, ਅਸੀਂ ਭੁੱਲ ਜਾਈਏ ਕਿ ਉਹਨਾਂ ਨੇ ਕੋਈ ਫੈਸਲਾ ਲਿਆ ਦਿੱਤਾ। ਸਵਾਲ ਤੇ ਦੋ ਲੈਂਦਾ ਹੈ, ਕਿ ਜਿਹੜਾ ਕਾਨੂੰਨ ਹੈ ਜੀ ਉਹਦੇ ਵਿੱਚ 10-20-50-100-500 ਸਿੱਖ ਭਾਈਚਾਰੇ ਦੇ ਲੋਕ ਕਹਿੰਦੇ ਕਿ ਭਾਈ ਸਾਹਿਬ ਆ ਕਾਨੂੰਨ ਵਿੱਚ ਸਾਨੂੰ ਸੋਧਾਂ ਦੀ ਜ਼ਰੂਰਤ ਹੈ, ਤੋ ਤੇ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣ 'ਚ ਕੀ ਇਤਰਾਜ਼ ਹੈ ਕਿ ਅਸੀਂ ਵਿਚਾਰ ਲੈਂਦੇ ਹਾਂ। ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਰਾਤੋ ਰਾਤ ਵਿਚਾਰੋ, ਮੈਂ ਤਾਂ ਇਹ ਵੀ ਨਹੀਂ ਬਤੌਰ ਪੱਤਰਕਾਰ ਕਿਹਾ ਕਿ ਪਹਿਲਾਂ ਕਾਨੂੰਨ ਤੇ ਰੋਕ ਲਾਓ, ਉਹ ਠੀਕ ਹੈ ਜਥੇਦਾਰ ਸਾਹਿਬ ਨੇ ਕਿਹਾ ਸੀ, ਮੈਂ ਉਹਨੂੰ ਪਿੱਛੇ ਛੱਡ ਦਿੱਤਾ। ਜਦੋਂ ਇੱਕ ਭਾਈਚਾਰੇ ਦਾ ਇੱਕ ਹਿੱਸਾ, ਚਾਹੇ ਉਹ ਬਾਦਲ ਮਗਰ ਲੱਗ ਕੇ ਕਹਿ ਰਿਹਾ, ਚਾਹੇ ਮੇਰੇ ਮਗਰ ਲੱਗ ਕੇ ਕਹਿ ਰਿਹਾ, ਚਾਹੇ ਤੁਹਾਡੇ ਮਗਰ ਲੱਗ ਕੇ ਕਹਿ ਰਿਹਾ, ਜੇ ਇੱਕ ਨੁਕਤਾ ਖੜੀ ਗਿਆ ਔਰ ਟੈਕਨੀਕਲ ਨੁਕਤਾ ਆ ਕਿ ਭਾਈ ਆਹ ਚੀਜ਼ 'ਚ ਸੋਧ ਕਰ ਦਿਓ, ਜੇ ਸੋਧ ਨਹੀਂ ਕਰਨੀ ਉਹਦੀ ਪਰਿਭਾਸ਼ਾ ਉਸ ਕਾਨੂੰਨ ਦੇ ਵਿੱਚ ਦਰੁਸਤ ਕਰ ਦਿਓ ਕਿ ਇਹਦੀ ਪਰਿਭਾਸ਼ਾ ਆਹ ਸਮਝੀ ਜਾਵੇ ਇਹਨਾਂ ਚੀਜ਼ਾਂ ਦੀ, ਤੇ ਕਿੱਡੀ ਕੁ ਗੱਲ ਸੀ। ਇੱਥੇ ਇਹ ਆ ਕਿ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਜਾਂ ਬਾਦਲਾਂ ਤੇ ਦੋਸ਼ ਲਾਉਂਦੇ, ਇਹ ਸੱਚ ਹੈ, ਮੈਂ ਕਹਿੰਦਾ ਪੂਰਨ ਸੱਚ ਹੈ, ਪਰੰਤੂ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਸਰਕਾਰ ਵੀ ਆਪਣੀ ਜਿੱਦ ਤੇ ਅੜੀ ਹੈ। ਇਹ ਵੀ ਸੱਚ ਹੈ ਕਿ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਟਿੱਚ ਸਮਝਦੇ ਹਾਂ, ਚਾਹੇ ਤੁਸੀਂ ਜਿਹਨੂੰ ਮਰਜ਼ੀ ਲੈਓ, SGPC ਨੂੰ ਲੈਓ, ਚਾਹੇ ਜਥੇਦਾਰ ਨੂੰ ਲੈਓ, ਇਹ ਵੀ ਗਲਤ ਹੈ। ਸੋ ਦੋਨੇ ਹੀ ਪਾਸੇ ਰੱਜ ਕੇ ਸਿਆਸਤ ਹੈ, ਇਹ ਸਿਆਸਤ ਤੇ ਰੋਕ ਲੱਗਣੀ ਚਾਹੀਦੀ ਹੈ, ਫੈਸਲਾ ਇਮਾਨਦਾਰੀ ਦੇ ਨਾਲ ਸੱਚਾ ਹੋਣਾ ਚਾਹੀਦਾ
1: ਜੀ। ਬਹੁਤ ਸ਼ੁਕਰੀਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਮਾਫ ਕਰਨਾ, 8777 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ। 877 ਸਤਿ ਸ੍ਰੀ ਅਕਾਲ ਜੀ।
7: ਹਾਂਜੀ, ਮੇਰਾ ਸਵਾਲ ਇਹ ਆ ਵੀ ਆ ਕਿੰਨਾ ਚਿਰ ਤੋਂ ਅਸੀਂ ਦੇਖ ਰਹੇ ਆ ਬੋਰਵੈਲ ਦੇ ਵਿੱਚ ਹੀ ਬੱਚੇ ਡਿੱਗੀ ਜਾਂਦੇ ਆ, ਕਿੰਨੇ ਹੋਰ ਇਹਦਾ ਕੋਈ ਰੋਕ ਨੀ ਹੈਗੀ। ਇਹਦਾ ਕਾਨੂੰਨ ਬਣਾਇਆ ਜਾਵੇ ਵੀ ਜਿਹੜੀ ਪੈੜੀ ਚ ਬੱਚਾ ਜਾਂ ਕੋਈ ਡਿੱਗੇ ਉਹਦੇ ਉੱਤੇ ਕਿੰਨਾ ਕਤਲ ਦਾ ਕਿੰਨਾ ਮੁਕਦਮਾ ਕੀਤਾ ਜਾਵੇ। ਵੇਖੋ ਸਹੀ ਜੀ ਇੱਕ ਬੱਚਾ
1: ਜੀ, ਆਈ ਥਿੰਕ ਤੁਹਾਡੀ ਆਵਾਜ਼ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਰਹੀ, ਪਰ ਮੈਨੂੰ ਲੱਗਦਾ ਕਿ ਤੁਸੀਂ ਬੋਰਵੈਲ ਦੇ ਉੱਪਰ ਸਖਤ ਕਾਨੂੰਨਾਂ ਬਾਰੇ ਗੱਲਬਾਤ ਕਰ ਰਹੇ ਸੀ। ਸੋ ਬਿਲਕੁਲ ਮੈਨੂੰ ਲੱਗਦਾ ਕਿ ਇਸ 'ਤੇ ਕਾਨੂੰਨ ਬਣਨੇ ਚਾਹੀਦੇ, ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ। ਸੋ ਬਹੁਤ ਛੋਟਾ ਜਿਹਾ ਕੰਮ ਹੈ, ਇਹਦੇ ਨਾਲ ਕਈ ਜਾਨਾਂ ਬਚ ਸਕਦੀਆਂ ਜੀ। ਰਮੇਸ਼ ਜੀ, ਇਸ ਬਾਰੇ ਤੁਸੀਂ, ਤੁਹਾਡੇ ਕੋਈ ਵਿਚਾਰ?
0: ਕਾਨੂੰਨ ਹੈਗਾ ਜੀ, ਪਹਿਲਾਂ ਵੀ ਸੀ, ਜਦੋਂ ਸੰਗਰੂਰ ਵਾਲੀ ਘਟਨਾ ਜੇ ਯਾਦ ਹੋਵੇ, ਕਰੀਬ ਕਰੀਬ ਕਾਫੀ ਸਮਾਂ ਹੋ ਗਿਆ, ਕਰੀਬ 10-15 ਸਾਲ ਪਹਿਲੀ ਗੱਲ ਹੋਏਗੀ, ਜਿਹਨੂੰ ਆਪਾਂ ਭਗਵਾਨਪੁਰ ਦੀ ਘਟਨਾ ਆਖਦੇ ਹਾਂ। ਪਿੰਡ ਭਗਵਾਨਪੁਰ, ਬੱਚੇ ਦਾ ਨਾਮ ਫਤਿਹਵੀਰ ਸੀ, ਸੰਗਰੂਰ ਜ਼ਿਲ੍ਹੇ ਦਾ ਪਿੰਡ। ਬੜੀਆਂ ਦੁਆਵਾਂ ਹੋਈਆਂ ਸੀ, ਬੜੇ ਦਿਨ ਜਦੋਜਹਿਦ ਚੱਲੀ, ਪਰੰਤੂ ਅਸੀਂ ਉਸਨੂੰ ਬਚਾ ਨਹੀਂ ਸਕੇ ਸੀ। ਬਹੁਤ ਰੌਲਾ ਪਿਆ, ਕਾਨੂੰਨ ਵੀ ਬਣੇ, ਸਖਤੀ ਭਰੇ ਕਾਨੂੰਨ, ਜ਼ਿਲ੍ਹੇ ਦੇ DC ਨੇ ਹਦਾਇਤਾਂ ਚੱਕ ਕੇ ਲੰਬੜਦਾਰਾਂ ਤੋਂ ਰਿਪੋਰਟਾਂ, ਬਹੁਤ ਸਾਰੀਆਂ ਰਿਪੋਰਟਾਂ ਲੈ ਕੇ ਕਾਰਵਾਈਆਂ ਵੀ ਕੀਤੀਆਂ, ਬੰਦ ਵੀ ਕਰਾਏ। ਦੇਖੋ, ਕਾਨੂੰਨ ਓਡਾ ਸਖਤ ਤਾਂ ਨਹੀਂ ਜਿੱਡਾ ਸਰੋਤਿਓ ਤੁਸੀਂ ਕਿਹਾ, ਪਰੰਤੂ ਮੈਂ ਨਿੱਜੀ ਤੌਰ ਤੇ ਇਸ ਗੱਲ ਤੇ ਸਹਿਮਤ ਹਾਂ ਕਿ ਜਿਹਦੇ ਬੋਰਵੈਲ ਚ ਜਿਸ ਜਿਹੜਾ ਕਰਾਉਣ ਵਾਲਾ ਆ, ਜਿਹੜਾ ਉਹ ਉਹਦੀ ਥਾਂ ਆ, ਉਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਸਖ਼ਤ ਦਰਜ ਹੋਣਾ ਚਾਹੀਦਾ, ਘੱਟੋ ਘੱਟ ਜਿਹੜਾ ਹੈਗਾ ਉਹਨੂੰ ਸਖ਼ਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ, ਔਰ ਉਹਦਾ ਕੋਈ ਨਿਯਮ ਬਣਨੇ ਚਾਹੀਦੇ। ਜਿਹੜੇ ਕੁਛ ਹੈਗੇ ਆ ਉਹਨਾਂ ਨੂੰ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ। ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤੀ ਦਿੰਦਾ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, ਸਤਿ ਸ਼੍ਰੀ ਅਕਾਲ। ਕਮਲਜੀਤ ਸਿੰਘ ਜੀ, ਤੁਸੀਂ ਆਨਰ। ਉਸ ਤੋਂ ਪਹਿਲਾਂ ਮੈਂ ਇੱਕ ਮੈਸੇਜ ਦੇ ਦਾਂ, ਕਮਲਜੀਤ ਜੀ ਪਲੀਜ਼ ਤੁਸੀਂ ਹੋਲਡ ਰੱਖਿਓ, ਮੇਰੇ ਕੋਲ ਨਾ ਇੱਕ ਮੈਸੇਜ ਆਇਆ। ਜੇ ਤੁਸੀਂ ਕੰਮ ਲੱਭ ਰਹੇ ਸੀਗੇ, ਤੁਸੀਂ ਜੋਬ ਲੱਭ ਰਹੇ ਸੀ ਤਾਂ ਫਾਰਮ ਵਰਕਰ ਚਾਹੀਦੇ ਆ, ਤੁਸੀਂ ਗ੍ਰੀਨ ਹਾਊਸ ਦੇ ਵਿੱਚ ਫਾਰਮ ਵਰਕਰ ਚਾਹੀਦੇ ਆ, ਪਿਕਅਪ ਅਤੇ ਡਰੋਪ ਉਹ ਤੁਹਾਨੂੰ ਕਰ ਦਿਆ ਕਰਨਗੇ, ਅਤੇ ਪੇਮੈਂਟ ਓਨ ਟਾਈਮ ਮਿਲੂਗੀ। ਤੁਸੀਂ ਜੇ ਕੰਮ ਲੱਭ ਰਹੇ ਸੀ, ਗ੍ਰੀਨ ਹਾਊਸ ਫਾਰਮ ਹਾਊਸ ਦੇ ਵਿੱਚ ਕੰਮ ਆ, ਪਿਕਅਪ ਡਰੋਪ ਦੀ ਆਪਸ਼ਨ ਹੈਗੀ ਆ, ਪੇਮੈਂਟ ਤੁਹਾਨੂੰ ਔਨ ਟਾਈਮ ਮਿਲ ਜਾਣੀ ਆ, ਅਤੇ ਕਾਲ ਕਰ ਲਓ ਤੁਸੀਂ ਗੁਰਜੋਤ ਨੂੰ 647-278-5394। ਕੰਮ ਲੱਭ ਰਹੇ ਸੀ, ਜੋਬ ਲੱਭ ਰਹੇ ਸੀ, ਤੁਹਾਡੇ ਭੈਣ ਭਰਾ ਆਸ ਪਾਸ ਜ਼ਰੂਰ ਇਹ ਮੈਸੇਜ ਪਾਸ ਔਨ ਕਰਿਓ, ਕਿਉਂਕਿ ਕਿਸੇ ਨੂੰ ਰੁਜ਼ਗਾਰ ਦੇਣਾ, ਬਹੁਤ ਸਾਰੇ ਸਾਡੇ ਭਰਾ ਬੱਚੇ ਜਾਂ ਸਾਡੀਆਂ ਭੈਣਾਂ ਕੰਮ ਲੱਭ ਰਹੀਆਂ ਹੁੰਦੀਆਂ, ਕਾਲਾਂ ਆਉਂਦੀਆਂ ਕਈ ਵਾਰ। ਸੋ ਇਹ ਨੰਬਰ ਤੁਸੀਂ ਨੋਟ ਕਰ ਲਓ, ਆਪਣੇ ਆਸ ਪਾਸ ਗਰੁੱਪਾਂ ਦੇ ਵਿੱਚ ਪਾ ਦਿਓ, ਕਿਸੇ ਦੇ ਕੰਮ ਆ ਸਕਦਾ ਆ। ਸੋ ਫਾਰਮ ਵਰਕਰ ਚਾਹੀਦੇ ਆ ਗ੍ਰੀਨ ਹਾਊਸ ਦੇ ਵਿੱਚ, ਸੋ ਵੀ ਪਿਕਅਪ ਐਂਡ ਡਰੋਪ, ਪਿਕਅਪ ਡਰੋਪ ਉਹ ਤੁਹਾਨੂੰ ਕਰ ਲਿਆ ਕਰਨਗੇ, ਸੋ ਪੇਮੈਂਟ ਔਨ ਟਾਈਮ ਮਿਲ ਜਾਣੀ ਆ। ਸੋ 647 ਤੁਸੀਂ ਗੁਰਜੋਤ ਨੂੰ ਕਾਲ ਕਰ ਲਿਓ, ਬਹੁਤ ਹੀ ਇਨਫੋਰਮੇਸ਼ਨ ਦੇ ਲਈ, 647-278-5394, 6472785394। ਜੀ ਕਮਲਜੀਤ ਜੀ, ਤੁਸੀਂ ਤੁਸੀਂ ਆਉਣਾ ਰਹੋ, ਸਤਿ ਸ਼੍ਰੀ ਅਕਾਲ ਜੀ।
8: ਜੀ ਸੰਦੀਪ ਸਾਹਿਬ ਤੇ ਰਮੇਸ਼ ਜੀ, ਸਤਿ ਸ਼੍ਰੀ ਅਕਾਲ। ਦੇਖੋ ਰਮੇਸ਼ ਜੀ, ਕਾਰਜਕਾਰੀ DGP ਦੀ ਮੀਡੀਆ ਦੇ ਵਿੱਚ ਗੱਲ ਚੱਲਦੀ ਆ, ਪਰ ਕਾਰਜਕਾਰੀ ਜਥੇਦਾਰ ਦੇ ਬਾਰੇ ਕਦੇ ਨਹੀਂ ਤੋਂ ਬੋਲਿਆ ਰੱਖੀ ਜਾ ਰਹੀ। ਚਲੋ ਖੈਰ, ਹੁਣ ਵਿਧਾਨ ਸਭਾ ਦੇ MLA ਨੂੰ ਧਰਮ ਦਾ ਕਾਨੂੰਨ ਪਤਾ ਨੀ, ਚਲੋ ਉਹਨਾਂ ਨੂੰ ਆਪ ਦਾ ਕਾਨੂੰਨ ਤੇ ਪਤਾ ਹੋਗਾ ਵੀ ਜਿਹਦੇ ਹਿਸਾਬ ਦੇ ਵਿੱਚ ਜਿੱਥੇ ਉਹ ਗੱਲਬਾਤ ਕਰਦੇ ਇੱਥੇ ਵਿਧਾਨ ਸਭਾ ਵਿੱਚ ਬਹਿੰਦੇ ਆ। ਪਰ ਮੈਂ ਜੀ, ਜਦੋਂ ਦਾ ਇਹ ਘਟਨਾਕ੍ਰਮ ਚੱਲ ਰਿਹਾ ਆ ਜਥੇਦਾਰ ਕਾਰਜਕਾਰੀ ਜਥੇਦਾਰ ਸਾਹਿਬ ਦਾ, ਵੀ ਆਪਾਂ ਚਲੋ ਪੰਥ ਚੋ ਛੇਕ ਦਿਓ, ਇਹਨੂੰ ਮੂੰਹ ਨਾ ਲਾਇਓ, ਲੋਕਾਂ ਦਾ ਜੋ ਕੱਠ ਇਕੱਠਾ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਸੋਸ਼ਲ ਮੀਡੀਆ ਤੋਂ ਸਾਰਾ ਕੁਝ ਦੇਖਦੇ ਹੋ, ਨਿਊਜ਼ ਵਿੱਚ ਵੀ ਦੇਖਦੇ ਹੋ, ਚਾਹੇ ਪੀਟੀਸੀ ਤੇ ਨਿਊਜ਼ ਨਹੀਂ ਆਉਂਦੀ ਹੋਊਗੀ ਤਾਂ ਵੱਖਰੀ ਗੱਲ ਆ, ਉਹਦੇ ਹਿਸਾਬ ਨਾਲ ਤੁਸੀਂ ਕੀ ਕਹਿੰਦੇ ਹੋ। ਪਰ ਜਿੱਥੇ ਤੱਕ ਸਰ ਮੈਨੂੰ ਲੱਗਦਾ ਵੀ ਅੱਜ ਜਿਹੜਾ ਪੰਜਾਬ ਦਾ ਜੂਥ ਵੀ ਆ, ਪੰਜਾਬ ਦੇ ਲੋਕ ਵੀ ਆ, ਉਹ ਧਰਮ ਦੇ ਨਾਂ ਦੇ ਉੱਤੇ ਚੱਲਣੇ ਵਾਲੀ ਰਾਜਨੀਤੀ ਨੂੰ, ਜਿੱਦਾਂ ਇਹਨਾਂ ਨੇ 92 ਦੇ ਵਿੱਚ 92 ਸੀਟਾਂ ਦਿੱਤੀਆਂ, ਜਿੱਤ ਕੇ ਦਿੱਤੀਆਂ ਸੀ, ਇਸ ਵਾਰ ਹੋਰ ਉਹ ਸਮਝਦਾਰ ਹੋ ਗਏ ਨੇ, 100 ਤੋਂ ਉੱਤੇ ਹੋ ਗਿਆ। ਹੁਣ ਮੀਡੀਆ ਪਾਣੀ ਦੀ ਗੱਲ ਨੂੰ 1% ਕਹਿ ਵਿੱਚ ਤਾਂ ਤੁਸੀਂ ਵੀ ਕਿਹਾ ਸੀ, ਇੱਕ ਕਦਮ ਅੱਗੇ ਆ ਕਹਿ ਰਹੇ ਤੇ ਪੰਜਾਬ ਦੇ ਲੋਕਾਂ ਨੇ ਦੱਸ ਹੀ ਦੇਣਾ ਆ। ਪਰ ਤੁਸੀਂ ਮੈਨੂੰ ਇਹ ਦੱਸਿਓ ਵੀ ਅਗਰ ਇਹ ਨਹੀਂ ਆਉਣਗੇ ਤੇ ਆਉਣ ਦੇ ਚਾਂਸ ਕਿਹਦੇ ਕਿਹਦੇ ਆ? ਥੈਂਕ ਯੂ ਸਰ, ਮਿਹਰਬਾਨੀ
1: ਜੀ। ਰਮੇਸ਼
0: ਦੇਖੋ, ਸਵਾਲ ਕਾਫੀ ਹੈ। ਪਹਿਲਾਂ ਮੈਂ ਉਸ ਗੱਲ ਤੇ ਟਿੱਪਣੀ ਕਰਦਾ ਕਿ ਅਸੀਂ ਤਾਂ DGP ਲਾਇਆ ਆ ਕਾਰਜਕਾਰੀ, ਕਿਉਂਕਿ ਉਹਨਾਂ ਨੇ ਕਾਰਜਕਾਰੀ ਜਥੇਦਾਰ ਲਾਇਆ। ਇਹ ਤੇ ਸਰੋਤਿਓ ਕੋਈ ਜਵਾਬ ਨਾ ਹੋਇਆ ਨਾ ਕਿ ਅਸੀਂ ਤਾਂ ਪੁੱਠੇ ਕੰਮ ਕਰਦੇ ਹਾਂ, ਫਲਾਨਾ ਵੀ ਕਰਦਾ, ਅਸੀਂ ਤਾਂ ਨੀ ਚੰਗੇ ਬਣ ਨੂੰ ਤਿਆਰ, ਫਲਾਨੇ ਨੇ ਵੀ ਕੀਤੇ ਆ। ਉਹ ਭਾਈ, ਅਸੀਂ ਫਲਾਨਿਆਂ ਨੂੰ ਤਾਂ ਛੁੱਟੀ ਕਰਤੀ, ਤੁਸੀਂ ਤੇ ਅਸੀਂ ਰਲ ਕੇ ਬਤੌਰ ਵੋਟਰ ਗੱਲ ਕਰਦਾ। ਜਿਹਨਾਂ ਦਾ ਅਸੀਂ ਜ਼ਿਕਰ ਕਰਦੇ, ਜਿਹੜੇ ਕਾਰਜਕਾਰੀ ਜਥੇਦਾਰ ਹੁਣ ਵੀ ਲਾਉਂਦੇ ਆ, ਉਹਨਾਂ ਨੂੰ ਤੇ ਅਕਲ ਦੇਤੀ ਨਾ। ਤੇ ਫਿਰ ਇਹਦਾ ਅਰਥ ਤਾਂ ਇਹ ਨਿਕਲਦਾ ਕਿ ਜਿਹੜੇ ਕਾਰਜਕਾਰੀ DGP ਲਾਉਂਦੇ ਪੰਜਾਬੀਆਂ ਨੂੰ, ਉਹਨਾਂ ਨੂੰ ਵੀ ਅਕਲ ਦੇਣੀ ਚਾਹੀਦੀ ਹੈ। ਇਹ ਨਾ ਕਹੀਏ ਆਪਾਂ ਇਸ ਤੁਲਨਾ ਨਹੀਂ ਕਰਨੀ, ਜਿਹੜੇ ਕਾਰਜਕਾਰੀ ਲਾਉਂਦੇ ਸੀ, ਜਿਹਨਾਂ ਨੇ ਲਾਇਆ, ਜਿਹਨਾਂ ਨੇ ਜਥੇਦਾਰ ਦੀਆਂ ਪਦਵੀਆਂ ਨੂੰ ਆਪਣੇ ਵਰਤਿਆ, ਬੈਠੇ ਦੇਖੋ ਕਿੱਥੇ ਹੈ, ਵਿਰੋਧੀ ਧਿਰ ਚ ਵੀ ਹੈ ਨੀ, ਪੰਜਾਬ ਚ ਹੀ ਹੈ ਨੀ। ਤੇ ਕੀ ਤੁਸੀਂ ਇਹ ਆਸ ਕਰਦੇ ਹੋ ਕਿ ਆਮ ਆਦਮੀ ਪਾਰਟੀ ਨਾਲ ਵੀ ਪੰਜਾਬੀ ਇਹੀ ਕਰਨ? ਕਿ ਫਿਰ ਮੈਂ ਵੀ ਖਬਰ ਸੁਣਾਈ ਕਰੂੰਗਾ ਕਿ ਆਮ ਆਦਮੀ ਪਾਰਟੀ ਦੇ 2.5 ਵਿਧਾਇਕ ਆ ਵਿਧਾਨ ਸਭਾ ਚ, ਸੋ ਇਸ ਕਰਕੇ ਉਹਨਾਂ ਨਾਲ ਤੁਲਨਾ ਨਾ ਕਰੋ। ਜੇ ਉਹਨਾਂ ਨਾਲ ਕਰਦੀ ਤੇ ਫਿਰ 2.5 ਵੀ ਬਣਨੇ ਆ ਵਿਧਾਇਕ। ਇਹ ਨਾ ਆਪਾਂ ਕਹੀਏ, ਦੇਖੋ ਆਮ ਆਦਮੀ ਪਾਰਟੀ ਨੇ ਜੇ ਕਾਰਜਕਾਰੀ DGP ਇੰਨੇ ਸਮੇਂ ਰੱਖਿਆ, ਅਰਵਿੰਦ ਕੇਜਰੀਵਾਲ ਨੇ ਆਪਣੀ ਮਨਪਸੰਦ ਆ, ਤੇ ਇਹਨੂੰ ਸਾਨੂੰ ਇਸ ਗੱਲ ਨੂੰ ਕੰਡੈਮ ਕਰਨਾ ਚਾਹੀਦਾ। ਅਸੀਂ ਇਹ ਕਹੀਏ ਜੀ ਪਹਿਲਿਆਂ ਨੇ ਵੀ ਲਾਇਆ ਸੀ, ਅਸੀਂ ਤਾਂ ਲਾਇਆ, ਤੇ ਫਿਰ ਪਹਿਲਿਆਂ ਤੇ ਇਹਨਾਂ ਚ ਕੀ ਅੰਤਰ, ਅਸੀਂ ਕੀ ਕੱਢਿਆ ਪਾਇਆ? ਰਹੀ ਗੱਲ ਸਰਕਾਰ ਕਿਹੜੀ ਬਣਨੀ ਹੈ, ਦੇਖੋ ਸਰੋਤਿਓ, ਸਰਕਾਰ ਅੱਜ ਦੇ ਸਮੇਂ ਦਾ ਪੈਂਤੜਿਆਂ ਦੀ ਸਿਆਸਤ ਆ ਗਈ। ਮੈਂ ਅੱਜ ਸਾਂਝ ਪਾ ਕੇ ਹਟਿਆ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ, ਪਰਮਾਤਮਾ ਕਰੇ ਸਾਰੀਆਂ ਸ਼ਾਮਾਂ ਲਾ ਕਰੋ, ਮੈਨੂੰ ਕੋਈ ਇਤਰਾਜ਼ ਨਹੀਂ। ਹਮਾਰੇ ਰਾਮ ਨਾਟਕ, ਲਵ ਕੁਸ਼, ਮਾਤਾ ਜਾਨਕੀ ਦੇ ਨਾਂ ਤੇ ਮੰਦਰ, ਕੋਈ ਇਤਰਾਜ਼ ਨਹੀਂ। 1 ਅਗਸਤ ਤੋਂ ਤੀਰਥ ਯਾਤਰਾ, ਅਸੀਂ ਮਥੁਰਾ, ਵਰਿੰਦਾਵਨ, ਹਰਦੁਆਰ, ਰਿਸ਼ੀ ਲਗਾਓ। ਪਰ ਪੰਜਾਬ ਦਾ ਪੈਸਾ ਕੇਜਰੀਵਾਲ ਆ ਕੇ ਰੋਜ਼ ਰਾਤ ਨੂੰ ਇੱਥੇ ਡਰਾਮੇ ਕਰ ਰਿਹਾ ਹੈ, ਇਹ ਗੱਲ ਤੁਹਾਨੂੰ ਫੱਬਦੀ ਹੈ, ਚੰਗੀ ਲੱਗਦੀ ਹੈ? ਮੈਂ ਤੇ ਇਹ ਕਹਿੰਦਾ ਕਿ ਸਰਕਾਰ ਕਿਹਦੀ ਬਣਾਉਣੀ, ਉਹ ਬਾਅਦ ਚ ਫੈਸਲਾ ਕਰਦੇ ਹਾਂ। ਜਿਹੜੀਆਂ ਨੁਕਤਾ ਚੀਨੀਆਂ ਕਰਨੀਆਂ ਬਣਦੀਆਂ ਉਹ ਤਾਂ ਅਸੀਂ ਕਰੀਏ, ਜਿਹੜੇ ਸਵਾਲ ਤੁਸੀਂ ਕਰ ਕੀ ਰਹੇ ਹੋ, ਇਹ ਕਿਹੜਾ ਨਵਾਂ ਹੀ ਪਖੰਡ ਫੜ ਲਿਆ ਆਪਾਂ ਕਿ ਹੁਣ ਅਸੀਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਇਕੱਠੀਆਂ ਕਰਨ ਲਈ ਅਸੀਂ ਉੱਧਰ ਨੂੰ ਤੁਰ ਪਏ, ਪਹਿਲਾਂ ਅਸੀਂ ਆਹ ਕਾਨੂੰਨ ਬਣਾ ਕੇ ਸਿੱਖ ਭਾਈਚਾਰੇ ਦੀਆਂ ਇਕੱਠੀਆਂ ਕਰਨ ਦਾ ਯਤਨ ਕੀਤਾ? ਇਹ ਕਿਹੜੀ ਸਿਆਸਤ ਹੈ? ਆਮ ਆਦਮੀ ਪਾਰਟੀ ਤੋਂ ਮੈਂ ਤਾਂ ਨਹੀਂ ਕਦੇ ਆਸ ਕੀਤੀ ਸੀ, ਜੇ ਤੁਸੀਂ ਕੀਤੀ ਸੀ ਭਾਈ ਠੀਕ ਹੈ, ਮੈਂ ਤਾਂ ਕਦੇ ਨਹੀਂ ਆਸ ਕੀਤੀ ਸੀ ਕੋਈ ਇਸ ਹੱਦ ਤੱਕ ਧਰਮ ਦੀ ਸਿਆਸਤ ਕਰਨਗੇ। ਸੋ ਇਹ ਨਹੀਂ ਠੀਕ ਹੈ, ਤੇ ਰੋਕ ਲੱਗਣੀ ਚਾਹੀਦੀ, ਚਾਹੇ ਆਮ ਆਦਮੀ ਪਾਰਟੀ ਚਾਹੇ ਕੋਈ ਹੋਰ ਹੈ। ਬਾਕੀ ਸਰਕਾਰ ਕਿਹਦੀ ਬਣਨੀ ਹੈ, ਦੇਖੋ ਗੱਲ ਇਹ ਹੈ, ਅੱਜ ਦੀ ਜੇ ਮੈਂ ਗੱਲ ਕਰਾਂ, ਅੱਜ ਦੀ ਤੁਸੀਂ ਕਹੇ ਮੈਨੂੰ ਸਵਾਲ ਹੀ ਪੁੱਛਿਆ ਕਿ ਦੂਜਾ ਕਿਹੜਾ, ਇਹ ਬਿਲਕੁਲ ਸੱਚ ਹੈ, ਦੂਜੇ ਤੋਂ ਵੀ ਮਾੜੇ ਆ, ਅੱਜ ਵੀ ਮਾੜੇ ਆ। ਮੈਂ ਬਹੁਤ ਵਾਰ ਸਿੱਧੀ ਟਿੱਪਣੀ ਕਰਦਾ ਕਿ ਕਾਂਗਰਸ ਨੂੰ ਵੋਟਾਂ ਕਿਉਂ ਪਾਈਏ, ਨੀਤੀਆਂ ਤੇ ਉਹਦੀਆਂ ਵੀ ਇਹੀ ਹੈ, ਇਸ ਕਰਕੇ ਅਕਾਲੀ ਇਹ ਤੋਂ ਵੀ ਮਾੜੇ ਆ। ਇਸ ਕਰਕੇ ਇਹ ਸਵਾਲ ਨਾਲ ਮੈਂ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਜੇ ਸਿਆਸੀ ਤੌਰ ਤੇ ਕਰਕੇ ਦੂਜੀ ਪਾਰਟੀ ਚੂਜ਼ ਕਰਨੀ ਹੋਵੇ ਤੇ ਪੰਜਾਬੀਆਂ ਤੋਂ ਨਹੀਂ ਹੈਗੀ, ਪਰੰਤੂ ਇਹਦਾ ਅਰਥ ਇਹ ਨਹੀਂ ਕਿ ਅਸੀਂ ਆਮ ਆਦਮੀ ਪਾਰਟੀ ਵਾਲਾ ਇਸ ਕਰਕੇ ਤੁਰ ਜਾਈਏ ਕਿ ਦੂਜਾ ਬਦਲ ਹੈ ਨੀ, ਤੇਰੀਆਂ ਸਿਫਤਾਂ ਕਰਾਂ ਮੈਂ ਬਤੌਰ ਪੱਤਰਕਾਰ। ਭਾਈ ਸਰਕਾਰ ਇਹਦੀ ਬਣਨੀ ਹੈ, ਡਿਊਟੀ ਇਹ ਨਹੀਂ ਹੈ, ਡਿਊਟੀ ਇਹ ਆ ਕਿ ਜਿਹੜਾ ਕੁਛ ਆਮ ਆਦਮੀ ਪਾਰਟੀ ਦਾ ਗਲਤ ਕੰਮ ਹੈ ਉਹਦੀ ਅਸੀਂ ਨਿੰਦਾ ਕਰੀਏ, ਉਹਨਾਂ ਨੂੰ ਕਹੀਏ ਕਿ ਸਰਕਾਰ ਕਿਹਦੀ ਬਣਨੀ ਉਹ ਬਾਅਦ ਚ ਫੈਸਲਾ ਕਰਾਂਗੇ, ਪਰੰਤੂ ਰੱਬ ਦੇ ਵਾਸਤੇ ਆਹ ਕੰਮ ਨਾ ਕਰੋ।
1: ਸੋ ਬਿਲਕੁਲ ਜੀ, ਅੱਖਾਂ ਮੀਚ ਕੇ ਕਿਸੇ ਵੀ ਦਾ ਭਗਤ ਬਣਨਾ ਆਈ ਥਿੰਕ ਮੈਨੂੰ ਲੱਗਦਾ ਕਿ ਇਹ ਬੁਰਾ ਆ, ਅਤੇ ਜੇ ਤੁਸੀਂ ਚੰਗੇ ਕਰਮਾਂ ਨੂੰ ਸਲਾਉਣੇ ਆ ਅਤੇ ਉਹਦੇ ਵਿੱਚ ਜਿਹੜੇ ਖਾਮੀਆਂ ਆ ਉਹ ਵੀ ਆਪਾਂ ਹੀ ਕੱਢਣੀਆਂ, ਐਜ਼ ਏ ਵੋਟਰ, ਐਜ਼ ਏ ਬਤੌਰ ਨਾਗਰਿਕ ਜੇ ਆਪਾਂ ਕੰਡੈਮ ਕਰਨਾ ਕਿਸੇ ਚੀਜ਼ ਨੂੰ ਤਾਂ ਉਹ ਕਰਨਾ ਜ਼ਰੂਰੀ ਆ, ਅਤੇ ਤੁਸੀਂ ਇੱਕ ਦੂਜੇ 'ਤੇ ਪਰਸਨਲੀ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ। ਸੋ ਬਿਲਕੁਲ, ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, ਤੁਸੀਂ ਬੇਸਮੈਂਟ ਬਣਾਉਣੀ ਆ ਔਰ ਨਾਲ ਦੀ ਨਾਲ ਕੰਕਰੀਟ ਦਾ ਕੰਮ ਕਰਾਉਣਾ, ਪੈਰੀਓ ਬਣਵਾਉਣਾ ਆ ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਆ, ਤਾਂ ਤੁਸੀਂ ਨਾਨਕ ਰੈਨੋਵੇਸ਼ਨ ਨਾਲ ਰਾਬਤਾ ਕਰ ਸਕਦੇ ਹੋ 416-902-9993-416-902-9293। ਅਤੇ ਹਰਪ੍ਰੀਤ ਸੈਣੀ ਹੁਣੀ ਇਮੀਗ੍ਰੇਸ਼ਨ, ਮਾਫ਼ ਕਰਨਾ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ, ਇੰਸ਼ੋਰੈਂਸ ਦੇ ਵਿਸ਼ੇ 'ਤੇ ਗੱਲਬਾਤ ਕਰਨੀ ਹੈ, ਇੰਸ਼ੋਰੈਂਸ ਕਰਵਾਉਣੀ ਆ, ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣ ਨਾਲ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਅਤੇ ਹੈਲਥ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਗੱਲਬਾਤ ਕਰਨੀ ਆ, ਤਾਂ ਹਰਪ੍ਰੀਤ ਸੈਣੀ ਹੋਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-816-6500 ਹਰਪ੍ਰੀਤ ਸੈਣੀ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1661 ਤੁਸੀਂ ਆਉਂਦੇ ਹੋ ਜੀ।
9: ਸੰਧੂਵੀਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਜੀ?
9: ਬਹੁਤ ਵਧੀਆ ਰਮੇਸ਼ ਭਾਈ, ਸਤਿ ਸ਼੍ਰੀ ਅਕਾਲ। ਸੰਧੂਵੀਰ ਜੀ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਮੈਂ ਐਪਰੀਸ਼ੀਏਟ ਕਰ ਰਿਹਾ ਤੁਹਾਡੇ ਪ੍ਰੋਗਰਾਮ ਨੂੰ। ਸੰਧੂਵੀਰ ਜੀ, ਇੱਕ ਤੁਸੀਂ ਹੁਣੇ ਇੱਕ ਗੱਲ ਕਰਦੇ ਪਏ ਸੀ ਵੀ ਸਰਕਾਰ ਬਿਗ ਫੇਲੀਅਰ ਹੋਈ ਹੈ ਵੀ ਕਾਨੂੰਨ ਉਹਨਾਂ ਨੇ ਬਣਾਇਆ ਬੇਅਦਬੀ ਦਾ, ਤੇ ਮੈਨੂੰ ਲੱਗਦਾ ਵੀ 70-80% ਲੋਕੀ ਉਦੋਂ ਸਾਰੇ ਐਗਰੀ ਹੋਏ ਸੀ ਵੀ ਕਾਨੂੰਨ ਵਧੀਆ ਬਣਾਇਆ। ਤੁਸੀਂ ਕਿਹੜੇ ਹਿਸਾਬ ਨਾਲ ਕਿਹਾ ਵੀ ਉਹਨਾਂ ਨੇ ਡਿੱਗ ਫੇਲੀਅਰ, ਚਲੋ ਉਹ ਸੁਧਾਰ ਤੇ ਹੋ ਜੂਗਾ। ਜਦੋਂ ਕਾਨੂੰਨ ਨਹੀਂ ਸੀ ਬਣਦਾ, ਤੁਹਾਨੂੰ ਯਾਦ ਹੋਣਾ ਐਡਾ ਵੱਡਾ ਧਰਨਾ ਲੱਗਾ ਸੀ, ਬੰਦਾ ਟਾਵਰ ਦੇ ਉੱਤੇ ਚੜ ਗਿਆ ਸੀ, ਸਮਝ ਗਿਆ ਨਾ
1: ਜੀ,
9: ਤੇ ਟਾਵਰ ਦੇ ਉੱਤੇ ਚੜ ਗਿਆ ਸੀ ਤੇ ਉਹਨਾਂ ਨੇ ਸਾਰਿਆਂ ਨੇ ਫਿਰ ਉਹ ਕਾਨੂੰਨ ਬਣਿਆ ਤੇ ਉਹ ਸਾਰੇ ਮਤਲਬ ਸਹਿਮਤ ਹੋਏ ਉਹਨਾਂ ਦੇ ਨਾਲ। ਹੋਰ ਵੀ ਬੜੇ ਬੜੇ ਸਿੱਖਸ ਦੀ ਵੀ ਜਿਹੜੇ ਨੇ ਐਗਰੀ ਹੋਏ ਨੇ ਇਸ ਕਾਨੂੰਨ ਦੇ ਨਾਲ। ਇਹ ਕੱਲੀ ਇੱਕ ਪਾਰਟੀ ਕਿਉਂ ਨੀ ਇਹ ਕਾਨੂੰਨ ਨੂੰ ਕਿਉਂ ਏਦਾਂ ਕਰ ਰਹੀ ਹੈ, ਤੇ ਸੁਖਬੀਰ ਬਾਦਲ ਨੂੰ ਕੱਲੇ ਨੂੰ ਬਚਾਇਆ ਜਾ ਰਿਹਾ ਕਿ ਇਹ ਮਤਲਬ ਕਿ
1: ਮੈਂ ਤਾਂ ਕਹਿੰਦਾ ਜਦੋਂ ਅਸੀਂ ਵੋਟਾਂ ਪਾਈਆਂ, ਮੈਂ ਐਜ਼ ਅ ਨਾਗਰਿਕ ਗੱਲ ਕਰਾਂ, ਤੇ ਅਸੀਂ ਆਮ ਆਦਮੀ ਪਾਰਟੀ ਨੂੰ ਲੈ ਕੇ ਹੀ ਤਾਂ ਆਏ ਸੀ ਕਿਉਂਕਿ ਇਹਨਾਂ ਨੇ ਸਾਨੂੰ 4.5-5 ਸਾਲ ਪਹਿਲਾਂ ਇਹ ਕਿਹਾ ਸੀ ਕਿ ਸਾਡੇ ਕੋਲ ਫਾਈਲ ਆ ਗਈ ਆ, ਦੋਸ਼ੀ ਆ ਗਿਆ, ਤੁਸੀਂ ਵੋਟਾਂ ਪਾਓ, ਇਹ ਅੰਦਰ ਜਾਣਗੇ। ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਆਉਂਦਿਆਂ ਕੰਮ ਕਰਨਾ ਚਾਹੀਦਾ ਸੀ, ਜਿਨ੍ਹਾਂ ਨੂੰ ਕੰਡੈਮ ਕਰਦੇ 4.5 ਸਾਲ ਤੋਂ ਬਾਅਦ ਵੀ ਇਹ ਦੂਸ਼ਣਬਾਜ਼ੀਆਂ ਲਾ ਰਹੇ ਆ, ਇੱਥੇ ਅਸੀਂ ਬੇਵਕੂਫ ਸਾਨੂੰ ਬਣਾ ਰਹੇ ਆ, ਕਿਉਂ ਇਹਨਾਂ ਨੇ ਚੱਕ ਕੇ ਉਸੇ ਟਾਈਮ ਸੁਖਬੀਰ ਨੂੰ ਅੰਦਰ ਨਹੀਂ ਦਿੱਤਾ? ਮੈਂ ਐਜ਼ ਏ ਵੋਟਰ ਗੱਲ ਕਰ ਰਿਹਾ, ਅਸੀਂ ਵੀ ਬਹੁਤ ਸਪੋਰਟ ਕੀਤੀ।
9: ਇਹਨਾਂ ਨੇ ਨਹੀਂ ਦੇਣਾ, ਇਹ ਵਿੱਚੋਂ ਇੱਕੋ ਹੀ ਨੇ, ਅੰਤਮਾਨ ਸੁਖਬੀਰ ਬਾਦਲ ਮਜੀਠੀਆ ਪਾਰਲੀਮੈਂਟ ਦੇ ਵਿੱਚ ਜਦੋਂ ਜਾਂਦੇ ਆ ਨਾ, ਅੰਦਰੋਂ ਲੜ ਮਿਲ ਕੇ ਆਉਂਦੇ ਆ, ਬਾਹਰ ਆ ਕੇ ਕਾਫੀ ਚਾਹ ਇਕੱਠੀ ਪੀਂਦੇ ਨੇ, ਇਹ ਸਾਰੇ ਵਿੱਚੋਂ ਇੱਕੋ ਨੇ, ਇੱਕ ਦੂਜੇ ਨੂੰ ਇੱਦਾਂ ਹੀ ਕਰਨਗੇ ਇਹ। ਕਿਸੇ ਨੇ ਨੀ ਅੰਦਰ ਕਰਨਾ ਸੁਖਬੀਰ ਬਾਦਲ ਨੂੰ, ਭਗਵੰਤ ਮਾਨ ਨੇ ਵੀ ਨੀ ਕਰਨਾ, ਇਹ ਵਿੱਚੋਂ ਇੱਕੋ ਹੀ ਨੇ। ਪਰ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਕਾਨੂੰਨ ਦੇਖੋ, ਚਲੋ ਠੀਕ ਹੈ ਕੁਛ ਉਹਨਾਂ ਨੇ ਗਲਤੀਆਂ ਕੀਤੀਆਂ, ਉਹ ਸੁਧਾਰ ਹੋ ਜੂਗਾ, ਪਰ ਆਪਾਂ ਇੱਦਾਂ ਨਾ ਨਾ ਕਹੀਏ ਵੀ ਇਹਨਾਂ ਨੇ ਸਰਕਾਰ ਦੀ ਫੇਲੀਅਰ ਹੀ
1: ਹੋਈ। ਨਹੀਂ ਫੇਲੀਅਰ ਕਾਨੂੰਨ ਦੇ ਮਾਮਲੇ 'ਚ, ਮੇਰਾ ਕਹਿਣ ਦਾ ਮਤਲਬ ਕਿ ਦੇਖੋ ਕਾਨੂੰਨ ਦੇ ਮਾਮਲੇ, ਕਿਉਂਕਿ ਉਹਨਾਂ ਦੇ ਆਪਣੇ ਵਿਧਾਇਕਾਂ ਨੇ ਹੱਥ ਖੜੇ ਕਰਤੇ ਕਿ ਅਸੀਂ ਤਾਂ ਪੜ੍ਹੇ ਹੀ ਨਹੀਂ। ਦੇਖੋ ਕਿੱਡੀ ਵੱਡੀ ਗੱਲ ਆ, ਆਪਾਂ ਪੂਰਾ ਮੀਡੀਆ, ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਜੁੰਡਲੀ ਆ ਔਰ ਜਿੰਨੇ ਵੀ ਸਪੋਰਟਰ ਆ, ਮੀਡੀਆ ਹਰ ਪਾਸੇ ਇੱਕੋ ਤਰਫ ਲੱਗਾ ਸੀ ਕਿ ਕਾਨੂੰਨ ਬਣ ਗਿਆ ਜੋ ਤੁਸੀਂ ਚਾਹੁੰਦੇ ਸੀ, ਪਰ ਦੇਖੋ ਕਿੰਨਾ ਵਧੀਆ ਕਾਨੂੰਨ ਬਣਿਆ, ਅਤੇ ਵਧੀਆ ਕਾਨੂੰਨ ਨੂੰ ਪੜ੍ਹਿਆ ਕਿਸੇ ਨੇ ਹੈ ਹੀ ਨਹੀਂ। ਦੇਖੋ ਇਹ ਫੇਲਰ ਹੀ ਆ, ਇੱਕ ਐਡੇ ਵੱਡੇ ਤੁਸੀਂ ਕਾਨੂੰਨ ਨੂੰ ਦੇ ਰਹੇ ਹੋ, ਇੱਕ ਧਰਮ ਦੇ ਉੱਪਰ ਐਸਾ ਵੱਡਾ ਕਾਨੂੰਨ ਦੇ ਰਹੇ ਹੋ, ਔਰ ਉਹਨੂੰ ਜੇ ਜਿਨ੍ਹਾਂ ਨੇ ਬਣਾਉਣ ਵਾਲੇ ਨੇ ਕਾਨੂੰਨ ਨਹੀਂ ਪੜ੍ਹਿਆ, ਬਾਈ ਜੀ ਇਹ ਗੱਲ ਕਿੱਧਰ ਨੂੰ ਜਾ ਰਹੀ ਆ? ਆਪਾਂ ਰਮੇਸ਼ ਜੀ ਤੋਂ ਪੁੱਛਦੇ ਹਾਂ, ਹੋ ਸਕਦਾ ਕਿ ਮੇਰੇ ਜਿਹੜੇ ਸ਼ਬਦ ਆ ਉਹ ਨਾ ਤਾਲਮੇਲ ਖਾਂਦੇ ਹੋਣ ਇਸ ਗੱਲ ਦੇ ਉੱਪਰ, ਅਤੇ ਰਮੇਸ਼ ਜੀ ਤੋਂ ਇਸ ਦਾ ਸੁਝਾਅ ਲੈਂਦੇ। ਰਮੇਸ਼ ਜੀ ਤੁਸੀਂ ਆਉਂਦੇ ਰਹੋ ਜੀ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ ਜੀ। ਰਮੇਸ਼ ਜੀ
0: ਪ੍ਰਭ ਸੰਧੂ ਜੀ, ਇੱਕ ਗੱਲ ਤਾਂ ਬੜੀ ਸਾਫ਼ ਹੈ, ਕਾਨੂੰਨ ਦੀ ਲੋਕਾਂ ਦੀ ਡਿਮਾਂਡ ਸੀ, ਹਰੇਕ ਦੀ ਡਿਮਾਂਡ ਸੀ
1: ਜੀ,
0: ਚਾਹੇ ਐਸ ਸੀ ਪੀ ਸੀ ਦੇ ਰੂਪ ਚ, ਚਾਹੇ ਬਾਹਰ ਬੈਠੇ ਇੱਕ ਪਿੰਡ ਚ ਸਧਾਰਨ ਸਿੱਖ ਵਿਅਕਤੀ ਦੇ ਰੂਪ ਦੇ ਵਿੱਚ, ਡਿਮਾਂਡ ਸਾਰਿਆਂ ਦੀ ਸੀ। ਪੰਜਾਬ ਸਰਕਾਰ ਦਾ ਧੰਨਵਾਦੀ ਹੋਣਾ ਚਾਹੀਦਾ ਕਿ ਉਹਨਾਂ ਨੇ ਕਾਨੂੰਨ ਬਣਾਇਆ, ਇਸ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ 2008 ਵਿੱਚ ਕਾਨੂੰਨ ਬਣਿਆ ਸੀ, ਉਹ ਚ ਸੋਧਾਂ ਕੀਤੀਆਂ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, ਅਕਾਲੀ ਦਲ ਨੇ ਖਾਸ ਕਰਕੇ ਹੋਰਾਂ ਨੇ ਵੀ ਕਿਹਾ ਜੀ ਇਹ ਕਾਨੂੰਨ ਪਾਸ ਹੀ ਨਹੀਂ ਹੋਣਾ, ਇਹ ਚ ਨੁਕਸ ਬੜੇ ਹੈ। ਉਹਨਾਂ ਨੇ ਪਾਸ ਵੀ ਕਰਾ ਲਿਆ ਸਪੀਕਰ ਤੋਂ, ਮਾਫ ਕਰਨਾ ਰਾਜਪਾਲ ਤੋਂ, ਕਾਨੂੰਨ ਬਣ ਗਿਆ, ਲਾਗੂ ਹੋ ਗਿਆ, ਨੋਟੀਫਿਕੇਸ਼ਨ ਹੋ ਗਿਆ, ਇੱਥੇ ਤੱਕ ਸ਼ਾਬਾਸ਼ ਹੈ। ਮੈਂ ਇਸ ਗੱਲ ਨੂੰ ਵੀ ਮੰਨਣ ਨੂੰ ਤਿਆਰ ਹਾਂ ਕਿ ਅਕਾਲ ਤਖਤ ਸਾਹਿਬ ਨੇ ਜਦੋਂ ਪੈਂਦੇ ਸੱਟੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਤਲਬ ਕੀਤਾ, ਮੈਂ ਇਸ ਮਾਧਿਅਮ ਤੇ ਆ ਕੇ ਕਹਿ ਚੁੱਕਾ ਹਾਂ, ਆਪਣੀ ਨਿੱਜੀ ਟਿੱਪਣੀ ਕਰ ਚੁੱਕਾ, ਜੋ ਮੇਰੀ ਬੁੱਧੀ ਵਿਵੇਕ ਆਖਦਾ, ਉਹਨਾਂ ਨੂੰ ਤਲਬੀ ਦੀ ਥਾਂ ਤੇ ਉਹਨੂੰ ਸੱਦ ਕੇ ਕਹਿਣਾ ਚਾਹੀਦਾ ਸੀ। ਤਲਬੀ ਸ਼ਬਦ ਹੋ ਰਿਹਾ, ਮੀਟਿੰਗ ਸ਼ਬਦ ਹੋ ਰਿਹਾ, ਮੀਟਿੰਗ ਹੋਣੀ ਚਾਹੀਦੀ ਸੀ, ਔਰ ਮੈਨੂੰ ਲੱਗਦਾ ਜੋ ਮੀਟਿੰਗ ਹੁੰਦੀ ਗੱਲ ਬਣ ਜਾਣੀ ਸੀ, ਉਹ ਇੱਕ ਦਾ ਪੈਂਤੜਾ ਸੀ ਦੂਜੇ ਪਾਸਿਓਂ ਜਿਹੜਾ ਅਕਾਲੀ ਦਲ ਨੇ ਉਹਨਾਂ ਰਾਹੀਂ ਲਾਇਆ, ਪਰੰਤੂ ਜਦੋਂ ਇਹ ਗੱਲ ਹੁਣ ਜਗ ਜਾਹਰ ਹੋ ਗਈ ਕਿ ਮੰਗ ਹੈ ਜੀ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ, ਐਸ ਜੀ ਪੀ ਸੀ ਵਾਲਿਓ, ਦੇਖੋ ਜੀ ਅਸੀਂ ਪੰਜਾਬ ਸਰਕਾਰ ਦੀ ਸਿਫਤ ਕਰਦੇ ਹਾਂ, ਪੰਜਾਬ ਸਰਕਾਰ ਨੂੰ ਕਹਿੰਦੇ ਕਿ ਤੂੰ ਕਾਨੂੰਨ ਬਣਾਇਆ, ਐਸ ਜੀ ਪੀ ਸੀ ਚੰਗੀ ਹੈ, ਐਸ ਜੀ ਪੀ ਸੀ ਮਾੜੀ ਹੈ, ਐਸ ਜੀ ਪੀ ਸੀ ਬਾਦਲਾਂ ਦੀ ਹੈ, ਜਿਹਦੀ ਮਰਜ਼ੀ ਹੈ, ਅਸੀਂ ਐਸ ਜੀ ਪੀ ਸੀ ਨੂੰ ਇਗਨੋਰ ਨਹੀਂ ਕਰ ਸਕਦੇ। ਸਰੋਤਿਓ, ਸਿੱਖਾਂ ਦਾ ਮਿੰਨੀ ਪਾਰਲੀਮੈਂਟ ਹੈ ਤੇ ਹੈ, ਮੇਰੇ ਕਹਿਣ ਨਾਲ ਨਹੀਂ ਬਦਲਣਾ, ਕਿਸੇ ਦੇ ਕਹਿਣ ਨਾਲ ਨਹੀਂ ਬਦਲਣਾ, ਅਕਾਲ ਤਖ਼ਤ ਸਾਹਿਬ ਦਾ ਹੈ ਤੇ ਹੈ। ਹੁਣ ਜੇ ਉਹ ਇਹ ਸਵਾਲ ਖੜੇ ਕਰ ਦਿੱਤੇ ਔਰ ਉਹਨਾਂ ਨੇ ਨਹੀਂ ਬਿਲਕੁਲ ਕਾਨੂੰਨ ਨੂੰ ਨਹੀਂ ਮਾੜਾ ਕਿਹਾ, ਜੇ ਕਿਹਾ ਤੇ ਦੱਸੋ, ਅਸੀਂ ਪ੍ਰਭ ਸੰਧੂ ਦੀ ਗੱਲ ਛੱਡ ਦਿੰਦੇ ਹਾਂ, ਨਾ ਐਸ ਜੀ ਪੀ ਸੀ ਨੇ ਕਾਨੂੰਨ ਨੂੰ ਮਾੜਾ ਕਿਹਾ, ਨਾ ਅਕਾਲ ਤਖ਼ਤ। ਉਹ ਕਹਿੰਦੇ ਜੀ ਆਹ ਮੱਦਾਂ ਦਾ ਇਤਰਾਜ਼ ਹੈ, ਇਹ ਮੱਦਾਂ ਸਾਨੂੰ ਟੈਕਨੀਕਲੀ ਭਵਿੱਖ ਵਿੱਚ ਨੁਕਸਾਨਦਾਇਕ ਹੈ, ਤੇ ਪੰਜਾਬ ਦੀ ਸਰਕਾਰ ਨੂੰ ਉੱਤੇ ਇਹ ਗੱਲ ਕਹਿਣ ਚ ਕੀ ਇਤਰਾਜ ਸੀ? ਹੁਣ ਤੇ ਕਹਿਤੀ, ਹੁਣ ਨੀ, ਮੈਂ ਇੱਕ ਦਿਨ ਪਿੱਛੇ ਚਲੇ ਜਾਵਾਂ, ਦੋ ਦਿਨ ਪਹਿਲਾਂ ਇਹ ਗੱਲ ਕਹਿਣ ਚ ਕੀ ਇਤਰਾਜ ਸੀ ਕਿ ਭਾਈ ਅਸੀਂ ਮੱਤਾਂ ਤੇ ਚਰਚਾ ਕਰਨ ਨੂੰ ਤਿਆਰ ਹੈ? ਹੁਣ ਵੀ ਤੇ ਕਹਿ ਕੇ ਆਏ ਆ ਨਾ, ਹੁਣ ਤਲਬੀ ਤੋਂ ਬਾਅਦ ਉੱਥੇ ਬੇਇੱਜ਼ਤ ਹੋਏ, ਆਪਣੀ ਹਾਸੋਹੀਣਤਾ ਕਰਾਈ ਹੈ। ਸੋ ਇਸ ਕਰਕੇ ਇਹਨੂੰ ਇਹ ਮੰਨੀਏ ਕਿ ਇੱਥੇ ਜਾ ਕੇ ਪੰਜਾਬ ਸਰਕਾਰ ਦਾ ਫੇਲੂਰ ਰਿਹਾ, ਇੱਥੇ ਜਾ ਕੇ। ਉਵੇਂ ਨਹੀਂ ਹੈ, ਕਾਨੂੰਨ ਵਾਲੀ ਜੇ ਉਹਨਾਂ ਨੇ ਬਣਾਈ ਹੈ ਜਿੱਥੇ ਉਹਨਾਂ ਦੀ ਸਿਫਤ ਕਰਨ ਯੋਗ,
1: ਬਿਲਕੁਲ ਬਿਲਕੁਲ,
0: ਭਗਵੰਤ ਮਾਨ ਦਾ ਧੰਨਵਾਦ ਹੈ। ਪਰੰਤੂ ਜੇ ਕਹਿ ਹੀ ਦਿੱਤਾ ਸਾਹਮਣੇ ਵਾਲੇ ਨੇ ਕਿ ਦੋ ਮਤਾਂ ਚ ਨੁਕਸ ਹੈ, ਤੇ ਭਾਈ ਤੁਸੀਂ ਕਹਿ ਦੋ ਵਿਚਾਰ ਲੈਣੇ ਆ ਔਰ ਉਹ ਦਰੁਸਤੀ ਕਰਨ ਯੋਗਾ ਤੇ ਕਰ ਦਿਓ, ਕਿੱਡੀ ਕੁ ਗੱਲ ਹੈ। ਉੱਥੇ ਪੰਜਾਬ ਸਰਕਾਰ ਦਾ ਅੜੀਅਲਪਨ ਰਿਹਾ, ਉਹ ਠੀਕ ਨਹੀਂ। ਬਾਕੀ ਭਾਈ ਇਹ ਸਮਾਂ ਦੱਸੇਗਾ, ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੱਕ ਪਾਸੇ ਦੀ ਸਿਆਸਤ ਨਹੀਂ, ਦੋ ਪਾਸੇ ਦੀ ਸਿਆਸਤ ਹੈ। ਚਰਚਾ ਅਸੀਂ ਨਿਰੰਤਰ ਜਾਰੀ ਰੱਖਾਂਗੇ, ਕੋਈ ਨਾ ਕੋਈ ਸਿੱਟੇ ਤੇ ਜ਼ਰੂਰ ਪਹੁੰਚਾਂਗੇ।
1: ਸੋ ਬਿਲਕੁਲ ਜੀ, ਕਾਲ ਬਹੁਤ ਸਾਰੀਆਂ ਨੇ, ਇੱਕੋ ਹੀ ਕਾਲ ਲਵਾਂਗੇ ਤੇ ਬਸ 30 ਸਕਿੰਟ ਚ ਤੁਹਾਡਾ ਸਵਾਲ ਹੋਵੇ ਤੇ ਰਮੇਸ਼ ਸ਼ਰਪੀ ਜੀ ਦਾ ਜਵਾਬ ਦੇ ਦੇਣਗੇ, ਕਿਉਂਕਿ ਸਮਾਂ ਬਹੁਤ ਸੀਮਿਤ ਆ। ਕਾਲਸ ਆਪਾਂ ਲੈਂਦੇ ਹਾਂ ਕਿ ਸਭ ਤੋਂ ਜ਼ਿਆਦਾ ਲੰਬਾ ਸਮਾਂ ਜਿਹੜੇ ਵੀਰ ਸਾਡੇ ਹੋਲਡ ਨੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਹੋਲਡ ਲੰਬੇ ਸਮੇਂ ਤੋਂ, ਤੇ ਬਾਕੀ ਵੀਰਾਂ ਨੂੰ ਹੱਥ ਜੋੜ ਕੇ ਮਾਫੀ, ਕੱਲ ਨੂੰ ਰਾਬਤਾ ਕਰਾਂਗੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
10: ਸਤਿ ਸ਼੍ਰੀ ਅਕਾਲ ਜੀ।
1: ਜੀ ਸਰ,
10: ਜਿਹੜੇ ਨਾ ਜਦੋਂ ਅਹੁਦਾ ਮਿਲ ਜਾਂਦਾ ਉਦੋਂ ਇਹਨਾਂ ਦੇ ਗੱਲਾਂ ਹੋਰ ਹੁੰਦੀਆਂ, ਜਦੋਂ ਅਹੁਦਾ ਨਹੀਂ ਹੁੰਦਾ। ਦੇਖੋ, ਆਮ ਆਦਮੀ ਪਾਰਟੀ ਹੈ, ਜੇ ਉਹਨਾਂ ਨੂੰ ਕੋਈ ਨਹੀਂ ਚੰਗੀਆਂ ਗੱਲਾਂ ਲੱਗਦੀਆਂ, ਉਹ ਅੱਜ ਗੱਲ ਕਰਨ, ਅੱਜ ਬਿਆਨ ਦੇਣ, ਅੱਜ ਅਸਤੀਫਾ ਦੇਣ। ਇਹ ਨੇ ਵੀ ਕੱਲ ਨੂੰ ਟਿਕਟਾਂ ਨਾ ਮਿਲਣ ਫਿਰ ਵਿਰੁੱਧ ਬੋਲਣ ਲੱਗ ਪੈਣ। ਅਖਬਾਰ ਫਿਰ ਜਦੋਂ ਕਨਵੀਨਰ ਸੀ ਉਦੋਂ ਆਮ ਆਦਮੀ ਨੇ ਚੰਗੀ, ਜਦੋਂ ਹਟਾ ਦਿੱਤਾ ਉਦੋਂ ਮਾੜੀ ਹੋ ਗਈ। ਅੱਗਣ ਗੱਜ ਜਦੋਂ ਜਥੇਦਾਰ ਨਹੀਂ ਇਹ ਬਾਦਲਾਂ ਦੇ ਵਿਰੁੱਧ ਬੋਲਦਾ ਸੀ, ਕਹਿੰਦਾ ਪੁੱਤਰ ਬਾਦਲ ਨੇ ਪੁੱਤਰ ਮੋਹ ਦੇ ਵਿੱਚ ਜਿਹੜਾ ਸਿੱਖੀ ਮਾਣ ਮੱਤਾ ਇਤਿਹਾਸ ਖਰਾਬ ਕਰ ਦਿੱਤਾ, ਅੱਜ ਉਹਦੇ ਪੁੱਤਰ ਦੇ ਹੀ ਉਹ ਛੋਲੇ ਗਾਉਂਦਾ ਪਿਆ ਆ। ਹੈ ਬਾਦਲ ਨੇ ਕਿੰਨਾ ਚ ਮੰਗਾਂ ਚ ਮੋਰਚ ਲਾਈ ਰੱਖਿਆ, ਕਿੰਨੀ ਜਵਾਨੀ ਦਾ ਘਾਣ ਕੀਤਾ, ਵਾਜਪਾਈ ਦੇ ਨਾਲ ਦੇ ਰਹੀ ਆ। ਹੈ ਫਿਰ ਹੁਣ ਜਿਹੜਾ ਮੋਦੀ ਦੇ ਨਾਲ ਵੀ ਗੌਰਮੈਂਟ ਰਹੀ, ਦੱਸੋ ਇੱਕ ਵੀ ਮੰਗ ਬਣਾਈ ਆ? ਮੇਰਾ ਕਹਿਣ ਦਾ ਮਤਲਬ, ਜਦੋਂ ਬੀਬੀ ਜਗੀਰ ਕੌਰ ਵੇਖ ਲਓ, ਪਹਿਲੇ ਜਦੋਂ ਇਹਨੂੰ ਪ੍ਰਧਾਨਗੀ ਦਿੱਤੀ ਉਦੋਂ ਬਾਦਲ ਚੰਗੇ, ਜਦੋਂ ਪ੍ਰਧਾਨਗੀ ਨਹੀਂ ਦਿੱਤੀ ਮਾੜੇ ਹੋ ਗਏ। ਏਦਾਂ ਨੀ ਨਾ ਹੁੰਦਾ, ਜਦੋਂ ਅਹੁਦੇ ਮਿਲ ਜਾਣ ਉਦੋਂ ਤੁਹਾਡੀ ਸੋਚ ਹੋਰ ਆ, ਜਦੋਂ ਨਹੀਂ ਹੁੰਦੇ ਉਦੋਂ ਤੁਹਾਡੀ ਸੋਚ ਹੋਰ ਹੁੰਦੀ ਆ। ਦੱਸਿਓ ਇਹਦੇ ਬਾਰੇ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: 100% ਤੁਸੀਂ ਦਰੁਸਤ ਸ਼ਬਦ ਕਹੇ ਆ, ਬਸ ਇਹ ਸ਼ਬਦ ਮੈਂ ਆਪਣੇ ਵੱਲੋਂ ਦੋ ਚਾਰ ਜੋੜ ਦਿੰਦਾ ਕਿ ਅਸੀਂ ਇਸ ਵਾਰ ਫੈਸਲਾ ਕਿਉਂ ਨਾ ਕਰ ਲਈਏ, ਇਹਨਾਂ ਨੂੰ ਛੱਡੋ ਕਿ ਜਿਹੜਾ ਵੀ ਮੌਕੇ ਤੇ ਜਾ ਕੇ ਦਲ ਬਦਲੇਗਾ, ਏ ਪਾਰਟੀ ਚੋ, ਬੀ ਚੋ, ਬੀ ਚੋ ਸੀ ਚੋ, ਸੀ ਚੋ ਏ ਚੋ, ਬੀ ਚੋ ਏ ਚੋ, ਜਿੱਧਰ ਵੀ ਆਏ ਜਾਏਗਾ, ਅਸੀਂ ਉਹਨਾਂ ਨੂੰ ਭਾਈ ਵੋਟ ਨਹੀਂ ਪਾਉਣੀ। ਸਾਡੇ ਵੱਲੋਂ ਚੰਗਾ ਤੇ ਮਾੜਾ ਇਹ ਬਿਲਕੁਲ ਠੀਕ ਹੈ, ਵਿਰੋਧ ਕਰਨਾ ਤੇ ਅੱਜ ਕਰੋ, ਚਾਹੇ ਅਕਾਲੀ ਦਲ ਦਾ ਕਰੋ, ਚਾਹੇ ਕਾਂਗਰਸ ਦਾ ਕਰੋ, ਚਾਹੇ ਆਮ ਆਦਮੀ ਪਾਰਟੀ ਦਾ ਕਰੋ, ਪਰੰਤੂ ਇਸ ਕਰਕੇ ਕਰਨਾ ਕਿ ਟਿਕਟ ਨਹੀਂ ਮਿਲੀ ਤੇ ਹੁਣ ਮੈਂ ਉੱਧਰ ਚੱਲਾਂ, ਉਹਦਾ ਵਿਰੋਧ ਸਰੋਤਿਓ ਸਾਨੂੰ ਕਰਨਾ ਚਾਹੀਦਾ, ਮੈਂ ਤੇ ਇਹ ਮਹਿਸੂਸ ਕਰਦਾ।
1: ਜੀ ਬਹੁਤ ਸ਼ੁਕਰੀਆ ਜੀ, ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਕੱਲ੍ਹ ਨੂੰ ਮਿਲਾਂਗੇ ਇਸੇ ਸਮੇਂ ਇਸੇ ਵੇਲੇ ਇਸੇ ਘੜੀ ਇਸੇ ਪਲ, ਹੁਣ ਪੰਜਾਬੀ ਲਹਿਰਾਂ ਦੇ ਅਗਲੇ ਪ੍ਰੋਗਰਾਮ 'ਚ ਚੱਲਦੇ ਹਾਂ। ਸੋ ਜਿਹੜੇ ਪੰਜਾਬੀ ਲਹਿਰਾਂ ਦਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਸੋ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ ਪੰਜਾਬੀ ਲਹਿਰਾਂ ਜੁੜਨ ਦੇ ਲਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ, ਬਹੁਤ ਸ਼ੁਕਰੀਆ। ਔਰ 905-673-3333 ਨੰਬਰ ਇਹੀ ਰਹਿਣਗੇ। ਸੋ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵੱਲ ਚੱਲਦੇ ਹਾਂ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹੋ। 905-673-3333
11: This is AM 530, CHLO AM, an Evanoff communications station, serving Brampton, Mississauga.
12: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਝੂਟਦੀਆਂ ਮੁਟਿਆਰਾਂ ਨੂੰ,
14: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
13: ਪ੍ਰੋਗਰਾਮ ਪੰਜਾਬੀ ਲਹਿਰਾਂ,
14: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
15: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅੱਜ ਡਿਊਟੀ ਮੇਰੀ ਲੱਗੀ ਆ, ਸੋ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਰੋਡ ਦੇ ਉੱਪਰ ਬੜੀ ਸੇਫਟੀ ਦੇ ਨਾਲ, ਬੜੇ ਧਿਆਨ ਦੇ ਨਾਲ ਗੱਡੀ ਚਲਾ ਰਹੇ ਹੋਵੋਗੇ, ਨਾਲ ਦੇ ਨਾਲ ਪੰਜਾਬੀ ਲਹਿਰਾਂ ਦਾ ਆਨੰਦ ਮਾਣ ਰਹੇ ਹੋਵੋਗੇ।

905-673-3333-973 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਹਰਪ੍ਰੀਤ ਸੈਣੀ ਜੀ ਇੰਸ਼ੋਰੈਂਸ ਦੇ ਵਾਪਸ ਸੇਵਾਵਾਂ ਦਿੰਦੇ ਨੇ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਵੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸਬਿਲਿਟੀ ਲਾਈਫ ਇੰਸ਼ੋਰੈਂਸ ਜਾਂ ਤੁਹਾਡੇ ਸੱਜਣ ਮਿੱਤਰ ਪਰਿਵਾਰ ਰਿਸ਼ਤੇਦਾਰ ਇੰਡੀਆ ਤੋਂ ਆਇਆ ਅਤੇ ਟਰੈਵਲ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ, ਤੁਸੀਂ ਘੁੰਮਣ ਫਿਰਨ ਜਾਣਾ ਅਤੇ ਟਰੈਵਲ ਇੰਸ਼ੋਰੈਂਸ ਲੈਣੀ ਆ ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ 416-816-6416-816-4176-817-6500 ਹਰਪ੍ਰੀਤ ਸੈਣੀ।

ਸੋ ਕੀ ਹਾਲ ਚਾਲ ਦੋਸਤੋ, ਠੀਕ ਠਾਕ ਹੋ? ਬਹੁਤ ਹੀ ਖੂਬਸੂਰਤ ਦਿਨ ਔਰ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਜੀ ਇੱਕ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਅਤੇ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੱਕ ਬਣਿਆ ਰਹਿਣਾ ਸਟੂਡੀਓ ਦੇ ਘੜੀਆਂ ਦੇ ਮੁਤਾਬਕ। 8:04 ਹੋ ਚੁੱਕੇ ਨੇ। ਸੋ ਅੱਜ ਆਪਾਂ ਨਾ ਐਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਜਿਹੜਾ ਬਹੁਤ ਹੀ ਕੋਮਨ ਵਿਸ਼ਾ ਆ ਜਦੋਂ ਆਪਾਂ ਵੀਕਐਂਡ 'ਤੇ ਜਾਂ ਵੀਕਡੇ 'ਤੇ ਬਾਹਰ ਨਾ ਰੈਸਟੋਰੈਂਟਸ ਦੇ ਉੱਪਰ ਖਾਣ ਜਾਂਦੇ ਹਾਂ ਅਤੇ ਆਪਾਂ ਨਾ ਇੱਕ ਨੈਚੁਰਲ ਇੱਕ ਪ੍ਰੋਸੈਸ ਆ ਕਿ ਆਪਾਂ ਜਦੋਂ ਆਪਣੀ ਫੈਮਿਲੀ ਨਾਲ, ਆਪਣੀ ਵਾਈਫ ਨਾਲ, ਆਪਣੇ ਬੱਚਿਆਂ ਨਾਲ ਜਾਂ ਆਪਣੇ ਫਰੈਂਡਸ ਦੇ ਨਾਲ ਕਿਸੇ ਰੈਸਟੋਰੈਂਟ ਦੀ ਚੋਇਸ ਕਰਨੀ ਹੋਵੇ ਨਾ, ਅਤੇ ਅਸੀਂ ਕੀ ਕਰਦੇ ਹਾਂ ਕਿ ਰਿਵਿਊਜ਼ ਵੇਖਦੇ ਹਾਂ। ਅੱਜ ਕੱਲ੍ਹ ਆਪਾਂ ਰਿਵਿਊਆਂ 'ਤੇ ਚੱਲਦੇ ਹਾਂ ਜ਼ਿਆਦਾ, ਕਿਉਂਕਿ ਜਾਂ ਤਾਂ ਸੋਸ਼ਲ ਮੀਡੀਆ ਵੀਡੀਓਜ਼ ਦੇਖ ਲਈ ਦੀਆਂ ਕਿ ਕਿੱਥੇ ਬਈ ਕਿੰਨੇ ਵਧੀਆ ਰਿਵਿਊ ਪਾਇਆ, ਕਿਹਦੀ ਵਧੀਆ ਵੀਡੀਓ ਆਈ ਆ। ਪਰ ਜਿਹੜੇ ਬਹੁਤ ਸੀਰੀਅਸ ਟੌਪ ਦੇ ਮੈਨੂੰ ਲੱਗਦਾ ਕਿ ਜਿਹੜੇ ਵਿਸ਼ੇ ਹੁੰਦੇ ਨਾ, ਉਹਨਾਂ ਦੇ ਵਿੱਚ ਇੱਕ ਵਿਸ਼ਾ ਇਹ ਹੈ ਕਿ ਹਰ ਬੰਦਾ ਜਿਹੜਾ ਬਹੁਤ ਆਪਣੇ ਆਪ ਨੂੰ ਸੰਜੀਦਾ ਇਨਸਾਨ ਸਮਝਦਾ, ਉਹ ਜ਼ਿਆਦਾ ਰਿਵਿਊਜ਼ 'ਤੇ ਮੈਟਰ ਕਰਦਾ ਕਿ ਰਿਵਿਊ ਜੇ ਵਧੀਆ ਹੋਏ ਤਾਂ ਫਿਰ ਉਸ ਰੈਸਟੋਰੈਂਟ 'ਤੇ ਖਾਣ ਜਾਣਾ। ਤੁਸੀਂ ਰੈਸਟੋਰੈਂਟ ਦੇ ਉੱਪਰ ਖਾਣ ਜਾਂਦੇ ਹੋ, ਕਿਸੇ ਵਧੀਆ ਜਗ੍ਹਾ ਦੇ ਉੱਪਰ ਜਾਂਦੇ ਹੋ, ਜਾਂ ਕਿਸੇ ਐਸੇ ਕਲਚਰ ਜਗ੍ਹਾ ਆ, ਜਾਂ ਕਿਤੇ ਤੁਹਾਨੂੰ ਲੱਗਿਆ ਕੋਈ ਮੇਲਾ ਆ, ਕੋਈ ਈਵੈਂਟਸ ਆ ਜਿਹੜੇ ਕੰਟੀਨਿਊਸ ਚੱਲਦੇ ਆ, ਰੈਸਟੋਰੈਂਟਸ ਆ ਜਾਂ ਫੂਡ ਟਰੱਕਸ ਆ, ਕੀ ਤੁਸੀਂ ਰਿਵਿਊ ਵੇਖ ਕੇ ਜਾਂਦੇ ਹੋ? ਕਿਉਂਕਿ ਮੈਂ ਅੱਜ ਨਾ ਗੱਲ ਇਸ ਕਰਕੇ ਰਿਵਿਊਜ਼ ਦੀ ਕਰ ਰਿਹਾ ਕਿਉਂਕਿ ਰਿਵਿਊਜ਼ ਬਹੁਤ ਮੈਟਰ ਕਰਦੇ ਆ, ਅਤੇ ਇੱਕ ਬਿਜ਼ਨਸ ਨੂੰ ਖੜ੍ਹਾ ਕਰਨ ਵਾਸਤੇ ਉਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਆ। ਕਿਸੇ ਨੇ ਕੋਈ 5 ਸਾਲ, ਇੱਕ ਮੇਰਾ ਬਹੁਤ ਕਰੀਬੀ ਦੋਸਤ ਆ ਅਤੇ ਮੇਰੇ ਨਾਲ ਕੱਲ੍ਹ ਬੈਠਾ ਸੀ, ਉਹ ਫੂਡ ਲਾਈਨ ਦੇ ਵਿੱਚ ਆ, ਸੋ ਫੂਡ ਇੰਡਸਟਰੀ ਦੇ ਨਾਲ ਜੁੜਿਆ ਹੋਇਆ। ਉਸਨੇ ਪਹਿਲਾਂ 6 ਸਾਲ ਇੱਕ ਰੈਸਟੋਰੈਂਟ 'ਤੇ ਬਤੌਰ ਸ਼ੈੱਫ ਕੰਮ ਕੀਤਾ ਔਰ ਸ਼ੈੱਫ ਉਸ ਤੋਂ ਬਾਅਦ ਸਾਰੀ ਆਪਣੀ ਪੂੰਜੀ ਇਕੱਠੀ ਕਰਕੇ ਇੱਕ ਬੜਾ ਸੋਹਣਾ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ। ਉਹ ਰੈਸਟੋਰੈਂਟ ਖੋਲ੍ਹਣ ਤੋਂ ਬਾਅਦ ਉਹਨੇ ਆਪਣੇ ਜੀ ਜਾਨ, ਜਦੋਂ ਕੋਈ ਬੰਦਾ ਇੰਨੀ ਮਿਹਨਤ ਕਰਕੇ ਇੱਕ ਮੁਕਾਮ 'ਤੇ ਪਹੁੰਚਦਾ, ਔਰ ਉਸਨੂੰ ਆਪਣਾ ਸੁਪਨਾ ਹੁੰਦਾ ਕਿ ਮੇਰਾ ਇੱਕ ਰੈਸਟੋਰੈਂਟ ਹੋਵੇ, ਮੇਰਾ ਆਪਣਾ ਇੱਕ ਆਪਣਾ ਬਿਜ਼ਨਸ ਹੋਵੇ, ਅਤੇ ਉਸ

ਦੇ ਵਿੱਚ ਕੋਈ ਇਸ਼ੂ ਆ। ਸੋ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਦੋਂ ਕਿਤੇ ਵੀ ਬਾਹਰ ਖਾਣ ਜਾਂਦੇ ਹੋ ਪਰਿਵਾਰ ਨਾਲ, ਫੈਮਿਲੀ ਨਾਲ ਜਾਂ ਯਾਰਾਂ ਦੋਸਤਾਂ ਦੇ ਨਾਲ, ਤੁਸੀਂ ਰਿਵਿਊਜ਼ ਦੇਖਦੇ ਹੋ ਜਾਂ ਬਸ ਸੁਣਿਆ ਸੀ ਕਿ ਆ ਵਧੀਆ ਆ ਅਤੇ ਚਲੇ ਜਾਂਦੇ ਹੋ? ਕੀ ਤੁਹਾਡੇ ਵਾਸਤੇ ਰਿਵਿਊਜ਼ ਮੈਟਰ ਕਰਦੇ ਆ? ਰਿਵਿਊਜ਼ ਮੈਟਰ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ, ਮੈਨੂੰ ਲੱਗਦਾ ਹੈ, ਕਿਉਂਕਿ ਇੱਕ ਓਨਰਸ ਰੈਸਟੋਰੈਂਟ ਦੇ ਮਾਲਕ ਦਾ ਮੈਂ ਜ਼ਿਕਰ ਕਰਦਾ ਹਾਂ ਕਿ ਉਸਨੇ ਆਪਣੀ ਪੇਨ ਮੇਰੇ ਕੋਲ ਕਿੱਦਾਂ ਜ਼ਾਹਿਰ ਕੀਤੀ ਕਿ ਉਹ ਕਹਿੰਦਾ ਕਿ ਮੈਂ 8 ਸਾਲ ਦਿੱਤੇ ਫੂਡ ਇੰਡਸਟਰੀ ਨੂੰ, 6 ਸਾਲ ਤੋਂ ਮੈਂ ਇੱਕ ਜੋਬ 'ਚ ਰਿਹਾ, ਕਿਤੇ 'ਚ ਰਿਹਾ, ਮੈਂ 2 ਸਾਲ ਤੋਂ ਆਪਣੇ ਕੰਮ ਦੇ ਵਿੱਚ ਸਰਵਿਸ ਦੇ ਰਿਹਾ ਅਤੇ ਮੈਂ ਜੀ ਜਾਨ ਨਾਲ ਸਰਵਿਸ ਦੇ ਰਿਹਾ ਅਤੇ ਪਰ ਜਦੋਂ ਕੋਈ, ਅੱਜ ਕੱਲ੍ਹ ਫੂਡ ਦੇ ਵਿੱਚ ਵੀ ਬਹੁਤ ਕੰਪੀਟੀਸ਼ਨ ਆ, ਤੁਸੀਂ ਵੇਖੋ ਕਿ ਜੇ ਮੈਂ ਆਪਣੇ ਸਮੇਂ ਦੀ ਗੱਲ ਕਰਾਂ, ਮੈਂ 2018-19 ਦੇ ਵਿੱਚ ਕੈਨੇਡਾ ਦੇ ਵਿੱਚ ਆਇਆ ਅਤੇ ਉਸ ਸਮੇਂ ਜੋ ਪ੍ਰਾਈਸ ਸੀ ਨਾ ਕਈ ਫੂਡਸ ਆਈਟਮ ਦਾ, ਅੱਜ ਉਹ ਪ੍ਰਾਈਸ ਤੋਂ ਘੱਟ 'ਤੇ ਵੀ ਕਈ ਵਾਰ ਪ੍ਰਾਈਸ ਮੈਂ ਵੇਖਣ ਨੂੰ ਮਿਲਿਆ, ਔਰ ਇਨਫਲੇਸ਼ਨ, ਮਹਿੰਗਾਈ ਕਿੰਨੀ ਉੱਪਰ ਚਲੀ ਗਈ ਆ, ਉਹ ਸਿਰਫ ਇਸ ਕਰਕੇ ਕਿ ਕੰਪੀਟੀਸ਼ਨ ਫੂਡ ਦੇ ਵਿੱਚ ਬਹੁਤ ਕੰਪੀਟੀਸ਼ਨ ਆ। ਸੋ ਜੇ ਇੱਕ ਰੈਸਟੋਰੈਂਟ ਦੂਜੇ ਨਾਲ ਮਹਿੰਗਾ ਵੇਚੂਗਾ ਕਿ ਉਹਦੇ ਕੋਲ, ਮੈਨੂੰ ਨਹੀਂ ਲੱਗਦਾ ਕਿ ਉਹ ਰਾਸ਼ ਪਵੇ, ਕਿਉਂਕਿ ਆਪਾਂ ਬਹੁਤ ਸਾਰੇ ਲੋਕ ਕੁਆਲਿਟੀ ਬਹੁਤ ਘੱਟ ਵੇਖਦੇ ਹਾਂ, ਅਸੀਂ ਪ੍ਰਾਈਜ਼ ਦੇਖਦੇ ਹਾਂ, ਹਰ ਬੰਦਾ ਪ੍ਰਾਈਜ਼ ਦੇਖਦਾ, ਬਹੁਤੇ ਨਹੀਂ, ਹੋ ਸਕਦਾ ਕਿ 40% ਪ੍ਰਾਈਜ਼ ਨਾ ਵੇਖਦੇ ਹੋਣ, ਸਿਰਫ ਕੁਆਲਿਟੀ ਵਧੀਆ, ਸਾਫ਼ ਸੁਥਰਾ, ਹਾਈਜੀਨਿਕ ਇਨਵਾਇਰਮੈਂਟ, ਰਿਵਿਊਜ਼ ਵੇਖਦੇ ਹੋਣ, ਅਤੇ ਬਾਕੀ ਦੇ ਬਹੁਤ ਸਾਰੇ ਦੋਸਤ ਆ ਜਿਹੜੇ ਪ੍ਰਾਈਜ਼ ਵੀ ਮੈਟਰ ਨਾਲ ਕਰਦਾ, ਕਿਉਂਕਿ ਅਫਕੋਰਸ ਤੁਸੀਂ ਸ਼ੋਪ ਅਰਾਊਂਡ ਕਰਦੇ ਹੋ ਅਤੇ ਕੋਈ ਇਹਦੇ ਵਿੱਚ ਬੁਰਾਈ ਨਹੀਂ, ਪਰ ਰਿਵਿਊਜ਼ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਕਿਸੇ ਰੈਸਟੋਰੈਂਟ 'ਤੇ ਖਾਣ ਜਾਂਦੇ ਹੋ ਔਰ ਖਾਣ ਤੋਂ ਬਾਅਦ ਤੁਹਾਨੂੰ ਉਹਦੇ ਵਿੱਚ ਕੋਈ ਵੀ ਨੁਕਸ ਲੱਗਿਆ, ਤੁਸੀਂ ਨਮਕ ਘੱਟ ਲੱਗਿਆ ਜਾਂ ਉਹਦੇ ਵਿੱਚ ਕੋਈ ਜਿੱਦਾਂ ਮੋਸਟ ਵਾਲ ਨਿਕਲ ਆਉਂਦਾ ਜਾਂ ਸਮਥਿੰਗ ਐਕਸ ਵਾਈ ਜ਼ੈਡ, ਕੋਈ ਖਾਣਾ ਲੇਟ ਪਹੁੰਚਿਆ, ਤੁਹਾਡੇ ਨਾਲ ਵੇਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ, ਜਿਹੜਾ ਉੱਥੇ ਸਰਵ ਕਰ ਰਿਹਾ ਤੁਹਾਨੂੰ ਉਹਨੇ ਕੋਈ ਚੰਗੀ ਗੱਲ ਨਹੀਂ ਕੀਤੀ, ਤੁਹਾਨੂੰ ਕੋਈ ਵਧੀਆ ਮਹਿਸੂਸ ਨਹੀਂ ਕਰਵਾਇਆ ਗਿਆ, ਗ੍ਰੀਟ ਨਹੀਂ ਵਧੀਆ ਕੀਤਾ, ਐਕਸ ਵਾਈ ਜ਼ੈਡ, ਬਹੁਤ ਸਾਰੀਆਂ ਐਸੀਆਂ ਹੁੰਦੀਆਂ ਰਿਵਿਊਜ਼ ਦੇ ਪਿੱਛੇ, ਸਰਵਿਸ ਜਿਹਦੇ ਵਿੱਚ ਸਭ ਤੋਂ ਵੱਧ ਮੈਟਰ ਕਰਦੀ ਆ। ਪਰ ਤੁਸੀਂ ਰਿਵਿਊਜ਼ ਦਿੰਦੇ ਹੋ ਕੀ? ਆਪਾਂ ਜਦੋਂ ਰਿਵਿਊਜ਼ ਦਿੰਦੇ ਹਾਂ, ਆਪਾਂ ਜਦੋਂ, ਮੈਨੂੰ, ਅੱਛਾ ਮੈਨੂੰ, ਮੈਂ ਜਦੋਂ ਗੱਲਬਾਤ ਕਰ ਰਿਹਾ ਸੀ ਅਤੇ ਉਹਦੇ ਨਾਲ ਇੱਕ ਸੱਜਣ ਖੜਿਆ ਸੀਗਾ ਅਤੇ ਉਹਨੇ ਬੜੀ ਚੁਭਵੀਂ ਗੱਲ ਕੀਤੀ, ਮੈਨੂੰ ਉਹ ਠੀਕ ਨਹੀਂ ਲੱਗੀ। ਮੈਨੂੰ ਕਹਿੰਦਾ ਕਿ ਲੋਕ $5-7 ਦੀ ਚੀਜ਼ ਦੇ ਕੇ ਨਾ, ਅਤੇ ਇੱਕ 6-7 ਸਾਲਾਂ ਦੀ ਮਿਹਨਤ ਕਰਨ ਵਾਲੇ ਬੰਦੇ ਨੂੰ ਨਾ ਲੈਟ ਡਾਊਨ ਕਰਾ ਜਾਂਦੇ ਆ। ਹਾਲਾਂਕਿ ਸੁਝਾਵ ਦੇਣਾ ਚਾਹੀਦਾ, ਰਿਵਿਊ ਪਾਉਣ ਤੋਂ ਪਹਿਲਾਂ ਓਨਰ ਨੂੰ ਬੁਲਾਓ, ਉਹਦੇ ਨਾਲ ਗੱਲ ਕਰੋ, ਦੇਖੋ ਕਿ ਤੇਰੇ ਫੂਡ ਦੇ ਵਿੱਚ ਭਾਈ ਆਹ ਗਲਤੀ ਆ, ਇੱਕ ਸਿਆਣੇ ਅਤੇ ਸੱਚੇ ਇਨਸਾਨ ਵਾਂਗੂ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਨੂੰ ਮੈਨੇਜਰ ਦੇ ਨਾਲ ਗੱਲ ਕਰਨੀ ਚਾਹੀਦੀ ਆ, ਓਨਰਸ ਦੇ ਨਾਲ ਗੱਲ ਕਰਨੀ ਚਾਹੀਦੀ ਕਿ ਦੇਖੋ ਮੈਨੂੰ ਤੇਰੇ ਫੂਡ 'ਚ ਆਹ ਇਸ਼ੂ ਲੱਗਿਆ, ਇਹਨਾਂ 'ਚ ਸੁਧਾਰ ਕਰੋ। ਜੇ ਤੁਹਾਨੂੰ ਅੱਗੋਂ ਵਧੀਆ ਰਿਸਪੋਂਸ ਨਹੀਂ ਆ ਰਿਹਾ, ਤੁਹਾਨੂੰ ਅੱਗੋਂ ਪੋਜ਼ਿਟਿਵ ਰਿਸਪੋਂਸ ਨਹੀਂ ਆ ਰਿਹਾ, ਦੇਖੋ ਗਲਤੀ ਕਿਤੋਂ ਵੀ ਹੋ ਸਕਦੀ ਆ, ਅਸੀਂ ਘਰੇ ਖਾਣਾ ਖਾਂਦੇ ਹਾਂ, ਸਾਡੀ ਮਾਂ ਤੋਂ, ਸਾਡੀ ਭੈਣ ਤੋਂ, ਸਾਡੀ ਵਾਈਫ ਤੋਂ ਖਾਣੇ 'ਚ ਵਿੱਚ ਨਮਕ ਘੱਟ ਪੈ ਸਕਦਾ ਆ ਜਾਂ ਉਹਦੇ ਵਿੱਚ ਕੁਛ ਨੈਚੁਰਲ ਚੀਜ਼ਾਂ ਆ, ਕੁਛ ਮੰਨ ਲਓ ਕੋਈ ਉਹਦੇ ਵਿੱਚ ਐਸੀ ਚੀਜ਼ ਪੈ ਗਈ, ਉਹਦੇ ਵਿੱਚ ਕਿਣਕਾ ਆ ਗਿਆ, ਦਾਲ 'ਚ ਪੱਥਰ ਆ ਗਿਆ, ਐਕਸ ਵਾਈ ਜ਼ੈਡ, ਅਤੇ ਉੱਥੇ ਆਪਾਂ ਰਿਵਿਊ ਥੋੜ੍ਹੀ ਦਿੰਦੇ ਹਾਂ। ਸੋ ਖਾਣਾ ਵੀ ਇੱਦਾਂ ਆ, ਆਪਾਂ ਜਦੋਂ ਖਾਣਾ ਖਾਣ ਜਾਂਦੇ ਹਾਂ ਉਦੋਂ ਬਾਹਰ ਰੈਸਟੋਰੈਂਟਾਂ ਜਾਂਦੇ ਹਾਂ, ਠੀਕ ਆ, ਅਸੀਂ ਇੱਕ ਵਧੀਆ ਸਰਵਿਸ ਦੀ ਉਮੀਦ ਵਿੱਚ ਜਾਂਦੇ ਹਾਂ, ਉੱਥੇ ਕੋਈ ਇਸ ਤਰ੍ਹਾਂ ਦੀ ਸਰਵਿਸ ਸਾਨੂੰ ਵਧੀਆ ਫੀਲ ਹੋਵੇ, ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਨਾ ਚਾਹੁੰਦੇ ਹਾਂ ਕਿ ਸਾਡਾ ਐਕਸਪੀਰੀਅੰਸ ਵਧੀਆ ਰਹੇ। ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਮੰਨ ਲਓ ਕਿ ਇੱਕ ਰੈਸਟੋਰੈਂਟ 'ਤੇ ਗਏ, ਉੱਥੇ ਤੁਹਾਨੂੰ ਕੁਛ ਚੰਗਾ ਨਹੀਂ ਲੱਗਿਆ ਅਤੇ ਤੁਸੀਂ ਡਾਇਰੈਕਟ ਰਿਵਿਊ ਪਾਓਗੇ, ਤੁਸੀਂ ਉਸਦੀ ਜਾਂ ਮੈਨੇਜਰ ਨਾਲ ਜਾਂ ਉਸਦੇ ਸਟਾਫ ਨਾਲ ਜਾਂ ਉਸਦੇ ਓਨਰ ਨਾਲ ਗੱਲ ਕਰੋਗੇ ਕਿ ਸਾਨੂੰ ਡਾਇਰੈਕਟ ਨੈਗੇਟਿਵ ਰਿਵਿਊ ਪਾ ਦੇਣਾ ਚਾਹੀਦਾ ਆ? ਕਈ ਵਾਰ ਅਸੀਂ ਹੋ ਸਕਦਾ ਕਿ ਅਸੀਂ ਇੱਥੋਂ ਦੇ ਥੱਕੇ ਹਾਰੇ ਸਿਸਟਮ ਦੇ ਵਿੱਚੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਚੱਕੀ ਫਿਰਦੇ ਰਹੇ ਹਾਂ, ਫਰਸਟ੍ਰੇਸ਼ਨ ਹੁੰਦੀ ਬੜੀ ਸਾਨੂੰ ਕੰਮ ਤੋਂ, ਇੱਧਰ ਉੱਧਰ ਦੇ ਨਿੱਕੇ ਮੋਟੇ ਗੁੱਸੇ ਆਪਾਂ ਫਿਰ ਸਾਰੇ ਗੁੱਸੇ ਉੱਥੇ ਹੀ ਕੱਢ ਦਿੰਦੇ ਹਾਂ। ਹੁੰਦਾ ਕਈ ਵਾਰ, ਮੈਂ ਵੀ 1-2 ਵਾਰ ਨੈਗੇਟਿਵ ਰਿਵਿਊ ਪਾਏ, ਪਰ ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਨਹੀਂ ਯਾਰ, ਆਪਾਂ ਨੂੰ ਕਹਿ ਦੇਣਾ ਚਾਹੀਦਾ। ਸੋ ਜੋ ਮੈਂ ਨੈਗੇਟਿਵ ਰਿਵਿਊ ਪਾਇਆ, ਮੈਂ ਆਪਣੀ ਗੱਲ ਦੱਸਦਾ, ਮੈਂ ਨੈਗੇਟਿਵ ਰਿਵਿਊ ਪਾਇਆ ਅਤੇ ਉਸ ਤੋਂ ਬਾਅਦ ਉਹਨਾਂ ਦਾ ਬੜਾ ਵਧੀਆ ਰਿਸਪੋਂਸ ਆਇਆ ਕਿ ਭਾਜੀ ਅਸੀਂ ਇਹ ਚੀਜ਼ ਨੂੰ ਇਸ ਤਰ੍ਹਾਂ ਕੀਤਾ, ਤੁਸੀਂ ਪਲੀਜ਼ ਆਓ ਅਤੇ ਚੈੱਕ ਕਰੋ। ਅਤੇ ਮੈਂ ਜਦੋਂ ਦੁਬਾਰਾ ਗਿਆ ਉਸ ਰੈਸਟੋਰੈਂਟ 'ਤੇ, ਤਾਂ ਵਾਕਈ ਉਹਨਾਂ ਨੇ ਉਹ ਚੀਜ਼ ਚੇਂਜ ਕੀਤੀ ਹੋਈ ਸੀ, ਉਹ ਪ੍ਰੋਪਰ ਦਿਖ ਰਹੀ ਸੀ, ਅਤੇ ਮੈਂ ਆਪਣਾ ਰਿਵਿਊ ਡਿਲੀਟ ਕੀਤਾ ਅਤੇ ਲੈਟਸ ਬੀ ਕੈਰੀ ਔਨ। ਪਰ ਮੈਨੂੰ ਰਿਵਿਊ ਪਾਉਣਾ ਹੀ ਨਹੀਂ ਚਾਹੀਦਾ ਸੀ, ਹੋ ਸਕਦਾ ਸੀ ਕਿ ਉਹਦੇ ਨੇ ਮੈਨੇਜਰ ਨਾਲ ਗੱਲਬਾਤ ਕਰੋ, ਓਨਰ ਦੇ ਨਾਲ ਗੱਲਬਾਤ ਕਰੋ, ਕਿਉਂਕਿ ਤੁਸੀਂ ਇੱਕ ਕਾਰੋਬਾਰ ਨੂੰ ਖੜ੍ਹਾ ਕੀਤਾ ਅਤੇ ਤੁਸੀਂ ਉਸਦੇ ਕਾਰੋਬਾਰ ਦੇ ਵਿੱਚ ਇੱਕ ਐਸਾ ਰੋੜਾ ਬਣ ਗਏ ਕਿ ਉਸ ਨੂੰ ਕਾਰੋਬਾਰ ਆਉਣਾ ਬੰਦ ਹੋ ਗਿਆ ਜਾਂ ਉਸਦੇ ਨੈਗੇਟਿਵ ਰਿਵਿਊ ਦੇ ਕਾਰਨ ਉਸਦੀ ਛਵੀ ਖਰਾਬ ਹੋ ਗਈ। ਮੈਨੂੰ ਇਹ ਲੱਗਦਾ ਕਿ ਐਜ਼ ਏ ਕਮਿਊਨਿਟੀ ਆਪਾਂ ਨੂੰ ਸੁਝਾਵ ਦੇਣਾ ਚਾਹੀਦਾ, ਜੇ ਉਹ ਸਾਡਾ ਸੁਝਾਵ ਨਹੀਂ ਮੰਨਦੇ ਤਾਂ ਤੁਹਾਡਾ ਰਾਈਟ ਆ ਕਮੈਂਟ ਪਾਉਣਾ, ਰਿਵਿਊ ਪਾਉਣਾ।

0: ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿ ਸਾਨੂੰ ਕਿਤੇ ਜਾਂਦਿਆਂ ਸਾਰ ਕੋਈ ਮਾੜੀ ਸਰਵਿਸ ਲੱਗੀ, ਸਾਨੂੰ ਫੀਲ ਨਹੀਂ ਬੈਟਰ ਹੋਇਆ ਅਤੇ ਸਾਨੂੰ ਰਿਵਿਊ ਪਾ ਦੇਣਾ ਚਾਹੀਦਾ? ਜ਼ਰੂਰ ਦੱਸਿਓ 905-673-3337। ਰਿਵਿਊਜ਼ ਦੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਰਿਵਿਊਜ਼ ਹੋ ਸਕਦਾ ਕਿ ਤੁਹਾਡੇ ਵਾਸਤੇ ਮੈਟਰ ਨਾ ਕਰੇ, ਪਰ ਇੱਕ ਰੈਸਟੋਰੈਂਟ, ਇੱਕ ਬਿਜ਼ਨਸ ਦੇ ਮਾਲਕ ਵਾਸਤੇ, ਤੁਸੀਂ ਈਵਨ ਕਿ ਤੁਸੀਂ ਕਿਸੇ ਵੀ ਸਰਵਿਸ 'ਤੇ ਲੈਂਦੇ ਹੋ, ਤੁਸੀਂ ਕਾਰ ਸ਼ੋਪ 'ਤੇ ਜਾਂਦੇ ਹੋ, ਡੀਲਰਸ਼ਿਪ 'ਤੇ ਜਾਂਦੇ ਹੋ, ਤੁਸੀਂ ਕਿਤੇ ਕਾਰ ਰਿਪੇਅਰ ਕਰਾਉਣ ਚਲੇ ਗਏ, ਤੁਸੀਂ ਕਿਸੇ ਬੁੱਕ ਸਟੋਰ 'ਤੇ ਚਲੇ ਗਏ, ਤੁਸੀਂ ਕਿਸੇ ਕਨਵੀਨੀਅੰਸ ਸਟੋਰ 'ਤੇ ਚਲੇ ਗਏ, ਤੁਸੀਂ ਐਕਸ ਵਾਈ ਜ਼ੈਡ, ਵੱਡਿਆਂ ਬਿਜ਼ਨਸਾਂ ਨੂੰ ਫਰਕ ਨਹੀਂ ਪੈਂਦਾ, ਤੁਸੀਂ ਕੋਸਕੋ 'ਤੇ ਰਿਵਿਊ ਪਾਓ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਵਾਲਮਾਰਟ 'ਤੇ ਨੈਗੇਟਿਵ ਰਿਵਿਊ ਪਾਓ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਆਪਾਂ ਸਮਾਲ ਬਿਜ਼ਨਸਮੈਨ ਦੀ ਗੱਲਬਾਤ ਕਰ ਰਹੇ ਹਾਂ ਜਿਹੜੇ ਸਟਰਗਲ ਦੇ ਵਿੱਚੋਂ ਲੰਘਦੇ ਆ, ਸੋ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ ਕਿ ਰਿਵਿਊ ਪਾ ਦੇਣਾ ਇੱਕ ਸਹੀ ਡਿਸੀਜ਼ਨ ਹੁੰਦਾ, ਰਾਈਟ ਵੇ। 905-673-3337 ਜ਼ਰੂਰ ਦੱਸਿਓ, 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰੁਸਤਿੰਦਰ ਮਾਨ ਜੀ।
1: ਹਾਂਜੀ ਭਾਅ ਜੀ, ਮੈਂ ਤਾਂ ਕਹਿੰਦਾ ਕੋਈ ਵੀ ਸਰਵਿਸ ਲੈਣ ਤੋਂ ਪਹਿਲਾਂ ਰਿਵਿਊ ਜ਼ਰੂਰ ਦੇਖਣੇ ਚਾਹੀਦੇ ਨੇ
0: ਜੀ।
1: ਕਈ ਵਾਰੀ ਆਪਾਂ, ਮੈਂ ਆਪਣੇ ਇੱਕ ਵਾਰੀ ਵਕੀਲ ਕੋਲੇ ਚੱਲ ਗਿਆ, ਉਹਦੇ ਰਿਵਿਊ ਨਹੀਂ ਦੇਖੇ ਤੇ ਫਿਰ ਮੈਨੂੰ 4-5 ਸਾਲ ਬੜਾ ਔਖਾ ਹੋਣਾ ਪਿਆ। ਸੁਭਾਸ਼ ਜੋਸ਼ੀ ਕਰਕੇ ਲਾ ਵਾਲੇ ਨੇ
0: ਜੀ,
1: ਬੜਾ ਔਖਾ ਹੋਣਾ ਪਿਆ। ਉਹਨਾਂ ਦੇ ਨਾਂ ਜਾਓ,
0: ਚਲੋ ਆਪਾਂ ਨਾਮ ਤਾਂ ਆਪਾਂ ਕਿਸੇ ਵੀ ਨਹੀਂ ਲੈਣੇ, ਬਿਲਕੁਲ ਠੀਕ ਹੈ, ਪਰ ਤੁਸੀਂ ਜਿੱਦਾਂ ਤੁਹਾਨੂੰ ਲੱਗਦਾ ਕਿ ਰਿਵਿਊਜ਼ ਮੈਟਰ ਕਰਦੇ ਆ?
1: ਰਿਵਿਊਜ਼ ਸਰ ਬਹੁਤ ਮੈਟਰ ਕਰਦੇ ਨੇ। ਦੇਖੋ ਤੁਸੀਂ ਗੱਲ ਕੀਤੀ ਵੀ ਆਪਣੇ ਘਰੇ ਖਾਣਾ ਬਣਦਾ ਹੈ, ਆਪਾਂ ਉਹਦਾ ਰਿਵਿਊ ਆਪਣੀ ਮਾਂ ਨੂੰ ਤਾਂ ਦੇ ਦਿੰਦੇ ਹਾਂ, ਕੋਈ ਨੀ ਵੀ ਮੰਮੀ ਵਧੀਆ ਜਾਂ ਚੰਗਾ ਹੈ। ਪਰ ਸਰ ਜਦੋਂ ਆਪਾਂ ਬਾਹਰ ਰੈਸਟੋਰੈਂਟ ਤੇ ਜਾਂਦੇ ਹਾਂ ਨਾ, ਆਪਾਂ ਬੜੀ ਉਮੀਦ ਨਾਲ ਜਾਂਦੇ ਹਾਂ ਫੈਮਿਲੀ ਨੂੰ ਲੈ ਕੇ, ਪੇ ਵੀ ਕਰਦੇ ਹਾਂ, ਆਪਣੀ ਵੀ ਹਾਰਡ ਅਰਨ ਮਨੀ ਹੁੰਦੀ ਹੈ, ਜਿਵੇਂ ਬਿਜ਼ਨਸਮੈਨ ਹੈ ਐਵੇਂ ਲੋਕਾਂ ਦੀ ਵੀ ਹਾਰਡ ਅਰਨ ਮਨੀ ਹੈ। ਉਹ ਜਾਂਦੇ ਨੇ, ਉਹ ਵੀ ਇੱਕ ਉਮੀਦ ਨਾਲ ਜਾਂਦੇ ਨੇ ਵੀ ਸਾਨੂੰ ਮਜ਼ਾ ਆਊਗਾ, ਬਾਹਰੋਂ ਖਾਣਾ ਖਾ ਰਹੇ ਹਾਂ ਆਪਾਂ, ਹਨਾ। ਤੇ ਜਦੋਂ ਉਹਨਾਂ ਦੇ ਵੀ ਮਾੜਾ ਹੁੰਦਾ ਤਾਂ ਫਿਰ ਉਹਨਾਂ ਨੂੰ ਵੀ ਬੜਾ ਦੁੱਖ ਲੱਗਦਾ। ਤੇ ਹੁਣ ਦੂਜੀ ਗੱਲ ਹੈ ਵੀ ਪਹਿਲੇ ਇੱਕ ਵਾਰੀ ਮੈਂ ਇੱਕ ਰੈਸਟੋਰੈਂਟ ਤੇ ਗਿਆ, ਖਾਣਾ ਖਾਧਾ, ਉਹਨਾਂ ਦਾ ਜਿਹੜਾ ਫੂਡ ਸੀਗਾ ਉਹ ਵਧੀਆ ਨਹੀਂ ਸੀਗਾ, ਤੇ ਆਪਾਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਨਾ ਸਾਡੇ ਤੋਂ ਪੈਸੇ ਨੀ ਲਏ ਉਸ ਚੀਜ਼ ਦੇ। ਤੇ ਉਦੋਂ ਮੈਨੂੰ ਐ ਲੱਗਿਆ ਵੀ ਯਾਰ ਠੀਕ ਆ, ਹਨਾ, ਵੀ ਚੱਲ ਨਹੀਂ ਪਸੰਦ ਆਇਆ, ਤੂੰ ਖਾਧਾ ਹੀ ਨੀ ਜਦ ਤੈਨੇ, ਹਨਾ, ਅਗਲੇ ਨੇ ਪੈਸੇ ਵੀ ਨੀ ਲਏ, ਆਪਾਂ ਉਹਦਾ ਰਿਵਿਊ ਨਹੀਂ ਪਾਇਆ
0: ਜੀ।
1: ਇੱਕ ਵਾਰੀ ਫਿਰ ਆਪਾਂ ਹੋਰ ਰੈਸਟੋਰੈਂਟ ਤੇ ਗਏ, ਉੱਥੇ ਆਪਾਂ ਨਾ ਕੀਤਾ ਆਰਡਰ ਤੇ ਉਹ ਚੀਜ਼ ਵਧੀਆ ਨੀ ਸੀ, ਆਪਾਂ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਆ ਕੋਈ ਨੀ, ਹਨਾ, ਤੇ ਕੋਈ ਮਤਲਬ ਨਾ ਤਾਂ ਇਹ ਵੀ ਕਿਹਾ ਵੀ ਚੱਲ ਆਪਾਂ ਦੁਬਾਰੇ ਤਿਆਰ ਕਰ ਦਿੰਦੇ ਹਾਂ ਜਾਂ ਪੈਸੇ ਰਿਟਰਨ ਕਰ ਦਿੰਦੇ ਆ, ਇਹ ਕੋਈ ਗੱਲ ਨੀ ਪਾਈ। ਤੇ ਫਿਰ ਉਹ ਮੈਂ ਬੜਾ ਡਿਸਅਪੋਇੰਟ ਹੋਇਆ ਤੇ ਮੈਂ ਰਿਵਿਊ ਪਾਇਆ
0: ਜੀ।
1: ਠੀਕ ਹੈ, ਹੁਣ ਮੈਨੂੰ ਪਤਾ ਵੀ ਉਹ ਰੈਸਟੋਰੈਂਟ ਤੇ ਵੀ ਫਰਕ ਪੈਂਦਾ ਆ, ਹਨਾ, ਪਰ ਮੈਂ ਚਾਹੁੰਦਾ ਵੀ ਆ ਵੀ ਉਸ ਚੀਜ਼ ਨੂੰ ਉਹ ਨੋਟਿਸ ਕਰਨ ਵੱਡੇ ਲੈਵਲ ਤੇ। ਜਦੋਂ ਆਪਾਂ ਉਹ ਕਹਿ ਦਿੰਦੇ ਨੇ ਕਿਸੇ ਨੂੰ ਵੀ ਭਾਈ ਏਦਾਂ ਕਰ ਲਾ, ਅਗਲਾ ਕਹਿੰਦਾ ਕੋਈ ਨੀ ਤੈਨੂੰ ਹੀ ਨੀ ਪਤਾ ਹੋਊਗਾ, ਤੇਰੇ ਹੀ ਨਾ, ਤੇਰਾ ਹੀ ਨਾ ਹੋਵੇ। ਜਦੋਂ ਉੱਥੇ ਪਾਉਂਦੇ ਆ ਫਿਰ ਉਹਨਾਂ ਦੇ ਦਿਮਾਗ ਤੇ ਗੱਲ ਟਣਕਦੀ ਆ ਵੀ ਯਾਰ ਪੈਂਦਾ ਫਰਕ ਹੈ ਸਾਡੇ ਬਿਜ਼ਨਸ ਤੇ। ਠੀਕ ਹੈ ਨਾ, ਤੇ ਫਿਰ ਅਗਲੇ ਸੁਧਾਰ ਕਰਨ ਨਾਲ। ਸਰ ਦੇਖੋ, ਇਹ ਤੁਸੀਂ ਆਲਰੇਡੀ ਤੁਸੀਂ ਇੱਕ ਪ੍ਰੋਫੈਸ਼ਨਲੀ ਬਿਜ਼ਨਸ ਖੋਲ ਕੇ ਬੈਠੇ ਹੋ, ਹਨਾ, ਤੁਸੀਂ ਇੱਦਾਂ ਇਹ ਉਮੀਦਾਂ ਨਾ ਕਰੋ ਵੀ ਤੁਹਾਨੂੰ ਕੋਈ ਆ ਕੇ ਕਹੂਗਾ ਤਾਂ ਤੁਸੀਂ ਆਪਣਾ ਗੌਰ ਕਰੋਗੇ। ਤੁਸੀਂ ਯਾਰ ਪਹਿਲਾਂ ਹੀ ਆਪਣਾ ਪੂਰਾ ਫੁੱਲ ਔਨ ਜ਼ੋਰ ਲਾ ਕੇ ਰੱਖੋ, ਏਦਾਂ ਨੀ ਹੁੰਦਾ ਵੀ ਜੇ ਦੇਖੋ ਕਈ ਤੁਸੀਂ ਗੱਲ ਕਰਦੇ ਕੋਸਕੋ ਦੀ, ਪਰ ਤੁਸੀਂ ਕਈ ਹੋਰ ਰੈਸਟੋਰੈਂਟਾਂ ਦੀ ਗੱਲ ਕਰ ਲਓ ਜਾਂ ਚੀਜ਼ ਜਿਹੜੇ ਛੋਟੇ ਲੈਵਲ ਤੇ ਨੇ ਪਰ ਉਹ ਵਧੀਆ ਚੱਲਦੇ ਨੇ। ਕਿਉਂ ਚੱਲਦੇ ਨੇ? ਕਿਉਂਕਿ ਆਪਣੇ ਉਹ ਕੁਆਲਿਟੀ ਦੇ ਬੇਸ ਤੇ ਚੱਲਦੇ ਨੇ, ਉੱਥੇ ਤਾਂ ਲੋਕ ਮੱਲੋ ਮੱਲੀ ਜਾਂਦੇ ਨੇ, ਉਹ ਰੁਕ ਵੀ ਨਹੀਂ ਪਾਉਂਦੇ।
0: ਸੋ ਤੁਹਾਨੂੰ ਤੁਹਾਡਾ ਓਪੀਨੀਅਨ ਹੈ ਕਿ ਰਿਵਿਊ ਪਾ ਦੇਣਾ ਚਾਹੀਦਾ?
1: ਸਰ ਬਹੁਤ ਨਹੀਂ, ਦੇਖੋ ਗੱਲਬਾਤ ਮੈਨੇਜਮੈਂਟ, ਮੈਂ ਕਿਹਾ ਨਾ ਤੁਹਾਨੂੰ, ਮੈਂ ਦੱਸਿਆ ਪਹਿਲਾਂ ਮਾਲਕ ਨੂੰ, ਉਹਦਾ ਫਿਰ ਮੈਂ ਦੇਖਦਾ ਹਾਓ ਭਾਓ ਵੀ ਕੀ ਕਹਿੰਦਾ ਆ ਅਗਲਾ। ਜੇ ਅਗਲਾ ਕੇਅਰ ਹੀ ਨਹੀਂ ਕਰ ਰਿਹਾ ਫਿਰ ਤਾਂ ਸਰ ਇੱਕੋ ਹੀ ਗੱਲ ਆ ਵੀ ਲੋਕਾਂ ਨੂੰ ਦੱਸ ਦੋ ਵੀ ਯਾਰ ਮੇਰੇ ਤਾਂ ਪੈਸੇ ਬਰਬਾਦ ਹੋ ਗਏ, ਤੇਰੇ ਨਾ ਹੋਣ, ਚਾਹੇ ਥੋੜੇ ਨੇ ਚਾਹੇ ਵੱਧ ਨੇ। ਗੱਲ ਸਰ ਪੈਸਿਆਂ ਦੀ ਵੀ ਨਹੀਂ ਹੈਗੀ, ਗੱਲ ਸਰ ਹੈਗੀ ਹੈ ਬੰਦੇ ਦੇ ਮੂਡ ਦੀ। ਤੁਸੀਂ ਤਾਂ ਕਿਸੇ ਬੰਦੇ ਦਾ ਮੂਡ ਸਪੋਇਲ ਕਰ ਦਵੋ ਤੇ ਕਿਸੇ ਬੰਦੇ ਦਾ ਤੁਸੀਂ ਮੂਡ ਖੁਸ਼ ਕਰ ਦਵੋ, ਬਾਹਰ ਬੰਦਾ ਇੰਜੋਏ ਕਰਨ ਜਾ ਰਿਹਾ ਨਾ ਕਿ ਪਰੇਸ਼ਾਨ ਹੋਣ ਜਾ ਰਿਹਾ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337-905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਨਾਲ, ਤੁਸੀਂ ਜੁੜੇ ਹੋ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

0: ਔਰ ਨਾਲ ਦੀ ਨਾਲ ਕੈਲਡਨ ਮਿਟਸੂਬਿਸ਼ੀ ਦਾ ਤੁਹਾਨੂੰ ਸੁਨੇਹਾ ਦੇ ਦਈਏ। ਕੈਲਡਨ ਮਿਟਸੂਬਿਸ਼ੀ ਤੇ ਬਾਈ ਮਿਟਸੂਬਿਸ਼ੀ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ ਦੇ ਨਾਲ, ਔਰ ਮਿਟਸੂਬਿਸ਼ੀ ਦੀ ਗੱਡੀ ਦਾ ਮਤਲਬ ਕਿ ਪੀਸ ਆਫ ਮਾਇੰਡ। ਕੈਲਡਨ ਮਿਟਸੂਬਿਸ਼ੀ ਤੁਸੀਂ ਪਹੁੰਚਣਾ ਆ ਤੇ ਬੜੇ ਪਿਆਰੇ ਪਿਆਰੇ ਗਿਫਟ ਲੱਗੇ ਹੋਏ ਆ, ਬੜੇ ਤੋਹਫੇ, ਔਰ ਜਿਹੜਾ ਇੰਟਰਸਟ ਰੇਟ ਆ ਉਹ ਬਹੁਤ ਬਾਕਮਾਲ ਆ। ਤੁਸੀਂ ਮਿਟਸੂਬਿਸ਼ੀ ਤੇ ਇੱਕ ਗੇੜਾ ਜ਼ਰੂਰ ਲੈ ਮਾਰ ਕੇ ਆਓ, ਕਿਉਂਕਿ ਤੁਸੀਂ ਜਦੋਂ ਇਹਨਾਂ ਦੀ ਹਾਈਲੈਂਡਰ ਚਲਾਈ ਨਾ ਤੇ ਕਮਾਲ ਦੇ ਇਹਨਾਂ ਦੇ ਪਿੱਕੇ ਆ। ਤੁਸੀਂ ਜ਼ਰੂਰ ਇੱਕ ਗੇੜਾ ਕੈਲਡਨ ਮਿਟਸੂਬਿਸ਼ੀ ਜਾ ਕੇ ਆਉਣਾ। ਤੁਸੀਂ 647-678-2754 ਪੰਜਾਬੀ ਲੈਟਰ ਦਾ ਰੈਫਰੈਂਸ ਜ਼ਰੂਰ ਦੇ ਦਿਓ। 10 ਸਾਲ ਦੀ ਵਾਰੰਟੀ ਤਾਂ ਮਿਲੂਗੀ ਮਿਲੂਗੀ, ਪੰਜਾਬੀ ਲੈਟਰ ਦੇ ਰੈਫਰੈਂਸ ਦੇ ਨਾ ਤੁਹਾਨੂੰ ਡਿਸਕਾਊਂਟ ਵੀ ਪ੍ਰੋਪਰ ਮਿਲੂਗਾ। ਕੈਲਡਨ ਮਿਟਸੂਬਿਸ਼ੀ ਦੀਆਂ ਗੱਡੀਆਂ ਦਾ ਮਤਲਬ ਆ ਪੀਸ ਆਫ ਮਾਇੰਡ, 10 ਸਾਲ ਦੀ ਵਾਰੰਟੀ। ਹੋਰ ਕਿਸੇ ਗੱਡੀਆਂ ਦੇ ਵਿੱਚ 10 ਸਾਲ ਦੀ ਵਾਰੰਟੀ ਮੈਨੂੰ ਨਹੀਂ ਲੱਗਦਾ ਆਉਂਦੀ ਹੋਵੇ। ਸੋ ਜੇ ਤੁਸੀਂ ਕੈਲਡਨ ਮਿਟਸੂਬਿਸ਼ੀ ਦੇ ਗੇੜਾ ਲਾ ਕੇ ਆਓਗੇ ਨਾ ਤੇ ਤੁਸੀਂ ਡਰਾਈਵ ਕਰਿਓ ਇਹਨਾਂ ਦੀਆਂ 2026 ਦੀਆਂ, ਯਾਰ ਕਿਆ ਕਮਾਲ ਆ ਗੱਡੀਆਂ। ਮਤਲਬ ਇੰਨੇ ਕੁ ਤੁਸੀਂ 1.5 ਲੱਖ ਵਾਲੀ ਗੱਡੀ ਦੇ ਵਿੱਚ ਇੰਨੇ ਫੰਕਸ਼ਨ ਹੀ ਹੋਣੇ। ਮੈਂ ਐਕਚੁਅਲੀ ਪਰਸਨਲੀ ਗੱਲ ਤਾਂ ਕਰ ਰਿਹਾ ਕਿਉਂਕਿ ਮੈਂ ਪਰਸਨਲੀ ਉੱਥੇ ਵਿਜ਼ਿਟ ਕਰਕੇ ਆਇਆ। ਸੋ ਫੁੱਲਾਂ ਦੇ ਸੋਹਣੇ ਖੂਬਸੂਰਤ ਸ਼ਹਿਰ ਕੈਲਡਨ ਦੇ ਵਿੱਚ ਗੇੜਾ ਜ਼ਰੂਰ ਲਾਇਓ। ਕੈਲਡਨ ਮਿਟਸੂਬਿਸ਼ੀ 647-678-2754 647-678-2754 ਕੈਲਡਨ ਮਿਟਸੂਬਿਸ਼ੀ। ਸੋ ਗੱਲਬਾਤ ਕਰ ਰਹੇ ਸੀ ਆਪਾਂ ਰਿਵਿਊਜ਼ ਦੀ। ਕਿਸੇ ਵੀ ਬਿਜ਼ਨਸ ਤੁਸੀਂ ਜਾਂਦੇ ਹੋ, ਤੁਹਾਨੂੰ ਸਰਵਿਸ ਨਹੀਂ ਚੰਗੀ ਲੱਗਦੀ, ਤੁਹਾਨੂੰ ਡਾਇਰੈਕਟ ਰਿਵਿਊ ਪਾ ਦੇਣਾ ਚਾਹੀਦਾ ਅਤੇ ਜਾਣ ਤੋਂ ਪਹਿਲਾਂ ਰਿਵਿਊਜ਼ ਦੇਖਣੇ ਚਾਹੀਦੇ ਆ। ਜਾਂ ਸਾਨੂੰ ਸਰਵਿਸ ਦੇ ਵਿੱਚ ਕੁਛ ਲੱਗੇ ਕਿ ਇੱਥੇ ਸਰਵਿਸ ਵਧੀਆ ਨਹੀਂ, ਖਾਣਾ ਵਧੀਆ ਨਹੀਂ, ਜਾਂ ਜਿਵੇਂ ਬਾਈ ਜੀ ਨੇ ਕਿਹਾ ਕਿ ਮੈਂ ਲੋਇਡਸ ਦੇ ਰਿਵਿਊ ਦੇਖਣੀ ਬਿਨਾਂ ਚਲਾ ਗਿਆ ਅਤੇ ਮੈਂ ਬਹੁਤ ਘਾਟਾ ਖਾਧਾ। ਸੋ ਰਿਵਿਊਜ਼ ਤੁਹਾਨੂੰ ਡਾਇਰੈਕਟ ਪਾ ਦੇਣਾ ਚਾਹੀਦਾ ਜਾਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਆ। ਅਤੇ ਰਿਵਿਊ ਜਾਣ ਤੋਂ ਪਹਿਲਾਂ ਰਿਵਿਊ ਦੇਖਣਾ ਕਹਿੰਦੇ ਉਹ ਬਹੁਤ ਜ਼ਰੂਰੀ ਆ। ਸੋ ਇਸ ਚੀਜ਼ ਨੂੰ ਤਾਂ ਅਸੀਂ ਕੰਸਿਡਰ ਕਰ ਸਕਦੇ ਹਾਂ, ਪਰ ਸਰਵਿਸ ਲੈਣ ਤੋਂ ਬਾਅਦ ਤੁਹਾਨੂੰ ਹੋ ਸਕਦਾ ਕਿ ਖਾਣਾ ਵਧੀਆ ਨਾ ਮਿਲਿਆ ਹੋਵੇ, ਜਾਂ ਕਿਤੇ ਗਰੋਸਰੀ ਸਟੋਰ 'ਤੇ ਗਏ ਉੱਥੇ ਕੋਈ ਸਬਜ਼ੀਆਂ ਮਾੜੀਆਂ ਪਈਆਂ ਹੋਣ। ਐਕਸ ਵਾਈ ਜ਼ੈਡ ਸਮਾਲ ਬਿਜ਼ਨਸਮੈਨ ਦੀ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਸਾਡੇ ਰਿਵਿਊ ਪਾ ਦੇਣੇ ਚਾਹੀਦੇ ਆ। ਨੈਗੇਟਿਵ ਰਿਵਿਊਜ਼ ਦੀ ਗੱਲਬਾਤ ਕਰਦੇ ਹਾਂ ਅਤੇ ਨਾਲ ਦੀ ਨਾਲ ਜੇ ਆਪਾਂ ਨੈਗੇਟਿਵ ਰਿਵਿਊ ਪਾਉਣੇ ਆ ਤਾਂ ਚੰਗੀ ਸਰਵਿਸ ਮਿਲਣ 'ਤੇ ਆਪਾਂ ਨੂੰ ਪੋਜ਼ਿਟਿਵ ਵੀ ਪਾਉਣੇ ਚਾਹੀਦੇ ਆ, ਜਾਂ ਸਿਰਫ ਆਪਾਂ ਨੈਗੇਟਿਵ ਵੀ ਪਾਉਣੇ ਆ। ਸੋ ਇਹ ਵੀ ਇੱਕ ਪੁਆਇੰਟ ਆ ਜੀ। ਸਤਿ ਸ਼੍ਰੀ ਅਕਾਲ ਜੀ, 8533 ਤੁਸੀਂ ਆਉਣੇ ਰਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਰਤਨ ਬੋਲ ਰਿਹਾ ਜੀ ਲਾਈਫ
0: ਕੇਅਰ। ਜੀ ਜੀ ਸੌਰਵ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਤੁਸੀਂ ਸੁਣਾਓ ਸਰ
0: ਜੀ? ਆਲ ਗੁੱਡ ਜੀ, ਆਲ ਗੁੱਡ ਸੀ। ਅੱਜ ਦਾ ਸੁਨੇਹਾ ਦੇਈਏ ਆਪਾਂ?
1: ਹਾਂਜੀ ਹਾਂਜੀ, ਡੈਫੀਨੇਟਲੀ ਜੀ।
0: ਜੀ ਸਰ,
1: ਮੈਂ ਇਹ ਗੱਲ ਕਰਨੀ ਚਾਹਾਂਗਾ ਅੱਜ, ਕਿਉਂਕਿ ਮਾਰਕੀਟ ਜਿਹੜੀਆਂ ਹੈਗੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਸ ਬਿਹੇਵੀਅਰ ਦੇ ਵਿੱਚੋਂ ਗੁਜ਼ਰ ਰਹੀਆਂ ਹੈਗੀਆਂ ਨੇ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਹੈਰਾਨ ਕੀਤਾ। ਇਹ ਉਹ ਲੋਕ ਸੀਗੇ ਜਿਹੜੇ ਸੋਚਦੇ ਸੀਗੇ ਕਿ ਮਾਰਕੀਟ ਜਿਹੜਾ ਹੈਗਾ ਉਹ ਦੁਬਾਰਾ ਹੁਣ ਬੌਟਮ ਆਊਟ ਹੋਏਗੀ, ਐਂਡ ਆਈ ਥਿੰਕ ਇਟਸ ਟਾਈਮ ਟੂ ਸੈਲ ਐਂਡ ਪ੍ਰੋਟੈਕਟ ਫੋਰ ਯੂਰ ਮਨੀ। ਬਟ ਮਾਰਕੀਟ ਅਗੇਨ ਬੜੀ ਰਿਜ਼ਿਲੀਅੰਟ ਹੈਗੀ ਹੈ, ਉਹੀ ਗੱਲ ਕਰ ਰਹੀ ਹੈਗੀ ਜਿਹੜੀ ਪਹਿਲਾਂ ਆਪਾਂ ਕਰ ਰਹੇ ਸੀਗੇ ਕਿ ਨਰੇਟਿਵ ਜਿਹੜਾ ਸੈੱਟ ਹੋ ਰਿਹਾ ਉਹ ਹੈਡਲਾਈਨ ਦੀ ਵਜ੍ਹਾ ਦੇ ਨਾਲ ਨਹੀਂ ਹੋ ਰਿਹਾ, ਉਹ ਮਾਰਕੀਟ ਦੀ ਸਟਰੋਂਗ ਸਟਰੈਂਥ ਜਿਹੜੀ ਅਰਨਿੰਗ ਚੋਂ ਨਿਕਲ ਕੇ ਆ ਰਹੀ ਹੈਗੀ ਹੈ ਉਹਦੇ ਨਾਲ ਹੋ ਰਿਹਾ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਕੀ ਮੰਨਣਾ ਹੈਗਾ ਇਨ ਟਰਮਸ ਆਫ ਕਿ ਮਾਰਕੀਟ ਦੇ ਵਿੱਚ ਡਿਫਰੈਂਟ ਸੈਕਟਰ ਕਿਵੇਂ ਬਿਹੇਵ ਕਰਨਗੇ, ਤਾਂ ਨੰਬਰ 1 ਸੈਮੀਜ਼ ਜਿਹੜੇ ਹੈਗੇ ਨੇ, ਸੈਮੀ ਕੰਡਕਟਰ ਸਟਾਕ ਵਿਲ ਕੰਟੀਨਿਊ ਟੂ ਸ਼ੋ ਰਿਜ਼ਿਲੀਅੰਟ, ਔਰ ਆਈ ਡੋਂਟ ਸੀ ਕਿ ਮੈਗਾ 7 ਤੋਂ ਬਾਹਰ ਜਿਹੜੇ ਹੈਗੇ ਨੇ ਸਟਾਕ ਉਹ ਨਹੀਂ ਪਰਫੋਰਮ ਕਰਨਗੇ। ਸੋ ਵੀ ਨੀਡ ਟੂ ਬੀ ਬ੍ਰੋਡਨ ਆਊਟ ਇਨ ਟਰਮਸ ਆਫ ਆਰ ਅਪਰੋਚ। ਦੂਸਰੀ ਚੀਜ਼ ਹੈਗੀ ਹੈ, ਆਈ ਸੀ ਕਿ ਕੰਜ਼ਿਊਮਰ ਡਿਸਕ੍ਰਿਪਸ਼ਨਰੀ ਦੀ ਅਗਰ ਆਪਾਂ ਗੱਲ ਕਰੀਏ, ਜਾਂ ਆਪਾਂ ਰੀਜਨਲ ਬੈਂਕਸ ਦੀ ਆਪਾਂ ਗੱਲ ਕਰੀਏ, ਜਾਂ ਖਾਸ ਕਰਕੇ ਉਹਨਾਂ ਕੰਪਨੀਜ਼ ਦੀ ਜਿਨ੍ਹਾਂ ਨੂੰ ਆਪਾਂ ਵੈਲਿਊ ਓਰੀਐਂਟਡ ਕੰਪਨੀਜ਼ ਕਹਿੰਦੇ ਹਾਂ, ਉਹਨਾਂ ਦੀ ਪਾਰਟੀਸਪੇਸ਼ਨ ਰੇਟ ਵੀ ਜਿਹੜਾ ਹੈਗਾ ਉਹ ਮਾਰਕੀਟ ਦੇ ਵਧੇਗਾ, ਚਾਹੇ ਉਹ ਯੂਟੀਲਿਟੀਜ਼ ਹੈਗੀਆਂ ਨੇ, ਕਿਉਂਕਿ ਦਾ ਅਮਾਊਂਟ ਆਫ ਐਨਰਜੀ ਵਿਚ ਵੀ ਨੀਡ ਟੂ ਰਨ ਡੇਟਾ ਸੈਂਟਰਸ ਆਲਸੋ, ਉਹ ਵੀ ਫੀਨੋਮੀਨਲ ਹੈਗਾ। ਸੋ ਕਾਫੀ ਸਾਰੀ ਜਿਹੜੀ ਮੂਵਮੈਂਟ ਹੈਗੀ ਹੈ ਉਹ ਬੈਕਵਰਡ ਹੋਏਗੀ, ਮੀਨਸ ਕਿ ਜਿਹੜੀਆਂ ਸੈਕਟਰਸ ਜਾਂ ਜਿਹੜੀ ਕੰਪਨੀਜ਼ ਮਾਰਕੀਟ ਦੇ ਵਿੱਚ ਲੋ ਪਰਫੋਰਮੈਂਸ ਦੇ ਰਹੀਆਂ ਸੀਗੀਆਂ ਉਹ ਬੈਕ ਔਨ ਟਰੈਕ ਆਉਣਗੀਆਂ। ਉਹਦੇ 3 ਕਾਰਨ ਨੇ, ਸਟਰੋਂਗ ਅਰਨਿੰਗ, ਪੀਈ ਰੇਸ਼ੋ ਵੀ ਜਿਹੜੀ ਹੈਗੀ ਐਸ ਐਨ ਪੀ 500 ਦੀ ਤਕਰੀਬਨ 18 ਟਾਈਮ ਦੇ ਉੱਪਰ ਹੈਗੀ ਇਸ ਟਾਈਮ ਦੇ ਉੱਪਰ ਅਪਰੋਕਸੀਮੇਟਲੀ, ਔਰ ਖਾਸ ਕਰਕੇ ਜੇ 2011 ਤੋਂ ਲੈ ਕੇ ਹੁਣ ਤੱਕ ਗੱਲ ਕਰੀਏ ਆਪਾਂ ਟੈਕਨੋਲੋਜੀ ਖੇਤਰ ਦੀ, ਤੇ ਬਹੁਤ ਸਾਰੇ ਮੌਕੇ ਐਸੇ ਹੋਏ ਨੇ ਜਦੋਂ ਉਹਨਾਂ ਦੇ ਵਿੱਚ ਗਿਰਾਵਟ ਜਿਹੜੀ ਹੈਗੀ ਹੈ ਹਾਈ ਸਿੰਗਲ ਡਿਜਿਟ ਹੋਈ ਹੈ
0: ਜੀ।
1: ਮੋਸਟ ਆਫ ਦਾ ਟਾਈਮ ਉਹਨਾਂ ਨੇ ਵਿਦਨ ਅ ਮੰਥ ਜਾਂ ਤਾਂ 3-6 ਮੰਥ ਦੇ ਵਿੱਚ 3 ਟਾਈਮਸ ਦੀ ਰਿਕਵਰੀ ਜਿਹੜੀ ਹੈਗੀ ਲਿੱਤੀ ਹੈ। ਸੋ ਨਰੇਟਿਵ ਇਹੀ ਹੈ ਕਿ ਦੇਰ ਇਜ਼ ਨੋ ਨੀਡ ਟੂ ਫੀਅਰ ਅਬਾਊਟ ਦਾ ਮਾਰਕੀਟ, ਚਾਹੇ ਤੁਸੀਂ ਸਟਾਕਸ ਪਲੇ ਕਰ ਰਹੇ ਹੋ ਜਾਂ ਫੰਡਸ ਦੇ ਵਿੱਚ ਪਲੇ ਕਰ ਰਹੇ ਹੋ। ਵਟ ਇਜ਼ ਮੋਰ ਇੰਪੋਰਟੈਂਟ ਇਜ਼ ਕਿ ਤੁਹਾਡਾ ਗੇਮ ਪਲਾਨ ਕੀ ਹੈ, ਤੁਹਾਡੀ ਟਾਈਮਿੰਗ ਕੀ ਹੈ, ਰਿਸਕ ਐਪੀਟਾਈਟ ਕੀ ਹੈ, ਔਰ ਤੁਹਾਡੀ ਸਟ੍ਰੈਟਜੀ ਕੀ ਹੈਗੀ ਹੈ, ਕਿਉਂਕਿ ਇਟਸ ਨੋਟ ਗੁੱਡ ਟੂ ਬੀ ਸਪੈਕੂਲੇਟਿਵ, ਇਟਸ ਗੁੱਡ ਟੂ ਬੀ ਪ੍ਰੋਟੈਕਟਿਵ, ਬਟ ਗਰੋਥ ਸ਼ੁੱਡ ਆਲਵੇਜ਼ ਬੀ ਦ ਮੇਨ ਏਮ। ਜਿਹੜੀ ਆਪਾਂ ਤੁਹਾਡੇ ਲਈ ਕਰ ਸਕਦੇ ਹਾਂ, ਔਰ ਹਮੇਸ਼ਾ ਇਹਦੇ ਵਿੱਚ ਵੀ ਹੈਵ ਬੀਨ ਅਚੀਵਿੰਗ ਦਿਸ ਥਿੰਗ ਫੋਰ ਲੌਂਗ ਟਾਈਮ। ਕਾਰਨ ਕੀ ਹੈ ਕਿ ਵੀ ਆਰ ਨੋਟ ਐਟ ਆਲ ਸਪੈਕੂਲੇਟਿਵ ਇਨ ਦਾ ਮਾਰਕੀਟ ਜਦੋਂ ਵੀ ਪੈਸੇ ਦੀ ਪਲੇਸਮੈਂਟ ਕਰਨੀ ਹੁੰਦੀ ਹੈ। ਸੋ ਕੋਈ ਵੀ ਤੁਹਾਡਾ ਸਵਾਲ ਹੋਵੇ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533।
0: ਬਹੁਤ ਸ਼ੁਕਰੀਆ। ਸੋ ਤੁਸੀਂ ਸੌਰਵ ਰਜਨ ਹੁਣਾਂ ਨੂੰ ਗੱਲਬਾਤ ਕਰ ਸਕਦੇ ਹੋ 416-833-8633 416-833-8633 ਤੇ। ਬਹੁਤ ਸ਼ੁਕਰੀਆ ਸਰ।
1: 853
0: ਓਕੇ, ਮਾਫ਼ ਕਰਨਾ ਤੁਹਾਡਾ ਨੰਬਰ ਇੱਥੇ ਇਨਕਰੈਕਟ ਆ। ਸੋ ਮੈਂ ਦੁਬਾਰਾ ਨੰਬਰ ਦੇ ਦਾਂ 416-833-8533। ਓਕੇ, ਤੁਹਾਡਾ ਤੁਸੀਂ ਨੰਬਰ ਔਨ ਏਅਰ ਹੋ ਰਿਹਾ, ਦੂਜਾ ਹੋ ਰਿਹਾ ਰਾਈਟ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 905-673-3337 ਜੀ। ਨੈਕਸਟ ਕਾਲ 0056 ਤੁਸੀਂ ਆਉਣੇ ਰਹੋ।
2: ਹੈਲੋ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਠੀਕ ਹੋ ਜੀ?
0: ਹਾਂਜੀ ਆਲ ਗੁੱਡ ਜੀ, ਤੁਸੀਂ ਸੁਣਾਓ ਠੀਕ ਹੋ ਜੀ?
2: ਬਸ ਵਧੀਆ ਜੀ, ਵਧੀਆ। ਹਾਂਜੀ, ਮੈਂ ਨਾ ਦੇਖ ਰਹੀ ਸੀ ਤੁਹਾਡਾ, ਸੁਣ ਰਹੀ ਸੀ ਪ੍ਰੋਗਰਾਮ ਕਿ ਤੁਸੀਂ ਰਿਵਿਊ ਦੇ ਬਾਰੇ ਗੱਲ ਕਰ ਰਹੇ ਸੀਗੇ ਨਾ
0: ਜੀ,
2: ਤੇ ਮੈਂ ਉਹਦੇ ਤੇ ਦੱਸਣਾ ਸੀਗਾ ਕਿ ਜਿਹੜੀ ਰਿਵਿਊ ਦੀ ਗੱਲ ਹੈਗੀ ਉਹ ਓਨੈਸਟਲੀ ਰਿਵਿਊ ਦੇਣਾ ਚਾਹੀਦਾ ਸਾਨੂੰ ਜੇ ਕਿਸੇ ਦਾ ਵੀ ਕੁਛ ਉਹ ਚੱਲ ਰਿਹਾ ਹੈਗਾ, ਹਨਾ। ਬਟ ਸੈਕਿੰਡ ਚੀਜ਼ ਕਿ ਰਿਵਿਊ ਲਾਈਕ ਮੇਰਾ ਪਰਸਨਲ ਐਕਸਪੀਰੀਅੰਸ ਜਿਹੜਾ ਰੀਸੈਂਟਲੀ ਰਿਹਾ ਹੈਗਾ
0: ਜੀ
2: ਕਿਸੇ ਇੰਸ਼ੋਰੈਂਸ ਕੰਪਨੀ ਦੇ ਨਾਲ, ਕਿ ਉਹ ਉਹਨਾਂ ਦੀ ਕਲਾਇੰਟ ਜਿਹੜੀ ਕਸਟਮਰ ਕੇਅਰ ਸਰਵਿਸ ਸੀਗੀ ਨਾ, ਉਹ ਵੀ ਇੰਨੀ ਕੁ ਮਾੜੀ ਸੀਗੀ। ਮੈਂ ਏਦਾਂ ਹੀ ਕਿਤੇ ਉਹਨਾਂ ਦਾ ਨੰਬਰ ਸੁਣ ਕੇ ਕਿਤੇ ਉਹਨਾਂ ਨੂੰ ਕੰਟੈਕਟ ਕਰ ਲਿਆ, ਤੇ ਮੈਂ ਗੱਡੀਆਂ ਦੀ ਤੇ ਆਟੋ ਐਂਡ ਹੋਮ ਇੰਸ਼ੋਰੈਂਸ ਕਰਵਾ ਲਈ ਉਹਨਾਂ ਤੋਂ। ਤੇ ਹੁਣ ਉਹ ਮਤਲਬ ਇਸ ਤਰੀਕੇ ਨਾਲ ਡੀਲ ਕਰਦੇ ਪਏ ਆ ਕਿ ਜੀ ਅਸੀਂ ਤੇ ਤੁਹਾਨੂੰ ਜਾਣਦੇ ਹੀ ਨੀ ਹੈਗੇ ਜੀ। ਤੇ ਮੇਰਾ ਦਿਲ ਕਰਦਾ ਕਿ ਮੈਂ ਰਿਵਿਊ ਪਾਵਾਂ ਉਹਨਾਂ ਦੇ ਲਈ।
0: ਨਹੀਂ ਦੇਖੋ, ਦੇਖੋ ਸਰਵਿਸ ਇਸ ਤਰ੍ਹਾਂ ਦੀ, ਜਦੋਂ ਅੱਗੋ ਹੀ ਨਹੀਂ ਸੁਣ ਰਿਹਾ ਕੋਈ, ਆਈ ਥਿੰਕ ਯੋਰ ਰਾਈਟ ਟੂ ਰਿਵਿਊ। ਆਪਾਂ ਸਿਰਫ ਇਸ ਕਰਕੇ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਜਦੋਂ ਆਪਾਂ ਕਿਸੇ ਸਰਵਿਸ ਲੈਣ ਜਾਂਦੇ ਹਾਂ ਜਾਂ ਰੈਸਟੋਰੈਂਟ 'ਤੇ ਜਾਂਦੇ ਹਾਂ, ਮੋਸਟ ਪ੍ਰੋਬਲੀ ਆਪਾਂ ਨੂੰ ਚਾਹੀਦਾ ਕਿ ਜਿਹੜੇ ਸਮਾਲ ਬਿਜ਼ਨਸਮੈਨ ਆ ਉਹਨਾਂ ਨੂੰ ਇੱਕ ਵਾਰੀ ਅਪਡੇਟ ਕੀਤਾ ਜਾਵੇ ਕਿ ਦੇਖੋ ਤੁਹਾਡੀ ਸਰਵਿਸ ਦੇ ਵਿੱਚ ਆਹ ਇਸ਼ੂ ਆ। ਤੁਸੀਂ ਅਗਲਾ ਬੰਦਾ ਕਹਿ ਰਿਹਾ ਕਿ ਮੈਂ ਤੁਹਾਨੂੰ ਜਾਣਦਾ ਨਹੀਂ, ਤਾਂ ਯੂ ਗੋਟ ਅ ਰਾਈਟ ਟੂ ਪੁੱਟ ਦ ਰਿਵਿਊ, ਉੱਥੇ ਅਸੀਂ ਤੁਹਾਨੂੰ ਰੋਕਣਾ ਨਹੀਂ ਚਾਹਾਂਗੇ। ਸੋ ਐਜ਼ ਏ ਹਿਊਮਨ ਮੈਨੂੰ ਲੱਗਦਾ ਕਿ ਸਾਨੂੰ ਸਪੋਰਟਿਵ ਹੋਣਾ ਚਾਹੀਦਾ, ਕਿਉਂਕਿ ਅਸੀਂ ਨੈਗੇਟਿਵ ਤਾਂ ਪਾ ਦਿੰਦੇ ਹਾਂ ਪਰ ਚੰਗੀ ਸਰਵਿਸ ਤੋਂ ਵੱਧ ਪੋਜ਼ਿਟਿਵ ਬਹੁਤ ਘੱਟ ਪਾਉਣੀ ਅਸੀਂ, ਮੈਨੂੰ ਹੀ ਲੱਗਦਾ।
2: ਹਾਂਜੀ ਬਿਲਕੁਲ ਬਿਲਕੁਲ, ਪਰ ਨਹੀਂ ਐਟ ਦੀ ਸੇਮ ਟਾਈਮ ਨਾ, ਜੇ ਸਾਹਮਣੇ ਵਾਲਾ ਬੰਦਾ ਵਧੀਆ ਤਰੀਕੇ ਨਾਲ ਡੀਲ ਕਰਦਾ ਆ ਕਿ ਜੀ ਕਿਤੇ ਗਲਤੀ ਹੋ ਗਈ ਹਨਾ, ਕਿ ਜਦੋਂ ਆਪਾਂ ਨੂੰ ਕਿਸੇ ਸਰਵਿਸ ਦੀ ਲੋੜ ਆ ਤੇ ਅਗਲੇ ਕਹਿੰਦੇ ਆ ਕਿ ਕਦੇ ਤਾਂ ਅਸੀਂ 4 ਵਜੇ ਆਫਿਸ ਬੰਦ ਕਰਤਾ, ਕਦੇ 5 ਵਜੇ, ਵੀਕਐਂਡ ਤੇ ਸਾਡੇ ਕੋਈ ਅਵੇਲੇਬਲ ਨਹੀਂ ਹੁੰਦਾ
0: ਹੈਗਾ।
2: ਜਸਟ ਇਨ ਕੇਸ ਹੈ ਨਾ, ਬੰਦੇ ਦੀ ਕੋਈ ਐਮਰਜੈਂਸੀ ਹੋ ਜਾਵੇ ਤੇ ਬੰਦੇ ਦਾ ਕੁਛ, ਤੇ ਉਹਨਾਂ ਨੂੰ ਨੰਬਰ ਦੇਣਾ ਚਾਹੀਦਾ ਨਾ ਕਿ ਤੁਸੀਂ ਐਟਲੀਸਟ ਸੈਟਰਡੇ ਤੱਕ ਇਸ ਨੰਬਰ ਤੇ ਕਾਲ ਕਰੋ, ਜਾਂ ਫਿਰ ਜੀ ਸਾਡੇ ਤੋਂ ਕੋਈ ਹੋਗੀ ਮਿਸਅੰਡਰਸਟੈਂਡਿੰਗ ਹੋਗੀ। ਲਾਈਕ ਇੱਕ ਡੀਲ ਹੁੰਦਾ ਨਾ ਕਿਸੇ ਬੰਦੇ ਨਾਲ ਕਰਨ ਦਾ
0: ਜੀ, ਬਿਲਕੁਲ।
2: ਜਦੋਂ ਆਪਾਂ ਨੂੰ ਕੋਈ ਕੋਈ ਬਿਜ਼ਨਸ ਚਾਹੀਦਾ ਹੁੰਦਾ ਤਾਂ ਬੰਦੇ ਕਹਿੰਦੇ ਆ ਕਿ ਨਹੀਂ ਜੀ ਸਾਡੇ ਕੋਲੇ ਆਓ, ਸਾਡੇ ਕੋਲੇ ਆਓ, ਹਨਾ। ਕਿਸੇ ਬੰਦੇ ਨੂੰ ਲੋੜ ਆ ਤੇ ਉਦੋਂ ਤੁਸੀਂ ਇਸ ਤਰੀਕੇ ਨਾਲ ਡੀਲ ਕਰ ਦਿਓਗੇ ਕਿ ਨਹੀਂ ਜੀ।
0: ਨਹੀਂ ਜੀ, ਬਹੁਤ ਸ਼ੁਕਰੀਆ, ਤੁਸੀਂ ਪਾ ਦਿਓ ਰਿਵਿਊ। ਪਿੱਛੇ ਕਾਲਰ ਆਏ ਸੀ, ਉਹ ਕਹਿੰਦੇ ਕਿ ਕਈ ਵਾਰ ਤੁਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਤੁਹਾਨੂੰ ਸੀਰੀਅਸ ਨਹੀਂ ਲਿਆ ਜਾਂਦਾ। ਜੇ ਤੁਸੀਂ ਰਿਵਿਊ ਪਾਉਣੇ ਹੋ ਤੇ ਜਦੋਂ ਉਹਨਾਂ ਨੂੰ ਇਫੈਕਟ ਪਤਾ ਲੱਗਦਾ, ਸਾਨੂੰ ਇਫੈਕਟ ਪਾਊਗਾ ਇਸ ਰਿਵਿਊ ਦਾ, ਤੇ ਮੇ ਬੀ ਉਹ ਐਕਸ਼ਨ ਜ਼ਿਆਦਾ ਤੇਜ਼ ਲੈਂਦੇ ਆ, ਆਪਣੀ ਮੇ ਬੀ ਸੋਚਣੀ ਇੱਦਾਂ ਦੀ ਹੋ ਗਈ ਆ, ਜਾਂ ਹੋ ਸਕਦਾ ਤੁਹਾਡਾ ਪਰਸਨਲ ਐਕਸਪੀਰੀਅੰਸ ਵੀ ਇੱਦਾਂ ਦਾ ਹੋਵੇ। ਬਹੁਤ ਸ਼ੁਕਰੀਆ ਜੀ, ਅਗਲੀ ਕਾਲ ਵੱਲ ਜਾਂਦੇ ਹਾਂ। ਥੈਂਕ ਯੂ ਸੋ ਮਚ। 905-673-3337 ਜੀ ਸਰ ਮਲਹੋਤਰਾ ਜੀ, ਤੁਸੀਂ ਆਨਰ ਹੋ ਜੀ।
3: ਥੈਂਕ ਯੂ ਭਾਜੀ ਸੰਧੂਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਮੈਂ ਆਪਣਾ ਪਰਸਨਲ ਓਪੀਨੀਅਨ ਇਹ ਚ ਦਊਂਗਾ, ਕਿਉਂਕਿ ਰਿਵਿਊਜ਼ ਬਿਜ਼ਨਸਮੈਨ ਵਾਸਤੇ ਨਾ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੀ ਬਹੁਤ ਜ਼ਰੂਰੀ ਹੈ, ਸਰਵਿਸ ਇੰਡਸਟਰੀ ਵਿੱਚ ਸਪੈਸ਼ਲੀ। ਇਹ ਆਨਗੋਇੰਗ ਕਮਿਟਮੈਂਟ ਹੁੰਦੀ ਹੈ ਬਿਜ਼ਨਸ ਵਾਲਿਆਂ ਦੀ, ਰਿਕੁਆਇਰਮੈਂਟ ਹੈ ਕਿ ਐਵਰੀ ਮਿਨਟ ਐਵਰੀ ਕਸਟਮਰ ਸੇਮ ਤਰੀਕੇ ਨਾਲ ਡੀਲ ਕੀਤਾ ਜਾਵੇ। ਇਹ ਨਹੀਂ ਹੈ ਕਿ ਮਤਲਬ ਅੱਜ ਤੁਹਾਡਾ ਮੂਡ ਠੀਕ ਹੈ, ਅੱਜ ਤੁਹਾਡਾ ਸਟਾਫ ਓਕੇ ਹੈ ਤੇ ਉਹ ਬਹੁਤ ਅੱਛੀ ਸਰਵਿਸ ਦੇ ਰਹੇ ਹੈ ਤੇ ਤੁਹਾਨੂੰ ਅੱਛੇ ਰਿਵਿਊਜ਼ ਮਿਲ ਰਹੇ ਹੈ। ਤੇ ਦੂਜੇ ਪਾਸੇ ਕਈ ਦਿਨ ਇਹੋ ਜਿਹੇ ਹੋ ਗਏ ਤੁਹਾਡਾ ਬਿਜ਼ਨਸ ਬਿਜ਼ੀ ਹੈ ਔਰ ਤੁਸੀਂ ਕਿਸੇ ਤਰੀਕੇ ਨਾਲ ਹੈਂਡਲ ਨਹੀਂ ਕਰ ਪਾ ਰਹੇ ਹੋ ਔਰ ਪੇਟਰਨਸ ਨਾਰਾਜ਼ ਹੋ ਰਹੇ ਆ ਜਾਂ ਤਾਂ ਤੁਸੀਂ ਉਸ ਚੀਜ਼ ਨੂੰ ਉਸੇ ਟਾਈਮ ਐਡਰੈਸ ਕਰੋ ਕਿ ਅਸੀਂ ਬਿਜ਼ੀ ਚੱਲ ਰਹੇ ਹਾਂ ਅਸੀਂ ਇਸ ਤਰੀਕੇ ਨਾਲ ਤੁਹਾਨੂੰ ਡੀਲ ਕਰਾਂਗੇ ਅਸੀਂ ਆਹ ਤੁਹਾਨੂੰ ਕੰਪਲੀਮੈਂਟਰੀ ਦੇਵਾਂਗੇ ਅੱਜ ਕੁਛ ਨਾ ਕੁਛ ਕਸਟਮਰ ਨੂੰ ਹੈਪੀ ਕਰੋ ਤਾਂ ਕਿ ਉਹਨੂੰ ਦੁਬਾਰਾ ਵੜਨ ਲੱਗੇ ਨਾ ਤੁਹਾਡੇ ਡੋਰ ਦੇ ਅੰਦਰ ਉਹ ਹੈਪੀਨੈਸ ਮਿਲੇ ਖੁਸ਼ੀ ਮਿਲੇ ਕਿ ਹਾਂ ਮੈਂ ਇੱਥੇ ਆਇਆ ਮੈਨੂੰ ਇੱਥੇ ਆਪਣਾ ਵਰਗਾ ਮਾਹੌਲ ਮਿਲੂ ਕਿਉਂਕਿ ਛੋਟੇ ਰੈਸਟੋਰੈਂਟ ਚ ਬੰਦਾ ਤਾਂ ਹੀ ਜਾਂਦਾ
0: ਤੁਹਾਨੂੰ
3: ਉਹ ਫੈਮਿਲੀ ਵਰਗਾ ਮਾਹੌਲ ਚਾਹੀਦਾ
0: ਹੁੰਦਾ ਆਈ ਥਿੰਕ ਯੂ ਆਰ ਰਾਈਟ ਮੈਨੂੰ ਲੱਗਦਾ ਕਿ ਰਿਵਿਊਜ਼ ਬਹੁਤ ਮੈਟਰ ਕਰਦੇ ਆ ਚਾਹੇ ਨੈਗੇਟਿਵ ਹੋਣ ਜਾਂ ਪੋਜ਼ਿਟਿਵ ਹੋਣ ਪਰ ਇਹ ਵੀ ਇੱਕ ਮਲਹੋਤਰਾ ਸਾਹਿਬ ਇਹ ਵੀ ਇੱਕ ਫੈਕਟ ਹੈ ਕਿ ਆਪਾਂ ਨੈਗੇਟਿਵ ਰਿਵਿਊ ਤਾਂ ਬਹੁਤ ਝੱਟ ਪਾਉਣੇ ਆ ਪੋਜ਼ਿਟਿਵ ਤਾਂ ਆਪਾਂ ਪਾਉਂਦੇ ਨਹੀਂ
3: ਬਿਲਕੁਲ ਨੈਗੇਟਿਵ ਮੰਨ ਲਾ ਕੇ ਮੈਂ ਹਜੇ ਤੱਕ ਆਪਣੀ ਲਾਈਫ ਚ ਸ਼ਾਇਦ ਮੇ ਵੀ ਸ਼ਾਇਦ ਚਾਰ ਪੰਜ ਰਿਵਿਊਜ਼ ਪਾਏ ਹੋਣਗੇ ਉਹਦੇ ਵਿੱਚ ਤਿੰਨ ਪੋਜ਼ਿਟਿਵ ਹੈ ਇੱਕ ਨਿਊਟਰਲ ਹੈ ਇੱਕ ਨੈਗੇਟਿਵ ਹੈ
0: ਅੱਛਾ ਤੁਹਾਨੂੰ ਤੁਹਾਨੂੰ ਯਾਦ ਵੀ ਹੈ ਵੀ ਇੰਨੇ ਤੁਸੀਂ ਪਾਏ
3: ਮੈਨੂੰ ਯਾਦ ਹੈ ਮੈਂ ਕਿੱਥੇ ਕਿੱਥੇ ਪਾਇਆ ਕਿਉਂਕਿ ਰਿਵਿਊ ਬੰਦਾ ਉਦੋਂ ਹੀ ਪਾਉਂਦਾ ਜਿਵੇਂ ਬਾਕੀ ਕਾਲਜ ਵੀ ਕਹਿ ਕੇ ਬਿਲਕੁਲ ਹੀ ਅੱਕ ਜਾਂਦਾ
0: ਅੱਕ ਜਾਂਦਾ
3: ਮਤਲਬ ਇੱਥੇ ਕੁਛ ਨਹੀਂ ਹੋ ਸਕਦਾ ਹੈਗਾ ਜਦੋਂ ਬੰਦੇ ਦਾ ਪਿੱਛੋਂ ਬਿਜ਼ਨਸ ਦਾ ਐਟੀਟਿਊਡ ਇੱਥਾ ਪਤਾ ਲੱਗਦਾ ਕਿ ਹਾਂ ਇਹਨਾਂ ਨੇ ਸੁਧਰਨਾ ਹੀ ਨਹੀਂ ਹੈਗਾ ਸੋ ਲੈਟਸ ਨਾਟ ਕਮ ਐਂਡ ਲੈਟਸ ਅਦਰ ਪੀਪਲ ਐਡਵਾਈਸ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਹਾਂ ਨਹੀਂ ਹੋ ਸਕਦਾ ਹੈਗਾ ਇੱਥੇ ਸੋ ਅਗਰ ਉਹ ਦੇਖਦੇ ਆ ਸੀਰੀਅਸਲੀ ਤਾਂ ਹੀ ਕਈ ਬਿਜ਼ਨਸ ਨੂੰ ਰਿਕੁਆਇਰਮੈਂਟ ਆ ਇਹ ਚੀਜ਼ ਦੀ ਉਹ ਨੈਗੇਟਿਵ ਰਿਵਿਊਜ਼ ਤੋਂ ਪਹਿਲਾਂ ਕੰਮ ਹੀ ਨਹੀਂ ਕਰਨਾ ਉਹਨਾਂ ਨੇ
0: ਆਈ ਥਿੰਕ ਇਹ ਵੀ ਇੱਕ ਫੈਕਟ ਹੈ ਕਈ ਵਾਰ ਹੁੰਦਾ ਆ
3: ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਜ਼ਰੂਰੀ ਹੈ ਤੁਸੀਂ ਅਗਰ ਉਹਨੂੰ ਹੀ ਹੱਕ ਹੈਗਾ ਜਿਹੜਾ ਨੈਗੇਟਿਵ ਪਾਵੇ ਕਿ ਜਿਹੜਾ ਨਾਲ ਨਾਲ ਪੋਜ਼ਿਟਿਵ ਵੀ ਉਹਨੂੰ ਹੱਲਾਸ਼ੇਰੀ ਦੇ ਰਿਹਾ ਹੈਗਾ ਬਿਜ਼ਨਸ ਨੂੰ
0: ਜੀ ਬਿਲਕੁਲ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673 ਥੀਤੀ ਸਿੰਧੀ ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਗੱਲਾਂ ਤਾਂ ਦੇਖੋ ਬਹੁਤ ਜ਼ਰੂਰੀ ਆ ਅਤੇ ਜੇ ਕਹਿੰਦੇ ਕਿ ਕਿਸੇ ਨੂੰ ਤੁਹਾਡੇ ਰਿਵਿਊ ਦੇ ਨਾਲ ਇੱਕ ਰਸਤਾ ਮਿਲ ਜੇ ਰਾਹ ਮਿਲ ਜੇ ਉਹ ਰਾਹ ਤੋਂ ਮੈਨੂੰ ਚੇਤਾ ਆਇਆ ਕਿ ਕਹਿੰਦੇ ਕਿ ਜ਼ਿੰਦਗੀ ਜਿਉਣ ਨੂੰ ਇੱਕ ਚਾਅ ਮਿਲ ਜਾਏ ਜ਼ਿੰਦਗੀ ਜਿਉਣ ਨੂੰ ਇੱਕ ਚਾਅ ਮਿਲ ਜਾਏ ਉਹਦੇ ਦਿਲ ਦਾ ਜੇ ਰਾਹ ਮਿਲ ਜਾਏ ਰੱਜ ਕੇ ਫਿਰ ਤੈਨੂੰ ਚੇਤੇ ਕਰੀਏ ਰੱਜ ਕੇ ਫਿਰ ਤੈਨੂੰ ਚੇਤੇ ਕਰੀਏ ਨਾਲ ਜੇ ਇੱਕ ਕੱਪ ਚਾਹ ਮਿਲ ਜਾਏ ਸੋ ਚਾਹ ਦੀ ਮੈਂ ਤਾਂ ਗੱਲ ਕੀਤੀ ਮੇਰੇ ਅੱਗੇ ਚਾਹ ਪਾਈ ਹੈ ਮੈਂ ਘੁੱਟ ਪਾਲਾਂ ਤਦ ਤੱਕ ਜਿਹੜੇ ਪੰਜਾਬੀ ਲਹਿਰਾਂ ਦੇ ਨਾਲ ਸੋ ਗਏ ਤੇ ਆਏ 905-673-3337
4: ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
5: ਫਸਟ ਸੈਕਿੰਡ ਥਰਡ ਮੋਰਗੇਜ ਹੋਮ ਇਕਿਉਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨੈਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731 647-988-7831
4: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
5: ਦਵਿੰਦਰ ਪਵਾਰ
4: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰ ਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰੀਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ।

905-673-3333-7 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਸੋ ਗੱਲਬਾਤ ਚੱਲ ਰਹੀ ਸੀ ਕਿ ਰਿਵਿਊਜ਼ ਦੀ, ਸਾਨੂੰ ਕਿਤੋਂ ਵੀ ਸਰਵਿਸ ਸਾਡੇ ਮਨ ਭਾਉਂਦੀ ਨਹੀਂ ਮਿਲੀ, ਸਾਨੂੰ ਸੈਟਿਸਫੈਕਸ਼ਨ ਨਹੀਂ ਮਿਲੀ, ਤਾਂ ਕਿ ਸਾਨੂੰ ਸਟੇਟ ਫੋਰਵਰਡ ਰਿਵਿਊ ਪਾ ਦੇਣਾ ਚਾਹੀਦਾ। ਨੈਗੇਟਿਵ ਰਿਵਿਊ ਦੀ ਗੱਲਬਾਤ ਕਰ ਰਹੇ ਹਾਂ, ਸੋ ਨੈਗੇਟਿਵ ਰਿਵਿਊ ਸਾਨੂੰ ਪਾ ਦੇਣਾ ਚਾਹੀਦਾ ਜਾਂ ਪਹਿਲਾਂ ਸਾਨੂੰ ਉਹਨਾਂ ਦੇ ਓਨਰਸ ਸਟਾਫ ਮੈਨੇਜਰ ਦੇ ਨਾਲ ਗੱਲ ਕਰਨੀ ਚਾਹੀਦੀ ਕਿ ਦੇਖੋ ਕਿ ਸਾਨੂੰ ਮੈਨੂੰ ਇਹ ਦਿੱਕਤ ਆ ਰਹੀ ਆ, ਇਹ ਪਰੇਸ਼ਾਨੀ ਆ ਰਹੀ ਆ, ਸੋ ਤੁਸੀਂ ਇਹਨੂੰ ਸੋਰਟਡ ਆਊਟ ਕਰੋਗੇ, ਤੁਸੀਂ ਮੇਰੀ ਹੈਲਪ ਆਊਟ ਕਰੋਗੇ ਜਾਂ ਨਹੀਂ। ਸੋ ਜੇ ਤੁਹਾਨੂੰ ਪੋਜ਼ਿਟਿਵ ਰਿਸਪੋਂਸ ਨਹੀਂ ਮਿਲਦਾ ਤਾਂ ਮੈਨੂੰ ਲੱਗਦਾ ਕਿ ਫਿਰ ਤੁਹਾਨੂੰ ਰਿਵਿਊ ਪਾਉਣਾ ਤੁਹਾਡਾ ਰਾਈਟ ਆ। ਅਤੇ ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਡਾਇਰੈਕਟ ਭਾਈ ਉਹਨਾਂ ਨੇ ਬਿਜ਼ਨਸ ਖੋਲਿਆ ਜਾਂ ਪ੍ਰੋਫੈਸ਼ਨਲ ਬਿਜ਼ਨਸ ਖੋਲਿਆ ਆ, ਜੇ ਨਹੀਂ ਬਿਜ਼ਨਸ ਪ੍ਰੋਪਰ ਸੇਵਾਵਾਂ ਦੇ ਸਕਦੇ ਤਾਂ ਫਿਰ ਨੈਗੇਟਿਵ ਰਿਵਿਊ ਰਾਈਟ ਵੇ ਪਾਉਣਾ ਬਣਦਾ ਆ, ਤਾਂ ਕਿ ਉਹ ਰਾਈਟ ਵੇ ਐਕਸ਼ਨ ਲੈ ਸਕਣ। ਸੋ ਉਹਨਾਂ ਨੂੰ ਇੱਕ ਵਾਰ ਅਵੇਅਰ ਕਰ ਦੇਣਾ ਉਹਨਾਂ ਦੀ ਪ੍ਰੋਬਲਮਸ ਜਿਹੜੀ ਉਹਨਾਂ ਦੇ ਸਰਵਿਸ ਦੇ ਵਿੱਚ ਆ, ਜਿਹੜੀ ਉਹਨਾਂ ਨੂੰ ਲੱਗਦਾ ਕਿ ਆਪਾਂ ਨੂੰ ਇਹ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ, ਸਾਡਾ ਦੱਸਣਾ ਫਰਜ਼ ਬਣਦਾ ਆ, ਜਾਂ ਸਿੱਧੀ ਸਜ਼ਾ ਸੁਣਾ ਦੇਣਾ ਹੀ ਇੱਕ ਆਈ ਥਿੰਕ ਇੱਕੋ ਇੱਕ ਕਾਰਨ ਆ। ਰਿਵਿਊ ਇੱਕ ਤਰ੍ਹਾਂ ਦੀ ਸਜ਼ਾ ਹੀ ਆ, ਕਿਉਂਕਿ ਰਿਵਿਊਜ਼ ਆਲਵੇਜ਼ ਸਟੇ ਦੇਅਰ, ਤੁਹਾਡੇ ਰਿਵਿਊ ਦੇਖ ਕੇ ਹੀ ਅਗਲੇ ਕਸਟਮਰ ਉਹਨਾਂ ਤੱਕ ਪਹੁੰਚਣਗੇ। ਸੋ 905-673-3333 ਰਿਵਿਊ ਪਾਉਣੇ ਕਿੰਨੇ ਕੁ ਲਾਜ਼ਮੀ ਆ, ਕਿ ਰਿਵਿਊ ਸਾਨੂੰ ਬਸ ਨੈਗੇਟਿਵ ਰਿਵਿਊ ਪਾ ਦੇਣਾ ਚਾਹੀਦਾ ਜਾਂ ਸਾਨੂੰ ਗੱਲਬਾਤ ਕਰਨੀ ਚਾਹੀਦੀ, ਜ਼ਰੂਰ ਦੱਸਿਓ। 905-673-3333-905-673-3337 ਪੰਜਾਬੀ ਲਹਿਰਾਂ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਮੈਂ ਕੱਲ੍ਹ ਇੱਕ ਪ੍ਰੋਗਰਾਮ ਦੇ ਵਿੱਚ ਹੋਸਟਿੰਗ ਕਰਨ ਗਿਆ ਅਤੇ ਮੈਨੂੰ ਬੜੇ ਦੋਸਤ ਮਿਲੇ ਅਤੇ ਮੈਨੂੰ ਕਹਿੰਦੇ ਯਾਰ ਕੀ ਗੱਲ ਹੋਈ, ਤੂੰ ਡਾਇਟਿੰਗ ਕਰ ਰਿਹਾ, ਤੂੰ ਲਿੱਸਾ ਹੋ ਗਿਆ? ਮੈਂ ਕਹਿੰਦੇ ਲਿੱਸਾ ਨਹੀਂ ਹੋਇਆ, ਬਸ ਮੈਂ ਇੰਨਾ ਹੀ ਹਾਂ ਕਿ ਟੁੱਟੇ ਹੋਏ ਕਿਸੇ ਕੱਚ ਦਾ ਹੀ ਕੋਈ ਹਿੱਸਾ ਹੋ ਗਿਆ ਹਾਂ, ਟੁੱਟੇ ਹੋਏ ਕੱਚ ਦਾ ਹੀ ਕੋਈ ਹਿੱਸਾ ਹੋ ਗਿਆ ਹਾਂ, ਦਰਦ ਭਰਾ ਇੱਕ ਅੱਧ ਪਛੜਦਾ ਕਿੱਸਾ ਹੋ ਗਿਆ ਹਾਂ। ਦਿਲ 'ਤੇ ਭਾਰ ਤਾਂ ਪਹਿਲਾਂ ਨਾਲੋਂ ਹੁਣ ਕੁਝ ਵਧਿਆ ਏ, ਘਟਿਆ ਨਹੀਂ, ਦਿਲ 'ਤੇ ਭਾਰ ਤਾਂ ਪਹਿਲਾਂ ਨਾਲੋਂ ਹੁਣ ਕੁਝ ਵਧਿਆ ਏ, ਪਰ ਲੋਕ ਉਲਟਾ ਕਹਿੰਦੇ ਨੇ ਕਿ ਮੈਂ ਲਿੱਸਾ ਹੋ ਗਿਆ ਹਾਂ, ਮੈਂ ਲਿੱਸਾ ਹੋ ਗਿਆ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਤੁਹਾਡੀ ਗੱਲ ਜਾਇਜ਼ ਹੈ ਜੀ, ਪਹਿਲਾਂ ਉਹਦੇ ਨਾਲ ਜਿੰਨੇ ਬਿਜ਼ਨਸ ਖੋਲਿਆ ਉਹਦੇ ਨਾਲ ਡਿਸਕਸ ਕਰਨਾ ਚਾਹੀਦਾ ਆ। ਮੈਂ ਲਾਸਟ ਵੀਕ ਗਿਆ ਸੀਗਾ ਇੱਥੇ ਰੈਸਟੋਰੈਂਟ ਇੱਕ ਮਾਲਟਨ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਉਹਦਾ
0: ਜੀ,
1: ਤੇ ਉਹਨਾਂ ਦੀ ਸਰਵਿਸ ਬਹੁਤ ਵਧੀਆ ਹੁੰਦੀ ਹੈ ਵੈਸੇ। ਮੈਂ ਆਪਣੇ ਪੇਰੈਂਟਸ ਨਾਲ ਗਿਆ ਸੀਗਾ ਤੇ ਉਹਨਾਂ ਨੇ ਕੋਈ ਸਹੀ ਸਰਵਿਸ ਨਹੀਂ ਦਿੱਤੀ ਉਹਨਾਂ ਨੇ। ਉੱਥੇ ਇੱਕ ਪੁਰਾਣੀ ਜਿਹੜਾ ਉੱਥੇ ਵਰਕਰ ਕੰਮ ਕਰਦਾ ਸੀ, ਮੈਂ ਉਹਦੇ ਨਾਲ ਗੱਲ ਕੀਤੀ ਕਿ ਆਪਾਂ ਜੇ 9 ਤੋਂ 10 ਵਾਰ ਆਏ ਹਾਂ ਤੇ ਏਦਾਂ ਏਦਾਂ ਸਰਵਿਸ ਤੁਹਾਡੀ ਹੁੰਦੀ ਸੀ, ਅੱਜ ਕਿਸੇ ਨੇ ਨੀ ਪੁੱਛਿਆ। ਉਹਨੇ ਸੋਰੀ ਫੀਲ ਕੀਤੀ, ਉਹ ਕਹਿੰਦੀ ਕਿ ਨੈਕਸਟ ਟਾਈਮ ਸਾਨੂੰ ਮੌਕਾ ਜ਼ਰੂਰ ਦਿਓ। ਮੈਂ ਕਿਹਾ ਉਹ ਤੇ ਅਸੀਂ ਆਉਣਾ ਹੀ ਹੈ, ਜਦੋਂ ਤੁਸੀਂ 9 ਤੋਂ 10 ਵਾਰ ਇੱਥੇ ਆਏ ਹਾਂ ਇਟ ਮੀਨਸ ਸਾਨੂੰ ਚੰਗਾ ਲੱਗਦਾ, ਤਾਂ ਹੀ ਆਉਂਦੇ ਹਾਂ। ਸੋ ਸਾਡਾ ਹੱਕ ਵੀ ਬਣਦਾ ਆ ਕਿ ਅਗਰ ਤੁਸੀਂ ਨਹੀਂ ਸਹੀ ਕੀਤਾ ਤਾਂ ਤੁਹਾਡੇ ਨਾਲ ਆਪਾਂ ਦੱਸੀਏ ਤੁਹਾਨੂੰ। ਸੋ ਉਹਨੇ ਬਹੁਤ ਵਧੀਆ ਰਿਸਪੋਂਸ ਕੀਤਾ ਸਾਨੂੰ, ਸੋ ਮੈਂ ਉਹਦੇ ਕੋਈ ਰਿਵਿਊ ਨਹੀਂ ਪਾਇਆ। ਐਂਡ ਸੈਕਿੰਡ ਥਿੰਗ, ਇੱਕ ਵਾਰ ਇੱਕ ਹੀ ਰਿਵਿਊ ਪਾਇਆ ਮੈਂ ਅਜੇ ਤੱਕ। ਸਾਡੇ ਮੇਰੀ ਸਿਸਟਰ ਦਾ ਵਿਆਹ ਸੀਗਾ ਗੁਰਦਾਸਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਮੈਂ ਉਸ ਪੈਲਸ ਵਿੱਚ, ਤੇ ਉਹਨੇ ਪੰਜਾਬ ਦੇ ਵਿੱਚ ਵੇਟਰਸ ਨੂੰ ਲੈ ਕੇ ਬੜਾ ਚੱਕਰ ਹੁੰਦਾ, ਏ ਲੈਵਲ ਦੇ ਏ ਵੇਟਰਸ, ਬੀ ਵੇਟਰਸ, ਬੀ ਵੇਟਰ ਸਾਡੇ ਲਓ,
0: ਓਕੇ
1: ਤੁਸੀਂ ਉਹਨਾਂ ਦੇ ਨਹੀਂ ਲੈਂਦੇ ਤੇ ਫਿਰ ਉਹ ਤੁਹਾਨੂੰ ਸਰਵਿਸ ਬਹੁਤ ਖਰਾਬ ਕਰਦੇ ਆ, ਤੁਹਾਡਾ ਸਮਾਨ ਕਿੱਥੇ ਪਿਆ ਆ, ਜਾਂ ਮਤਲਬ ਉਹਨਾਂ ਨੇ ਬਹੁਤ ਬਹੁਤ ਪ੍ਰੋਬਲਮ ਕ੍ਰੀਏਟ ਕਰਨੀ ਆ ਉਹ ਟਾਈਮ ਦੇ ਲਈ
0: ਜੀ।
1: ਸੋ ਉਹ ਟਾਈਮ ਮੈਂ ਹੀ ਬਹੁਤ ਮੁਸ਼ਕਲ ਕੱਢਿਆ ਉਹਨਾਂ ਦੀ ਰਿਕੁਐਸਟਾਂ ਕਰ ਕਰ। ਐਟ ਦੀ ਐਂਡ ਫਿਰ ਮੇਰੇ ਤੋਂ ਜਿੰਨੇ ਵੀ ਫੋਨ ਮੈਨੂੰ ਮਿਲੇ ਖੁਦ ਫੜ ਫੜ ਕੇ ਯੂਟਿਊਬ ਤੇ ਪਾਏ। ਮਤਲਬ ਤੁਸੀਂ ਇਹ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਗੁੱਸੇ ਚ ਆ ਉਹ ਬੰਦੇ ਨੂੰ ਲੈ ਕੇ ਕਿ
0: ਅੱਛਾ। ਕਈ ਵਾਰੀ ਨਾ ਅਸੀਂ ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਸੋ ਤੁਹਾਡੀ ਜਿਹੜੀ ਸਿਚੁਏਸ਼ਨ ਆ ਨਾ ਆਈ ਕੈਨ ਅੰਡਰਸਟੈਂਡ, ਉੱਥੇ ਆਪਸ਼ਨ ਬਣਦੀ ਸੀਗੀ, ਪਰ ਕਈ ਵਾਰੀ ਅਸੀਂ ਇੱਥੇ ਕੀ ਹੁੰਦੇ ਕਿ ਅਸੀਂ ਸ਼ਾਮ ਦੇ ਥੱਕੇ ਟੁੱਟੇ ਹਾਰੇ ਅਸੀਂ ਕੁਝ ਖਾਣ ਜਾਂਦੇ ਹਾਂ ਜਾਂ ਕੋਈ ਸਰਵਿਸ ਲੈਣ ਜਾਂਦੇ ਹਾਂ, ਸਾਨੂੰ ਹੋਰ ਬੜੀਆਂ ਪਰੇਸ਼ਾਨੀਆਂ, ਕਿਉਂਕਿ ਇੱਥੇ ਆਪਾਂ 60-70% ਤਾਂ ਇੱਦਾਂ ਦੇ ਬਹੁਤ ਚੱਕੇ ਫਿਰਦੇ ਹਾਂ ਜਿਹੜੇ ਜਿਹਨਾਂ ਦਾ ਹੱਲ ਹੁੰਦਾ ਹੀ ਨਹੀਂ ਆ, ਜਾਂ ਆਪਾਂ ਕਰਨਾ ਹੀ ਨਹੀਂ ਚਾਹੁੰਦੇ, ਜੋ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਐਂਗਜ਼ਾਇਟੀ ਦੇ ਵਿੱਚ ਤਾਂ ਅਸੀਂ ਪਹਿਲਾਂ ਹੀ ਹੁੰਦੇ ਹਾਂ। ਸੋ ਅਸੀਂ ਸਾਰੀ ਫਰਸਟ੍ਰੇਸ਼ਨ ਜਿੱਥੋਂ ਸਾਨੂੰ ਸਰਵਿਸ ਦੇ ਵਿੱਚ ਕਿਤੇ ਹੁਣ ਤਾਂ ਹੀ ਲੱਗੀ, ਅਸੀਂ ਸਾਰੀ ਉੱਥੇ ਹੀ ਕੱਢ ਦਿੰਦੇ ਹਾਂ, ਤੋ ਲਿਖਣੀ ਇੱਕ ਲਾਈਨ ਹੁੰਦੀ ਪਰ 5 ਲਿਖ ਦਿੰਦੇ ਆ। ਸੋ ਕਈ ਵਾਰੀ ਇਹ ਵੀ ਹੁੰਦਾ ਆ।
1: ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਬਟ ਉਹ ਅਸੀਂ ਉਸੇ ਮੂਡ ਨੂੰ ਤੇ ਰੀਫਰੈਸ਼ ਕਰਨ ਜਾਂਦੇ ਆ।
0: ਹਾਂ ਇਹ ਵੀ ਬਿਲਕੁਲ,
1: ਅਸੀਂ ਡਿਸਅਪੁਆਇੰਟ ਹੁੰਦੇ ਆ। ਸੋ ਜੇ ਉਥੋਂ ਸਰਵਿਸ ਨਹੀਂ ਮਿਲਦੀ ਜਾਂ ਤੇ ਤੁਸੀਂ ਨਿਊ ਆ, ਤੁਹਾਨੂੰ ਪਤਾ ਹੈ ਕਿ ਇਹਨਾਂ ਦਾ ਕੋਈ ਪਤਾ ਨਹੀਂ, ਬਟ ਜੇ ਤੁਸੀਂ ਫੈਮਿਲੀਅਰ ਆ ਉਹਨਾਂ ਦੀ ਸਰਵਿਸ ਬਹੁਤ ਵਧੀਆ ਆ, ਬਟ ਕਿਸੇ ਦਿਨ ਉਹ ਨਹੀਂ ਕਰਦੇ ਤਾਂ ਡੈਫੀਨੇਟਲੀ ਉਹਨਾਂ ਨਾਲ ਤੁਹਾਨੂੰ ਡਿਸਕਸ ਕਰਨਾ ਚਾਹੀਦਾ,
0: ਡਿਸਕਸ ਕਰਨਾ ਚਾਹੀਦਾ ਜੀ,
1: ਜੋ ਤੁਸੀਂ
0: ਬਹੁਤ ਸ਼ੁਕਰੀਆ ਬਾਈ ਜੀ, ਬਿਲਕੁਲ ਮੈਂ ਅੰਡਰਸਟੈਂਡ ਕਰ ਗਿਆ ਔਰ ਮੈਂ ਵੀ ਇੱਦਾਂ ਹੀ ਕਰੂੰਗਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਮੈਂ ਇੱਦਾਂ ਹੀ ਕੀਤਾ ਸੀਗਾ, ਪਹਿਲਾਂ ਇੱਕ ਵਾਰ ਮੇਰੇ ਤੋਂ ਇਸ ਤਰ੍ਹਾਂ ਦਾ ਹੋਇਆ ਕਿ ਮੈਂ ਡਾਇਰੈਕਟਲੀ ਪਾਤਾ, ਉਸ ਤੋਂ ਬਾਅਦ ਆਈ ਥਿੰਕ ਆਈ ਕੈਨ ਅੰਡਰਸਟੈਂਡ ਵੀ ਨਹੀਂ ਕਿਸੇ ਵੀ ਬਿਜ਼ਨਸਮੈਨ ਨੂੰ, ਸਪੈਸ਼ਲੀ ਸਮਾਲ ਬਿਜ਼ਨਸਮੈਨ ਆਲਰੇਡੀ ਬਹੁਤ ਸਟਰਗਲ ਦੇ ਵਿੱਚ ਆ, ਇਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਸਮਾਲ ਬਿਜ਼ਨਸ ਆਰ ਸਟਰਗਲਿੰਗ ਇਨ ਕੈਨੇਡਾ। ਸੋ ਸਾਨੂੰ ਸੋਚ ਸਮਝ ਕੇ ਦੇਖੋ, ਜਿਹੜੀ ਮੈਨੂੰ ਲੱਗਦਾ ਕਿ ਕਈ ਵਾਰ ਜ਼ਰੂਰੀ ਨਹੀਂ ਹੈ ਕਿ ਜਿਸ ਬੰਦੇ ਨੇ ਇੱਕ ਪੈਸ਼ਨ ਦੇ ਨਾਲ ਇੱਕ ਕੰਮ ਖੋਲਿਆ, ਹੋ ਸਕਦਾ ਕਿ ਉਹਦੇ ਸਟਾਫ ਤੋਂ ਮਿਸਟੇਕ ਹੋਈ ਹੋਵੇ, ਸਾਨੂੰ ਉਹਦੇ ਸਟਾਫ ਦੀ ਮਿਸਟੇਕ ਦੀ ਸਜ਼ਾ ਇੱਕ ਬਿਜ਼ਨਸ ਨੂੰ ਨਹੀਂ ਦੇਣੀ ਚਾਹੀਦੀ। ਮੈਨੂੰ ਲੱਗਦਾ ਕਿ ਸਾਨੂੰ ਗੱਲ ਕਰਨੀ ਬਹੁਤ ਚਾਹੀਦੀ ਹੈ, ਜ਼ਰੂਰੀ ਲੱਗਦੀ ਆ, ਬਾਕੀ ਤੁਹਾਡੇ ਆਪਣੇ ਸੁਝਾਅ ਹੋ ਸਕਦੇ ਆ। ਜੀ ਸਤਿ ਸ਼੍ਰੀ ਅਕਾਲ ਜੀ, 8270 ਤੁਸੀਂ ਆਉਣੇ ਰਹੋ।
2: ਹਾਂਜੀ, ਗੁੱਡ ਮਾਰਨਿੰਗ ਵੀਰ ਜੀ।
0: ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
2: ਮੋਸਟਲੀ ਜਦੋਂ ਕੋਈ ਸਰਵਿਸ ਲੈਂਦੇ ਆਪਾਂ ਹੁਣ, ਜਾਂ ਤਾਂ ਬੰਦਾ ਰੈਫਰੈਂਸ ਤੋਂ ਹੀ ਹੁਣ ਜਾਂਦਾ ਹੋਵੇ, ਜਿਵੇਂ ਸਾਡਾ ਰੈਫਰੈਂਸ ਵਾਲਾ, ਬਿਲਕੁਲ ਚਲੋ ਰੈਫਰੈਂਸ ਤੋਂ ਹੁਣ, ਜੇ ਆਪਾਂ ਰਿਵਿਊ ਪੜ੍ਹਦੇ ਹਾਂ ਕਿਸੇ ਦੇ ਨਾ, ਜਾਂ ਦੇਖਦੇ ਹਾਂ ਸਟਾਰ ਕਿੰਨੇ ਆ, 5 ਸਟਾਰ ਬੰਦੇ ਕੋਲ ਕਦੇ ਨਾ ਜਾਓ। ਪਲੀਜ਼ ਐਵਰੀਬਾਡੀ, 100% ਤਾਂ ਹੋ ਸਕਦਾ ਨੀ ਕੋਈ, ਹੈ ਨਾ, ਪਰ ਤੁਹਾਨੂੰ ਵੀ ਆਪਾਂ ਕਦੇ ਕਦੇ ਗਲਤ ਕਹਿ ਦਿੰਦੇ, ਤੁਸੀਂ ਯਾਰ ਗਲਤ ਕੀਤਾ ਸਾਡੇ ਨਾਲ,
0: ਆਪਣੀ ਆਦਤ ਹੈ,
2: ਤੁਸੀਂ ਆਦਤ, ਇਹ ਹਿਊਮਨ ਨੇਚਰ ਆ ਨਾ। ਜਦੋਂ ਤੁਸੀਂ ਸਰਵਿਸ ਕਿਤੇ ਲੈਣ ਜਾਂਦੇ ਹੋ ਤੇ ਤੁਹਾਨੂੰ 100% ਸਰਵਿਸ ਮਿਲਦੀ ਆ, ਠੀਕ ਹੈ, ਪਹਿਲੀ ਵਾਰੀ ਤੁਸੀਂ ਰਿਵਿਊ ਨਾ ਪਾਓ, ਠੀਕ ਹੈ, ਵੇਟ ਕਰੋ, ਠੀਕ ਹੈ, ਦੂਜੀ ਵਾਰੀ ਫਿਰ ਤੁਸੀਂ ਜਾਓ, ਠੀਕ ਹੈ, ਸੇਮ ਟਾਈਮ ਦੇ ਉੱਪਰ ਜਾਓ, ਤੁਹਾਨੂੰ ਜੇ ਸੇਮ ਸਰਵਿਸ ਮਿਲਦੀ ਆ, ਦੈਨ ਉਹ ਬੰਦਾ 5 ਸਟਾਰ ਸਰਵ ਕਰਦਾ ਹੈ, ਠੀਕ ਹੈ। ਪਹਿਲੀ ਵਾਰੀ ਤੁਹਾਨੂੰ ਸਰਵਿਸ ਘਟੀਆ ਵੀ ਕੋਇਨਸੀਡੈਂਟ ਨਾ ਮਿਲ ਸਕਦੀ ਆ, ਤੁਹਾਨੂੰ ਵਧੀਆ ਵੀ ਕੋਇਨਸੀਡੈਂਟ ਮਿਲ ਸਕਦੀ ਆ।
0: ਬਿਲਕੁਲ ਜੀ, ਆਈ ਥਿੰਕ ਜੀ, ਆਈ ਥਿੰਕ ਬਿਲਕੁਲ ਕਰੈਕਟ ਆ, ਆਈ ਥਿੰਕ ਇਹ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਸਾਨੂੰ ਸੁਝਾਅ ਦਿੰਦੇ ਆ, ਕਈ ਵਾਰੀ ਆਪਾਂ ਯਾਰਾਂ ਦੋਸਤਾਂ ਨੂੰ ਪੁੱਛ ਕੇ ਚੱਲਦੇ ਨਹੀਂ ਬਈ ਇੱਥੇ ਜਾ, ਉਹ ਯਾਰ ਦੋਸਤ ਨੂੰ ਨੈਗੇਟਿਵ ਰਿਵਿਊ ਦੇਣਾ ਚਾਹੀਦਾ।
2: ਰੈਸਟੋਰੈਂਟ ਦੀ ਗੱਲ ਨਹੀਂ ਕਰਦੇ ਪਏ, ਹੈ ਨਾ,
0: ਜੀ ਬਿਲਕੁਲ ਬਿਲਕੁਲ, ਆਲ ਓਵਰ ਜੀ,
2: ਠੀਕ ਹੈ, ਮੇਰਾ ਹੁਣ ਜਿਹੜਾ ਪ੍ਰੋਫੈਸ਼ਨ ਆ ਮੇਰਾ ਮੇਰਾ ਡਰਾਈਵਿੰਗ ਸਕੂਲ ਆ ਹਨਾ, ਹੁਣ ਮੈਂ ਕਦੇ ਆਪਣੀ ਐਡ ਕਦੇ ਪਾਈ ਨਹੀਂ ਹੈ, ਪਾ ਵੀ ਦਵਾਂ ਜਿਹੜੇ ਬੰਦੇ ਮੈਨੂੰ ਡਿਸਲਾਈਕ ਕਰਦੇ ਉਹ ਤਾਂ ਗਲਤ ਵੀ ਪਾਉਣਗੇ ਨਾ, ਇਹ ਤਾਂ ਇੱਦਾਂ ਦਾ ਬੰਦਾ
0: ਨਹੀਂ. ਬਿਲਕੁਲ ਜੀ, ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸਰ.
2: ਜਾਣਾ ਚਾਹੀਦਾ ਤੁਹਾਨੂੰ ਨਾ, ਤੁਸੀਂ ਸ਼ੇਅਰ ਬੜਾ ਸੋਹਣਾ ਸੁਣਾਇਆ ਸੀ ਨਾ.
0: ਹਾਂਜੀ ਬਹੁਤ ਸ਼ੁਕਰੀਆ.
2: ਇੱਕ ਸ਼ੇਅਰ ਮੇਰੀ ਵੀ ਜੀਭ ਤੇ ਆ ਗਿਆ ਨਾ.
0: ਹਾਂਜੀ ਜੀ,
2: ਇਹਦਾ ਵਕਤ ਨੇ ਬਹੁਤ ਕੁਝ ਸਿਖਾਇਆ ਲੇਕਿਨ ਵਕਤ ਪਰ ਨਹੀਂ ਸਿਖਾਇਆ, ਅਗਰ ਵਕਤ ਪਰ ਸਿਖਾਇਆ ਹੋਤਾ ਤੋ ਅੱਜ ਇਹ ਵਕਤ ਨਾ ਹੋਤਾ.
0: ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ. ਬਸ ਮੈਨੂੰ ਇਹ ਲੱਗਦਾ ਕਿ ਜਿਹੜੇ ਸ਼ੇਅਰ ਹੈ ਨਾ, ਇਹ ਜ਼ਿੰਦਗੀ ਦੇ ਫਲਸਫੇ ਹੁੰਦੇ ਆ, ਤੁਹਾਡੇ ਅੰਦਰ ਦੀਆਂ ਜਿਹੜੀਆਂ ਤਾਣੀਆਂ ਬਾਣੀਆਂ ਉਲਝੀਆਂ ਨੂੰ ਦਰਸਾਉਂਦੇ ਆ. ਅਤੇ ਬਾਕੀ ਇਹ ਕਿ ਪੋਜ਼ਿਟਿਵਿਟੀ ਵਾਲੇ ਸ਼ੇਅਰ ਬਹੁਤ ਜ਼ਰੂਰੀ ਹੋਣੇ ਚਾਹੀਦੇ. ਆਪਾਂ ਕਈ ਵਾਰੀ ਡਾਊਨਫੋਲ ਵੱਲ ਚਲੇ ਜਾਂਦੇ, ਪਰ ਜ਼ਿਆਦਾ ਸ਼ਾਇਰੀ ਅਸੀਂ ਸੁਣੀ ਡਾਊਨਫੋਲ ਵਾਲੀ ਆ. ਪਰ ਮੈਂ ਕਹੂੰਗਾ ਕਿ ਜ਼ਿੰਦਗੀ ਚੜ੍ਹਦੀ ਕਲਾ ਦਾ ਨਾਲ ਆ. ਚੜ੍ਹਦੀ ਕਲਾ ਦਾ ਹੀ ਨਾਮ ਆ ਕਿ ਮਾਨਣ ਖਾਤਰ ਮਿਲੀ ਆ ਜ਼ਿੰਦਗੀ, ਫਿਰ ਕਾਹਤੋਂ ਜੂਨ ਹੰਡਾਈਏ, ਬੇਫਿਕਰੀ ਦੇ ਬਨੇਰੇ ਉੱਤੋਂ ਫਿਕਰਾਂ ਵਾਲੇ ਕਾਂਗ ਉਡਾਈਏ, ਅਤੇ ਚੜ੍ਹਦੀ ਕਲਾ ਦੇ ਚੋਗੇ ਪਾ ਕੇ ਚਾਵਾਂ ਦੀਆਂ ਚਿੜੀਆਂ ਚਹਿਕਾਈਏ, ਅਤੇ ਨਫ਼ਰਤ ਵਾਲਾ ਚੁੱਲ੍ਹਾ ਢਾ ਕੇ ਚੁੱਲ੍ਹਾ ਚੱਲ ਇੱਕ ਨਵਾਂ ਤੰਦੂਰ ਤਪਾਈਏ, ਬੜਕ ਮਾਰ ਕੇ ਵਧੀਏ ਅੱਗੇ, ਐਵੇਂ ਕਾਹਤੋਂ ਢੇਰੀ ਢਾਈਏ, ਅਤੇ ਰੱਬ ਸੰਧੂਆ ਜਦ ਰਖਵਾਲਾ ਫਿਰ ਕਿਹੜੀ ਗੱਲੋਂ ਘਬਰਾਈਏ. 905-6773-3337 ਕਾਲ ਬਹੁਤ ਸਾਰੀਆਂ ਨੇ, ਸਾਰੀਆਂ ਲਾਈਨ ਬਿਜ਼ੀ ਨੇ, ਪਰ ਸਾਡੀ ਕਾਲ ਕਿਤੇ ਹੋਰ ਜੁੜ ਚੁੱਕੀ ਆ, ਸਾਡੀਆਂ ਅੱਖਾਂ ਕਿਤੇ ਹੋਰ ਲੜ ਚੁੱਕੀਆਂ. 6085 ਟੋਮਕੋ ਰੋਡ 'ਤੇ ਸਾਡੀਆਂ ਤਾਰਾਂ ਲੱਗ ਚੁੱਕੀਆਂ ਨੇ. ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਹੋ. ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ.
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ. ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ. ਬੁੱਧਵਾਰ ਨੂੰ ਵੈਨਸਡੇ ਨੂੰ 1 ਜੁਲਾਈ ਵਾਲੇ ਦਿਨ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਮੈਟਰਸ ਲੈਣੇ ਆ, ਤੇ 1 ਜੁਲਾਈ ਵੈਨਸਡੇ ਵਾਲੇ ਦਿਨ ਨੂੰ ਤੁਸੀਂ ਮਿਸ ਨਾ ਕਰਿਓ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ ਫ੍ਰੀ ਆਫ ਦਾ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਵੈਨਸਡੇ ਨੂੰ, ਬੁੱਧਵਾਰ ਨੂੰ, 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਜ਼ਰੂਰ ਯਾਦ ਰੱਖੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ. ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਯਾਦ ਰੱਖੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ. ਤੇ ਨਾਲ ਦੀ ਨਾਲ ਬਾਈ ਜੀ ਡੀਲ ਦੇ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਡਾਇਨਿੰਗ ਟੇਬਲ ਲੈਣਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਪਲੱਸ 6 ਚੇਅਰ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਮਿਲਣਗੀਆਂ, ਗਲਾਸ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ. ਕੈਨੇਡਾ ਸਪੈਸ਼ਲ 1 ਜੁਲਾਈ ਨੂੰ 299 ਦਾ ਟੇਬਲ ਤੇ 6 ਚੇਅਰਾਂ, 299 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ. ਤੇ ਨਾਲ ਮਾਈਕਰੋਵੇਵ, ਮਾਈਕਰੋਵੇਵ ਫ੍ਰੀ ਫ੍ਰੀ ਫ੍ਰੀ 1 ਜੁਲਾਈ ਨੂੰ ਪਹੁੰਚਣਾ ਪੈਣਾ ਬੁੱਧਵਾਰ ਵਾਲੇ ਦਿਨ. ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ. ਸੰਧੂ ਸਾਹਿਬ
0: ਕਿਆ ਬਾਤ ਹੈ ਜੀ, 905-6773-3337 ਤੇ ਤੁਸੀਂ ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ. 905-6733-3337 ਪਈ, ਸਾਡੀਆਂ ਐਡਸ ਕਿੱਧਰ ਹੋ ਗਈਆਂ? ਸੋ 905-6733-3337. ਔਰ ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਗਏ ਤੇ ਆਏ. ਸੋ ਗੱਲਬਾਤ ਕਰ ਰਹੀ ਸੀ ਰਿਵਿਊ 'ਤੇ, ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਹੈ ਤਾਂ ਜ਼ਰੂਰ ਦੱਸਿਓ ਕਿ ਸਾਨੂੰ ਜਸਟ ਸਟੇਟ ਫਾਰਵਰਡ ਰਿਵਿਊ ਪਾ ਦੇਣਾ ਚਾਹੀਦਾ, ਜਾਂ ਸਾਨੂੰ ਪਹਿਲਾਂ ਜਿੱਥੋਂ ਸਾਨੂੰ ਸਰਵਿਸ ਸਹੀ ਨਹੀਂ ਮਿਲੀ, ਸਾਨੂੰ ਕਿਸੇ ਵੀ, ਤੁਸੀਂ ਸਰਵਿਸ ਇੰਡਸਟਰੀ ਦੀ ਗੱਲਬਾਤ ਕਰ ਰਹੇ ਹਾਂ, ਸਮਾਲ ਬਿਜ਼ਨਸਮੈਨ ਦੀ, ਸਾਨੂੰ ਪਹਿਲਾਂ ਸੁਝਾਅ ਦੇਣਾ ਚਾਹੀਦਾ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਜਾਂ ਡਾਇਰੈਕਟ ਨੈਗੇਟਿਵ ਰਿਵਿਊ ਥੋਪ ਦੇਣਾ ਚਾਹੀਦਾ, ਇਸ 'ਤੇ ਗੱਲਬਾਤ ਕਰ ਰਹੇ ਹਾਂ. ਜ਼ਰੂਰ ਦੱਸਿਓ 905-6773-3337 ਪੰਜਾਬੀ ਲਹਿਰਾਂ.
4: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-905-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478

0: 905-600-3337 905-673-3337 ਭਾਈ ਜੱਟਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਅਤੇ ਤੁਸੀਂ ਜੀ ਵੈਗਨਾ ਜੱਟਾਂ ਨੂੰ ਵਿਖਾਓ ਹੈਗੇ, ਜੱਟਾਂ ਦੇ ਮੁੰਡੇ ਤਾਂ ਅੱਗੇ ਨਹੀਂ ਹਟਦੇ। 905-600-3337 ਕਹਿੰਦੇ ਕਿ ਜਿੱਥੇ ਦਿਲ ਦਾ ਰੌਲਾ ਹੋਵੇ ਉੱਥੇ ਬੰਦਾ ਨਾ ਭੋਲਾ ਹੋਵੇ, ਲੋਕ ਵੇਚ ਕੇ ਖਾ ਜਾਂਦੇ ਨੇ ਭਾਵੇਂ ਮਾਸਾ ਜਾਂ ਫਿਰ ਤੋਲਾ ਹੋਵੇ। 905-600-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਮੇਜ਼ਬਾਨ ਭਰਾਵ ਸੰਧੂ ਅਤੇ ਸਤਿੰਦਰ ਮਾਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਹਾਂਜੀ ਭਾਅ ਜੀ, ਮੈਂ ਦੁਬਾਰੇ ਕਾਲ ਕਰ ਰਿਹਾ। ਮੈਂ ਨਾ ਕਹਿਣਾ ਸੀਗਾ ਵੀ ਦੇਖੋ, ਆਪਾਂ ਸਾਰੇ ਸਰਵਿਸ ਦਿੰਦੇ ਹਾਂ, ਆਪਾਂ ਕੱਲੇ ਰੈਸਟੋਰੈਂਟਾਂ ਦੀ ਗੱਲ ਨਾ
0: ਕਰੀਏ। ਜੀ ਬਿਲਕੁਲ, ਨਹੀਂ ਨਹੀਂ ਰੈਸਟੋਰੈਂਟ ਨਹੀਂ, ਆਪਾਂ ਸਭ ਇੰਡਸਟਰੀ ਦੀ ਗੱਲਬਾਤ ਕਰ ਰਹੇ ਹਾਂ,
1: ਸਾਰਿਆਂ ਦੀ ਗੱਲਬਾਤ ਕਰ ਰਹੇ ਹਾਂ। ਮਤਲਬ ਇਹ ਬਹੁਤ ਜ਼ਰੂਰੀ ਹੈ, ਪਲੰਬਰ ਹਨਾ, ਇੱਕ ਕਿਸੇ ਦੇ ਘਰ ਦਾ ਮਾੜਾ ਜਿਹਾ ਕੰਮ ਹੁੰਦਾ, ਆਪਾਂ ਨਵਾਂ ਘਰ ਬਣਵਾਇਆ ਸੀਗਾ
0: ਜੀ,
1: ਤੇ ਉਹਨਾਂ ਕਿਤੇ ਨਵਾਂ ਬੰਦਾ ਹੁਣੇ ਕੋਈ ਜਿਹਨੇ ਰੱਖੇ ਬਣਾ ਰਹੇ ਸੀ ਕੰਸਟਰਕਸ਼ਨ ਵਾਲੇ, ਉਹਨਾਂ ਨਾਲ ਪਾਣੀ ਲੀਕ ਕਰੇ
0: ਜੀ
1: ਮਹੀਨੇ ਬਾਅਦ ਹੀ। ਤੇ ਆਪਾਂ ਕਿਹਾ, ਆਪਾਂ ਉਹਨਾਂ ਨੂੰ ਬੁਲਾਇਆ, ਉਹ ਵਾਰੰਟੀ ਚ ਸੀਗਾ, ਬੁਲਾਇਆ ਤੇ ਉਹ ਕਹਿੰਦੇ ਕਹਿੰਦੇ ਨਾ ਤੇ ਕਹਿੰਦੇ ਬੰਦਾ ਸੀ ਜਿਹੜਾ ਅਸੀਂ ਰੱਖਿਆ, ਕਹਿੰਦੇ ਵੀ ਉਹ ਨਾ ਅਸੀਂ ਕੱਢਤਾ, ਬੰਦਾ ਵਧੀਆ ਨੀ ਸੀਗਾ। ਅਸੀਂ ਕਿਹਾ ਲੈ ਦੇਖੋ, ਹੈ ਏਡੀ ਵੱਡੀ ਕੰਪਨੀ ਹੋਵੇ ਤੇ ਐ ਗੱਲ ਕਹਿ ਕੇ ਝਾੜ ਲਓ ਪੱਲਾ, ਵੀ ਸਹੀ ਬੰਦਾ ਹੀ ਕੱਢਤਾ, ਹੈ ਵੀ ਸਾਡਾ ਤਾਂ ਕੰਮ ਖੜ ਗਿਆ ਨਾ, ਅਸੀਂ ਹੁਣ ਛੱਤ ਰਿਪੇਅਰ ਕਰੋਗੇ, ਸਾਡਾ ਤਾਂ ਘਰ ਚ ਗੰਦ ਪਾਓਗੇ। ਮਤਲਬ
0: ਆਈ ਥਿੰਕ ਨਾ ਬਾਈ ਜੀ, ਤੁਹਾਡੀ ਗੱਲ ਤੋਂ ਮੈਂ ਮਾਫ ਕਰਨਾ, ਮੈਨੂੰ ਇੱਕ ਗੱਲ ਬਹੁਤ ਝਲਕੀ ਹੈ ਕਿ ਆਪਾਂ ਨਾ ਇੱਥੇ ਪ੍ਰੋਫੈਸ਼ਨਲਿਜ਼ਮ, ਆਪਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਲੋਕਾਂ ਨੂੰ ਸਰਵਿਸ ਦੇਣੀ ਹੈ ਤੇ ਪ੍ਰੋਫੈਸ਼ਨਲਿਜ਼ਮ ਦੀ ਕਿਤੇ ਨਾ ਕਿਤੇ ਘਾਟ ਰਹੀ ਆ ਸ਼ੁਰੂ ਤੋਂ ਹੀ।
1: ਹਾਂ ਹਾਂ ਹਾਂ, ਕਿਉਂਕਿ ਸਟੈਂਡਰਡ ਬਹੁਤ ਹਾਈ ਨੇ ਇੱਥੇ।
0: ਤੁਸੀਂ ਸਟੈਂਡਰਡ ਛੱਡੋ, ਤੁਸੀਂ ਚਲੋ ਆਪਾਂ ਇੱਕ ਬਿਜ਼ਨਸ ਦੀ ਗੱਲ ਨਹੀਂ ਕਰਦੇ, ਮੈਂ ਅਸੀਂ ਕੱਲ ਕਾਫੀ ਪੀਣ ਗਏ, ਹੁਣ ਟਿਮ ਹੋਟਨ ਦੀ ਚਲੋ ਆਪਾਂ ਗੱਲ ਕਰ ਲੈਂਦੇ ਹਾਂ, ਆਪਣੇ ਕਿਸੇ ਚਲੋ ਇਹ ਨਹੀਂ ਹੁੰਦਾ। ਸੋ ਉੱਥੇ ਕੀ ਆ ਕਿ ਆਪਣੇ ਬੱਚੇ ਆ, ਆਪਣੇ ਸਟਾਫ ਲੱਗੇ ਹੋਏ ਆ, ਉਹ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਕਈ ਵਾਰ। ਮੈਂ ਇਹ ਬਹੁਤ ਵਾਰ ਵੇਖਿਆ, ਤੋ ਕਈ ਵਾਰ ਸਾਨੂੰ ਐਡਜਸਟ ਕਰਨਾ ਪੈਂਦਾ ਵੀ ਚਲੋ ਇਟਸ ਓਕੇ ਆ, ਸਾਡੇ ਬੱਚੇ ਆ ਤੇ ਇਟਸ ਓਕੇ। ਉਹ ਸੀਰੀਅਸ ਨਹੀਂ ਲੈਂਦੇ, ਤੁਸੀਂ ਜਿਹੜੀ ਚੀਜ਼ ਮੰਗੋ ਕਈ ਵਾਰ ਉਹ ਹੀ ਨਹੀਂ ਤੁਹਾਨੂੰ ਮਿਲਦੀ, ਜਾਂ ਉਹਦੇ ਵਿੱਚੋਂ ਜੋ ਆਰਡਰ ਹੁੰਦਾ ਉਹ ਨਹੀਂ ਪ੍ਰੋਪਰ ਮਿਲਦਾ, ਫਿਰ ਉੱਥੇ ਤੁਸੀਂ ਜੇ ਕਹਿੰਦੇ ਹੋ ਤੇ ਫਿਰ ਅੱਗੋਂ ਮੈਨੂੰ ਲੱਗਦਾ ਕਿ ਉੱਥੇ ਆਰਗਿਊ ਕਰਨ ਦਾ ਫਾਇਦਾ ਨਹੀਂ ਆ ਕੋਈ। ਸੋ ਉੱਥੇ ਕਿ ਹੁਣ ਤਾਂ ਅਸੀਂ ਐਡਜਸਟਮੈਂਟ ਕਰਨ ਲੱਗ ਗਏ ਹਾਂ ਵੀ ਲੈਟ ਬੀ ਇਟਸ ਓਕੇ, ਕੋਈ ਨਾ।
1: ਆਪਾਂ ਹੁਣ ਦੇਖੋ, ਮੈਂ ਉਬਰ ਚਲਾਉਂਦਾ, ਸਾਡੀ 20 ਰੇਟਿੰਗ ਹੈ,
0: ਠੀਕ
1: ਹੈ ਨਾ। ਅਸੀਂ ਐਂ ਥੋੜੀ ਆ ਵੀ ਯਾਰ ਗਾਣੇ ਲਾ ਲਈਏ ਉੱਚੀ ਉੱਚੀ, ਅਸੀਂ ਆਪਣੇ ਫੋਨਾਂ ਤੇ ਗੱਲਾਂ ਕਰਨ ਬਹਿ ਜਾਈਏ ਉੱਚੀ ਉੱਚੀ, ਬੰਦਾ ਕਸਟਮਰ ਪਰੇਸ਼ਾਨ ਹੀ ਹੋਊਗਾ, ਅਗਲਾ ਕਹੂਗਾ ਇਹਨੂੰ ਇੰਨੀ ਵੀ ਅਕਲ ਨੀ। ਅਗਰ ਨਾਲੇ ਕਈ ਵਾਰੀ ਜੇ ਕੋਈ ਜ਼ਰੂਰੀ ਫੋਨ ਆ ਵੀ ਜਾਂਦਾ ਨਾ ਘਰੋਂ, ਤੇ ਅਸੀਂ ਉਹਨੂੰ ਕਹਿੰਦੇ ਆ ਵੀ ਕੈਨ ਆਈ ਟੇਕ ਦਿਸ ਕਾਲ, ਹੈ ਨਾ, ਕਾਲ ਲੈ ਲਈਏ। ਕੋਈ ਇੱਕ ਮੈਨਰ ਹੁੰਦੇ ਨੇ, ਅਗਲਾ ਖੁਸ਼ ਹੋ ਕੇ ਕਹਿ ਦਿੰਦਾ, ਅਗਲਾ ਕਈ ਤਾਂ ਇਹ ਵੀ ਕਹਿੰਦੇ ਨੇ ਵੀ ਥੈਂਕਸ ਫੋਰ ਆਸਕਿੰਗ, ਕੋਈ ਤਾਂ ਪੁੱਛਦੇ ਵੀ ਨੀ, ਹਨਾ। ਇੱਕ ਮੈਨਰਸ ਨੇ, ਇੱਕ ਸਿਸਟਮ ਹੈ। ਹੁਣ ਤੁਸੀਂ ਹੀ ਹੋ ਰੇਡੀਓ ਚਲਾ ਰਹੇ ਹੋ, ਤੁਹਾਡਾ ਵੀ ਰਿਵਿਊ ਬਣਦਾ, ਸਾਰਿਆਂ ਦਾ ਰਿਵਿਊ ਬਣਦਾ। ਜੇ ਤੁਸੀਂ ਸਾਰੇ ਵਧੀਆ ਕੰਮ ਕਰਾਂਗੇ ਤਾਂ ਯਾਰ ਲੋਕ ਐਪਰੀਸ਼ੀਏਟ ਵੀ ਕਰਦੇ।
0: ਤੁਸੀਂ ਮੇਰਾ ਰਿਵਿਊ ਅੱਜ ਮੈਂ ਨਾ, ਹਾਂ ਤੁਸੀਂ ਵਧੀਆ ਚੇਤਾ ਕਰਾਤਾ, ਚਲੋ ਬਾਕੀ ਰਿਵਿਊ ਨੂੰ ਛੱਡੋ। ਅੱਜ ਮੈਂ ਨਵੀਂ ਸਿੱਧੂ ਹੋਣਾ ਦੀ ਗੈਰ ਹਾਈ ਦੇ ਵਿੱਚ, ਕਿਉਂਕਿ ਉਹਨਾਂ ਦੇ ਪ੍ਰੋਗਰਾਮ ਦਾ ਨਾ ਇੱਕ ਲੈਵਲ ਬਹੁਤ ਵੱਡਾ ਆ। ਸੋ ਤੁਸੀਂ ਰਿਵਿਊ ਜ਼ਰੂਰ ਦਿਓ, ਜੇ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਨਵੀਂ ਸਿੱਧੂ ਹੋਣਾ ਦਾ ਰਿਵਿਊ ਸਵੇਰੇ ਜ਼ਰੂਰ ਦਿਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
1: ਬਹੁਤ ਮਜ਼ਾ ਆ ਰਿਹਾ, ਬਹੁਤ ਮਜ਼ਾ ਆ ਰਿਹਾ, ਬੜਾ ਟੌਪਿਕ ਵਧੀਆ। ਨਵੀਂ ਭਾਜੀ ਦਾ ਮੈਂ ਇੱਕ ਰਿਵਿਊ ਦੇਣਾ ਸੀ, ਮੈਂ ਕੱਲ ਦੀ ਗੱਲ ਹੀ ਕਰਨੀ ਆ
0: ਜੀ।
1: ਉਹ ਭਾਜੀ ਨਾ ਚਾਰ ਵਾਰੀ ਜਾਂ ਪੰਜ ਵਾਰੀ ਨਾ ਇੱਕੋ ਹੀ ਨੰਬਰ ਬੋਲ ਦਿੰਦੇ ਨੇ, 905-600-3337।
0: ਉਹਦਾ ਕਾਰਨ ਆ, ਉਹਦਾ ਪਤਾ ਕੀ ਕਾਰਨ ਆ, ਕਿਉਂਕਿ ਬਹੁਤ ਸਾਰੇ ਫੈਮਿਲੀਆਂ, ਪਰਿਵਾਰ, ਬਜ਼ੁਰਗ, ਉਹਨਾਂ ਤੋਂ ਨਾ ਨੰਬਰ ਇੱਕ ਵਾਰੀ ਨੋਟ ਨਹੀਂ ਹੁੰਦਾ। ਇਹ ਮੈਨੂੰ ਵੀ ਜਦੋਂ ਸ਼ਾਮ ਨੂੰ ਅਸੀਂ ਪ੍ਰੋਗਰਾਮ ਕਰਦੇ ਹਾਂ ਨਾ, ਉਦੋਂ ਇਹ ਚੀਜ਼ ਨੋਟਿਸ ਆਉਂਦੀਆਂ ਕਿ ਤੁਸੀਂ ਨੰਬਰ ਘੱਟ ਬੋਲਦੇ ਹੋ ਤੇ ਉਹ ਲਿਖਿਆ ਨਹੀਂ ਜਾਂਦਾ ਕਈ ਵਾਰ ਜੀ।
1: ਮੈਂ ਨਾ ਮੈਂ ਮਜ਼ਾਕ ਚ ਹੀ ਕਹਿ ਰਿਹਾ, ਮੈਨੂੰ ਐ ਲੱਗਦਾ ਵੀ ਨਵੀਂ ਭਾਜੀ ਜੇ ਦੋ ਵਾਰੀ ਹੌਲੀ ਹੌਲੀ ਬੋਲਦੇ ਨਾ ਬਹੁਤ ਹੈ, ਕਿਉਂਕਿ ਉਹ ਇੰਨੇ 14 ਨੰਬਰ ਬੋਲਦੇ ਨੇ ਨਾ, ਇੰਨੇ ਜ਼ਿਆਦਾ ਐਡਵਰਟਾਈਜ਼ਾਂ ਨੇ ਇੰਨੇ ਨੰਬਰ ਬੋਲਦੇ ਨੇ, ਨੰਬਰ ਹੋ ਜਾਂਦਾ ਕੰਮ
0: ਨਹੀਂ ਉਹਨਾਂ ਦਾ ਨਾ। ਜਿਹੜਾ ਦੇਖੋ ਜਿਹੜਾ ਬੋਲਣ ਦਾ ਉਹਨਾਂ ਦਾ ਲਹਿਜ਼ਾ ਆ, ਨਵੀਂ ਹੁਣ ਸਾਡੇ ਤੋਂ ਬਹੁਤ ਛੋਟਾ ਆ ਪਰ ਬਹੁਤ ਚੀਜ਼ਾਂ ਅਸੀਂ ਉਹਨਾਂ ਤੋਂ ਸਿੱਖੀਆਂ। ਕੱਲ ਮੈਂ ਸਰਬਜੀਤ ਚੀਮਾ ਬਾਈ ਜੀ ਨਾਲ ਬੈਠੇ ਸੀ,
1: ਆਪ ਸਿੱਖੀਆਂ ਨੇ ਸਰ, ਮੈਂ ਉਹਨਾਂ ਤੋਂ ਇੱਕ ਚੀਜ਼ ਸਿੱਖੀ ਹੈ, ਬਿਨਾ ਦੇਖੋ ਕੋਈ ਵੀ ਟੌਪਿਕ ਛੇੜਦੇ ਨੇ
0: ਜੀ,
1: ਚੁੱਪ ਕਰਕੇ ਸੁਣਦੇ ਨੇ ਲੋਕਾਂ ਦਾ
0: ਕੀ ਰਿਵਿਊ ਹੈ।
1: ਆਪਣਾ ਨੀ, ਆਪਣਾ ਨੀ ਪ੍ਰਧਾਨਗੀ ਵੀ ਸੁਣੋ ਸਭ ਦੀ, ਬਸ ਸੁਣਨਾ ਕਰਨਾ ਉਹਨਾਂ ਦਾ,
0: ਸੁਣਨਾ ਇਹਨਾਂ ਬਹੁਤ ਔਖਾ ਆ। ਦੇਖੋ ਹੁਣ ਮੈਂ ਥੋੜੀ ਸੁਣੀ ਨਹੀਂ ਆ ਤੇ
1: ਵੀ ਉਹ ਸੁਣਦੇ ਨੇ, ਐਡੀ ਵੀ ਯਾਰ ਮੈਂ ਆਇਆ, ਮੈਂ ਖਤਮ ਹੈ ਉਹਨਾਂ ਦੀ, ਉਹ ਜਿਹੜੀ ਮੈਂ ਖਤਮ ਕਰ ਲਈ ਨਾ ਬਸ ਉਹਦੇ ਕਰਕੇ ਬੱਲੇ ਬੱਲੇ ਹੈ। ਮੈਨੂੰ ਨਵੀਂ ਦੀ ਇਹ ਗੱਲ ਬੜੀ ਵਧੀਆ।
0: ਮੈਂ ਨਾ ਸਰਬਜੀਤ ਚੀਮਾ ਜੀ, ਕੱਲ ਪ੍ਰੋਗਰਾਮ ਸੀ ਸਰਬੇ ਚੀਮਾ, ਸਾਡੇ ਪੰਜਾਬੀ ਦੇ ਸਰਮੌਰ ਗਾਇਕ ਆ, ਵਧੀਆ ਸਾਫ ਸੁਥਰਾ ਗਾਉਣ ਵਾਲੇ, ਇੱਕ ਡੈਕਟ ਤੱਕ ਉਹਨਾਂ ਨੇ ਨਾ, ਤੇ ਉਹਨਾਂ ਦੀ ਇੱਕ ਲੰਬੇ ਸਮੇਂ ਤੱਕ, ਕੱਲ ਮੈਂ ਹੋਸਟ ਕਰ ਰਿਹਾ ਸੀ ਉਹਨਾਂ ਦਾ ਪ੍ਰੋਗਰਾਮ ਤੇ ਉੱਥੇ ਮੇਰੇ ਨਾਲ ਬਹਿਣ ਦਾ ਮੌਕਾ ਮਿਲਿਆ ਤੇ ਮੈਨੂੰ ਕਹਿੰਦੇ ਕਿ ਪ੍ਰਭ ਤੂੰ ਕਿੱਥੇ ਰੇਡੀਓ ਕਰਦਾ, ਮੈਂ ਦੱਸਿਆ ਕਿ ਮੈਂ ਸਾਡੇ ਸਤਿੰਦਰਪਾਲ ਸਿੱਧਵਾ ਹੋਣਾ ਜੀ ਦੇ ਪ੍ਰੋਗਰਾਮ ਤੋਂ ਬਾਅਦ ਮੇਰਾ ਪ੍ਰੋਗਰਾਮ ਆ, ਤੇ ਉਹ ਬਹੁਤ ਉਹ ਇੰਨਾ ਅਦਬ ਕਰਦੇ ਆ ਇਸ ਫੈਮਿਲੀ ਦਾ, ਅਤੇ ਫਿਰ ਉਹਨਾਂ ਨੇ ਖੁਦ ਹੀ ਨਵੀਂ ਦੀ ਗੱਲ ਛੇੜੀ, ਕਹਿੰਦਾ ਯਾਰ ਉਸ ਬੱਚੇ ਦਾ ਮੈਂ ਪ੍ਰੋਗਰਾਮ ਸੁਣਿਆ ਆ, ਕਹਿੰਦਾ ਕੋਈ ਕਹਿ ਨਹੀਂ ਸਕਦਾ ਕਿ ਉਹ ਬੱਚਾ ਇੱਥੋਂ ਦਾ ਬੋਰਨ ਆ। ਸੋ ਇੱਕ ਲੈਗਸੀ ਨੂੰ ਅੱਗੇ ਲੈ ਕੇ ਜਾਣਾ ਔਰ ਉਸ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਦੀ ਜਿਹੜੀ ਸੇਵਾ ਕਰਨੀ ਆ ਨਾ, ਕਈ ਵਾਰੀ ਅਸੀਂ ਹੁਣ ਅਸੀਂ ਪੰਜਾਬ ਦੇ ਜੰਮੇ ਹਾਂ, ਸਾਡੇ ਕੋਲ ਉਹ ਪੰਜਾਬੀ ਦੇ ਲਫਜ਼ ਨਹੀਂ ਹੈਗੇ ਜਿਹੜੇ ਜਿਸ ਤਰ੍ਹਾਂ ਟੈਕਲ ਕਰਨਾ, ਸਰੋਤਿਆਂ ਨਾਲ ਗੱਲਬਾਤ ਕਰਨੀ, ਅਸੀਂ ਕਈ ਵਾਰੀ ਕਾਹਲੇ ਪੈ ਜਾਂਦੇ ਹਾਂ, ਪਰ ਬੜੀਆਂ ਚੀਜ਼ਾਂ ਸਾਨੂੰ ਨਵੀਂ ਤੋਂ ਸਿੱਖਣ ਨੂੰ ਮਿਲੀਆਂ ਆ। ਬਾਕੀ ਬਹੁਤ ਸਾਰੇ ਹੋਸਟ ਹੋਰ ਬਾਕਮਾਲ ਆ, ਸਾਡੇ ਅਮਨਦੀਪ ਬੈਨੀਪਾਲ ਸਾਹਿਬ ਉਹਨਾਂ ਦਾ ਬੜਾ ਬਾਕਮਾਲ ਆ, ਉਹਨਾਂ ਦਾ ਇੱਕ ਲਹਿਜ਼ਾ। ਸੋ ਇਹ ਚੀਜ਼ਾਂ ਨਾ ਬੋਲਣਾ ਇਹ ਤਾਂ ਵਧੀਆ ਹੋ ਸਕਦਾ ਜੇ ਤੁਹਾਨੂੰ ਸੁਣਨਾ ਆਉਂਦਾ, ਤੇ ਜਿਵੇਂ ਤੁਸੀਂ ਕਿਹਾ ਕਿ ਨਵੀਂ ਸੁਣਦਾ ਆ। ਸੋ ਬਿਲਕੁਲ ਇਹ ਬਹੁਤ ਵੱਡੀ ਗੱਲ ਆ।
1: ਵੀਊ ਦੇਣਾ ਤੁਹਾਨੂੰ ਇੱਕ ਹੋਰ ਦੇਣਾ ਆ, ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦਾ
0: ਜੀ,
1: ਉਹ ਵੀ ਰੇਡੀਓ ਕਰਦੇ ਨੇ, 11-12 ਵਜੇ ਦਾ ਟਾਈਮ ਦਪੈ
0: ਜੀ,
1: ਉਹ ਜਿਵੇਂ ਨਾ ਉਹਨਾਂ ਨੇ ਆਉਣਾ ਹੈ, ਉਹਨਾਂ ਤੋਂ ਸ਼ੁਰੂਆਤ ਹੈ।
0: ਚਲੋ ਬਸ ਕਰੀਏ, ਪਰ ਵੀਊ ਵਾਲੇ ਦੇ ਦੇ।
1: ਠੀਕ ਹੈ,
0: ਬਹੁਤ ਸ਼ੁਕਰੀਆ, ਕਾਲ ਬਹੁਤ ਸਾਰੀਆਂ ਹੁਣ ਸਰੋਤਿਆਂ ਲੈ ਲਈਆਂ, 905-673-3333। ਇੰਦਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਜਿੰਨੇ ਵੀ ਡੋਮੀਨੋਜ਼ ਦੇ ਸਟੋਰ ਹੈ ਮੇਰੇ ਖਿਆਲ ਇੱਕ ਅੱਧੇ ਨੂੰ ਛੱਡ ਕੇ, ਉਹ ਸਾਰੇ ਇੱਕ ਗੋਰੇ ਦੇ ਹੀ ਹੈ, ਕ੍ਰੈਕ ਜੰਗ ਕਰਕੇ। ਤੇ ਉਹਨਾਂ ਦੀ ਇੰਨੀ ਸੋਹਣੀ ਸਰਵਿਸ ਹੈ, ਇੰਨੀ ਕੁ ਸੋਹਣੀ ਸਰਵਿਸ ਹੈ, ਪਹਿਲੀ ਗੱਲ ਤਾਂ ਡੋਮੀਨੋਜ਼ ਆਪ ਹੀ ਡਿਲੀਵਰ ਕਰਦਾ, ਉਹਨਾਂ ਨੂੰ ਹੁੰਦਾ ਵੀ ਆਪਾਂ ਗਰਮ ਗਰਮ ਸਾਰਾ ਕੁਛ ਪੀਜ਼ਾ ਡਿਲੀਵਰ ਕਰੀਏ ਤੇ ਪ੍ਰੋਪਰ ਸਰਵਿਸ ਕਰੀ ਜਾ ਰਹੀ ਹੁੰਦੀ। ਤੇ ਉੱਥੋਂ ਦਾ ਕੀ ਹੈਗਾ ਵੀ ਜਿੱਦਾਂ ਮਤਲਬ ਕੋਈ ਬੰਦਾ ਕੰਪਲੇਂਟ ਕਰਦਾ ਹੈ
0: ਨਾ,
1: ਵਧੀਆ ਚੀਜ਼ ਨੀ ਹੈਗੀ, ਉਹਨਾਂ ਨੇ ਕਦੀ ਨੀ ਕਿਹਾ ਵੀ ਉਹਨੂੰ ਤੂੰ ਤੜਕ ਕਰਨਾ, ਕੁਛ ਨੀ ਗਾ, ਉਹਨੂੰ ਹਮੇਸ਼ਾ ਅਪੋਲੋਜਾਈਜ਼ ਕਰਨੀ, ਭਾਵੇਂ ਉਹ ਝੂਠ ਬੋਲਦਾ ਪਿਆ ਭਾਵੇਂ ਉਹ ਸੱਚ ਬੋਲਦਾ ਪਿਆ। ਉਹਨੇ ਫਿਰ ਇਹ ਕਹਿਣਾ ਵੀ ਦੱਸੋ ਤੁਹਾਨੂੰ ਨਵੀਂ ਬਣਾ ਕੇ ਦਈਏ ਜਾਂ ਫਿਰ ਤੁਹਾਨੂੰ ਰੀਫੰਡ ਕਰੀਏ।
0: ਆਈ ਥਿੰਕ ਇਹ ਦੈਟਸ ਦਾ ਵੇ।
1: ਹਾਂਜੀ, ਫਿਰ ਉਹ ਕਹਿੰਦੇ ਆ ਵੀ ਤੁਸੀਂ ਜੇ ਕੁਛ ਨੀ ਲੈਣਾ ਠੀਕ ਹੈ, ਉਹ ਅਗਲਾ ਕਹਿੰਦਾ ਕੋਈ ਗੱਲ ਨੀ, ਫਿਰ ਉਹਨਾਂ ਨੂੰ ਇਹ ਆਫਰ ਕੀਤਾ ਜਾਂਦਾ ਹੈ ਚਲੋ ਠੀਕ ਹੈ ਤੁਸੀਂ ਨੈਕਸਟ ਟਾਈਮ ਜੇ ਤੁਸੀਂ ਕੁਛ ਵੀ ਆਰਡਰ ਕਰਨਾ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਮੈਂ ਕਹਿੰਦਾ ਮੈਂ ਅੱਜ ਵੀ ਉਹ ਚੀਜ਼ ਨੂੰ ਮੈਨੂੰ ਇੰਨੀ ਵਧੀਆ ਚੀਜ਼ ਲੱਗਦੀ ਹੈ ਨਾ ਉੱਥੋਂ ਦੇ ਡੋਮੀਨੋਜ਼ ਦੀ, ਪਰ ਜੇ ਆਪਾਂ ਇੱਥੇ ਬ੍ਰੈਂਪਟਨ ਤੋਂ ਮੰਗੋ ਹੋ ਗਿਆ ਸੀ ਨਾ ਤੇ ਮੈਂ ਬ੍ਰੈਂਪਟਨ ਚ ਉਹ ਚੀਜ਼ ਕੰਪੇਅਰ ਕਰਿਆ ਕਿ ਉਹ ਚੀਜ਼ ਹੈ ਨਹੀਂ।
0: ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਮੈਨੂੰ ਲੱਗਦਾ ਕਿ ਪਿੱਛੇ ਨਾ ਬਾਈ ਜੀ ਆਏ ਸੀ, ਇੱਕ ਤਾਂ ਉਹ ਕਹਿੰਦੇ ਕਈ ਵਾਰੀ ਅਸੀਂ ਮੂਡ ਦੇ ਡਿਪੈਂਡ ਹੁੰਦਾ, ਸਾਡਾ ਮੂਡ ਨਾ ਹੋਵੇ ਤੇ ਅਸੀਂ ਉਸ ਤਰ੍ਹਾਂ ਟ੍ਰੀਟ ਕਰਦੇ ਹਾਂ ਕਸਟਮਰਸ ਨੂੰ, ਸਟਾਫ ਨੂੰ। ਇਹ ਵੀ ਬੜੀ ਇੱਕ ਫੈਕਟ ਆ ਕਿ ਮੈਨੂੰ ਇਹ ਲੱਗਦਾ ਕਿ ਮਿੱਠਾ ਬੋਲੀਏ, ਹਾਸੇ ਬੀਜੀਏ, ਰੂਹ ਦੀ ਖੇਤੀ ਖੁਸ਼ੀ ਉਗਾਈਏ। ਮਿੱਠਾ ਬੋਲੀਏ, ਹਾਸੇ ਬੀਜੀਏ, ਰੂਹ ਦੀ ਖੇਤੀ ਖੁਸ਼ੀ ਉਗਾਈਏ, ਖੁਸ਼ੀਆਂ ਵਾਲੀ ਖੰਡ ਘੋਲ ਕੇ ਜ਼ਿੰਦਗੀ 'ਚ ਮਿਠਿਆਸ ਲਿਆਈਏ, ਅਤੇ ਨਿਡਰ ਹੋ ਕੇ ਮੌਜ ਮਾਣੀਏ, ਕਰਕੇ ਡਰ ਨੂੰ ਹਾਥ ਡਰਾਈਏ, ਚੱਲ ਦੁੱਖਾਂ ਨੂੰ ਵਾਣੀ ਪਾਈਏ, ਔਕੜ ਦੇ ਨਾਲ ਆਡਾ ਲਾਈਏ, ਆ ਗਵਾਂ ਦਾ ਡੰਡਾ ਡੁੱਕੀਏ, ਆ ਰੋਣਿਆਂ ਦੀ ਰੇਲ ਬਣਾਈਏ। ਬਸ ਜ਼ਿੰਦਗੀ ਬਹੁਤ ਖੂਬਸੂਰਤ ਆ, ਜ਼ਿੰਦਗੀ ਨੂੰ ਇੰਜੋਏ ਕਰੋ। ਸਰਵਿਸ ਕੋਈ ਵੀ ਤੁਸੀਂ ਦੇ ਰਹੇ ਹੋ, ਮੈਨੂੰ ਲੱਗਦਾ ਕਿ ਇਨਸਾਨਾਂ ਨੂੰ ਪ੍ਰੈਫਰੈਂਸ ਦੇਣਾ ਸਿੱਖੀਏ, ਆਪਾਂ ਜੱਜ ਕਰਨਾ ਛੱਡੀਏ। ਸਾਨੂੰ ਜੱਜ ਕਰਨ ਦੀ ਬਹੁਤ ਆਦਤ ਪੈ ਗਈ ਆ, ਅਸੀਂ ਹਰ ਬੰਦੇ ਨੂੰ ਜੱਜ ਕਰਦੇ ਹਾਂ ਉਹਦੀ ਲੁੱਕ ਤੋਂ, ਉਹਦੇ ਲਹਿਜ਼ੇ ਤੋਂ, ਉਹਦੀ ਬੋਲ ਬਾਣੀ ਤੋਂ। ਜੇ ਕੋਈ ਚੰਗੀਆਂ ਗੱਲਾਂ ਕਰ ਰਿਹਾ, ਅਸੀਂ ਸਾਨੂੰ ਇਹ ਲੱਗਦਾ ਕਿ ਇਨਸਾਨ ਵੀ ਚੰਗਾ ਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਸੋਹਣੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਦਾ ਕਿਰਦਾਰ ਵੀ ਸੋਹਣਾ ਹੋਵੇ, ਇਹ ਕੋਈ ਬਹੁਤਾ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਲਿਬੜਿਆ ਤਿਬੜਿਆ ਬੰਦਾ ਵੀ ਅੰਦਰੋਂ ਸੋਹਣਾ ਹੋ ਸਕਦਾ ਆ। ਸੋ 905-673-3333 ਨੈਕਸਟ ਕਾਲਰ ਵੱਲ ਚੱਲਦੇ ਹਾਂ। ਗੁਰਦੀਪ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਮੇਰੇ ਕੀ ਹਾਲ ਚਾਲ
0: ਆ? ਚੜ੍ਹਦੀ ਕਲਾ ਬਾਈ ਜੀ,
2: ਮੈਂ ਕਿਹਾ ਤੁਸੀਂ ਹੋਵੋ ਜਾਂ ਨਵੀਂ ਵੀਰ ਹੋਵੇ, ਰਿਵਿਊ ਤੁਹਾਡੇ ਮੂੰਹ ਤੇ ਦਿੰਦੇ ਆ ਅਸੀਂ, ਬਈ ਤੁਸੀਂ ਚੰਗੇ ਹੋ ਜਾਂ ਕੋਈ ਕਮੀ ਹੁੰਦੀ ਆ ਤੁਹਾਡੇ ਮੂੰਹ ਤੇ ਕਹਿ ਦਿੰਦੇ ਆ, ਆਪਾਂ ਤੁਹਾਡੇ ਸਾਹਮਣੇ ਕਹਿ ਦਿੰਦੇ ਆ ਬਈ ਵੀਰੇ, ਨਵੀਂ ਵੀਰ ਨੂੰ ਇਹ ਗੱਲ ਕਹਿ ਦਿੰਦੇ ਹੁੰਦੇ ਆਪਾਂ ਬਈ ਆਹ ਵੀਰੇ ਤੁਹਾਡੀ ਕਮੀ ਆ, ਚਲੋ ਵੀਰ ਅਸੈਪਟ ਨਹੀਂ ਕਰਦਾ, ਤੁਹਾਡੇ ਮੂੰਹ ਤੇ ਕਹਿ ਦਿੰਦੇ ਹੋ ਤੁਸੀਂ ਬਹੁਤ ਸੋਹਣਾ ਮਤਲਬ ਰੇਡੀਓ ਹੋਸਟ ਕਰਦੇ ਹੋ ਹਨਾ। ਤੇ ਰਹੀ ਗੱਲ ਵੀਰੇ ਰੈਸਟੋਰੈਂਟਸ ਦੀ, ਆਈ ਥਿੰਕ ਰਿਵਿਊ ਪਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਹੁਣ ਕਈ ਰੈਸਟੋਰੈਂਟ ਏਦਾਂ ਹੁੰਦੇ ਆ ਬਈ ਕਈ ਵਾਰ ਕੁਛ ਨੀ ਹੁੰਦਾ, ਉਹਨਾਂ ਵਰਥ ਨੀ ਦਿੰਦੇ ਆਪਾਂ ਨੂੰ ਉਹ
0: ਜੀ।
2: ਤੇ ਆਪਾਂ ਹੁਣ ਮੈਂ ਕਈਆਂ ਨੇ ਰਿਵਿਊ ਪਾਉਣਾ ਵਾ ਤੇ ਤੁਸੀਂ ਕਹਿੰਦੇ ਹੋ ਬਾਈ ਉਹਨੂੰ ਮਾਲਕ ਨੂੰ ਬੁਲਾ ਕੇ ਕਹਿ ਦੋ, ਬਈ ਕੋਈ ਬੰਦਾ ਆਰਗੂਮੈਂਟ ਦੇ ਵਿੱਚ ਨੀ ਪੈਣਾ ਚਾਹੁੰਦਾ ਹੁੰਦਾ, ਬਈ ਉਹਨੂੰ ਬੁਲਾਵਾਂਗੇ ਆਪਾਂ ਗੱਲ ਕਰਾਂਗੇ, ਕਿ ਨਾਲ ਜਿਹੜੇ ਟੇਬਲ ਤੇ ਬੈਠੇ ਹੁੰਦੇ ਨਾ ਹਨਾ ਉਹ ਡਿਸਟਰਬ ਹੋਣਗੇ, ਉਹ ਕਹਿਣਗੇ ਇਹ ਬੰਦਾ ਗੱਲ ਕਰ ਰਿਹਾ ਕੋਈ ਨਾ ਕੋਈ ਕਮੀ ਆ, ਫਿਰ ਦੂਜੇ ਬੰਦੇ ਖਾਣਾ ਖਾ ਰਿਹਾ ਕੁਛ ਉਹਨੂੰ ਐ ਲੱਗੂਗਾ ਯਾਰ ਮੈਂ ਖਾ ਤਾਂ ਰਿਹਾ ਪਤਾ ਨੀ ਕੀ ਜਿਹੜਾ ਇਹ ਬੰਦੇ ਨੂੰ ਮਿਸਟੇਕ ਆ, ਕੀ ਪਤਾ ਮਿਰਚੀ ਮਿਸਟੇਕ ਹੋਵੇ।
0: ਤੁਹਾਨੂੰ ਲੱਗਦਾ ਕਿ ਰਿਵਿਊ ਪਾਉਣਾ ਹੀ ਇੱਕ ਬੈਟਰ ਆਪਸ਼ਨ ਆ?
2: ਉਹ ਮਤਲਬ ਕੰਨ ਚ ਦਸ ਤਾਂ ਹੌਲੀ ਦੇਣੇ, ਉਹ ਗੱਲ ਹੋ ਜਾਂਦੀ ਰਿਵਿਊ ਪਾਉਣ ਵਾਲੀ ਗੱਲ, ਵੀ ਅਗਲੇ ਦੇ ਵਿੱਚ ਤੁਸੀਂ ਲਿਖ ਕੇ
0: ਪਰ ਤੁਸੀਂ ਕਦੀ ਤੁਸੀਂ ਜੇ ਨੈਗੇਟਿਵ ਰਿਵਿਊ ਪਾਉਂਦੇ ਹੋ ਤੇ ਤੁਸੀਂ ਬਾਅਦ ਵਿੱਚ ਉਹਨਾਂ ਦੀ ਜੇ ਕੋਈ ਅੱਛਾ ਮੈਸੇਜ ਆਉਂਦਾ ਜਾਂ ਉਹਨਾਂ ਵੱਲੋਂ ਰਿਪਲਾਈ ਆਉਂਦਾ ਤੁਸੀਂ ਉਹ ਡਿਲੀਟ ਕਰ ਦਿੰਦੇ ਹੋ ਜਾਂ ਰੱਖਦੇ ਹੋ ਰਿਵਿਊ ਨੂੰ?
2: ਡਿਲੀਟ ਵੈਸੇ ਕਰ ਦੇਣਾ ਚਾਹੀਦਾ ਵਾ। ਮੈਂ ਹਜੇ ਤੱਕ ਇੱਕ ਨੈਗੇਟਿਵ ਰਿਵਿਊ ਪਾਇਆ ਸੀ ਕਿਸੇ ਨਿੱਜੀ ਰੈਸਟੋਰੈਂਟ ਦਾ ਬ੍ਰਹਮਟਨ ਚ, ਮੈਂ ਨਾਮ ਨਹੀਂ
0: ਲਊਂਗਾ।
2: ਤੇ ਜੇ ਜਿਹੜੇ ਚੰਗੇ ਹੁੰਦੇ ਆ ਕਈ ਤਾਂ ਕਈ ਤੁਹਾਨੂੰ ਮੈਂ ਹੱਸ ਦੀ ਗੱਲ ਦੱਸਦਾ, ਕਈ ਤਾਂ ਕਹਿੰਦੇ ਆ ਤੁਹਾਨੂੰ ਫ੍ਰੀ ਲੱਸੀ ਦੇਵਾਂਗੇ ਸਾਡਾ ਰਿਵਿਊ ਪਾ ਦਿਓ।
0: ਨਹੀਂ ਹਾਂ ਉਹ ਚੰਗਾ ਚੰਗਾ ਲੱਗੇ ਤੇ ਪਾਉਣੀ ਚਾਹੀਦੀ ਹੈ, ਮੈਨੂੰ ਲੱਗਦਾ ਉਹਦੇ ਚ ਕੋਈ ਦੋ ਰਾਏ ਨਹੀਂ ਆ। ਮੈਂ ਪੀਜ਼ਾ ਟੂ ਗੋ ਤੇ ਗਿਆ ਤੇ ਮੈਨੂੰ ਕਹਿੰਦੇ ਭਾਜੀ ਜੇ ਚੰਗਾ ਲੱਗੇ ਤਾਂ ਜ਼ਰੂਰ ਪਾਇਓ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ। ਆਪਾਂ ਅਗਲੀ ਕਾਲ ਚੱਲਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਦੀ ਬਹੁਤ ਸਾਰੀਆਂ ਕਾਲਸ ਆ, ਸੋ ਦੋ ਆਪਾਂ ਐਡਸ ਲੈ ਲਈਏ, ਉਸ ਤੋਂ ਬਾਅਦ ਫਿਰ ਆਉਣੇ ਆ ਬੈਕ ਟੂ ਸਟੂਡੀਓ। 905-673-3333।
3: ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
7: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: ਸੋ 905 673 3337 ਸਮਾਂ ਆਲਮੋਸਟ ਆਪਣਾ ਤਕਰੀਬਨ ਆਲਮੋਸਟ ਡਨ ਆ ਜੀ, ਅਤੇ ਆਪਾਂ ਮਿਲਦੇ ਹਾਂ ਫਿਰ ਸ਼ਾਮ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਅਤੇ ਇੱਥੇ ਸਾਨੂੰ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਅਤੇ ਨਾਲ ਦੀ ਨਾਲ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਦੋਂ ਰੇਡੀਓ ਤੋਂ ਆਪਾਂ ਵਿਦਾ ਲੈਂਦੇ ਹਾਂ ਤਾਂ ਮੈਂ ਇੱਕ ਵਾਰੀ ਕਹਿੰਦਾ ਹੁੰਦਾ ਕਿ ਥੋੜਿਆਂ ਵਾਂਗੂੰ ਥੁੜਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ ਸਰੋਤਿਆਂ ਨਾਲ ਜਦੋਂ ਰੂਬਰੂ ਹੁੰਦੇ ਹਾਂ ਨਾ, ਤਾਂ ਆਪ ਮੁਹਾਰੇ ਇਹ ਗੱਲਾਂ ਦਿਲ 'ਚੋਂ ਨਿਕਲ ਜਾਂਦੀਆਂ ਕਿ ਸਾਡਾ ਤੁਹਾਡੇ ਨਾਲ ਜੁੜਨਾ ਬਹੁਤ ਮੁਹੱਬਤ, ਬਹੁਤ ਪਿਆਰ, ਬਹੁਤ ਸਤਿਕਾਰ, ਅਤੇ ਇਹ ਮੇਰੇ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਘੰਟੇ ਹੁੰਦੇ ਆ ਜਦੋਂ ਮੈਂ ਤੁਹਾਡੇ ਨਾਲ ਜੁੜਦਾ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ, ਮੁਸਕਰਾਉਂਦੇ ਰਹੋ, ਹੱਸਦੇ ਰਹੋ, ਜ਼ਿੰਦਾਬਾਦ ਰਹੋ।
1: Excuse me, listen to me. Message.

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Geet Sangeet, Pesh Kar Di Awaaz, Tuhaadi Nikkar Di Saver No, Sajri Saver Banau Di Awaaz. ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 to 10 AM ਤੱਕ ਰੇਡੀਓ ਆਵਾਜ਼।
4: All advertisements are paid. Awaaz the Voice does not take any responsibility for any paid advertisements during this program.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
1: Hun karde electronic saman di service ho gayi hai bilkul tension free, appliance to fix hai thoda parose yog service partner, ਫ੍ਰਿਜ, ਓਵਨ, ਚੁੱਲਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ 6474071470, 6474071470, ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000, 905-671-2000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
9: ਡਰਾਈਵ ਕਰ ਰਹੇ ਹੋ, ਸ਼ੋ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
10: ਡਰਾਈਵਿੰਗ ਲਾਇਸੈਂਸ?
9: ਨੋ।
10: ਪੁਲਿਸ ਆਫਿਸਰ?
9: ਨੋ ਨੋ।
10: ਟ੍ਰੈਫਿਕ ਲਾਇਸੈਂਸ?
9: ਨੋ।
10: ਦੈਨ
11: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
12: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
14: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
15: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
14: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
15: ਫਰੈਸ਼ ਗਰੋਸਰੀ।

0: स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जाती है। पर कैनेडा विच फाइनेंशियल स्ट्रेस के लिए लीगल ऑप्शंस अवेलेबल ने थ्रू द इंसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाने विच हेल्प करते हैं। इस प्रोसेस नाल तुसी अपनी फाइनेंशियल सिचुएशन नू कंट्रोल विच ले आ सकते हो ते अगला सही स्टेप प्लान कर सकते हो। ज्यादा इन्फॉर्मेशन लिए अज ही कॉल करो 416-518-3200 416-518-3200।
1: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
2: ਹਾਂ ਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
3: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
2: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
4: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
2: ਅੱਛਾ ਜੀ,
5: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।

ਅਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਣ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਗਾਜ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ CHLO ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਸਾਨੂੰ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਮੁਸਕਰਾਹਟ ਚਿਹਰੇ ਦਾ ਪਾਠ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ AM 530 ਨਾਲ ਤੁਸੀਂ ਜੁੜੇ ਹੋ ਸਵੇਰ ਤੋਂ ਲੈ ਕੇ ਰਾਤ ਤੱਕ 24 ਘੰਟੇ ਦੇ ਸਟੇਸ਼ਨ ਦੇ ਵਿੱਚ ਰੇਡੀਓ ਆਵਾਜ਼ ਨੂੰ 910 ਦੇ ਵਿੱਚ ਤੁਸੀਂ ਸੁਣਦੇ ਹੋ ਜਿੱਥੇ ਰਸ਼ ਆਵਰ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਕੰਮ ਵੱਲ ਚੱਲਦੇ ਹੋ ਮੈਕਸੀਮਮ ਡਰਾਈਵਿੰਗ ਟਾਈਮ ਪੀਰੀਅਡ ਉੱਥੇ ਵੀਕਐਂਡ ਦੇ ਉੱਤੇ 10 ਤੋਂ 1 ਲਗਾਤਾਰ 3 ਘੰਟੇ ਬਿਜ਼ੀਐਸਟ ਟਾਈਮ ਆਫ ਦਾ ਵੀਕਐਂਡ ਜਿਹੜਾ ਹੁੰਦਾ ਜਿਹਦੇ ਤੁਸੀਂ ਕਿਸੇ ਦੇ ਫੰਕਸ਼ਨ 'ਤੇ ਜਾਣਾ ਗੁਰਦੁਆਰੇ ਮੰਦਰ ਮਸਜਿਦ ਜਾਂ ਡਾਕਟਰਸ ਜਾਂ ਕਿਸੇ ਵੀ ਅਪੋਇੰਟਮੈਂਟ 'ਤੇ ਜਾਣਾ ਜਾਂ ਗਰੋਸਰੀ ਕਰਨ ਜਾਣਾ 10 ਤੋਂ 1 ਦੇ ਵਿੱਚ ਸੈਟਰਡੇ ਦੇ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਹੋ ਵੱਡੀ ਕਰਾਊਡ ਅਤੇ ਵੱਡਾ ਏਰੀਆ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਈਸਟ ਵੈਸਟ ਸਾਊਥ ਨੌਰਥ ਦੇ ਵਿੱਚ AM 530 ਤੁਹਾਨੂੰ ਸਰਵ ਕਰ ਰਹੀ ਹੈ US ਅਤੇ ਕੈਨੇਡਾ ਦੇ ਵਿੱਚ ਅਤੇ ਅੱਜ ਦੀਆਂ ਕੁਝ ਖਬਰਾਂ ਕੁਝ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਕੁਜ਼ਮਾ ਜਿਹਦੇ ਉੱਪਰ ਯੂਨਾਈਟਿਡ ਸਟੇਟ ਅਮੈਰੀਕਾ ਔਰ ਮੈਕਸੀਕੋ ਦਾ ਇੱਕ ਡੀਲ ਹੈ ਥੋੜ੍ਹੀ ਜਿਹੀ ਵਿਸਤਾਰ 'ਚ ਉਹਦੇ 'ਤੇ ਵੀ ਗੱਲ ਕਰੂੰਗਾ ਕੱਲ੍ਹ ਲਾਸਟ ਡੇਟ ਦੇ ਨੇੜੇ ਤੇੜੇ ਆਪਾਂ ਪਹੁੰਚ ਚੁੱਕੇ ਹਾਂ ਅਤੇ ਤੁਸੀਂ ਸੁਣਦੇ ਰਹੋਗੇ ਪਰ ਉਸ ਤੋਂ ਪਹਿਲਾਂ ਸ਼ੇਰਜੰਗ ਸਿੰਘ ਰਾਣਾ ਅਤੇ ਇੱਕ ਇਨਫੋਰਮੇਸ਼ਨ ਜੋ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਜਿਸ ਦੇ ਤਹਿਤ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਤੇ ਉਹ ਪ੍ਰੋਬਲਮ ਦੇ ਵਿੱਚ ਨੇ ਅਤੇ ਉਹ ਕੀ ਬੈਨੀਫਿਟ ਲੈ ਸਕਦਾ ਸ਼ੇਰਜੰਗ ਸਿੰਘ ਰਾਣਾ ਔਨ ਏਅਰ ਜੀ ਜਨਾਬ ਤੁਸੀਂ ਔਨ ਏਅਰ
1: ਅਮਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਫੈਡਰਲ ਗਵਰਨਮੈਂਟ ਹੈਲਪ ਕਰ ਰਹੀ ਉਹਨਾਂ ਸਭ ਲੋਕਾਂ ਦੀ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ ਸੋ ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਸਾਨੂੰ ਡਾਕਟਰ ਤੋਂ ਇੱਕ ਫਾਰਮ ਸਾਈਨ ਕਰਵਾਉਣਾ ਹੁੰਦਾ ਤੇ ਉਸ ਤੋਂ ਬਾਅਦ ਆਪਾਂ CRA ਨੂੰ ਭੇਜਾਂਗੇ ਤੇ 2 ਮਹੀਨੇ ਬਾਅਦ ਉਹ ਸਰਟੀਫਿਕੇਟ ਇਸ਼ੂ ਹੋ ਜਾਂਦਾ ਸੋ ਅਗਰ ਤੁਹਾਨੂੰ ਵੀ ਲੱਗਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਡੈਫੀਨੇਟਲੀ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ ਐਂਡ ਅਗਰ ਆਪਣਾ ਜਿਹੜਾ ਇਸ਼ੂ ਹੈਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੈਗਾ ਤੇ ਗਵਰਨਮੈਂਟ ਅਲਾਓ ਕਰਦੀ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਜਿਹੜਾ ਹੈਗਾ ਹੁਣ ਰਿਕਵਰ ਕਰ ਸਕਦੇ ਹਾਂ ਅਗਰ ਕੋਈ ਪਰਸਨ ਅਨਏਬਲ ਟੂ ਪਰਫੋਰਮ ਜਿਹੜੀ ਉਹਨਾਂ ਦੀ ਡੇਲੀ ਐਕਟੀਵਿਟੀ ਉਹ ਕਰਨ ਦੇ ਵਿੱਚ ਅਗਰ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਜਿੱਦਾਂ ਵਿਜ਼ਨ ਦਾ ਹੋ ਗਿਆ ਸਪੀਕਿੰਗ ਹੀਅਰਿੰਗ ਡਰੈਸਿੰਗ ਵਾਕਿੰਗ ਫੀਡਿੰਗ ਤੇ ਆਪਾਂ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਹਰੇਕ ਸਟੈਪ ਤੇ ਆਪਾਂ ਤੁਹਾਡੀ ਹੈਲਪ ਕਰਾਂਗੇ 416-910-9000 416-910-9000 ਵੈਬਸਾਈਟ ਹੈ punjabinsurance.ca ਸੋ ਬੇਸਿਕਲੀ ਜਿਹੜੀ ਇਹ ਗ੍ਰਾਂਟ ਹੈ ਇਹ ਗਵਰਨਮੈਂਟ ਉਹਨਾਂ ਸਭ ਲੋਕਾਂ ਨੂੰ ਦੇਣਾ ਚਾਹੁੰਦੇ ਨੇ ਜਿਨ੍ਹਾਂ ਦੀ ਉਮਰ 49 ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਗ੍ਰਾਂਟ ਦਿੱਤੀ ਜਾ ਰਹੀ ਕਿਉਂਕਿ ਜਿਹੜੇ ਲੋਕ ਤਾਂ ਹੈਲਦੀ ਨੇ ਕੰਮ ਕਾਰ ਕਰਕੇ ਆਪਾਂ ਆਪਣੀਆਂ ਹੋਰ ਕੁਛ ਵੀ ਸੇਵਿੰਗ ਜਿਹੜੀਆਂ ਕਰ ਸਕਦੇ ਹਾਂ ਪਰ ਜਿਹੜੇ ਲੋਕ ਆਲਰੇਡੀ ਡਿਸੇਬਲ ਹੈਗੇ ਨੇ ਸੋ ਡੈਫੀਨੇਟਲੀ ਉਹਨਾਂ ਨੂੰ ਪੈਸੇ ਦੀ ਜ਼ਿਆਦਾ ਰਿਕੁਆਇਰਮੈਂਟ ਐਂਡ ਕਾਫੀ ਚੀਜ਼ਾਂ ਨੇ ਜਿਹੜੀਆਂ ਸਾਡੇ ਹੈਲਥ ਕਾਰਡ ਦੇ ਵਿੱਚ ਵੀ ਕਵਰ ਨਹੀਂ ਹੁੰਦੀਆਂ ਈਵਨ ਕਾਫੀ ਇੱਥੇ ਬੱਚੇ ਨੇ ਜਿਹੜੇ ਸਪੈਸ਼ਲ ਨੀਡ ਵਾਲੇ ਨੇ ਕਾਫੀ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਜਾ ਰਹੀਆਂ ਜਾਂ ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ ਆਟਿਜ਼ਮ ਹੈ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਡਿਵੈਲਪਮੈਂਟਲ ਡਿਲੇ ਐਪੀਲੈਪਸੀ ਡਿਵੈਲਪਮੈਂਟਲ ਡਿਸੇਬਿਲਿਟੀਜ਼ ਕ੍ਰੋਨਿਕ ਕੋਈ ਕੰਡੀਸ਼ਨ ਹੈ MS ਦਾ ਇਸ਼ੂ ਹੈ ਕੋਰਨ ਡਿਜ਼ੀਜ਼ ਸਵੇਅਰ ਕੋਲਾਈਟਸ ਸਵੇਅਰ ਆਰਥਰਾਈਟਸ ਲਿਊਪਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੈਂਸਰ ਦਾ ਕੋਈ ਪੇਸ਼ੈਂਟ ਹੈ ਉਹਨਾਂ ਦਾ ਇਲਾਜ ਲੰਬਾ ਚੱਲ ਰਿਹਾ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਰ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗੁਲਕੋਮਾ ਸੋ ਕਾਫੀ ਲੰਬੀ ਲਿਸਟ ਹੈ ਜੋ ਤੁਸੀਂ ਕਾਲ
0: ਕਰ ਤਕਰੀਬਨ 90 ਤੋਂ ਵੱਧ ਕੈਟਾਗਰੀਜ਼ ਨੇ ਲਿਸਟ ਦੇ ਵਿੱਚ ਤੁਸੀਂ ਕਾਲ ਕਰਨੀ ਹੈ 416-910-9000 416-910-9000 416-910-9000 ਮੈਂ ਵੀ ਕਿਸੇ ਨੂੰ ਨੇਬਰ ਨੂੰ ਨੰਬਰ ਦਿੱਤਾ ਸੀ ਇਹਨਾਂ ਦਾ ਸੋ ਤੁਸੀਂ ਜਿੱਥੇ ਵੀ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਇਸ ਤਰ੍ਹਾਂ ਦੀ ਉਹ ਪ੍ਰੋਬਲਮ 'ਚ ਨੇ ਉਹ ਪਰਿਵਾਰ ਪ੍ਰੋਬਲਮ 'ਚ ਉਹਨਾਂ ਦੀ ਇਨਕਮ ਨਹੀਂ ਚੱਲ ਰਹੀ ਮੇਨ ਜੀ ਜਿਹੜਾ ਉਹਨੂੰ ਅਟੈਕ ਆ ਗਿਆ 2 ਵਾਰ ਅਤੇ ਨੰਬਰ ਵੰਡੀ ਚੱਲੋਗੇ 416-910-9000 ਥੈਂਕ ਯੂ ਸੋ ਮੱਚ ਔਰ ਹਮੇਸ਼ਾ ਕਹਿਣਾ ਹੁੰਦਾ ਮਹਿੰਗਾਈ ਨਾਲ ਦੁਸ਼ਮਣੀ ਜਿਹੜਾ ਹੈਗਾ ਉਹ ਲੈ ਸਕਦਾ ਤੁਹਾਡਾ ਪੋਲੀਟੀਸ਼ੀਅਨ ਨਹੀਂ ਜਿਹਨੂੰ ਤੁਸੀਂ ਚੁਣਿਆ ਮਹਿੰਗਾਈ ਦੇ ਖਿਲਾਫ ਜਿਹਨੂੰ ਤੁਸੀਂ ਚੁਣਿਆ ਕਿ ਚੀਜ਼ਾਂ ਰੀਜ਼ਨੇਬਲ ਮਿਲਣ ਜਿਹਨੂੰ ਤੁਸੀਂ ਚੁਣਿਆ ਕਿ ਉਹ ਤੁਹਾਡੇ ਲਈ ਕੰਮ ਕਰੂਗਾ ਪਰ ਆਉਂਦੀ ਸਾਰ ਉਹ ਕਾਰਪੋਰੇਟ ਕੰਪਨੀਜ਼ ਲਈ ਕੰਮ ਸ਼ੁਰੂ ਕਰ ਦਿੰਦੇ ਨੇ ਐਗਜ਼ਾਮਪਲ ਐਜ਼ ਅ ਡੈਗਫੋਰਡ ਇੰਸ਼ੋਰੈਂਸ ਕੰਪਨੀਜ਼ ਹੋ ਗਈਆਂ ਹੈਲਥ ਕੇਅਰ 'ਚ ਜਿਹੜੇ ਵੱਡੇ ਸੱਪ ਬੈਠੇ ਨੇ ਹੈਲਥ ਕੇਅਰ 'ਚ ਤੁਸੀਂ ਇੱਕ ਐਕਸਰੇ ਕਰਾਉਣ ਜਾਓ ਜਾਂ ਇੱਕ CT ਸਕੈਨ ਕਰਾਓ ਜੇ ਉਹੀ ਸੀ ਟੀ ਸਕੈਨ ਜਾਂ ਐਕਸਰੇ ਤੁਸੀਂ ਇੰਡੀਆ ਦੇ ਵਿੱਚ ਲੈਸ ਟੇਕ 2000 ਰੁਪੀਜ਼ ਦੇ ਕਰਾਉਂਦੇ ਹੈਗੇ ਹੋ, ਜਿਹੜੇ ਕਿ ਤੁਹਾਡੇ $100 ਦਾ ਆਈ ਡੋਂਟ ਨੋ, ਮਤਲਬ ਮੈਂ ਕੋਈ ਕੰਪੈਰੀਜ਼ਨ ਕਿਵੇਂ ਦੇਵਾਂ, ਮੈਂ$100 ਦੇ ਬੇਸਿਸ 'ਤੇ ਦੇ ਦਿੰਦਾ ਹੈਗਾ, ਬਈ $100 ਵੀ ਨਹੀਂ ਲੱਗਦਾ ਤੁਹਾਡਾ, $100 ਮਤਲਬ ਹੈਗਾ ਤਕਰੀਬਨ 6000 ਰੁਪਈਆ, ਹੈ ਨਾ, ਅਤੇ ਇੱਥੇ ਉਦੋਂ ਹੀ ਬਿੱਲ ਜਿਹੜੇ 13-13, 14-14 ਸੌ ਰੁਪਈਆ ਨੇ ਉਹ ਪ੍ਰਾਈਵੇਟਾਈਜ਼ ਕੀਤੇ ਹੋਏ ਨੇ, ਉਹਨਾਂ ਦੇ ਲਾਈਸੈਂਸ ਜਿਵੇਂ ਏਅਰਪੋਰਟ ਦੀਆਂ ਟੈਕਸੀਆਂ ਦੀਆਂ ਪਲੇਟਾਂ ਨਹੀਂ ਰੋਕਤੀਆਂ ਸੀ ਇਹਨਾਂ ਨੇ, ਊਬਰ ਨੇ ਆ ਕੇ ਉਹ ਲੌਬੀ ਤੋੜੀ ਸੀਗੀ, ਅਤੇ ਉਹ ਜਿਹੜੇ ਲਾਈਸੈਂਸ ਲਈ ਬੈਠੇ ਨੇ ਲੋਕ, ਲੈਬਸ ਖੋਲ੍ਹੀ ਬੈਠੇ ਨੇ, ਇਹ ਹੋਰ ਕਿਸੇ ਨੂੰ ਨਹੀਂ ਮਿਲ ਸਕਦੇ, ਤੁਸੀਂ ਸਿਰਫ ਟਰੱਕ ਚਲਾਓ ਜਿਹੜੇ ਤੁਸੀਂ ਸੁਣਦੇ ਪਏ ਹੋ ਮੈਨੂੰ, ਤੁਸੀਂ ਫੈਕਟਰੀਆਂ 'ਚ ਕੰਮ ਕਰੋ, ਤੁਸੀਂ ਸੜਕਾਂ ਦੇ ਉੱਤੇ ਕੰਮ ਕਰੋ, ਡਿਲੀਵਰੀਆਂ ਕਰੋ, ਤੁਸੀਂ ਤੁਹਾਡੇ ਵਾਸਤੇ ਕੁਛ ਨਹੀਂ ਹੈਗਾ, ਇਹ ਜਸਟ ਕੁਛ ਕਾਰਪੋਰੇਟਸ ਘਰ ਨੇ ਜਿਹੜੇ ਉਹਨਾਂ ਵਾਸਤੇ ਨੇ ਇਹ ਲੈਬਸ ਬਣਾਏ ਹੋਏ ਨੇ, ਅਤੇ ਇਹਨਾਂ ਦੀ ਮਨੋਪਲੀ ਆ, ਅਤੇ ਇਹ ਹੈਲਥ ਸਿਸਟਮ 'ਚ ਵੱਡੀ ਗਿਰਾਵਟ ਆ ਕਿ ਤੁਸੀਂ ਇੱਕ ਕੋਟਾ ਬਣਾ ਕੇ ਕਿਸੇ ਨੂੰ ਦੇ ਦਿੱਤਾ ਸਪੈਸ਼ਲ ਬੰਦਿਆਂ ਨੂੰ, ਅਤੇ ਉਹ ਜਦੋਂ ਤੁਹਾਡੇ ਫੰਡ ਰੇਜ਼ਿੰਗਸ ਹੁੰਦੇ ਨੇ ਉੱਥੇ ਮਹਿੰਗੀਆਂ ਮਹਿੰਗੀਆਂ ਟਿਕਟਸ ਖਰੀਦਦੇ ਨੇ, ਅਤੇ ਮਹਿੰਗੀਆਂ ਟਿਕਟਸ ਇਹ ਲੋਕ ਨਹੀਂ ਖਰੀਦ ਪਾਉਂਦੇ ਜਿਹੜੇ ਲੋਕ ਤੁਹਾਨੂੰ ਵੋਟਾਂ ਦਿੰਦੇ ਨੇ, ਵੋਟ ਦੇ ਕੇ ਸਰਕਾਰ ਬਣਾ ਦਿੰਦੇ ਨੇ ਤੁਹਾਡੀ, ਇਹ ਦਿਸ ਇਜ਼ ਆਲ ਹੈਪਨਿੰਗ ਵਿਦ ਅਸ। ਅਤੇ ਰੇਡੀ ਵਾਸ ਸੁਣ ਰਹੇ ਹੋ, ਮੈਂ ਫਰੈਸ਼ ਗਰੋਸਰੀ ਡਿਪੂ ਦੀ ਗੱਲ ਕਰਨ ਲੱਗਿਆ ਸੀ, ਫਰੈਸ਼ ਗਰੋਸਰੀ ਡਿਪੂ ਮਹਿੰਗਾਈ ਨਾਲ ਦੁਸ਼ਮਣੀ, ਸੁਣਿਓ ਆਈਟਮਸ, ਪਹੁੰਚਿਓ, ਵੱਡੇ ਸਟੋਰ ਨੇ $100 ਦਾ ਮੱਛੀ ਫਲਾਣੇ ਦਾ ਆਹ ਟਮਕਾਣਾ ਛੱਡ ਕੇ, ਟੋਟਲ ਰੀਅਲ ਸੇਵਿੰਗਸ ਦਾ ਨਾਮ ਹੈ ਫਰੈਸ਼ ਗਰੋਸਰੀ ਡਿਪੂ। ਜਨਾਬ ਤੁਸੀਂ ਆਉਂਦੇ ਹੋ?
2: ਹਾਂਜੀ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਲੌਂਗ ਵੀਕਐਂਡ ਆ, ਪਲਾਨ ਹੋਣੇ ਆ ਸਾਰਿਆਂ ਦੇ ਬਾਹਰ ਜਾਣ ਵਾਸਤੇ, ਤੇ ਸਾਡੇ ਕੋਲੇ ਆਊਟਿੰਗ ਵਾਸਤੇ ਸਨੈਕਸ ਦੇ ਉੱਤੇ ਇੰਨੀਆਂ ਸੋਹਣੀਆਂ ਸੋਹਣੀਆਂ ਡੀਲ ਲੱਗੀਆਂ ਹੋਈਆਂ। ਬਿਕਾਨੋ ਦੇ ਸਨੈਕਸ ਤੁਸੀਂ ਲੈ ਕੇ ਜਾ ਸਕਦੇ ਹੋ ਸਿਰਫ 299 ਦੇ ਵਿੱਚ, ਯਾਨੀ ਕਿ 350 ਗ੍ਰਾਮ ਦੇ ਸਨੈਕਸ ਜਿਹੜੇ ਆ 299 ਚ ਤੁਸੀਂ ਲੈ ਕੇ ਜਾ ਸਕਦੇ ਹੋ। ਰਸ ਲੈ ਕੇ ਜਾ ਸਕਦੇ ਹੋ ਜੀ 399 ਦੇ ਵਿੱਚ, 600 ਗ੍ਰਾਮ ਦੇ ਜਿਹੜੇ ਪੈਕ ਆ, 700 ਗ੍ਰਾਮ ਦੇ ਪੈਕ ਆ, ਜਿਹੜੇ ਕਿ ਮਿਨੀਮਮ $6-6 ਦੇ ਲੱਗੇ ਆ ਜੀ, ਸਿਰਫ $399 ਮਤਲਬ $4 ਦੇ ਵਿੱਚ ਤੁਹਾਨੂੰ ਮਿਲਣਾ। ਸੋ $2-2 ਆਫ ਨੇ ਜੀ ਹਰ ਚੀਜ਼ ਦੇ ਵਿੱਚ। ਡਾਬਰ ਦੇ ਜੂਸਿਸ ਸਿਰਫ $2 ਦੇ ਵਿੱਚ, ਤੁਸੀਂ 1 ਲੀਟਰ ਦਾ ਕੋਈ ਵੀ ਆਪਣੀ ਪਸੰਦ ਦਾ ਲੈ ਕੇ ਜਾ ਸਕਦੇ ਹੋ, ਜਿਹਦੇ ਚ ਅਲਫਾਂਸੋ ਮੈਂਗੋ, ਆਮ ਪੰਨਾ, ਹੋਰ ਬਹੁਤ ਸਾਰੇ ਫਲੇਵਰ ਨੇ। ਇਹਦੋਂ ਇਲਾਵਾ ਤੁਸੀਂ ਆਟਿਆਂ ਦੀ ਡੀਲ ਦੇਖਣੀ ਹੈ ਤਾਂ ਆਟਿਆਂ ਦੀ ਡੀਲ ਦੇ ਵਿੱਚ ਗੋਲਡਨ ਟੈਂਪਲ ਆਟਾ, ਜਿਹਦਾ ਪ੍ਰਾਈਜ਼ ਹਮੇਸ਼ਾ ਹੀ $20-21 ਹੁੰਦਾ ਜੀ, ਸਿਰਫ $16.5 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਦੀਪ ਵੇਸਣ 4 ਪਾਉਂਡ ਦਾ ਬੈਗ, ਜਿਹੜਾ ਕਿ ਮਿਨੀਮਮ $6.5-$7 ਦਾ ਬੈਗ ਬਾਹਰ ਮਿਲ ਰਿਹਾ ਜੀ, ਉਹ ਤੁਹਾਨੂੰ ਮਿਲਣਾ ਸਿਰਫ $5 ਦੇ ਵਿੱਚ ਫਰੈਸ਼ ਗਰੋਸਰੀ ਡੀਪੂ ਦੇ ਉੱਤੇ। ਤਾਜ ਮਹਿਲ ਟਾਟਾ ਟੀ ਚਾਏ, ਜਿਹੜੀ ਕਿ ਮਿਨੀਮਮ $15-16 ਦਾ ਜਿਹੜਾ ਤੁਹਾਨੂੰ ਬਾਹਰ ਮਿਲਦਾ ਜੀ, 900 ਗ੍ਰਾਮ ਦਾ ਬਾਕਸ, ਤੁਹਾਨੂੰ ਸਿਰਫ $13 ਦੇ ਵਿੱਚ। ਸੋ ਸੈਂਟਾਂ ਦੇ ਵਿੱਚ ਨਹੀਂ, ਡਾਲਰਾਂ ਦੇ ਵਿੱਚ ਜਿਹੜੀ ਸੇਵਿੰਗ ਹੁੰਦੀ ਹੈ ਜੀ ਤੁਹਾਡੀ, ਉਹ ਹਮੇਸ਼ਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਹੁੰਦੀ ਹੈ। ਇਹਦੋਂ ਇਲਾਵਾ ਦਾਲਾਂ ਜਿਹੜੀਆਂ ਜੀ, $3.5 ਤੋਂ 4 ਪਾਉਂਡ ਦਾ ਬੈਗ ਸ਼ੁਰੂ ਹੋ ਜਾਂਦਾ ਹੈ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਵੀ ਬਹੁਤ ਸਾਰੀਆਂ ਡੀਲਸ ਨੇ, ਘਿਓ ਹਮੇਸ਼ਾ ਹੀ ਸਸਤਾ ਲੱਗਿਆ ਹੁੰਦਾ ਜੀ, ਨਾਨਕ ਬਰਾੜ, ਵੇਰਕਾ, ਜਿਹੜਾ ਮਰਜ਼ੀ ਘਿਓ ਲੈ ਜਾਓ, ਤੁਹਾਨੂੰ $24.99 ਦਾ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸੋ ਬਹੁਤ ਬਹੁਤ ਬਹੁਤ ਅਮੇਜ਼ਿੰਗ ਡੀਲਸ ਨੇ। ਤੁਸੀਂ ਪਹੁੰਚਣਾ ਕਿੱਥੇ ਹੈ ਜੀ? 2 ਲੋਕੇਸ਼ਨ ਆ, 31 ਸਟੀਪਲ ਵੋਸ਼ ਐਵਨਿਊ ਬ੍ਰੈਂਪਟਨ ਦੇ ਉੱਤੇ। ਫੋਨ ਨੰਬਰ ਹੈਗਾ ਜੀ 905-458-1300, 905-458-1300। ਸੈਕਿੰਡ ਲੋਕੇਸ਼ਨ ਡਰਹਮ ਦੇ ਵਿੱਚ 1618 ਡੰਡਾਸ ਸਟਰੀਟ ਈਸਟ ਵਿਟਬੀ। ਫੋਨ ਨੰਬਰ ਹੈਗਾ 905-556-1651, 905-556-1651। ਸੋ ਕੱਲ੍ਹ ਦਾ ਦਿਨ ਕੈਨੇਡਾ ਡੇ ਤੇ ਅਸੀਂ ਓਪਨ ਹਾਂ ਜੀ, ਸੋ ਜ਼ਰੂਰ ਪਹੁੰਚਿਓ ਔਰ ਵਿਜ਼ਿਟ ਕਰਿਓ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਭਾਅ ਜੀ,
0: ਥੈਂਕ ਯੂ ਸੋ ਮਚ। ਔਰ ਤੁਸੀਂ ਜ਼ਰੂਰ ਵਿਜ਼ਿਟ ਕਰੋ, 2 ਲੋਕੇਸ਼ਨ ਨੇ। ਅਗਰ ਤੁਸੀਂ ਮਾਰਕਮ, ਸਕਾਰਬਰੋ, ਪਿਕਰਿੰਗ, ਏਜੈਕਸ, ਵਿਟਬੀ ਦੇ ਏਰੀਏ ਚੋਂ, ਔਸ਼ਵਾ ਜਾਂ ਬੋਮਨਵਲ ਜਾਂ ਉਹਨਾਂ ਦੇ ਆਸ ਪਾਸ ਦੇ ਪਿੰਡਾਂ ਸ਼ਹਿਰਾਂ 'ਚ, ਤੁਹਾਡੇ ਲਈ ਉਹ ਕੀਮਤਾਂ ਅਤੇ ਓਨੀ ਵੱਡੀ ਸਟੋਰ ਤੁਸੀਂ ਪਹਿਲੀ ਵਾਰ ਦੇਖੋਗੇ, ਅਤੇ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਪਹੁੰਚੋਗੇ ਥਿਕਸਨ ਐਂਡ ਡੰਡਾਸ ਦੇ ਕੋਰਨਰ ਦੇ ਉੱਤੇ। ਅਤੇ ਦੂਸਰੀ ਲੋਕੇਸ਼ਨ ਜਿਹੜੀ ਹੈਗੀ ਆ ਜੋ ਪਟੋਸਾ ਡਰਾਈਵ, ਸੋਰੀ ਮਾਫੀ ਚਾਹੂੰਗਾ, ਪਟੋਸਾ ਕਹਿ ਦਿੱਤਾ, ਅਤੇ ਬ੍ਰੈਂਪਟਨ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ ਜੋ ਟੋਰਬਨ ਰੋਡ ਆ ਨੌਰਥ ਨੂੰ ਫਰੋਮ ਬਵੇੜ, ਅਤੇ ਪਹਿਲੇ ਜਿਹੜੇ ਲਾਈਟਸ ਨੇ ਪੀਟਰ ਰੋਬਰਟਸਨ ਉਹਨੂੰ ਕ੍ਰੋਸ ਕਰਦੇ, ਸੈਕਿੰਡ ਲਾਈਟ ਦੇ ਉੱਤੇ ਲੈਫਟ ਹੈਂਡ ਦੇ ਉੱਤੇ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਲੋਕੇਸ਼ਨ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਇਸ ਸਮੇਂ ਸੰਤੋਸ਼ ਮੈਂ ਨਾ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਸੁਣ ਰਹੇ ਹੋ
3: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
4: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ। ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699 TAWAKitchen.ca। ਔਰ ਤੁਸੀਂ ਮੈਜੋਰਿਟੀ ਰੈਸਟੋਰੈਂਟਸ 'ਚ ਜਾਓਗੇ ਨਾ, ਆਲਵੇਜ਼ ਆਸਕ ਦੈਮ, ਉਹਨਾਂ ਦੇ ਡੋਰ ਦੇ ਉੱਤੇ ਇੱਕ ਚੀਜ਼ ਕਰਕੇ ਦੇਖਿਓ ਮੇਰੇ ਕਹੇ 'ਤੇ। ਉਹ ਕੀ ਕਹਿਣਾ ਕਿ ਤੁਸੀਂ ਕਹਿਣਾ ਕਿ ਤੁਸੀਂ ਨਾ ਤੁਹਾਡੇ ਅੰਦਰ ਵਾਕ ਇਨ ਫਰੀਜ਼ਰਸ ਹੈਗੇ ਨੇ, ਵਾਕ ਇਨ ਫਰੀਜ਼ਰ। ਜੇ ਉਹ ਕਹਿਣਗੇ ਹਾਂਜੀ ਵਾਕ ਇਨ ਫਰੀਜ਼ਰ ਹੈਗਾ ਅੰਦਰ, ਤਾਂ ਇਹਦਾ ਮਤਲਬ ਆ ਜਿਹੜੀ ਤੁਸੀਂ ਦਾਲ ਖਾਣ ਲੱਗੇ ਹੋ ਨਾ, ਉਹ ਸ਼ੈਫ ਨੇ ਅੱਜ ਬਣਾਈ ਹੈ। ਅੱਜ ਤੋਂ ਲੈ ਕੇ 20 ਦਿਨ ਤੱਕ ਜਿਹੜਾ ਪੂਰਾ ਢੋਲ ਭਰ ਕੇ ਬਣਾ ਕੇ ਰੱਖਿਆ, ਡਰੰਮ ਭੜਾ ਕੇ, ਉਹ ਤੁਹਾਨੂੰ 20 ਦਿਨ ਤੱਕ ਸਰਵ ਕਰੀ ਜਾਣਾ। ਫਰੀਜ਼ਰ ਦੀ ਤਾਂ ਜ਼ਰੂਰਤ ਪੈਂਦੀ ਹੁੰਦੀ। ਤੁਸੀਂ ਕਦੇ ਕਦੇ ਸਬਜ਼ੀ ਫਰੀਜ਼ ਕਰਕੇ ਜੇ ਖਾਧੀ ਆ, ਦੈਨ ਗੋ ਐਂਡ ਈਟ ਦਿਅਰ, ਜਾਓ ਅਤੇ ਉੱਥੇ ਜਾ ਕੇ ਖਾਓ ਜਿੱਥੇ ਤੁਸੀਂ ਖਾਂਦੇ ਪਏ ਹੋ। ਜੇ ਉਹ ਕਹਿੰਦੇ ਨੇ ਕਿ ਵਾਕ ਇਨ ਫਰੀਜ਼ਰ ਹੈ, ਇਹਦਾ ਮਤਲਬ ਕਿ ਸਬਜ਼ੀਆਂ ਵਾਕ ਇਨ ਫਰੀਜ਼ਰ ਦੇ ਵਿੱਚ ਜਾ ਰਹੀਆਂ ਨੇ। ਤੁਹਾਡਾ ਪੇਟ ਰੈਂਟ 'ਤੇ ਨਹੀਂ, ਤੁਹਾਡਾ ਆਪਣਾ ਕੁਦਰਤ ਦਾ ਦਿੱਤਾ ਹੋਇਆ ਅੰਗ ਆ, ਅਤੇ ਬਿਮਾਰੀਆਂ ਜਿੰਨੀਆਂ ਵੀ ਪੈਦਾ ਹੁੰਦੀਆਂ ਪੇਟ ਤੋਂ ਸਟਾਰਟ ਹੁੰਦੀਆਂ ਨੇ। ਤਵਾ ਕਿਚਨ ਕਹਿੰਦਾ ਕਿ ਟੇਸਟ ਢਾਬੇ ਵਰਗਾ, ਪਰ ਪ੍ਰੈਪਰੇਸ਼ਨ ਘਰ ਵਰਗੀ, ਯਾਨੀ ਕਿ ਪ੍ਰੈਪਰੇਸ਼ਨ ਘਰ ਵਾਂਗੂ ਸਾਫ਼ ਸੁਥਰੀ ਅਤੇ ਯਕੀਨਨ ਫਰੈਸ਼। ਇਹੋ ਜਿਹਾ ਰੈਸਟੋਰੈਂਟ ਆ ਜਿੱਥੇ ਹਰ ਰੋਜ਼ ਸਾਰਾ ਖਾਣਾ ਜ਼ੀਰੋ ਤੋਂ ਉੱਪਰ ਤੱਕ ਬਣਦਾ। ਯਾਨੀ ਕਿ ਅਗਰ ਤੁਸੀਂ ਰੈਸਟੋਰੈਂਟ ਰਨ ਕਰ ਰਹੇ ਹੋ, ਮੈਂ ਤੁਹਾਡੇ ਕੋਲ ਗਾਹਕ ਦੇ ਤੌਰ 'ਤੇ ਆ ਰਿਹਾ, ਤੁਹਾਨੂੰ ਮਹਿੰਗਾ ਪੈ ਰਿਹਾ ਮੈਨੂੰ ਸਮਾਨ ਵੇਚਣਾ, ਕਿਉਂਕਿ ਤੁਸੀਂ ਰੋਜ਼ ਬਣਾਉਣ 'ਤੇ ਉਨੀ ਲੇਬਰ ਖਰਚਦੇ ਪਏ ਹੋ, ਅਤੇ ਜਿੰਨੀ ਫਰੀਜ਼ਰਸ ਦੇ ਵਿੱਚ ਸਮਾਨ ਪਏਗਾ ਉਨੀ ਹੀ ਲੇਬਰ ਬਚੂਗੀ। ਰੋਜ਼ ਰੋਜ਼ ਕੰਮ ਨਹੀਂ ਕਰਾਉਣਾ ਪਊ, ਘੱਟ ਬੰਦੇ ਚਾਹੀਦੇ ਹੋਣਗੇ। ਦੈਟਸ ਆਲ ਅਬਾਊਟ ਦਾ ਅੰਡਰਸਟੈਂਡਿੰਗ, ਤੁਸੀਂ ਸਮਝਣਾ ਹੈਗਾ। ਜਿਹੜਾ ਤੁਹਾਨੂੰ ਕੋਈ ਕਹਿੰਦਾ 10 ਰੁਪਏ 'ਚ ਖਿਲਾ ਦਾਂਗੇ, ਆ ਜੋ 8 ਰੁਪਏ 'ਚ ਖਿਲਾ ਦਾਂਗੇ, ਉਹਨਾਂ ਨੂੰ ਬਿਜ਼ਨਸ ਨਹੀਂ ਕਰਨਾ ਹੁੰਦਾ, ਨਵੇਂ ਆਏ ਨੇ, ਅਤੇ ਉਹਨਾਂ ਨੇ ਤੁਹਾਨੂੰ ਉਹੋ ਜਿਹਾ ਹੀ ਖਿਲਾਉਣਾ ਜਿਹੋ ਜਿਹਾ ਵੇਚਦੇ ਪਏ ਹੋ। ਅਗਰ ਪ੍ਰੋਫੈਸ਼ਨਲ ਅਤੇ ਸਿੱਕੇ ਬਣ, ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹਾ ਕੰਮ ਹੋਵੇ ਜਿਹੜੇ ਸ਼ੈਫ ਟੇਕ ਕੇਅਰ ਆਪ ਕਰਨ, ਸ਼ੈਫ ਚਰਨਪ੍ਰੀਤ ਬੇਨਾ। ਚਰਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਕੀ ਹਾਲ ਚਾਲ ਤੁਹਾਡੇ?
5: ਬਹੁਤ ਵਧੀਆ ਚੜ੍ਹਦੀ ਕਲਾ ਜੀ। ਸੋਨੀ ਜੀ ਸਵੇਰ ਹੈਗੀ ਹੈ, ਧੁੱਪ ਨਿਕਲੀ ਹੋਈ ਹੈ।
0: ਹਾਂਜੀ,
5: ਮੌਸਮ ਤਾਂ ਹੈਗਾ ਜੀ ਬਿਲਕੁਲ ਘੁੰਮਣ ਵਾਲਾ।
0: ਹਾਂਜੀ, ਲੋਕ ਜਿਹੜੇ ਨਾਲ ਲੈ ਕੇ ਜਾਣੇ ਚਾਹੁੰਦੇ ਹੋਣ ਤੁਹਾਡੇ ਜਾਣ ਤੋਂ ਪਹਿਲਾਂ, ਕਿ ਜਾਂਦੇ ਹੋਏ ਜੀ ਆਪਾਂ ਦਾਰਾ ਸਿੰਘ ਪਰੌਂਠੇ ਬਣਵਾ ਕੇ, ਮੈਨੂੰ ਯਾਦ ਆ ਅਸੀਂ ਸਡਬਰੀ ਗਏ ਸੀ, ਸਡਬਰੀ ਤੋਂ ਅੱਗੇ ਟਿਮਿਨਸ ਵੀ ਗਏ ਸੀਗੇ। ਟਿਮਿਨਸ 6.5-7 ਘੰਟੇ ਲੱਗਦੇ ਨੇ। ਅਸੀਂ ਇਹਨਾਂ ਕੋਲੋਂ ਦਾਰਾ ਸਿੰਘ ਪਰੌਂਠੇ ਬਣਵਾਏ ਅਤੇ ਅਸੀਂ ਇਹਨਾਂ ਤੋਂ ਚਾਹ ਲਈ। ਪਹਿਲੀ ਬ੍ਰੇਕ ਅਸੀਂ ਬੈਰੀ ਲੈ ਲਈ ਸੀ, ਕਿਉਂਕਿ ਘਰੋਂ ਇੱਦਾਂ ਹੀ ਚੱਲੇ ਸੀ, ਤੜਕੇ ਚੱਲੇ ਸੀ। ਦੂਸਰੀ ਬ੍ਰੇਕ ਅਸੀਂ ਸਡਬਰੀ ਕ੍ਰੋਸ ਕਰਕੇ ਫਿਰ ਲਈ ਅਤੇ ਉੱਥੇ ਇੱਕ ਟਿਮ ਹੌਟਨਸ ਤੋਂ ਚਾਹ ਫੜੀ। ਫੜ ਕੇ ਚਾਹ ਨਾਲ ਇਹਨਾਂ ਦੇ ਪਰੌਂਠੇ ਖਾਧੇ। ਨਾਲ ਜਿਹੜੇ ਉਹ ਟਿਮ ਹੌਟਨਸ ਦੇ ਪੰਜਾਬੀ ਕੰਮ ਕਰਦੇ ਸੀ ਉੱਥੇ, 3 ਜਣੇ, ਉਹਨਾਂ ਨੂੰ ਪਰੌਂਠੇ ਖਿਲਾਏ ਅਤੇ ਉਹ ਕਹਿਣ ਕਿ ਬਾਈ ਜੀ ਇਹ ਫੂਡ ਸਡਬਰੀ ਲਿਆਓ। ਇਹਨਾਂ ਦੀ ਸਡਬਰੀ ਵੀ ਲੋਕੇਸ਼ਨ ਉੱਥੇ ਚੱਲ ਰਹੀ ਸੀ ਜਿਹੜਾ ਫੂਡ ਟਰੱਕ ਦੇ ਉੱਤੇ, ਹੈ ਨਾ। ਅਤੇ ਉਹ ਕਹਿੰਦੇ ਬਾਈ ਜੀ ਇੱਥੇ ਸਡਬਰੀ ਦੇ ਨੇੜੇ ਲੈ ਕੇ ਆਓ, ਕੋਈ ਇਹੋ ਜਿਹੀ ਲੋਕੇਸ਼ਨ 'ਚ ਤਾਂ ਬੜਾ ਸਵਾਦ ਲੱਗਿਆ, ਆਹ ਤਾਂ ਟੇਸਟ ਹੀ ਨਹੀਂ ਸਾਨੂੰ ਇੱਥੇ ਮਿਲਦਾ ਹੈਗਾ, ਆਹ ਤਾਂ ਜਮਾਂ ਹੀ ਐਂ ਲੱਗਿਆ ਤੁਸੀਂ ਕਿਹਾ ਕਿ ਰੈਸਟੋਰੈਂਟ ਦਾ ਸਾਨੂੰ ਲੱਗਿਆ ਘਰ ਦੇ ਬਣਾਏ ਹੋਏ ਪਰੌਂਠੇ ਮੰਗੋ ਨੇ। ਸੋ ਦਾਰਾ ਸਿੰਘ ਪਰੌਂਠਾ ਜ਼ਰੂਰ ਤੁਸੀਂ ਟਰਾਈ ਕਰਨਾ, ਜਿਹੜਾ ਕਿ ਕੈਨੇਡੀਅਨ ਸਟੀਲ ਦੇ ਉੱਪਰ ਸਪੈਸ਼ਲ 'ਤੇ 2-4 10 ਦੇ ਉੱਤੇ ਡੀਲ ਚੱਲਦੀਆਂ ਪਈਆਂ। ਅਤੇ ਨਾਲ ਤੁਸੀਂ ਜਿਹੜਾ ਹੈਗਾ ਕੇਟਰਿੰਗ ਕਰਾਉਣੀ ਆ, ਕੇਟਰਿੰਗ ਦੇ ਵਿੱਚ ਕੋਈ ਵੀ ਫੂਡ ਤੁਹਾਡੇ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਤੁਹਾਡਾ ਨਹੀਂ ਬਣਿਆ ਹੋਊਗਾ, 1 ਘੰਟਾ ਤੋਂ ਵੱਧ ਦਾ ਟਾਈਮ ਨਹੀਂ ਹੋਇਆ ਹੋਊਗਾ। ਜਿਹੜਾ ਵੀ ਫੂਡ ਤੁਸੀਂ ਖਾਓਗੇ 1 ਘੰਟਾ ਪਹਿਲਾਂ ਉਹ ਤਿਆਰ ਹੋਇਆ ਹੋਊਗਾ ਕੇਟਰਿੰਗ ਦੇ ਵਿੱਚ। ਸੋ ਤੁਸੀਂ 1 ਘੰਟਾ ਪਹਿਲਾਂ ਬਣੇ ਫਰੈਸ਼ ਚੀਜ਼ ਖਾਓਗੇ ਨਾ, ਤਾਂ ਆਪਣੇ ਆਪ ਤੁਹਾਡਾ ਨੰਬਰ ਜਿਹੜਾ ਅੱਗੇ ਅੱਗੇ ਜਾਂਦਾ। ਜਾਂ ਵੀ ਤੁਹਾਡੇ ਕੋਲ ਲੋਕ ਕਿੰਨੇ ਕੁ ਨੇ ਜਿਹੜੇ ਇੱਕ ਦੂਜੇ ਤੋਂ ਪੁੱਛ ਕੇ ਕੇਟਰਿੰਗ ਕਰਾ ਰਹੇ ਨੇ?
5: ਹਾਂਜੀ, ਸਾਡੇ ਜਿੰਨੇ ਵੀ ਕੇਟਨਸ ਹੈਗੇ ਆ 90% ਰੈਫਰੈਂਸ ਬੇਸਡ ਹੈਗੇ ਆ ਜੀ। ਬੈਕ ਟੂ ਬੈਕ ਕਸਟਮਰਸ ਆਉਂਦੇ ਨੇ ਤੇ ਅੱਗੇ ਰੈਫਰ ਵੀ ਕਰਦੇ ਨੇ ਤੇ ਆਪ ਵੀ, ਮੈਨੂੰ ਲੱਗਦਾ ਹੈ ਜਿੰਨੇ ਵੀ ਕਸਟਮਰ ਮੇਰੇ ਕੋਲ 3 ਸਾਲ ਪੁਰਾਣੇ ਪਹਿਲਾਂ ਤੋਂ ਜੁੜੇ ਹੋਏ ਨੇ, ਆਪ ਵੀ 5-5, 6-6 ਵਾਰ ਕੇਟਰਿੰਗ ਕਰਾ ਚੁੱਕੇ ਨੇ, ਕਹਿੰਦੇ ਵਾਕਈ ਜੋ ਸਰਵਿਸ ਮਿਲੀ ਹੈ, ਜੋ ਟੇਸਟ ਮਿਲਿਆ ਹੈ, ਜਿਹੜੀ ਕੁਆਂਟਿਟੀ ਮਿਲੀ ਹੈ, ਹੋਰ ਸਾਨੂੰ ਕਦੇ ਵੀ ਨਹੀਂ ਕਿੱਥੇ ਮਿਲੀ, ਇੱਕੋ ਇੱਕ ਜਗ੍ਹਾ ਤੇ ਮਿਲੀ ਹੈ, ਤਵਾ ਕਿਚਨ ਤੇ। ਕੱਲ ਕੈਨੇਡਾ ਡੇ ਹੈਗਾ, ਕੋਈ ਵੀ ਤੁਹਾਡਾ ਕੋਈ ਛੋਟਾ ਇਵੈਂਟ ਹੈ, ਛੋਟੀ ਗੈਦਰਿੰਗ ਕਰਨ ਲੱਗੇ ਤੁਸੀਂ 10-20-15 ਜਣੇ ਦੀ, ਉਸ ਤੋਂ ਲੈ ਕੇ 80-90 ਬੰਦੇ ਦੀ, ਤੁਸੀਂ ਅੱਜ ਵੀ ਸਾਨੂੰ ਕਾਲ ਕਰ ਸਕਦੇ ਹੋ, ਤੁਹਾਡਾ ਫੂਡ ਕੱਲ ਗਰਮ ਗਰਮ ਫਰੈਸ਼ ਫਰੈਸ਼ ਰੈਡੀ ਹੋ ਜੂਗਾ ਜੀ। ਕਿਸੇ ਦੇ ਘਰੇ ਲਾਈਵ ਕੇਟਰਿੰਗ ਹੈਗੀ, ਕੋਈ ਵੀ ਪਾਠ ਦਾ ਇਵੈਂਟ ਹੈਗਾ ਹੈ ਜਾਂ ਫਿਰ ਕੋਈ ਬੇਬੀ ਸ਼ਾਵਰ ਹੈਗਾ, ਤੁਹਾਡੇ ਘਰੇ ਲਾਈਟ ਟਰੱਕ ਆ ਜਾਂਦਾ ਹੈ, ਗਰਮ ਗਰਮ ਟਿੱਕਿਆਂ ਤੋਂ ਲੈ ਕੇ ਪਨੀਰ ਟਿੱਕਾ, ਮਲਾਈ ਚਾਂਪ, ਕਰੀਮੀ ਮਲਾਈ ਚਾਂਪ ਤੇ ਆਪਣਾ ਕੋਈ ਸੀਖ ਕਬਾਬ, ਚਿਕਨ ਟਿੱਕਾ ਤੋਂ ਲੈ ਕੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸਨੈਕਸ, ਮਨਚੂਰੀਅਨ, ਨੂਡਲਸ, ਆਪਣਾ ਪਾਸਤਾ, ਹਰ ਕੁਛ ਆ ਕੇ ਉੱਥੇ ਲਾਈਵ ਗਰਮ ਗਰਮ ਬਣਾਇਆ ਜਾਂਦਾ।
0: ਸੋ ਚਰਨਪ੍ਰੀਤ, ਇਸ ਸਮੇਂ ਤੁਹਾਡਾ ਨਾਲ ਸ਼ਮਿੰਦਰ ਸਿੰਘ ਨੇ, ਇਹ ਕਹਿੰਦੇ ਸੀ ਮੈਂ ਰਿਵਿਊ ਦੇਣਾ ਸ਼ਰ ਚਰਨਪ੍ਰੀਤ ਦਾ, ਇਹਨਾਂ ਨੇ ਕੋਈ ਤੁਹਾਡੇ ਤੋਂ ਕੇਟਰਿੰਗ ਕਰਨੀ। ਸ਼ਮਿੰਦਰ ਜੀ, ਤੁਸੀਂ ਆਉਂਦੇ ਹੋ?
6: ਹਾਂਜੀ ਹਾਂਜੀ ਚਰਨਪ੍ਰੀਤ, ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਲਾਸਟ ਵੀਕ ਇਹਨਾਂ ਨੂੰ ਕੈਟਰਿੰਗ ਕਰਾਈ ਆ, ਪਾਰਟੀ ਕੈਲੇਡਨ, ਰੀਅਲੀ ਰੀਅਲੀ ਗੁੱਡ, ਰੀਅਲੀ ਐਪਰੀਸ਼ੀਏਟ ਭਾਜੀ, ਫੂਡ ਬਹੁਤ ਜ਼ਿਆਦਾ ਸਵਾਦ। ਸਭ ਤੋਂ ਵਧੀਆ ਗੱਲ ਭਾਜੀ ਮੈਨੂੰ ਇਹਨਾਂ ਦੀ ਇਹ ਲੱਗੀ ਵੀ ਇਹ ਆਪ ਕਰ ਆਪ ਮਤਲਬ ਵਿੱਚ ਗੈਸਟ ਨੂੰ ਇਕੱਲੇ ਇਕੱਲੇ ਨੂੰ ਆਪ ਪੁੱਛ ਰਹੇ ਸੀ। ਲਾਈਕ ਮੈਂ ਤਾਂ ਨੀ ਏਦਾਂ ਦੇਖਿਆ ਜੀ ਅੱਜ ਤੱਕ, ਬੜੀਆਂ ਕੈਟਰਿੰਗ ਖਾਧੀਆਂ ਵੀ ਆ, ਕਰਵਾਈਆਂ ਵੀ ਆ, ਬਟ ਨਾਟ ਲਾਈਕ ਦੈਟ। ਤੇ ਮੈਂ 2 ਵੀਕ ਹੋ ਗਿਆ ਮੈਨੂੰ ਮੈਨੂੰ ਲੱਗਦਾ ਇਹਨਾਂ ਦੀ ਕੇਟਰਿੰਗ ਹੋਈ ਨੂੰ, ਭਾਜੀ ਨੇ ਪੈਸੇ ਅਜੇ ਵੀ ਨੀ ਮੰਗੇ, ਪਤਾ ਨੀ ਇਹਨਾਂ ਲੈਣੇ ਆ ਕਿ ਨਹੀਂ ਲੈਣੇ ਮੇਰੇ ਕੋਲ। ਲਾਈਕ ਹੀ ਇਜ਼ ਰੀਅਲੀ ਨਾਈਸ। ਤੇ ਫੂਡ ਦਾ ਪਤਾ ਕੀ ਹੁੰਦਾ ਭਾਜੀ, ਜਦੋਂ ਅਸੀਂ ਕੇਟਰਿੰਗ ਕਰਾਉਂਦੇ ਹਾਂ ਨਾ, ਜਿਹੜੇ ਘਰ ਵਾਲੇ ਬੰਦੇ ਹੁੰਦੇ ਆ ਉਹਨਾਂ ਕੋਲ ਟਾਈਮ ਨੀ ਹੁੰਦਾ ਖਾਣ ਦਾ, ਰਿਵਿਊ ਅਸਲ ਚ ਦਿੰਦੇ ਆ ਤੁਹਾਡੇ ਗੈਸਟ ਆਣ ਕੇ। ਅਸੀਂ ਉਦਣ ਫੂਡ ਅਸੀਂ ਤਾਂ ਟਰਾਈ ਨੀ ਕਰ ਸਕੇ ਭਾਜੀ ਆਪ ਫੂਡ, ਪਰ ਗੈਸਟ ਨੇ ਜਿਹੜਾ ਰਿਵਿਊ ਦਿੱਤਾ ਰੀਅਲੀ ਰੀਅਲੀ ਲਾਈਕ ਇਟ ਭਾਜੀ। ਮੈਂ ਤਾਂ ਸਟੱਕ ਹੋ ਗਿਆ ਇਹਨਾਂ ਦੇ ਨਾਲ, ਇਹੋ ਹੀ ਆਉਣਗੇ ਭਾਜੀ ਹਮੇਸ਼ਾ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ, ਥੈਂਕ ਯੂ, ਤੇ
5: ਬਹੁਤ ਥੈਂਕ ਯੂ ਜੀ,
0: ਥੈਂਕ ਯੂ। ਸੋ ਫੀਡਬੈਕ ਨਾ, ਜੇ ਦੇਖੋ ਆਪਾਂ ਨਾ ਸਾਰੇ 100% ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ, ਜੇ ਮੇਰੇ ਰੇਡੀਓ ਤੋਂ ਲੋਕ ਖੁਸ਼ ਨਹੀਂ ਹੋਣਗੇ, ਹੈ ਨਾ। ਸੋ ਹਮੇਸ਼ਾ ਠੀਕ ਹੈ, ਕਈ ਵਾਰੀ ਮੈਂ ਇੱਥੇ ਦੇਖਿਆ ਕਈ ਬਹੁਤ ਜ਼ਿਆਦਾ ਨੈਗੇਟਿਵ ਹਰ ਇੱਕ ਚੀਜ਼ ਲਈ ਬੋਲਦੇ ਨੇ, ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਮੈਂ ਕੁਛ ਨਹੀਂ ਕਰ ਪਾਇਆ ਲਾਈਫ 'ਚ ਦੂਜੇ ਬੰਦੇ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਰਿਵਿਊ ਹੁੰਦਾ ਇੱਕ ਫੀਡਬੈਕ, ਫੀਡਬੈਕ ਨੂੰ ਰਿਵਿਊ ਕਹਿੰਦੇ। ਲੋਕ ਕੀ ਕਰਦੇ ਨੇ, ਜੋ ਨਹੀਂ ਕਰ ਪਾਏ ਉਹ ਲਿਖਦੇ ਨੇ। ਹੁਣ ਏ ਆਈ ਆ ਗਈ ਹੈ, ਤੁਸੀਂ ਕਈ ਵਾਰੀ ਦੇਖੋਗੇ ਕੋਈ ਬਿਜ਼ਨਸ ਖੁੱਲ੍ਹੇ ਨੂੰ ਹਜੇ ਖੁੱਲ੍ਹੇ ਨੂੰ ਹੋਏ ਹੁੰਦੇ ਨੇ 1.5 ਸਾਲ ਅਤੇ 12,000 ਲੋਕਾਂ ਨੇ ਲਿਖ ਕੇ ਦਿੱਤਾ ਹੁੰਦਾ, ਹੈ ਨਾ। ਸੋ ਰਿਵਿਊ ਦੇ ਵਿੱਚ ਔਰਗੈਨਿਕ ਜਿਹੜਾ ਪਾਰਟ ਨਹੀਂ ਰਹਿ ਗਿਆ ਹੈਗਾ, ਔਰਗੈਨਿਕ ਹੈਗਾ। ਤੁਸੀਂ ਇਹਨਾਂ ਦੇ ਤਵਾ ਕਿਚਨ ਦੀ ਸਨੀਵੇਲ ਦੀ ਲੋਕੇਸ਼ਨ ਦੇ ਰਿਵਿਊ ਚੈੱਕ ਕਰੋ, 4.6 ਨੇ, ਔਰਗੈਨਿਕ ਰਿਵਿਊ ਤੁਹਾਨੂੰ ਮਿਲਣਗੇ, ਕੋਈ ਇਹੋ ਜਿਹੀ ਨੌਨਸੈਂਸ ਚੀਜ਼ ਨਹੀਂ ਮਿਲੂਗੀ, ਹੈ ਨਾ, ਜਿਹੜੇ ਲੋਕ ਨੇ। ਸੋ ਚੰਪੀ, ਤੁਸੀਂ ਆਪਣਾ ਮੈਸੇਜ ਦਿਓ ਕਿਕਲੀ ਫਿਰ ਪਲੀਜ਼।
5: ਹਾਂਜੀ ਸਰ, ਬਿਲਕੁਲ ਜੀ, ਕਿਸੇ ਨੇ ਵੀ ਕੇਟਰਿੰਗ ਕਰਵਾਉਣੀ ਹੈ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ, ਜਾਂ ਫਿਰ ਤੁਸੀਂ ਕਹਿੰਦੇ ਕਿ ਘਰੇ ਖਪਣਾ ਪਵੇ, ਤੁਸੀਂ ਆ ਕੇ ਸਾਡੇ ਕੋਲ ਹਾਲ ਹੈਗਾ ਵਾ, ਉਹਦੇ ਵਿੱਚ ਤੁਸੀਂ 10-15-20 ਜਣੇ ਤੋਂ ਲੈ ਕੇ 70-80-90-100-125 ਬੰਦੇ ਦੀ ਗੈਦਰਿੰਗ ਕਰ ਸਕਦੇ ਹੈ। ਤੁਹਾਨੂੰ ਇੱਕੋ ਛੱਤ ਦੇ ਥੱਲੇ ਪ੍ਰੋਪਰ ਬਫੇ ਲਾ ਕੇ, ਕੋਈ ਲਾਈਵ ਸਟਾਲਸ ਕਰਨੇ, ਤੁਸੀਂ ਲਾਈਵ ਸਟਾਲਸ ਕਰਾ ਸਕਦੇ ਹੋ, ਜਿੱਦਾਂ ਚਾਟ ਪਾਪੜੀ ਦਾ ਲਾਈਵ ਸਟਾਲ, ਫਲੈਬਰੀ ਫਲੂਦੇ ਦਾ ਲਾਈਵ ਸਟਾਲ, ਟਿੱਕੀ ਚਨਾ ਦਾ ਲਾਈਵ ਸਟਾਲ, ਸਾਰਾ ਕੁਛ ਤੁਹਾਨੂੰ ਇੱਕੋ ਛੱਤ ਦੇ ਮਿਲੂਗਾ। ਡੀ ਜੇ ਲਾਈਟ ਨੱਚਣ ਵਾਲੀ, ਤੁਸੀਂ ਕਹਿੰਦੇ ਸਾਰੇ ਇੰਜੋਏ ਕਰਕੇ ਜਾਣ, ਤੇ ਵਿੱਚ ਹੀ ਬਾਰ ਬਣੀ ਹੋਈ ਹੈ, ਖੁੱਲੀ ਪਾਰਕਿੰਗ ਦੇ ਨਾਲ, ਸਾਫ ਕਲੀਨ ਵਾਸ਼ਰੂਮ ਹੈਗੇ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਗ੍ਹਾ ਵੀ ਤੁਹਾਨੂੰ ਚਾਹੀਦੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰਿਓ, ਜਾਂ ਫਿਰ ਕਿੱਥੇ ਵੀ ਦੂਰ ਤੁਹਾਡੀ ਕੇਟਰਿੰਗ ਹੈਗੀ, ਤੁਸੀਂ ਕਹਿੰਦੇ ਓਸ਼ਵਾ ਵਾਲੇ ਪਾਸੇ ਹੈਗੀ ਹੈ, ਬੈਰੀ ਲੰਡਨ ਨਾਇਗਰਾ ਫੋਲਸ, ਉੱਥੇ ਵੀ ਫੂਡ ਟਰੱਕ ਆ ਜਾਂਦਾ ਹੈ, ਸਾਰਾ ਕੁਛ ਗਰਮ ਗਰਮ ਸਨੈਕਸ, ਗਰਮ ਗਰਮ ਤੰਦੂਰੀ ਰੋਟੀਆਂ, ਗਰਮ ਸਬਜ਼ੀਆਂ, ਸਾਰਾ ਕੁਛ ਸਰਵ ਹੁੰਦਾ ਪ੍ਰੋਪਰ ਸੈਟਅਪ ਦੇ ਨਾਲ। ਤੁਸੀਂ ਜਿਓ ਸਾਨੂੰ ਕੰਟੈਕਟ
0: ਕਰੋ, ਨੰਬਰ ਦੇ ਦਿਓ ਤੁਹਾਡਾ, ਕੰਟੈਕਟ ਕਰਨੀ ਸਰ,
5: 647-6378-78 ਤੇ,
0: 647-633-8878, 647-633-8878 ਦੇ ਉੱਤੇ ਕਾਲ ਕਰਨੇ। ਗੈਰੀ ਜੀ ਮੇਰੇ ਨਾਲ, ਗੈਰੀ ਭਾਈ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ, ਅਮਨ ਜੀ, ਕੀ ਹਾਲ ਆ ਜੀ?
0: ਚੜ੍ਹਦੀ ਕਲਾ। ਹਾਂਜੀ
7: ਮਾਤਰੀ, ਮੈਂ ਕਿਹਾ ਤੁਹਾਨੂੰ ਹਾਏ ਕਹਿ ਲਈ ਜੀ, ਸਾਡੇ ਦੋਸਤ ਆਏ ਨੇ ਭਵਿੰਦਰ ਸਿੰਘ ਚੰਡੀਗੜ੍ਹ ਤੋਂ, 45 ਸਾਲ ਪੁਰਾਣੇ ਦੋਸਤ ਨੇ ਜੀ।
0: ਬੱਲੇ ਬੱਲੇ, ਤੇ ਨਾਲ ਨੇ ਤੁਹਾਡੇ?
7: ਹਾਂਜੀ ਨਾਲ ਨੇ, ਅਲੱਗ ਕਰੋ ਜੀ ਗੱਲ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਕੈਨੇਡਾ, ਤੇ ਬਹੁਤ ਵਧੀਆ ਜੀ, ਬਹੁਤ ਵਧੀਆ। ਗੈਰੀ ਗਰੇਵਾਲ ਜੀ, ਯਾਰਾਂ ਦੇ ਯਾਰ, ਜਿਹੜੇ ਬਹੁਤ ਅੱਛੇ ਇਨਸਾਨ ਨੇ ਬਾਈ ਜੀ, ਬੜਾ ਨਾਂ ਖੱਟਿਆ ਇਸ ਇਨਸਾਨ ਨੇ ਇੱਥੇ ਜੀ, ਬਹੁਤ ਨਾਂ ਖੱਟਿਆ ਆਪਣਾ। ਇੱਕ ਹੁੰਦਾ ਨਾ ਕਿਸੇ ਨੇ ਪੈਸੇ ਖੱਟੇ, ਕਿਸੇ ਨੇ ਕੁਛ ਖੱਟਿਆ, ਚਲੋ ਪੈਸੇ ਤਾਂ ਜਿਹੜੇ ਸਾਰਿਆਂ ਨੇ ਬਣਾਏ ਨੈਚੁਰਲੀ ਜਿਹੜਾ ਕੋਈ ਰਹਿ ਰਿਹਾ ਇੱਥੇ, ਬਟ ਜੋ ਨਾ ਖੱਟਿਆ ਇਹਨਾਂ ਨੇ ਉਹ ਬੜਾ ਜ਼ਬਰਦਸਤ ਹੈ ਜੀ, ਬਹੁਤ ਜ਼ਬਰਦਸਤ। ਬਹੁਤ ਸ਼ੁਕਰੀਆ ਸਰ, ਤੁਸੀਂ ਕੋਈ ਚੰਗੇ ਬੰਦੇ ਦੇ ਮਹਿਮਾਨ ਨਵਾਜ਼ੀ ਦੇ ਅੰਦਰੋਂ
8: ਨਾ ਖੱਟ ਕੇ ਆਏ ਸੀ।
0: ਹਾਂਜੀ ਵਰਕਸ਼ਾਪ ਰਨ ਕਰ ਰਹੇ ਨੇ, ਤੇ ਮੈਂ ਕਹਿੰਦਾ ਯਾਰਾਂ ਦੇ ਯਾਰ ਸਲੋਗਨ ਦਿੱਤਾ ਹੋਇਆ ਇਹਨਾਂ ਨੂੰ, ਯਾਰਾਂ ਦੇ ਯਾਰ ਬਹੁਤ ਅੱਛੇ ਇਨਸਾਨ ਜਿਹਨਾਂ ਗੱਲ ਕਰਕੇ ਰੂਹ ਖੁਸ਼ ਹੋ ਜਾਂਦੀ ਹੈ, ਜਿਹਨੇ ਪਾਰਟੀ ਕੀਤੀ ਸੀ ਕਿ ਮੇਰੇ ਫਾਦਰ ਸਾਹਿਬ ਐਕਸ ਵਾਈ ਜ਼ੈਡ ਏਜ 'ਚ ਪੂਰੇ ਹੋ ਗਏ ਸੀ ਅਤੇ ਮੈਂ ਉਹਨਾਂ ਨੂੰ ਕ੍ਰੋਸ ਕਰ ਚੁੱਕਿਆ, ਉੱਥੇ ਪਾਰਟੀ ਕੀਤੀ ਸੀ ਕਿ ਮੈਂ ਫਾਦਰ ਸਾਹਿਬ ਦੀ ਏਜ ਤੋਂ ਉੱਪਰ ਚਲਿਆ ਗਿਆ। ਸੋ ਖੁਸ਼ ਮਿਜ਼ਾਜ਼ ਬੰਦੇ ਜਿਹਨੂੰ ਪਤਾ ਕਿ ਜਾਣਾ ਸੱਚ ਹੈ, ਉਹ ਇੱਦਾਂ ਹੀ ਖੁਸ਼ ਰਹਿੰਦੇ ਹੁੰਦੇ ਆ। ਮੈਂ ਕਹਿੰਦਾ ਉਹਨਾਂ ਕਿ ਅਸੀਂ ਮੜੀਆਂ ਤੋਂ ਡਰਦੇ ਹਾਂ ਅਤੇ ਗੋਰੇ ਮੜੀਆਂ ਦੇ ਮੂਹਰੇ ਘਰ ਬਣਾਉਂਦੇ ਨੇ, ਉੱਥੇ ਫੁੱਲ ਰੱਖ ਕੇ ਆਉਂਦੇ ਆ ਅਤੇ ਅਸੀਂ ਮੜੀਆਂ 'ਤੇ ਜਾ ਕੇ ਰੋਂਦੇ ਹਾਂ। ਉਹ ਫੁੱਲ ਰੱਖ ਕੇ ਆਉਂਦੇ ਨੇ, ਪਿਆਰ ਦੇ ਕੇ ਆਉਂਦੇ ਨੇ, ਉਹ ਜ਼ਿੰਦਗੀ ਦੇ ਸੱਚ ਨਾਲ ਜੁੜੇ, ਉਹਨਾਂ ਦਾ ਲਾਈਫ ਸਟਾਈਲ ਹੀ ਸਾਡੇ ਤੋਂ ਅਲੱਗ ਹੈ, ਕਿਉਂ ਇਹਨਾਂ ਸਭ ਵਜ੍ਹਾ ਕਰਕੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਤੁਸੀਂ ਆਉਂਦੇ ਰਹੋ ਨਾਲ ਮੇਰੇ। ਸਤਿ ਸ਼੍ਰੀ ਅਕਾਲ ਸੰਤੋਸ਼।
9: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ।
0: ਹਾਂਜੀ, ਤੇ ਤੁਸੀਂ ਨੰਬਰ ਨਹੀਂ ਨੋਟ ਕਰ ਪਾਏ ਤਾਂ ਮੈਂ ਇੱਕ ਵਾਰ ਜ਼ਰੂਰ ਬੋਲ ਦਵਾਂ। ਚਰਨਪ੍ਰੀਤ ਦੀ ਕਾਲ ਕੱਟੀ ਗਈ, ਮੇਰੇ ਤੋਂ ਵਿੱਚ ਕਾਲਸ ਨਾਲ ਲੈ ਰਿਹਾ ਸੀ। ਚਰਨਪ੍ਰੀਤ ਨੂੰ ਕਾਲ ਕਰਨੇ ਆ, ਸ਼ੈਫ ਚਰਨਪ੍ਰੀਤ, ਕਾਰਪੋਰੇਟ ਸ਼ੈਫ ਹੈਗਾ, ਔਰ ਤੁਸੀਂ ਦੁਨੀਆ ਦੀ ਕੋਈ ਆਈਟਮ ਮੈਨੂੰ ਦੱਸ ਦਿਓ ਵੀ ਆਹ ਬਣਾਉਣੀ ਹੈ, ਉਹ ਬਣੂਗੀ, ਪਰ ਬਣੂਗੀ ਅਲੱਗ ਅੰਦਾਜ਼ ਦੇ ਵਿੱਚ। ਅਤੇ ਤੁਸੀਂ ਜਿਸ ਤਰ੍ਹਾਂ ਬੋਲਦਾ ਹੁੰਦਾ ਹੌਲੀ ਹੌਲੀ ਧੀਮੀ ਧੀਮੀ ਅੱਗ ਦੇ ਉੱਤੇ। ਚਰਨਪ੍ਰੀਤ ਬੇਸਿਕਲੀ ਫਰੋਮ ਨਿਊ ਡੈਲੀ, ਹਿੰਦੀ ਬੋਲਦੇ ਸ਼ੁਰੂ ਤੋਂ, ਪੰਜਾਬੀ ਵੀ ਨਾਲ ਇਹਨਾਂ ਰੱਖੀ, ਪੱਗ ਬੰਨਦਾ ਮੁੰਡਾ ਇਹ, ਸਿੱਖੀ ਸਰੂਪ 'ਚ ਰਹਿੰਦਾ ਅਤੇ ਵਧੀਆ ਇਨਸਾਨ, ਜਿਹਨੂੰ ਤੁਸੀਂ ਕੁਛ ਕਹਿ ਦਿਓ ਨਾ ਕਿ ਰਿਪਲਾਈ ਨਹੀਂ ਕਰਦਾ, ਉਹ ਇਨਸਾਨ ਹੈ ਚਰਨਪ੍ਰੀਤ। ਸੋ ਤੁਸੀਂ ਚਰਨਪ੍ਰੀਤ ਨੂੰ ਕਾਲ ਕਰਨੀ ਹੈ ਕੇਟਰਿੰਗ ਵਾਸਤੇ, ਕਿਸੇ ਨੇ ਵੀ ਨੰਬਰ ਨੋਟ ਨਾ ਹੋਇਆ ਹੋਵੇ, ਅਤੇ ਮੈਂ ਨੰਬਰ ਲੱਭਣ ਲੱਗਿਆ ਹਾਂ ਖੋਲ੍ਹ ਕੇ ਫੋਨ ਦੇ ਉੱਤੋਂ। ਅਤੇ ਤੁਸੀਂ ਜ਼ਰੂਰ ਤਵਾ ਕਿਚਨ, ਅਤੇ ਇਹਦਾ ਡਿਵੀਜ਼ਨ ਹੈ ਦੂਸਰਾ। ਚਰਨਪ੍ਰੀਤ ਨੂੰ ਕਾਲ ਕਰਨ ਲਈ ਨੰਬਰ ਹੈ 6476338878, 647-633-8878 'ਤੇ ਕਾਲ ਕਰਨੀ ਹੈ, ਇਸ ਨੰਬਰ 'ਤੇ ਕਾਲ ਕਰ ਲਿਓ। ਇਹਨਾਂ ਕੋਲ ਨਜ਼ਾਰਾ, ਬਸ ਤੁਸੀਂ ਗੂਗਲ ਖੋਲ੍ਹਣਾ, ਗੂਗਲ 'ਤੇ ਨਜ਼ਾਰਾ ਪਾ ਲਓ, ਵੀਡੀਓਜ਼ ਦੇਖੋ ਕਿ ਅੰਦਰੋਂ ਕਿਸ ਤਰ੍ਹਾਂ ਦਾ ਬਣਿਆ। ਚਰਨਪ੍ਰੀਤ ਦੱਸ ਰਿਹਾ ਸੀ ਕਿ ਇਹਨਾਂ ਦੀ ਨਜ਼ਾਰਾ ਕੰਪਨੀ ਪੂਰੀ ਬਿਜ਼ੀ ਆ, 20-30-50-100 ਬੰਦੇ ਤੱਕ ਦੇ, ਡਾਂਡੀਆ ਤੱਕ, ਉਹ ਗਰਬਾ ਜਿਹੜਾ ਹੁੰਦਾ, ਗਰਬਾ ਵਗੈਰਾ ਗੁਜਰਾਤੀ ਕਮਿਊਨਿਟੀ ਦਾ, ਉਹ ਵੀ ਬੁੱਕ ਹੋਇਆ, ਉਹ ਵੀ ਵੱਡੇ ਲੈਵਲ 'ਤੇ। ਬਾਹਰ ਟੈਂਟ ਵੀ ਲੱਗਣਾ ਹੈਗਾ ਨਾਲ, ਬਾਹਰ ਟੈਂਟ ਲੱਗ ਜਾਂਦਾ ਇਹਨਾਂ ਦੇ ਪੈਟੀਓ ਦੇ ਵਿੱਚ, ਜਿਵੇਂ ਆਪਣੇ ਘਰਾਂ 'ਚ ਐਕਸਟਰਾ ਟੈਂਟ ਲੱਗ ਜਾਂਦਾ ਸੀ। ਤਾਂ ਤੁਸੀਂ ਕਾਲ ਕਰਨੀ ਹੈ ਕੋਈ ਵੀ ਬੁਕਿੰਗ ਵਾਸਤੇ, ਕੋਈ ਵੀ, ਚਾਹੇ ਇਨਡੋਰ ਚਾਹੇ ਆਊਟਡੋਰ ਕੇਟਰਿੰਗ ਲਈ। ਇਨਡੋਰ ਘਰ ਕੋਈ ਗਾਹ ਪਾਉਣ ਦੀ ਲੋੜ ਨਹੀਂ, 20-30 ਬੰਦੇ ਨੇ, ਏਅਰਪੋਰਟ ਵਰਗੇ ਵਾਸ਼ਰੂਮ, ਡੀਜੇ ਲਾਈਟਸ ਦੇ ਨਾਲ, ਡੀਜੇ ਦਾ ਕੰਟਰੋਲ ਤੁਹਾਡੇ ਕੋਲ ਹੁੰਦਾ, ਵੱਡੀਆਂ ਸਕਰੀਨ ਲੱਗੀਆਂ ਹੋਈਆਂ ਨੇ, ਸਭ ਤੋਂ ਵੱਡੇ ਜਿਹੜੇ ਸਕਰੀਨ ਹੁੰਦੇ ਟੀ ਵੀ ਦੇ ਵਿੱਚ, ਉਹ ਲੱਗੇ ਹੋਏ ਨੇ, ਬਾਰ ਬਣਿਆ ਹੋਇਆ ਹੈਗਾ, ਸੋਫਟ ਡਰਿੰਕ ਅਨਲਿਮਿਟਡ ਹੁੰਦੇ ਤੁਹਾਡੀ ਡੀਲ ਦੇ ਵਿੱਚ, ਉਹ ਰੇਡੀਓ ਵੱਲੋਂ ਕਰਾਏ ਹੋਏ ਸੀ। ਅਤੇ ਤੁਸੀਂ ਜਨਮ ਦਿਨ ਤੋਂ ਲੈ ਕੇ ਕੋਈ ਵੀ ਕੰਮ ਹੈ, ਜ਼ਰੂਰ ਕਾਲ ਕਰਨੀ ਹੈ, 647-633-8878, 647-633-8878 'ਤੇ ਕਾਲ ਕਰਨੀ। ਸੰਤੋਸ਼, ਆਜ ਹਮ ਕਿਆ ਬਣਾਏਂਗੇ?
9: ਜੀ ਬਿਲਕੁਲ, ਅੱਜ ਅਮਨ ਜੀ ਛੋਟਾ ਜਿਹਾ ਮੈਸੇਜ ਹੈ, ਪਹਿਲਾਂ ਰੀਅਲ ਅਸਟੇਟ ਦੇ ਰਿਗਾਰਡਿੰਗ, ਤੇ ਫਿਰ ਨਾਲ ਦੇ ਨਾਲ ਮੈਂ ਇੱਕ ਸਵਾਲ ਪੁੱਛ ਲਾਂਗੀ।
0: ਉਹ ਪੁੱਛ ਲਓ ਜੀ ਤੁਹਾਡਾ ਸਵਾਲ, ਸਾਰੇ ਜਵਾਬ ਦੇਣ ਦੇ ਤੁਹਾਡੇ ਸਵਾਲ ਦਾ। ਹਾਂਜੀ
9: ਜੀ, ਸਭ ਤੋਂ ਪਹਿਲਾਂ ਮੈਂ ਸਵਾਲ ਲੈਂਦੀ ਹਾਂ, ਅੱਜ ਮੈਥ ਦਾ ਸਵਾਲ ਹੈਗਾ ਹੈ ਅਮਨ ਜੀ।
0: ਅੱਛਾ
9: ਜੀ, ਬਿਲਕੁਲ। ਸੋ ਮੈਂ ਆਪਦਾ ਮੈਥ ਦਾ ਕੁਐਸਚਨ ਰੱਖ ਰਹੀ ਹਾਂ ਤੁਹਾਡੇ ਲਾਗੇ। 1000-200 ਮਲਟੀਪਲਾਈ 5 ਪਲੱਸ 99-99, 1000 ਘਟਾਓ 200 ਗੁਣਾ 5 ਜਮਾ 99 ਘਟਾਓ 99,
0: ਇਹਦਾ ਜਵਾਬ ਕੀ ਹੋਊਗਾ?
9: ਬਿਲਕੁਲ,
0: ਇਹਦਾ ਜਵਾਬ ਦੇ ਸਕਦੇ 905-673-33-37, 905-673-33-37। ਮੈਂ ਦੱਸ ਦਵਾਂ, ਕੈਲਕੂਲੇਟਰ ਨਾਲ ਮਾਰ ਲਿਆ ਕਰੋ, ਇਹ ਬੜੇ ਤਜਰਬੇ ਦੇ ਨਾਲ ਸਵਾਲ ਪੁੱਛਦੇ, ਐਵੇਂ ਨਹੀਂ ਪੁੱਛਦੇ। 905-673-33-37 'ਤੇ ਤੁਸੀਂ ਕਾਲ ਕਰ ਰਹੇ। ਜੋਤੀ ਵੀ ਮੇਰੇ ਨਾਲ ਆ ਗਏ। ਜੋਤੀ ਕੈਸੇ ਆਪ?
10: ਬੜੀਆ ਬੜੀਆ, ਇਕਦਮ ਬੜੀਆ।
0: ਮੈਂ ਆਪਕੋ ਕੋਈ ਕੋਈ ਦਿਨ ਹੋਤਾ ਹੈ, ਬਲੀਵ ਮੀ, ਸਵੇਰ ਟੂ ਗੋਡ, ਮੈਂ ਜਬ ਸੁਬਹ ਬੈਠਾ ਥਾ ਨਾ, ਮੈਂ ਆਪਣੇ ਜੋ ਹਮੇ ਫਰੰਟ ਕੇ ਲੀਏ ਫੂਲ ਨਹੀਂ ਦਿਆ ਥੇ।
10: ਹਾਂਜੀ,
0: ਮੈਂ ਸਾਰਿਆਂ ਦੱਸਦਾ, ਸਾਡੇ ਕੌਂਕਰੀਟ ਦਾ ਗੋਲ ਧਾਰਾ ਬਣਾਇਆ ਹੋਇਆ ਫਰੰਟ ਯਾਰਡ ਦੇ ਵਿੱਚ, ਫਰੰਟ ਬਹੁਤ ਚੌੜਾ ਹੈਗਾ, ਉਹਦੇ ਵਿੱਚ ਜੋਤੀ ਨੇ ਫੁੱਲ ਦਿੱਤੇ, ਅਸੀਂ ਉਹ ਫੁੱਲਾਂ ਦੀ ਗੱਲ ਕਰ ਰਹੇ ਸੀ ਵੀ ਪਰਸੋਂ ਉਹਨਾਂ ਨੂੰ ਪਾਣੀ ਨਹੀਂ ਲੱਗਿਆ, ਵਿਚਾਰੇ ਸੁੱਕ ਜੇ ਗਏ ਸੀ। ਅਸੀਂ ਜੋਤੀ ਉਸ ਦਿਨ ਦੇ ਤੁਹਾਡੇ, ਜੇ ਮੇਰੀ ਫੈਮਿਲੀ ਹੈ ਨਾ, ਮੇਰੀ ਵਾਈਫ ਸਾਰੇ, ਉਹ ਉਸ ਦਿਨ ਦੇ ਤੁਹਾਡੇ ਬੂਟਿਆਂ 'ਚ ਬਿਜ਼ੀ ਨੇ ਜਿੱਦਣ ਦੇ ਆਏ ਨੇ, ਮਤਲਬ ਉਹ ਫਰੰਟ ਯਾਰਡ ਨੂੰ ਐਂ ਸਜਾਉਂਦੇ ਰਹਿੰਦੇ ਸਾਰਾ ਦਿਨ, ਤੇ ਬੈਕਯਾਰਡ ਮਤਲਬ ਸਾਡਾ ਭਰਿਆ ਪਿਆ ਫੁੱਲਾਂ ਨਾਲ, ਫੁੱਲਾਂ ਨਾਲ ਲੱਦਿਆ ਪਿਆ। ਮੈਂ ਕਿਸੇ ਦਿਨ ਫੋਟੋ ਦਿਖਾ ਸਕਦਾ ਆਯੁਸ਼। ਤੇ ਤੁਸੀਂ ਜੋਤੀ ਨੂੰ ਕਾਲ ਕਰ ਰਹੇ ਹੋ, ਜੋਤੀ ਨੇ ਕੁਛ ਫੁੱਲ ਦਿੱਤੇ ਸਾਨੂੰ ਜਿਹੜੇ ਆਪਣੇ ਆਪ ਵਧਣੇ ਸ਼ੁਰੂ ਹੋ ਜਾਣਗੇ, ਆਪਣੇ ਆਪ ਨਿਕਲਿਆ ਕਰਨਗੇ, ਆਪਣੇ ਆਪ ਚਲੇ ਜਾਇਆ ਕਰਨਗੇ। ਜੋਤੀ ਨੂੰ ਕਿਆ ਬੋਲਤੇ ਹੈ?
8: ਪੇਰੀਨੀਅਲਸ ਬੋਲਤੇ ਉਨਕੋ, ਹਰ ਸਾਲ ਆਨੇ ਵਾਲੇ ਫਲਾਵਰਸ ਜੋ ਬਹੁਤ ਡਿਮਾਂਡ ਮੇ ਹੈ। ਰੋਜ਼ ਲੋਕ ਆ ਕੇ ਵਹੀ ਪੁੱਛਤੇ ਮੁਝੇ ਕਿ ਐਸੇ ਦੋ ਕਿ ਜੋ ਹਮੇ ਮਿਹਨਤ ਜ਼ਿਆਦਾ ਨਾ ਕਰਨੀ ਪੜੇ ਔਰ ਹਰ ਸਾਲ ਆਤੇ ਰਹੇ ਫਲਾਵਰਸ।
0: ਹਾਂਜੀ, ਸੋ ਇਹ ਅਸੀਂ ਸ਼ੁਰੂ ਕੀਤਾ ਸੀਗਾ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ, ਕਿ ਆਪਾਂ ਗਾਰਡਨ ਸੈਂਟਰ 'ਚ ਜਾ ਰਹੇ ਹਾਂ, ਆਪਾਂ ਕੋਈ ਨਵੇਂ ਨਹੀਂ ਹੈਗੇ ਵੀ ਗਾਰਡਨ ਸੈਂਟਰ 'ਚ ਨਵੇਂ ਜਾਣ ਲੱਗੇ ਹਾਂ, ਆਪਾਂ ਗਾਰਡਨ ਸੈਂਟਰ 'ਚ ਜਾ ਰਹੇ ਹਾਂ। ਪਰ ਚੱਕਰ ਕੀ ਹੋਇਆ ਕਿ ਅਸੀਂ ਗਾਰਡਨ ਸੈਂਟਰ 'ਚ ਜਾ ਕੇ ਉੱਥੇ ਟੌਮ ਅਤੇ ਜੈਰੀ ਹੁੰਦੇ ਨੇ, ਉਹ ਆਪਣਾ ਪਾਣੀ ਦੇਣ ਲੱਗੇ ਹੁੰਦੇ ਬੂਟਿਆਂ ਨੂੰ। ਅਸੀਂ ਉਹਨੂੰ ਪੁੱਛਦੇ ਹਾਂ ਉਹ ਵਾਲਾ ਕੀ ਆ, ਉਹ ਕਹਿੰਦਾ ਉਹਦੇ 'ਤੇ ਲਿਖਿਆ ਡਿਸਕ੍ਰਿਪਸ਼ਨ 'ਚ, ਪੜ੍ਹ ਲਾ ਕੀ ਲਿਖਿਆ। ਅਤੇ ਜੋਤੀ ਤੁਹਾਨੂੰ ਕੰਸਲਟੇਸ਼ਨਸ ਦਿੰਦੇ ਆ, ਸਬਜ਼ੀਆਂ ਲਈ ਵੀ ਦਿੰਦੇ ਨੇ। ਅਸੀਂ ਇਹਨਾਂ ਦੇ ਦੱਸਣ ਮੁਤਾਬਕ ਵੇਲਾਂ ਲਾਈਆਂ, ਘੀਏ ਦੀ ਵਰੇਲ ਲਾਈ ਆ ਅਸੀਂ, ਤਰਾਂ ਦੀ ਵੇਲ ਲਾਈ ਆ ਅਸੀਂ, ਅਤੇ ਚੱਪਣ ਨੇ ਜਿਹੜੇ ਉਹਨਾਂ ਦੀ ਵੇਲ ਲਾਈ ਆ। ਉਹ ਜੋਤੀ ਦੇ ਦੱਸਣ ਮੁਤਾਬਕ ਉੱਨੀ ਉੱਨੀ ਦੂਰ ਲਾਈ, ਅੱਗੇ ਅਸੀਂ ਨੇੜੇ ਲਾ ਦਿੰਦੀਆਂ ਸੀ। ਕਰੇਲਿਆਂ ਦੀਆਂ ਵੇਲਾਂ ਲਾਈਆਂ ਨੇ, ਕਰੇਲਿਆਂ ਦਾ ਜੂਸ ਜਿਹੜਾ ਹੈਗਾ, ਉਹ ਸਾਰਾ ਕੁਝ ਜੋਤੀ ਨੇ ਸਮਝਾਇਆ। ਔਰ ਇੱਕ ਇੱਕ ਚੀਜ਼ ਗ੍ਰੀਨ ਵੈਲੀ ਗਾਰਡਨ ਸੈਂਟਰ ਐਜੂਕੇਟ ਕਰਦਾ। ਇਹਨਾਂ ਦੇ ਬੀਜ ਜਿਹੜੇ ਨੇ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪਾਸ ਕਰਾ ਕੇ ਉਹਨਾਂ ਦੀ ਫਿਰ ਉਹਨਾਂ ਦੀ ਹਾਰਵੈਸਟਿੰਗ ਕੀਤੀ ਗਈ, ਉਹਨਾਂ ਨੂੰ ਉਗਾਇਆ ਗਿਆ, ਉਹਨਾਂ ਨੂੰ ਬਣਾਇਆ ਗਿਆ ਨੈਗਰਾ ਉਨ ਦਾ ਲੇਕ ਦੇ 14-15 ਏਕੜ ਦੇ ਗ੍ਰੀਨ ਹਾਊਸ ਦੇ ਵਿੱਚ। ਫਿਰ ਉਸ ਤੋਂ ਬਾਅਦ ਛੋਟੇ ਜਿਹੇ ਸੇਲਸ ਸੈਂਟਰ ਗ੍ਰੀਨ ਹਾਊਸ ਨੇ, ਜਿਹੜੇ ਜਿਹੜਾ ਕਿ ਪੰਜਾਬੀਆਂ ਦਾ ਸਭ ਤੋਂ ਵੱਡਾ ਅੰਟੈਰੀਓ ਦਾ ਸੇਲਸ ਸੈਂਟਰ ਹੈ ਅੰਟੈਰੀਓ 'ਚ। ਤਾਂ ਹੀ ਲੋਕ ਦੂਰ ਦੇ ਸ਼ਹਿਰਾਂ ਤੋਂ ਵੀ ਆਉਂਦੇ ਨੇ ਵੀ ਜਾਣਾ ਵਰਥ ਹੈ ਇੱਕ ਵਾਰ 'ਚ। ਦਰਖਤ ਦਰਖਤ ਕਿਹੜੇ ਕਿਹੜੇ ਜੋਤੀ, ਉਹਨਾਂ ਕੋ ਹਿੰਦੀ ਮੇ ਵੀ ਲਿਖ ਲਿਆ ਕਰੋ, ਹਮੇ ਤੋ ਇਤਨੀ ਅੰਗਰੇਜ਼ੀ ਨਹੀਂ ਆਤੀ ਜਿਤਨੀ ਆਪਕੋ ਆਤੀ ਹੈ।
8: ਹਾਂਜੀ ਹਾਂਜੀ ਪੱਕਾ ਜ਼ਰੂਰ ਜ਼ਰੂਰ।
0: ਹਾਂਜੀ, ਕੌਣ ਕੌਣ ਸੇ ਫਰੂਟ ਕੇ ਟ੍ਰੀਜ਼ ਕੌਣ ਕੌਣ ਸੇ ਹੈ?
8: ਫਰੂਟ ਕੇ ਹਮਾਰੇ ਪਾਸ ਵੋ ਪਲਮ ਜੋਸ਼ ਪਲਮ ਕੋ ਅਬ ਅਰੇ ਬਾਬਾ ਅਬ ਨੈਕਸਟ ਕਾਲ ਮੇ ਮੈਂ
0: ਜੋ ਹਾਂ ਜ਼ਰੂਰ ਲਿਖ ਲੈਣਾ। ਹਾਂਜੀ ਹਾਂਜੀ
8: ਅਭੀ ਪਲਮ ਪਲਮ ਹੈ, ਐਪਲ ਹੈ, ਪੇਅਰ ਹੈ, ਪੀਚ ਪੀਚ ਵੀ ਹੈ ਔਰ ਪਲਮ ਕੇ ਵੀ ਅਲੱਗ ਅਲੱਗ ਵਰਾਇਟੀਜ਼ ਹੈ ਹਮਾਰੇ ਪਾਸ। ਉਸਕੇ ਸਾਥ ਸਾਥ ਜੋ ਬਲੂ
0: ਆੜੂ ਕਹਿੰਦੇ ਹਾਂ ਜੀ, ਹਾਂਜੀ
8: ਹਾਂਜੀ, ਰਾਸਬੇਰੀਜ, ਗੂਸਬੇਰੀਜ, ਚੇਰੀਜ, ਚੇਰੀਜ ਕੇ ਵੀ ਛੋਟੇ ਅਲੱਗ ਪਲਾਂਟਸ ਕੀ ਵੀ ਵਰਾਇਟੀ ਹਮਾਰੇ ਪਾਸ ਆ ਚੁੱਕੀ ਹੈ, ਉਸਕੀ ਕਾਫੀ ਡਿਮਾਂਡ ਹੈ। ਜੋ ਯਹਾਂ ਕੇ ਵੀ ਜੋ ਫਰੂਟ ਹੋਤੇ ਜੈਸੇ ਕ੍ਰੈਬ ਐਪਲ, ਵੋ ਵੀ ਟ੍ਰੀਜ਼ ਐਂਡ ਪਲਾਂਟਸ ਅਵੇਲੇਬਲ ਹੈ ਹਮਾਰੇ ਪਾਸ।
0: ਵੈਰੀ ਗੁੱਡ। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਲੋਕੇਟਡ ਹੈ ਐਮਾਜ਼ੋਨ ਦਾ ਵੇਅਰ ਹਾਊਸ ਆ, ਬ੍ਰੈਂਟਨ ਦਾ ਸਭ ਤੋਂ ਵੱਡਾ ਜਿਹੜਾ। ਉਸ ਵੇਅਰ ਹਾਊਸ ਦੇ ਉੱਪਰ ਹੈਰੀਟੇਜ ਰੋਡ ਐਂਡ ਕੁਈਨ ਬਣਦੀ ਹੈ, ਪਰ ਕੁਈਨ ਨੂੰ ਇੱਥੇ ਐਂਬਲਟਨ ਕਹਿੰਦੇ, ਐਂਬਲਟਨ ਜੋਰਜਟਾਊਨ ਨੂੰ ਜਾਂਦੀ ਹੈ ਇਹ। ਤੁਸੀਂ ਮਿਲਟਨ 'ਚੋਂ, ਜੋਰਜਟਾਊਨ 'ਚ, ਓਕਵਿਲ 'ਚ, ਤੁਸੀਂ ਬਰਲਿੰਗਟਨ ਨੈਗਰਾ 'ਤੇ, ਜਾਂ ਤੁਸੀਂ ਹੈਮਿਲਟਨ ਬ੍ਰੈਂਟਫੋਰਡ ਦੇ ਵਿੱਚੋਂ, ਜਾਂ ਤੁਸੀਂ ਵੁੱਡਸਟੋਕ ਤੋਂ ਲੈ ਕੇ ਲੰਡਨ ਕਿਚਨ ਵਾਟਰ ਕੈਂਬਰਿਜ 'ਚ ਗੋਲਫ, ਜਾਂ ਤੁਸੀਂ ਲੰਡਨ ਦੇ ਵਿੱਚੋਂ, ਤੁਸੀਂ ਹਰ ਸ਼ਹਿਰ ਤੋਂ ਆ ਰਹੇ ਹੋ ਉੱਥੇ ਪਹੁੰਚ ਰਹੇ ਹੋ। ਕਾਰਨ ਕੀ ਹੈ ਕਿ ਤੁਹਾਨੂੰ ਇੱਦਾਂ ਦੀ ਸਰਵਿਸ, ਨੌਲੇਜ, ਬੀਆਂ ਦਾ ਜਿਹੜਾ ਜਿਹੜੀ ਬੀ ਨੇ ਜਿਹੜੇ ਬਣਾਏ ਗਏ ਨੇ, ਤਿਆਰ ਕੀਤੇ ਗਏ ਨੇ, ਜਿਹਨਾਂ ਨੇ ਫਲ ਬੂਟੇ ਤਿਆਰ ਕੀਤੇ ਗਏ ਨੇ, ਉਹ ਤੁਹਾਨੂੰ ਸਵਾਦ ਇੰਡੀਆ ਵਾਲਾ ਦੇਣਗੇ। ਹਰ ਤਰ੍ਹਾਂ ਦੀ ਸਬਜ਼ੀ ਦੇ ਬੂਟੇ, ਦੁਕਾਨਾਂ ਖੋਲੀਆਂ ਹੋਈਆਂ ਸੀ ਲੋਕਾਂ ਨੇ ਛੋਟੀਆਂ ਛੋਟੀਆਂ, ਸਭ ਨੂੰ ਫੇਲ ਕਰਤਾ ਗ੍ਰੀਨ ਵੈਲੀ ਗਾਰਡਨ ਸੈਂਟਰ ਨੇ। ਔਰ ਅਸੀਂ ਦੱਬ ਕੇ ਮਾਰਕੀਟਿੰਗ ਕੀਤੀ ਸਾਰੀ ਟੀਮ ਨੇ ਇਹਨਾਂ ਨੇ, ਅਤੇ ਅਸੀਂ 647-222-5601। ਜੋਤੀ, ਐਂਡ ਮੈਂ ਕੁਛ ਹੋਰ ਕਹਿਣਾ ਚਾਹਤੇ ਹੋ, ਪਲੀਜ਼ ਬੋਲੀਏ।
8: ਹਾਂਜੀ, ਕੱਲ ਕੈਨੇਡਾ ਡੇ ਹੈ ਤੋ ਹਮਾਰਾ ਲੋਕੇਸ਼ਨ ਓਪਨ ਹੈ ਕੈਨੇਡਾ ਡੇ ਪੇ ਵੀ। ਕਿਸੀ ਕੋ ਕੋਈ ਪਲਾਂਟਸ ਲੈਣੇ ਹੈ, ਕੁਛ ਲੈਣਾ ਹੈ ਤੋ ਜ਼ਰੂਰ ਆਨਾ, ਪੂਰਾ ਗਾਈਡੈਂਸ ਤੋ ਮਿਲੇਗਾ ਹੀ ਮਿਲੇਗਾ। ਉਸਕੇ ਸਾਥ ਸਾਥ ਬੈਸਟ ਪ੍ਰੋਡਕਟ ਸਾਰੇ ਹਮ ਦੇ ਰਹੇ ਲੋਕੋਂ ਕੋ। ਪੇਰੀਨੀਅਲਸ ਕੇ ਉੱਪਰ ਅਗਰ ਟ੍ਰੀਜ਼ ਜਾਂ ਕੋਈ ਬੜੇ ਬੜੇ ਫਲਾਵਰ ਟ੍ਰੀਜ਼ ਲੈਤੇ ਹੋ ਤੋ ਉਸਕੇ ਉੱਪਰ ਹਮ ਵਾਰੰਟੀ ਵੀ ਦੇਤੇ ਹੈ ਤੋ ਪਲੀਜ਼ ਵਿਜ਼ਿਟ ਕਰੋ ਔਰ ਗ੍ਰੈਬ ਕਰੋ ਆਪਣੇ ਪਲਾਂਟਸ।
0: ਥੈਂਕ ਯੂ ਸੋ ਮਚ ਜੋਤੀ, ਥੈਂਕ ਯੂ ਸੋ ਮਚ। ਔਰ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ ਪਹੁੰਚਣਾ, ਗ੍ਰੀਨ ਵੈਲੀ ਗਾਰਡਨ ਸੈਂਟਰ, ਇੱਕ ਵਾਰ ਮੈਂ ਨੰਬਰ ਦੇ ਦੇਵਾਂ 647-222-5601। ਔਰ ਇਹ ਦੋ ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ ਦਾ ਇੰਟਰਸੈਕਸ਼ਨ, ਮਕਵੀਨ ਐਂਡ ਮੇਫੀਲਡ। ਦੂਸਰੀ ਲੋਕੇਸ਼ਨ ਹੈ ਹੈਰੀਟੇਜ ਐਂਡ ਐਂਬਲਟਨ, ਬਰੈਂਪਟਨ ਵੈਸਟ, ਬਰੈਂਪਟਨ ਈਸਟ, ਦੋਨੋਂ ਜਗ੍ਹਾ ਦੇ ਉੱਤੇ ਹੈਗੇ ਨੇ। ਅਤੇ ਤੁਸੀਂ 647-222-5601 'ਤੇ, ਹਜੇ ਬੂਟਿਆਂ ਦਾ ਮੌਸਮ ਚੱਲਦਾ ਪਿਆ, ਹਜੇ ਸਬਜ਼ੀਆਂ ਲਗਾ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਲਗਾਓ ਅਤੇ ਇਹਨਾਂ ਸਰਦੀਆਂ ਤੋਂ ਪਹਿਲਾਂ ਇਹਨਾਂ ਨੂੰ ਖਾਓ। ਪੂਰੀ ਗਰਮੀ ਪੈਣੀ ਹੈ, ਗਰਮੀ 'ਚ ਪੱਕ ਜਾਣੀਆਂ ਨੇ। 647-222-5601 'ਤੇ ਉੱਤੇ ਕਾਲ ਕਰਨੇ, ਤੁਸੀਂ ਕਾਫੀ ਟਾਈਮ 'ਤੇ ਹੋਲਦੇ ਹੋ। ਸਤਿ ਸ਼੍ਰੀ ਅਕਾਲ ਜੀ। ਹੈਲੋ,
11: ਸਤਿ ਸ਼੍ਰੀ ਅਕਾਲ।
0: ਹਾਂਜੀ,
11: ਹਾਂ ਜੀ, ਮੈਨੂੰ ਨੰਬਰ ਚਾਹੀਦਾ ਸੀ ਉਹਦਾ, ਆਟੋ ਖਰੀਦਣ ਵਾਲਿਆਂ ਦਾ।
0: ਸਪੀਡਕਸ ਹੈਗੀ ਆ?
11: ਹਾਂਜੀ
0: ਹਾਂਜੀ, ਲਿਖੋ 416 277
11: 77
0: ਹਾਂਜੀ 277 9221
11: 9221 221
0: ਹਾਂਜੀ
11: 9221
0: ਨਹੀਂ 416-277-9221 ਬੇਫਿਕਰੇ ਜੀ ਹੋ ਕੇ ਚੱਲ ਜਾਓ, ਲੁੱਟ ਸੁੱਟ ਨੀ ਹੋਗੀ ਜਿਵੇਂ ਆਮ ਤੁਹਾਨੂੰ ਡਰ ਲੱਗਦਾ ਹੁੰਦਾ। 416-277-9221 ਮੈਂ ਚਾਹੁੰਦਾ ਸੀਗਾ ਕਿ ਜਿਹੜੀ ਡੀਲ ਆ ਜਿਸ ਨੂੰ ਯੂਨਾਈਟਿਡ ਸਟੇਟ ਤੇ ਮੈਕਸੀਕੋ ਤੇ ਕੈਨੇਡਾ ਸਾਈਨ ਕਰ ਰਹੇ ਨੇ, ਨੈਫਟਾ ਤੋਂ ਡਿਫਰੈਂਟ ਇਹ ਡੀਲ ਹੈ। 2007 ਦੇ ਵਿੱਚ ਜਦੋਂ ਡੋਨਲਡ ਟਰੰਪ ਆਇਆ ਸੀ ਉਸ ਵੱਲੋਂ ਇਹ ਡੀਲ ਸਾਈਨ ਕੀਤੀ ਗਈ ਸੀ। ਇਹਦੀ ਮਿਆਦ ਜਿਹੜੀ ਆ ਹਜੇ 6 ਸਾਲ ਹੋਰ ਪਈ ਆ, 6 ਪਲੱਸ ਸਾਲ ਪਈ ਹੈਗੀ ਆ ਹਜੇ ਹੋਰ, ਹੈ ਨਾ। ਅਤੇ ਇਹਦੇ 'ਤੇ ਰਿਵਿਊ ਆ ਜਿਹੜਾ ਕਿ ਕੱਲ੍ਹ ਨੂੰ ਹੋਣਾ ਹੈਗਾ। ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਹਾਂਜੀ, ਮੈਂ ਇਹਦੇ 'ਤੇ ਫੈਲਾ ਸਕਦਾ ਕੁਛ ਮਿੰਟ ਕਿ ਹਾਂਜੀ ਇਹਦੇ 'ਤੇ ਜਾਣਨਾ ਚਾਹੁੰਦੇ ਹਾਂ, ਆਪਾਂ ਇਹਦੇ 'ਤੇ ਬੋਲ ਲੈਂਦੇ ਹਾਂ ਕੀ ਲੱਗਣਾ ਆਪਣਾ, ਆਪਾਂ ਸਮਝਾ ਦਾਂਗੇ ਪੰਜਾਬੀ ਸਾਰਿਆਂ ਨੂੰ ਕਿ ਇਹ ਤੁਹਾਡੇ ਘਰਾਂ ਦੇ ਉੱਤੇ, ਤੁਹਾਡੇ ਰੋਜ਼ੀ ਰੋਟੀ ਦੇ ਉੱਤੇ ਕਿਵੇਂ ਅਸਰ ਪਾਊਗੀ। ਲੋਕਾਂ 'ਤੇ ਬੜਾ ਨੈਗੇਟਿਵ ਇੰਪੈਕਟ ਹੈ। ਮੈਂ ਇਹਨੂੰ ਡਿਸਕ੍ਰਾਈਬ ਕਰ ਸਕਦਾ ਪੋਲੀਟੀਕਲ ਵੇ ਨਾਲ, ਇਹ ਡੀਲ ਕਿਉਂ ਹੋਊਗੀ ਔਰ ਕਿਉਂ ਨਹੀਂ ਹੋ ਸਕਦੀ, ਉਹ ਕਿਵੇਂ ਹੋਊਗਾ ਜੇ ਨਹੀਂ ਹੋ ਸਕਦੀ। ਜੇ ਤੁਸੀਂ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਅਤੇ ਆਪਾਂ ਗੱਲ ਕਰ ਲਈਏ। ਮੈਂ ਦੇਖਣਾ ਚਾਹੁੰਦਾ ਇੰਟਰਸਟ ਕਿੰਨੇ ਕੁ ਲੋਕਾਂ ਦਾ ਹੁੰਦਾ ਅਤੇ ਇਹ ਜਿਹੜਾ ਐਗਰੀਮੈਂਟ ਹੈ ਸਾਈਨ ਹੋਣਾ ਕੱਲ੍ਹ ਨੂੰ, ਇਸ ਦੇ ਬਾਰੇ ਸਟੂਡੀਓਜ਼ ਦੇ ਨੰਬਰ 905-673-33-37 905-673-33-37 905-673-33-37 ਵੋਟ ਕਰਨੀ ਕੁਇਕਲੀ ਕਰਿਓ। 947 ਹੋ ਗਿਆ ਆਪਣੇ ਕੋਲ, ਹੈਗੇ 13 ਕੁ ਮਿੰਟ ਹਜੇ, ਅਤੇ ਫਿਰ ਮੈਂ ਇਹਦੇ 'ਤੇ ਬੋਲ ਦਿੰਦਾ। ਅਤੇ 905-673-33-37 ਦੇ ਉੱਤੇ ਕਾਲ ਕਰਨੀ ਹੈ। ਇਨ ਬਿਟਵੀਨ ਸੰਤੋਸ਼ ਆਪਣਾ ਇੱਕ ਮੈਸੇਜ ਦਿੰਦੀ ਹੈ, ਡੇਰੀ ਕੁਈਨ ਪੀਲ ਰੀਜਨ 'ਚ ਜੇ ਕਿਸੇ ਨੇ ਖਰੀਦਣਾ, ਡੇਰੀ ਕੁਈਨ ਚੱਲਦਾ ਅਤੇ 4-5 ਲੱਖ ਦੇ ਵਿੱਚ ਸੇਲ ਆ ਸਾਲ ਦੀ, ਡੇਰੀ ਕੁਈਨ ਜੇ ਕੋਈ ਖਰੀਦਣਾ ਚਾਹੁੰਦਾ। ਸੰਤੋਸ਼ ਪਲੀਜ਼ ਇਹਦਾ ਮੈਸੇਜ ਦਿਓ ਪਹਿਲਾਂ ਫਟਾਫਟ।
12: ਜੀ ਬਿਲਕੁਲ, ਅਗਰ ਕੋਈ ਵੀ ਪੀਲ ਰੀਜਨ 'ਚ ਡੇਰੀ ਕੁਈਨ ਤੁਸੀਂ ਲੈਣ 'ਚ ਇੰਟਰਸਟਿਡ ਹੋ ਤੇ ਅਮਨ ਜੀ ਕਾਫੀ ਵਧੀਆ ਇਹਨਾਂ ਦਾ ਪ੍ਰੋਫਿਟ ਹੈਗਾ ਈਅਰਲੀ ਅਰਾਊਂਡ 4-5 ਲੱਖ ਦਾ, ਤੇ 2 employees ਵੀ ਤੁਹਾਨੂੰ ਰੱਖਣੇ ਪੈਣਗੇ ਇਹਦੇ ਵਿੱਚ। ਕੋਈ ਵੀ ਆਪਦਾ ਬਿਜ਼ਨਸ ਤੁਸੀਂ ਡੇਰੀ ਕੁਈਨ ਦੇ ਵਿੱਚ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਕੋਈ ਜੋਬ ਕਰ ਰਹੇ ਹੋ ਸਾਈਡ 'ਚ ਤੁਸੀਂ ਬਿਜ਼ਨਸ ਯੂਜ਼ ਕਰਨਾ ਹੈ ਆਪਦਾ ਚੋਇਸ ਕਰਨੀ ਆ, ਤਾਂ ਡੇਰੀ ਕੁਈਨ ਸਭ ਤੋਂ ਬੈਸਟ ਆਪਸ਼ਨ ਹੈ। ਸਾਰੀ ਟ੍ਰੇਨਿੰਗ ਸਭ ਕੁਝ ਪ੍ਰੋਵਾਈਡ ਕੀਤੀ ਜਾਂਦੀ ਹੈ, ਬਹੁਤ ਹੀ ਵਧੀਆ ਪਲੈਨਡ ਬਿਜ਼ਨਸ ਹੈਗਾ ਹੈ ਜਿਹਦੇ ਵਿੱਚ ਤੁਸੀਂ ਆ ਸਕਦੇ ਹੋ।
0: ਹੈਂਡ ਫ੍ਰੀ ਬਿਜ਼ਨਸ ਹੈ, ਤੁਸੀਂ ਨਹੀਂ ਵੀ ਹੈਗੇ 1 ਸੈਂਟ ਦੀ ਚੋਰੀ ਨਹੀਂ ਹੈ ਅਤੇ ਕੋਈ ਖਾਣਾ ਬਣਾਉਣਾ ਨਹੀਂ, ਕੁਛ ਨਹੀਂ ਕਰਨਾ। ਤੁਸੀਂ ਅਗਰ ਇਹਦੇ ਚਾਹਵਾਨ ਹੋ ਡੇਰੀ ਕੁਈਨ ਦੇ ਤਾਂ ਕੰਟੈਕਟ ਕਰ ਲਓ। ਇਹ MLS 'ਤੇ ਲਿਸਟ ਨਹੀਂ ਹੁੰਦਾ ਡੇਰੀ ਕੁਈਨ, ਕਦੇ ਵੀ ਵਿਦਾਊਟ MLS ਹੁੰਦੇ ਨੇ। ਅਤੇ ਇਹ 'ਚ ਸਪੈਸ਼ਲਾਈਜ਼ ਕਰਦੇ ਆ ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਡ, ਮਲਟੀਪਲ ਡੇਰੀ ਕੁਈਨਸ ਵੇਚ ਚੁੱਕੇ ਨੇ। 416-473-4242 416-473-4242 416-473-4242 ਨੰਬਰ ਹੈ। USMCA ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡਾ ਐਗਰੀਮੈਂਟ ਹੈ ਜਿਹੜਾ, ਉਹਦੇ ਉੱਪਰ ਅਗਰ ਤੁਸੀਂ ਜਾਣਨਾ ਵੀ ਹਾਂਜੀ ਜੀ ਨੈਫਟਾ ਤੋਂ ਇਹ ਅਲੱਗ ਆ, ਇਹਦਾ ਪ੍ਰਭਾਵ ਕੀ ਪਊਗਾ ਰਾਜਨੀਤਿਕ ਤੌਰ ਦੇ ਉੱਤੇ, ਵਪਾਰਕ ਤੌਰ ਦੇ ਉੱਤੇ ਅਤੇ ਕੰਟਰੀਜ਼ ਦੇ ਬੇਸਿਸ ਦੇ ਉੱਤੇ, ਰਿਲੇਸ਼ਨਸ਼ਿਪ ਦੇ ਬੇਸ ਦੇ ਉੱਤੇ। ਅਤੇ ਅਮੈਰੀਕਾ ਦਾ ਪ੍ਰੈਜੀਡੈਂਟ ਜਿੱਥੇ ਕਹਿ ਚੁੱਕਿਆ ਜਿਵੇਂ ਇਰਾਨ 'ਚ ਕਰਦਾ ਫਿਰਦਾ, ਉਹੀ ਕੁਛ ਇੱਥੇ ਕਰਦਾ ਫਿਰਦਾ ਇਹ ਆਦਮੀ। ਅਤੇ ਤੁਸੀਂ ਜਾਣਨਾ ਚਾਹੁੰਦੇ ਹੋ? ਯੈਸ, ਨਹੀਂ ਤਾਂ ਫਿਰ ਮੇਰੇ ਕੋਲ 1 ਮਿੰਟ ਹੋਰ ਰਹਿ ਗਿਆ, ਫਿਰ ਮੈਂ ਹੋਰ ਗੱਲ ਕਰਾਂ ਆਪਣੀ। 905-673-33-37 ਹਾਂਜੀ ਜਾਣਨਾ ਚਾਹੁੰਦੇ ਆ ਤਾਂ ਆਪਾਂ ਫਿਰ ਥੋੜ੍ਹੀ ਜਿਹੀ ਗੱਲ ਕਰਾਂਗੇ, ਮੈਂ ਥੋੜ੍ਹੀ ਜਿਹੀ ਬੋਲ ਕੇ ਸਮਝਾ ਦੂੰ, ਤੁਹਾਨੂੰ ਸਮਝ ਆਜੂਗਾ ਵੀ ਅੱਗੇ ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ ਵਾਲਾ ਕੰਮ ਹੋਜੂ, ਦਿਮਾਗ ਐਨ ਹੋਊਗਾ ਕਿ ਠੀਕ ਹੈ ਰਿਲੈਕਸ ਹੈ ਸੁਥਰਾ ਅੱਗੇ ਨਹੀਂ ਕੀ ਕਹਿੰਦੇ ਹੁੰਦੇ ਨੇ ਮੈਨੂੰ ਇਹ ਪਤਾ ਵੀ ਨਹੀਂ ਕਹਾਵਤ ਦਾ। 905-673-33-37 ਪ੍ਰਦੀਪ ਕੀ ਕਹਿਣਾ ਚਾਹੁੰਦੇ ਹੋ?
13: ਹਾਂਜੀ ਹਾਂਜੀ, ਮੈਂ ਕੱਲ੍ਹ ਵੀ ਤੁਹਾਨੂੰ ਇਹ ਸਵਾਲ ਕੀਤਾ ਕਿ ਮੈਨੂੰ ਜ਼ਰੂਰ ਅੱਜ ਇਹਨੂੰ ਡਿਸਕਸ ਕਰਿਓ
0: ਅਤੇ ਬਾਕੀਆਂ ਨੂੰ ਪੁੱਛ ਲਈਏ ਵੀ ਬਾਕੀ
13: ਮਾੜਾ। ਹਾਂਜੀ ਹਾਂਜੀ
0: ਹੈ,
13: ਬਿਲਕੁਲ ਬਿਲਕੁਲ,
0: ਭਗਵੰਤ ਮਾਨ ਦੀ ਕਾਲ ਹੁਣੇ ਖੋਲ ਦੇਣਾ, ਸਾਰਿਆਂ ਨੇ ਫਟਾਫਟ ਆ ਜਾਣਾ ਵੀ ਭਗਵੰਤ ਮਾਨ ਦੀ ਇੱਕ ਵੀਡੀਓ ਆਉਣ ਲੱਗੇ, ਉਹ ਚਸਕੇ ਲੈਣਾ। ਇਹ ਤੁਹਾਡੇ ਘਰਾਂ ਨਾਲ ਜੁੜੀ ਹੋਈ ਸਾਰੀ ਗੱਲ ਹੈ, ਤੁਹਾਡੇ ਤੁਹਾਡੀ ਰੋਟੀ ਨਾਲ ਜੁੜੀ ਹੈ, ਤੁਹਾਡੇ ਪੇ ਚੈੱਕਸ ਦੇ ਨਾਲ ਜੁੜੀ ਹੋਈ ਹੈ। ਇਹਦੇ 'ਤੇ ਜ਼ਰੂਰ ਮੈਂ ਚਾਹੁੰਦਾ ਨਾ ਭਾਜੀ, ਲੋਕ ਨਾ ਇੰਟਰਸਟ ਲੈਣ ਕੈਨੇਡਾ ਅਤੇ ਅਮੈਰੀਕਾ ਨਾਲ ਜੁੜਨ। 30 ਸਾਲ ਹੋ ਗਏ, 20 ਸਾਲ ਹੋ ਗਏ ਰਹਿੰਦਿਆਂ ਨੂੰ ਇੱਥੇ, ਹਜੇ ਤੱਕ ਇਹਨਾਂ ਨੂੰ ਕਈ ਚੀਜ਼ਾਂ ਦਾ ਪਤਾ ਹੀ ਨਹੀਂ ਗਾ ਵੀ ਕੀ ਹੈ ਕਿਵੇਂ ਆ, ਤਾਂ ਹੀ ਉਹ ਡਰ ਜਿਹੜਾ ਹੈਗਾ ਉੱਥੇ ਹੀ ਲਈ ਫਿਰਦਾ ਇਹਨਾਂ ਨੂੰ। 905-673-33-37 ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। RSG ਕਸਟਮ ਸੋਫਾ ਐਂਡ ਅਪਹੋਸਟਰੀ। ਪੁਰਾਣੇ ਸੋਫਿਆਂ ਨੂੰ ਨਵਿਆਂ ਤੋਂ ਵਧੀਆ ਬਣਾ ਦੇਣਗੇ। ਪੁਰਾਣੇ ਸੋਫੇ, ਪੁਰਾਣੀਆਂ ਚੇਅਰਸ ਹੋ ਗਈਆਂ, ਡਾਇਨਿੰਗ ਟੇਬਲਸ ਹੋ ਗਏ, ਪਲੱਸ ਕਸਟਮ ਤਿਆਰ ਕਰਾਉਣਾ ਕੁਛ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, ਰਾਜ ਨਾਲ ਗੱਲ ਕਰਨੀ ਆ। 20 ਮੈਲਨੀ ਡਰਾਈਵ, ਯੂਨਿਟ ਨੰਬਰ ਦੱਸਦੇ ਨੇ, ਮੈਲਨੀ ਐਂਡ ਸਟੀਲ ਦੇ ਉੱਤੇ ਨੇ ਬ੍ਰੈਂਪਟਨ 'ਚ, ਟੋਰਬਮ ਦੇ ਕੋਲ। 647-1317 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 647-1317। ਔਰ ਇਹਦੇ ਨਾਲ ਨਾਲ ਤੁਸੀਂ ਸਾਡੇ ਨਾਲ ਆਪਣਾ ਬਿਜ਼ਨਸ ਰਨ ਕਰਨਾ, ਆਪਣੀ ਮਾਰਕੀਟਿੰਗ ਵਾਸਤੇ ਬਹੁਤ ਸਾਰੇ ਲੋਕਾਂ ਨੇ ਜੁਆਇਨ ਕੀਤਾ, ਤੁਸੀਂ ਸਾਨੂੰ 416-500-18-3200 416-500-18-3200 ਨੰਬਰ ਦੇ ਉੱਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਤੁਹਾਡੇ ਵਾਸਤੇ ਐਗਜ਼ਾਮਸ ਨੇ, ਮਾਸਟਰ ਆਫ ਯੂਅਰ ਐਗਜ਼ਾਮਸ, ਇਹਨਾਂ ਦਾ ਨਾਂ ਕੰਪਨੀ ਦਾ ਮਾਸਟਰ ਆਫ ਯੂਅਰ ਐਗਜ਼ਾਮਸ। ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਬਹੁਤ ਈਜ਼ੀ ਸਮਝ ਕੇ ਉਹਨੂੰ ਲੈਣਾ ਚਾਹੁੰਦੇ ਹੋ, ਇੰਸ਼ੋਰੈਂਸ, ਰੀਬੋ ਕਾਰ ਇੰਸ਼ੋਰੈਂਸ ਦਾ ਲਾਇਸੈਂਸ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਜਿਹੜਾ ਹੁੰਦਾ, LLP ਕਹਿੰਦੇ ਨੇ ਇਹਨੂੰ, ਅਤੇ ਮੋਰਗੇਜ ਏਜੰਟ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ, ਜਾਂ ਆਰਕੀਟੈਕਟ ਜਿਹੜੇ ਹੁੰਦੇ ਨੇ, ਕੰਸਟਰਕਸ਼ਨ ਕੰਪਨੀਆਂ ਓਨ ਕਰਦੇ ਹੋ ਪਰ ਆਰਕੀਟੈਕਟ ਦਾ ਤੁਸੀਂ ਲਾਇਸੈਂਸ ਜਿਹੜਾ ਲੈਣਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਲੈਣਾ ਚਾਹੁੰਦੇ ਹੋ, ਇਹ ਸਾਰਾ ਮਾਸਟਰਸ ਆਫ ਯੂਅਰ, ਮਾਸਟਰ ਆਫ ਯੂਅਰ ਐਗਜ਼ਾਮਸ ਦੇ ਵਿੱਚ ਤੁਸੀਂ ਕੰਟੈਕਟ ਕਰਨਾ 437-376-5656, 437-376-5656, 437-376-5656 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ,
14: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ ਜੀ, ਨੰਬਰ ਨੂੰ ਡਾਇਲ ਕਰੋਗੇ ਤੇ ਗੱਲਬਾਤ ਹੋ ਜਾਏਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਜੀ,
15: ਹਾਂਜੀ, ਮੈਨੂੰ ਨਾ ਫਰਨੀਚਰ ਦਾ ਨੰਬਰ ਚਾਹੀਦਾ।
0: ਜਿਹੜਾ ਆਂਟੀ ਪੁਰਾਣੇ ਨੂੰ ਠੀਕ ਕਰ ਦਿੰਦੇ ਉਹ ਵਾਲੇ, ਅੱਜ ਜਿਹੜੀ ਐਡ ਕਰਦਾ ਸੀ ਮੈਂ ਹੁਣੇ, 647,
15: ਇੱਕ ਮਿੰਟ, ਇਕੱਲੇ ਕਰ ਦੱਸਿਆ, ਨਹੀਂ ਮੈਨੂੰ ਸੁਣਦਾ,
0: ਕੋਈ ਨੀ, ਮੈਂ ਆਰਾਮ ਨਾਲ
15: ਸਮਾਨ ਪੜਾ।
0: ਨਹੀਂ ਨਹੀਂ, ਅਨਪੜ੍ਹ ਨਹੀਂ ਤੁਸੀਂ ਹੈਗੇ ਜੀ, ਬਹੁਤ ਵਿਦਵਾਨ ਹੋ, ਜ਼ਿੰਦਗੀ ਦਾ ਤਜਰਬਾ ਜਿੰਨਾ ਤੁਹਾਡੇ ਕੋਲ ਆਉਂਦਾ ਉਹ ਤਾਂ ਤੁਸੀਂ ਥੋੜ੍ਹਾ ਥੋੜ੍ਹਾ ਵੰਡ ਦੇਵੋ, ਸਭ ਦੀ ਜ਼ਿੰਦਗੀ 'ਤੇ ਅਸਰ ਪਵੇ। 647 705,
15: ਇੱਕ ਮਿੰਟ,
0: ਮੈਂ ਤੁਹਾਨੂੰ ਨਾ ਸ਼ੋਅ ਤੋਂ ਬਾਅਦ ਕਾਲ ਕਰਦਾ, ਮੈਂ ਫੋਟੋ ਖਿੱਚ ਲਈ ਤੁਹਾਡੇ ਨੰਬਰ ਦੀ, ਠੀਕ ਹੈ, ਤੁਹਾਨੂੰ ਕਾਲ ਕਰਕੇ ਲਿਖਾ ਦਿੰਦਾ, ਤੁਹਾਨੂੰ ਉਹਨਾਂ ਤੋਂ ਕਾਲ ਕਰਾ ਦਿੰਦਾ, ਠੀਕ ਹੈ, ਤੁਸੀਂ ਆਰਾਮ ਨਾਲ ਸੁਣੋ ਬਸ ਬੈਠ ਕੇ। ਤੇ ਆਰ ਐਸ ਜੀ ਕਸਟਮ ਸੋਫਾ, 647-705-1317, ਦੰਦਾਂ ਦਾ ਇਲਾਜ ਕਿਸੇ ਨੇ ਕਰਾਉਣਾ, ਦੰਦਾਂ ਦੇ ਇਲਾਜ ਵਾਸਤੇ ਡੈਂਟਿਸਟਰੀ ਐਟ ਰੈਂਬਲਰ, 905-451-8211, 905-451-8211, 905-451-8211 ਦੇ ਉੱਤੇ ਡੈਂਟਿਸਟਰੀ ਐਟ ਰੈਂਬਲਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਅਤੇ ਡਕਟ ਕਲੀਨਿੰਗ ਵਾਸਤੇ ਨਾਨਕ ਡਕਟ ਕਲੀਨਿੰਗ, ਅਤੇ ਨੰਬਰ ਹੈ 416-729-1521। ਜਿੰਨੇ ਵੀ ਸੁਣਦੇ ਪਏ ਹੋ, ਤੁਹਾਡੇ ਫਿਲਟਰ ਨੇ ਜਿਹੜੇ, ਸਪੈਸ਼ਲ ਡੀਲ ਮੈਂ ਲਗਵਾਈ ਹੋਈ ਆ, ਹਮੇਸ਼ਾ ਲਗਵਾਉਣਾ ਹੁੰਦਾ, ਤੁਹਾਡੇ ਫਿਲਟਰ ਨੇ ਫਰਨੈਸ ਦੇ, ਤੁਸੀਂ ਆਪ ਚੇਂਜ ਕਰਨੀ ਬੜ ਸਕਦੇ, ਉੱਥੇ ਜਾਂਦੇ ਨਹੀਂ ਤੁਸੀਂ, ਇਹ ਨਾਲੇ ਡਕਟ ਕਲੀਨ ਕਰਨਗੇ, ਨਾਲੇ ਤੁਹਾਡੇ ਫਿਲਟਰ ਚੇਂਜ ਕਰ ਦੇਣਗੇ, ਤੁਹਾਡੀ ਜਿੱਥੇ ਏਅਰ ਕਲੀਨਿੰਗ ਜਿਹੜੀ ਵੱਧਜੂਗੀ ਉੱਥੇ ਫਰਨੈਸ ਦੀ ਲਾਈਫ ਵੱਧਜੂਗੀ। 416-729-1521 ਨੰਬਰ ਦੇ ਉੱਤੇ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਆਪਾਂ ਕੰਟੈਕਟ ਕਰਨਾ। ਅਤੇ ਇਸੇ ਤਰ੍ਹਾਂ ਜੇ ਕਿਸੇ ਨੇ ਟਰੂ ਨੌਰਥ ਨੂੰ ਕਾਲ ਨਹੀਂ ਕੀਤਾ, ਕੰਟਰੈਕਟਰ ਹੈਗੇ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤੁਹਾਡਾ ਜਿਹੜਾ ਡਰਾਈਵੇ ਪੱਟਦੇ ਹੋ ਉਹਦੀ ਵੇਸਟ ਜਿਹੜੀ, ਉਹਦੀ ਬਜਰੀ ਆ ਅਤੇ ਉਹਦਾ ਸੀਮੈਂਟ ਦਾ ਪੱਟਿਆ ਹੋਇਆ ਡਰਾਈਵੇ ਪੁਰਾਣਾ ਜਿਹੜਾ ਹੁੰਦਾ, ਉਹਦੀ ਵੇਸਟ ਡੰਪ ਕਰਨ ਦੇ ਲਈ ਤੁਹਾਨੂੰ ਲਾਈਨ 'ਚ ਲੱਗਣਾ ਪੈਂਦਾ। ਟਰੂ ਨੌਰਥ ਕਹਿੰਦੇ ਨੇ ਯਾਰ ਚਾਹੋ ਮਿੰਟ ਦੇ ਵਿੱਚ ਫ੍ਰੀ ਹੋ ਕੇ ਚੱਲ ਜਾਓਗੇ, ਮਿੰਟ, 3 ਮਿੰਟਾਂ ਦੇ ਵਿੱਚ ਸਰਵਿਸ ਮਿਲ ਜਾਂਦੀ ਆ, ਡੰਪਿੰਗ ਕਰ ਸਕਦੇ ਹੋ। ਟਰੂ ਨੌਰਥ ਕਹਿੰਦੇ ਨੇ ਐਕਸਕਵੇਸ਼ਨ ਮਸ਼ੀਨਾਂ ਜ਼ਮੀਨਾਂ ਪੱਧਰੀਆਂ ਕਰ ਰਹੀਆਂ, ਜਾਂ ਤੁਸੀਂ ਆਪਣੀ ਕਿਸੇ ਵੀ ਜ਼ਮੀਨ ਦੇ ਉੱਤੇ ਘਾਹ ਲਗਵਾਉਣਾ, ਅਤੇ ਜਾਂ ਉੱਥੇ ਤੁਸੀਂ ਜਿਹੜੀ ਬਜਰੀ ਸਟਾਉਣੀ ਆ ਉਹਦੇ ਵਾਸਤੇ ਦੇ ਆਰ ਦਾ ਬੈਸਟ, ਤੁਸੀਂ ਕਾਲ ਕਰ ਸਕਦੇ ਹੋ। ਵੱਡੀ ਕੰਪਨੀ ਆ, ਡੰਪ ਟਰੰਕਸ ਤੋਂ ਲੈ ਕੇ ਹਰ ਚੀਜ਼ ਇਹਨਾਂ ਕੋਲ ਹੈਗੀ ਆ। 416-803 0623 ਗ੍ਰੈਵਲ ਸਟਾਉਣ ਵਾਸਤੇ 416-803-0623 ਟੂ ਨੌਰਥ ਨੂੰ ਕਾਲ ਕਰਨੀ ਆ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫਾਲ ਦੇ ਵਿੱਚ ਟੋਪ ਦਾ ਨਾਮ ਹੈ ਥੋਰਲ ਦੇ ਵਿੱਚ ਨੇ 13 ਰਿਚਮੰਡ ਸਟਰੀਟ ਕੋਈ ਗੱਡੀ ਰਿਪੇਅਰ ਕਰਾਉਣੀ ਆ ਉਸ ਏਰੀਏ 'ਚ ਕੋਈ ਵੀ ਸੱਜਣ ਸੁਣਦੇ ਪਏ ਨੇ ਸਾਡੇ ਕਹਿੰਦੇ ਇੱਥੇ ਜਾਣਾ ਤੁਸੀਂ ਆਪੇ ਕਹੋਗੇ ਕਿ ਵਾਕਈ ਬਾਈ ਜੀ ਤੁਸੀਂ ਚੰਗੇ ਬੰਦਿਆਂ ਕੋਲ ਭੇਜਿਆ ਪਰਮਸ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ 289-498-1300 299-498-1300 'ਤੇ ਪਰਮ ਵਾਲਿਆਂ 'ਤੇ ਪਹੁੰਚਣਾ ਹੈਗਾ ਐਚ ਐਸ ਪੀ ਕੰਸਟਰਕਸ਼ਨ ਵਾਲੇ ਕਹਿੰਦੇ ਨੇ ਬੇਸਮੈਂਟ ਤਾਂ ਬਣਾ ਹੀ ਦਿੰਦੇ ਹਾਂ ਇੱਕ ਘਰ ਨੂੰ 3 ਯੂਨਿਟ ਦੇ ਵਿੱਚ ਕਨਵਰਟ ਕਰਨਾ ਰੈਂਟਲ ਪ੍ਰੋਪਰਟੀਆਂ ਨੇ ਉੱਤੇ 10-10 ਬੰਦੇ ਭਈਆਂ ਵਾਂਗੂ ਬਾੜੇ ਹੋਏ ਨੇ ਕਿ ਘਰ ਦੇ ਵਿੱਚ 10-10-12-12 ਬੰਦੇ ਕੱਲ੍ਹ ਨੂੰ ਕੋਈ ਕਲੇਮ ਆ ਗਿਆ ਕਲੇਮ ਨਹੀਂ ਮਿਲਣਾ ਹੈਗਾ ਤੁਸੀਂ ਆਪਣੇ ਘਰ ਨੂੰ ਟ੍ਰਾਈਪਲੈਕਸ ਵੀ ਬਣਵਾ ਸਕਦੇ ਹੋ 3 ਪੋਰਸ਼ਨ ਦੇ ਵਿੱਚ ਇੱਕ ਘਰ ਨੂੰ ਡਿਪੈਂਡ ਔਨ ਤੁਹਾਡੇ ਜਿਹੜੇ ਡੈਮੋਗ੍ਰਾਫਿਕਸ ਅਤੇ ਤੁਸੀਂ ਅਗਰ ਬੰਗਲੋ ਹੈਗੇ ਨੇ ਈਟੋਬੀਕੋ 'ਚ ਮਾਲਟਨ 'ਚ ਕਿਤੇ ਹੋਰ ਥਰਡ ਯੂਨਿਟ ਸਾਈਡ 'ਤੇ ਬਣਾਉਣਾ ਚਾਹੁੰਦੇ ਹੋ 416-671-0709 416-671-0709 ਦੇ ਉੱਤੇ ਐਚ ਐਸ ਪੀ ਕੰਸਟਰਕਸ਼ਨ ਦੇ ਜਸ ਤੁਸੀਂ ਜਗਜੀਤ ਸਿੰਘ ਉਹਨਾਂ ਨੂੰ ਕਾਲ ਕਰਨੀ ਹੈਗੀ ਆ ਏਜਡ ਲਾਈਸੈਂਸ ਡਰਾਈਵਰ ਅਗਰ ਲੱਭ ਰਹੇ ਨੌਕਰੀ ਹਜੇ ਵੀ ਯੂ ਐਸ ਵਾਸਤੇ ਡਰਾਈਵਰ ਚਾਹੀਦੇ ਨੇ 647-831-4930 ਦੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ 647-831-4930 ਔਰ ਨਾਲ ਨਾਲ ਐਟਲਸ ਕਿਚਨ ਵਾਲਿਆਂ ਦਾ ਨੰਬਰ ਨੋਟ ਕਰੋ ਕਿਚਨ ਜਾਂ ਕਾਰਪੈਂਟਰੀ ਦਾ ਆਪਣੇ ਰੈਸਟੋਰੈਂਟ ਦੇ ਉੱਤੇ ਆਪਣੇ ਘਰ ਦੇ ਵਿੱਚ ਕੰਮ ਕਰਾਉਣਾ ਕਾਰਪੈਂਟਰੀ ਲੱਕੜ ਦਾ ਕਿਚਨ ਦਾ 742-778-7800 'ਤੇ ਕਾਲ ਕਰਨੀ ਹੈ ਔਰ ਰਿਐਲਟੀ ਪੇਂਟਿੰਗ ਨੂੰ ਘਰ ਸੋਹਣਾ ਬਣਾ ਲਓ ਜਿਹਨੇ ਵੇਚਣਾ ਸਪੈਸ਼ਲੀ ਉਹ ਲੋਕ ਜ਼ਰੂਰ ਕਾਲ ਕਰਿਓ ਰਿਐਲਿਟੀ ਪੇਂਟਿੰਗ 416-816-8801 ਰਿਐਲਿਟੀ ਪੇਂਟਿੰਗ 416-816-8801 ਵਾਸ਼ਰੂਮਸ ਦੇ ਉੱਪਰ ਡੀਲ ਲਾਈ ਹੋਈ ਹੈ ਰਿਐਲਿਟੀ ਪੇਂਟਿੰਗ ਨੇ ਅਗਰ ਵਾਸ਼ਰੂਮ ਅਪਗ੍ਰੇਡ ਕਰਾਉਣੇ ਨੇ ਵਾਸ਼ਰੂਮ 'ਚ ਸਪੈਸ਼ਲਾਈਜ਼ ਕਰਦੇ ਨੇ ਅਤੇ ਪੇਂਟ ਦੇ ਕੰਮ 'ਚ ਸਪੈਸ਼ਲਾਈਜ਼ ਕਰਦੇ ਨੇ ਫਲੋਰ 'ਚ ਕਰਦੇ ਨੇ ਪੂਰਾ ਕੰਪਲੀਟ ਕੰਮ ਵਾਸਤੇ ਰਿਐਲਿਟੀ ਪੇਂਟਿੰਗ 416-816-8801 ਰਿਐਲਟੀ ਗਰੁੱਪ ਆਫ ਕੰਪਨੀਜ਼ 416-816-8801 ਅਸ਼ੋਕ ਸੈਣੀ CPSEJ ਨੇ ਆਪਣੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੇ ਸੋਰੀ ਆਪਣੇ ਟੈਕਸਿਸ ਦੀ ਕਿਸੇ ਵੀ ਤਰ੍ਹਾਂ ਦੀ ਟੇਕ ਕੇਅਰ ਕਰਾਉਣੀ ਹੈ ਮਾਫੀ ਚਾਹੂੰਗਾ ਮੈਂ ਨਾਲ ਕੁਛ ਹੋਰ ਦੇਖ ਰਿਹਾ ਸੀ CPSEJ ਅਸ਼ੋਕ ਸੈਣੀ 905-458-1399 'ਤੇ ਕਾਲ ਕਰੋਗੇ ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀ ਸਟੋਪ ਦਾ ਨਾਮ 905-400-857-8222 ਬੋਲਟਨ ਸਪਰਿੰਗ ਸ਼ੋਪ ਲੀਪ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਾਉਣਾ ਕਿਸੇ ਕੋਲ ਵੀ ਕਰਜ਼ਾ ਹੈਗਾ ਕਰਜ਼ੇ ਦੇ ਲਈ ਤੁਸੀਂ ਕੰਟੈਕਟ ਕਰਨਾ ਆਪਣਾ ਕਰਜ਼ਾ ਮਾਫ਼ ਕਰਾ ਸਕਦੇ ਹੋ ਲਾਈਫ ਵਧੀਆ ਜੀਓ ਲਾ ਦਿਓ ਜਿਹੜਾ ਵਜਨ ਚੱਕੀ ਫਿਰਦੇ ਹੋ ਮੋਢਿਆਂ 'ਤੇ ਜਿਹੜਾ ਭਾਰ ਚੱਕਿਆ ਹੋਇਆ ਕਰਜ਼ੇ ਤੋਂ ਮੁਕਤ ਹੋ ਸਕਦੇ ਹੋ ਪਲੈਨ ਨੇ ਗਵਰਨਮੈਂਟ ਦੇ ਸਰਕਾਰ ਦੇ ਪਲੈਨ ਨੇ ਇਹਦੇ ਲਈ ਤੁਸੀਂ ਕੰਟੈਕਟ ਕਰਨਾ ਕਹਿੰਦੇ ਲਿਟਲ ਨੌਲੇਜ ਇਜ਼ ਆਲਵੇਜ਼ ਡੇਂਜਰਸ ਡੇਂਜਰਸ ਜਾਣਕਾਰੀ ਲੈ ਕੇ ਘੁੰਮ ਰਹੇ ਹੋ 416-518-3200 416-518-3200 'ਤੇ ਤੁਸੀਂ ਕਾਲ ਕਰਨੀ ਹੈ ਕਰਜ਼ੇ ਵਾਸਤੇ ਅਤੇ ABS ਆਟੋਕਲਿਜ਼ਨ ਕਿਚਨ ਔਰ ਲੰਡਨ ਦੇ ਏਰੀਏ 'ਚ ਆਪਣੇ ਪੰਜਾਬੀ ਭਰਾਵਾਂ ਦੀ ਕੋਈ ਸ਼ੌਪ ਨਹੀਂ ਹੈ ਤੁਹਾਡੇ ਕੱਲ੍ਹ ਨੂੰ ਕੋਈ ਵੀ ਜਿਹੜਾ ਕੋਈ ਐਕਸੀਡੈਂਟ ਹੋ ਜਾਂਦਾ ਗੱਡੀ ਰਿਪੇਅਰ ਕਰਾਉਣੀ ਆ ਡੈਂਟਿੰਗ ਪੇਂਟਿੰਗ ਦਾ ਕੰਮ ਕਿਚਨਰ ਵਾਟਲੂ ਕੈਂਬਰੇਜ ਦੇ ਏਰੀਏ 'ਚ 416-520-1940 416-520-1940 ਕੋਮਲ ਨੂੰ ਕਾਲ ਕਰਨੀ ਹੈ ਦੁਨੀਆ 'ਚ ਕਿਤੇ ਵੀ ਘੁੰਮਣ ਜਾਣਾ 905-239-7711 ਈਵਨ ਇੰਡੀਆ ਦੇ ਟਿਕਟ ਨੇ 905-239-7711 ਕੋਮਲ ਆਲ ਲਿੰਕ ਟਰੈਵਲ ਤੋਂ 905-239-7711 905-239-7711 ਨੰਬਰ ਦੇ ਉੱਤੇ ਤੁਸੀਂ ਕਾਲ ਕਰੋਗੇ ਮੈਨੂੰ ਸ਼ੋਅ ਤੋਂ ਬਾਅਦ 416-518-3200 ਦੇ ਉੱਤੇ ਤੁਸੀਂ ਕੋਈ ਵੀ ਜਾਣਕਾਰੀ ਲਈ 416-518-3200
14: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: 8877@sofastudio.ca. ਥੈਂਕ ਯੂ ਜੀ।
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ
4: 1 9 6 0 0 0 Nobel Fresh Foods. Share with your Eco Dollar Bag. Top quality, low price. Ta vich Nobel Fresh Food. Fair number le gaya. Aata, daal, chawal, sabzi te dudh kyo. Sab milega Nobel Fresh Foods. 2945 Center Wood Parkway East. Dusil Kitchen 20 Gillingham Drive in Brampton. Phone 289 801 0566. Nobel Fresh Foods.
5: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਲ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5557-6472-92-5757।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
7: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340-647-6563-2340।
8: You're listening to Grimtas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 30 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ, ਹੈਪੀ ਟਿਊਜ਼ਡੇ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਹਾੜ ਦੀ, ਅੱਜ ਹੋ ਗਈ ਜੀ 16 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:07 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਫਿਰ 11 ਵਜੇ ਤੱਕ ਗੱਲਬਾਤ ਜਦੋਂ ਕਰਾਂਗੇ, ਤੁਸੀਂ ਸਟੂਡੀਓ ਦੇ ਵਿੱਚ ਜੇ ਕਾਲ ਕਰਨੀ ਹੈ ਤਾਂ ਨੰਬਰ ਹੋਊਗਾ ਜੀ 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਰਨੀ ਹੈ ਜੀ ਕਾਲ, 6478741313 ਆਪਣੇ ਸਟੂਡੀਓ ਦੇ ਨੰਬਰ ਹੈ ਜੀ ਗੱਲਬਾਤ ਕਰਨ ਦੇ ਲਈ। ਅਤੇ ਬਾਕੀ ਜੇ ਬਾਅਦ 'ਚ ਤੁਸੀਂ ਚਾਹੇ ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ ਚਾਹੁੰਦੇ ਹੋ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਕੋਈ ਵਿਜ਼ਿਟ ਕਰਨ ਆ ਰਿਹਾ ਇੱਥੇ, ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਜਾਂ ਤੁਸੀਂ ਟਰੈਵਲ ਕਰਨ ਜਾ ਰਹੇ ਹੋ, ਜਾਂ ਫਿਰ ਕੋਈ ਅਕਾਊਂਟ ਤੁਸੀਂ ਓਪਨ ਕਰਵਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ RRSP ਹੋ ਗਿਆ, TFSA ਹੋ ਗਿਆ ਅਤੇ FHSA, ਅਤੇ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜਾਂ ਬੱਚਿਆਂ ਦਾ ਤੁਸੀਂ ਐਜੂਕੇਸ਼ਨ ਪਲਾਨ ਓਪਨ ਕਰਾਉਣਾ ਚਾਹੁੰਦੇ ਹੋ, ਉਹਨਾਂ ਦੀ ਹਾਇਰ ਐਜੂ

ਬੱਦਲ ਵੀ ਹੈ ਤੇ ਧੁੱਪ ਵੀ, ਸੋ ਧੁੱਪ ਜਿਹੜੀ ਹੈ ਬਸ ਹੁਣ ਤੋਂ ਬਾਅਦ ਐਨ ਵਧੀਆ ਨਿਕਲ ਆਉਣੀ ਹੈ ਤੇ ਸਾਰਾ ਦਿਨ ਅੱਜ ਧੁੱਪ ਚਮਕਣੀ ਹੈ। ਸਨਸੈਟ ਅੱਜ ਹੋਣਾ ਜੀ 9:04 ਤੇ ਰਾਤ ਦਾ ਟੈਂਪਰੇਚਰ ਵੀ 28, 27, 24, ਸਵੇਰੇ 5 ਵਜੇ 24 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਸੋ ਹੁਣ ਸਮਰ ਇੰਜੋਏ ਕਰੋ ਜੀ ਬਿਲਕੁਲ, ਤੇ ਹੁਣ ਨਹੀਂ ਕਹਿਣਾ ਵੀ ਇੰਨਾ ਟੈਂਪਰੇਚਰ ਹੋ ਗਿਆ ਗਰਮੀ ਹੋ ਗਈ, ਕਿਉਂਕਿ ਜਿਹੜਾ ਵੈਦਰ ਅਲਰਟ ਜਾਂ ਹੀਟ ਅਲਰਟ ਇੱਥੇ ਦਿੱਤਾ ਜਾਂਦਾ ਨਾ ਉਹ ਉਸ ਹਿਸਾਬ ਨਾਲ ਹੀ ਹੈ ਇੱਥੇ ਦੇ ਹਿਸਾਬ ਨਾਲ, ਕਿਉਂਕਿ ਇਹਨਾਂ ਨੇ ਟੈਂਪਰੇਚਰ ਇੰਨਾ ਕੁ ਦੇਖਿਆ ਹੁੰਦਾ, ਆਪਾਂ ਨੇ ਤਾਂ 50 ਡਿਗਰੀ ਦੇ ਲਾਗੇ ਚਾਗੇ ਦੇਖਿਆ ਹੋਇਆ ਹੁੰਦਾ। ਸੋ ਇਸ ਕਰਕੇ ਉੱਥੇ ਤਾਂ ਜਿਵੇਂ ਕਹਿੰਦੇ ਆ ਬਿਜਲੀ ਆ ਗਈ ਬਿਜਲੀ ਚਲੇਗੀ, ਹੈ ਇਹੀ ਚੱਲੀ ਜਾਂਦਾ, ਆ ਗਈ ਚਲੇਗੀ ਚਲੇਗੀ, ਪਰ ਇੱਥੇ ਦੇਖੋ ਸਵੇਰੇ ਸਾਡੇ ਥੋੜ੍ਹੀ ਜਿਹੀ ਜਿਵੇਂ ਕਹਿੰਦੇ ਨਾ ਵੀ ਅੱਖ ਝਪਕਣ ਜਿੰਨਾ ਬਸ ਇੱਕ ਵਾਰ ਬੰਦ ਹੁੰਦੀ ਹੈ ਨਾਲ ਦੀ ਨਾਲ ਜਿਹੜੀ ਬਿਜਲੀ ਹੈ ਇਲੈਕਟ੍ਰਿਸਿਟੀ ਉਹ ਆ ਜਾਂਦੀ ਹੈ। ਸੋ ਇੱਥੇ ਤਾਂ ਕੋਈ ਚੱਕਰ ਹੀ ਨਹੀਂ ਹੈ। ਸੋ ਇਸ ਕਰਕੇ ਤੁਹਾਡੀਆਂ ਗੱਡੀਆਂ ਏਸੀ, ਆਫਿਸ ਏਸੀ, ਘਰ ਏਸੀ, ਹੈ ਥੋੜ੍ਹੀ ਦੇਰ ਹੀ ਬਾਹਰ ਰਹਿਣਾ ਹੁੰਦਾ ਅਤੇ ਵਧੀਆ ਜਿੰਨੀ ਸਮਰ ਵਧੀਆ ਪਵੇ ਅਤੇ ਪੇੜ ਪੌਦੇ ਧਰਤੀ ਹਰ ਇੱਕ ਚੀਜ਼ ਨੂੰ ਜਿਹੜੀ ਧੁੱਪ ਹੈ ਉਹ ਮਿਲਣੀ ਬੜੀ ਜ਼ਰੂਰੀ, ਈਵਨ ਕਿ ਆਪਾਂ ਨੂੰ ਵੀ ਸਾਰਿਆਂ ਨੂੰ ਵਿਟਾਮਿਨ ਡੀ, ਨਹੀਂ ਤਾਂ ਵਿਟਾਮਿਨ ਡੀ ਦੀ ਇੱਥੇ ਕਮੀ ਹੋ ਜਾਂਦੀ ਹੈ। ਸੋ ਇਸ ਕਰਕੇ ਵਧੀਆ ਧੁੱਪ ਲੋ ਕਰੋ ਇੰਜੋਏ ਪੂਰਾ। ਅਤੇ ਲਓ ਜੀ ਜੇ ਆਪਾਂ ਗੱਲ ਕਰੀਏ ਸਨਰਾਈਜ਼ ਦੀ, ਸਵੇਰੇ 5:41 'ਤੇ ਸਨਰਾਈਜ਼ ਹੋਊਗਾ ਅਤੇ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ ਅੱਜ 30 ਜੂਨ ਹੋ ਗਈ, ਲਾਸਟ ਡੇ ਆਫ ਜੂਨ ਮੰਥ, ਅਤੇ ਕੱਲ੍ਹ ਨੂੰ ਜੁਲਾਈ ਦਾ ਨਵਾਂ ਮਹੀਨਾ ਸ਼ੁਰੂ ਹੋ ਜਾਣਾ। ਕੱਲ੍ਹ ਨੂੰ ਕੈਨੇਡਾ ਡੇ ਵੀ ਹੈ, ਸੋ ਆਪਣਾ ਕੈਨੇਡਾ ਜਿਹਦਾ ਜਨਮ ਦਿਨ ਹੈ ਕੱਲ੍ਹ ਨੂੰ, ਆਪਾਂ ਆਪਣੇ ਜਨਮ ਦਿਨ 'ਤੇ ਦੇਖੋ ਕਿੰਨੀ ਖੁਸ਼ੀ ਮਨਾਉਂਦੇ ਹੈ, ਚਾਹੇ ਜਿੰਨੀ ਮਰਜ਼ੀ ਏਜ ਹੋ ਜਾਏ ਕਹਿੰਦੇ ਮੇਰਾ ਜਨਮ ਦਿਨ ਮੇਰਾ ਜਨਮ ਦਿਨ ਹੈ, ਜਦੋਂ ਕਿ ਸੰਤ ਮਸਕੀਨ ਜੀ ਕਹਿੰਦੇ ਆ ਵੀ ਪਤਾ ਨਹੀਂ ਕਾਹਦੀ ਖੁਸ਼ੀ ਕਹਿੰਦੇ ਇੰਨੀ ਮਨਾਉਂਦੇ ਆ, ਇਹ ਨਹੀਂ ਵੀ ਅਸੀਂ ਕਰਮ ਚੰਗੇ ਕਰੀਏ ਅਤੇ ਕਹਿੰਦੇ ਜਨਮ ਦਿਨ ਆ ਗਿਆ ਜਨਮ ਦਿਨ ਆ ਗਿਆ। ਅਤੇ ਕਹਿੰਦੇ ਜਦੋਂ ਜਵਾਨੀ ਤੱਕ ਚਲੋ ਹੁੰਦਾ ਕਿ ਬੱਚੇ ਦੀ ਗਰੋਥ ਹੋ ਰਹੀ ਹੈ, ਪਰ ਉਸ ਤੋਂ ਬਾਅਦ ਤਾਂ ਕਹਿੰਦੇ ਜਿਉਂ ਜਿਉਂ ਇੱਕ ਇੱਕ ਦਿਨ ਇੱਕ ਇੱਕ ਪਲ ਜਾਈ ਜਾਂਦਾ ਉਹ ਤੁਹਾਨੂੰ ਮੌਤ ਦੇ ਨਜ਼ਦੀਕ ਲੈ ਕੇ ਜਾਈ ਜਾਂਦਾ ਹੈ ਨਾ, ਯਾਨੀ ਕਿ ਸਾਡੀ ਏਜ ਘਟੀ ਜਾਂਦੀ ਹੈ, ਵੱਧ ਨਹੀਂ ਰਹੀ ਹੁੰਦੀ ਘੱਟ ਰਹੀ ਹੁੰਦੀ ਹੈ, ਕਿਉਂਕਿ ਜਦੋਂ ਤੱਕ ਯੰਗ ਹੋਣਾ ਹੁੰਦਾ ਉਦੋਂ ਤੱਕ ਹੁੰਦਾ ਹਾਂ ਜਿਹੜੀ ਬੋਡੀ ਦੀ ਗਰੋਥ ਹੋਵੇ ਬੱਚੇ ਦੀ ਗਰੋਥ ਹੋਵੇ ਚਾਹੇ ਇਮੋਸ਼ਨਲ ਫਿਜ਼ੀਕਲ ਜਾਂ ਸੋਸ਼ਲ ਹਰੇਕ ਤਰ੍ਹਾਂ ਦੀ ਇਕਨੋਮੀਕਲ ਕੋਈ ਵੀ, ਉਹ ਜਿਹੜੀ ਗਰੋਥ ਹੈ ਉਹ ਬੱਚੇ ਨੇ ਆਪਣੀ ਕਰਨੀ ਹੈ ਨਾ 18-20 ਸਾਲ ਤੋਂ ਬਾਅਦ, ਜਦੋਂ ਉਹਨੇ ਆਪਣਾ ਫਿਰ ਘਰ ਵਸਾਉਣਾ, ਕੰਮ ਕਾਜ ਕਰਨੇ ਆ, ਪੇਰੈਂਟਸ ਨੂੰ ਦੇਖਣਾ, ਜਦੋਂ ਫਿਰ ਜਿਵੇਂ ਕਹਿੰਦੇ 30 30 ਕੀ ਚਲੋ 40 ਤੋਂ ਲਾ ਲੈਂਦੇ ਆਪਾਂ, 50 ਤੋਂ ਲਾ ਲੈਂਦੇ, ਉਹ ਤੋਂ ਬਾਅਦ ਤਾਂ ਬਸ ਇਹ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਸਾਲ ਹੈਗੇ ਜ਼ਿੰਦਗੀ ਦੇ, 10 ਸਾਲ ਹੈ, 20 ਹੈ ਕਿ 30 ਹੈ, 40 ਹੈ, ਕਿੰਨੇ ਹੈ, 100 ਤੱਕ ਪਹੁੰਚਣਾ, 100 ਤੱਕ ਤਾਂ ਕੋਈ ਰੇਅਰ ਹੀ ਪਹੁੰਚਦਾ ਜਿਹੜਾ ਕਿ ਆਪਣਾ ਖਾਣ ਪੀਣ ਦਾ ਜਾਂ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਦਾ, ਕਿਉਂਕਿ ਕਈ ਵਾਰ ਆਪਾਂ ਟੈਨਸ਼ਨਾਂ ਸਟ੍ਰੈਸ ਬੜੀ ਲੈਂਦੇ ਆ, ਪਰ ਕਈ ਕਹਿੰਦੇ ਆ ਨਹੀਂ ਮੈਂ ਸੋਚਦਾ ਜਾਂ ਸੋਚਦੀ ਹਾਂ ਕੱਲ੍ਹ ਬਾਰੇ ਪਰ ਇੰਨਾ ਨਹੀਂ, ਠੀਕ ਹੈ ਪਲੈਨ ਜ਼ਰੂਰ ਕਰਨਾ ਚਾਹੀਦਾ ਪਰ ਕਹਿੰਦੇ ਇੰਨਾ ਵੀ ਪਲੈਨ ਕਰਕੇ ਉਹਦੇ 'ਚ ਖੁੱਬ ਨਾ ਜਾਓ ਕਿ ਆਪਣੀ ਜਿਹੜੀ ਤੁਹਾਡੀ ਪ੍ਰੈਜੈਂਟ ਸਮਾਂ ਹੈਗਾ ਉਹਨੂੰ ਤੁਸੀਂ ਇੱਦਾਂ ਹੀ ਗਵਾ ਦਿਓ, ਕਿਉਂਕਿ ਆਮ ਤੌਰ 'ਤੇ ਤਾਂ ਬੰਦਾ ਬਸ ਇਹੀ ਹੁੰਦਾ ਜਾਂ ਤਾਂ ਉਹ ਪਾਸਟ ਬਾਰੇ ਸੋਚੀ ਜਾਂਦਾ ਇੱਦਾਂ ਹੋ ਗਿਆ ਸੀ ਮੈਨੂੰ ਆਹ ਕਰ ਲੈਣਾ ਚਾਹੀਦਾ ਸੀ, ਜਾਂ ਫਿਰ ਉਹ ਫਿਊਚਰ ਬਾਰੇ ਜ਼ਿਆਦਾ ਸੋਚਦਾ ਰਹਿੰਦਾ ਪਤਾ ਨਹੀਂ ਕੱਲ੍ਹ ਨੂੰ ਕਿਵੇਂ ਹੋਣਾ ਕੀ ਹੋਣਾ, ਪਰ ਜਿਹੜਾ ਅੱਜ ਦਾ ਸਮਾਂ ਉਹ ਨਹੀਂ ਆਪਾਂ ਉਹਦੇ ਬਾਰੇ ਇੰਨਾ ਸੋਚਦੇ ਕਿ ਉਹਨੂੰ ਆਪਾਂ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਕੱਢ ਸਕੀਏ ਇੰਜੋਏ ਕਰ ਸਕੀਏ। ਸੋ ਬਿਲਕੁਲ ਜੀ ਤੁਸੀਂ ਬਿਲਕੁਲ ਇੰਜੋਏ ਕਰਨਾ ਔਰ ਆਪਣਾ ਪ੍ਰੋਗਰਾਮ 11 ਵਜੇ ਤੱਕ ਸੁਣੀ ਜਾਣਾ ਤੁਸੀਂ ਅਤੇ ਗੱਲਾਂ ਬਾਤਾਂ ਵੀ ਕਰਨੀਆਂ। ਬਾਕੀ ਅੱਜ ਜੇ ਆਪਾਂ ਗੱਲ ਕਰੀਏ 30 ਜੂਨ ਹੈ ਜੀ ਅਤੇ ਕੱਲ੍ਹ ਨੂੰ ਤਾਂ ਚਲੋ ਆਪਾਂ ਮਨਾਉਣਾ ਆਪਣਾ ਕੈਨੇਡਾ ਦਾ ਬਰਥਡੇ, ਸੋ ਉਹ ਕੱਲ੍ਹ ਨੂੰ ਗੱਲਬਾਤ ਕਰਾਂਗੇ ਉਹਦੀ। ਅਤੇ ਅੱਜ 30 ਜੂਨ ਹੈ ਅਤੇ ਅੱਜ 6ਵੇਂ ਪਾਤਸ਼ਾਹ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਜੀ, ਜਿਹੜਾ ਮੈਂ ਸ਼ਬਦ ਚੱਲ ਰਹੇ ਆ ਇਹ ਲਾਈਵ ਸ਼੍ਰੀ ਦਰਬਾਰ ਸਾਹਿਬ ਤੋਂ ਤੁਹਾਨੂੰ ਕੀਰਤਨ ਹੈ ਜਿਹੜਾ ਸੁਣਾਇਆ, ਥੋੜ੍ਹਾ ਜਿਹਾ ਮੈਂ ਹੋਰ ਸੁਣਾਉਂਗੀ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਮਾਂ ਵੀ ਬੜੀ ਤੇਜ਼ੀ ਨਾਲ ਭੱਜਦਾ, 10:13 ਹੋ ਚੁੱਕੇ ਆ। ਸੋ ਅੱਜ 6ਵੇਂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਜੀ, ਬਰਥ ਐਨਵਰਸਰੀ ਹੈ ਉਹਨਾਂ ਦੀ। ਸੋ ਜਿਨ੍ਹਾਂ ਨੇ ਕਿ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹ ਚਲਾਇਆ ਸੀਗਾ, ਸੋ ਮਾਤਾ ਜੀ ਇਹਨਾਂ ਦੇ ਮਾਤਾ ਗੰਗਾ ਜੀ ਅਤੇ ਪਿਤਾ ਜੀ ਗੁਰੂ ਅਰਜਨ ਦੇਵ ਜੀ, ਸੋ ਬਿਲਕੁਲ ਜੀ ਇਹਨਾਂ ਦੇ ਮਾਤਾ ਪਿਤਾ ਇਹ, ਸੋ ਇਹ ਇਕਲੌਤੀ ਔਲਾਦ ਸੀਗੇ ਜਿੰਨੇ ਵੀ ਆਪਣੇ 10 ਆਪਣੇ ਪਾਤਸ਼ਾਹ ਹੋਏ ਆ ਜੀ ਗੁਰੂ ਹੋਏ ਆ, ਸੋ ਇਹੀ ਇਕੱਲੇ ਸੀ ਆਪਣੇ ਪੇਰੈਂਟਸ ਦੇ, ਹੈ ਨਾ, ਬਾਕੀਆਂ ਦੇ ਚਲੋ ਕਈਆਂ ਦੇ ਦੋ ਦੋ ਤਿੰਨ ਤਿੰਨ ਇਸ ਤਰ੍ਹਾਂ ਬੱਚੇ ਸੀਗੇ
ਪਰ ਸ਼੍ਰੀ ਹਰਗੋਬਿੰਦ ਸਾਹਿਬ ਇਕਲੌਤੀ ਔਲਾਦ ਸੀਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ। ਸੋ

ਜੀ, ਇਹ ਫਾਊਂਡਰਿੰਗ ਆਪਾਂ ਕਹਿ ਸਕਦੇ ਹਾਂ ਮੀਰੀ ਪੀਰੀ ਦਾ, ਜਿਹੜਾ ਇਹਨਾਂ ਨੇ ਸਪਿਰਚੁਅਲ ਅਥਾਰਿਟੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਹ ਚਲਾਇਆ ਸੀ, ਕਿਉਂਕਿ ਉਸ ਸਮੇਂ ਦੀ ਬੜੀ ਮੰਗ ਸੀ ਇਸ ਚੀਜ਼ ਦੀ, ਮੀਰੀ ਪੀਰੀ ਦੀ। ਕਿਉਂਕਿ ਕਹਿੰਦੇ ਸੇਂਟ ਸੋਲਜਰ ਵੀ ਹੋਵੇ, ਸੇਂਟ ਵੀ ਹੋਵੇ, ਇਹ ਬੜਾ ਜ਼ਰੂਰੀ ਹੈ। ਕਿਉਂਕਿ ਜਿਹੜਾ ਇਨਜਸਟਿਸ ਹੈ ਨਾ, ਇਨਜਸਟਿਸ ਤੋਂ ਛੁਟਕਾਰਾ ਕਹਿੰਦੇ ਐਵੇਂ ਨਹੀਂ ਪਾਇਆ ਜਾ ਸਕਦਾ, ਹੈ ਨਾ, ਸਿਰਫ ਗੱਲਾਂ ਬਾਤਾਂ ਨਾਲ ਨਹੀਂ ਪਾਇਆ ਜਾ ਸਕਦਾ। ਸੋ ਮੀਰੀ ਪੀਰੀ ਦਾ ਸੰਕਲਪ ਇਹਨਾਂ ਨੇ ਚਲਾਇਆ ਸੀਗਾ ਕਿ ਇੱਕ ਮੀਰੀ ਦੀ ਤਲਵਾਰ ਅਤੇ ਇੱਕ ਪੀਰੀ ਦੀ ਤਲਵਾਰ, ਸੋ ਜੇ ਵੀ ਕਿਤੇ ਇਨਜਸਟਿਸ ਹੋ ਰਿਹਾ, ਇੱਕ ਤਾਂ ਸਪਿਰਚੁਅਲ ਹੋ ਗਈ ਹੈ ਨਾ, ਸਪਿਰਚੁਅਲ ਬੈਲੈਂਸ ਬਣਾ ਕੇ ਰੱਖਣਾ, ਇੱਕ ਹੋ ਗਿਆ ਕਿ ਪ੍ਰੋਟੈਕਸ਼ਨ ਕਰਨੀ ਹੈ ਕਿਸੇ ਨਾਲ ਇਨਜਸਟਿਸ ਹੋ ਰਿਹਾ, ਕੋਈ ਵੀਕ ਹੈ ਅਤੇ ਫਿਰ ਉਹਦੀ ਕਈ ਵਾਰ ਚੱਲਦੀ ਨਹੀਂ ਹੈ ਨਾ ਜਿਹੜਾ ਵੀਕ ਹੁੰਦਾ, ਸੋ ਫਿਰ ਉਹਦੀ ਹੈਲਪ ਮਦਦ ਜਿਹੜੀ ਕਰਨੀ ਬੜਾ ਜ਼ਰੂਰੀ ਹੁੰਦੀ ਹੈ। ਸੋ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਜੀ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਜੀ ਉਹ ਕੀਤੀ ਸੀ, ਥਰੋਨ ਆਫ ਦਾ ਆਲ ਮਾਈਟੀ। ਸੋ ਇਹਦੇ ਵਿੱਚ ਕੀ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵ ਉੱਚ ਅਦਾਲਤ ਸਿੱਖਾਂ ਦੀ ਮੰਨਿਆ ਗਿਆ ਕਿ ਉੱਥੋਂ ਫੈਸਲੇ ਜਿਹੜੇ ਵੀ ਕੀਤੇ ਜਾਂਦੇ ਆ ਉਹ ਫੈਸਲਿਆਂ ਨੂੰ ਮੰਨਣਾ, ਸੋ ਉਸ ਸਮੇਂ ਦੀ ਬੜੀ ਲੋੜ ਸੀਗੀ। ਸੋ ਬਾਕੀ ਜਿਹੜਾ ਹੈਗਾ ਉਹਨਾਂ ਨੇ ਕੀਤਾ ਸੀਗਾ ਵੀ ਡਿਵੋਸ਼ਨਲ ਪ੍ਰੈਕਟਿਸ ਜਿਹੜੀ ਆ ਉਹ ਜ਼ਰੂਰ ਕਰਨੀ ਹੈ, ਯਾਨੀ ਕਿ ਕੀਰਤਨ, ਜਿਵੇਂ ਕਿ ਚਲੋ ਮੈਂ ਤੁਹਾਨੂੰ ਸੁਣਾਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ, ਬਿਲਕੁਲ ਸਾਹਮਣੇ ਨਹੀਂ ਹੈ, ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਟਿਲਟਿਡ ਹੈ ਇੱਕ ਪਾਸੇ ਨੂੰ ਹੈ, ਉਹਦਾ ਰੀਜ਼ਨ ਇਹੀ ਹੈ ਵੀ ਜਿਹੜਾ ਆਪਣੇ ਫੈਸਲੇ ਕਰਨੇ ਆ ਉਹ ਅਲੱਗ ਚੀਜ਼ ਹੈ, ਗੁਰਬਾਣੀ ਰੱਬ ਦਾ ਨਾਮ ਸਿਮਰਨ ਕਰਨਾ ਉਹ ਅਲੱਗ ਚੀਜ਼ ਹੈ, ਹੈ ਨਾ। ਸੋ ਬਿਲਕੁਲ ਜੀ, ਸੰਗਤ ਜਿਹੜੀ ਹੈ ਕੀਰਤਨ ਸੁਣਦੀ ਜਾਂਦੀ ਹੈ ਔਰ ਸ਼ਬਦ ਗਾਇਨ ਕਰਦੇ, ਸੇਵਾ ਕਰਦੇ ਆ, ਲੰਗਰ ਦੀ ਸੇਵਾ ਦੇਖੋ ਉੱਥੇ ਚੱਲਦੀ, 24 ਘੰਟੇ ਲੰਗਰ ਚੱਲਦਾ। ਸੋ ਬਾਕੀ ਨਗਰ ਕੀਰਤਨ ਹੈ ਜਿਹੜੇ ਉਹ ਕੱਢੇ ਜਾਂਦੇ ਆ। ਸੋ ਬਿਲਕੁਲ ਜੀ, ਅੱਜ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਹੈ। ਥੋੜ੍ਹਾ ਜਿਹਾ ਲਾਈਵ ਕੀਰਤਨ ਦੇਖੀਏ ਜੇ ਚੱਲਦਾ, ਪਾਠ ਤਾਂ ਨਹੀਂ ਸ਼ੁਰੂ ਹੋ ਗਿਆ, ਅਤੇ ਫਿਰ ਆਪਾਂ ਅਗਲੀ ਗੱਲਬਾਤ ਜ਼ਰੂਰ ਕਰਦੇ ਹਾਂ। ਯੈਸ, ਉੱਥੇ ਹੋ ਗਿਆ ਪਾਠ ਸ਼ੁਰੂ, ਅਤੇ ਕਿਉਂਕਿ ਸ਼ਾਮ ਦਾ ਸਮਾਂ ਹੈਗਾ ਜੀ ਸ਼੍ਰੀ ਦਰਬਾਰ ਸਾਹਿਬ, ਫਿਰ ਉੱਥੇ ਰਹਿ ਰਾਸ ਦਾ ਪਾਠ ਇਸ ਸਮੇਂ ਹੋ ਰਿਹਾ ਹੁੰਦਾ। ਸੋ ਬਿਲਕੁਲ ਜੀ, ਅੱਜ ਫਿਰ ਆਹ ਸ਼ਬਦ ਸੁਣਦੇ ਹਾਂ ਜਿਹਦੇ ਵਿੱਚ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਕਿਉਂਕਿ ਕਹਿੰਦੇ ਆ ਵੀ ਜਦੋਂ ਜਿਹੜੀ ਵੀ ਲੇਡੀ ਹੁੰਦੀ ਹੈ ਜਾਂ ਮਾਤਾ ਹੁੰਦੀ ਹੈ, ਜਦੋਂ ਉਹਦੇ ਕੋਲ ਬੱਚਾ ਹੁੰਦਾ ਜਾਂ ਬੱਚਾ ਆਉਣ ਵਾਲਾ ਜਾਂ ਬੱਚਾ ਹੈਗਾ, ਹੈ ਨਾ, ਸੋ ਉਹ ਜਿਹੜਾ ਪਲ, ਉਹ ਸਮਾਂ ਮਾਂ ਦੇ ਲਈ ਸਭ ਤੋਂ ਉੱਤਮ ਹੁੰਦਾ, ਸਭ ਤੋਂ ਵਧੀਆ। ਜੇ ਕਿਸੇ ਵੀ ਕਿਸੇ ਲੇਡੀ ਨੂੰ ਪੁੱਛੋ ਨਾ ਵੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਹਸੀਨ ਪਲ ਕਿਹੜਾ ਸੀਗਾ, ਤਾਂ ਉਹ ਇਹੀ ਕਹੂਗੀ ਕਿ ਜਦੋਂ ਮੇਰੇ ਬੱਚੇ ਨੇ ਆਉਣਾ ਸੀ ਜਾਂ ਜਦੋਂ ਮੇਰਾ ਬੱਚਾ ਮੇਰੇ ਕੋਲ ਸੀ, ਹੈ ਨਾ। ਸੋ ਬਈ ਜਦੋਂ ਮੈਂ ਮਦਰ ਬਣੀ ਸੀ, ਸੋ ਉਹ ਜਿਹੜੀ ਮੈਮਰੀ ਹੈ ਹਰ ਇੱਕ ਲੇਡੀ ਦੇ ਮਨ 'ਚ ਹਮੇਸ਼ਾ ਰਹਿੰਦੀ ਹੈ। ਸੋ ਲਓ ਜੀ, ਪੂਤਾ ਮਾਤਾ ਕੀ ਆਸੀਸ।

0: ਜੁੜੇ ਜੀ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਗੱਲਾਂ ਬਾਤਾਂ ਹੁਣ ਕਰਦੇ ਹਾਂ ਤੁਹਾਡੇ ਨਾਲ ਹੋਰ ਤੇ ਨਿਊਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮੁੱਖ ਤੌਰ ਤੇ ਸਪਾਂਸਰ ਕੀਤਾ ਗਿਆ ਹੈ ਜੀ ਸਗਨਦੀਪ ਵੱਲੋਂ ਵਧੀਆ ਤੁਸੀਂ ਸੋਫੇ ਜੇ ਬਣਾਉਣਾ ਚਾਹੁੰਦੇ ਹੋ ਤੇ ਵਧੀਆ ਹੰਢਣਸਾਰ ਸੋਫੇ ਜਿਹੜੇ ਕਿ ਤੁਹਾਨੂੰ ਤੁਹਾਡਾ ਸਾਥ ਦੇਣਗੇ ਲੰਬੇ ਸਮੇਂ ਤੱਕ ਸੋ ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੀ ਤੇ ਕੈਨੇਡਾ ਵਾਈਡ ਡਿਲੀਵਰੀ ਇਹ ਕਰਦੇ ਆ ਸੋਫਿਆਂ ਦੀ ਔਰ ਸਿਰਫ ਸੋਫੇ ਬਣਾਉਂਦੇ ਆ ਤੇ ਸੇਲ ਕੋਈ ਨਹੀਂ ਲਾਉਂਦੇ ਕਹਿੰਦੇ ਕੈਨੇਡਾ ਡੇ ਆਵੇ ਚਾਹੇ ਵਿਸਾਖੀ ਆਵੇ ਪਰ ਅਸੀਂ ਚੀਜ਼ ਤੁਹਾਨੂੰ ਐਨ ਨੰਬਰ 1 ਬਣਾ ਕੇ ਦੇਵਾਂਗੇ A1 ਸੋ ਨੰਬਰ ਹੈਗਾ ਜੀ ਸਗਨਦੀਪ ਦਾ 905-799-8877 9057-9977 ਤੇ ਗੱਲਬਾਤ ਕਰਨੀ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਗਰੋਸਰੀ ਲੈਣੀ ਹੈ ਫਿਰ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਣਾ ਤੇ ਨੰਬਰ ਮੈਂ ਤੁਹਾਨੂੰ ਦਿੰਦੀ ਹਾਂ ਪਹਿਲਾਂ ਮੈਂ ਕਾਲ ਲੈ ਲਵਾਂ ਕਿਉਂਕਿ ਨਾ ਕਈ ਵਾਰੀ ਡਰੋਪ ਹੋ ਜਾਂਦੀ ਹੈ ਲਾਈਨ ਤੇ ਸਾਡੇ ਨਾਲ ਆਂਟੀ ਜੀ ਜੁੜਿਆ ਹਾਂਜੀ ਆਂਟੀ ਜੀ ਕੀ ਹਾਲ ਚਾਲ ਤੁਹਾਡਾ
1: ਹਾਂਜੀ ਬੇਟੇ ਸਤਿ ਸ੍ਰੀ ਅਕਾਲ ਵਧੀਆ ਹਾਲ ਚਾਲ ਬੇਟੇ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਬੇਟਾ ਜੀ
0: ਜੀ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ
1: ਹਾਂਜੀ ਡਾਕਟਰ ਬਰਦਰ ਸਾਹਿਬ ਜੀ ਅੱਜ ਭੋਗ ਪੈਣੇ ਆ ਤੇ ਪਾਠ ਪੱਤਰ ਰੱਖੇ ਹੋਏ ਆ ਤੇ ਕਹਿੰਦੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਿ ਉਪਚਾਰੀ
0: ਬਿਲਕੁਲ ਜੀ ਜੀ
1: ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ
0: ਬਾਰੀ ਜੀ ਬਿਲਕੁਲ
1: ਹਾਂਜੀ ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰ ਪਰ ਬਹੁਤ ਸੋਹਣਾ ਸ਼ਬਦ ਹੈ ਜਿਹੜੇ ਤੁਸੀਂ ਵੀ ਜਿਹੜਾ ਸੁਣਾਇਆ ਸ਼ਬਦ ਕੇ ਪੂਤਾ ਮਾਤਾ ਕੀ ਅਸੀ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਤੁਝੇ ਜਿਤੀ
0: ਹਾਂਜੀ
1: ਬਹੁਤ ਸੋਹਣਾ ਥੈਂਕ ਯੂ ਬੇਟੇ
0: ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਾਂ ਯਾਦ ਕਰਦੇ ਹਾਂ ਸੋ ਉਹਨਾਂ ਦਾ ਤਾਂ ਫਿਰ ਦੇਣ ਹੀ ਬਹੁਤ ਹੈ ਹਨਾ ਬੰਦੀ ਛੋੜ ਦਿਵਸ ਵੀ ਤਾਂ ਹੀ ਮਨਾਇਆ ਜਾਂਦਾ ਜੀ
1: ਬੰਦੀ ਛੋੜ ਜੀ ਮੇਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਇਹਨਾਂ ਨੇ ਸਾਰਾ ਵਧੀਆ ਕੰਮ
0: ਹਾਂਜੀ ਬਿਲਕੁਲ ਆ ਲਓ ਤੁਹਾਡਾ ਸ਼ਬਦ ਵੀ ਸੁਣਾ ਦਿੰਦੇ ਹਾਂ ਥੋੜਾ ਜਿਹਾ
1: ਥੈਂਕ ਯੂ ਜੀ
0: ਧੰਨਵਾਦ ਥੈਂਕ ਯੂ
1: ਥੈਂਕ ਯੂ

0: ਲਓ ਜੀ, ਬਿਲਕੁਲ। ਇੱਕ ਵਾਰ ਫਿਰ ਤੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਕਿਉਂਕਿ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਅੱਜ ਉਹਨਾਂ ਦਾ ਜਨਮ ਹੋਇਆ ਸੀ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਲਓ ਜੀ, ਆਪਾਂ ਹੁਣ ਪਰਮਜੀਤ ਦਿਓਲ ਜੀ ਨੂੰ ਲੈ ਲਈਏ ਪਹਿਲਾਂ, ਅਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਤੇ ਰੀਅਲ ਇਸਟੇਟ ਦੀ ਲੈਂਦੇ ਹਾਂ ਜਾਣਕਾਰੀ। ਜੀ ਸਰ,
1: ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ, ਬਵੇੜ ਅਤੇ ਮੈਕਲਾਗਲਨ ਏਰੀਏ ਦੇ ਵਿੱਚ, ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਫਰੈਸ਼ੀ ਰੈਸਟੋਰੈਂਟ ਜਿਸਦੀ ਸੇਲ ਤੁਹਾਨੂੰ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, HST, ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ। ਤੇ ਪ੍ਰਾਈਸ ਜਿਹੜੀ ਆ ਉਹ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ $269,000 ਆ, ਸਟਿਲ ਨੈਗੋਸ਼ੀਏਬਲ ਆ। ਤੁਸੀਂ ਇਸ ਦੇ ਵਿੱਚ ਫਰੈਸ਼ੀ ਰੈਸਟੋਰੈਂਟ ਵੀ ਰੱਖ ਸਕਦੇ ਹੋ, ਜਾਂ ਇਸ ਨੂੰ ਤੁਸੀਂ ਰੀਬ੍ਰੈਂਡ ਵੀ ਕਰ ਸਕਦੇ ਹੋ, ਕਿਸੇ ਹੋਰ ਫੂਡ ਦੇ ਨਾਲ ਵੀ ਤੁਸੀਂ ਰਿਲੇਟਡ ਇੱਥੇ ਬਿਜ਼ਨਸ ਕਰ ਸਕਦੇ ਹੋ। ਅਗਰ ਤੁਸੀਂ ਇਹਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਡੰਡਾਸ ਅਤੇ ਹੋਰੰਟਾਰੀਓ ਦੇ ਬਿਲਕੁਲ ਕਾਰਨਰ ਤੇ ਪਲਾਜ਼ੇ ਦੇ ਵਿੱਚ, ਜਾਂ ਤੁਸੀਂ ਮਿਸਾਗਾ ਦੇ ਵਿੱਚ ਲੇਕ ਸ਼ੋਰ ਤੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਵਿਦ ਕਮਰਸ਼ੀਅਲ ਯੂਨਿਟ ਦੇ ਨਾਲ ਸੈੱਲ ਹੋ ਰਿਹਾ ਵਾ ਮਿਸਾਗਾ ਦੇ ਵਿੱਚ। ਇਸ ਦੀ ਲੋਕੇਸ਼ਨ ਡੈਕਸੀ ਅਤੇ 401 ਦੇ ਨਜ਼ਦੀਕ ਤੁਹਾਨੂੰ ਮਿਲ ਰਹੀ ਆ। ਪੀਜ਼ਾ ਸਟੋਰ ਦੀ ਸੇਲ $10,000 ਪਰ ਵੀਕ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਆ। ਆਸਕਿੰਗ ਪ੍ਰਾਈਸ $269,000, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਬਿਗ ਫਰੈਂਚਾਈਜ਼ ਦਾ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਯੂਨਿਟ ਨਾਲ ਖਰੀਦਣਾ ਚਾਹੁੰਦੇ ਹੋ, ਜਾਂ ਤੁਸੀਂ ਇਸ ਦੀ ਫਰੈਂਚਾਈਜ਼ ਨੂੰ ਤੋੜ ਕੇ ਤੁਸੀਂ ਪ੍ਰਾਈਵੇਟ ਸਟੋਰ ਰਨ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਕਰ ਸਕਦੇ ਹੋ। ਦੋਵੇਂ ਹੀ ਆਪਸ਼ਨਸ ਹਨ ਹੋਰ ਜਾਣਕਾਰੀ ਲੈਣ ਲਈ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਜਾਂ ਕੋਈ ਘਰ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ, ਵਧੀਆ ਤੁਹਾਡੀ ਰੀਅਲ ਇਸਟੇਟ ਦੀ ਡੀਲ ਬਣੂਗੀ। ਅਤੇ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਨਾ ਕਈ ਵਾਰੀ ਵੀ ਕਿਵੇਂ ਕਰੀਏ ਕੀ ਕਰੀਏ, ਕਿਉਂਕਿ ਪ੍ਰੋਪਰਟੀ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਪਰ ਵਧੀਆ ਤਰੀਕੇ ਦੇ ਨਾਲ ਤੁਹਾਡੀ ਡੀਲ ਹੋਵੇ ਤਾਂ ਨੰਬਰ ਨੋਟ ਕਰੋ 416-993-7378 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਅਤੇ ਨੋਬਲ ਫਰੈਸ਼ ਫੂਡ ਦਾ ਨੰਬਰ ਤੁਸੀਂ ਇੱਕ ਵਾਰ ਨੋਟ ਕਰ ਲਓ, ਵਧੀਆ ਗਰੋਸਰੀ ਤੁਸੀਂ ਕਰਨੀ ਹੈ, ਜਿਵੇਂ ਹੁਣ ਚਲੋ ਕੱਲ੍ਹ ਨੂੰ ਛੁੱਟੀ ਹੋਊਗੀ ਜਾਂ ਤੁਸੀਂ ਕਦੇ ਵੀ ਗਰੋਸਰੀ ਕਰਨ ਜਾਂਦੇ ਹੋ, ਜਦੋਂ ਤੁਸੀਂ ਨੋਬਲ ਫਰੈਸ਼ ਫੂਡ 'ਤੇ ਜਾਣਾ ਹੈ ਨਾ, ਤੁਹਾਨੂੰ ਰੇਟ ਬੜੇ ਵਧੀਆ ਮਿਲਣੇ ਆ। ਚਾਹੇ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਲਓ, ਫਲ ਫਰੂਟ, ਦਾਲਾਂ, ਮਸਾਲੇ, ਕੋਈ ਤੇਲ ਵੱਖੋ ਵੱਖਰੇ, ਸਾਰੇ ਬੜੇ ਤੇਲ ਇਹਨਾਂ ਕੋਲ ਹੈਗੇ ਆ, ਹੈ ਨਾ। ਚਾਹੇ ਸਰੋਂ ਦਾ ਤੇਲ ਤੁਸੀਂ ਲੈਣਾ, ਜਾਂ ਫਿਰ ਕੋਕੋਨਟ ਆਇਲ ਲੈਣਾ, ਜਾਂ ਫਿਰ ਤੁਸੀਂ ਹੋਰ ਕੋਈ ਆਇਲ ਜਾਂ ਦੇਸੀ ਘੀ ਲੈਣਾ, ਬੜੇ ਵਧੀਆ ਰੇਟ ਤੁਹਾਨੂੰ ਮਿਲਣਗੇ। ਅਤੇ ਫੋਲਡਿੰਗ ਬੈੱਡ ਤੁਸੀਂ ਲੈਣਾ ਚਾਹੁੰਦੇ ਹੋ, ਉਹ ਬੜੇ ਵਧੀਆ ਰੇਟ 'ਤੇ ਤੁਹਾਨੂੰ ਮਿਲਦੇ ਆ। 2898-01-0566 ਨੰਬਰ ਆ, ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਨੋਬਲ ਫਰੈਸ਼ ਫੂਡ। ਅਤੇ ਆਲੂ, ਪਿਆਜ਼ ਅਤੇ ਆਟਾ ਸਭ ਨਾਲੋਂ ਜ਼ਿਆਦਾ ਸਸਤਾ ਇਹਨਾਂ ਦੇ ਕੋਲ ਹੁੰਦਾ, ਤੁਸੀਂ ਜਾਓ, ਕਿਉਂਕਿ ਇਹਨਾਂ ਕੋਲ ਨਾ ਕੰਟੇਨਰਾਂ ਦੇ ਕੰਟੇਨਰ ਆਉਂਦੇ ਆ, ਅਤੇ ਡਰਾਈ ਫਰੂਟਸ ਦੀਆਂ ਤਾਂ ਲਹਿਰਾਂ ਬਹਿਰਾਂ ਉੱਥੇ ਹੁੰਦੀਆਂ। ਨੰਬਰ ਨੋਟ ਕਰ ਲਓ ਜੀ 2898-01-0566, 2898-01-0566, 299-801-0566। ਅਤੇ ਆਪਾਂ ਨਿਊਜ਼ ਵੱਲ ਵੱਧਦੇ ਹਾਂ, ਪਰ ਪਹਿਲਾਂ ਨਾ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ, ਜਿਵੇਂ ਨਾ ਅੱਜ ਕੱਲ੍ਹ ਦਾ ਸਮਾਂ ਹੈਗਾ, ਜਾਂ ਤਾਂ ਬੱਚੇ ਐਕਸਰਸਾਈਜ਼ ਨਹੀਂ ਕਰਦੇ, ਜਾਂ ਫਿਰ ਖਾਣ ਪੀਣ ਦਾ ਫਰਕ ਹੈ, ਇਹ ਸਾਰੀਆਂ ਚੀਜ਼ਾਂ ਨਾ ਬੱਚੇ ਦੇ ਹੈਲਥ 'ਤੇ ਬੜਾ ਅਸਰ ਕਰਦੀਆਂ। ਚਾਹੇ ਉਹਦੀ ਫਿਜ਼ੀਕਲ ਅਪੀਅਰੈਂਸ ਹੋਵੇ, ਹੈ ਨਾ, ਹੁਣ ਪੁਰਾਣੇ ਸਮੇਂ 'ਚ ਜੇ ਆਪਾਂ ਦੇਖਦੇ ਹਾਂ ਕਿ ਲੋਕਾਂ ਦੀ ਹਾਈਟ ਕਿੰਨੀ ਹੁੰਦੀ ਸੀ, ਅਤੇ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਾਈਟ ਦਾ ਪੜ੍ਹ ਰਹੀ ਸੀ। ਇੱਕ ਤਾਂ ਕਹਿੰਦੇ ਬੜੇ ਇਹ ਰੋਬਦਾਰ, ਬੜੇ ਲੰਬੇ ਲੰਜੇ ਸੀਗੇ, ਔਰ ਇਹਨਾਂ ਦੀ ਹਾਈਟ ਜਿਹੜੀ 7 ਫੁੱਟ 4 ਇੰਚ ਤੋਂ ਲੈ ਕੇ 7 ਫੁੱਟ 6 ਇੰਚ ਤਾਂ ਦੱਸਿਆ ਗਿਆ ਜੀ ਇਹਨਾਂ ਨੂੰ। ਸਭ ਤੋਂ ਲੰਬੇ ਜਿਹੜੀ ਆਪਣੇ ਗੁਰੂਆਂ ਦੇ ਵਿੱਚ ਸਭ ਤੋਂ ਲੰਬੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਗੇ, ਇਹਨਾਂ ਦੀ ਹਾਈਟ 7 ਫੁੱਟ 4 ਇੰਚ ਤੋਂ ਲੈ ਕੇ 7 ਫੁੱਟ 6 ਇੰਚ ਸੀਗੀ। ਤੁਸੀਂ ਇਹ ਲਗਾ ਲਓ ਜਦੋਂ ਉਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਵੀ ਜਿਹੜਾ ਜਿਵੇਂ ਕਹਿੰਦੇ ਥੜਾ ਬਣਾਇਆ ਸੀ ਕਿ ਜਿੱਥੇ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਅਤੇ ਫਿਰ ਉੱਥੋਂ ਜਸਟਿਸ ਕਰਨਾ ਜਾਂ ਉਹਨਾਂ ਦਾ ਨਿਆਂ ਕਰਨਾ ਜਾਂ ਉਹਨਾਂ ਦਾ ਫੈਸਲਾ ਕਰਨਾ, ਉਹ ਵੀ ਜਿਹੜਾ ਚਬੂਤਰਾ ਉਹਨਾਂ ਨੇ ਬਣਾਇਆ ਸੀ ਬੈਠਣ ਵਾਸਤੇ, ਉਹ ਉਹਦੀ ਉਚਾਈ ਦੇਖੋ 6 ਫੁੱਟ ਤੱਕ ਕਹਿੰਦੇ ਸੀਗੀ, ਹੈ ਨਾ। ਸੋ ਉੱਚਾ ਬਣਾਇਆ ਸੀ ਉਹਨਾਂ ਨੇ, ਸੋ ਤਾਂ ਕਿ ਇੱਕ ਤਾਂ ਲੋਕ ਸਾਰੇ ਦਿਖ ਸਕਣ, ਇੱਕ ਫਿਰ ਗੱਲਬਾਤ ਜਿਹੜੀ ਪੂਰੀ ਜਾ ਸਕੇ, ਕਿਉਂਕਿ ਉਦੋਂ ਕਿਹੜਾ ਮਾਈਕ ਹੁੰਦੇ ਸੀਗੇ ਕਿ ਹਾਂਜੀ ਲੱਗ ਗਏ ਤਾਂ ਦੂਰ ਤੱਕ ਆਵਾਜ਼ ਜਾਊਗੀ, ਸੋ ਉੱਦਾਂ ਫਿਰ ਜਿਹੜੀ ਆਵਾਜ਼ ਆ ਬਾਹਰ ਤੱਕ ਜਾਂਦੀ। ਸੋ ਇੱਦਾਂ ਦੇ ਸੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਅਤੇ ਲਓ ਜੀ ਹੁਣ ਆਪਾਂ ਇੱਥੇ ਦੀ ਕਰੀ ਗੱਲਬਾਤ, ਅਤੇ ਪਹਿਲਾਂ ਤਾਂ ਆਪਾਂ ਤੁਹਾਡੇ ਨਾਲ ਨਿਊਜ਼ ਸਾਂਝੀਆਂ ਕਰੀਏ ਜੇ ਆਪਾਂ ਇੱਥੇ ਦੀ ਗੱਲਬਾਤ ਕਰਦੇ ਹਾਂ ਨਾ। ਅਤੇ ਸਭ ਤੋਂ ਪਹਿਲਾਂ ਤਾਂ ਖਬਰ ਆ ਰਹੀ ਹੈ ਕਿ ਬ੍ਰੈਂਪਟਨ ਦੇ ਵਿੱਚ ਹੋਮ ਇਨਵੇਜਨ ਹੋਇਆ ਜਿਹਦੇ ਨਾਲ ਇੱਕ ਵਿਅਕਤੀ ਜਿਹੜਾ ਜ਼ਖਮੀ ਹੋਇਆ, ਯਾਨੀ ਕਿ ਸਵੇਰੇ 4 ਵਜੇ ਕੋਈ ਦੇਖੋ ਕਿਸੇ ਦੇ ਘਰੇ ਚਲਾ ਜਾਵੇ, ਹੈ। ਸੋ ਕਿੱਡੀ ਇਹ ਪਤਾ ਨਹੀਂ ਕਿਉਂ ਇੱਦਾਂ ਦਾ ਕੰਮ ਇੱਥੇ ਬ੍ਰੈਂਪਟਨ ਦੇ ਵਿੱਚ ਹੋਣ ਲੱਗ ਗਿਆ। ਸੋ ਐਮਰਜੈਂਸੀ ਕਰਿਊਜ਼ ਕਹਿੰਦੇ ਪਹੁੰਚ ਗਏ ਸੀ ਉੱਥੇ। ਸੋ ਸਵੇਰੇ 4 ਵਜੇ ਦੀ ਗੱਲ ਹੈ ਇਹ, ਗੋਰਵੇ ਡਰਾਈਵ ਅਤੇ ਐਸਟੇਟ ਵਿਊ ਸਰਕਲ ਐਂਡ ਰੇ ਐਵਨਿਊ ਨੀਅਰ ਗੋਰਵੇ ਡਰਾਈਵ ਐਂਡ ਕੈਸਲ ਮੋਰ ਰੋਡ ਦੇ ਕੋਲ ਹੈ, ਉੱਥੇ ਇਹ ਘਟਨਾ ਘਟੀ ਹੈ ਜੀ। ਸੋ ਪੈਰਾਮੈਡਿਕਸ ਨੇ ਦੇਖਿਆ ਕਿ ਇੱਕ ਵਿਅਕਤੀ ਸੀਰੀਅਸਲੀ ਇੰਜਰਡ ਹੈ, ਸੋ ਉਹਨੂੰ ਫਿਰ ਟਰਾਂਸਪੋਰਟ ਕੀਤਾ ਗਿਆ ਹੋਸਪਿਟਲ, ਅਤੇ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਹੈਗੀਆਂ। ਪਰ ਫਿਰ ਵੀ ਇੰਜਰੀਜ਼ ਕੋਈ ਆਪਣੇ ਘਰ ਹੋਵੇ ਤਾਂ ਹੋ ਜਾਣ, ਦੇਖੋ ਕਿੰਨੀ ਮਾੜੀ ਗੱਲ ਹੈ, ਔਰ ਜਾਂ ਕੋਈ ਕਿਸੇ ਦੇ ਘਰੇ ਆ ਜਾਵੇ। ਸੋ ਬਾਕੀ ਸਸਪੈਕਟ ਦਾ ਹਾਲੇ ਕੋਈ ਪਤਾ ਨਹੀਂ ਲੱਗਿਆ ਕਿ ਇੱਕ ਸਸਪੈਕਟ ਹੈ ਜਾਂ ਜ਼ਿਆਦਾ ਸੀਗੇ, ਔਰ ਕਿੱਥੇ ਹੈ ਉਹ। ਵੈਸੇ ਉਹ ਕਹਿੰਦੇ ਆ ਵੀ ਦੇ ਆਰ ਨੋ ਲੋਂਗਰ ਇਨ ਦਾ ਏਰੀਆ, ਕਿਉਂਕਿ ਓਬਵੀਅਸ ਹੈ ਜਿਹੜੇ ਇੱਦਾਂ ਦੇ ਕੰਮ ਕਰਦੇ ਉਹ ਤਾਂ ਭੱਜ ਜਾਂਦੇ ਆ ਦੂਰ ਕਿਤੇ, ਸਾਨੂੰ ਕੋਈ ਫੜ ਨਾ ਲਵੇ। ਸੋ ਬਾਕੀ ਅੱਜ ਹੁਣ ਪੁਲਿਸ ਨੇ ਜਿਹੜੀ ਇਹਦੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਹੈ, ਅਪਡੇਟ ਤੋਂ ਜੋ ਜਿਹੜੀ ਵੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਆਪਾਂ ਸਾਂਝੀ ਕਰਾਂਗੇ ਥੋੜ੍ਹੀ ਦੇਰ ਤੱਕ, ਅਤੇ ਮੈਂ ਵੀ ਦੇਖਾਂ ਵੀ ਕੀ ਕੁਛ ਪੁਲਿਸ ਨੇ ਕਿਹਾ। ਪਰ ਇਹ ਬੜੇ ਹੋਮ ਇਨਵੇਜਨ ਦੇ ਜਿਹੜੇ ਮਸਲੇ ਆ ਜੀ ਉਹ ਬੜੇ ਵੱਧ ਗਏ ਆ, ਸੋ ਜੋ ਕਿ ਨਹੀਂ ਸਹੀ ਹੈਗਾ, ਜਾਂ ਗੋਲੀਆਂ ਚੱਲਣੀਆਂ, ਮਾਰਨਾ, ਧਾੜਨਾ, ਇਹ ਸਾਰਾ ਕੁਛ ਪਹਿਲਾਂ ਇੱਥੇ ਨਹੀਂ ਸੀ ਹੁੰਦਾ, ਪਰ ਇਹ ਹੁਣ ਆਪਾਂ ਨੂੰ ਬੜਾ ਦੇਖਣ ਨੂੰ ਮਿਲ ਰਿਹਾ। ਔਰ ਆਮ ਤੌਰ 'ਤੇ ਜਿਹੜਾ ਜਦੋਂ ਇੱਦਾਂ ਦੀ ਕੋਈ ਘਟਨਾ ਹੁੰਦੀ ਹੈ ਫਿਰ ਸਾਰੇ ਬੜੇ ਚਿੰਤਿਤ ਹੋ ਜਾਂਦੇ ਆ ਵੀ ਕਿਵੇਂ ਕੀ ਹੋਊਗਾ, ਹੈ ਨਾ। ਪਰ ਇਹ ਸਾਰਾ ਕੁਝ ਰੁਕਣਾ ਚਾਹੀਦਾ ਜੀ, ਨਹੀਂ ਹੋਣਾ ਚਾਹੀਦਾ। ਬਾਕੀ ਹੁਣ ਕਈ ਵਾਰ ਕਹਿ ਦਿੰਦੇ ਆ ਵੀ ਇਮੀਗ੍ਰੇਸ਼ਨ ਬੜੀ ਖੁੱਲ੍ਹੇ ਦਿਲ ਨਾਲ ਇੱਥੇ ਕਰਤੀ, ਪਤਾ ਨਹੀਂ ਕਿਹੜੇ ਕਿਹੜੇ ਬੰਦੇ ਕਿੱਦਾਂ ਕਿੱਦਾਂ ਆ ਗਏ। ਸੋ ਉਹ ਤੋਂ ਬਾਅਦ ਹੁਣ ਚਲੋ ਚਾਹੇ ਬੇਲ ਦੇ ਵਿੱਚ ਰਿਫੋਰਮਸ ਆਏ ਆ ਜਾਂ ਫਿਰ ਇਮੀਗ੍ਰੇਸ਼ਨ ਦੇ ਵੀ ਕਾਫੀ ਇਹਨਾਂ ਨੇ ਘਟਾ ਦਿੱਤੀ ਹੈ, ਯਾਨੀ ਕਿ ਇਹ ਨਹੀਂ ਹੈ ਵੀ ਹੁਣ ਜਿਹੜਾ ਦੇਖਦਾ ਆ ਜਾਵੇ। ਅਤੇ ਸਟੂਡੈਂਟਸ 'ਤੇ ਵੀ ਰੋਕ ਲੱਗ ਗਈ ਆ, ਸੋ ਦੇਖਦੇ ਹਾਂ ਹੌਲੀ ਹੌਲੀ ਸਮਾਂ ਜਿਹੜਾ ਚੇਂਜ ਹੁੰਦਾ ਕਿ ਨਹੀਂ ਹੁੰਦਾ। ਚਲੋ ਹੁਣ ਜੇ ਆਪਾਂ ਫੀਫਾ ਦੀ ਗੱਲ ਕਰੀਏ, ਹੈ ਫੀਫਾ ਫੀਵਰ, ਸੋ ਫੀਫਾ ਦਾ ਤਾਂ ਫੀਵਰ ਜਿਹੜਾ ਬੜਾ ਚੜਿਆ ਹੋਇਆ ਲੋਕਾਂ ਨੂੰ। ਸੋ ਕਿਉਂਕਿ ਮੈਚ ਜਿਹੜੇ ਆ ਨਾ ਬੜੇ ਵਧੀਆ ਵਧੀਆ ਹੋ ਰਹੇ ਆ, ਸੋ ਕੱਲ੍ਹ ਦੇ ਜਿਹੜੇ ਮੈਚ ਹੋਏ ਸੀ ਨਾ ਉਹਦੇ ਵਿੱਚ ਤਾਂ ਕਮਾਲ ਹੀ ਕਰ ਦਿੱਤੀ। ਪਹਿਲਾਂ ਤਾਂ ਇੱਕ ਤਾਂ ਬ੍ਰਾਜ਼ੀਲ ਨੇ ਜਪਾਨ ਨੂੰ ਹਰਾ ਦਿੱਤਾ, ਹੈ ਨਾ। ਅਤੇ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਕਿੰਨੇ ਗੋਲ ਕੀਤੇ, ਬ੍ਰਾਜ਼ੀਲ ਨੇ 2 ਕੀਤੇ, ਜਪਾਨ ਤੋਂ ਸਿਰਫ 1 ਹੋਇਆ ਗੋਲ। ਅਤੇ ਵੈਸੇ ਟੀਮਾਂ ਨਾ ਬੜੀਆਂ ਜ਼ਬਰਦਸਤ ਹੈ, ਹੁਣ ਜਦੋਂ ਫਾਈਨਲ ਮੈਚ ਹੋਣਾ ਹੈ ਨਾ ਅਤੇ ਫਿਰ ਤਾਂ ਕਹਿੰਦੇ ਆ ਵੀ ਪੁੱਛੋ ਹੀ ਨਾ ਵੀ, ਕਿਉਂਕਿ ਬਿਲਕੁਲ ਨਿੱਤਰ ਕੇ ਟੀਮਾਂ ਨੇ ਉੱਥੇ ਪਹੁੰਚਣਾ ਜਿਹੜੇ ਫਾਈਨਲ ਖੇਲਣਗੇ। ਅਤੇ ਉਸ ਤੋਂ ਇਲਾਵਾ ਜਿਹੜਾ ਮੈਚ ਹੋਇਆ ਜਰਮਨੀ ਅਤੇ ਪੈਰਾਗੁਏ ਦਾ ਹੋਇਆ, ਸੋ ਇਹ ਵੀ ਪੈਨਲਟੀ ਸ਼ੂਟ ਆਊਟ ਤੱਕ ਪਹੁੰਚ ਗਿਆ। ਦੇਖ ਲਓ ਤੁਸੀਂ ਜਿਨ੍ਹਾਂ ਨੇ ਮੈਚ ਦੇਖਿਆ ਹੋਊਗਾ ਨਾ, ਸੋ ਬੋਲ ਤਾਂ ਜਿਵੇਂ ਆਪਾਂ ਕਹਿੰਦੇ ਆ ਨਾ ਪਤਾ ਹੀ ਨਹੀਂ ਲੱਗਦਾ ਕਦੋਂ ਹੈ, ਜਿਵੇਂ ਵੀ ਇੱਕ ਝਪੱਕੇ ਦੇ ਅੱਖ ਦੇ ਝਪਕ ਨਾਲ ਹੀ ਜਿਹੜੀ ਸਨੈਚ ਕਰ ਲੈਂਦੇ ਆ ਬੋਲ, ਪਤਾ ਹੀ ਨਹੀਂ ਲੱਗਦਾ, ਹੈ ਨਾ। ਸੋ ਚਲੋ ਇਹ ਜਿਹੜਾ ਹੈਗਾ ਪੈਰੋਗੁਏ ਜਿੱਤ ਗਿਆ, ਜਦਕਿ ਜਰਮਨੀ ਦੇਖੋ ਆਈ ਥਿੰਕ 4 ਵਾਰ ਚੈਂਪੀਅਨ ਰਹਿ ਚੁੱਕਿਆ ਜਰਮਨੀ ਹੈ ਜਿਹੜਾ। ਸੋ ਵੈਸੇ ਤਾਂ ਪੈਰੋਗੁਏ ਵੀ ਰਹਿ ਚੁੱਕਿਆ, ਇਹਨਾਂ ਦਾ ਵੀ ਮੈਂ ਦੱਸਾਂਗੀ ਕਿਹੜਾ ਕਿੰਨੀ ਵਾਰ ਹੋਇਆ। ਅਤੇ ਬਾਕੀ ਉੱਧਰ ਜੇ ਆਪਾਂ ਦੇਖੀਏ ਨੈਦਰਲੈਂਡ ਅਤੇ ਮੋਰੋਕੋ ਦਾ ਹੋਇਆ, ਇਹ ਵੀ ਪੈਨਲਟੀ ਸ਼ੂਟ ਆਊਟ ਤੱਕ ਪਹੁੰਚ ਗਿਆ, ਇਹ ਰਾਤ 'ਤੇ ਹੋਇਆ ਸੀਗਾ ਮੈਚ। ਸੋ ਆਈ ਥਿੰਕ 12 ਹੀ ਵੱਜ ਗਏ ਰਾਤ ਤੇ ਬੜਾ ਜ਼ਬਰਦਸਤ ਜਿਹੜਾ ਮੈਚ ਸੀਗਾ ਜਦਕਿ ਲੱਗ ਰਿਹਾ ਸੀ ਨੈਦਰਲੈਂਡ ਮੇ ਬੀ ਲੈ ਜੂਗਾ ਪਰ ਨਹੀਂ ਮੋਰੋਕੋ ਨੇ ਤਾਂ ਕਰਤੀ ਕਮਾਲ ਬੜਾ ਵਧੀਆ ਮੈਚ ਇਹ ਹੋਇਆ ਸੋ ਕੱਲ੍ਹ ਦੇ ਮੈਚ ਬੜੇ ਜ਼ਬਰਦਸਤ ਸੀਗੇ ਸਾਰੇ ਜਿਵੇਂ ਕਹਿੰਦੇ ਨਾ ਰਿਜ਼ਲਟ ਬਿਲਕੁਲ ਅਨਪ੍ਰਡਿਕਟੇਬਲ ਆ ਰਿਹਾ ਜਿਵੇਂ ਲੋਕ ਕਈ ਵਾਰ ਕਈ ਸੋਚਦੇ ਆ ਪਰ ਚਲੋ ਅੱਜ ਵੀ ਹੈਗੇ ਮੈਚ ਤੇ ਦੇਖਦੇ ਹਾਂ ਜੀ ਅੱਜ ਕੀ ਕੁਛ ਹੁੰਦਾ ਤੇ ਕਿਹੜਾ ਜਿੱਤ ਕੇ ਅੱਗੇ ਆਉਂਦਾ ਹੁਣ ਚਲੋ ਜਿਹੜਾ ਮੋਰੋਕੋ ਹੈਗਾ ਉਹਦੇ ਨਾਲ ਮੈਚ ਹੋਣਾ ਆਪਣੇ ਕੈਨੇਡਾ ਦਾ 4 ਜੁਲਾਈ ਨੂੰ ਹੋਣਾ ਬੁੱਧਵਾਰ ਨੂੰ ਦੇਖਦੇ ਆ ਹੁਣ ਕਿ ਕਿਵੇਂ ਕੀ ਹੋਊਗਾ ਨਹੀਂ ਬੁੱਧਵਾਰ ਤਾਂ ਨਹੀਂ ਹੈਗਾ ਉਦਣ ਸੰਡੇ ਆ ਆਈ ਥਿੰਕ ਸੋ ਬਿਲਕੁਲ ਜੀ ਉਦਣ ਹੋਣਾ ਮੈਚ ਤੇ ਲਓ ਜੀ ਕਮਾਲ ਹੋਣੀ ਹੈ ਫਿਰ ਬਾਕੀ ਦੇਖਦੇ ਹਾਂ ਵੈਸੇ ਮੋਰੋਕੋ ਦੀ ਟੀਮ ਹੈ ਬੜੀ ਜ਼ਬਰਦਸਤ ਹੈ ਦੇਖਦੇ ਹਾਂ ਕੈਨੇਡਾ ਵਾਲੇ ਜਿੱਤਦੇ ਆ ਕਿ ਨਹੀਂ ਸੋ ਤੁਸੀਂ ਲਾਓ ਅੰਦਾਜ਼ਾ ਦੇਖੀਏ ਜਦੋਂ ਮੋਰੋਕੋ ਤੇ ਕੈਨੇਡਾ ਦਾ ਹੋਣਾ ਜੀ ਮੈਚ ਤੁਹਾਨੂੰ ਕੀ ਲੱਗਦਾ ਕੈਨੇਡਾ ਆਪਣਾ ਜਿੱਤੂਗਾ ਜਾਂ ਮੋਰੋਕੋ ਜਿੱਤੂਗਾ ਸੋ ਕਿਉਂਕਿ ਆਪਣੇ ਸਾਰੇ ਤਰ੍ਹਾਂ ਦੇ ਲੋਕ ਇੱਥੇ ਹੈਗੇ ਆ ਸਾਰਿਆਂ ਸਾਰੇ ਕੰਟਰੀਜ਼ ਤੋਂ ਆਏ ਹੋਏ ਇਮੀਗ੍ਰੇਸ਼ਨ ਤਾਂ ਸਾਰੇ ਕੰਟਰੀਜ਼ ਤੋਂ ਹੁੰਦੀ ਹੈ ਸੋ ਬਿਲਕੁਲ ਜੀ ਇਹ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਜਦੋਂ ਕੈਨੇਡਾ ਤੇ ਮੋਰੋਕੋ ਦਾ ਹੋਊਗਾ ਮੈਚ ਕਿਉਂਕਿ ਕੈਨੇਡਾ ਦਾ ਜ਼ਿਆਦਾ ਸਾਰਿਆਂ ਨੂੰ ਹੈ ਨਾ ਆਪਣੇ ਕੰਟਰੀ ਦਾ ਹੁੰਦਾ ਹੀ ਹੈ ਵੀ ਜਿੱਤੇ ਜਦੋਂ ਹੁਣ ਜਿੱਤਿਆ ਸੀ ਕੈਨੇਡਾ ਤਾਂ ਕਿੰਨੇ ਖੁਸ਼ ਸੀਗੇ ਕਹਿੰਦੇ ਕੈਨੇਡਾ ਡੇ ਤਾਂ ਅੱਜ ਹੀ ਹੋ ਗਿਆ ਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ ਤੇ ਲੈਂਦੇ ਹਾਂ RDSP ਦੀ ਜਾਣਕਾਰੀ ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਚੁੱਕੇ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ
1: ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਅਗਰ ਸਾਡੀ ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ ਤਾਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹਾਂ ਤੇ ਆਪਾਂ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ ਉਹ ਆਪਾਂ ਅਪਲਾਈ ਕਰ ਸਕਦੇ ਹਾਂ ਐਂਡ ਅਗਰ ਅਸੀਂ ਐਲੀਜੀਬਿਲਟੀ ਰੱਖਦੇ ਹਾਂ ਪਿਛਲੇ ਸਾਲਾਂ ਦੀ ਤੇ ਗਵਰਨਮੈਂਟ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਸਾਨੂੰ ਹੁਣ ਦੇ ਰਹੀ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਐਂਡ ਕੁਛ ਕਾਮਨ ਮੈਂ ਐਗਜ਼ਾਮਪਲ ਦੱਸਣਾ ਚਾਹੂੰਗਾ ਕਿਹੜੀ ਕਿਹੜੀ ਇੰਪੇਅਰ ਕੰਡੀਸ਼ਨ ਜਿਹੜੀ ਹੈ ਉਹ ਇਹ 'ਚ ਕਵਰ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤੇ ਇਨਸੁਲਿਨ ਡਿਪੈਂਡੈਂਟ ਅਗਰ ਕੋਈ ਪਰਸਨ ਹੈਗਾ ਆਟਿਜ਼ਮ ਡਾਊਨ ਸਿੰਡਰਮ ਇਸ ਤੋਂ ਇਲਾਵਾ ADHD ਡੈਮੈਂਸ਼ੀਆ ਅਲਜ਼ਾਈਮਰ CP ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਜ਼ ਕਰੋਨਿਕ ਕੋਈ ਕੰਡੀਸ਼ਨ ਹੈ MS ਦਾ ਇਸ਼ੂ ਹੈ ਕੌਨ ਡਿਜ਼ੀਜ਼ ਸਵੇਅਰ ਕੋਲਾਈਟਸ ਸਵੇਅਰ ਅਰਥਰਾਈਟਸ ਲਿਊਪਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ ਕੋਈ ਕੈਂਸਰ ਦਾ ਪੇਸ਼ੈਂਟ ਹੈ ਇਲਾਜ ਉਹਨਾਂ ਦਾ ਕਾਫੀ ਚੱਲ ਰਿਹਾ ਹੈਗਾ ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਸਿਰਫ ਉਮਰ ਜਿਹੜੀ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਐਂਡ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਲ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸੇਬਿਲਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ ਕਰੋਨਿਕ ਪੇਨ OCD ਪੈਰਾਲਾਈਸਿਸ ਪੋਲੀਓ ਪਾਰਕਿੰਸਨ ਹਿਪ ਇੰਜਰੀ ਗੁਲਕੋਮਾ ਇੱਕ ਲੰਬੀ ਲਿਸਟ ਹੈ ਜਦੋਂ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੈਦਰ ਯੂ ਆਰ ਕੁਆਲੀਫਾਈਡ ਆਰ ਨਾਟ ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਕਿਉਂਕਿ ਕੈਨੇਡਾ ਦੀ ਗਵਰਨਮੈਂਟ ਇਹ ਸਭ ਦੀ ਹੈਲਪ ਕਰਨਾ ਚਾਹੁੰਦੀ ਜਿਹੜੇ ਲੋਕ ਡਿਸੇਬਲ ਨੇ ਇਹ ਉਹਨਾਂ ਦੇ ਫਿਊਚਰ ਲਈ ਜਿਹੜਾ ਹੈਗਾ ਗਵਰਨਮੈਂਟ ਗ੍ਰਾਂਟ ਦੇ ਰਹੀ ਹੈ ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਹਰੇਕ ਬੱਚੇ ਨੂੰ ਜਿਹੜਾ 18 ਸਾਲ ਤੋਂ ਏਜ ਤੋਂ ਘੱਟ ਹੈ ਗਵਰਨਮੈਂਟ ਨੇ ਜਿਹੜਾ ਹੈਗਾ ਕੱਲ੍ਹ ਹੀ ਜਿਹੜਾ ਹੈਗਾ ਚੇਂਜਿਸ ਕੀਤੀਆਂ ਸਾਲ ਦਾ $3,400 ਤੋਂ ਜ਼ਿਆਦਾ ਜਿਹੜਾ ਹੈਗਾ ਪੇਰੈਂਟਸ ਨੂੰ ਦਿੱਤਾ ਜਾ ਰਿਹਾ ਐਂਡ ਜਿਹੜੇ ਬੱਚੇ 18 ਸਾਲ ਤੋਂ ਵੱਧ ਹੈ ਉਹਨਾਂ ਨੂੰ ਹਰ ਸਾਲ $2,400 ਜਿਹੜਾ ਗਵਰਨਮੈਂਟ ਨੇ ਪਿਛਲੇ ਸਾਲ ਸਟਾਰਟ ਕੀਤਾ ਸੀਗਾ ਦਿੱਤਾ ਜਾ ਰਿਹਾ ਬਾਕੀ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਦੀ ਇਸ $90,000 ਦੀ ਗ੍ਰਾਂਟ ਬਾਰੇ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮੱਚ ਭੈਣ ਜੀ ਸਮਾਂ ਦੇਣ ਲਈ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ ਤੇ ਲਓ ਜਾਣਕਾਰੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਬਲਦੇਵ ਭਾਅ ਜੀ ਰੇਡੀਓ ਬੰਦ ਕਰੋ
2: ਅੱਛਾ ਜੀ
0: ਹਾਂਜੀ
2: ਮੇਰੀ ਅੱਜ ਚੱਲਦਾ ਹੀ ਨਹੀਂ ਸੀ ਪਹਿਲਾਂ ਤੁਹਾਡਾ
0: ਕਦੋਂ
2: ਮੈਂ ਕੱਲ ਤਾਂ ਬੋਲ ਯਾਰ ਆਉਂਦਾ ਜੀ ਦੇਖਣ ਦਾ
0: ਹਾਂ ਕੱਲ ਤਾਂ ਬਸ ਪੁੱਛੋ ਨਾ ਹੈ
2: ਓ ਮੇਰੀ ਟੀਮ ਸੀ ਜਰਮਨੀ
0: ਅੱਛਾ ਕਿਹੜੀ ਟੀਮ ਸੀ ਤੁਹਾਡੇ
2: ਜਰਮਨ
0: ਅੱਛਾ ਜਰਮਨ ਜਰਮਨੀ ਹੈ ਉਹ ਤਾਂ ਜਲਾਂਗੇ
2: ਹਾਂ ਕੈਨੇਡਾ ਦਾ ਜੀ ਕੈਨੇਡਾ ਵੀ ਹੈ ਦੋ ਟੀਮਾਂ ਅੱਜ ਨਾਰਵੇ ਦਾ ਤੇ ਕੋਸਟਾ ਵੀ ਦਾ ਹੋਣਾ ਤੇ ਫਰਾਂਸ ਸਵੀਡਨ ਦਾ ਹੋਣਾ
0: ਜੀ ਜੀ
2: ਫਿਰ ਮਕਸੀਕੋ ਤੇ ਇੱਕ ਵਾਰ ਹੋਰ
0: ਠੀਕ ਹੈ
2: ਹੁਣ ਤਾਂ ਪੂਰੇ ਫਸਲੇ ਮੈਚ ਆ,
0: ਬਿਲਕੁਲ ਬਿਲਕੁਲ ਫਸਮੇ ਐਨ, ਹੁਣ ਦੇਖਦੇ ਆ ਵੀ ਫਾਈਨਲ ਕੌਣ ਲੈ ਕੇ ਜਾਂਦਾ। ਕੈਨੇਡਾ ਤੇ ਮੋਰੋਕੋ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ?
2: ਮੋਰੋਕੋ ਵੀ ਬਹੁਤ ਕਾਇਮ ਟੀ ਹੈ ਜੀ, ਐਵੇਂ ਪਰ ਕੈਨੇਡਾ ਵੀ ਤਕੜੇ ਆ,
0: ਠੀਕ ਹੈ
2: ਦਾ ਲੱਗੇਗਾ।
0: ਹਾਂ ਇਹ ਤਾਂ ਹੁਣ ਚਲੋ ਖੇਲਣਗੇ ਪਤਾ ਲੱਗੂ, ਪਰ ਪੈਰਗੁਆ ਦੀ ਟੀਮ ਜਿਹੜੀ ਹੈ ਕਾਫੀ ਸਟਰੋਂਗ ਹੈ ਟੀਮ ਉਹਨਾਂ ਦੀ। ਪਤਾ ਕੀ ਹੁੰਦਾ ਉਦੋਂ ਨਾ ਪ੍ਰੈਸ਼ਰ ਬਹੁਤ ਹੁੰਦਾ ਤੇ ਕਈ ਉਹ ਚੱਕਰ ਚ ਫਿਰ ਉਹਨਾਂ ਤੋਂ ਠੀਕ ਜਿਹੜੀ ਹੈ ਹਿੱਟ ਨਹੀਂ ਕਰ ਹੁੰਦੀ ਬਾਲ, ਹੈ ਨਾ। ਸੋ ਬਿਲਕੁਲ ਜੀ, ਅੱਜ ਵੀ ਮੈਚ ਹੈ ਆਈਵਰੀ ਕੋਸਟ ਦਾ ਹੈਗਾ ਨਾਰਵੇ ਦੇ ਨਾਲ, ਤੇ ਮੈਕਸੀਕੋ ਦਾ ਇਕੁਆਡੋਰ ਦੇ ਨਾਲ ਇਹ ਮੈਚ ਹੈਗੇ, ਬਾਕੀ ਆ ਯੈਸਟਰਡੇ ਆ, ਤੇ ਇੱਕ ਹੈਗਾ ਅੱਜ ਫਰਾਂਸ ਤੇ ਸਵੀਡਨ ਦਾ। ਸੋ ਵਧੀਆ ਮੈਚ ਹੈ ਜੀ, ਤੇ ਦੇਖਦੇ ਹਾਂ ਜੀ ਕਿਹੜੇ ਕਿਹੜੇ ਨਿੱਤਰ ਕੇ ਅੱਗੇ ਆਉਂਦੇ ਆ। ਤੇ ਜੇ ਆਪਾਂ ਗੱਲ ਕਰੀਏ ਨਾ ਆਪਣੇ ਮੈਚ ਦੀ, ਹੈ ਸੋ ਇਹ ਵੀ ਮੈਂ ਦੱਸਦਾ, ਮੈਂ ਸੰਡੇ ਕਿਹਾ ਨਾ, ਸੰਡੇ ਨਹੀਂ ਹੈ ਸੈਟਰਡੇ ਆ, ਕੈਨੇਡਾ ਵਿਲ ਫੇਸ ਮੋਰੋਕੋ ਇਨ ਦਾ ਰਾਊਂਡ ਆਫ 16, ਤੇ ਇਹ ਹੋਣਾ 4 ਜੁਲਾਈ ਸੈਟਰਡੇ ਵਾਲੇ ਦਿਨ 1 ਵਜੇ 1 PM ਈਸਟਰਨ ਟਾਈਮ। ਸੋ ਲੋਕੇਸ਼ਨ ਹੈ NRG ਸਟੇਡੀਅਮ ਇਨ ਹਿਊਸਟਨ ਟੈਕਸਸ ਦੇ ਵਿੱਚ ਇਹ ਮੈਚ ਹੋਣਾ। ਸੋ ਲੈਟ ਅਸ ਸੀ, ਵੈਸੇ ਚਲੋ ਉਹੀ ਆ ਆਪਾਂ ਤਾਂ ਹੁੰਦਾ ਵੀ ਕੈਨੇਡਾ ਜਿੱਤੇ, ਬਾਕੀ ਮੋਰੋਕੋ ਦੀ ਟੀਮ ਵੀ, ਕਿਉਂਕਿ ਕੱਲ੍ਹ ਜੇ ਜਿਹਨਾਂ ਨੇ ਮੈਚ ਦੇਖਿਆ ਨਾ ਉਹ, ਸੋ ਬਸ ਜਿਵੇਂ ਕਹਿੰਦੇ ਨਾ ਵੀ ਉਹ ਜਾਦੂ ਜਿਹਾ ਨਹੀਂ ਹੁੰਦਾ ਵੀ ਪਤਾ ਨਹੀਂ ਕਿਹੜੇ ਵੇਲੇ ਬਾਲ ਜਿਹੜੀ ਆ ਬੰਦੇ ਦੂਜੇ ਤੋਂ ਖੋਹ ਲੈਂਦੇ, ਉੱਦਾਂ ਦੀ ਸੀਗੀ ਔਰ ਦੂਜੇ ਕੋਲ ਬਾਲ ਰਹਿਣ ਹੀ ਨਹੀਂ ਦਿੰਦਾ, ਜਿਹੜੇ ਪਲੇਅਰ ਸਾਰੇ ਇੱਦਾਂ ਦੇ ਸੀਗੇ ਇੱਕ ਤੋਂ ਇੱਕ ਚੜ ਕੇ। ਸੋ ਲਓ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। 10:39 ਹੋ ਗਏ, ਸਮਾਂ ਬੜੀ ਤੇਜ਼ੀ ਨਾਲ ਭੱਜਦਾ ਜੀ, ਤੇ ਨੰਬਰ ਤੁਸੀਂ ਇੱਕ ਵਾਰ ਮੇਰੇ ਕੋਲ ਲਓ ਜੀ ETN ਟਰੈਵਲਸ ਦਾ। ਵਧੀਆ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ, ਕਿਤੇ ਵੀ ਘੁੰਮਣਾ ਫਿਰਨਾ, ਬੱਚਿਆਂ ਦੀਆਂ ਹੋ ਗਈਆਂ ਛੁੱਟੀਆਂ, ਤੇ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਹੋ, ਇੱਕ ਤਾਂ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਇਓ ਜੀ, ਤੇ ਬਾਕੀ ਮੈਂ ਤੁਹਾਨੂੰ ਨੰਬਰ ਦੇ ਦੇਵਾਂ ETN ਟਰੈਵਲਸ ਦਾ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਇਹ ਓਪਨ ਹੁੰਦੇ ਆ, ਬੜੇ ਵਧੀਆ ਤੁਹਾਨੂੰ ਡੀਲ ਕਰਨਗੇ। ਤੇ ਕੋਈ ਵੀ ਟ੍ਰਿਪ ਕਰੂਜ਼ ਜਾਂ ਕਿਤੇ ਵੀ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਨਾ, ਤੁਸੀਂ ਨੰਬਰ ਨੋਟ ਕਰ ਲਓ 905-463-1301-905-463-1301 ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਰਾਜਵੀਰ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸੈਲ ਫੋਨ ਡੀਲ ਹੈ ਜੀ, ਸਪੈਸ਼ਲ ਪਲਾਨ ਚਾਰ ਲੈਣਾ ਵਾਲਾ ਸਟਿਲ ਅਵੇਲੇਬਲ ਹੈ ਜੀ, ਕਾਫੀ ਲੋਕੀ ਇਹਦਾ ਫਾਇਦਾ ਲੈ ਰਹੇ ਨੇ, ਤੇ ਇਹਦੇ ਵਿੱਚ ਆਪਾਂ ਹੋਰ ਡਿਸਕਾਊਂਟ ਲੈ ਕੇ ਆਏ ਹਾਂ, ਜਿਹਦੇ ਵਿੱਚ ਤੁਹਾਡੇ ਕੋਲ ਪਹਿਲੀ ਆਪਸ਼ਨ ਹੈਗੀ ਹੈ, ਤੁਸੀਂ $50 ਦਾ ਪਲਾਨ ਲੈ ਸਕਦੇ ਹੋ ਵਰਲਡ ਵਾਈਡ, ਜਿੱਥੇ ਮਰਜ਼ੀ ਜਾਓ ਹੁਣ ਦੁਨੀਆ ਕਿਸੇ ਕੋਨੇ ਚ, ਤੁਹਾਨੂੰ ਕੋਈ ਐਕਸਟਰਾ ਪੈਸੇ ਦੇਣ ਦੀ ਲੋੜ ਨਹੀਂ, ਸੇਮ ਕੈਨੇਡੀਅਨ ਨੰਬਰ ਜਾ ਕੇ ਤੁਸੀਂ ਚਾਹੇ ਇੰਡੀਆ ਹੋਵੋ, ਪਾਕਿਸਤਾਨ, ਯੂਰਪ, ਦੁਬਈ, USA, ਜਿੱਥੇ ਮਰਜ਼ੀ ਜਾ ਕੇ ਅਨਲਿਮਿਟਡ ਡਾਟੇ ਦੇ ਨਾਲ ਮਹੀਨੇ ਦੇ ਸਿਰਫ $50 ਦੇ ਕੇ ਤੁਸੀਂ ਪਲਾਨ ਲੈ ਸਕਦੇ ਹੋ ਪਹਿਲੀ ਲਾਈਨ। ਦੂਜੀ ਆਪਸ਼ਨ ਹੈਗੀ ਜਾਂ $30 ਦੇ ਵਿੱਚ 60 GB ਕੈਨੇਡਾ ਵਾਈਡ, ਜਾਂ 40 ਚ ਤੁਸੀਂ ਕੈਨੇਡਾ, US, ਮੈਕਸੀਕੋ, ਕੈਨੇਡਾ ਤੋਂ ਰਹਿ ਕੇ ਤੁਸੀਂ ਆਪਣੇ ਇੰਡੀਆ ਕਾਲਾਂ ਕਰ ਸਕਦੇ ਹੋ, ਪਾਕਿਸਤਾਨ ਕਰ ਸਕਦੇ ਹੋ, ਯੂਰਪ ਕਰ ਸਕਦੇ ਹੋ, ਤੇ ਕੈਨੇਡਾ, US, ਮੈਕਸੀਕੋ ਵੀ ਤੁਹਾਡਾ ਚੱਲ ਸਕਦਾ 40 ਚ। ਹਾਂਜੀ 40 ਚ, ਹਾਂਜੀ ਹਾਂਜੀ ਹੁਣ ਠੀਕ ਹੈ, 40 ਚ ਕੈਨੇਡਾ, US, ਮੈਕਸੀਕੋ, ਤੇ $30 ਚ ਕੈਨੇਡਾ ਵਾਈਡ ਪਹਿਲੀ ਤੇ ਦੂਜੀ ਲਾਈਨ ਤੁਸੀਂ ਦੋਨਾਂ ਪਲਾਨਾਂ ਚ ਜਿਹੜਾ ਮਰਜ਼ੀ ਲੈ ਸਕਦੇ। ਤੀਜਾ ਪਲਾਨ ਅਸੀਂ ਦੇ ਰਹੇ ਹੈਗੇ ਹਾਂ ਜੀ $20 ਦਾ, ਇਹਦੇ ਵਿੱਚ ਕੈਨੇਡਾ ਵਾਈਡ ਹੋਊਗਾ, ਤੇ ਚੌਥੀ ਲਾਈਨ ਐਡ ਕਰਾਉਂਦੇ ਹਾਂ ਤਾਂ ਉਹ ਮਿਲ ਜੂਗੀ ਤੁਹਾਨੂੰ $15 ਕੈਨੇਡਾ ਵਾਈਡ, ਦੋਨੇ ਡਿਸਕਾਊਂਟ ਹੈਗੇ ਨੇ, ਪਰ ਕੈਨੇਡਾ ਵਾਈਡ ਦੇ ਨਾਲ ਦੋਨੇ ਡਿਸਕਾਊਂਟ ਨੇ, ਤੀਜੀ ਲਾਈਨ 20 ਚ ਕੈਨੇਡਾ ਵਾਈਡ, ਤੇ ਚੌਥੀ ਲਾਈਨ 15 ਚ ਕੈਨੇਡਾ ਵਾਈਡ 60 GB ਦੇ ਨਾਲ। ਤੇ ਅਗਰ ਇਹਨਾਂ ਨਾਲ ਫੋਨ ਵੀ ਲੈਣੇ ਨੇ, ਹਰ ਲਾਈਨ ਦੇ $10 ਪਲਾਨ ਵੱਧ ਜਾਂਦਾ, ਇਹਨਾਂ ਆਈਫੋਨ ਏਅਰ ਤੇ ਕਾਫੀ ਹੈਵੀ ਡਿਸਕਾਊਂਟ ਚੱਲ ਰਿਹਾ, ਸੈਮਸੰਗ S25 ਅਲਟਰਾ $2 ਦੇ ਲੱਗੇ ਆਏ ਨੇ, ਮਤਲਬ ਕੋਈ ਵੀ ਫੋਨ ਲੈਣਾ ਉਹ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਲਈ, ਕਿਉਂਕਿ ਗੂਗਲ ਤੇ ਵੀ ਡਿਸਕਾਊਂਟ ਹੈ, ਆਈਫੋਨ ਤੇ ਵੀ ਡਿਸਕਾਊਂਟ ਹੈ, ਸੈਮਸੰਗ ਦੇ ਹਰ ਮਾਡਲ ਤੇ ਹਰ ਟਾਈਮ ਡਿਸਕਾਊਂਟ ਚੱਲਦਾ। ਇੱਕ ਲਾਈਨ ਲੈਣੀ, 4 ਲਾਈਨਾਂ ਲੈਣੀਆਂ, 2 ਲੈਣੀਆਂ, ਜਿੰਨੀਆਂ ਵੀ ਤੁਸੀਂ ਲੈਣੀਆਂ, ਤੁਹਾਨੂੰ ਬੈਟਰ ਪੈਕੇਜ ਮਿਲ ਜੂਗਾ ਜੀ। ਤੇ ਸਪੈਸ਼ਲ ਇਹਨਾਂ ਅਗਰ ਤੁਸੀਂ ਇੰਟਰਨੈਟ ਦਾ ਵੀ ਕੋਂਬੋ ਲੈ ਲੈਂਦੇ ਹੋ, $65 ਪਲੱਸ ਟੈਕਸ, 3 ਸਾਲ ਦਾ ਕੰਟਰੈਕਟ ਆ, ਤੁਹਾਨੂੰ $600 ਬਿੱਲ ਕਰਾਈ ਤੁਹਾਨੂੰ ਮਹੀਨੇ ਦੀ, ਮਤਲਬ $48 ਐਵਰੇਜ ਆ ਜਾਂਦੀ ਤੁਹਾਨੂੰ, ਅਗਰ ਉਹ ਵੀ ਨਾਲ ਬੁੱਕ ਕਰਾਉਣਾ ਤਾਂ ਉਹ ਵੀ ਕਰਾ ਸਕਦੇ। ਨੰਬਰ ਹੈ ਜੀ ਆਪਣਾ 645-7-56-35
1: 45 ਅਗਰ ਤੁਹਾਡਾ ਐਡਰੈਸ ਦਓਗੇ ਕਈ ਜਗ੍ਹਾ ਤੇ ਫਾਈਬਰ ਆਪਟੀਕਲ ਅਵੇਲੇਬਲ ਉੱਥੇ 1.5 ਟਨ 55 ਚ ਤੇ 3000 ਦੀ ਸਪੀਡ $60 ਉਹ ਵੀ ਮਿਲ ਜੂਗੀ ਤੇ ਨੰਬਰ ਹੈ 6547 3545 ਜੀ
0: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਬਿਲਕੁਲ ਜੀ ਤੁਸੀਂ ਰਾਜਵੀਰ ਨੂੰ ਕੰਟੈਕਟ ਕਰੋ 647-3545 6477663545 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਤੇ ਦੇਖ ਲਓ ਜਿਹੜੀਆਂ ਨਾ ਫੀਫਾ ਵਰਲਡ ਕੱਪ ਚਲੋ ਇਹ ਚੱਲ ਰਿਹਾ ਟਿਕਟਾਂ ਮਹਿੰਗੀਆਂ ਪਰ ਸਭ ਨਾਲੋਂ ਜ਼ਿਆਦਾ ਕਹਿੰਦੇ ਟਿਕਟਾਂ ਜਿਹੜੀ ਹਾਈ ਪ੍ਰਾਈਸ ਗਈ ਹੈ ਨਾ ਪਤਾ ਕਿਹੜੇ ਕਿਹੜੀ ਟੀਮ ਦੀ ਗਈ ਹੈ ਪੋਰਚੁਗਲ ਤੇ ਕਰੋਸ਼ੀਆ ਦਾ ਜਿਹੜਾ ਮੈਚ ਹੋਣਾ ਨਾ ਇਹ ਹੋਣਾ ਹੈਗਾ 2 ਜੁਲਾਈ ਨੂੰ ਸੋ ਇਹਦੀਆਂ ਟਿਕਟਾਂ ਦੀ ਪ੍ਰਾਈਸ ਜਿਹੜੀ ਸਭ ਤੋਂ ਹਾਈ ਗਈ ਹੈ ਅਪ ਟੂ $30,000 ਤੱਕ $30,000 ਤੱਕ ਦੀ ਟਿਕਟ ਦੇਖ ਲਓ ਕਿ ਕ੍ਰਿਸਟੀਆਨੋ ਰੋਨਾਲਡੋ ਨੂੰ ਉਹਦੀ ਗੇਮ ਦੇਖਣ ਵਾਸਤੇ ਕਿੰਨਾ ਕਈ ਕਰ ਰਹੇ ਆ ਹੈ ਨਾ ਸੋ ਇਹ ਵੀ ਨਾ ਫਰਕ ਪੈਂਦਾ ਕਿ ਕਿਹੜੇ ਪਲੇਅਰ ਨੂੰ ਕਈ ਪਸੰਦ ਕਰਦੇ ਆ ਅਤੇ ਉਹਦਾ ਮੈਚ ਦੇਖਣਾ ਚਾਹੁੰਦੇ ਆ ਸੋ ਪੋਰਚੁਗਲ ਅਤੇ ਕਰੋਸ਼ੀਆ ਦੀਆਂ ਜਿਹੜੀਆਂ ਟਿਕਟਸ ਹੈਗੀਆਂ ਟੋਰੋਂਟੋ ਦੇ ਵਿੱਚ ਇੰਨਾ ਹਾਈ ਪ੍ਰਾਈਜ਼ ਗਿਆ $30,000 ਤੱਕ ਕਮਾਲ ਹੀ ਹੈ ਵੈਸੇ ਹੈ ਸੋ ਦੇਖ ਲਓ ਕਿੰਨਾ ਕਿੰਨਾ ਪੈਸਾ ਖਰਚਦੇ ਆ ਲੋਕ ਲਾਈਵ ਦੇਖਣ ਵਾਸਤੇ ਕਿ ਅਸੀਂ ਸਟੇਡੀਅਮ 'ਚ ਜਾਈਏ ਫਿਰ ਮੈਚ ਦੇਖੀਏ ਵਧੀਆ ਤਰੀਕੇ ਦੇ ਨਾਲ ਸੋ ਲਓ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਅਤੇ ਇੱਕ ਨੰਬਰ ਮੈਂ ਹੋਰ ਦੇ ਦੇਵਾਂ ਤੁਹਾਨੂੰ ਔਰ ਇਹ ਨੰਬਰ ਤੁਹਾਡੇ ਕੋਲ ਹੋਊਗਾ ਜੇ ਤੁਸੀਂ ਲੈਣੇ ਆ ਵਧੀਆ ਟਰੱਕ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਭਾਜੀ ਦੇ ਕੋਲ ਨਵਿਆਂ ਵਰਗੇ ਟਰੱਕ ਪਹੁੰਚੇ ਹੋਏ ਆ 2022 ਦੇ ਵੀ ਹੈ 2019 ਦੇ ਵੀ ਹੈ 2020 ਦੇ ਵੀ ਹੈਗੇ ਆ ਸੋ ਹੈਗੇ ਬਿਲਕੁਲ ਨਵਿਆਂ ਵਰਗੇ ਕਿਉਂਕਿ ਬੜੇ ਲੋਅ ਕਿਲੋਮੀਟਰ ਚੱਲੇ ਹੁੰਦੇ ਆ ਤੁਹਾਡੀ ਡੀਲ ਬੜੀ ਵਧੀਆ ਬਣਨੀ ਕਿਉਂ ਕਿਉਂਕਿ ਫਾਈਨਾਂਸਿੰਗ ਅਵੇਲੇਬਲ ਆ ਔਨ ਦਾ ਸਪੋਟ ਤੁਹਾਨੂੰ ਫਾਈਨਾਂਸ ਇਹਨਾਂ ਨੇ ਕਰ ਦੇਣਾ ਸੋ ਨੰਬਰ ਤੁਸੀਂ ਨੋਟ ਕਰੋ ਈਗਲ ਟਰੱਕ ਸੇਲਸ ਦਾ 416-6000-4168-196000 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਈਗਲ ਟਰੱਕ ਸੇਲਸ ਦੇ ਨਾਲ ਤੇ ਜੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋਗੇ ਵਧੀਆ ਤੁਹਾਨੂੰ ਜੋਬ ਮਿਲ ਸਕਦੀ ਹੈ ਕਿਉਂਕਿ ਇਹਨਾਂ ਨੂੰ ਕੁਛ ਅਰਜੈਂਟਲੀ ਚਾਹੀਦੇ ਆ ਜੀ ਓਨਰ ਓਪਰੇਟਰਸ ਤੇ ਡਰਾਈਵਰਸ ਟਰੱਕ ਡਰਾਈਵਰਸ ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਵਧੀਆ ਗੇੜੇ ਮਿਲਣਗੇ ਤੇ ਵਧੀਆ ਤੁਹਾਨੂੰ ਪੇ ਸਮੇਂ ਸਿਰ ਮਿਲੂਗੀ ਨੰਬਰ ਨੋਟ ਕਰੋ 647-292-5757 ਤੇ ਗੱਲਬਾਤ ਕਰਨੀ ਤੇ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆ ਕਿ ਟਰੱਕਾਂ ਨੂੰ ਵਾਸ਼ ਕਰਾਓ ਅੰਦਰੋਂ ਬਾਹਰੋਂ ਕਿਉਂਕਿ ਕਈ ਵਾਰ ਨਾ ਜਿਹੜੇ ਟਰੱਕ ਹੈ ਉਹ ਬੜੇ ਗੰਦੇ ਹੋਏ ਹੁੰਦੇ ਅੰਦਰੋਂ ਕਈਆਂ ਦੀਆਂ ਤੁਸੀਂ ਚਲੋ ਗੱਡੀਆਂ ਵੀ ਦੇਖ ਲਓ ਕਈਆਂ ਦੇ ਟਰੱਕ ਵੀ ਦੇਖ ਲਓ ਐਂ ਚਮਕਾਰੇ ਮਾਰਦੇ ਹੁੰਦੇ ਆ ਪਰ ਕਈ ਜੇ ਤੁਸੀਂ ਕਿਸੇ ਦੀ ਗੱਡੀ 'ਚ ਬੈਠੋ ਕਿਤੇ ਬੋਟਲ ਰੁੜ ਕੇ ਤੁਹਾਡੇ ਪੈਰ ਥੱਲੇ ਆ ਰਹੀ ਹੈ ਜਾਂ ਕਿਤੇ ਕੁਛ ਕੁਛ ਪਿਆ ਕਿਤੇ ਕੁਛ ਪਿਆ ਹੈ ਕਿਤੇ ਨੈਪਕਿਨ ਗਿਰੇ ਪਏ ਆ ਅੰਦਰ ਜਿਹੜੇ ਤੁਸੀਂ ਹੱਥ ਸਾਫ਼ ਕਰਕੇ ਇੱਦਾਂ ਹੀ ਗਿਰੇ ਹੁੰਦੇ ਆ ਸੋ ਬੜਾ ਕੁਛ ਕਈਆਂ ਦੇ ਹੁੰਦਾ ਜਾਂ ਕਈਆਂ ਦੀ ਸਮੈਲ ਜਿਹੀ ਆ ਰਹੀ ਹੁੰਦੀ ਹੈ ਕਿਉਂਕਿ ਉਹ ਵਿੱਚੇ ਖਾਈ ਪੀ ਜਾਂਦੇ ਵਿੱਚੇ ਰੱਖੀ ਛੱਡਦੇ ਆ ਅਤੇ ਉਹ ਫਿਰ ਸਮੈਲ ਆਉਣ ਲੱਗ ਜਾਂਦੀ ਜਦੋਂ ਖਰਾਬ ਹੋ ਜਾਂਦੀ ਚੀਜ਼ ਹੈ ਨਾ ਪਰ ਕਈਆਂ ਦੇ ਬੜੇ ਸਾਫ਼ ਸੁਥਰੇ ਟਰੱਕ ਬਾਹਰੋਂ ਵੀ ਐਨ ਜਿਵੇਂ ਕੀ ਕਹਿੰਦੇ ਉਹ ਕਰੋਮ ਕਰਾਉਂਦੇ ਬਾਹਰੋਂ ਜਿਹੜੇ ਲਾਈਟਾਂ ਵਗੈਰਾ ਬੜੀਆਂ ਲਾਈਆਂ ਹੁੰਦੀਆਂ ਅਤੇ ਉਂਝ ਵੀ ਸਾਫ਼ ਸੁਥਰਾ ਰੱਖਦੇ ਆ ਬਿਲਕੁਲ ਜੀ ਤੁਸੀਂ ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਜਾਣਾ ਇੱਕ ਤਾਂ ਇਹਨਾਂ ਦੀ 24 ਘੰਟੇ ਦੀ ਸਰਵਿਸ ਹੈ ਯਾਨੀ ਕਿ ਕਦੇ ਇਹ ਬੰਦ ਨਹੀਂ ਕਰਦੇ ਆਪਣਾ ਜਿਹੜਾ ਯਾਰਡ ਹੈ ਤੁਸੀਂ ਇਹਨਾਂ ਕੋਲ ਪਹੁੰਚੋ ਅਤੇ ਤੁਹਾਡੇ ਟਰੱਕ ਨੂੰ ਵਾਸ਼ ਕਰ ਦੇਣਗੇ ਜਿਸ ਟਾਈਮ ਤੁਸੀਂ ਕੰਮ 'ਤੇ ਨਹੀਂ ਜਾਂਦੇ ਅਤੇ ਬਾਕੀ ਕੋਈ ਉਹਨਾਂ 'ਚ ਖਰਾਬੀ ਹੈ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਫਿਕਸ ਕਰਾਉਣਾ ਉਹ ਵੀ ਇਹ ਕਰਨਗੇ 905-452-9955 ਨੰਬਰ ਹੈ 9054529955 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਅਤੇ ਅਪਲਾਇੰਸ ਜੰਕਸ਼ਨ 'ਤੇ ਜਾਣਾ ਜੀ ਅਪਲਾਇੰਸ ਜੰਕਸ਼ਨ ਵਾਲੇ ਕਹਿੰਦੇ ਆ ਕਿ ਬੜੇ ਕਮਾਲ ਦੀਆਂ ਡੀਲਸ ਅਪਲਾਇੰਸਿਸ ਦੇ ਵਿੱਚ ਸੋ ਇਹਨਾਂ ਦਾ ਵੀ ਸੁਨੇਹਾ ਸੁਣਦੇ ਹਾਂ ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵਿਧਾਇਕਾਂ ਦੀ ਜਿਹੜੇ ਗਏ ਆ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਿਹੜੇ ਜਥੇਦਾਰ ਹੈ ਉਹਨਾਂ ਨੇ ਬੁਲਾਇਆ ਉਹਨਾਂ ਨੂੰ ਅਤੇ ਗਏ ਅਤੇ ਕੱਲ੍ਹ ਮੈਂ ਦੇਖਿਆ ਉਹਨਾਂ ਦਾ ਬੜਾ ਜ਼ਬਰਦਸਤ ਹੈ ਉਹਨਾਂ ਦਾ ਬਿਹੇਵ ਜਿਹੜਾ ਹੈਗਾ ਬੜਾ ਰੋਬਦਾਰ ਸੀਗਾ ਮਿਸਟਰ ਗੜਗੱਜ ਦਾ ਹੈ ਜਿਵੇਂ ਕਹਿੰਦੇ ਆ ਵੀ ਨਾਮ ਹੈ ਨਾ ਗੜਗੱਜ ਕੁਲਦੀਪ ਸਿੰਘ ਗੜਗੱਜ ਅਤੇ ਗੱਜੇ ਪੂਰੇ ਹੈ ਅਤੇ ਇੱਕ ਕਾਲ ਲੈ ਲਈਏ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
3: ਜੀ ਸਤਿ ਸ਼੍ਰੀ ਅਕਾਲ ਕੈਸੀ ਹੈ ਬੰਜੀ ਆਪ
0: ਜੀ ਜੀ ਸਰ ਬਹੁਤ ਅੱਛੇ ਆਪ ਸੁਣਾਏ ਕਿਆ ਚੱਲ ਰਿਹਾ
3: ਆਪ ਬਸ ਫਸਟ ਕਲਾਸ ਹੈ ਆਪਕਾ ਪ੍ਰੋਗਰਾਮ ਸੁਣ ਰਹਾ ਹੂੰ ਯੇ ਚੱਲ ਰਿਹਾ ਔਰ ਦੂਸਰੀ ਬਾਤ ਇਹ ਕਿ ਆਪ ਪੁੱਛੇ ਮਾਰੋਕੋ ਔਰ ਕੈਨੇਡਾ ਕੇ ਦਰਮਿਆਨ ਮੇਂ ਜੋ ਮੈਚ ਹੈ ਟਫ ਵੋ ਕਿਸ ਕੌਣ ਜੀਤੇਗਾ ਦੇਖੀਏ ਦੋਨੋ ਟੀਮੇ ਬਹੁਤ ਹੀ ਟਫ ਹੈ ਕਿਉਂਕਿ ਕੈਨੇਡਾ ਇਤਨੀ ਮਿਹਨਤ ਕਰਾ ਕਿ ਇਸ ਪੋਜੀਸ਼ਨ ਪੇ ਆਇਆ ਆਪ ਇੱਕ ਬਾਤ دوسرا یہ کہ ابھی تک میرے پاس رپورٹ آئی نہیں، ورنہ یوزلی رپورٹ آ جاتی تقریباً دو تین گھنٹے پہلے کیا ہونے والا ہے، تو اب اس کی تو آئی نہیں ابھی تک. البتہ نیدرلینڈ اور ان دونوں کے بیچ میں ہوئی تو کل پوچھے تھے کوئی ریڈیو پہ میرے سے، ابھی تو شو شروع بھی نہیں ہوا تھا، آئی مین میچ. تو میں بولا بھائی مارو کو ماریں گا، نیدرلینڈ ہاریں گا. بولے کیوں؟ بولا کیوں کی کیا بات ہے، انسان کے کرتوت بتاتے نا بھائی، جیسے کرنے ویسے بھرنے. تو محنت ہی نہیں کریں گے جہاں تم آئے ہوئے ہیں، بجائے تم اپنے گیم میں توجہ دینے کے باروں میں بیٹھ کے رات بھر دارو پی رہے ہیں تو کیا رہتا تمہارے اندر؟ جیتنے کے بعد پیتے یا جیتنے سے پہلے پیتے؟ بولا تو جیتنے کے بعد تم تو پہلے پیے، لہذا تم ہاریں گے. بولا تو کیا ہے، کچھ واقعات کو غور کرنا پڑتا ہے اور اسی کے اوپر فیصلہ کیا جاتا ہے، دیکھتے ہیں کہ کدھر جاتا. ہندی میں محاورہ ہے، آپ بچپن سے سن رہی ہیں، پوت کے پاؤں پالنے میں نظر آ جاتے.
0: بالکل.
3: شکریہ بہت بہت وقت دینے کے لیے، مگر مقابلہ ٹف ہے، ابھی تک رپورٹ آئی نہیں. آئی تو میں آپ کو ضرور بتا دوں گا. ہاں ایک بات اور، آپ کا نمبر مجھے دے دیجئے. آپ بہت تیزی سے بولتی ہیں پروگرام ختم ہونے کے بعد، تو کبھی پنجابی میں وہ کیچ نہیں کر سکتے آپ، بہت فاسٹ بتاتے ہیں آپ. ذرا نمبر مجھے بتا دیجیے آپ کا.
0: 6477657 6 5 7 6 5 2 3 4 0 2 3 4 0.
3: شکریہ بہن جی، کبھی امپورٹنٹ رپورٹ آتی ہے نا تو فوری آپ کو میسج کر دے سکتا ہوں. تھینک یو سو مچ.
0: بالکل جی، بڑی ودیا گل بات ہوئی. سو میچ تو ہے گا ہالے چار نو، یہ کہتے ہیں دو تین گھنٹے پہلا آدمی ہے نا انفارمیشن انہوں کے کول. سو آئی تھنک پھر ادھر ہی آؤں گی 4 تاریخ نو، سیٹرڈے والے دن ہے. تو لو جی، شری اکال تخت صاحب کے جتھے دار صاحب نے پنجاب سرکار کے جاگت جوت شری گرو گرنتھ صاحب ستکار ایکٹ 2026 کے جڑے سوال چکے ہیں نا، اعتراض جتایا، تو وہ کہتے ہیں یہاں کرو سدھار. تے باقی پھر جدوں کہندے جدوں تک حل نہیں ہوندا ادوں تک قانون لاگو نہیں ہو سکدا. سو تے کہندے روک لگ گئی ہے، باقی ہن دیکھدے ہاں بھی کی چینج اودے وچ کردے ہیں تے کی چینج چاہی دی سیگی. باقی کل دی گل بات ویسے بڑی ودیا سی، پر ایک گل ویسے مینوں سمجھ نہیں آئی، جویں چلو کہندے ودھائکاں نوں چلو انہوں نے پوچھیا بھی ہاں جی بھائی تسیں یہ قانون پڑھیا کہ نہیں پڑھیا، تے سارے ودھائک کہندے بھی قانون پڑھیا ہی نہیں. قانون ویسے گل اہی ہے، دیکھو کہندے ہیں بھی جدو بھی ڈسکس کرتے ہیں وہ ودھان سبھا دے وچ، کچھ تو انہوں نے ڈسکس کیتے ہی ہونا نا بھی آ جڑا قانون اسی بناون لگے ہاں، تے یہ تو نہیں ہے بھی لکھیا ہوئے انہوں نے اگے رکھ دیتا پہلا، وہ تے گل بات تو کوئی کرتے ہی ہے تھوڑی بہتی، پر ایتھے ودھائک سیدھے ہی کہندے بھی اسی تاں قانون جڑا وہ پڑھیا ہی نہیں ہیگا. تھانوں لگتا بھی یہ پوسیبلٹی ہیگی اس گل کی کہ انہوں نے پڑھے ہی نہ ہوئے، یا وہ صرف آنسر دین دے مارے ہوں جویں ایک پوائنٹ تے انہوں نے پوچھا سیگا بھی ادا کی ارتھ ہے تے انہوں نے ادا مطلب ہی نہیں پتہ لگیا. ہاں تے گرجیت بھاجی دیکھ دے کی کہنا چاہتے. ہاں جی بھاجی.
4: ہاں جی بھاجی سات سری اکال جی.
0: ہاں جی سات سری اکال
4: بھاجی. یہ گل بات ساری جو کل پتہ کی نکلیا جی.
0: ہاں جی
4: کہ قانون واپس لے لو، سکھویر بادل کتے جیل نہ چل جائے.
0: پر یہ تو کہے نہیں انہوں نے.
4: نہیں جی کیا انہوں نے، قانون واپس لو تے سودھ کرو، کیونکہ انہوں نے 7 بندیاں دے خلاف چلان پیش کیتا کورٹ دے وچ نا.
0: اچھا
4: وہ بے ادبی والے مسئلے چ سکھویر بادل دا بھی نام آیا. سکھویر بادل دا بھی نام آیا وہ پرچے دے وچ، سکھویر بادل بھی فس رہا. یہ جتھےدار صاحب دا کل جو بھی نا یہ نکلی گل بات چ نتیجہ یہی سی کہ یہ قانون چ سودھ کرو کہ سکھویر کسوتا نہ فس جائے. بس آ گل ہے جی، یہ بادلوں نو بچاؤنا چاہتا جی، ہور اچ کڈن پاؤن نو کچھ نہیں ہے. بل تو پہ جی اتنے کرنی صاحب نے 4-5 بل پاس کیتے آ، مینوں لگتا نہیں سڈے کسی میڈیا نے چرچا کیتی آ. اتنے کسی نو بھی نہیں پتا وہ کی آ کی نہیں، اتنے بھی ادا ہی پاس ہوں جدہ انڈیا ڈگ فوڈ نے بل پاس کیتے آ دو تین. ڈگ فوڈ نے بھی اپنی مرضی نے کیتے، اپنی کہڑا ورودھی دھر کی کوئی سنی ہے ہے نا. پولیور کہندا سی بحث کراؤ، وہ نہیں بائی پاس کر کے سی ٹو بل پاس بھی کرتا، ستمبر چ قانون لاگو ہو جانا.
0: ٹھیک
4: ہے. ہاں جی ایتھے بھی اوہی چیز ہے، اتھے بھی اوہی چیز ہے. سارے نہیں پڑھتے ہوں پہلا، کچھ جہے بندے منتری ہوں مین ہوں یہاں کا لیڈر وہ پڑھتے ہوں، 5-7 جنے جا وکیل ہوں ہے نا، باقی تو کاپیاں دنیا ہوں نہیں اتنے ہے نا.
0: گرو
4: ਭਾਈ ਜੀ, ਗੁਰੂ ਘਰ ਚ ਕੋਈ ਇਨਸਾਨ ਕਦੇ ਝੂਠ ਨਹੀਂ ਬੋਲਦਾ, ਹੈ ਨਾ। ਮੈਂ ਬਾਹਰ ਲੱਖ ਮਾੜਾ ਹੋਵਾਂ, ਮੈਂ ਗੁਰੂ ਘਰ ਚੱਲ ਜਾਵਾਂ, ਮੈਂ ਕਦੇ ਝੂਠ ਨਹੀਂ ਬੋਲੂੰਗਾ। ਜਿਹੜੀ ਸੱਚੀ ਗੱਲ ਹੈ ਉਹ ਦੱਸਤੀ ਉਹਨਾਂ ਨੇ, ਨਾ ਉਹਨਾਂ ਨੇ ਸੱਚ ਬੋਲਦਾ ਗੁਰੂ ਘਰ ਜਾ ਕੇ, ਹੈ ਨਾ। ਤੇ ਅਸੀਂ ਨਹੀਂ ਪੜ੍ਹੇ, ਉਹਨੇ ਨਹੀਂ ਪੜ੍ਹੇ ਹੋਣੇ, ਕਿਉਂਕਿ ਸਾਰੇ ਨਹੀਂ ਪੜ੍ਹਦੇ ਇਹ, ਹੈ ਨਾ। ਇੱਥੇ ਵੀ ਉਹੀ ਸੇਮ ਪ੍ਰੋਬਲਮ ਹੈ, ਉੱਥੇ ਵੀ ਉਹੀ ਪ੍ਰੋਬਲਮ ਆ। ਇੱਥੇ ਤੁਸੀਂ ਆਪਣੇ ਕਿਸੇ MP ਜਾਂ MPP ਨੂੰ 2-4 ਤੋਂ ਛੁੱਟ ਪੁੱਛ ਲਓ, ਤੇ ਜਿਹੜੇ ਕਰਨੀ ਸਾਹਿਬ ਨੇ ਬਿੱਲ ਪਾਸ ਕੀਤੇ ਇਹਨਾਂ ਚ ਕੀ ਲਿਖਿਆ ਆ, ਕਿਸੇ ਨੂੰ ਕੁਛ ਵੀ ਨੀ ਪਤਾ। ਆ C-29 ਬਿੱਲ ਕੀ ਆ ਇਹ ਪਤਾ ਹੀ ਨੀ ਹੋਣਾ ਕਿਸੇ ਨੂੰ ਜੀ।
0: ਬਿਲਕੁਲ ਜੀ ਜੀ,
4: ਹਾਂਜੀ,
0: ਚਲੋ
4: ਤੁਸੀਂ ਇਹਨਾਂ ਨੂੰ ਪੁੱਛੋ C-2 ਬਿੱਲ, C-29, C-12 ਤੇ ਜਿੰਨੇ ਵੀ ਕਰਨੀ ਸਾਹਿਬ ਨੇ ਬਿੱਲ ਪਾਸ ਕੀਤੇ ਇਹਨਾਂ ਬਾਰੇ। ਮੈਂ 2-4 ਕੁਐਸਚਨ ਕੀਤੇ ਆ, ਉਹਨਾਂ ਨੂੰ ਜਾਣਕਾਰੀ ਨੀ ਹੈਗੀ। ਮੈਂ ਕਿਹਾ ਯਾਰ ਤੁਸੀਂ ਪੜ੍ਹੇ ਨੀ ਹੈਗੇ, ਕਹਿੰਦੇ ਨਹੀਂ, ਕਹਿੰਦੇ ਪਾਸ ਹੋ ਗਏ ਹੋ ਗਏ। ਇੱਥੇ ਵੀ ਹੱਥ ਖੜਾ ਉੱਪਰ ਹੀ ਕਰ ਦਿੰਦੇ ਆ ਜੀ,
0: ਪਰ ਹੈ ਗਲਤ ਗੱਲ, ਹੈ ਨਾ। ਦੇਖੋ ਤੁਸੀਂ ਫਿਰ ਤਨਖਾਹਾਂ ਕਾਹਦੀਆਂ ਲੈਂਦੇ ਹੋ, ਤੁਸੀਂ ਕਾਹਦੇ ਮੈਂਬਰ ਬਣੇ ਜੇ ਤੁਹਾਨੂੰ ਪਤਾ ਹੀ ਨੀ ਵੀ ਕਰਨਾ ਕੀ ਹੈ ਜਾਂ ਕੀ ਹੋ ਰਿਹਾ ਹੈ।
4: ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕੁਛ, ਹੈ ਨਾ। ਇਹ ਤਾਂ
0: ਹੋਣੇ ਚਾਹੀਦੇ ਆ, ਬਿਲਕੁਲ।
4: BJP ਦੀ ਸਹਿਮਤੀ ਨਾਲ ਬਣੇ ਆ, ਗਵਰਨਰ ਨੇ ਸਾਈਨ ਕੀਤੇ ਆ, ਹਨਾ।
0: ਠੀਕ ਹੈ,
4: ਹਾਂਜੀ,
0: ਚਲੋ ਠੀਕ ਹੈ।
4: ਥੈਂਕ ਯੂ,
0: ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ, ਸਤਿ ਸ੍ਰੀ ਅਕਾਲ।
5: ਹਾਂਜੀ, ਸਤਿ ਸ੍ਰੀ ਅਕਾਲ ਜੀ। ਦੇਖੋ, ਇੱਕ ਗੱਲ ਤੇ ਤੁਸੀਂ ਮੰਨਦੇ ਹੋ ਨਾ ਵੀ ਬੇਅਦਬੀਆਂ ਹੋਈਆਂ ਜੀ।
0: ਉਹ ਤਾਂ ਹੋਈਆਂ ਹੀ ਆ, ਬੇਅਦਬੀਆਂ ਤਾਂ
5: ਹੋਈਆਂ ਨਾ। ਲਹਤੇ ਨੇ ਹੂ ਨਾ ਕਹੋ, ਜੇ ਤੁਸੀਂ ਮਤਲਬ ਖੁੱਲ ਕੇ ਜਵਾਬ ਦਿਓ। ਤੁਸੀਂ ਮੀਡੀਆ ਆਏ ਹੋ, ਕਿਉਂਕਿ ਮੀਡੀਆ ਇੱਕ ਸਮਾਜ ਦਾ ਬਹੁਤ ਵੱਡਾ ਥੰਮ ਹੁੰਦਾ ਜੀ।
0: ਅਸੀਂ ਤਾਂ ਪੂਰੀ ਗੱਲ ਕਰਦੇ
5: ਹਾਂ, ਲੱਖਾਂ ਲੋਕ ਮਤਲਬ ਤੁਹਾਨੂੰ ਸੁਣਦੇ ਆ। ਤੇ ਉਹ ਤੋਂ ਬਾਅਦ ਲਹਤੇ ਲੋਕਾਂ ਤੇ ਗੋਲੀਆਂ ਚਲਾਈਆਂ
0: ਜੀ
5: 15 ਸਾਲ ਤੋਂ।
0: ਉਹ ਤਾਂ ਆਪਣੇ ਏਰੀਆ ਮੰਨ ਵੀ ਗਏ ਵੀ ਹਾਂ
5: ਜੀ,
0: ਜੀ ਜੀ
5: ਹਾਂ। ਮੰਨ ਕੇ ਫਿਰ ਬੰਦਾ ਮੁੱਕਰ ਗਿਆ, ਫਿਰ ਉਹ ਫਿਰ ਪਲਾਸਟਰ ਲਾ ਕੇ ਪੈਰ ਦੇ ਉੱਤੇ, ਸੱਜੇ ਦੇ ਖੱਬਾ ਪੈਰ ਦੇ ਲੱਕ ਚੱਕ ਕੇ ਦੌੜ ਗਿਆ ਉਹ, ਕਦੀ ਬਾਂਹ ਦੇ ਬੰਨ ਲਿਆ। ਤੁਹਾਨੂੰ ਪਤਾ ਹੀ ਹੈ ਨਾ ਕੀ ਇੱਥੇ ਬਾਦਲ ਪਰਿਵਾਰ ਤੇ ਇਹਦਾ ਟੱਬਰ ਤੇ ਇਹਦਾ ਸਾਲਾ ਤੇ ਇਹਦੇ ਭੜੋਈਏ ਰਿਸ਼ਤੇਦਾਰ, ਭਾਬੀ ਭੈਣ ਜੋ ਉਹ ਹੀ ਸਿਆਣੇ ਲੈ ਗਏ ਪੰਜਾਬ ਚ, ਟੇਕਾ ਲੈ ਕੇ ਰੱਖਿਆ ਇਹਨਾਂ ਨੇ ਪੰਜਾਬ ਦਾ, ਇਹੀ ਸਿਆਣੇ ਆ। ਬੱਬੀ ਸਿੰਘ ਇਹਨਾਂ ਨੂੰ ਉਦੋਂ ਯਾਦ ਆਉਂਦੇ ਆ ਜਦੋਂ ਦੂਜੀ ਸਰਕਾਰ ਆ ਜਾਂਦੀ ਆ। ਆ ਮੋਦੀ ਦੇ ਨਾਲ ਨੌ ਮਾਸ ਦਾ ਰਿਸ਼ਤਾ ਦਾ ਪਿਓ ਕਹਿੰਦਾ ਹੁੰਦਾ ਸੀ, ਕਹਿੰਦਾ ਸੀ ਨਾ ਸਾਡਾ ਤਾਂ BJP ਦਾ ਕਿੰਨੇ ਕੁ ਮਸਲੇ ਹੱਲ ਕਰਾਏ ਇਹਨਾਂ ਨੇ, ਪੈਸਾ ਲੈ ਕੇ ਨਹਿਰਾਂ ਕਢਵਾਤੀਆਂ। ਅੱਜ ਉਸ ਬੰਦੇ ਨੇ ਪਾਣੀ ਉਹ ਪਾਣੀ ਕਰਦਾ, ਕੱਚੀਆਂ ਨਾਲੇ ਸੂਏ ਚੱਕ ਚੱਕ ਕੇ ਪੂਰੇ ਭਰ ਭਰ ਦਿੱਤੇ ਪਾਣੀਆਂ ਦੇ ਨਾਲ ਸੀ ਉਹਨੇ, ਸੜਕਾਂ ਦੇਖੋ ਕਿੱਦਾਂ ਬਣਾ ਕੇ ਰੱਖ ਦਿੱਤੀਆਂ। ਕੋਈ ਬੰਦਾ ਬੋਲਦਾ ਇਹਦੇ ਉੱਤੇ ਇਹ ਗਰਗੱਜ? ਮੈਂ ਜਥੇਦਾਰ ਮੰਨਦਾ ਨੀ ਇਸ ਬੰਦੇ ਨੂੰ, ਕਿਉਂਕਿ ਇਹ ਕਹਿੰਦੀ ਜੇਲ੍ਹ ਚੋਂ ਨਿਕਲਿਆ ਰਾਤ ਨੂੰ। ਸਿੱਖ ਕੌਮ ਦੇ, ਸਿੱਖ ਧਰਮ ਦੇ ਜਿੰਨੇ ਵੀ ਕਾਨੂੰਨ ਸੀਗੇ, ਜੋ ਮਰਿਆਦਾ ਸੀਗੀ, ਉਹ ਸਾਰੇ ਸਿੱਕੇ ਟੰਗ ਕੇ ਰਾਤ ਨੂੰ 12 ਵਜੇ ਚੱਕ ਕੇ ਇਹਨੂੰ ਜਥੇਦਾਰ ਥੋਪ ਦਿੱਤਾ ਸਾਡੇ ਉੱਤੇ। ਕੀ ਬੰਦਾ ਇਹ ਬੰਦਾ ਬੋਲਿਆ? ਪਿਛਲੇ ਸੁਖਬੀਰ ਬਾਦਲ ਦੇ ਪਿਓ ਦੇ ਟਾਈਮ ਦੇ ਉੱਤੇ ਜਦੋਂ ਉਹ ਇਹੀ ਬੰਦਾ ਕਹਿੰਦਾ ਸੀ ਪੁੱਤਰ ਮੋਹ ਦੇ ਵਿੱਚ ਆ ਕੇ ਇਸ ਬੰਦੇ ਨੇ ਸਿੱਖ ਕੌਮ ਦਾ ਨਾਸ ਮਾਰ ਦਿੱਤਾ, ਉਦੋਂ ਏਦਾਂ ਬੋਲਦਾ ਸੀ। ਅੱਜ ਇਹਨੂੰ ਬੁਰਕੀ ਪਾਤੀ ਤੇ ਇਹ ਬੰਦਾ ਚੱਕ ਕੇ ਹੁਣ ਬੋਲਣ ਡਿਆ ਜੀ ਨਹੀਂ ਏਦਾਂ ਤੇ ਏਦਾਂ। ਇਹ ਬੰਦਾ ਉਦੋਂ ਬੋਲਿਆ 128 ਪਾਵਨ ਸਰੂਪਾਂ ਦੇ ਉੱਤੇ ਜਦੋਂ ਗੱਲਬਾਤ ਹੋਈ, ਇਹ ਬੰਦਾ ਬੋਲਿਆ। ਇਹ ਸਿੱਖ ਕੌਮ ਦੀ ਬਹੁਤ ਵੱਡੀ ਦਰਖਾਸਤ ਹੈ ਜੀ।
0: ਠੀਕ ਹੈ,
5: ਇਹ ਜਿਹੜੀ ਕੰਪਨੀ ਹੈ,
0: ਇੱਕ ਮਿੰਟ ਗੱਲ ਸੁਣੋ। ਗੱਲ ਇਹ ਹੈ ਵੀ ਠੀਕ ਹੈ, ਉਹਨਾਂ ਨੇ ਗਲਤੀ ਕੀਤੀ ਹੈ, ਪਰ ਇਹਨਾਂ ਨੂੰ ਕੀ ਚਾਹੀਦਾ ਸੀ? ਚਲੋ ਹੁਣ ਗਏ ਆ ਇਹ, ਪਹਿਲਾਂ ਤਾਂ ਚਲੋ ਆਨਾ ਕਾਨੀ ਜੀ ਕਰਦੇ ਸੀਗੇ। ਤੇ ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ। ਤੇ ਇਹਦੇ ਵਿੱਚ ਇਹ ਹੈ ਵੀ ਇਹਨਾਂ ਨੂੰ ਨਾ ਜਿਵੇਂ ਸਿੱਧੇ ਪੱਧਰੇ ਪਹਿਲਾਂ ਹੀ ਚਲੇ ਜਾਣਾ ਚਾਹੀਦਾ ਸੀ। ਕਿਉਂ? ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਗਰਿਮਾ ਹੈਗੀ ਆ, ਉਹਦੀ ਮਰਿਆਦਾ ਹੈਗੀ, ਉਹਨੂੰ ਠੇਸ ਪਹੁੰਚਦੀ ਆ, ਉਹਨੂੰ ਸਰਵੋਪਰੀ ਸੁਪਰੀਮ ਰੱਖਣਾ ਚਾਹੀਦਾ ਕਿ ਹਾਂ ਜਾਓ ਉੱਥੇ ਜਾ ਕੇ ਆਪਣੀ ਗੱਲ ਰੱਖੋ ਵੀ ਆਹ ਏਦਾਂ ਹੈਗਾ ਜੀ, ਆਹ ਅਸੀਂ ਕਰ ਰਹੇ ਹਾਂ, ਇਹ ਨਹੀਂ ਕਰ ਰਹੇ, ਆਹ ਅਸੀਂ ਕਰਾਂਗੇ, ਜਾਂ ਠੀਕ ਹੈ। ਉਹਨਾਂ ਨੇ ਜਿਵੇਂ ਹੁਣ ਗਏ ਉਹ ਗੱਲ ਕੀਤੀ, ਹੁਣ ਠੀਕ ਹੈ। ਉਹਦੇ 'ਚ ਜਿਹੜੀ ਉਹ ਉਹਨਾਂ ਨੇ ਕਿਹਾ ਵੀ ਬੀੜ ਸ਼ਬਦ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ, ਜਿਹੜੀਆਂ ਗੱਲਾਂ ਵੀ ਕੀਤੀਆਂ ਉਹ ਕਹਿੰਦੇ ਠੀਕ ਹੈ, ਇਹਦੇ 'ਚ ਅਸੀਂ ਚੇਂਜ ਕਰ ਲਵਾਂਗੇ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸ਼੍ਰੀ ਗੁਰੂ ਜਿਹੜਾ ਆਪਣਾ ਗੁਰੂ ਸਾਹਿਬ ਹੈ, ਆਪਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਨਾ, ਉਹਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਰਿਆਂ ਦੀ ਡਿਊਟੀ ਹੈ। ਉੱਥੇ ਜਿਹੜਾ ਹੈਗਾ ਨਹੀਂ, ਉਹਨਾਂ ਨੂੰ ਨਾਰਾਜ਼ ਹੋਣਾ ਚਾਹੀਦਾ ਸੀ ਵੀ ਹਾਂ ਉਹਨਾਂ ਨੂੰ ਕਹਿ ਦਿਓ ਵੀ ਨਹੀਂ ਇਹਨੂੰ ਤੁਸੀਂ ਰਹਿਣ ਦਿਓ ਜੀ, ਜਾਂ ਅਸੀਂ ਨਹੀਂ ਆਉਂਦੇ। ਫਿਰ ਉਹ ਹੁਣ ਗਏ ਆ, ਠੀਕ ਹੈ, ਜਾ ਕੇ ਗੱਲ ਕੀਤੀ, ਠੀਕ ਹੈ, ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਦਿੱਤਾ, ਹੁਣ ਦੇਖਦੇ ਹਾਂ ਕੀ ਚੇਂਜ ਕਰਦੇ ਆ। ਹਾਂਜੀ ਭਾਜੀ, ਕੀ ਹਾਲ ਚਾਲ ਜੀ? ਹਾਂਜੀ
6: ਹਾਂ ਭਾਜੀ, ਕਾਨੂੰਨ ਬਣ ਗਿਆ ਹੁਣ ਜੀ,
0: ਠੀਕ ਹੈ,
6: ਹਾਂਜੀ ਪੱਕਾ, ਖਹਿਰੇ ਨੂੰ ਮੁੱਖ ਮੰਤਰੀ ਬਣਾ ਦੇਣਾ ਜੀ।
0: ਕਾਨੂੰਨ ਤਾਂ ਇਹਨਾਂ ਨੇ ਬਣਾਇਆ ਠੀਕ ਹੈ ਨਾ, ਪਰ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੀ ਗੁਰੂ ਸਾਹਿਬ ਦੀ ਗਰਿਮਾ ਮਰਿਆਦਾ ਉਹਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਜਿਹੜੀ ਕਰਨੀ ਚਾਹੀਦੀ ਆ। ਬਾਕੀ ਜਿਹੜੇ ਕੰਮ ਕਾਜ ਹੋ ਰਹੇ ਆ ਉਹ ਤਾਂ ਵਧੀਆ ਹੋ ਰਹੇ ਆ, ਤੇ ਵਿਧਾਇਕਾਂ ਨੇ ਜਾ ਕੇ ਤਾਂ ਉੱਥੇ ਕਹਿਤਾ ਵੀ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਪੜ੍ਹਿਆ ਹੀ ਨਹੀਂ ਹੈ, ਕਮਾਲ ਹੀ ਕਰਤੀ ਵੈਸੇ। ਪਰ ਪਤਾ ਨਹੀਂ ਹੁਣ ਉਹੀ ਆ ਵੀ ਸੱਚ ਬੋਲੇ ਕਿ ਨਹੀਂ ਬੋਲੇ, ਇਹਦੇ ਬਾਰੇ ਕੁਛ ਨਹੀਂ ਪਤਾ, ਕਿਉਂਕਿ ਜਿਹਨੇ ਡਰਨਾ ਨਹੀਂ ਨਾ ਉਹ ਭਾਵੇਂ ਫਿਰ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਣ ਜਾਂ ਫਿਰ ਕਿਤੇ ਹੋਰ ਪਹੁੰਚ ਜਾਣ, ਹੈ ਨਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਤਾਂ ਆਪਣੀ ਕੁਰਸੀਆਂ ਦੇਖਣੀਆਂ। ਜਾਂ ਫਿਰ ਮੌਕੇ 'ਤੇ ਕੀ ਸੁੱਝਦਾ ਵੀ ਅਸੀਂ ਕਿਵੇਂ ਜਿਹੜੇ ਆ ਬਚ ਸਕਦੇ ਹਾਂ, ਫਿਰ ਉੱਦਾਂ ਡਿਸੀਜਨ ਲੈ ਲੈਂਦੇ ਆ। ਅਤੇ ਲਓ ਜੀ ਆਪਾਂ ਅਪਲਾਇੰਸ ਜੰਕਸ਼ਨ ਦਾ ਨੰਬਰ ਦੇ ਰਹੀ ਸੀ ਤੁਹਾਨੂੰ, ਅਤੇ ਮੈਂ ਅਪਲਾਇੰਸ ਜੰਕਸ਼ਨ ਤੇ ਤੁਸੀਂ ਪਹੁੰਚਣਾ, ਤੇ ਲਓ ਜੀ ਅਪਲਾਇੰਸ ਜੰਕਸ਼ਨ
7: ਕਰ ਲਿਆ। ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਇੰਸਿਸ ਕਿੱਥੋਂ ਲਈਏ।
8: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ, ਕਾਲ 905-450-0054, 905-450-0054।
0: ਹਾਂਜੀ ਭਾਜੀ ਕੀ ਹਾਲ ਚਾਲ?
9: ਸਾਰੇ ਵਿਧਾਇਕਾਂ ਤੁਸੀਂ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਜਾਂ ਕਿਤੇ ਵੀ ਤੁਸੀਂ ਬੋਲਣਾ ਨੇ, ਤੇ ਫਿਰ ਉੱਥੇ ਕਿੱਦਾਂ ਜ਼ੋਰਤ ਕਰ ਲੈਂਦੇ ਬੋਲਣ ਦੀ ਜੇ ਉਹਨਾਂ ਬਾਹਰ ਨੇ ਮਹਾਰਤ ਪਸੰਦ ਤਾਂ ਪਤਾ ਨੀ ਪੜ੍ਹਿਆ ਹੀ ਨੀ ਉਹ
0: ਆਪਣਾ ਸਮਾਂ ਜਾਣ ਦਾ, ਤੇ ਦੇਖਦੇ ਹਾਂ ਹੁਣ ਇੱਕ ਮਹੀਨੇ ਬਾਅਦ ਕਿਹੜੀ ਸੋਧ ਕਰਕੇ ਕਿਹੜਾ ਕਾਨੂੰਨ ਜਿਹੜਾ ਅੱਗੇ ਆਉਂਦਾ। ਪਰ ਇਹ ਹੈ ਵੀ ਉਹਨਾਂ ਨੇ ਕਾਨੂੰਨ ਨੂੰ ਲਿਆਉਣ ਵਾਸਤੇ ਤਾਂ ਇੱਕ ਕਿਸਮ ਦੀ ਹਾਂ ਹੀ ਹੋ ਗਈ ਉਹਨਾਂ ਵੱਲੋਂ, ਇਹ ਤਾਂ ਨਹੀਂ ਕਿਹਾ ਵੀ ਨਹੀਂ ਤੁਸੀਂ ਕਰ ਨਹੀਂ ਸਕਦੇ, ਕਾਨੂੰਨ ਲਿਆ ਨਹੀਂ ਸਕਦੇ। ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਨੰਬਰ ਤੁਸੀਂ ਇੱਕ ਵਾਰ ਨੋਟ ਕਰ ਲਓ, ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਓ, 4 ਲੋਕੇਸ਼ਨ ਤੋਂ ਸਰਵ ਕਰਦੇ ਆ ਸਕਾਈਡੋਮ ਗਰੁੱਪ ਆਫ ਕੰਪਨੀਜ਼, 905-874-88।
10: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa.

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ? ਸਾਰੇ ਸੁੱਖ ਸਾਂਦ ਦੇ ਚਾਹ ਭਾਈ, ਪਰਿਵਾਰ ਆ ਜੀ ਖੁਸ਼ ਆ? ਪੰਜਾਬੀ ਵਿਰਸਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰ ਰਹੇ ਹਾਂ। ਔਰ ਤਕਰੀਬਨ 11:07 ਜੋ ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ, ਔਰ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਜਾਰੀ ਹੋਏਗਾ। ਤੁਹਾਡੇ ਮਨਪਸੰਦ ਦੇ ਗੀਤ ਔਰ ਸੰਗੀਤ ਟੈਨਸ਼ਨ ਫਰੀ ਕਰਾਂਗੇ, ਤੁਹਾਨੂੰ 1 ਘੰਟੇ ਲਈ ਪੂਰਾ ਸਟ੍ਰੈਸ ਫਰੀ ਕਰਾਂਗੇ। ਔਰ ਕੀ ਸੱਜੇ ਖੱਬੇ ਹੋ ਰਿਹਾ ਸਾਰੀਆਂ ਚੀਜ਼ਾਂ ਛੱਡ ਦਿਓ, ਸਿਰਫ ਇੰਟਰਟੇਨਮੈਂਟ ਵੱਲ ਖਿਆਲ ਕਿਓ, ਜਿਹੜਾ ਕਿ ਤੁਹਾਨੂੰ ਬਾਡੀ ਤੁਹਾਡੀ ਨੂੰ ਰਿਲੈਕਸ ਕਰਦਾ ਹੈ, ਜਿਹੜਾ ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰਦਾ ਹੈ। ਜਦੋਂ ਤੁਸੀਂ ਆਪਣੇ ਦਿਮਾਗ ਦੇ ਉੱਤੇ ਕਿਸੇ ਚੀਜ਼ ਦਾ ਜ਼ਿਆਦਾ ਜ਼ੋਰ ਪਾਉਂਦੇ ਹਾਂ ਤਾਂ ਫਿਰ ਡੈਫੀਨੇਟਲੀ ਬੰਦਾ ਸਟ੍ਰੈਸ ਦੇ ਵਿੱਚ ਹੋ ਜਾਂਦਾ ਹੈ। ਕਹਿੰਦੇ ਆ ਕਿ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਇੱਕ ਸੋਚ ਹੈ, ਔਰ ਸੋਚ ਦੇ ਨਾਲ ਹੀ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਔਰ ਘਰ ਦੇ ਕੰਮ ਕਾਰ, ਘਰ ਦੇ ਫਿਕਰ, ਫਾਈਨੈਂਸ਼ਲੀ ਤੌਰ 'ਤੇ, ਅਤੇ ਇਸੇ ਕਰਕੇ ਪੰਜਾਬੀ ਵਿਰਸਾ ਰੇਡੀਓ ਤੁਹਾਡੇ ਵਾਸਤੇ ਹਾਜ਼ਰ ਹੈ। ਬਲੱਡ ਪ੍ਰੈਸ਼ਰ ਹੁਣ ਚੈੱਕ ਕਰ ਲਿਓ, ਬਿਲਕੁਲ ਨੋਰਮਲ ਹੋਊਗਾ ਗੋਲੀ ਖਾਣ ਤੋਂ ਬਿਨਾਂ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਅਰਜੋਈ ਉਸ ਸੱਚੇ ਪਾਤਸ਼ਾਹ ਅੱਗੇ, ਈਸ਼ਵਰ ਅੱਲਾਹ ਤਾਲਾ ਪਰਮਾਤਮਾ ਦੇ ਵਿੱਚ, ਜਿਹੜਾ ਜਿਹੜਾ ਜਿੱਥੇ ਇੱਥੇ ਵਿਸ਼ਵਾਸ ਕਰਦਾ ਹੈ ਉੱਥੇ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ। ਤੁਹਾਡੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ, ਤੁਹਾਡੇ ਸਾਰਿਆਂ ਦੀ ਸਭ ਤੋਂ ਪਹਿਲਾਂ ਤੰਦਰੁਸਤੀ ਦੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਹਾਜ਼ਰ ਹੈ।

ਜੀ ਸ਼ੋ। ਲਓ ਜੀ, ਅੱਜ ਕਿਹੜੇ ਇਦਾਂ ਦੀ ਗੀਤ ਦੀ ਫਰਮਾਇਸ਼ ਹੋਈ ਤੁਹਾਡੇ ਵਾਸਤੇ ਸਵੇਰੇ ਸਵੇਰੇ, ਜਿਹੜਾ ਕਿ ਤੁਹਾਨੂੰ ਬੜਾ ਪਸੰਦ ਹੋਵੇ, ਪੰਜਾਬੀ ਦਾ ਹੋਵੇ, ਹਿੰਦੀ ਦਾ ਹੋਵੇ, ਤੇ ਦੋ ਹੀ ਲੈਂਗੁਏਜ ਆਪਾਂ ਲਾਉਂਦੇ ਜ਼ਿਆਦਾ। ਪਿਛਲੇ ਵਾਰੀ ਤਾਂ ਜੇ ਇੱਕ ਭਾਈ ਹਰਿਆਣਵੀ ਆਇਆ ਸੀ, ਉਹ ਵੀ ਲਾਤਾ ਸੀ ਆਪਾਂ ਹੀਰੋ ਹੋਂਡਾ ਵਾਲਾ। ਤੇ ਕਿਹੜਾ ਇੱਦਾਂ ਦਾ ਗੀਤ ਸਵੇਰੇ ਸਵੇਰੇ ਤੁਹਾਡੇ ਵਾਸਤੇ ਲਾਇਆ ਜਾਵੇ, ਜਿਹੜਾ ਕਿ ਸੁਣ ਕੇ ਤੁਹਾਨੂੰ ਥੋੜ੍ਹਾ ਜਿਹਾ ਸਕੂਨ ਮਿਲ ਸਕੇ, ਤੁਹਾਨੂੰ ਥੋੜ੍ਹਾ ਜਿਹਾ ਆਰਾਮ ਮਿਲ ਸਕੇ, ਤੁਹਾਡੀ ਬਾਡੀ ਦੇ ਵਿੱਚ ਥੋੜ੍ਹਾ ਜਿਹਾ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਦਾ ਨਾ ਵੀ ਬਿਨ ਖਾਧਿਓ ਬਿਨ ਪੀਤਿਓ ਹੀ ਸੋਹਣੇ ਸਜਣਾ ਦਾ ਨਸ਼ਾ ਤੁਹਾਡੀਆਂ ਅੱਖਾਂ ਦੇ ਵਿੱਚ ਹੋ ਜਾਵੇ। ਕੁਛ ਇੱਦਾਂ ਦਾ ਗੀਤ ਸੰਗੀਤ ਹੋਵੇ ਜਿਹੜਾ ਕਿ ਸੁਣ ਕੇ, ਕਈ ਵਾਰੀ ਕਹਿੰਦੇ ਉਹਨੇ ਰੂਹ ਦੀ ਖੁਰਾਕ ਹੁੰਦੇ ਆ ਗੀਤ, ਅਤੇ ਕੁਛ ਇੱਦਾਂ ਦੇ ਗੀਤ ਹੋਣ ਜਿਹੜੇ ਕਿ ਰੂਹ ਦੀ ਖੁਰਾਕ ਵਾਲੇ ਹੋਣ, ਜਿਹੜੇ ਕਿ ਸਵੇਰੇ ਸੁਣ ਕੇ ਤੁਹਾਨੂੰ ਵੀ ਚੰਗਾ ਲੱਗੇ ਅਤੇ ਨਾਲ ਮੈਨੂੰ ਵੀ ਚੰਗਾ ਲੱਗੇ। 905-673-3337 905-673-3337 'ਤੇ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਸਟੂਡੀਓ ਦੇ ਵਿੱਚ ਤੁਹਾਡੀਆਂ ਮਿੱਠੀਆਂ ਮਿੱਠੀਆਂ ਅਤੇ ਫਿਰ ਬਹੁਤ ਹੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਨਾਲ ਗੱਲਬਾਤ ਹੋ ਸਕਦੀ ਹੈ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਤੁਹਾਡੇ ਵੱਲੋਂ, ਦੱਸਦੇ ਹਾਂ ਅੱਗੇ ਜਾ ਕੇ।

0: ਸਿੰਗਰ ਵੀ ਬੜੀ ਜਲਦੀ ਸਟੂਡੀਓ ਚ ਪਹੁੰਚਣ ਵਾਲੇ ਆ ਔਰ ਕੱਲ ਉਹਨਾਂ ਨੇ ਕਿਹਾ ਸੀ ਆਉਣ ਵਾਸਤੇ, ਦੇਖਦੇ ਆ ਕਿ ਉਹ ਵੀ ਕਿੰਨੇ ਵਜੇ ਪਹੁੰਚਦੇ ਆ, ਤੁਹਾਡੀ ਉਹਨਾਂ ਨਾਲ ਗੱਲਬਾਤਾਂ ਵੀ ਕਰਾਵਾਂਗੇ ਔਰ ਨਾਲ ਦਾ ਵਿਧੀ ਛਾਪੜਾ ਜੀ ਵੀ ਸਟੂਡੀਓ ਚ ਪਹੁੰਚ ਕੇ ਉਹਨਾਂ ਨਾਲ ਗੱਲਬਾਤਾਂ ਵੀ ਕਰਾਵਾਂਗੇ। ਹੈਲੋ
1: ਹੈਲੋ ਭਾਈ, ਸਤਿ ਸ੍ਰੀ ਅਕਾਲ।
0: ਆਹੋ ਜੀ, ਕੀ ਹਾਲ ਆ ਪਿਆਰੇ ਹੋ?
1: ਬਹੁਤ ਵਧੀਆ ਜੀ, ਮੁਬਾਰਕਾਂ ਬਹੁਤ ਦੀਆਂ ਕੈਨੇਡਾ ਡੇ ਦੀਆਂ।
0: ਮੁਬਾਰਕਾਂ ਜੀ, ਕੈਨੇਡਾ ਡੇ ਕੱਲ ਆ, ਚਲੋ ਕੋਈ ਗੱਲ ਨੀ, ਅੱਜ ਹੀ ਮੁਬਾਰਕਾਂ ਦੇ ਦੋ, ਕੋਈ ਗੱਲ ਨੀ ਜੀ। ਸਰ,
1: ਇੱਕ ਗਾਣਾ ਸੀ ਕੈਨੇਡਾ ਤੇ ਗਾਇਆ ਕਿਸੇ ਵੀਰ ਨੇ, ਡਿਊ ਚ ਚੱਲ ਕੇ ਕੈਨੇਡਾ ਤੋਂ ਮੈਂ ਪਿੰਡ ਤੇਰੇ ਆਈ।
0: ਓ, ਚੱਲ ਕੇ ਪਿੰਡ ਤੋਂ ਕੈਨੇਡਾ ਆਈ, ਚੱਲ ਕੇ ਕੈਨੇਡਾ ਤੋਂ ਪਿੰਡ ਆਈ?
1: ਕੈਨੇਡਾ ਤੋਂ ਪਿੰਡ ਗਈ ਆ ਉਹਦੇ ਕੋਲੇ ਨਾ ਮਿਲਣ ਵਾਸਤੇ।
0: ਅੱਛਾ, ਪਿਆਰ ਦੀ ਤਾਂਘ ਆ ਵੀ ਜਾਣਾ ਹੀ ਪੈਂਦਾ ਬੰਦੇ ਨੂੰ, ਇਹ ਤਾਂ ਹੈ ਗੱਲ। ਠੀਕ ਆ,
1: ਪਲੀਜ਼ ਜੇ ਹੋ ਸਕਿਆ ਤੇ ਕਰ ਦਿਓ ਹਮੇਸ਼ਾ।
0: ਕੋਈ ਗੱਲ ਨੀ, ਹੁਣੇ ਲਾ ਦਿੰਦੇ। ਥੈਂਕ ਯੂ ਵੈਰੀ ਮੱਚ ਤੁਹਾਡੀ ਕਾਲ ਦਾ, ਪੰਜਾਬੀ ਵਿਰਸਾ ਵਿਦ ਸਿੰਘ ਜੀ ਸ਼ੋ। ਨੈਕਸਟ ਕਾਲ। ਹੈਲੋ,
2: ਹਾਂਜੀ ਨਮਸਕਾਰ ਸਰ ਜੀ।
0: ਓ ਆਓ ਜੀ, ਨਮਸਕਾਰ। ਚੰਬੇ ਵਾਲੀ ਸਰਕਾਰ, ਕੀ ਹਾਲ ਹੈ?
2: ਬਸ ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਹੋ?
0: ਬਸ ਸਰ, ਮੇਰੀ ਆਵਾਜ਼ ਦੇ ਕੇ ਤੁਹਾਨੂੰ ਪਤਾ ਲੱਗ ਗਿਆ ਨਾ, ਬਿਲਕੁਲ ਠੀਕ ਹੈ। ਚਲੋ, ਬੜੀ ਅੱਛੀ ਗੱਲ ਹੈ ਸਰ। ਅਸੀਂ ਤੁਹਾਡੇ ਆਉਂਦੇ ਸਵੇਰੇ ਸਵੇਰੇ ਤੁਹਾਡੇ ਆਉਂਦੇ ਵਾਸਤੇ ਸਭ ਤੋਂ ਪਹਿਲਾਂ ਇਹੀ ਕੰਮ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਹੀ ਕਰਦੇ ਹਾਂ। ਕਿਹੜਾ ਇੱਧਰ ਦਾ ਗੀਤ ਚਲਾਈਏ, ਬਸ ਠੰਡ ਜੀ ਲੱਗਣ ਲੱਗ ਜਾਵੇ?
2: ਲਗਾ ਦੋ ਭਾਜੀ, ਤੇਰਾ ਸਾਥ ਹੈ ਕਿਤਨਾ ਪਿਆਰਾ, ਕੰਮ ਲੱਗਤਾ ਹੈ ਜੀਵਨ ਸਾਰਾ, ਤੇਰੇ ਮਿਲਣ ਕੀ ਲਗਨ
0: ਕੋ, ਰੱਬਾ ਮੇਰੇ
2: ਆਣਾ ਪੜੇਗਾ,
0: ਤੁਝੇ ਆਣਾ ਪੜੇਗਾ। ਕਈ ਵਾਰੀ ਬੰਦਾ ਕੰਮ ਤੇ ਬਿਜ਼ੀ ਹੁੰਦਾ ਭਾਜੀ, ਫਿਰ ਇਦਾਂ ਨਹੀਂ, ਉਸੇ ਵੇਲੇ ਨਾ
2: ਸਮਝਾ ਭਾਜੀ, 24 ਘੰਟੇ ਚ 12 ਘੰਟੇ ਬਣਦੇ ਆ ਜੇ ਗਾਣੇ ਸੋਚ।
0: ਅੱਛਾ ਚਲੋ, ਦੇਖਦੇ ਆ ਗੱਲਬਾਤ ਕਰਕੇ, ਸ਼ਾਇਦ ਕੰਮ ਛੱਡ ਕੇ ਬੰਦਾ ਆ ਹੀ ਸਕਦਾ। ਨੈਕਸਟ ਕਾਲ। ਹੈਲੋ,
3: ਹਾਂਜੀ ਵੀ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ? ਠੀਕ ਹੋ?
3: ਠੀਕ ਠਾਕ, ਤੁਸੀਂ ਠੀਕ ਹੋ?
0: ਬਹੁਤ ਅੱਛੇ ਸਰ, ਬਹੁਤ ਅੱਛੇ। ਹੁਕਮ।
3: ਦੋ ਗਾਣੇ ਹੈ, ਇੱਕ ਆਂਧੀ ਕਾ ਤੁਮ ਆ ਗਏ ਔਰ ਨੂਰ ਆ ਗਿਆ ਹੈ, ਔਰ ਇੱਕ ਹੈ ਜੀਨੇ ਕੀ ਰਾਹ ਕਾ, ਆਨੇ ਸੇ ਉਸਕੇ ਆਏ ਬਾਹਰ, ਜਾਨੇ ਕੀ ਉਸਸੇ ਜਾਏ
0: ਬਾਹਰ। ਮੇਰੀ ਮਹਿਬੂਬਾ ਹੈ, ਬੜੀ ਮਸਤਾਨੀ ਹੈ, ਕਿਆ ਬਾਤ ਹੈ,
3: ਦੋਨੋਂ ਅੱਛੇ ਗਾਣੇ ਹੈ।
0: ਗਾਣੇ ਦੋਨੇ ਹੀ ਲਾਉਣ ਵਾਲੇ ਤੁਹਾਡੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਵਨ। ਹੈਲੋ, ਹੈਲੋ ਜੀ,
4: ਹੈਲੋ, ਪਿਆਰ ਕਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
4: ਤੇ ਤੁਸੀਂ ਕਹਿੰਦੇ ਨਾ ਬਲੱਡ ਗੱਲ ਕਰਦੇ ਆ, ਤੇ ਇਹ ਤੁਸੀਂ ਕਹਿੰਦੇ ਟੈਨਸ਼ਨ ਹੁੰਦਾ, ਟੈਨਸ਼ਨ ਨਹੀਂ ਹੁੰਦਾ ਮੇਰਾ ਕਹਿਣਾ, ਠੀਕ ਹੈ? ਕਹਿੰਦੇ ਜੇ ਇੱਦਾਂ ਹੋਵੇ ਤੇ ਡਾਕਟਰ ਕਹਿੰਦੇ ਵੀ ਤੁਹਾਡੇ ਹਾਰਟ ਨੂੰ ਜ਼ੋਰ ਹੋਵੇ ਜਾਂ ਕਿਡਨੀ, ਜਾਂ ਫਿਰ ਡਾਕਟਰ ਦਵਾਈਆਂ ਕਰਦੇ ਆ, ਹਨਾ? ਓਦਾਂ ਤੁਸੀਂ ਕਹਿੰਦੇ ਵੀ ਠੀਕ ਹੋਣ, ਓਦਾਂ ਕਿੱਦਾਂ ਹੋ ਸਕਦਾ? ਦਵਾਈਆਂ ਤੋਂ ਬਗੈਰ ਤੇ ਹੋ ਨਹੀਂ ਸਕਦਾ, ਉਗਾਂਹ ਤੋਂ ਗਾਂਹ ਤੁਹਾਨੂੰ ਪਤਾ, ਗੋਲੀ ਤੋਂ ਬਗੈਰ ਤਾਂ ਗੱਲ ਨਹੀਂ ਬਣਨੀ।
0: ਇਹ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਚਲੋ ਤੁਸੀਂ ਜੋ ਕਹਿੰਦੇ ਠੀਕ ਆ, ਮੈਂ ਕਿਸੇ ਦੀ ਗੱਲ ਨੂੰ ਇਨਕਾਰ ਨਹੀਂ ਕਰਦਾ ਹੁੰਦਾ। ਇਹ ਬਲੱਡ ਪ੍ਰੈਸ਼ਰ ਬਿਮਾਰੀ ਅਸੀਂ ਆਪਣੇ ਆਪ ਨੂੰ ਆਪੇ ਹੀ ਲਾਈ ਹੈ, ਇਹ ਬਿਮਾਰੀ ਨਹੀਂ ਹੈ ਸਹੀ, ਜਿਹਨੂੰ ਮਰਜ਼ੀ ਪੁੱਛ ਲਓ। ਜੇ ਮੈਂ ਕੋਈ ਗੱਲ ਔਨ ਏਅਰ ਕਰਦਾ ਹੁੰਦਾ ਨਾ, ਉਹ ਗੱਲ ਦੇ ਵਿੱਚ ਕੁਛ ਨਾ ਕੁਛ ਮਤਲਬ ਹੁੰਦੇ ਆ।
4: ਨਹੀਂ ਨਹੀਂ, ਉਹ ਤਾਂ ਸਮਝ ਰਹੇ ਹਾਂ।
0: ਹਾਂ,
4: ਤੇ ਦੂਸਰੀ ਗੱਲ ਇਹ ਆ, ਤੱਤੀ ਵਾਰ ਲੱਗੇ ਸ਼ਬਦ ਲਾ ਦੋ,
0: ਸ਼ਬਦ ਵੀ ਲਾ ਦਿੰਦੇ। ਥੈਂਕ ਯੂ ਤੁਹਾਡੀ ਕਾਲ ਦਾ ਜੀ, ਪੰਜਾਬੀ ਵਿਰਸਾ। ਨੈਕਸਟ ਵਨ, ਟ੍ਰੈਫਿਕ ਜੈਮ ਮਿਲਣਾ ਪੰਜਾਬੀ ਵਿਰਸਾ ਦਾ ਵੀ। ਨੈਕਸਟ ਵਨ। ਹੈਲੋ,
5: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਆ? ਯਾਰ ਕੁਛ ਏਦਾਂ ਦਾ ਕੀ ਦੱਸੋ ਕਿ ਜਿਹੜਾ ਸੁਣ ਕੇ ਬਸ ਮੈਨੂੰ ਹਨਾ, ਮੇਰੀ ਅੱਖਾਂ ਵਿੱਚ ਮਹਿਬੂਬ ਆ ਜਾਵੇ, ਏਦਾਂ ਦਾ ਕੀ ਦੱਸੋ?
5: ਚਲੋ ਗਾਣਾ ਹੈਗਾ ਮੈਂ ਤੁਹਾਡੇ ਵਾਸਤੇ, ਚਲੋ ਲਾ ਦੋ, ਤੇਰੀ ਨੀਲੀ ਨੀਲੀ ਆਂਖੋਂ ਤੇ ਦਿਲ ਪੇ ਤੀਰ ਚਲ ਗਏ।
0: ਨੀਲੀ ਨੀਲੀ ਆਖੋਂ ਦੇ, ਉਹ ਤਾਂ ਅਗਲੇ ਨੇ ਲੈਂਸ ਪਵਾਏ ਹੋਣੇ ਆ ਫਿਰ ਅੱਖਾਂ ਦੇ, ਅੱਜ ਕੱਲ ਲੈਂਸ ਬੜੇ ਚੱਲਦੇ।
5: ਲੈਂਸ ਨਹੀਂ ਪੈਂਦੇ ਹੁੰਦੇ, ਜਦੋਂ ਪਿਆਰ ਹੁੰਦਾ ਅੱਖਾਂ ਆਪਣੇ ਆਪ ਹੀ ਨੀਲੀਆਂ ਦਿਸਦੀਆਂ।
0: ਓਹੋ, ਤੁਸੀਂ ਕਿੱਥੇ ਸਵੇਰੇ ਸਵੇਰੇ ਤੁਰ ਪਏ ਆ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਨੈਕਸਟ ਕਾਲ।

0: ਜਾਂਦੇ ਆ ਟ੍ਰੈਫਿਕ ਜੈਮ। ਹੈਲੋ
1: ਭਾਈ ਸਤਿ ਸ਼੍ਰੀ ਅਕਾਲ ਜੀ, ਮੈਨੂੰ
0: ਓਏ ਆ ਲੇਟ ਹੋ ਗਏ, ਕੀ ਗੱਲ ਹੈ?
1: ਮੈਂ ਭਾਈ ਜੀ ਮੈਂ ਲੇਟ ਨਹੀਂ, ਤੁਹਾਡੀ ਸਕੇਜੂਲ ਬੜਾ ਟਾਈਟ ਆ ਜੀ।
0: ਸਕੇਜੂਲ ਉਹ ਦੀ ਟਾਈਟ ਹੁੰਦਾ ਸਾਡਾ
1: ਭਾਈ ਜੀ, ਕੋਈ ਗੱਲ ਦੱਸ ਦੋ।
0: ਬੰਦਾ ਹੀ ਮੈਂ ਬੰਦਾ ਹੀ ਬਾਲਾ ਗੁੱਸੇ ਵਾਲਾ ਮੈਂ, ਬਸ ਬਸ ਗੱਲ ਇਹ ਹੈ
1: ਭਾਈ ਜੀ। ਭਾਈ ਬੜੇ ਪਿਆਰ ਦੇ ਬੰਦੇ ਆ,
0: ਬੇਈਮਾਨ ਮੌਸਮ ਹੈ ਬਾਹਰ ਤਾਂ ਨੀ ਗਰਮੀ ਪੈਣ ਡਈ ਆ,
1: ਗਰਮੀ ਸੈਰ ਨੀ ਕਰਦੀ ਬੇਈਮਾਨੀ ਗਰਮੀ ਚ ਪੰਤਾਲੀ ਛਿਆਲੀ ਟੈਂਪਰੇਚਰ,
0: ਤੇ ਫਿਰ ਇਹ ਕੋਈ ਬੇਈਮਾਨ ਵਾਲਾ ਮੌਸਮ? ਬੇਈਮਾਨ ਤਾਂ ਹੁੰਦਾ, ਠੰਡੀਆਂ ਜੀ ਹਵਾਵਾਂ ਚੱਲਦੀਆਂ ਹੁਣ, ਥੋੜੀ ਬੂੰਦਾ ਬਾਂਦੀ ਜੀ ਪੈਂਦੀ ਹੋਵੇ ਤੇ ਉਹ ਤੋਂ ਸੋਹਣੇ ਸੱਜਣਾ ਦਾ ਫੋਨ ਆ ਜਾਵੇ, ਉਹ ਹੁੰਦਾ ਬੇਈਮਾਨ ਮੌਸਮ। ਤੁਸੀਂ ਆਹ ਮੌਸਮ ਨੂੰ ਬੇਈਮਾਨ ਕਰੀ ਜਾਂਦੇ ਆ, ਕਮਾਲ ਦੀ ਗੱਲ ਕਰਦੇ ਆ ਬਲਵਿੰਦਰ ਭਾਈ। ਤੁਸੀਂ 905-673-33-37 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ।

0: ਸੁਣ ਲਓ ਗਾਣਾ ਹੁਣ 2 ਮਿੰਟ ਚਲੋ ਕੋਈ ਨਹੀਂ 2-4 ਕਾਲ ਜਿਹੜੀਆਂ ਹੋਰ ਲੈ ਲੈਣੇ ਹੈਲੋ
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਪਿਆਰਿਓ ਕੀ ਹਾਲ ਆ
1: ਵਧੀਆ ਜੀ ਵਧੀਆ
0: ਹੁਕਮ
1: ਬੇਨਤੀ ਆ ਸੁਰਿੰਦਰ ਸ਼ਿੰਦਾ ਤੇ ਕੋਮਲ ਦਾ ਛਤਰੀ ਲਿਆ ਦੇ ਚੰਨ ਵੇ
0: ਛਤਰੀ ਲਿਆ ਦੇ ਵੇ ਰੇਡੀਓ ਕਰਦੇ ਅਸੀਂ ਏਸੀ ਵਰਗੇ ਹੋ ਜਾਂਦੇ ਇਹ ਫਿਰ ਦੇਖ ਲੋ ਫਿਰ ਐਨਰਜੀ ਵੱਧ ਵੀ ਕਿਸੇ ਕਾਰਨ ਕਰਕੇ ਆਉਂਦੀ ਹੈ ਕਿਉਂਕਿ ਅਸੀਂ ਮਹਿਬੂਬ ਨੂੰ ਯਾਦ ਕਰ ਲਈਦਾ ਸਵੇਰੇ ਲੱਸੀ ਪੀਓ ਜਿਹੜਾ ਘਰ ਦੇ ਪਿੱਛੇ ਪੁਦੀਨਾ ਲਾਇਆ ਨਾ ਤਾਜ਼ਾ ਜਿਹੜਾ ਉਹ ਤੀਜੇ ਗੁਆਂਢੀਆਂ ਦੇ ਘਰਾਂ ਵੀ ਪਹੁੰਚ ਗਿਆ ਪੁਦੀਨਾ ਪਾ ਕੇ ਪੀਆ ਕਰੋ ਲੱਸੀ ਸਵੇਰੇ ਠੀਕ ਆ
1: ਗੁਆਂਢੀਆਂ ਤੋੜ ਲਿਆ ਥੋੜਾ ਜਿਹਾ
0: ਹੈ
1: ਜਨਮਦਿਨ
0: ਜੀ ਉਹ ਵੀ ਕਰ ਦੇਣਾ ਜੀ ਬੜਾ ਧੰਨਵਾਦ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਪ੍ਰੋਗਰਾਮ ਪੰਜਾਬੀ ਵਿਰਸਾ

0: ਛੇਵਾਂ ਪਾਤਸ਼ਾਹ ਦਾ ਅੱਜ ਕਹਿੰਦੇ ਵੀ ਅੱਜ ਗੁਰਪੁਰਬ ਵੀ ਹੈ ਔਰ ਉਸ ਦੀਆਂ ਵੀ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਪਿਛਲੇ ਦਿਨਾਂ ਤੋਂ ਪਰਮਜੀਤ ਭਾਜੀ ਤੁਹਾਨੂੰ ਪਤਾ ਕਿ ਮੋਰਗੇ ਦੇ ਸਪੈਸ਼ਲਿਸਟ ਆ ਔਰ ਸ਼ਹਿਰ ਦੇ ਵਿੱਚ ਕੰਮ ਕੋਈ ਅੜਿਆ ਹੋਵੇ ਤੇ ਫਿਰ ਤੁਹਾਨੂੰ ਪਤਾ ਕਿ ਫਾਈਲ ਜਿਹੜੀ ਆ ਐਂਡ ਆਫ ਦਾ ਡੇ ਮਿਸਟਰ ਪਰਮਜੀਤ ਦੇ ਕੋਲ ਹੀ ਆ ਜਾਣੀ ਹੈ ਔਰ ਅੱਜ ਮੈਂ ਪਰਸਨਲੀ ਤੌਰ ਤੇ ਰਿਕੁਐਸਟ ਕੀਤੀ, ਮੈਂ ਕਿਹਾ ਭਾਜੀ ਸਟੂਡੀਓ ਆਓ, ਬਹੁਤ ਲੋਕਾਂ ਦੇ ਕੰਮ ਅੜੇ ਹੋਏ ਆ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿਉਂਕਿ ਕਈ ਵਾਰੀ ਟੈਲੀਫੋਨ 'ਤੇ ਗੱਲ ਹੁੰਦੀ ਹੈ, ਚੰਗੀ ਲੰਬੀ ਗੱਲ ਨਹੀਂ ਹੁੰਦੀ ਅਤੇ ਮੈਂ ਭਾਅ ਜੀ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਭਾਅ ਜੀ ਸਟੂਡੀਓ ਆਓ ਅਤੇ ਆਪਾਂ ਇਹਦੇ ਬਾਰੇ ਬੈਠ ਕੇ ਗੱਲਬਾਤ ਕਰਦੇ ਹਾਂ ਕਿ ਮੋਰਗੇ ਦਾ ਸਹੀ ਮਾਇਨੇ 'ਚ ਅੱਜ ਕੱਲ੍ਹ ਲੋਕ ਫਸੇ ਕਿਵੇਂ ਪਏ ਆ। ਪਰਮਜੀਤ ਜੀ ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਹਰਜੀਤ ਭਾਅ ਜੀ, ਬਹੁਤ ਵਧੀਆ ਔਰ ਨਾ ਬੜਾ ਵਧੀਆ ਲੱਗਾ ਮੈਨੂੰ, ਜਿੰਨੀਆਂ ਕੁ ਫੋਨ ਕਾਲਸ ਆਈਆਂ ਨਾ ਸਾਰਿਆਂ ਦੇ ਹੱਸਦੇ ਕਿਸੇ ਦੀ ਆਵਾਜ਼ 'ਚ ਮੈਨੂੰ ਦੱਸੀ, 1% ਵੀ ਕਿਸੇ ਦੀ ਆਵਾਜ਼ 'ਚ ਦੱਸੀ।
0: ਮਹਾਰਾਜ ਪੰਜਾਬੀ ਵਿਰਸਾ ਸੁਣਨਾ ਅਸੀਂ ਨਹੀਂ ਦੱਸੀ ਆਉਂਦੇ ਹੁੰਦੇ ਕਿਸੇ ਦੇ ਮੂੰਹ ਦੇ,
1: ਹਨਾ? ਮੈਂ ਕਹਿੰਦਾ ਵੀ ਇੱਦਾਂ ਹੱਸਦੇ ਖੇਡਦੇ 24 ਘੰਟੇ ਯਾਰ, ਇੱਦਾਂ ਹੱਸਦੇ।
0: ਤੁਸੀਂ ਦੇਖੋ ਮੈਂ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ ਇੱਥੇ
1: ਜੀ,
0: ਉੱਧਰ ਭਗਵੰਤ ਮਾਨ ਦਾ ਕੀ ਬਣਨਾ ਵੀ ਦੱਸੋ, ਚਲੋ ਠੀਕ ਆ, ਸਾਡਾ ਮੂੰਹ ਆ, ਸਾਡਾ ਪਿਆਰ, ਅਸੀਂ ਉਸ ਧਰਤੀ ਜਨਮ ਲਿਆ
1: ਜੀ,
0: ਪਰ ਅਸੀਂ ਸਿਰਫ ਗੱਲਾਂ ਕਰਕੇ ਰਾਜੀ ਹੋ ਜਾਂਦੇ ਹਾਂ
1: ਜੀ। ਬਿਲਕੁਲ,
0: ਅਸੀਂ ਇੱਥੇ ਰੇਡੀਓ ਤੇ ਲੜਨ ਲੱਗ ਪਏ ਨੇ ਇੱਕ ਦੂਜੇ ਨਾਲ,
1: ਬਿਲਕੁਲ
0: ਕੋਈ ਯਾਰ ਇਹ ਆਉਣਾ ਅਕਾਲੀ ਇਹ ਕਿੱਦਾਂ ਕਰਕੇ, ਉਹ ਸੁਖਵੀਰ ਦਾ ਕਰਦਾ, ਮੈਂ ਬਿਲਕੁਲ ਪੱਤਾ ਕੱਟਿਆ
1: ਜੀ।
0: ਸਾਰਿਆਂ ਦਾ ਸਤਿਕਾਰ ਕਰੋ
1: ਜੀ,
0: ਸਾਰਿਆਂ ਵਾਸਤੇ ਸ਼ੋਭੀ ਸ਼ਾਵਾਂ ਕਰੋ, ਜਿਹੜੀ ਸਰਕਾਰ ਆਵੇ ਨਾ, ਮੈਂ ਬਾਹਲੀ ਮੋਲੀ ਇੱਥੇ ਦੀ ਕਿਤੇ ਗੱਲ ਕੋਈ ਜ਼ਰੂਰ ਕਰ ਲੈਂਦਾ ਵੀ, ਕਿਉਂਕਿ ਅਸੀਂ ਇਸ ਕੰਟਰੀ ਦੇ ਚ ਰਹਿੰਦੇ ਇੰਨੇ ਸਾਲਾਂ ਤੋਂ
1: ਜੀ,
0: ਤੇ ਅਸੀਂ ਸਾਨੂੰ ਪੰਜਾਬ ਦੇ ਨਾਲ ਸਾਡਾ ਪਿਆਰ ਹੋ ਸਕਦਾ, ਮੋਹ ਹੋ ਸਕਦਾ, ਪਰ ਕਿਤੇ ਸਾਨੂੰ ਪੰਜਾਬ ਦਾ ਇਹ ਨਹੀਂ ਕਹਿ ਸਕਦੇ ਸਾਨੂੰ ਇੱਥੇ ਬੈਠੇ ਕੋਈ ਫਾਇਦਾ ਹੋ ਜਾਵੇ ਉਸ ਦੀ
1: ਜੀ, ਬਿਲਕੁਲ
0: ਇਹ ਨਹੀਂ ਹੋ ਸਕਦਾ ਆਪਾਂ ਨੂੰ, ਹੈ ਨਾ?
1: ਨਹੀਂ ਬਿਲਕੁਲ ਨਹੀਂ, ਔਰ ਜਿੰਨਾ ਕਿ ਇਸ ਵਕਤ ਜਿਹੜਾ ਸੋਸ਼ਲ ਮੀਡੀਆ ਸਟਰੋਂਗ ਹੈਗਾ, ਹਰੇਕ ਮਿੰਟ ਮਿੰਟ ਦੀ ਖਬਰ ਹਰੇਕ ਦੇ ਸੈੱਲ ਫੋਨ ਦੇ ਉੱਤੇ,
0: ਕਈ ਉਹਦੇ ਚੱਕੀ ਜਾਂਦੇ ਕੰਮ ਨੂੰ, ਇਹ ਕਰਤਾ ਉਹ ਕਰਤਾ, ਕਈ ਵਾਰੀ ਝੂਠੀਆਂ ਖਬਰਾਂ ਬਥੇਰੀਆਂ ਆ ਜਾਂਦੀਆਂ, ਪਰ ਇਹ ਨਹੀਂ ਵੇ ਪੰਜਾਬ ਦੀ ਖਬਰਾਂ ਜਿਹੜੇ ਕਰਨ ਵਾਲੇ ਮੇਰੇ ਵੀਰ ਆ ਰੇਡੀਓ ਵਾਲੇ, ਉਹਨਾਂ ਵਾਸਤੇ ਸ਼ੁਭ ਸ਼ਾਵਾਂ ਔਰ ਤੁਸੀਂ ਜਿਹੜੇ ਸੁਣਦੇ ਹੋ ਤੁਹਾਡੇ ਵਾਸਤੇ ਸ਼ੁਭ ਸ਼ਾਵਾਂ, ਪਰ 11 ਤੋਂ 12 ਜੇ ਪੰਜਾਬੀ ਵਿਰਸਾ ਰੇਡੀਓ ਸੁਣਨਾ ਤੇ ਫੁੱਲ ਪਿਓਰ ਐਂਟਰਟੇਨਮੈਂਟ ਪ੍ਰੋਗਰਾਮ ਹੋਣਾ, ਤੇ ਐਵੇਂ ਨਹੀਂ ਕਹਿੰਦੇ ਵੀ ਜਿਵੇਂ ਪਰਮਜੀਤ ਵੀ ਕਹਿੰਦੇ ਬੰਦਿਆਂ 'ਚੋਂ ਬੰਦਾ ਪਛਾਣ ਲੈਂਦੇ ਆ ਕਿ ਇੱਕ ਬੰਦੇ ਵੀ ਸਾਰੇ ਹੱਸਦੇ ਚਿਹਰਿਆਂ ਲਈ ਆਏ ਆ, ਹੱਸਦੇ ਹੱਸਦੇ ਗੱਲ ਕੀਤੀ ਹੈ, ਕੋਈ ਟੈਨਸ਼ਨ ਵਾਲਾ ਬੰਦਾ ਨਹੀਂ ਆਇਆ ਦੇ ਲੋ।
1: ਹਾਂ, ਇੱਕ ਵੀ ਬੰਦਾ ਨਹੀਂ ਟੈਨਸ਼ਨ ਵਾਲਾ ਸੀਗਾ, ਨਾ ਇੱਕ ਵੀ ਨਹੀਂ।
0: ਕਿੰਨੀਆਂ ਕਾਲਸ ਦੇ ਖਬਰ ਨਹੀਂ ਹੈ, ਮੈਨੂੰ ਨਹੀਂ ਲੱਗਦਾ 2-4 ਮਿੰਟ ਜੀ ਕਿੰਨੀਆਂ ਕਾਲਸ ਹਨੇਰੀ ਆਈ ਪਈ ਸੀ।
1: ਬਿਲਕੁਲ, ਫਲੈਸ਼ ਕਰੀ ਜਾਂਦਾ ਤੁਹਾਡਾ ਹੁਣ ਵੀ ਫੋਨ ਫਲੈਸ਼ ਕਰੀ ਜਾਂਦਾ।
0: ਸੁਲਤਾਨ ਜੀ ਵੈ, ਸੁਲਤਾਨ ਜੀ ਨਾਲ ਗੱਲਬਾਤ ਵੀ ਕਰਾਂਗੇ। ਪਰਮ ਜੀ ਦੱਸੋ, ਅੱਜ ਕੱਲ੍ਹ ਜਿਹੜੀ ਫੈਮਿਲੀਜ਼ ਥੋੜ੍ਹੀ ਜਿਹੀ ਮੋਰ ਕੇ ਸਟ੍ਰੈਸ ਦੇ ਵਿੱਚ, ਉਹਨੂੰ ਰਿਲੀਫ ਕਰੋ ਥੋੜ੍ਹਾ ਜਿਹਾ।
1: ਦੇਖੋ, ਜਿਹੜਾ ਸਟ੍ਰੈਸ ਹੈ ਨਾ ਜੀ, ਇਹ ਸਾਡਾ ਆਪਣਾ ਹੀ ਬੁਣਿਆ ਹੋਇਆ ਜਾਲ ਹੈ, ਸਾਡੇ ਆਪਣੇ ਸਵਾਲਾਂ ਦਾ ਬੁਣਿਆ ਹੋਇਆ ਜਾਲ ਹੈ, ਕਿਉਂਕਿ ਤੁਸੀਂ ਕਿਸੇ ਐਕਸਪਰਟ ਨਾਲ ਗੱਲ ਨਹੀਂ ਕਰਦੇ। ਹੁਣ ਨਾ ਕਰੋ ਯਾਰ ਤੁਸੀਂ ਮੇਰੇ ਨਾਲ ਗੱਲ, ਕਿਸੇ ਹੋਰ ਨਾਲ ਕਰ ਲਓ, ਕੋਈ ਹੋਰ ਤੁਹਾਡਾ ਕੋਈ ਪਸੰਦੀਦਾ ਹੋਊਗਾ ਮੋਰਗੇ ਜਾਲਾ ਜਾਂ ਕੋਈ ਰਿਸ਼ਤੇਦਾਰ ਹੋਊਗਾ, ਉਹਦੇ ਨਾਲ ਗੱਲ ਕਰਕੇ ਉਹਨੂੰ ਸਿਚੁਏਸ਼ਨ ਤਾਂ ਦੱਸੋ ਨਾ ਆਪਣੀ ਤੁਸੀਂ। ਹੁਣ ਜਦੋਂ ਤੁਸੀਂ ਐਂਡ ਮੂਮੈਂਟ ਤੱਕ ਵੇਟ ਕਰਦੇ ਹੋ ਨਾ ਬਿਮਾਰੀ ਵਧਣ ਦਾ, ਵੀ ਹੁਣ ਬੈਂਕ ਦੇ ਲੈਟਰ ਆ ਗਏ ਨੇ ਤੇ ਬੈਂਕ ਕਹਿੰਦੇ ਪੈਸੇ ਵਾਪਸ ਕਰੋ ਨਹੀਂ ਤਾਂ ਘਰ ਨੂੰ ਤੁਹਾਡੇ ਨੂੰ ਅਸੀਂ ਤਾਲਾ ਲਾ ਦੇਣਾ, ਉਸ ਵਕਤ ਫਿਰ ਕੰਮ ਖਰਾਬ ਹੋ ਜਾਂਦਾ। ਉਸ ਵਕਤ ਹਰੇਕ ਬੰਦਾ ਤੁਹਾਡਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ, ਉਹਨੂੰ ਪਤਾ ਵੀ ਹੁਣ 15-20 ਦਿਨ 'ਚ ਡੀਲ ਕਲੋਜ਼ ਕਰਨੀ ਆ, ਇਹ ਬੈਂਕ ਤੋਂ ਤਾਂ ਹੋਣੀ ਨਹੀਂ, ਹੁਣ ਇਹਨੂੰ ਫਿਲਹਾਲ ਪ੍ਰਾਈਵੇਟ ਦੇ ਦਿਓ, 90 ਦਿਨਾਂ ਬਾਅਦ ਬੈਂਕ ਤੋਂ ਕਰ, ਦੋਹਰਾ ਕਮਿਸ਼ਨ ਲਓ, ਪਹਿਲਾਂ ਇੱਕ ਵਾਰੀ ਪ੍ਰਾਈਵੇਟ ਤੋਂ ਝੰਬ ਲਓ ਅਗਲੇ ਨੂੰ ਆਏ ਨੂੰ, ਫਿਰ ਦੂਸਰੀ ਵਾਰੀ ਜਦੋਂ ਫਿਰ ਬੀ ਸਾਈਡ ਤੋਂ ਏ ਸਾਈਡ ਤੋਂ ਕਰਾਉਣੀ, 1-2% ਦਾ ਟੀਕਾ ਉਦੋਂ ਲਾ ਲਓ, ਤੁਹਾਡੀ ਬੱਲੇ ਬੱਲੇ ਅਗਲਾ ਜਾਏ ਸੱਤਾ ਚੁੱਲਿਆਂ 'ਚ। ਭਾਜੀ
0: ਇੱਕ ਗੱਲ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ ਪ੍ਰਣਵ ਜੀ, ਇੱਕ ਫੈਮਿਲੀ ਸਿਰਫ 2-2.5 ਸਾਲ 3 ਸਾਲ ਹੀ ਹੋਏ ਸੀ, ਇਹਨੂੰ ਪੈਸੇ ਪੂਸੇ ਲੈ ਕੇ ਹੋਇਆ ਸੀ, ਉਹ ਚਿੱਠੀਆਂ ਚੁੱਠੀਆਂ ਆਈਆਂ ਬੈਂਕ ਦੀਆਂ, ਹੁਣ ਸੋਚਿਓ ਉਹਨੇ ਇੰਡੀਆ ਦਾ ਜਿਹੜਾ ਹਿਸਾਬ ਦਾ ਹੁੰਦਾ, ਉਹਨਾਂ ਨੇ ਇਗਨੋਰ ਜਿਹਾ ਕਰਤੀਆਂ ਚਿੱਠੀਆਂ
1: ਜੀ,
0: ਤੇ ਉਹ ਫਿਰ ਜਿਹੜੇ ਇਦਾਂ ਕਈ ਵਾਰੀ ਚਿੱਠੀਆਂ ਇਗਨੋਰ ਕਰ ਦਿੰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ, ਚਿੱਠੀ ਇਗਨੋਰ ਨਾ ਕਰੋ, ਜਦੋਂ ਚਿੱਠੀ ਤੁਸੀਂ ਇਗਨੋਰ ਕਰ ਦਿੰਦੇ ਨਾ ਜੀ, ਫਿਰ ਉਹ ਪ੍ਰਾਪਰਟੀ ਨੂੰ ਅਬੈਂਡਨ ਕੰਸੀਡਰ ਕਰਕੇ ਉਹ ਲੋਕ ਐਨੀ ਟਾਈਮ ਚੇਂਜ ਕਰ ਜਾਂਦੇ ਨੇ।
0: ਉਹ ਇਦਾਂ ਹੀ ਹੋਇਆ ਸੀ, ਕਹਿੰਦੇ ਸਾਨੂੰ ਘਰ ਦਾ ਸਮਾਨ ਵੀ ਚੱਕਣ ਦਿੱਤਾ ਉਹਨਾਂ।
1: ਬਿਲਕੁਲ ਜੀ, ਤੁਸੀਂ ਚਿੱਠੀ ਜਿਹੜੀ ਵੀ ਆਉਂਦੀ ਹੈ, ਅਗਰ ਤੁਸੀਂ ਇਸ ਸਿਚੁਏਸ਼ਨ ਨਾਲ ਕੋਰਟ ਦਾ ਕੋਈ ਵੀ ਨੋਟਿਸ ਜਿਹੜਾ ਤੁਹਾਨੂੰ ਸਮਨ ਇਸ਼ੂ ਹੁੰਦੇ ਨੇ, ਬਾਈ ਹੈਂਡ ਦੀ ਰਿਸੀਵ ਕਰੀ ਜਾਓ, ਰਿਸੀਵ ਹੋ ਕੇ ਹਾਂਜੀ ਹੋ ਗਿਆ ਜੀ, ਲੱਗੇ ਹੋਏ ਆ ਜੀ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਤੁਸੀਂ ਟਾਈਮ ਬਾਈ ਆਊਟ ਕਰ ਸਕਦੇ, ਤੁਸੀਂ ਨੋਟਿਸ ਹੀ ਰਿਸੀਵ ਨਹੀਂ ਕਰਨਾ। ਉਹ ਕਹਿੰਦੇ ਫਿਰ ਜਦ ਕੋਈ ਰਿਸੀਵ ਹੀ ਨਹੀਂ ਕਰ ਰਿਹਾ ਤਾਂ ਇਸ ਮੈਨੂੰ ਕੋਈ ਰਹਿੰਦਾ ਹੀ ਨਹੀਂ ਇੱਥੇ, ਮੌਕਾ ਦੇ ਕੇ ਉਹ ਲੋਕ ਚੇਂਜ ਕਰ ਜਾਂਦੇ। ਖਾਸ ਕਰਕੇ ਹੁੰਦਾ ਕੀ ਆ, ਸਮਟਾਈਮ ਵੱਡੀ ਪ੍ਰੋਬਲਮ ਪਤਾ ਕਿਹਨਾਂ ਨੂੰ ਆਉਂਦੀ ਆ, ਜਿਹਨਾਂ ਨੇ 2 ਘਰ ਲਏ ਸੀਗੇ, ਹੁਣ ਪੁਰਾਣੇ ਘਰ ਦੇ ਵਿੱਚੋਂ ਛੱਡ ਕੇ ਉਹ ਹਲੇ ਕਿਰਾਏ ਤੇ ਦਿੱਤਾ ਨਹੀਂ, ਅਗਲੇ ਘਰ ਨਵੇਂ ਦੇ ਵਿੱਚ ਚਲੇ ਗਏ, ਪੇਮੈਂਟਾਂ ਟੁੱਟ ਗਈਆਂ, ਹੁਣ ਪੁਰਾਣੇ ਘਰ ਦੇ ਵਿੱਚ ਮੇਲ ਚੈੱਕ ਕਰਨ ਵੀ ਨਹੀਂ ਜਾ ਰਹੇ, ਉੱਥੇ ਨੋਟਿਸ ਬੰਦਾ ਸਰਵ ਕਰਨ ਆ ਰਿਹਾ ਦਰਵਾਜ਼ੇ ਤੇ, ਉੱਥੇ ਕੋਈ ਨਹੀਂ ਹੈ, ਤੇ ਤੁਸੀਂ 4-5 ਦਿਨਾਂ ਬਾਅਦ ਜਾਂਦੇ ਹੋ, ਤੁਸੀਂ ਦੇਖ ਦਿਓ ਤੁਹਾਡੀ ਚਾਬੀ ਨਹੀਂ ਲੱਗਦੀ ਪਈ।
0: ਇਹ ਬੜੀ ਕਮਾਲ ਦੀ ਗੱਲ ਤੁਸੀਂ ਦੱਸ ਰਹੇ ਆ, ਕਈ ਵਾਰੀ ਕੋਈ ਪ੍ਰੋਪਰਟੀ ਦਿੱਤੀ ਹੁੰਦੀ ਆ, ਇਹ ਤੁਸੀਂ ਬੜੀ ਵਧੀਆ ਗੱਲ ਦੱਸੀ ਹੈ, ਕਈ ਵਾਰੀ ਨੋਟਿਸ ਆਏ ਹੁੰਦੇ ਆ ਸਾਨੂੰ ਇਗਨੋਰ ਕਰ ਦਿੰਦੇ ਉਹਨਾਂ ਚੀਜ਼ਾਂ ਨੂੰ, ਦਿਮਾਗੀ ਤੌਰ ਤੇ ਤੁਹਾਨੂੰ ਰਿਲੀਫ ਕਰਦਾ ਹੈ ਤੇ ਅੱਜ ਉਹਨਾਂ ਨੂੰ ਆਪਾਂ ਰਿਲੀਫ ਕਰਨਾ ਇੱਥੇ ਐਕਸਪਰਟਸ ਜਿਹੜੇ ਕਿ ਮੋਰਗੇ ਦੇ ਸਾਡੇ ਸਟੂਡੀਓ 'ਚ ਬੈਠੇ ਆ 416-804-2015 416-804-2015 ਦੇ ਕਾਲ ਕੀਤੀ ਜਾ ਸਕਦੀ ਹੈ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ? ਸੁਲਤਾਨ ਜੀ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ ਸਰ।
2: ਤੇ ਫੈਮਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਇੱਕ ਕੈਨੇਡਾ ਡੇ ਸਪੈਸ਼ਲ ਸੇਲ ਹੈ ਜਿਹੜੀ ਕਿ ਸੈਟਰਡੇ ਤੋਂ ਸਟਾਰਟ ਹੋ ਚੁੱਕੀ ਹੈ ਤੇ ਕੱਲ ਕੈਨੇਡਾ ਡੇ ਵੈਨਸਡੇ ਆਫੀਸ਼ੀਅਲੀ ਆ ਰਿਹਾ। ਸੋ ਅੱਜ ਸਮਝੋ ਇਹਨੂੰ ਲਾਸਟ ਡੇ ਕੰਸੀਡਰ ਕੀਤਾ ਜਾ ਸਕਦਾ, ਪਰ ਤੁਸੀਂ ਇਹਦਾ ਫਾਇਦਾ ਚੁੱਕ ਸਕਦੇ ਹੋ ਕਿਉਂਕਿ ਇਹਦੇ ਵਿੱਚ GE ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਵਰਗੀਆਂ ਕੰਪਨੀਆਂ ਨੇ ਪਾਰਟਿਸਪੇਟ ਕੀਤਾ। ਜਰਮਨ ਬ੍ਰਾਂਡ 'ਚ ਦੇਖਿਆ ਜਾਏ ਤੇ ਬੋਸ਼ ਤੇ ਇਟਾਲੀਅਨ ਬ੍ਰਾਂਡ 'ਚ ਐਲੀਕਾ ਤੇ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀ ਜਿਹੜੀਆਂ ਉਹ ਡਿਸਕਾਊਂਟ ਦੇ ਰਹੀਆਂ। ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਹੈ। 85 ਇੰਚ ਟੀਵੀ ਦੀ ਗੱਲ ਕਰੀਏ ਤੇ 85 ਇੰਚ ਜਿਹੜਾ ਅੱਜ ਦੇ ਰਹੇ ਜੀ ਸੋਨੀ ਬਰੇਵੀਆ ਮਾਡਲ ਹੈ, ਸੋਨੀ ਬਰੇਵੀਆ 3 ਜਿਹੜਾ ਕਿ $2300 ਦਾ $1599 ਦਾ ਕੈਨੇਡਾ ਡੇ ਸਪੈਸ਼ਲ ਸੇਲ ਤੇ ਦੇ ਰਹੇ ਹਾਂ ਤੇ $1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ ਦੀ ਗੱਲ ਕਰੀਏ $800 ਵਾਲਾ ਸਿਰਫ $399 ਦਾ, 65 ਇੰਚ ਦੀ ਗੱਲ ਕਰੀਏ $1000 ਵਾਲਾ ਕੈਨੇਡਾ ਡੇ ਤੇ ਸਿਰਫ $699 ਦਾ, 75 ਇੰਚ ਦੀ ਗੱਲ ਕਰੀਏ $1200 ਵਾਲਾ ਸਿਰਫ $899 ਦਾ ਸਪੈਸ਼ਲ ਕੈਨੇਡਾ ਡੇ ਸੇਲ ਹੈ
0: ਸਰ।
2: 6 ਮਹੀਨੇ 'ਚ ਤੁਸੀਂ ਪੇ
0: ਕਰੋਗੇ, ਕੋਈ
2: ਇੰਟਰਸਟ ਨਹੀਂ ਹੈ।
0: ਪੈਸੇ ਤਾਂ ਅਸੀਂ 6 ਮਹੀਨੇ 'ਚ ਪੇ ਕਰਨੇ ਹੀ ਕਰਨੇ ਆ ਵੀਰਾ ਜੀ, ਪਰ ਗੱਲ ਇਹ ਆ ਕਿ ਤੁਹਾਨੂੰ ਪਤਾ ਕਿ ਮੈਨੂੰ ਟੀਵੀ ਕਿਹੜਾ ਪਸੰਦ ਆ। ਅੱਜ ਤੁਸੀਂ ਉਹਦੀ ਗੱਲਬਾਤ ਨਹੀਂ ਕਰ ਰਹੇ ਤੇ ਮੈਂ ਉਹ ਚੀਜ਼ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਯਾਦ ਕਰਾ ਰਿਹਾ ਕਿ ਪੰਜਾਬੀ ਵਿਰਸਾ ਦੇ ਲਿਸਨਰਸ ਵਾਸਤੇ ਟੀਵੀ ਸਾਨੂੰ, ਤੁਹਾਨੂੰ ਪਤਾ ਪੰਜਾਬੀਆਂ ਨੂੰ ਵੱਡੇ ਘਰ, ਵੱਡੀਆਂ ਗੱਡੀਆਂ ਤੇ ਹਰ ਚੀਜ਼ ਵੱਡੀ ਪਸੰਦ ਆ, ਤੇ ਉਹ ਟੀਵੀ ਕਿਹੜਾ ਸੀ ਦੱਸੋ।
2: ਨਹੀਂ ਹਰਜੀਤ ਜੀ, ਆਪਾਂ 98 ਇੰਚ ਟੀਵੀ ਦੀ ਵੀ ਗੱਲ ਕਰਾਂਗੇ ਕਿਉਂਕਿ 98 ਇੰਚ ਟੀਵੀ ਤੇ ਤਾਂ $1500 ਕੈਨੇਡਾ ਡੇ ਤੇ ਸੇਵ ਕਰ ਰਹੇ ਆ ਕਸਟਮਰ
0: ਜੀ ਜੀ।
2: $3500 ਵਾਲਾ $1999 ਦਾ ਔਰ $1999 ਵੀ 6 ਮਹੀਨੇ 'ਚ ਪੇ ਕਰਨਾ। ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਉਹਨਾਂ ਨੂੰ ਹੋਮ ਅਪਲਾਈਸਿਸ ਚਾਹੀਦੇ ਆ ਤੇ ਕੈਨੇਡਾ ਡੇ ਸੇਲ ਤੇ 40% ਦਾ ਡਿਸਕਾਊਂਟ ਜਿਹੜਾ ਬੰਡਲ ਪੈਕੇਜ ਦੇ ਉੱਪਰ ਅਸੀਂ ਲੈ ਕੇ ਦੇ ਰਹੇ ਹਾਂ, ਜਿਹਦੇ 'ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $2999 ਦਾ, ਇਹਦੇ 'ਚ $2000 ਦੀ ਸੇਵਿੰਗ ਹੈ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2500-2600 ਵਾਲਾ $1799 ਦਾ, ਇਹਦੇ 'ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ। ਇਹਦੇ 'ਚ $800 ਇਕੱਲਾ ਵਾਸ਼ਰ ਐਂਡ ਡਰਾਇਰ ਖਰੀਦਣ ਤੇ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਮਿਲ ਰਹੀ ਹੈ
0: ਜੀ ਜੀ।
2: ਮਿਸ ਨਾ ਕਰਨਾ ਜੀ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 98 ਇੰਚ 98 ਇੰਚ 98 ਇੰਚ,
0: ਵਾਹ,
2: ਉਹ ਵੀ ਸੈਮਸੰਗ ਦਾ 98 ਇੰਚ ਹੈ, ਓਨਲੀ $1999 ਤੇ $1999 ਵੀ 6 ਮਹੀਨੇ 'ਚ ਪੇ ਕਰਨਾ। ਸੋ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਆਲ ਸਾਈਜ਼ ਆਫ ਟੀਵੀਜ਼ ਦੇ ਉੱਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ। 905-450-2828 ਨੰਬਰ ਹੈ ਜੀ, 905-450-2828 ਜੀ
0: ਨੰਬਰ। ਇੱਕ ਵਾਰੀ ਸੁਲਤਾਨ ਜੀ ਦੁਬਾਰਾ ਦਿਓ ਪਲੀਜ਼। ਸੁਲਤਾਨ ਜੀ
2: 801 ਬੋਵੇਡ ਡਰਾਈਵ ਵੈਸਟ ਹੈ ਜੀ।
0: ਸੁਲਤਾਨ ਜੀ
2: 801 ਬੋਵੇਡ ਡਰਾਈਵ ਵੈਸਟ ਹੈ ਜੀ, ਲੋਕੇਸ਼ਨ ਸਾਡੀ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਇਹ ਸਾਡੀ ਵੈਬਸਾਈਟ ਹੈ ਜੀ, ਤੇ 905-450-2828 ਨੰਬਰ ਹੈ,
0: 905-450-2828 ਜੀ।
3: ਨਹੀਂ ਮੈਨੂੰ ਕੋਈ ਗਰਮੀ ਨਹੀਂ ਲੱਗੀ, ਮੈਂ ਬਸ ਥੋੜੀ ਦੂਰ ਸੀਗੀ ਆਪਣੀ ਅਪਾਇੰਟਮੈਂਟ ਲਈ ਤੇ ਮੈਂ ਪਹੁੰਚ ਨਹੀਂ ਪਾਈ।
0: ਚਲੋ ਕੋਈ ਗੱਲ ਨਹੀਂ, ਔਰ ਅੱਜ ਕੀ ਕਹਿਣਾ ਚਾਹੋਗੇ ਮੈਮ ਪਲੀਜ਼?
3: ਅੱਜ ਗੱਲ ਕਰਾਂਗੀ ਹਰਜੀਤ ਜੀ ਉਹਨਾਂ ਬਾਰੇ ਜਿਨ੍ਹਾਂ ਦੀ ਟਰਮ ਇੰਸ਼ੋਰੈਂਸ ਜਿਹੜੀ ਹੈ ਐਕਸਪਾਇਰ ਹੋ ਰਹੀ ਹੈ। ਮੈਨੂੰ ਬਹੁਤ ਕਾਲਸ ਆਉਂਦੇ ਨੇ ਇਸ ਕਰਕੇ ਕਿਉਂਕਿ 50s ਦੇ ਜਿਹੜੇ ਨੇੜੇ ਨੇ ਜਾਂ 60s ਦੇ ਏਜ ਦੇ ਵਿੱਚ ਹੋ ਤੁਸੀਂ ਯੂਜੁਅਲੀ ਤੁਹਾਡੀ ਟਰਮ ਇੰਸ਼ੋਰੈਂਸ ਤੁਸੀਂ ਅਗਰ ਦੇਖੋਗੇ ਅਗਰ ਤੁਸੀਂ ਲਿੱਤੀ ਹੋਈ ਹੈ ਕਾਫੀ ਸਾਲ ਪਹਿਲਾਂ ਤੇ ਉਹ ਐਕਸਪਾਇਰ ਹੋ ਰਹੀ ਹੋਏਗੀ ਤੇ ਤੁਸੀਂ ਜਦੋਂ ਫੋਨ ਕਰਦੇ ਹੋ ਇਹ ਕੁਐਸਚਨ ਜ਼ਰੂਰ ਆਉਂਦਾ ਮੇਰੇ ਕੋਲੋਂ ਹਰਜੀਤ ਜੀ ਕਿ ਸਾਡੀ ਟਰਮ ਇੰਸ਼ੋਰੈਂਸ ਜਿਹੜੀ ਐਕਸਪਾਇਰ ਹੋ ਰਹੀ ਹੈ ਤੇ ਸਾਨੂੰ ਇਹਦੇ ਵਿੱਚ ਕੀ ਮਿਲਣਾ। ਤੇ ਅਨਫੋਰਚੁਨੇਟਲੀ ਮੇਰਾ ਆਂਸਰ ਇਹੀ ਹੁੰਦਾ ਹੈ ਕਿ ਟਰਮ ਇੰਸ਼ੋਰੈਂਸ ਦੇ ਅੰਦਰ ਤੁਹਾਨੂੰ ਕੁਛ ਨਹੀਂ ਮਿਲਦਾ। ਟਰਮ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਬਣੀ ਹੈ ਤੁਹਾਡੀ ਪ੍ਰੋਟੈਕਸ਼ਨ ਲਈ। ਇਟ ਇਜ਼ ਬੇਸਿਕਲੀ ਅ ਰੈਂਟ ਕਿ ਜਿਹੜੀ ਤੁਸੀਂ ਆਪਣੀ ਲਾਈਫ ਦੇ ਉੱਤੇ ਦੇ ਰਹੇ ਹੋ ਜਿਹਦੇ ਵਿੱਚ ਕਵਰੇਜ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਗਰ ਉਹਦੀ ਨੀਡ ਦਾ ਹਿਸਾਬ ਹੁੰਦਾ ਹੈ ਕਿ ਅਗਰ ਤੁਹਾਡੇ ਛੋਟੇ ਬੱਚੇ ਨੇ ਤੁਹਾਡੇ ਉੱਤੇ ਮੋਰਗੇਜ ਹੈ ਤੇ ਤੁਸੀਂ ਟਰਮ ਇੰਸ਼ੋਰੈਂਸ ਲੈਂਦੇ ਹੋ ਕਿਉਂਕਿ ਉਹ ਤੁਹਾਨੂੰ ਕਵਰ ਕਰਦੀ ਹੈ ਇਨ ਕੇਸ ਸਮਥਿੰਗ ਹੈਪਨਸ। ਕਿਉਂਕਿ ਯੂਜੁਅਲੀ ਅਸੀਂ ਦੇਖਿਆ ਮੇਲ ਆਰ ਦਾ ਬ੍ਰੈਡ ਅਰਨਰ ਇਨ ਦਾ ਫੈਮਿਲੀ ਤੇ ਫੀਮੇਲਸ ਵੀ ਕੰਮ ਕਰਦੀਆਂ ਨੇ ਯੂਜੁਅਲੀ ਮੈਜੋਰਟੀ ਆਫ ਦਾ ਟਾਈਮ। ਤੁਸੀਂ ਐਜ਼ ਅ ਮੇਲ ਤੁਸੀਂ ਇਹ ਟਰਮ ਇੰਸ਼ੋਰੈਂਸ ਲਿੱਤੀ ਹੁੰਦੀ ਹੈ ਬਟ ਐਜ਼ ਅ ਫੀਮੇਲ ਆਲਸੋ ਅਗਰ ਤੁਸੀਂ ਇਹ ਟਰਮ ਇੰਸ਼ੋਰੈਂਸ ਲਿੱਤੀ ਹੈ ਟਰਮ ਇੰਸ਼ੋਰੈਂਸ ਦਾ ਇਹੀ ਮਤਲਬ ਹੈ ਕਿ ਟਰਮ ਇੰਸ਼ੋਰੈਂਸ ਨੇ ਤੁਹਾਨੂੰ ਪਰਟੀਕੁਲਰ ਪੀਰੀਅਡ ਲਈ ਕਵਰ ਕਰਤਾ। ਹੁਣ ਅਗਰ ਤੁਸੀਂ ਦੂਜਾ ਆਪਸ਼ਨ ਦੇਖਦੇ ਹੋ ਕਿ ਹਾਂਜੀ ਤੁਹਾਨੂੰ ਉਹਦੇ ਵਿੱਚ ਕੀ ਮਿਲਣਾ ਹੈ ਤੇ ਅਗਰ ਤੁਸੀਂ ਇਨ ਇਫ ਯੂ ਆਰ ਇਨ ਯੂਅਰ 60s ਜਾਂ ਤੁਸੀਂ ਆਪਣੇ ਅਰਾਊਂਡ 50s ਦੇ ਵਿੱਚ ਹੋ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਦੂਜਾ ਆਪਸ਼ਨ ਤੁਹਾਡੇ ਕੋਲੋਂ ਹੁੰਦਾ ਹੈ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਦਾ। ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਅੰਦਰ ਤੁਸੀਂ ਜਿਵੇਂ ਕਿ ਨਾ ਬਣਿਆ ਤੁਸੀਂ ਹੋਲ ਲਾਈਫ ਲਈ ਕਵਰ ਹੁੰਦੇ ਹੋ ਤੁਹਾਡੀ ਲਾਈਫ ਇੰਸ਼ੋਰੈਂਸ ਜਿਹੜੀ ਹੈ ਹੋਲ ਲਾਈਫ ਲਈ ਹੁੰਦੀ ਹੈ। ਇਹਦੇ ਵਿੱਚ ਡਿਫਰੈਂਟ ਪਲਾਨਸ ਹੁੰਦੇ ਨੇ ਜਿਹਦੇ ਅੰਦਰ ਤੁਸੀਂ 10 ਸਾਲ ਲਈ ਪੇ ਕਰਦੇ ਹੋ ਜਾਂ ਤੁਸੀਂ 20 ਸਾਲ ਲਈ ਪੇ ਕਰਦੇ ਹੋ ਤੇ ਤੁਸੀਂ ਹੋਲ ਲਾਈਫ ਲਈ ਕਵਰ ਹੁੰਦੇ ਹੋ। ਇਹਦੇ ਅੰਦਰ ਤੁਹਾਡੀ ਪਾਲਿਸੀ ਦੇ ਅੰਦਰ ਇੱਕ ਕੈਸ਼ ਵੈਲਿਊ ਵੀ ਬਿਲਡ ਹੁੰਦੀ ਹੈ ਓਵਰ ਟਾਈਮ ਵਿੱਚ ਇਜ਼ ਟੈਕਸ ਸ਼ੈਲਟਰ ਤੇ ਤੁਸੀਂ ਇਸ ਪਾਲਿਸੀ ਨੂੰ ਲੈ ਕੇ ਅਫਕੋਰਸ ਤੁਹਾਨੂੰ ਇੱਕ ਕੈਸ਼ ਵੈਲਿਊ ਵੀ ਵਧੀਆ ਮਿਲਦੀ ਹੈ ਜਿਹੜੀ ਤੁਸੀਂ ਆਪਣੀ ਰਿਟਾਇਰਮੈਂਟ ਦੇ ਟਾਈਮ ਯੂਜ਼ ਕਰ ਸਕਦੇ ਹੋ। ਉਹਦੀ ਪ੍ਰੋਪਰ ਸਟ੍ਰੈਟਜੀ ਹੁੰਦੀ ਹੈ ਸਾਰੇ ਬੰਦੇ ਜਿਹੜੇ ਨੇ ਉਹਦੇ ਵਿੱਚ ਨਹੀਂ ਆਉਂਦੇ ਨੇ। ਫੋਰ ਐਨ ਐਗਜ਼ਾਮਪਲ ਅਗਰ ਤੁਸੀਂ 70 ਸਾਲ ਦੇ ਹੋ ਤੁਹਾਡੇ ਲਈ ਡਿਫਰੈਂਟ ਹੈ, ਅਗਰ ਤੁਸੀਂ 60 ਸਾਲ ਦੇ ਹੋ ਤੇ ਤੁਹਾਡੇ ਲਈ ਡਿਫਰੈਂਟ ਸਟ੍ਰੈਟਜੀ ਹੈ।
0: ਠੀਕ ਹੈ।
3: ਸੋ ਅਗਰ ਤੁਸੀਂ ਹੋਲ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਤੁਹਾਡਾ ਕੁਐਸਚਨ ਹੈ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਯੂ ਨੀਡ ਅ ਪਾਲਿਸੀ ਲਾਈਕ ਦੈਟ ਜਿਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜੀ ਕੈਸ਼ ਵੈਲਿਊ ਉਹ ਮਿਲਣੀ ਚਾਹੀਦੀ ਹੈ ਤੇ ਤੁਹਾਨੂੰ ਹੋਲ ਲਾਈਫ ਜਿਹੜੀ ਪਾਲਿਸੀ ਹੈ ਕਵਰ ਕਰੇ, ਇਟ ਵਿਲ ਹੈਲਪ ਯੋਰ ਚਿਲਡਰਨ, ਇਟ ਵਿਲ ਹੈਲਪ ਬਿਲਡ ਅਪ ਦਾ ਲੈਗਸੀ ਤੇ ਤੁਸੀਂ ਡੈਫੀਨੇਟਲੀ ਮੇਰੇ ਨਾਲ ਇਹਦੇ ਵਿੱਚ ਕੰਸਲਟੇਸ਼ਨ ਲੈ ਸਕਦੇ ਹੋ। ਕੱਲ੍ਹ ਵੀ ਵੀ ਆਰ ਓਪਨ 9 AM ਅੰਟਿਲ 9 PM, ਨੋ ਪ੍ਰੋਬਲਮ, ਇਟਸ ਅ ਕੈਨੇਡਾ ਡੇ, ਯੂ ਆਰ ਆਲ ਸੈਲੀਬ੍ਰੇਟਿੰਗ, ਬਟ ਤੁਸੀਂ ਫਿਰ ਵੀ ਅਪੋਇੰਟਮੈਂਟ ਲੈ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, ਯੂ ਕੈਨ ਟੇਕ ਐਨ ਅਪੋਇੰਟਮੈਂਟ ਡਿਸਕਸ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਵਿਦ ਮੀ। ਨੰਬਰ ਹੈ 416-524-3535, 416-524-3535।
0: ਬੜੀ ਮਿਹਰਬਾਨੀ ਵਿਧੀ ਜੀ, ਥੈਂਕ ਯੂ ਵੈਰੀ ਮੱਚ, ਔਰ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਡੈਫੀਨੇਟਲੀ ਜੀ। ਥੈਂਕ ਯੂ ਵੈਰੀ ਮੱਚ ਮੈਮ, ਥੈਂਕ ਯੂ। ਅੱਛਾ, ਜਿਹੜਾ ਇਹ ਬੰਦੇ ਨੇ ਗਾਣਾ ਗਾਇਆ ਇਹ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੋਣਾ ਕਿ ਆਰਟਿਸਟ ਕੌਣ ਆ। ਜੇ ਕਿਸੇ ਨੂੰ ਪਤਾ ਹੈ ਆਰਟਿਸਟ ਕੌਣ ਆ ਤੇ ਇਹ ਆਰਟਿਸਟ ਸਟੂਡੀਓ ਵਿੱਚ ਆ ਰਹੇ ਹਨ। ਵਿਦ ਇਨ ਨੈਕਸਟ 2 ਮਿੰਟ ਦੇ ਵਿੱਚ ਆਏ ਨਾ, ਕਿਸੇ ਨੂੰ ਯਾਦ ਆ ਵੀ ਆਰਟਿਸਟ ਕੌਣ ਆ? ਮੈਨੂੰ ਦੱਸਿਓ ਤੇ ਆਰਟਿਸਟ ਕੌਣ ਆ ਵੀ, ਬਹੁਤਿਆਂ ਨੂੰ ਪਤਾ ਹੋਣਾ ਮੇਰਾ ਖਿਆਲ।

ਲਓ ਜੀ ਮੇਰਾ ਗਾਣਾ ਹੀ ਇੰਨਾ ਸੁਣਾਤਾ, ਤੁਹਾਨੂੰ ਮਿਊਜ਼ਿਕ ਵੀ ਨਹੀਂ ਸੁਣਾਇਆ। ਇਹ ਤੁਹਾਨੂੰ ਬਿਲਕੁਲ ਪਤਾ ਲੱਗ ਜਾਣਾ ਚਾਹੀਦਾ ਕਿ ਆਰਟਿਸਟ ਕੌਣ ਗਾ ਰਿਹਾ ਔਰ ਕਿਹੜੀ ਮੂਵੀ 'ਚ ਗੀਤ ਆਇਆ, ਤੁਹਾਨੂੰ ਇਹ ਵੀ ਪਤਾ। ਔਰ ਇਹ ਮੂਵੀ ਨੇ ਕਿੰਨਾ ਕੁ ਬਿਜ਼ਨਸ ਕੀਤਾ, ਤੁਹਾਨੂੰ ਇਹ ਵੀ ਪਤਾ। ਇਹ ਆਰਟਿਸਟ ਦਾ ਨਾਮ ਕੀ ਹੈ ਕਿਸੇ ਨੂੰ ਪਤਾ, ਦੱਸਿਓ ਜ਼ਰੂਰ।

0: इतना ही है मेरी जान, बस हम तुमको प्यार करते हैं, यही तो पंगा है। हेलो
1: हेलो भाई, सत्श्रीकाल।
0: सत्श्रीकाल जी, सत्श्रीकाल।
1: ये खान साहब आई।
0: खान साहब?
1: हाँ जी।
0: अच्छा चलो देख लेने भाई, जे बहुत लंदा कोई बंदा होर भी कहते हैं। जी आप थोड़ा जे दसीए कि बहुत लोगों की इशू जरा आ रहा मोरगे का, वो बारे डिटेल दसो, जी कि आप अपरेजल नहीं उन्होंने आ रही या होर कोई प्रॉब्लम क्रिएट हो जाती है, वो बारे की डिटेल है सर?
2: बिल्कुल जी, जे किसी ने बिल्डर के कोलों घर बुक करवाया से उन्होंने अपरेजल नहीं आ रही, तो अगर थोड़ा लॉयर तगड़ा या थोड़ा मोरगे वाला तगड़ा, लख लख दो लख एवं कटवाई जाता बिल्डर को, कहकर और बिल्डर घट भी करी जाता जी।
0: अच्छा कर रहे हैं?
2: बिल्कुल घट कर रहे हैं, और जो कोई नहीं घट कर रहा वो कहता इदा मैं प्राइस घट कर दिना, मैंने 5 साल बाद पैसे मोड़ दो, मैं 3.5% के तुम्हें सैकंड मोरगेज पिछे दे अटैच करवा दूंगा।
0: इदा दे दंदे?
2: इदा भी हो जाता, और ये गल कीते मसले का हल निकलना, पर अगर किसी मेरे भैन भरा इस सिचुएशन फस गए तो नंबर तुम मेरा नोट करके रखो, 416-804-2015। या फिर किसी ने कोई सैकंड मोरगेज लैनी है, सैकंड मोरगेज देखो पहला फस्ट मोरगेज 7.5-8% दे होंदी सी, अगर किसी को सैकंड मोरगेज चाहिए तो 8% मेरे को रेट है, वो जो तुहाडा प्रिंसीपल भी जाएगा तो इंट्रस्ट भी जाएगा, वो भी नंबर नोट करो 416-804-2015। अगर किसी की मोरगेज प्राइवेट है और किसी ने बी साइड जो भी बंदा 5% तो उपर रेट दे रहा, वो चाहता भी 3.5% रेट लेना है और मेजर बैंक तो डील करवानी है, तो 3.5% अपने को इंट्रस्ट मेजर बैंक का है, सिर्फ तुहाडे कोल स्कोर 650 तो उपर चाहिए काम कर दो, भी कोई फर्क नहीं, लाइन 150 तो इनकम है तभी कोई फर्क नहीं, तो तुम नंबर नोट करके रखो 416-804-2015। जी मोरगेज बहरों होंगी करवा लो, जी नहीं होंगी परमजीत को लियो।
0: ये इदा को कह दें जी होंगी करा लो, ये मैं समझ नहीं आई,
2: बहरों होनी नहीं ना, बहरों होनी नहीं
0: ना, ऑन ही कह दें भी सीधा ही, जिम्मे कहें किसी चीज के चैलेंज हो जाता भी जी होंगी करा लो, जी नहीं होंगी मेरे को आ जाओ,
2: जी होंगी जो देखो हूँ कि सोहनी हवा चलती है ना, तो पतंग छोड़ो उन्हें अपने आप ही चढ़ जाना, चढ़ाने वाले का कोई एडा कोई आर्टवर्क है नहीं, जो हवा बंद हो तो तुणके मार के गुड्डी चाढ़नी पैंती है, वो फिर एक्सपर्ट बंदा मनिया जाता है ना, हवा बंद भी हो तो कोई नहीं पतंग चाढ़ लावे, मैं कहना उन्हें बंदे के सह चलते हो कोई नहीं, डील डूल आप कर
0: लेंगे। स्कोर सपोज करो किसी ने बिल्डर ने उन्होंने कहता कि तुम्हें क्लोजिंग करानी पैनी है
2: जी,
0: सपोज किसी बिल्डर ने ट्राई कर हटे परसनली तौर पर भी बिल्डर के ऑफिस भी जाए, वह कहते जी नहीं जी तुम्हें क्लोजिंग करानी पैनी है
2: जी,
0: फिर तुम उन्होंने की सलाह दोगे?
2: देखो बिल्डर का तो कोई लेना देना इन्होंने जो बिल्डर ने तुम घर वे तो बिल्डर का काम तो खत्म है, और डाकूमेंट सारे लॉयर को चले गए, उन्होंने अपने अपॉइंटेड लॉयर ने जिन्हें गल करनी, और तुम लॉयर के सीधी गल कर नहीं सकते, वो कानूनी करता ना ढंग
0: है
2: ना, तुम भी कानूनी बंदा क्यों चाहिए, तुम फिर वकील चाहिए, आप ना वकील बन जाया करो,
0: थोड़े कोई इदा दे वकील है जेडे कि बिल्डर नाल थोड़ी जी मोटी इस चीज नेगोशिएट कर सकन या किस तरह कर सकन, भाई अजकल तुहानू सारा पता हालात
2: जो हालात चलते हैं, मार्केट मंदी है सर, तुम किसी कह के देखो बंदा तो अड्डिया भार होकर पब्बा भार होकर थोड़ा काम करता, गल तो करो ना किसी गल कीते दे नाल ही है,
0: मैं उही कहना कई बार ना असि लोग संगदे रहने यार असी नहीं गल नहीं करनी, असी घर छड्ड ही देना, इदा हो गया लख डालर घट गया लख डालर वध गया,
2: बिल्कुल जी, जी देखो देखो भजना तो कोई हल नहीं ना है, भजना तो उदो जो घर बुक करवाना हरजीत भाई किदा करिए रख लीए ना बुक कराइए डिपोजिट वापस ले लीए 10 days का कूलिंग पीरियड है, हूँ $2,00,000 तो डिपोजिट देता, हूँ $2,00,000 का मतलब समझते कदों कट्ठा होगा है, मार्केट का फिर 3-4 साल बाद अप होजू, पर वो 2,00,000 कदों कट्ठा होगा, जी सेविंग है वो नहीं कट्ठी होनी एक बार, और जो तुम्हें यही लग रहा ना भी सेल परचेज एग्रीमेंट च बिल्डर ने सिर्फ यही लिखा सी भी इन्ने का मकान है इन्ने स्केयर फुट है बाकी सैट है बाकी, तुम्हें जो लग रहा भी 200 पन्ने के सिर्फ आही कुछ है तो तुम बहुत वे भोले इंसान हो दुनिया के उत्ते, 200 पन्ने के यही लिखा, होर तुम मजे वाली गल दस दिना, बहुत सारे बंदे कहते हैं दस देने ना यार इदा करते हैं मैं ना बिल्डर तो घर बुक करवाया हुआ, मैं ना अपना घर ट्रांसफर कर देना, जो मेरा प्रिंसीपल होम है चैकुटी बहुत है बेटे के नाँ के उत्ते, फिर मेरे नाँ से कुछ रह ही नहीं गया, बिल्डर आ जाए पिछे, बिल्डर को ताकत है चार्ज रिवर्स करा लेगा थोड़ा ट्रांसफर हो गया ना जी, कोर्ट नूं भी पता जो उन्हें कोर्ट के गया ना उन्हें दस देना जी इन्होंने जान बुझ के किया, इन्हों फ्रॉड कहते हैं भी तुम पहले घर अपना जोड़ा है हूँ दोबारा फिर दसदा हूँ तुम घर बुक करवाया नवा
0: अच्छा
2: हूँ तुम क्लोज नहीं करवाना तुम भजना ठीक है जी, पर तुहाडे कोल एक घर आ जिस तुसी रहिंदे हो और तुहानू पता भी जे मैं जिहड़ा घर बुक कराया मैं इहदे कोलों जे भज्जिया तो जिहड़े घर दे विच मैं रह रहा बिल्डर ने उस घर उत्ते लीन पा देनी, फिर असीं सोचदे सी घर ही किसे दे नां ते ट्रांसफर कर दिंदे, ना रहूगा बांस ना वजूगी बांसरी परमजीत।
0: अच्छा जे उह घर किसे बच्चे दे नां ते जां अपने नां ते किसे दे कराता
2: उह चार्ज रिवर्स करा लैणा बिल्डर ने, ਅੱਛਾ ਕਿਉਂਕਿ ਬਿਲਡਰ ਨੂੰ ਤਾਂ ਪਤਾ ਹੀ ਹੈ ਨਾ ਜਦੋਂ ਉਹਨੇ ਟਾਈਟਲ ਤੁਹਾਡਾ ਸਰਚ ਮਾਰਨਾ ਵੀ ਇਸ ਬੰਦੇ ਨਾਂ ਦੇ ਪ੍ਰੋਪਰਟੀ ਸੀਗੀ ਹੁਣ 15 ਦਿਨਾਂ 'ਚ ਪ੍ਰੋਪਰਟੀ ਦੇ ਨਾਂ ਤੋਂ ਚਲੀ ਗਈ ਕਿਹਦੇ ਨਾਂ 'ਤੇ ਚਲੀ ਗਈ ਹੈ ਜੀ ਹਰਜੀਤ ਸਿੰਘ ਦੇ ਜੀ ਆਪਣੇ ਬੇਟੇ ਜਾਂ ਪਰਮਜੀਤ ਸਿੰਘ ਨੇ ਆਪਣੇ ਬੇਟੇ ਦੇ ਨਾਂ 'ਤੇ ਕਰਤੀ ਉਹ ਕੋਰਟ ਤੋਂ ਚਾਰਜਸ ਕਰਾ ਲੈਣਾ
0: ਅੱਛਾ ਇੱਦਾਂ ਫੈਮਿਲੀ ਮੈਂਬਰ ਦੇ ਨਾਂ ਦੇ ਜੇ ਹੋਵੇ ਪ੍ਰੋਪਰਟੀ ਉਹ ਫਿਰ ਹੋ ਜਾਂਦਾ
2: ਹੁੰਦਾ ਤੁਸੀਂ ਜਿੱਧਰ ਨੂੰ ਮਰਜ਼ੀ ਭੱਜ ਲਓ ਬਿਲਡਰ ਭੱਜਣ ਨਹੀਂ ਦਿੰਦਾ ਤੁਹਾਨੂੰ ਬਟ ਇਹਨੂੰ ਬਹਿ ਕੇ ਇੱਕ ਮਤੇ ਦੇ ਵਿੱਚ ਆ ਕੇ ਤੁਸੀਂ ਇਹਦਾ ਹੱਲ ਕੱਢ ਸਕਦੇ ਹੋ ਹੱਲ ਕਿਸੇ ਪ੍ਰੋਫੈਸ਼ਨਲ ਲਈ ਕੱਢਣਾ ਨੰਬਰ ਨੋਟ ਕਰਕੇ ਰੱਖੋ 416-804-2015-416-804-2015 ਔਰ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਪਰਮਜੀਤ ਤੁਸੀਂ ਇਹ ਗੱਲ ਕਿੱਦਾਂ ਕਹਿਤੀ ਵੀ ਜਿਹੜੀ ਡੀਲ ਬਾਹਰੋਂ ਹੁੰਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਮੇਰੇ ਕੋਲ ਲਿਓ ਉਹ ਬਾਹਰੋਂ ਵੀ ਜਿਹੜੀ ਗਈ ਨਾ ਉਹ ਮੇਰੇ ਕੋਲ ਹੀ ਆ ਜਾਣੀ ਮੈਨੂੰ ਪਤਾ ਕਿਉਂਕਿ ਇਸ ਵਕਤ ਮੇਰੇ ਕੋਲ 165 ਏਜੰਟ ਜਿਹੜੇ ਨੇ ਉਹ ਫੁੱਲ ਟਾਈਮ ਕੰਮ ਕਰ ਰਹੇ ਨੇ ਕਿਸੇ ਨਾ ਕਿਸੇ ਨੂੰ ਤੁਸੀਂ ਕਾਲ ਕਰ ਲੈਣੀ ਮੁੜ ਕੇ ਫਿਰ ਉਹ ਮੇਰੇ ਕੋਲ ਆ ਜਾਣੀ ਹੈ
0: ਬੜੀ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਜਿਸ ਵੇਲੇ ਕੋਈ ਐਕਸਪਰਟਸ ਤੁਹਾਨੂੰ ਆ ਕੇ ਪੂਰੀ ਡਿਟੇਲਸ ਦੇ ਵਿੱਚ ਆਨ ਏਅਰ ਆ ਕੇ ਚੀਜ਼ਾਂ ਦੱਸਦਾ ਕਿਉਂਕਿ ਆਪਾਂ ਨੂੰ ਘਰ ਘਰ ਭੱਜਣ ਦੀ ਲੋੜ ਨਹੀਂ ਸਿੱਧੇ ਜਿਹੜੇ ਘਰ ਦੇ ਹੈੱਡ ਹੁੰਦੇ ਆ ਜਿਵੇਂ ਕਿ ਸਕੂਲ ਦੇ ਮਾਸਟਰ ਨੂੰ ਕਹਿਣ ਦੀ ਲੋੜ ਨਹੀਂ ਸਿੱਧੇ ਪ੍ਰਿੰਸੀਪਲ ਨੂੰ ਜਾ ਕੇ ਮਿਲੋ ਔਰ ਇਹ ਸਰ ਬ੍ਰੋਕਰ ਆਫ ਰੈਕਡ ਦਾ ਕੀ ਮਤਲਬ ਹੁੰਦਾ ਜਿਹੜਾ ਤੁਸੀਂ ਕਹਿੰਦੇ ਹੁੰਦੇ
2: ਜੀ ਜੀ ਇੱਕ ਬ੍ਰੋਕਰ ਆਫ ਰੈਕਡ ਜਿਹੜਾ ਹੁੰਦਾ ਜੀ ਇੱਕ ਟੀਮ ਬਿਲਟ ਕਰਦਾ ਜੀ ਠੀਕ ਹੈ ਜੀ ਇਹਦੇ ਕੋਲ ਆਪਣੇ ਸਿੱਧੇ ਲਿੰਕਸ ਹੁੰਦੇ ਨੇ ਬੈਂਕਸ ਦੇ ਨਾਲ ਠੀਕ ਹੈ ਜੀ ਸਿੱਧੇ ਲੈਂਡਰਸ ਨਾਲ ਲਿੰਕ ਨੇ ਔਰ ਇੱਕ ਦੀ ਟੀਮ ਹੁੰਦੀ ਜਿਹੜੀ 100-150 ਬੰਦੇ ਦੀ ਕੰਮ ਕਰਦੀ ਇਹਨਾਂ ਦੇ ਲੈਂਡਰ ਠੀਕ ਹੈ ਜੀ ਜਿਹੜੇ ਦੂਸਰੇ ਨੇ ਜੀ ਏਜੰਟ ਹੁੰਦੇ ਨੇ ਉਹ ਸਿਰਫ ਇੰਡੀਪੈਂਡੈਂਟਲੀ ਕਿਸੇ ਵੀ ਬ੍ਰੋਕਰੇਜ ਦੇ ਹੇਠਾਂ ਕੰਮ ਕਰਦੇ ਨੇ ਜੀ
0: ਅੱਛਾ ਤੇ ਇਹ ਫਿਰ ਪਤਾ ਕਿਵੇਂ ਲੱਗੂਗਾ ਸਾਨੂੰ ਤੁਸੀਂ ਬ੍ਰੋਕਰ ਆ ਜੇ ਦੂਜਾ ਬੰਦਾ ਏਜੰਟ ਆ ਜੇ
2: ਸਰ ਸੈਲਫੋਨ ਤੁਹਾਡੇ ਕੋਲ ਹੈ ਨਾਮ ਪਾਓ ਪਤਾ ਲੱਗ ਜਾਣਾ ਲੈਵਲ 1 ਏਜੰਟ ਹੈ ਲੈਵਲ 2 ਹੈ ਕਿ ਬ੍ਰੋਕਰ ਹੈ ਬਾਕੀ ਤੁਸੀਂ ਜਾ ਕੇ ਅਗਲੇ ਦਾ ਕਾਰਡ ਦੇਖੋ ਕਾਰਡ ਦੇ ਉੱਤੇ ਲਿਖਣਾ ਪੈਂਦਾ ਅੱਜ ਕੱਲ੍ਹ
0: ਕਿ
2: ਏਜੰਟ 1 ਲੈਵਲ ਹੈ ਕਿ ਏਜੰਟ 2 ਲੈਵਲ ਹੈ
0: ਨਹੀਂ ਉੱਥੇ ਲਿਖਦੇ ਕੀ ਹੈ ਏਜੰਟ 1
2: ਹਾਂਜੀ ਲੈਵਲ 1 ਲੈਵਲ 1 ਏਜੰਟ ਹਾਂਜੀ ਲੈਵਲ 2 ਏਜੰਟ
0: ਜਿਹੜਾ ਲੈਵਲ 1 ਦਾ ਹੋਏ ਉਹ ਫਿਰ ਨਵੇਂ
2: ਹਾਂਜੀ ਲੈਵਲ 2 ਵਾਲਾ ਨੂੰ 2 ਸਾਲ ਹੋ ਗਏ ਨੇ ਜਿਹੜਾ ਬ੍ਰੋਕਰ ਆ ਉਹਨੂੰ ਤਾਂ ਪਤਾ ਹੀ ਨਹੀਂ ਕਿੰਨੇ ਸਾਲ ਮੈਂ ਹੁਣ 29 ਸਾਲ ਇਸ ਫੀਲਡ ਦੇ ਵਿੱਚ ਕੱਢ ਦਿੱਤੇ
0: ਉਹ ਤੇ ਤੁਹਾਡੇ ਕਾਰਡ ਦੇ ਤੇ ਫਿਰ ਕੀ ਲਿਖਿਆ ਬ੍ਰੋਕਰ
2: ਬ੍ਰੋਕਰ ਲਿਖਿਆ ਜੀ ਮੇਰੇ ਕਾਰਡ ਦੇ
0: ਅੱਛਾ ਇਦਾਂ ਇਹ ਫਿਰ ਬੜਾ ਕਿੰਨਾ ਸਾਲ ਹੋ ਗਿਆ ਪਰਮਜੀਤ ਜੀ
2: ਮੈਨੂੰ ਆਲਮੋਸਟ 29.5 ਸਾਲ ਹੋ ਚੱਲੇ ਨੇ ਜੀ
0: ਇਸੇ ਫੀਲਡ ਦੇ
2: ਇਸੇ ਫੀਲਡ ਦੇ ਵਿੱਚ ਜੀ
0: ਵਾਹ ਬਈ ਵਾਹ
2: ਕਮਾਲ ਹੋਰ ਕੋਈ ਕੰਮ ਆਉਂਦਾ ਵੀ ਨਹੀਂ ਇਸ ਤੋਂ ਇਲਾਵਾ ਜੀ ਮੋਰਗੇਜ ਕਿੰਗ ਦਾ ਮੈਂ ਬਾਰ ਬਾਰ ਤੁਹਾਡੇ ਮਹਿਮਾਨ ਵੀ ਆਉਣ ਵਾਲੇ ਨੇ ਉਸ ਤੋਂ ਪਹਿਲਾਂ ਮੈਂ ਮਤਲਬ ਇਜਾਜ਼ਤ ਲਵਾਂਗਾ ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੌਮਕਨ ਦੇ ਜਿਹੜੇ ਸਿਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੌਮਕਨ ਦਾ ਇੰਟਰਸੈਕਸ਼ਨ ਹੈ ਜੀ ਮੇਰਾ ਨੰਬਰ ਗਵਾ ਬੈਠੋ ਤਾਂ ਹਰਜੀਤ ਭਾਈ ਤੋਂ ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ 416-804-2015-416-804-2015 ਜੀ
0: ਇਹ ਨੰਬਰ ਬਹੁਤ ਈਜ਼ੀ ਹੈ ਔਰ ਨੰਬਰ ਵੀ ਬੜੇ ਸਾਲਾਂ ਤੋਂ ਸੇਮ ਨੰਬਰ ਹੀ ਹੈ ਔਰ ਬੜੀਆਂ ਡਿਟੇਲਸ ਦੇ ਵਿੱਚ ਤੁਹਾਨੂੰ ਪਰਮਜੀਤ ਭਾਜੀ ਨੇ ਸਾਰੀਆਂ ਗੱਲਾਂ ਦੱਸੀਆਂ ਔਰ ਇਹਨਾਂ ਦਾ ਪ੍ਰੋਫੈਸ਼ਨਲ ਆਫਿਸ ਹੈ ਮੈਂ ਤਾਂ ਅੱਗੇ ਇੱਕ ਦਿਨ ਆਫਿਸ ਗਿਆ ਮੈਂ ਤਾਂ ਦੇਖਿਆ ਵੀ ਲੋਕਾਂ ਦੇ ਕੰਮ ਹੈ ਨਹੀਂ ਤੁਸੀਂ ਤਾਂ ਕੁੜੀਆਂ ਨਵੀਆਂ ਹਾਇਰ ਕੀਤੀਆਂ ਉੱਥੇ
2: ਹਾਂ ਬਿਲਕੁਲ ਨਹੀਂ ਕੰਮ ਹੈਗਾ ਨੋ ਡਾਊਟ ਪਰ ਇੰਨਾ ਹੈਗਾ ਵੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਕੋਸ਼ਿਸ਼ ਇਹ ਕਰੀ ਦੀ ਆ ਵੀ ਯਾਰ ਕਿਸੇ ਦਾ ਕੰਮ ਵਧੀਆ ਟਰਮ ਐਂਡ ਕੰਡੀਸ਼ਨ 'ਤੇ ਹੋ ਜਾਏ ਤਾਂ ਕਿ ਬੰਦਾ ਦੁਬਾਰਾ ਵੀ ਆ ਜਾਏ ਕਿਉਂਕਿ ਇਹ ਤਾਂ ਹੈ ਨਹੀਂ ਵੀ ਇੱਕ ਵਾਰੀ ਬੰਦੇ ਦਾ ਕੰਮ ਕਰਦਾ ਦੁਬਾਰਾ ਬੰਦੇ ਨੂੰ ਟੱਕਰਨਾ ਹੀ ਨਹੀਂ ਹੈ ਛੋਟਾ ਜਿਹਾ ਬ੍ਰਾਂਡ ਵਾਲਾ ਛੋਟਾ ਜਿਹਾ ਟਰਾਂਟੋ ਦੁਬਾਰਾ ਫਿਰ ਮਿਲਣਾ ਰਿਪੀਟਡ ਕਲਾਇੰਟ ਬਹੁਤ ਨੇ ਜੀ
0: ਬੜੀ ਮਿਹਰਬਾਨੀ ਨੰਬਰ ਇੱਕ ਵਾਰੀ ਥੋੜ੍ਹਾ ਜਿਹਾ ਨੰਬਰ ਦੁਬਾਰਾ ਦੇ ਦਿਓ ਜਾਣ ਲੱਗਿਆ ਸਰ
2: ਨੰਬਰ ਮੈਂ ਦੱਸਣਾ 416-804-2015 416-804-2015
0: ਲਓ ਜੀ ਖਾਨ ਸਾਹਿਬ ਨੂੰ ਮਿਲਾਉਂਦੇ ਹਾਂ ਤੁਹਾਨੂੰ ਬੜੀ ਜਲਦੀ
3: ਭਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
4: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
5: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
6: ਜੀ ਅਸੀਂ ਆਪ ਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ ਇਹਦੇ ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ ਚ ਕੋਇਨ ਲਾਂਡਰੀ ਜੇ ਇਹ ਚ ਤਿੰਨ ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ 3-bedroom ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਆ ਚ ਹੈਗਾਵੇ ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
7: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ ਕੇਕਸ ਪੇਸਟਰੀਜ਼ ਮਠਿਆਈਆਂ ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ बेस्ट फोन प्लान बिना किसी शर्त तो चाहे तुसी बिजनेस या फैमिली प्लान च सेविंग चाहते हो नो कॉन्ट्रैक्ट ऑप्शन या लेटेस्ट फोन चाहिए सब तो बेस्ट कवरेज नाल सेल्यूलर पॉइंट ते तुहानू सब कुछ मिलेगा विजिट करो सेल्यूलर पॉइंट सेव टुडे इट्स दैट इजी अपनी नियरेस्ट लोकेशन cellularpoint.ca ते देखो सेल्यूलर पॉइंट मोर फोन्स मोर प्लान्स मोर चॉइस
0: रेव सिंह कैनेडियन जंपल साडा अपना रेल्टर कमर्शियल या रेजिडेंशियल प्रॉपर्टी वास्ते पूरी हिस्ट्री काट के प्रॉपर्टी दी पूरी खोज करने तो बाद फिर तुहाडी प्रॉपर्टी लिस्ट कर दिया ने रेव सिंह होम लाइफ सिल्वर सिटी दे एक्सपर्ट राइटर रेव सिंह दी तिखी नजर तुहाडी प्रॉपर्टी वेचण दे खरीदण विच तुहाडी हेल्प कर सकती है नवे प्रोजेक्ट दे माहिर अते इन्वेस्टमेंट प्रॉपर्टी दे एक्सपर्ट रेव सिंह नूं फोन करो 6477409600
5: 416-524-3535 You're listening to Punjabi Versa, Monday to Friday, 11 a.m. to 12 p.m. For more information, call 647-448-1000.
0: विधि छाबड़ा जी का नंबर तुसी पूछ रहे हैं और नंबर भी बहुत ज्यादा जरूरी है विधि जी का तुसी विधि जी नूं कॉल भी कर सकते हैं और तुहाडे वास्ते जिथे विधि छाबड़ा जी तुहानूं डिटेल्स नाल पूरियां कवरेज तुहाडी दसदे है 416-524-3535 ते कॉल कीती जा सकदी विधि जी और अज मैनूं दुबारा ये दसो कि जिहड़े बहुत साडे फैमिलीज पेरेंट्स आ रहे है इंडिया तो पाकिस्तान तो उन्हां नूं थोड़ा दसो सुपर वीजा वास्ते की रिक्वायरमेंट्स हुंदी है वीजा दी
8: सुपर वीजा इंश्योरेंस जिहड़ी है इक मैंडेटोरी कवरेज है हजी जी लख डॉलर दी तुहानूं कवरेज चाहीदी हुंदी है अगर तुसीं अपने पेरेंट्स नूं इत्थे बुला रहे हो समटाइम्स देखिया सी पेरेंट्स दी अगर तुसीं सुपर वीजा दी एप्लीकेशन ला रहे हो उस टाइम तुसीं सिर्फ सुपर वीजा लैणा हुंदा इंश्योरेंस दा पेपर तुहानूं चाहीदा हुंदा विच इज नॉट द केस बहुत वारी पुछिया जांदा है कि अगर पेरेंट्स नूं मिल गया सुपर वीजा ते उहदे बाद असीं इंश्योरेंस कैंसल करानी है ते फिर की करना असीं उस टाइम तुहाडी $150 $150 सानूं कैंसलेशन चार्ज लग जांदा है बट साडे ਉਹਦਾ ਵੀ ਸੋਲੂਸ਼ਨ ਹੁੰਦਾ ਕਿ ਅਗਰ ਤੁਹਾਡੇ ਪੇਰੈਂਟਸ ਨੇ ਨਹੀਂ ਆਉਣਾ ਇਸ ਸਾਲ ਤੇ ਅਸੀਂ ਡੇਟ ਚੇਂਜ ਕਰ ਦਿੰਦੇ ਹਾਂ ਉਹਨਾਂ ਦੇ ਇੰਸ਼ੋਰੈਂਸ ਦੇ ਅੰਦਰ ਵਿਚ ਇਜ਼ ਨੈਕਸਟ ਈਅਰ ਤੇ ਉਹਦੇ ਵਿੱਚ ਤੁਹਾਡੀ ਕੋਈ ਫੀਸ ਨਹੀਂ ਲੱਗਦੀ ਹੈ ਤੁਸੀਂ ਆਪਣੇ ਪੈਸੇ ਜ਼ਰੂਰ ਬਚਾ ਲੈਂਦੇ ਹੋ ਦੂਜਾ ਕੇਸ ਹੁੰਦਾ ਹੈ ਜਿਹਦੇ ਵਿੱਚ ਆਲਰੇਡੀ ਤੁਹਾਡੇ ਪੇਰੈਂਟਸ ਦੇ ਕੋਲੋਂ ਸੁਪਰ ਵੀਜ਼ਾ ਹੈਗਾ ਬਟ ਉਹਨਾਂ ਨੇ ਆਉਣਾ ਹੈ ਇੱਥੇ ਤੇ ਉਹਨਾਂ ਨੂੰ ਫਿਰ ਵੀ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਬਟ ਉਹਨਾਂ ਨੇ ਆਉਣਾ ਸਿਰਫ 60 ਦਿਨ ਲਈ ਹੈ ਜਾਂ ਸਮਰ ਲਈ ਆਉਣਾ ਵਾਪਸ ਜਾਣਾ ਉਹਦੇ ਵਿੱਚ ਦੋ ਪਲਾਨਸ ਹੁੰਦੇ ਨੇ ਐਨੂਅਲ ਪਲਾਨ ਹੈ ਜਾਂ ਤਾਂ ਤੁਸੀਂ ਸਾਲ ਦਾ ਤੁਹਾਨੂੰ ਲੈਣਾ ਪੈਂਦਾ ਜਾਂ ਤੁਸੀਂ ਮੰਥਲੀ ਪਲਾਨ ਤੇ ਵੀ ਲੈ ਸਕਦੇ ਹੋ ਬਟ ਉਹਦੇ ਵਿੱਚ ਪਾਲਿਸੀ ਫੀ ਹੁੰਦੀ ਹੈ $120 ਦੀ ਅਗਰ ਤੁਸੀਂ ਪਾਲਿਸੀ ਫੀ ਆਪਣੀ ਨਹੀਂ ਦੇਣੀ $120 ਤੁਸੀਂ ਬਚਾਉਣੇ ਨੇ ਸੇਵ ਕਰਨੇ ਤੇ ਤੁਸੀਂ ਐਨੂਅਲ ਪਲਾਨ ਵੀ ਲੈ ਸਕਦੇ ਹੋ ਜਿਹਦੇ ਵਿੱਚ ਰੀਫੰਡ ਤੁਹਾਨੂੰ ਮਿਲ ਜਾਂਦਾ ਹੈ ਫੋਰ ਦਾ ਡੇਜ਼ ਜਦੋਂ ਤੁਹਾਡੇ ਪੇਰੈਂਟਸ ਇੱਥੇ ਨਹੀਂ ਰਹਿ ਰਹੇ ਫਿਰ ਜੀ ਇਹਦੇ ਨਾਲ ਨਾਲ ਮੈਂ ਹੋਰ ਵੀ ਦੱਸਣਾ ਚਾਹਾਂਗੀ ਕਿ ਜਦੋਂ ਤੁਸੀਂ ਐਨੂਅਲ ਪਲਾਨ ਲੈਂਦੇ ਹੋ ਮੈਨੂੰ ਬਹੁਤ ਵਾਰੀ ਮੇਰੇ ਕਲਾਇੰਟਸ ਫੋਨ ਕਰਦੇ ਨੇ ਕਿ ਪੁੱਛਦੇ ਨੇ ਕਿ ਅਸੀਂ ਪਹਿਲਾਂ ਕਿੱਥੋਂ ਹੋਰ ਤੋਂ ਪਾਲਿਸੀ ਲਿੱਤੀ ਸੀਗੀ ਬਟ ਸਾਡੀ ਪਾਲਿਸੀ ਦੇ ਅੰਦਰ ਕਲੇਮ ਆ ਗਿਆ ਤੇ ਮੈਨੂੰ ਕੋਈ ਰੀਫੰਡ ਨਹੀਂ ਮਿਲਿਆ ਆਪਣੇ ਪੇਰੈਂਟਸ ਤੇ ਜਿਹੜਾ ਅਸੀਂ ਪ੍ਰੀਮੀਅਮ ਲਿੱਤਾ ਐਨੂਅਲ ਸਾਡੇ ਕੋਲੋਂ ਉਹ ਵੀ ਕੰਪਨੀ ਹੈ ਕਿ ਅਗਰ ਪਾਲਿਸੀ ਦੇ ਅੰਦਰ ਕਲੇਮ ਆਉਂਦਾ ਹੈ ਤੇ ਤੁਹਾਨੂੰ ਫੋਰ ਦਾ ਰੈਸਟ ਆਫ ਦਾ ਪੀਰੀਅਡ ਜਦੋਂ ਤੁਹਾਡੇ ਪੇਰੈਂਟਸ ਇੱਥੇ ਨਹੀਂ ਰਹਿ ਰਹੇ ਉਹ ਵੀ ਤੁਹਾਨੂੰ ਰੀਫੰਡ ਮਿਲ ਸਕਦਾ ਸੋ ਤੁਸੀਂ ਕਾਲ ਕਰ ਸਕਦੇ ਹੋ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਤੁਹਾਡਾ ਕੋਈ ਵੀ ਮੇਰੇ ਕੋਲੋਂ ਕੋਈ ਵੀ ਤੁਹਾਡਾ ਕੁਐਸਚਨ ਹੈ ਮੈਂ ਜ਼ਰੂਰ ਆਨਸਰ ਕਰਾਂਗੀ ਇਨ ਡੀਟੇਲ 416-524-3535 ਮੇਰਾ ਨੰਬਰ ਹੈ 416-524-3535
0: ਨੰਬਰ ਵਿਧੀ ਜੀ ਇੱਕ ਵਾਰੀ ਦੁਬਾਰਾ ਫਿਰ ਦੇ ਦਿਓ ਦੁਬਾਰਾ
8: ਬਿਲਕੁਲ 416-524-3535 416-524-3535
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਔਰ ਢਿੱਲੋ ਵੀਡੀਓ ਸੈਮੀ ਸਾਹਿਬ ਕੀ ਹਾਲ ਚਾਲ ਹੈ ਸਰ
9: ਬਹੁਤ ਵਧੀਆ ਹਰਜੀਤ ਜੀ ਬਹੁਤ ਵਧੀਆ
0: ਕਿਵੇਂ ਸਿਹਤਾਂ ਗਰਮੀ ਪਵਾਈ ਜਾਂਦੇ ਬੜੀ
9: ਅੱਜ ਪਹਿਲੇ ਦਿਨ ਹੀ ਹੋਈ ਹੈ ਜੀ ਫਿਕਰ ਨਾ ਕਰੋ ਹਜੇ ਤਾਂ ਗਾਂਹ ਦੇਖੋ ਕੀ ਹੁੰਦਾ ਹੈ
0: ਅੱਛਾ ਚਲੋ ਚੰਗੀ ਗੱਲ ਹੈ ਗਰਮੀਆਂ ਵੀ ਆਉਣੀਆਂ ਚਾਹੀਦੀਆਂ ਔਰ ਜਿੱਥੇ ਅਸੀਂ ਇਹਨਾਂ ਠੰਡੇ ਮੁਲਕਾਂ 'ਚ ਰਹਿੰਦੇ ਹਾਂ ਔਰ ਗਰਮੀਆਂ ਵੀ ਬਹੁਤ ਜ਼ਿਆਦੀਆਂ ਜ਼ਰੂਰੀ ਹੈ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ
9: ਸੋ ਪਹਿਲਾਂ ਤਾਂ ਜੀ ਕੱਲ੍ਹ ਨੂੰ ਕੈਨੇਡਾ ਡੇ ਆ ਸੋ ਇਸ ਖੂਬਸੂਰਤ ਕੰਟਰੀ ਨੂੰ ਹਮੇਸ਼ਾ ਸਲਾਮ ਆ ਸਾਡਾ ਜਿਹਨੇ ਇਮੀਗ੍ਰੈਂਟਸ ਨੂੰ ਇੱਥੇ ਕਹਿੰਦੇ ਹੁੰਦੇ ਆ ਕਿ ਕਬੂਲਿਆ ਇਸ ਕੰਟਰੀ ਨੇ, ਔਰ ਇਹ ਇੱਥੋਂ ਅਸੀਂ ਰਿਜ਼ਕ ਕਮਾਇਆ, ਔਰ ਜਿੰਨੇ ਵੀ ਪੁਰਾਣੇ ਇੱਥੇ ਇਮੀਗ੍ਰੈਂਟਸ ਆਇਆ ਜੀ, ਉਹਨਾਂ ਨੂੰ ਨਵਿਆਂ ਨੂੰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ।
2: ਔਰ
9: ਬਾਕੀ ਢਿੱਲੋਂ ਵੀਡੀਓ ਦੀ ਇਨਫੋਰਮੇਸ਼ਨ ਦਿੰਦੇ ਹਾਂ ਜੀ। ਸੋ ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਤੁਸੀਂ ਫੀਫਾ ਕੱਪ ਆਪਣੇ ਆਈ ਪੀ ਟੀ ਵੀ ਬੋਕਸ ਜਾਂ ਫਿਰ ਤੁਸੀਂ ਨਵਾਂ ਬੋਕਸ ਲੈਣਾ ਹੈਗਾ ਆ, ਜਾਂ ਤੁਸੀਂ ਐਪ ਦੇ ਉੱਤੇ ਆਈ ਪੀ ਟੀ ਵੀ ਦੇਖਣਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਸੀਂ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਢਿੱਲੋਂ ਵੀਡੀਓ ਦੇ ਉੱਤੇ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ, ਔਰ ਕੱਲ ਨੂੰ ਵੀ ਸਾਡਾ ਜਿਹੜਾ ਸਟੋਰ ਆ ਜੀ ਖੁੱਲਾ ਹੋਏਗਾ 11 ਤੋਂ ਲੈ ਕੇ 7 ਵਜੇ ਤੱਕ, ਔਰ ਕੋਈ ਵੀ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਸਾਡਾ ਨੰਬਰ ਇੱਕੋ ਇੱਕ ਹੈਗਾ ਜੀ ਢਿੱਲੋਂ ਵੀਡੀਓ ਦਾ, 905-204-1313।
2: ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼ ਢਿੱਲੋਂ ਸਾਹਿਬ।
9: ਬਿਲਕੁਲ ਜੀ, 905-204-1313। ਔਰ ਇੱਕ ਵਾਰ ਫੇਰ ਕੈਨੇਡਾ ਡੇ ਦੀਆਂ ਆਪਾਂ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕ।
2: ਬੜੀ ਮਿਹਰਬਾਨੀ ਸਰ, ਥੈਂਕ ਯੂ।

0: ਵਿਰਸਾ ਸੁਣ ਰਹੇ ਹਾਂ ਸਿੰਘ ਜੀ ਸ਼ੋਅ ਦੇ ਨਾਲ। ਔਰ ਜਿਵੇਂ ਤੁਹਾਨੂੰ ਪਹਿਲੇ ਦੱਸ ਖੇਡੇ ਸੀ ਕਿ ਖਾਨ ਸਾਹਿਬ ਅੱਜ ਕੱਲ੍ਹ ਆਰਟਿਸਟ ਦੀਆਂ ਕਤਾਰਾਂ ਦੇ ਵਿੱਚ ਸਭ ਤੋਂ ਮੋਹਰੇ ਆ ਕੇ ਖੜੇ ਹੋ ਗਏ ਆ, ਔਰ ਮੂਵੀ ਦੇ ਵਿੱਚ ਐਸਾ ਪਿਆਰਾ ਔਰ ਐਸਾ ਮਿੱਠਾ ਐਸੀ ਗੀਤ ਦੇ ਜ਼ਰੀਏ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਅਲੱਗ ਤੋਂ ਪਹਿਚਾਣ ਬਣਾ ਲਈ ਹੈ। ਜਿੱਥੇ ਮੈਂ ਆਪਣੇ ਵੀਰ ਪੁਸ਼ਪਿੰਦਰ ਸਾਹਿਬ ਦਾ, ਪੁਸ਼ਪਿੰਦਰ ਹੈਪੀ ਵੀਰ ਦਾ ਥੈਂਕ ਯੂ ਕਰਦਾ, ਸਾਡੇ ਵੀਰ ਆ। ਔਰ ਪਿਛਲੇ ਦਿਨ ਵੀ ਇੱਥੇ ਗਿੱਪੀ ਸਾਹਿਬ ਆਏ, ਉਹਨਾਂ ਦੀ ਮੂਵੀ ਕੈਰੀ ਔਨ ਜੱਟਾ ਜਿਹੜੀ ਕਿ 4 ਤੁਹਾਡੇ ਵਾਸਤੇ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਆ ਰਹੀ ਹੈ, ਤੁਸੀਂ ਵੀ ਆਪਣੇ ਪਰਿਵਾਰਾਂ ਸਮੇਤ ਇਹ ਮੂਵੀ ਦੇਖਣੀ ਹੈ। ਔਰ ਅੱਜ ਗੱਲਬਾਤ ਕਰਾਂਗੇ ਖਾਨ ਸਾਹਿਬ ਦੇ ਨਾਲ, ਥੋੜ੍ਹੀ ਜਿਹੀ ਸਟੂਡੀਓ 'ਚ ਪਹੁੰਚੇ ਆ। ਖਾਨ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕੁਮ, ਕਿੱਦਾਂ ਭਾਈ? ਠੀਕ ਠਾਕ
0: ਠੀਕ ਠਾਕ ਹੋ ਪਿਆਰੇ ਹੋ?
1: ਬਹੁਤ ਸ਼ੁਕਰ ਜੀ ਅੱਲਾ ਦਾ।
0: ਔਰ ਕੈਸੀ ਕਮਾਲ ਦੀ ਗੱਲ ਹੈ, ਔਰ ਮੇਰਾ ਖਿਆਲ ਹੈ ਤੁਸੀਂ ਪੰਜਾਬੀ ਵਿਰਸਾ ਸਟੂਡੀਓ ਦਾ ਪਹਿਲੀ ਵਾਰੀ ਆਏ ਹੋ, ਪਿਛਲੀ ਵਾਰੀ ਆਏ ਸੀ, ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਈ ਸੀ
1: ਜੀ ਜੀ,
0: ਤੁਸੀਂ ਉਦੋਂ ਵੈਨਕੂਵਰ ਤੋਂ ਆਏ ਸੀ ਉੱਥੇ, ਔਰ ਉਹਦੇ ਵੀ ਤੁਹਾਡਾ ਪ੍ਰੋਗਰਾਮ ਸੀ
1: ਜੀ।
0: ਔਰ ਥੋੜੀ ਜੀ ਇੱਕ ਸਟੋਰੀ ਹੈ ਜਿਵੇਂ ਕਿ ਇਸ ਗੀਤ ਬਾਰੇ
1: ਜੀ,
0: ਇਸ ਕਵਾਲੀ ਬਾਰੇ ਕਹਿ ਲਓ, ਇਸ ਜੋ ਵੀ ਕਹਿ ਸਕਦੇ ਹਾਂ, ਇਹ ਕਿਵੇਂ ਸਵਾਬ ਬਣਿਆ ਬਾਲੀਵੁੱਡ ਦੇ ਵਿੱਚ ਤੁਹਾਨੂੰ ਇਸ ਗੀਤ ਨੂੰ ਗਾਉਣ ਦਾ, ਔਰ ਕਿਵੇਂ ਸਵਾਬ ਬਣ ਗਿਆ?
1: ਬਸ ਭਾਜੀ ਉਹ ਆਪਣੇ ਜਿਹੜੇ ਆਦਿਤਯ ਸਰ ਜੀ ਆ ਜਿਹੜੇ ਡਾਇਰੈਕਟਰ ਨੇ
0: ਜੀ ਜੀ,
1: ਤੇ ਸ਼ਾਸ਼ਵਤ ਭਾਈ ਆ।
0: ਅੱਛਾ ਜੀ,
1: ਮਿਊਜ਼ਿਕ ਕਰਦੇ ਨੇ, ਜਿਹੜਾ ਤੁਸੀਂ ਡਰਮ ਕਹਿ ਰਹੇ ਨਾ ਉਹ ਉਹਨਾਂ ਦੇ ਕਮਾਲ ਆ ਸਰ, ਉਹਨਾਂ ਨੇ ਵਜਵਾਇਆ। ਤੇ ਇਹ ਮੇਰੀਆਂ ਰੀਲਸ ਦੇਖ ਰਹੇ ਸੀਗੇ।
0: ਅੱਛਾ ਜੀ,
1: ਸਕਰੋਲ ਕਰ ਰਹੇ ਸੀਗੇ ਜਿੱਦਾਂ ਲਾਈਕ ਆਪਾਂ ਨੋਰਮਲੀ ਕਰਦੇ ਹਾਂ, ਤੇ ਸਰਚ ਦੇ ਵਿੱਚ ਜਿੱਦਾਂ ਮੰਨ ਲਓ ਉਦਾਂ ਰੀਲਸ ਦੇ ਵਿੱਚ ਜਾ ਕੇ ਬੰਦਾ ਸਕਰੋਲ ਨਹੀਂ ਕਰਦਾ।
0: ਹਾਂਜੀ ਹਾਂਜੀ ਹਾਂਜੀ,
1: ਤੇ ਉਦਾਂ ਕਰ ਰਹੇ ਸੀਗੇ ਤੇ ਵਿੱਚ ਮੇਰੀ ਰੀਲ ਆ ਗਈ ਕਿਤੇ।
0: ਅੱਛਾ,
1: ਦਿਲ ਪੇ ਜ਼ਖਮ ਖਾਤੇ ਮੈਂ ਪਹਿਲਾਂ ਵੀ ਕੀਤੀ ਸੀ, ਉਹ ਘੱਟੋ ਘੱਟ ਨੀ 10 ਕਮਿਲੀਅਨ ਹੋਈ ਆ।
0: ਅੱਛਾ ਠੀਕ ਆ।
1: ਹਾਂਜੀ, ਉਹ 10 ਕਮਿਲੀਅਨ ਹੋਈ ਆ, ਤੇ ਉਹ ਫਿਰ ਇਹ ਦੇਖਦੇ ਸੀਗੇ, ਉਹ ਦੇਖਦੇ ਸੀਗੇ ਤੇ ਉਹਨਾਂ ਨੂੰ ਲੱਗ ਗਿਆ, ਉਹ ਕਹਿੰਦੇ ਵੀ ਯਾਰ ਬਈ ਆਹ ਤਾਂ ਯਾਰ ਬਈ ਆਹ ਆਵਾਜ਼ ਚਾਹੀਦੀ ਆ ਸਾਨੂੰ, ਕਹਿੰਦੇ ਕਹਿੰਦੇ ਭਾਈ ਇਹੀ ਚਾਹੀਏ।
0: ਅੱਛਾ
1: ਹਾਂ, ਕਿਉਂ ਰਾਈਟਸ ਉਹਨਾਂ ਦੇ ਕੋਲ ਹੈਗੇ ਸੀਗੇ, ਜਾਨ ਸੇ ਗੁਜ਼ਰਤੇ ਹੈ, ਦਿਲ ਪੇ ਜ਼ਖਮ ਖਾਤੇ ਹੈ
0: ਜੀ ਜੀ,
1: ਇਹ ਰਾਈਟਸ ਉਹਨਾਂ ਦੇ ਕੋਲ ਹੈਗੇ ਸੀ। ਫਿਰ ਉਹਨਾਂ ਨੇ ਜੁਬਿਨ ਬਾਈ ਨੂੰ ਕੀਤੀ ਕਾਲ, ਕਿਉਂਕਿ ਜੁਬਿਨ ਬਾਈ ਦੇ ਅਸੀਂ ਘਰੇ ਸ਼ੋਅ ਵੀ ਕਰਕੇ ਆਏ ਸੀਗੇ।
0: ਅੱਛਾ ਜੀ,
1: ਜੁਬਿਨ ਨੋਟਿਆਲ ਉਹਨਾਂ ਦੇ ਘਰੇ ਸ਼ੋਅ ਵੀ ਕਰਕੇ ਆਏ ਸੀ, ਤੇ ਫਿਰ ਉਹਨਾਂ ਦੇ ਜਿਹੜੇ ਸਾਡੇ ਮਿਊਚੁਅਲ ਫਰੈਂਡ ਨੇ ਸਾਡੇ ਹਰਜੀ ਵੀਰ, ਤੇ ਉਹ ਵੀ ਉਹ ਫਿਰ ਉਹਨਾਂ ਦੇ ਕਰਕੇ ਵੀ ਸਾਡਾ ਵਧੀਆ ਪਿਆਰ ਸੀਗਾ। ਤੇ ਉਹ ਫਿਰ ਨਾ ਕੀ ਹੋਇਆ ਬਈ, ਉਹ ਜਦੋਂ ਉਹਨਾਂ ਨੇ ਜੁਬਿਨ ਬਾਈ ਨੂੰ ਫੋਨ ਕੀਤਾ ਤੇ ਜੁਬਿਨ ਬਾਈ ਨੇ ਕਾਂ ਕੀਤਾ ਹਰਜੀ ਵੀਰੇ ਨੂੰ।
0: ਅੱਛਾ,
1: ਤੇ ਹਰਜੀ ਵੀਰੇ ਨੇ ਫਿਰ ਮੈਨੂੰ ਫੋਨ ਕੀਤਾ।
0: ਅੱਛਾ,
1: ਉਹ ਕਹਿੰਦੇ ਵੀ ਇੱਦਾਂ ਇੱਦਾਂ ਕਰਕੇ ਉਹ ਤੁਹਾਡੀ ਜਿੱਦਾਂ ਕਹਿੰਦੇ
0: ਸਵਾਬ ਕੋਈ ਨਾ ਕੋਈ ਬੰਨਾ ਹੁੰਦਾ,
1: ਚਾਹੁੰਦੇ ਆ ਕਹਿੰਦੇ ਵੋਕਲ ਚਾਹੁੰਦੇ ਆ। ਤੇ ਫਿਰ ਬਸ ਇੱਦਾਂ ਹੀ ਤੁਹਾਡਾ ਵੱਖਰਾ ਨਾਮ ਬਣਾ ਦਿੱਤਾ, ਕਿਉਂ ਇਸ ਕਵਾਲੀ ਦਾ ਇੱਕ ਆਪਣਾ ਹੀ ਵੱਖਰਾ ਮਿਆਰ ਆ। ਤੇ ਉਸਤਾਦ ਜੀ ਨੇ ਜਿੱਦਾਂ ਗਾਈ ਆ ਉਹ ਤੁਹਾਨੂੰ ਪਤਾ ਹੀ ਆ, ਉਦਾਂ ਤਾਂ ਨਾਮ ਨਾ ਮੈਂ ਤੇ ਨਾ ਕੋਈ ਵੀ ਨਹੀਂ, ਕੋਈ 7 ਜਨਮ ਲੈ ਕੇ ਵੀ ਗਾਲਵੇ ਉਦਾਂ ਦੀ ਨਹੀਂ ਗਾ ਸਕਦਾ।
0: ਠੀਕ ਹੈ,
1: ਹੈਨਾ? ਤੇ ਪਰ ਚਲੋ ਇਹ ਇੱਕ ਗੱਲ ਹੁੰਦੀ ਹੈ ਵੀ ਜਿਹੜਾ ਗਾਣਾ ਜਾਂ ਕਵਾਲੀ ਜਾਂ ਕੋਈ ਚੀਜ਼ ਹੈ ਨਾ
0: ਜੀ,
1: ਉਹ ਜਿਹੜਾ ਗਾਣਾ ਆ
0: ਹਾਂ ਹਾਂ,
1: ਉਹ ਆਰਟਿਸਟ ਨੂੰ ਬਣਾਉਂਦਾ ਹੁੰਦਾ, ਨਾ ਕਿ ਆਰਟਿਸਟ ਗਾਣੇ ਨੂੰ ਬਣਾਉਂਦਾ।
0: ਬਿਲਕੁਲ ਸਹੀ ਗੱਲ,
1: ਜਿਹੜਾ ਗਾਣਾ ਆ ਉਹ ਆਰਟਿਸਟ ਨੂੰ ਬਣਾਉਂਦਾ ਆ। ਹੁਣ ਦੇਖੋ ਤੁਸੀਂ ਆ ਦਿਲ ਪੇ ਜ਼ਖਮ ਖਾਤੇ ਹੈ, ਉਹ ਸਾਰੇ ਬੰਬੇ ਤੱਕ ਮੇਰਾ ਪਤਾ ਲੱਗ ਗਿਆ ਨਾ
0: ਅੱਲਾ
1: ਦੇ ਕਰਮ
0: ਨਾਲ।
1: ਪਹਿਲਾਂ ਵੀ ਜ਼ਿੰਦਗੀ ਤੇਰੇ ਨਾਲ ਵੀ ਬੜਾ ਸੁਣਦੇ ਸੀਗੇ ਉੱਥੇ,
0: ਠੀਕ ਹੈ,
1: ਦਿੱਲੀ ਬੰਬੇ 'ਚ, ਪਰ ਇੰਨੀ ਜ਼ਿਆਦਾ ਮਿਕਦਾਰ ਦੇ ਵਿੱਚ ਲੋਕੀ ਨਹੀਂ ਸੀ ਜਾਣਦੇ।
0: ਠੀਕ ਆ,
1: ਤੇ ਉਹ ਫਿਰ ਜਾਨ ਸੇ ਗੁਜ਼ਰਤੇ ਹੈ ਉਹ ਆਪਣਾ
0: ਬੜੀ ਕਮਾਲ ਦੀ ਗੱਲ ਆ। ਔਰ ਮੈਂ ਸਮਝਦਾ ਕਿ ਤੁਹਾਡਾ ਪ੍ਰੋਗਰਾਮ ਤੁਹਾਡਾ ਸ਼ੋਅ ਵੀ ਹੋ ਰਿਹਾ, ਔਰ ਪੁਸ਼ਪਿੰਦਰ ਜੀ ਥੋੜ੍ਹਾ ਜਿਹਾ ਮੈਨੂੰ ਦੱਸੋਗੇ ਸ਼ੋਅ ਦੀ ਤਰੀਕ ਕਿਹੜੀ ਹੈ, ਕਿਹੜੀ ਤਰੀਕ ਨੂੰ ਸ਼ੋਅ ਹੋ ਰਿਹਾ ਇੱਥੇ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸ਼ੋਅ ਹੋ ਰਿਹਾ ਜੀ ਇਹ 12 ਸਪਟੰਬਰ ਨੂੰ, ਹੈਨਾ? ਸੋ ਦਾ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਹੈਗਾ ਜਿਹੜਾ, ਉੱਥੇ ਸ਼ੋਅ ਹੋਣਾ। ਸੋ ਖਾਨ ਸਾਹਿਬ ਇੱਥੇ ਆਏ ਹੋਏ ਸੀ, ਫਿਰ ਮੈਂ ਕਿਹਾ ਵੀ ਹਾਜ਼ਰੀ ਜ਼ਰੂਰ ਲਵਾ ਲਈ ਹਰਜੀਤ ਭਾਜੀ ਕੋਲ, ਤੇ ਸ਼ੋਅ ਲਈ ਫਿਰ ਇਹਨਾਂ ਨੇ ਹੁਣ ਸਪਟੰਬਰ 'ਚ ਹੁਣ ਤਾਂ ਵਾਪਸ ਚਲੇ ਜਾਣਾ।
0: ਠੀਕ ਹੈ,
2: ਸੋ ਦੁਬਾਰਾ ਫੇਰ ਵਿਦ ਬੈਂਡ ਦੇ ਨਾਲ ਪੂਰੇ ਦੇ ਨਾਲ ਆਉਣਗੇ ਤੇ ਘੈਂਟ ਕਵਾਲੀ ਕਰਨਗੇ,
0: ਮਤਲਬ
2: ਜਿਹੜੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ
0: ਜੀ। ਇਹ ਵਾਕਈ ਜਿਹੜਾ ਸਾਡਾ ਐਡੀਟੋਰੀਅਮ ਹੈ ਬਹੁਤ ਜ਼ਿਆਦਾ ਵਧੀਆ ਐਡੀਟੋਰੀਅਮ ਹੈ, ਬਹੁਤ ਸਾਡੇ ਇੱਥੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਔਰ ਮੇਰੇ ਵੀਰ ਵਿੱਕ ਜੀ ਵੀ ਸਟੂਡੀਓ ਪਹੁੰਚੇ ਆ, ਵਿੱਕ ਜੀ ਤੁਹਾਡਾ ਵੀ ਜੀ ਆ। ਖਾਨ ਸਾਹਿਬ ਸਮਾਂ ਤਕਰੀਬਨ ਆਪਣੇ ਕੋਲ ਸਮਾਪਤੀ ਵੱਲ ਜਾ ਰਿਹਾ, ਥੋੜ੍ਹਾ ਤੁਸੀਂ ਲੇਟ ਵੀ ਹੋ ਗਏ, ਚਲੋ ਕੋਈ ਗੱਲ ਨਹੀਂ। ਔਰ ਮੈਂ ਚਾਹੂੰਗਾ ਕਿ ਅੱਜ ਇਸੇ ਹੀ ਜੀ ਦੇ ਕੀ ਕਹਿ ਰਹੇ ਸੀ,
1: ਮੈਂ ਕਿਹਾ ਤੁਸੀਂ ਸ਼ੁਕਰ ਕਰੋ ਅੱਜ ਛੇਤੀ ਉੱਠ ਗਏ
0: ਕਲਾਕਾਰਾਂ ਵਾਸਤਾ ਜੀ, ਕੀ ਕਰੀਏ, ਇਹਨਾਂ ਨੂੰ 3 ਵਜੇ ਪਹਿਲਾਂ ਨਹੀਂ ਫੋਨ ਕਰਨਾ ਚਾਹੀਦਾ। ਚਲੋ ਅਸੀਂ ਵੀ ਕਿਤੇ ਮਾੜੀ ਮੋਟੀ ਹਿੱਸਾ ਹਿੱਸਾ ਪਾ ਲਈਦਾ, ਬਾਕੀ ਪਸ਼ਵਿੰਦਰ ਵੀਰ ਨੂੰ ਪਤਾ ਹੀ ਆਪਣਾ ਪਿਆਰ ਇਹਨਾਂ ਨਾਲ। ਔਰ ਮੈਂ ਚਾਹੂੰਗਾ ਕਿ ਮੈਨੂੰ ਪਤਾ ਕਿ ਸਵੇਰੇ ਸਵੇਰੇ ਕਈ ਵਾਰੀ ਉੱਠਣ ਦਿਨ ਨਹੀਂ ਕਰਦਾ ਕਿਉਂਕਿ ਆਪਾਂ ਲੇਟ ਨਾਈਟ ਤੱਕ ਜਾਗਦੇ ਰਹਿੰਦੇ
1: ਹਾਂ। ਰਾਤ ਦਾ ਕੰਮ ਹੁੰਦਾ ਭਾਈ ਆਪਣਾ, ਰਾਤ ਨੂੰ ਕ੍ਰੀਏਟੀਵਿਟੀ ਜਿੱਦਾਂ ਮਨ ਹੁੰਦੀ ਹੈ
0: ਬਹੁਤ ਜ਼ਿਆਦਾ ਹੁੰਦੀ ਹੈ,
1: ਗਾਣਾ ਲਿਖਣਾ ਜਾਂ ਕੰਪੋਜ਼ ਕਰਨੀ
0: ਅੱਛਾ
1: ਉਹ ਫਿਰ ਰਾਤ ਨੂੰ ਹੀ ਭਾਜੀ ਹੁੰਦਾ ਸਰ।
0: ਬਿਲਕੁਲ ਸਹੀ ਗੱਲ ਹੈ। ਮੈਂ ਚਾਹੂੰਗਾ ਕਿ ਇਸ ਕੁਆਲੀ ਦਾ ਮੁੱਖੜਾ ਸਾਡੇ ਜਿਹੜੇ ਕਿ ਇਸ ਟਾਈਮ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ, ਕਿਉਂਕਿ ਸਾਡਾ ਜਿਹੜਾ AM 530 ਚੈਨਲ ਹੈ ਇਹ ਇਕੱਲਾ ਕੈਨੇਡਾ ਵਿੱਚ ਨਹੀਂ, ਇਸ ਵੇਲੇ ਅਮੈਰੀਕਾ 'ਚ ਵੀ ਲੋਕ ਸੁਣ ਰਹੇ।
1: ਜੀ ਜੀ ਜੀ।
0: ਔਰ ਇਹ ਇੱਕ ਵਾਹਿਦ ਐਸਾ ਚੈਨਲ ਹੈ ਟੋਰਾਂਟੋ ਦਾ ਜਿਹੜਾ ਕਿ ਕੈਨੇਡਾ ਔਰ ਅਮੈਰੀਕਾ 'ਚ ਇਸ ਦੀ ਆਵਾਜ਼ ਜਾਂਦੀ ਹੈ। ਮੈਂ ਚਾਹੂੰਗਾ ਤੁਹਾਡੇ ਚਾਹਣ ਵਾਲਿਆਂ ਨੂੰ ਤੁਹਾਡੀ ਆਵਾਜ਼ ਜਿੱਥੇ ਅਸੀਂ ਪੰਜਾਬੀ ਵਿਰਸਾ ਰੇਡੀਓ ਤੋਂ ਲਾਈਵ ਵੀ ਕਰ ਰਹੇ ਹਾਂ, ਸਿੰਘ ਹਰਜੀਤ ਪੇਜ ਤੋਂ ਲਾਈਵ ਕੀਤਾ ਜਾ ਰਿਹਾ, ਫੇਸਬੁੱਕ ਤੋਂ ਵੀ, ਮੁੱਖੜਾ ਥੋੜ੍ਹਾ ਜਿਹਾ ਸੁਣਾ ਲਓਗੇ ਤਾਂ ਬੜੀ ਮਿਹਰਬਾਨੀ ਹੋਊਗੀ ਸਰ।
1: ਦਿਲ ਪੇ ਜ਼ਖਮ ਖਾਤੇ ਜਾਨ ਸੇ ਗੁਜ਼ਰਤੇ ਹੈ, ਦਿਲ ਪੇ ਜ਼ਖਮ ਖਾਤੇ ਹੈ
0: ਵਾਹ
1: ਜਾਨ ਸੇ ਗੁਜ਼ਰਤੇ ਹੈ।

0: gravando.
1: Pesa como corte.
0: क्या बात है। और मैं अगे भी गल करता हूं जेडे सुरीले आर्टिस्ट होंगे जेडे बहुत सिखे हुए आर्टिस्ट होंगे जेडे सुर दे नाल जिन्हां दी मुहब्बत होंगी है जेडे सुर नूं अपना गुरु इबादत करते हैं उन्हां आर्टिस्टां शो देखने वास्ते जरूर जाया करो। ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਬਾਰ ਬਾਰ ਕਈ ਵਾਰੀ ਗੱਲ ਯਾਦ ਆ ਜਾਂਦੀ ਹੈ। ਖਾਨ ਸਾਹਿਬ ਦਾ ਸ਼ੋਅ ਕਰਾਇਆ ਸੀ ਟੋਰਾਂਟੋ 'ਚ, ਮੈਂ ਜਿੰਨੇ ਵੀ ਸ਼ੋਅ ਆ ਤੁਹਾਡੇ ਅਜ਼ੀਜ਼ ਨੇ ਕਰਾਏ ਇੱਥੇ ਪੰਜਾਬੀ ਵਿਰਸਾ ਵੱਲੋਂ, ਗੁਲਾਮ ਅਲੀ ਖਾਨ ਸਾਹਿਬ ਦੀ ਗੱਲ ਕਰ ਰਿਹਾ ਮੈਂ।
1: ਅੱਛਾ ਅੱਛਾ।
0: ਔਰ ਖਾਨ ਸਾਹਿਬ ਇਸੇ ਸਟੂਡੀਓ 'ਚ ਬੈਠੇ ਸੀ ਅਤੇ ਮੈਨੂੰ ਕਹਿੰਦੇ ਰਜੀਤ ਇਹ ਬੜੀ ਅੱਛੀ ਗੱਲ ਆ, ਸਿਆਣੇ ਬੰਦੇ ਦੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ। ਔਰ ਕਹਿੰਦੇ ਹਰਜੀਤ ਜੇ ਪਾਣੀ ਅਸੀਂ ਇਕੱਲਾ ਪੀਣਾ ਹੋਵੇ ਉਹ ਸਿੰਪਲ ਪਾਣੀ ਹੋ ਜਾਂਦਾ, ਤੇ ਜੇ ਅਸੀਂ ਉਹਦੇ 'ਚ ਇੱਕ ਚਮਚ ਸ਼ੂਗਰ ਦਾ ਪਾ ਦਈਏ ਨਾ ਉਹ ਮਿੱਠਾ ਹੋ ਜਾਂਦਾ, ਜੇ ਉਹਦੇ 'ਚ ਕੜਛੀ ਪਾ ਦਈਏ ਉਹ ਥੋੜ੍ਹਾ ਜਿਹਾ ਹੋਰ ਮਿੱਠਾ ਚਾਸ਼ਨੀ ਦਾ ਰੂਪ ਧਾਰ। ਕਹਿੰਦੇ ਜੇ ਬੋਰੀ ਸੁੱਟ ਦਿਓ ਕਿਤੇ ਪਤੀਲੇ 'ਚੋਂ ਚਾਸ਼ਨੀ ਬਣ ਜਾਂਦੀ ਹੈ, ਫਿਰ ਉਹ ਹੱਥ ਨਾਲ ਲਾਓ ਨਾ ਉਹ ਬੜੀ ਇੱਕ ਤੁਹਾਨੂੰ ਅਲੱਗ ਤੋਂ ਉਸ ਚੀਜ਼ ਦਾ ਜਿਹੜਾ ਕਿ ਖੁਸ਼ੀ ਹੋ ਜਾਂਦੀ ਹੈ ਜਾਂ ਉਸਦਾ ਇੱਕ ਮਿਆਰ ਵੱਡਾ ਹੋ ਜਾਂਦਾ ਚਾਸ਼ਨੀ ਦਾ। ਆਰਟਿਸਟ ਕਹਿੰਦੇ ਉਹ ਚੀਜ਼ ਹੈ ਕਿ ਜਿੰਨਾ ਜ਼ਿਆਦਾ ਰਿਆਜ਼ ਕਰੇਗਾ, ਜਿੰਨਾ ਜ਼ਿਆਦਾ ਰਿਆਜ਼ ਕਰੇਗਾ ਉਸੇ ਤਰ੍ਹਾਂ ਆਰਟਿਸਟ ਹੋਰ ਮਿੱਠਾ ਮਿੱਠਾ ਮਿੱਠਾ ਮਿੱਠਾ ਹੁੰਦਾ ਜਾਏਗਾ। ਇਹ ਖਾਨ ਸਾਹਿਬ ਦੇ ਇੱਥੇ ਮੈਨੂੰ ਗੱਲ ਕਹੀ ਸੀ ਔਰ ਮੈਂ ਸਮਝਦਾ ਕਿ ਤੁਸੀਂ ਰਿਆਜ਼ ਕਾਫੀ ਕੀਤਾ ਜਿਸ ਵੇਲੇ ਫਿਰ ਇੱਦਾਂ ਦੇ ਅਲਾਪ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪਤਾ ਚੱਲਦੀਆਂ ਉਹ ਫਿਰ ਆਮ ਆਰਟਿਸਟ ਨਹੀਂ ਕਰਦਾ। ਅਖੀਰ 'ਤੇ ਆਪਣੇ ਜਿਹੜੇ ਟੋਰਾਂਟੋ ਨਿਵਾਸੀ ਜਾਂ ਅਮੈਰੀਕਾ ਬਫਲੋ 'ਚ ਬੈਠੇ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਇਸ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਸਰ? ਟਿਕਟਾਂ ਪੁਸ਼ਪਿੰਦਰ ਜੀ ਕਿੱਥੋਂ?
2: ticketmaster.ca ਤੇ ਜਾ ਕੇ ਲੈ ਸਕਦੇ ਹੋ, ਤੁਸੀਂ ਸਰਚ ਕਰੋਗੇ ਜੀ 12 ਸਤੰਬਰ ਦਾ ਸ਼ੋਅ ਆ। ਸੋ ਟਿਕਟਾਂ ਜਿਹੜੀ ਵੀ ਤੁਹਾਡੀ ਚੋਇਸ ਹੈਗੀ ਆ ਉਹਦੇ ਹਿਸਾਬ ਨਾਲ ਸਾਰੀਆਂ ਟਿਕਟਾਂ ਅਵੇਲੇਬਲ ਨੇ,
0: ਕਿਉਂਕਿ
2: ਜੀ ਸ਼ੁਰੂ ਹੀ ਕੀਤਾ ਹਜੇ। ਸੋ ਪਲੀਜ਼ ਜਿਹਨੇ ਵੀ ਲੈਣਾ, ਬਾਕੀ ਕੋਈ ਕਿਸੇ ਵੀ ਤਰੀਕੇ ਦੀ ਤੁਹਾਡੀ ਇਨਕੁਆਇਰੀ ਹੋਵੇ ਤੁਸੀਂ ਗੂਗਲ ਕਰੋਗੇ ਸਾਰੀ ਇਨਫੋਰਮੇਸ਼ਨ ਉੱਥੇ ਹੈਗੀ ਹੈ।
0: ਬਹੁਤ ਅੱਛੀ ਗੱਲ ਹੈ ਖਾਨ ਸਾਹਿਬ। ਅਖੀਰ ਤੇ ਆਪਣੇ ਵੱਲੋਂ ਜਿਹੜਾ ਜਿੰਨੇ ਵੀ ਸਾਡੀ ਕਮਿਊਨਿਟੀ ਸੁਣ ਰਹੀ ਹੈ ਆਪਣੇ ਵੱਲੋਂ ਮੈਸੇਜ ਦੇ ਦਿਓ ਸਰ ਸਾਰਿਆਂ ਨੂੰ ਇੱਕ ਵਾਰੀ।
1: ਹਾਂਜੀ, ਜਿੰਨੇ ਜਣੇ ਸੁਣ ਰਹੇ ਆ ਸਾਰਿਆਂ ਨੂੰ ਮੈਂ ਕਹਿਣ ਜਾ ਰਿਹਾ ਕਿ ਮੈਂ ਇਕੱਲਾ ਕੈਨੇਡਾ ਦੇ ਵਿੱਚ ਨਹੀਂ, ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਅਮੈਰੀਕਾ ਦੋਨੇ ਜਗ੍ਹਾ ਸਾਡੇ ਸ਼ੋਅ ਹੋਣ ਜਾ ਰਹੇ ਆ। ਤੇ ਜਿਹੜਾ ਆਪਣਾ ਪਹਿਲਾ ਸ਼ੋਅ ਆ, ਸਭ ਤੋਂ ਪਹਿਲਾ ਸ਼ੋਅ ਆ, ਤੇ ਉਹ ਜਿਹੜੇ ਇੰਨੇ ਜ਼ਿਆਦਾ ਦਿਲ ਵਾਲੇ ਬੰਦੇ ਆ, ਟੋਰਾਂਟੋ ਤੋਂ ਖਾਸ ਕਰਕੇ ਪੰਜਾਬੀਆਂ ਦਾ ਗੜ੍ਹ ਹੈ ਨਾ ਜਿਹਨੂੰ ਕਹਿੰਦੇ, ਤੇ ਟੋਰਾਂਟੋ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ 12 ਸਪਟੰਬਰ ਨੂੰ
0: ਪਹਿਲਾ ਸ਼ੋਅ ਟੋਰਾਂਟੋ ਸ਼ੁਰੂ ਹੋ ਰਿਹਾ।
1: ਹਾਂਜੀ ਹਾਂਜੀ, 12 ਸਪਟੰਬਰ ਨੂੰ ਹੋਣ ਜਾ ਰਿਹਾ ਤੇ ਇਹ ਦ ਗ੍ਰੇਟ ਕੈਨੇਡੀਅਨ ਕਸੀਨੋ ਦੇ ਵਿੱਚ ਹੋਣ ਜਾ ਰਿਹਾ ਤੇ ਮਾਸ਼ਾਅੱਲਾ ਬਹੁਤ ਅੱਛਾ। ਅਸੀਂ ਆਪਣਾ ਕੀ ਉਹਨੂੰ ਕਹਿੰਦੇ ਵਿਜ਼ਿਟ ਵੀ ਕਰਨੀ ਹੁਣ ਇਨਸ਼ਾਅੱਲਾ, ਤੇ ਦੇਖਾਂਗੇ ਵੀ ਉਹਨੂੰ, ਤੇ ਉੱਥੇ ਵੀ ਤੁਹਾਡਾ ਯਾਦਾਂ ਥੋੜੀਆਂ ਸਾਂਝੀਆਂ ਕਰਾਂਗੇ, ਉਹ ਮੈਂ ਵੀਡੀਓ ਰੀਰੋਲ ਪਾਉਂਗਾ ਤੇ ਸਾਡਾ ਥੋੜਾ ਫਾਰਮੈਟ ਰੈਡੀ ਹੈਗਾ।
0: ਬੜੀ ਮਿਹਰਬਾਨੀ। ਔਰ ਮੈਂ ਸਮਝਦਾ ਕਿ ਖਾਨ ਸਾਹਿਬ ਦਾ ਸ਼ੋਅ ਦੇਖਣਾ ਇੱਕ ਅੱਛੇ ਮਿਊਜ਼ਿਕ ਦਾ ਸਾਥ ਦੇਣਾ ਹੈ, ਇੱਕ ਅੱਛੇ ਆਰਟਿਸਟ ਦਾ ਸਾਥ ਦੇਣਾ ਹੈ। ਔਰ ਮੰਥ ਆਫ ਸਤੰਬਰ ਦਿਸ ਈਅਰ 12 ਤਰੀਕ ਨੂੰ ਇਹ ਸ਼ੋਅ ਹੋਏਗਾ ਔਰ ਤਕਰੀਬਨ 7 ਵਜੇ ਡੋਰਸ ਓਪਨ ਹੋ ਜਾਣੀਆਂ ਪੁਸ਼ਪਿੰਦਰ ਜੀ, ਔਰ 8 ਵਜੇ ਸ਼ੋਅ ਸਟਾਰਟ ਹੋਏਗਾ। ਸਾਰਿਆਂ ਨੂੰ ਸੱਦਾ ਪੱਤਰ ਆਵੇ ਟਿਕਟਾਂ ticketmaster.ca ਤੋਂ ਜਾ ਕੇ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਔਰ ਤੁਸੀਂ ਸਟੂਡੀਓ ਆਏ ਸਰ, ਪੁਸ਼ਪਿੰਦਰ ਜੀ, ਵਿਖ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ, ਔਰ ਤੁਹਾਡੇ ਵਾਸਤੇ ਆਉਣ ਵਾਲੇ ਫਿਊਚਰ ਵਾਸਤੇ ਤੁਹਾਡੇ ਸ਼ੋਅ ਵਾਸਤੇ ਸ਼ੁਭ ਇਸ਼ਾਵਾਂ, ਔਰ ਇਸੇ ਤਰ੍ਹਾਂ ਹੀ ਰੱਬ ਅੱਲਾਹ ਤਾਲਾ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ ਜੀ, ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ।
1: ਥੈਂਕ ਯੂ,
0: ਬੜੀ ਮਿਹਰਬਾਨੀ ਜੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਵਿਰਸਾ ਸਮਾਂ ਤਕਰੀਬਨ ਸਮਾਪਤੀ ਹੈ ਜੀ। ਖਾਨ ਸਾਹਿਬ ਦਾ ਸ਼ੋਅ 12 ਸਤੰਬਰ ਨੂੰ ਆਪਾਂ ਰਲ ਕੇ ਸਾਰੇ ਦੇਖਾਂਗੇ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਹੈਲੋ
7: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ।
6: ਹਾਂਜੀ, ਕਟਾਰੀਆ ਟੂਰਸ ਐਂਡ ਟਰੈਵਲ।
7: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
6: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
7: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
6: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
7: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
8: 32-55-80. 305-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450-2828, 905-450

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500-416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-10-647-739-8710।
7: ਪ੍ਰਕਾਸ਼ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
10: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ।
11: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
12: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੌਸਨ, ਕਾਲ 905-450-2800।
13: ਨਾਓ ਓਪਨ ਟਿਲ 2 AM।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
15: ਕੰਡੀਸ਼ਨਸ ਅਪਲਾਈ।
16: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
17: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
10: I am Dave Tatla, and you are not.
18: Ladies and gentlemen, introducing from CHLO AM 530, the number one radio host in the world, Dave Tatler.
10: आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी 2 बजे तक नैशनल इंटरनैशनल खबरां नाल तुहानू जोड़ के रखिए। अगे चल के सुखी निजर और किरण जी वतन दूर प्रोग्राम तुहाडे लई पेश करनगे। यह सिलसिला 2 बजे तक चलता रहेगा, लेकिन सब तो पहला छतरी छत रिपोर्ट हाजिर है। अज सूरज सिंह 5:39 सवेरे आया, शाम 9:02 चले जाना। मामा चंद सिंह रात 10 बजे आएगा, सवेरे 5:51 जाएगा। अज तो लैके फ्राइडे सैटरडे तक का जो तापमान 32 to 34 degrees कानूनी तौर पर रहेगा। इट्स गोना फील लाइक एनी वेयर अप टू 45 degrees। सारे दिन चखड़ झोले आउणगे, थंडरस्टॉर्म आउणगे, बिजली कड़के अज सवेरे सवेरे कड़क चुकी है। एक बार इसे तरह के मौसम रहणगे सैटरडे तक। अमरीका के गृह सुरक्षा विभाग वालों कैनेडा नाल लगते बार्डर तो 2 भारती चक ले, जिन्हों को 109 किलो कोकेन बरामद की गई है। बल्ले ओ शेरो, सदके सोडे साडा नाम रोशन कर रहे हो। अमरीका की सुप्रीम कोर्ट ने ट्रंप सरकार नूं वड्डा झटका दिंदे कहा कि चोणां

0: ਤੋੜਾ
1: ਥੋੜਾ ਥੋੜਾ ਹਾਂਜੀ ਚਾਹੀਦਾ ਵੀ ਆ।
0: ਮਹਾਰਾਜ ਜੇ ਕੱਲ ਸਵੇਰੇ ਮੈਨੂੰ ਪੁੱਛਦੇ ਕਿਹੜੀਆਂ ਟੀਮਾਂ ਜਿੱਤਣਗੀਆਂ ਤੇ ਕਿਹੜੀਆਂ ਹਾਰਨਗੀਆਂ, ਮੈਂ ਤੁਹਾਨੂੰ ਉਹ ਜਵਾਬ ਦੇਣਾ ਸੀ, ਲੇਕਿਨ ਪਾਸਾ ਪੁੱਠਾ ਹੀ ਪੈ ਗਿਆ ਕੱਲ ਸਾਰੀਆਂ ਟੀਮਾਂ ਦਾ ਹੀ।
1: ਬਿਲਕੁਲ ਦੇਵ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਹਾਲੇ ਇੱਕ ਪਾਸਾ ਰਹਿ ਗਿਆ, ਹਾਲੇ ਤਾਂ ਬ੍ਰਾਜ਼ੀਲ ਵੀ ਜਪਾਨ ਨੇ ਜਿਵੇਂ ਕਹਿੰਦੇ ਹੁੰਦੇ ਆ ਟੰਗ ਲੈਣਾ ਸੀਗਾ। ਆਈ ਡੋਂਟ ਨੋ ਵਾਈ ਦੇ ਵੈਂਟ ਡਿਫੈਂਸਿਵ, ਇਟ ਵਾਸ ਅ ਮਿਸਟੇਕ ਫਰੋਮ ਦ ਮੈਨੇਜਮੈਂਟ, ਕੋਚਿੰਗ ਸਟਾਈਲ ਚੇਂਜ ਨਹੀਂ ਸੀ ਕਰਨਾ ਚਾਹੀਦਾ। ਜਪਾਨ ਵਾਸ ਦਾ ਬੈਸਟ ਟੀਮ ਇਨ ਦਾ ਫਸਟ ਹਾਫ, ਔਰ ਯੈਸ ਬ੍ਰਾਜ਼ੀਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸ ਤਰੀਕੇ ਦੇ ਨਾਲ ਖੇਡਦੀ ਆ, ਔਰ ਉਹ ਆਪਣੇ ਰੰਗ ਚ ਵੀ ਦਿਖੇ, ਪਰ ਜੇਕਰ ਜਪਾਨ ਜਿਸ ਤਰੀਕੇ ਦਾ ਫਸਟ ਰਾਊਂਡ ਪਹਿਲੇ ਹਾਫ ਦੇ ਵਿੱਚ ਖੇਡਿਆ, ਉਸੇ ਤਰੀਕੇ ਦੇ ਨਾਲ ਉਸੇ ਪੈਟਰਨ ਤੇ ਖੇਡਦਾ, ਡਿਫੈਂਸਿਵ ਗੇਮ ਵੱਲ ਨਾ ਜਾਂਦੇ, ਤਾਂ ਮੈਨੂੰ ਲੱਗਦਾ ਤੁਸੀਂ ਇੱਕ ਹੋਰ ਸਰਪ੍ਰਾਈਜ਼ ਕੱਲ ਦੇਖ ਲੈਣਾ ਸੀ। ਨੈਵਰ ਦਾ ਲੈਸ 2-1 ਦੇ ਨਾਲ ਕੱਲ ਪਹਿਲੇ ਮੈਚ ਦੇ ਵਿੱਚ ਬ੍ਰਾਜ਼ੀਲ ਜਿਹੜੀ ਹੈ ਜੀ ਉਹ ਜਪਾਨ ਤੋਂ ਜੇਤੂ ਰਹੀ।
0: ਤੇ ਜਰਮਨੀ ਪੈਰਾਗੁਏ,
1: ਜਰਮਨੀ ਪੈਰਾਗੁਏ ਦੇਖੋ ਬਹੁਤ ਤਕੜਾ ਮੈਚ ਰਿਹਾ, ਇਸ ਕਰਕੇ ਕਿਉਂਕਿ ਜਰਮਨੀ ਪਹਿਲੀ ਵਾਰੀ ਪੈਨਲਟੀ ਕਿਕਸ ਤੇ ਵਰਲਡ ਕੱਪ ਦੇ ਵਿੱਚ ਹਾਰੀ ਹੈ, ਕਿਉਂਕਿ ਉਹ ਦੇ ਆਰ ਕੰਸਿਡਰਡ ਵੈਰੀ ਵੈਰੀ ਤੁਸੀਂ ਕਹਿ ਸਕਦੇ ਹੋ ਮੈਂਟਲੀ ਸਟਰੋਂਗ, ਕਿ ਜਦੋਂ ਵੀ ਵਰਲਡ ਕੱਪ ਦੇ ਵਿੱਚ ਮੈਚ ਹੁੰਦਾ ਜਰਮਨੀ ਪੈਨਲਟੀ ਕਿਕਸ ਤੇ ਜਾਂਦੀ ਹੈ ਤੇ ਜਰਮਨੀ ਜਿੱਤ ਜਾਂਦੀ ਹੈ, ਪਰ ਕੱਲ ਜਰਮਨੀ ਸ਼ੂਟ ਆਊਟ ਦੇ ਵਿੱਚ 4-3 ਦੇ ਨਾਲ ਹਾਰੀ ਹੈ। ਬਿਗ ਵਿਨ ਫਾਰ ਪੈਰਾਗੁਏ, ਪੈਰਾਗੁਏ ਦੀ ਜਿੰਨੀ ਤਾਰੀਫ ਕੀਤੀ ਜਾਵੇ ਜੀ ਓਨੀ ਘੱਟ ਹੈ, ਔਰ ਜਰਮਨੀ ਵਾਸਤੇ ਬਹੁਤ ਸਾਰੇ ਸਵਾਲ ਨੇ ਕਿ ਕੁਐਸਚਨ ਮਾਰਕ ਨੇ ਕਿ ਕਿੱਥੇ ਹੁਣ ਉਹਨਾਂ ਦੀ ਟੀਮ ਜਾਏਗੀ, ਕੋਈ ਬਹੁਤਾ ਵਧੀਆ ਟ੍ਰੈਂਡ ਲੱਗ ਨਹੀਂ ਰਿਹਾ ਜੀ ਜੇਕਰ ਪਿਛਲੇ 2-3 ਵਰਲਡ ਕੱਪ ਦੇਖਦੇ ਹੋ।
0: ਮੋਰਾਕੋ ਤੇ ਡੱਚ ਦਾ ਮੈਚ ਸੀ, ਔਰ ਜਿਹੜਾ ਇਹਨਾਂ ਚੋਂ ਜਿੱਤੇਗਾ ਉਹਦਾ ਮੈਚ ਕੈਨੇਡਾ ਨਾਲ ਸੈਟਰਡੇ ਨੂੰ ਹੋਣਾ, ਉਹਦਾ ਕੀ ਬਣਿਆ ਜੀ?
1: ਭਾਜੀ ਇਹ ਪੂਰਾ ਘੈਂਟ ਮੈਚ ਸੀਗਾ ਨੈਦਰਲੈਂਡ ਤੇ ਮੋਰਾਕੋ ਦਾ, ਔਰ ਨੈਦਰਲੈਂਡ ਇਸ ਮੈਚ ਦੇ ਵਿੱਚ ਡਿਫਰੈਂਟ ਸਟ੍ਰੈਟਜੀ ਦੇ ਨਾਲ ਉਤਰੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਮੋਰਾਕੋ ਦੀ ਟੀਮ ਬਹੁਤ ਤਕੜੀ ਟੀਮ ਹੈ, ਯੂਜੁਅਲੀ ਨੈਦਰਲੈਂਡ ਦੀ ਟੀਮ ਓਫੈਂਸਿਵ ਗੇਮ ਪਲੇ ਕਰਦੀ ਹੈ, ਪਰ ਕੱਲ ਉਹਨਾਂ ਨੇ 5 ਪਲੇਅਰ ਪਿੱਛੇ ਰੱਖ ਕੇ ਡਿਫੈਂਸਿਵ ਮੋਡ ਦੇ ਵਿੱਚ ਮੈਦਾਨ ਦੇ ਵਿੱਚ ਉਤਰੀ ਸੀ, ਔਰ ਕਿਸੇ ਹੱਦ ਤੱਕ ਉਹ ਇਸ ਮੋਟਿਵ ਦੇ ਵਿੱਚ ਕਾਮਯਾਬ ਵੀ ਹੋ ਗਏ ਸੀਗੇ। ਬਟ ਅਗੇਨ ਜਦੋਂ ਤੁਸੀਂ ਦੇਖਦੇ ਹੋ ਕਿ ਇਹ ਸਾਰੇ ਜਿਹੜੇ ਮੈਚਸ ਅੱਜ ਕੱਲ ਹੋ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਅਖੀਰਲੇ 2-3 ਮਿੰਟ ਹੁੰਦੇ ਨੇ ਜੀ, 90 ਮਿੰਟ ਤੋਂ ਬਾਅਦ ਵਾਲਾ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਕਾਫੀ ਗੋਲ ਹੋ ਰਹੇ ਨੇ, ਔਰ ਇਸੇ ਤਰੀਕੇ ਦੇ ਨਾਲ ਕੱਲ ਫੇਰ ਹੋਇਆ, ਮੋਰਾਕੋ ਨੇ ਉੱਥੇ ਆ ਕੇ ਗੋਲ ਜਿਹੜਾ ਜੀ ਸਟੋਪੇਜ ਟਾਈਮ ਦੇ ਵਿੱਚ ਟਾਈ ਕਰ ਦਿੱਤਾ। ਪੈਨਲਟੀ ਕਿਕਸ, ਔਰ ਡੱਚ ਦਾ ਜਿਹੜਾ ਲਵ ਅਫੇਅਰ ਹੈ ਨਾ ਪੈਨਲਟੀ ਕਿਕਸ ਦੇ ਨਾਲ, ਉਹ ਜਰਮਨੀ ਨਾਲੋਂ ਬਿਲਕੁਲ ਹੀ ਬਾਈ ਜੀ ਪੁੱਠਾ। ਜਦੋਂ ਇਹ ਪੈਨਲਟੀ ਸ਼ੂਟ ਆਊਟ ਹੁੰਦਾ ਇਹ ਡੱਚ ਟੀਮ ਨੂੰ ਪਤਾ ਨੀ ਕੀ ਹੋ ਜਾਂਦਾ, ਦੇ ਜਸ ਸਮਹੋ ਕਿੱਕ ਲਾਉਣੀ ਭੁੱਲ ਜਾਂਦੇ ਨੇ ਜਾਂ ਬਾਹਰ ਮਾਰ ਦਿੰਦੇ ਨੇ। ਉਹ ਕਰ ਵੀ ਤੁਸੀਂ ਦੇਖੀਆਂ 3 ਕਿਕਸ ਰੋਂਗ ਜਿਹੜੀਆਂ ਜੀ ਉਹਨਾਂ ਨੇ ਮਾਰ ਦਿੱਤੀਆਂ, ਔਰ ਹੋਰੈਂਡਸ ਸ਼ੋ ਕੰਟੀਨਿਊਸ, ਉਹ ਜਿੱਤਦਾ ਹੀ ਨੀ ਗਿਆ ਜੀ ਪੈਨਲਟੀ ਸ਼ੂਟ ਆਊਟ ਚ। ਜਰਮਨੀ ਹਾਰਦਾ ਨੀ ਸੀ ਹੁੰਦਾ ਤਾਂ ਵੀ ਹਾਰ ਗਿਆ, ਇਹਦਾ ਚਲੋ ਵੈਸੇ ਹੀ ਨੀ ਸੀ ਜਿੱਤਦੇ ਤੇ ਇਹਨਾਂ ਤੋਂ ਜਿੱਤ ਦੀ ਉਮੀਦ ਘੱਟ ਸੀ। ਸੋ ਲੌਂਗ ਸਟੋਰੀ ਸ਼ੋਰਟ, ਨੰਬਰ 6 ਟੀਮ ਇਨ ਦਾ ਵਰਲਡ ਮੋਰਾਕੋ ਵਿਲ ਫੇਸ ਕੈਨੇਡਾ ਸੈਟਰਡੇ ਜੁਲਾਈ 4 ਨੂੰ, ਜਿਹੜਾ ਮੁਕਾਬਲਾ ਹੋਣਾ ਦੁਪਹਿਰ ਨੂੰ 1 ਵਜੇ ਹੋਣਾ। ਸੋ ਡੇਵਿਡ ਐਂਡ ਗੋਲਾਇਥ ਵਾਲੀ ਸਿਚੁਏਸ਼ਨ ਹੈ, ਵੱਡਾ ਮੁਕਾਬਲਾ ਹੈ ਕੈਨੇਡਾ ਵਾਸਤੇ, ਔਰ ਲਾਸਟ ਵਰਲਡ ਕੱਪ ਦੇ ਵਿੱਚ ਵੀ ਆਪਾਂ ਮੋਰਾਕੋ ਤੋਂ ਚੰਗਾ ਭਿੜ ਕੇ ਹਾਰੇ ਸੀ 2-1 ਦੇ ਨਾਲ। ਸੋ ਐਟਲੀਸਟ ਜੇਕਰ ਆਪਣੀ ਟੀਮ ਵਧੀਆ ਪਰਫਾਰਮ ਕਰਦੀ ਹੈ ਨਾ, ਦੈਟ ਇਨ ਇਟਸੈਲਫ ਵਿਲ ਬੀ ਅ ਵਿਕਟਰੀ ਫਾਰ ਟੀਮ ਕੈਨੇਡਾ।
0: ਕਹਿੰਦੇ ਸੀ ਨਿਊਜ਼ੀਲੈਂਡ ਚ ਪੰਜਾਬੀ ਖੇਲਿਆ ਆਪਣਾ ਇੱਕ ਸਿੰਘ, ਹੁਣ ਪਤਾ ਲੱਗਾ ਮੂਸੇ ਵਾਲਾ ਵੀ ਕੱਲ ਖੇਲਦਾ ਸੀ, ਉਹ ਕਿਹੜੀ ਟੀਮ ਚ ਸੀ?
1: ਬਿਲਕੁਲ ਬਿਲਕੁਲ ਜੀ, ਜਮਾਲ ਮੁਸਾਇਲਾ ਜਿਹੜੇ ਸੀਗੇ ਉਹ ਜਰਮਨੀ ਨੂੰ ਰੀਪ੍ਰੈਜ਼ੈਂਟ ਕਰਦੇ ਨੇ, ਔਰ ਮੂਸੇ ਵਾਲਾ
0: ਜਿਹੜੇ ਆਪਣੇ ਅਨਾਉਂਸਰ ਸੀ ਮੂਸੇ ਵਾਲਾ ਹੀ ਕਹਿੰਦੇ ਸੀ।
1: ਉਹ ਹਿੰਦੀ ਦੀ ਕਮੈਂਟਰੀ ਜੇ ਤੁਸੀਂ ਸੁਣਦੇ ਹੋ ਤਾਂ ਉਹ ਏਦਾਂ ਹੀ ਲੱਗਦਾ ਜੀ ਤੁਹਾਨੂੰ, ਜਮਾਲ ਮੂਸੀਆਲਾ ਜਦੋਂ ਉਹ ਕਹਿੰਦੇ ਨੇ ਉਹ ਏਦਾਂ ਹੀ ਲੱਗਦਾ।
0: ਫਿਰ ਆਪਾਂ ਕਿਤੇ ਨਾ ਦੁਨੀਆ ਖਤਮ ਹੋ ਜੂ, ਮੂਸੇ ਵਾਲਾ ਨਹੀਂ ਕਿਤੇ ਜਾਣ ਲੱਗਿਆ,
1: ਨਹੀਂ ਜਾਂਦਾ ਜੀ ਨਹੀਂ।
0: ਅੱਛਾ ਇੱਕ ਗੋਲੀ ਸੀ ਉਹ ਮੋਗੇ ਤੋਂ ਗਿੱਲ ਸੀ, ਉਹ ਕਿਹੜੀ ਟੀਮ ਦਾ ਸੀ?
1: ਨਹੀਂ ਉਹ ਗਿੱਲ ਨੀ ਸੀਗਾ ਜੀ,
0: ਲਾਸਟ
1: ਨੇ ਜੈਲੀ ਸੀਗਾ ਜੀ, ਔਰ ਬਹੁਤ ਵਧੀਆ ਖੇਡੇ ਨੇ ਉਹ ਕੱਲ, ਉਹਨਾਂ ਨੇ ਪੈਨਲਟੀ ਵੀ ਰੋਕੀ ਆ। ਸੋ ਯੂ ਨੋ ਆਪਾਂ ਹਰੇਕ ਜਗ੍ਹਾ ਤੇ ਆਪਣਾ ਕਿਤਨਾ ਕਿਤੇ
0: ਲੈ ਕੇ ਕਿਤੇ ਆਉਣਾ ਨੀਗਾ, ਆਪਦੇ ਇਸੇ ਤਰ੍ਹਾਂ ਮੂਸੇ ਵਾਲਾ ਗਿੱਲ ਸਿੰਘ ਕਹਿ ਕੇ ਸਾਰ ਲੈਂਦੇ ਆ। ਅੱਛਾ
1: ਬਿਲਕੁਲ ਬਿਲਕੁਲ,
0: ਅੱਜ ਕਿਹੜੇ ਕਿਹੜੇ ਮੈਚ ਹੋ ਰਹੇ ਆ? 3
1: ਅੱਜ ਜੀ, 1 ਵਜੇ ਸ਼ੁਰੂ ਹੋਣਾ ਨਾਰਵੇ ਵਰਸਿਸ ਕੋਟ ਡਿਵੀਓਰ, ਉਸ ਤੋਂ ਬਾਅਦ ਫਰਾਂਸ ਵਰਸਿਸ ਸਵੀਡਨ ਐਟ 5 PM, ਤੇ ਫਿਰ ਤਕੜਾ ਮੈਚ ਜਿਹੜਾ ਹੋਣ ਦੀ ਮੈਨੂੰ ਪਰਸਨਲ ਤੌਰ ਤੇ ਉਮੀਦ ਹੈ ਜੀ, ਮੈਕਸੀਕੋ ਵਰਸਿਸ ਐਕਵਾਡੋਰ, ਦੋਨੋਂ ਸਾਊਥ ਅਮਰੀਕਨ ਟੀਮਸ, ਉਹ ਜਿਹੜਾ ਮੈਚ ਹੈ ਜੀ ਰਾਤ ਨੂੰ 9 ਵਜੇ ਹੋਣਾ, ਔਰ ਇਹਨਾਂ ਦੀ ਆਪਸ ਦੇ ਵਿੱਚ ਨਾ ਜਿਵੇਂ ਇੰਡੀਆ ਪਾਕਿਸਤਾਨ ਦੀ ਲੜਾਈ ਵੀ ਹੁੰਦੀ ਹੈ, ਤਾਂ ਇਹ ਮੁਕਾਬਲਾ ਜਿਹੜਾ ਤਕੜਾ ਫਸਵਾ ਹੋਏਗਾ ਮੈਕਸੀਕੋ ਤੇ ਐਕਵਾਡੋਰ ਦਾ ਰਾਤ ਨੂੰ 9 ਵਜੇ, ਔਰ ਐਕਵਾਡੋਰ ਨੇ ਜਰਮਨੀ ਨੂੰ ਵੀ ਸਟਨ ਕੀਤਾ ਸੀ ਜੀ ਇਸ ਟੂਰਨਾਮੈਂਟ ਚ।
0: ਵੈਸੇ ਜੇ ਦੇਖਿਆ ਜਾਏ ਨਾ ਜਿਹੜੇ ਸੋਕਰ ਮੈਚ ਦੇ ਸਟੇਡੀਅਮ ਆ ਉਹ ਸਾਰਿਆਂ ਤੋਂ ਵਧੀਆ ਮੈਕਸੀਕੋ ਚ ਹੈ।
1: ਬਾਈ ਜੀ ਬਹੁਤ ਸੋਹਣਾ ਸਟੇਡੀਅਮ ਸੀ, ਤੁਸੀਂ ਦਿਲ ਦੀ ਗੱਲ ਮੇਰੇ ਕਰ ਦਿੱਤੀ ਹੈ। ਮੌਂਤ

0: ਦਾ ਜਿਹੜਾ ਸਟੇਡੀਅਮ ਸੀ ਕੱਲ ਜਿੱਥੇ ਮੈਚ ਹੋ ਰਿਹਾ ਸੀ, ਜ਼ਬਰਦਸਤ ਜੀ ਮੈਚ, ਭਾਵੇਂ ਨਾ ਦੇਖੋ ਸਟੇਡੀਅਮ ਦੀ ਲਾਈਟਿੰਗ ਤੇ ਸਟੇਡੀਅਮ ਦੇ ਵਿੱਚੋਂ ਜਿਹੜੇ ਉਹ ਮਾਊਂਟੇਨਸ ਦੇ ਵਿਊ ਨੇ ਉਹ ਇੰਨੇ ਜ਼ਬਰਦਸਤ ਸੀਗੇ ਵੀ ਦਿਲ ਅਸ਼ਸ਼ ਕਰ ਉੱਠਦਾ ਸੀਗਾ ਜੀ ਉਹਨੂੰ ਦੇਖ ਕੇ, ਵੀ ਜਿੱਦਾਂ ਕਦੇ ਬਹੁਤ ਤਕੜੀ ਮੂਵੀ ਦੀ ਸੈਟਅਪ ਕੀਤੀ ਹੁੰਦੀ ਹੈ, ਇੰਨਾ ਵਧੀਆ ਸਟੇਡੀਅਮ ਬਣਾਇਆ ਜੀ।
1: ਕੋਈ ਹੋਰ ਖਬਰ ਜਿਹੜੀ ਮੈਂ ਨਾ, ਅਸਾ ਚ ਆਪਣੇ ਬਲੂਜੇ ਵਾਲੇ ਕੱਲ ਜਿੱਤ ਗਏ,
0: ਬਲੂਜੇ ਸਾਰੇ ਕਾਫੀ ਚਿਰ ਬਾਅਦ ਚਿੜੀ ਦੁਆਰਾ ਉੱਡੀ ਬਿਲਕੁਲ ਜੀ, ਸੋ ਦੇਖਦੇ ਹਾਂ ਹੁਣ ਕਿੰਨਾ ਕੁੱਟਦੀ ਆ ਉਡਾਨ, ਕਿੰਨੀ ਕੁ ਭਰਦੀ ਆ, ਇਹ ਨਾ ਨਾ ਹੋਵੇ ਮਾੜੀ ਜੀ ਇੱਕ ਚੂਲ ਭਰ ਕੇ ਤੇ ਅੱਜ ਫੇਰ ਮੈਟ ਸਾਰੇ ਢਾ ਲੈਣ।
1: ਕੱਲ ਦੂਜਾ ਬੋ ਵੀ ਆਇਆ ਹੋਇਆ ਸੀ ਵਿਚਾਰਾ,
0: ਬੋ ਬਿਸ਼ਟ ਆਇਆ ਹੋਇਆ ਸੀ। ਦੇਖੋ ਨਿਊਯਾਰਕ ਮੈਟਸ ਦੇ ਵਿੱਚ ਖੁਸ਼ ਨੀ ਹੈਗਾ ਜੀ, ਪਹਿਲਾਂ ਉਹਦੀ ਪਰਫਾਰਮੈਂਸ ਕੋਈ ਏਡੀ ਵਧੀਆ ਨੀ ਸੀ, ਡਿਪ ਕੀਤੀ ਆ, ਫਿਰ ਪਰਫਾਰਮੈਂਸ ਬਹੁਤ ਵਧੀਆ ਰਹੀ ਆ, ਐਂਡ ਹੀ ਇਜ਼ ਆਲਸੋ ਲੁਕਿੰਗ ਕਿ ਬਈ ਮੈਂ ਇਸ ਦੇ ਵਿੱਚੋਂ ਇਹਨਾਂ ਦੀ ਟੀਮ ਦੇ ਵਿੱਚੋਂ ਬਾਹਰ ਨਿਕਲਣ ਨੂੰ ਵੀ ਉਹ ਤਿਆਰ ਨੇ, ਤੇ ਆਪਣਾ ਕੰਟਰੈਕਟ ਜਿਹੜਾ 85 ਮਿਲੀਅਨ ਦਾ ਸ਼ਾਇਦ 2 ਸਾਲ ਦਾ ਰਹਿੰਦਾ, ਉਸ ਤੋਂ ਵੱਧ ਵੀ ਉਹਨਾਂ ਨੂੰ ਟੀਮਾਂ ਆਫਰ ਕਰ ਰਹੀਆਂ ਨੇ, ਸੋ ਲੈਟਸ ਸੀ ਦੇਖਦੇ ਉਹਨਾਂ ਦਾ ਕੀ ਬਣਦਾ। ਤੇ ਇੱਕ ਵੱਡੀ ਨਿਊਜ਼ ਹੈ ਦੇਵ ਜੀ, ਜਿਹੜੀ NBA ਦੇ ਵਿੱਚ ਚੱਲ ਰਹੀ ਹੈ ਕਿ ਟੋਰਾਂਟੋ ਰੈਪਟਰਸ ਕੈਨ ਰੀ ਯੂਨਾਈਟ ਵਿਦ ਕਵਾਈ ਲੈਨਰਡ, ਸੋ ਇਹ ਦੇਖਣ ਵਾਲੀ ਗੱਲ ਹੋਏਗੀ ਜੀ ਕਿ ਉਹ ਵਾਪਸ ਆਉਂਦੇ ਨੇ ਜਾਂ ਇੱਥੋਂ ਕਿਹੜੇ ਪਲੇਅਰ ਜਾਂਦੇ ਨੇ, ਪਰ ਇਹ ਕਾਫੀ ਹਵਾ ਫੜ ਰਹੀ ਹੈ ਨਿਊਜ਼ ਕਿ ਕਵਾਈ ਲੈਨਰਡ ਸਿਰਫ ਔਰ ਸਿਰਫ ਟੋਰਾਂਟੋ ਦੇ ਵਿੱਚ ਆ ਕੇ ਇੱਕ ਵੱਡਾ ਕੰਟਰੈਕਟ ਕਰਨਾ ਚਾਹੁੰਦੇ ਨੇ।
1: ਮੀਰਾ ਜੀ ਐਸ ਯੂਜ਼ੂਅਲ ਥੈਂਕ ਯੂ ਸੋ ਮਚ, ਲਿਸਟਿੰਗ ਬਾਰੇ ਤੇ ਆਪਣਾ ਫੋਨ ਨੰਬਰ ਵੀ ਦੇ ਦਿਓ।
0: ਬਿਲਕੁਲ ਦੇਵ ਜੀ, ਲਿਸਟਿੰਗਾਂ ਸਾਰੀਆਂ ਹੀ ਆਪਾਂ ਥੈਂਕਸ ਟੂ ਯੂ ਐਂਡ ਆਲ ਓਵਰ ਲਿਸਨਰਸ, ਸਾਰੀਆਂ ਬਿਲਕੁਲ ਮੈਦਾਨ ਸਾਫ ਕਰਤਾ ਜੀ ਆਪਾਂ ਕੱਲ ਤੇ, ਹੁਣ ਨਵੀਆਂ ਲਿਸਟਿੰਗਸ ਚਾਹੀਦੀਆਂ, ਸੋ ਇਫ ਐਨੀਬਡੀ ਇਜ਼ ਲਿਸਨਿੰਗ ਐਂਡ ਦੇ ਡੂ ਵਾਂਟ ਟੂ ਸੈਲ ਦੇਅਰ ਪ੍ਰੋਪਰਟੀ, ਪਲੀਜ਼ ਗਿਵ ਮੀ ਅ ਕਾਲ, ਮੇਰਾ ਨੰਬਰ ਹੈ ਜੀ 416-669-1423, 416-669-1423 ਔਰ 2003 ਤੋਂ ਮੈਂ ਰੀਅਲ ਇਸਟੇਟ ਕਰ ਰਿਹਾ ਜੀ, ਅਗੇਨ 416-669-1423।
1: ਬੜੀ ਮਿਹਰਬਾਨੀ ਵੀਰੇ,
0: ਥੈਂਕ ਯੂ ਜੀ,
1: ਥੈਂਕ ਯੂ ਸਰ। ਲਓ ਜੀ, ਤੁਸੀਂ ਚੋਰੀ ਕਰ ਬੈਠਦੇ ਹੋ, ਘਿਓ ਚੱਕ ਲੈਂਦੇ ਹੋ, ਬਟਰ ਚੱਕ ਲੈਂਦੇ ਹੋ, ਸ਼ਰਾਬ ਚੱਕ ਲੈਂਦੇ ਹੋ, ਜਾਂ ਨਰਸਰੀ ਤੋਂ ਜਾ ਕੇ ਮਿਰਚਾਂ ਦਾ ਬੂਟਾ ਜੇਬ ਚ ਪਾ ਕੇ ਚੋਰੀ ਕਰ ਲੈਂਦੇ, ਚੋਰੀ ਕਰਨ ਨੂੰ ਤਾਂ ਹਟਦੇ ਨਹੀਂ, ਜੇਬ ਫੜੇ ਗਏ, ਉਹ ਭਾਈ ਸਾਹਿਬ ਤੁਹਾਡੇ ਵੀ ਹੱਕ ਨੇ, ਉਹ ਹੱਕਾਂ ਦੀ ਰਾਖੀ ਕਰਦੇ ਨੇ। ਆ ਬਾਈ
2: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ, ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
4: ਕ੍ਰਿਮੀਨਲ ਡਿਫੈਂਸ ਲਾਇਰ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
6: 265-2222. ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-449-4040।
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call
8: 905-791-4900.
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ। ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
10: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 647-784-1213।
11: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
12: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
11: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
12: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
13: ਬੇਦਾਜ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
12: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
12: 905-671-8400 or 905-796-8800 or visit giltravels.ca.
1: ਵੈਨਜ਼ੂਵੇਲਾ 'ਚ ਜਿਹੜਾ ਅਰਥਕੁਏਕ ਆਇਆ, ਮਰਨ ਵਾਲਿਆਂ ਦੀ ਗਿਣਤੀ 1700 ਤੋਂ ਉੱਪਰ ਚਲੀ ਗਈ ਹੈ ਔਰ ਜਿਹੜੇ ਮਿਸਿੰਗ ਆ ਉਹਨਾਂ ਦਾ ਅਜੇ ਵਿਚਾਰਿਆਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇੱਥੇ ਬੀਬੀਆਂ ਖਾਸ ਕਰਕੇ ਪਲਾਸਟਿਕ ਸਰਜਰੀ ਜਾਂ ਇਸ ਤਰ੍ਹਾਂ ਦੇ ਕੋਈ ਕਰਾ ਲੈਂਦੇ ਸੀ, ਉਹਦੇ ਨਾਲ ਆਪਦਾ ਚਿਹਰਾ, ਨੱਕ, ਮੂੰਹ ਜੋ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਦੇ। ਇਹ ਕੋਸਮੈਟਿਕ ਸਰਜਰੀ ਕੁੱਤਿਆਂ ਦੇ ਕਰਾਉਣ ਲੱਗ ਗਏ ਸੀ, ਬਿੱਲੀਆਂ ਦੇ ਕਰਾਉਣ ਲੱਗ ਗਏ ਸੀ, ਉਹ ਬੰਦ ਕਰਤਾ। ਸਰਕਾਰ ਕਹਿੰਦੀ ਇਹ ਕੰਮ ਨਹੀਂ ਕਰ ਸਕਦੇ। ਇੱਕ ਕਹਾਵਤ ਹੈ, ਮੇਰੇ ਉੱਤੇ ਗੱਲ ਕਰਨੀ ਜਾਂ ਮੇਰੇ ਨੁਕਸ ਕੱਢਣ ਤੋਂ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਫੇਰ ਲਓ। ਅੱਜ ਕੱਲ੍ਹ ਦੇ ਲੋਕੀ ਤਾਂ ਇਹੋ ਜਿਹੇ ਆ, ਪੀੜ੍ਹੀ ਦੇ ਜਿਹੜੇ ਥੱਲੇ ਪਾਵੇ ਹੁੰਦੇ ਉਹੀ ਕੱਟਿਆ, ਸੋਟਾ ਫੇਰਨ ਦੀ ਜਗ੍ਹਾ ਹੀ ਨਹੀਂ ਹੈ। ਪਤਾ ਕਿਉਂ? ਇਹਨਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਵਰਗਾ। ਤੇ ਬ੍ਰੈਂਪਟਨ ਟੀਵੀ ਅਪਲਾਇੰਸ ਨੇ ਜਬਰਦਸਤ ਸੇਲ ਲਾ ਦਿੱਤੀ ਹੈ। ਸੁਲਤਾਨ ਜੀ ਬ੍ਰੈਂਪਟਨ ਟੀਵੀ ਅਪਲਾਇੰਸ ਤੋਂ ਹਾਜ਼ਰ ਨੇ। ਹਾਂਜੀ ਸਰ,
14: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਦੇ ਭਾਜੀ, ਜਿਹੜੀ ਸਪੈਸ਼ਲ ਕੈਨੇਡਾ ਡੇ ਸੇਲ ਸਟਾਰਟ ਹੋ ਚੁੱਕੀ ਹੈ, ਉਹਦੇ ਵਿੱਚ ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3 85 ਇੰਚ ਦਾ, 85 ਇੰਚ ਦਾ ਸੋਨੀ ਬਰੇਵੀਆ 3 ਹਾਈ ਐਂਡ ਟੈਕਨੋਲੋਜੀ ਦੇ ਨਾਲ ਸੋਨੀ ਨੇ $2300 ਤੋਂ $1599 ਸਪੈਸ਼ਲ ਪ੍ਰਾਈਸ ਕੀਤੀ ਹੈ ਜੀ। ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ। ਕੋਈ ਵੀ ਸੋਨੀ ਦਾ ਤੁਸੀਂ ਟੀਵੀ ਲੈਣਾ ਤੁਹਾਨੂੰ ਮਿਲੇਗਾ ਲੋਐਸਟ ਪ੍ਰਾਈਸ ਬਿਕੋਜ਼ ਆਫ ਕੈਨੇਡਾ ਡੇ ਸਪੈਸ਼ਲ ਸੇਲ। 905-450-2828 ਨੰਬਰ ਹੈ ਜੀ। 55 ਇੰਚ $299 ਦਾ ਤੇ 65 ਇੰਚ $699 ਦਾ, ਇਹਦੀ $800 ਪ੍ਰਾਈਸ ਸੀਗੀ ਰੈਗੂਲਰ, ਪਰ $699 ਚ ਸਪੈਸ਼ਲ ਦਿੱਤਾ ਜਾ ਰਿਹਾ। ਤੇ 75 ਇੰਚ $899 ਦਾ, ਜਿਹਦੀ $1200 ਪ੍ਰਾਈਸ ਸੀ, ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ $899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3500 ਵਾਲਾ $1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਤੇ ਡੈਫੀਨੇਟਲੀ $600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਉਸ ਨਾ ਕਰਨ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਤੁਹਾਨੂੰ $5000 ਵਾਲਾ $2999 ਚ ਮਿਲੇਗਾ। ਇਹਦੇ ਚ $2000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲੇਗਾ। $1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣੇ ਆ।
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਲੌਂਡਰੀ ਵਾਲੇ ਹਿੱਸੇ ਚ ਸਰ,
14: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ $1799 ਦਾ ਮਿਲਣਾ। ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ ਤੇ ਫ੍ਰੀ ਹੋਮ ਡਿਲੀਵਰੀ ਹੈ ਔਰ ਇਹ $1799 ਪੇ ਵੀ ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਤੇ ਤੁਹਾਨੂੰ $2200 ਤੋਂ ਸਿਰਫ $1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 month ਨੋ ਇੰਟਰਸਟ ਪੇਮੈਂਟ ਪਲਾਨ ਤੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਬੋਵੇ ਡਰਾਈਵ ਵੈਸਟ 905-450-2828 ਨੰਬਰ ਹੈ 905-450-2828 ਜੀ
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ
14: ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। And you are not. ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸਦੀ ਆਕੜ ਹੁੰਦੀ ਹੈ, ਕਿਉਂਕਿ ਜਿੱਥੇ ਆਕੜ ਆ ਜਾਵੇ ਉੱਥੇ ਸਾਲਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ।
15: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushaba, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
1: ਐਵਰੇਜ ਟਰਾਂਸਪੋਰਟ ਦਾ ਸੁਨੇਹਾ ਸੁਣਿਆ, ਕ੍ਰਾਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਸ਼ਾਮ ਨੂੰ ਘਰੇ ਆ ਜਾ ਕਰੋਗੇ 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡ ਵੈਸਟ ਐਂਡ US ਈਸਟ ਇਹਨਾਂ ਲਈ ਵੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ, ਪੈਸੇ ਬਹੁਤ ਚੰਗੇ ਮਿਲਦੇ ਨੇ 905-846-2229 846-2229 846-2229 ਐਕਸਟੈਂਸ਼ਨ 4। ਕੈਲਡਨ ਵਿੱਚ ਗੋਲਡਨ ਲਾਈਨ ਟਰੈਕਟਰ ਵਾਲੇ ਸਾਡੇ ਵੀਰ ਹਾਜ਼ਰ ਨੇ ਤੁਹਾਡੇ ਲਈ, ਚਾਰ ਵੱਖੋ ਵੱਖਰੇ ਮਾਡਲ ਇਹਨਾਂ ਕੋਲ ਖੜੇ ਨੇ, ਕੰਪੈਕਟ ਟਰੈਕਟਰ ਨੇ। ਤੁਹਾਡੇ ਕੋਲ 2-4 acres ਚ ਮਕਾਨ ਹੈ ਜਾਂ ਵੈਸੇ 2-4 acres ਜਦੋਂ ਖੇਤੀਬਾੜੀ ਕਰ ਰਹੇ ਹੋ, ਇਹੋ ਜਿਹੇ ਮਾੜੇ ਮੋਟੇ ਜਿਹੜੇ ਕੰਮ ਕਰ ਸਕਦੇ ਹੋ, ਤੁਸੀਂ ਘਾਹ ਕੱਟ ਸਕਦੇ ਹੋ, ਤੁਸੀਂ ਸਨੋਹ ਹਟਾ ਸਕਦੇ ਹੋ, ਤੁਸੀਂ ਮੂਹਰੇ ਉਹ ਜਿਹੜਾ ਲਾਇਆ ਹੁੰਦਾ ਬਕਟ ਹੈ ਉਹ ਲੈ ਸਕਦੇ ਹੋ, ਹੋਰ ਕਾਫੀ ਕੁਛ ਕਰ ਸਕਦੇ ਹੋ, ਅਟੈਚਮੈਂਟਾਂ ਬਹੁਤ ਸਾਰੀਆਂ ਜਿਹੜੀਆਂ ਨਾਲ ਮਿਲਦੀਆਂ ਨੇ। ਇਹ 20,000 ਤੋਂ ਸ਼ੁਰੂ ਹੁੰਦੇ ਆ ਔਰ ਫਾਈਨੈਂਸਿੰਗ ਇਨ ਹਾਊਸ ਕੀਤੀ ਜਾਂਦੀ ਹੈ ਇਹਨਾਂ ਦੀ, ਬਾਹਰੋਂ ਜਾਣ ਦੀ ਲੋੜ ਨਹੀਂ ਹੈ। ਨੰਬਰ ਨੋਟ ਕਰੋ ਤੇਜ ਬਾਈ ਦਾ 647-622-1754 6472-1754 ਇਹਨਾਂ ਦਾ ਨੰਬਰ ਹੈ। ਔਰ ਜਸ਼ਨ ਟੈਂਟ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ, ਛੋਟੇ ਵੱਡਾ ਜਿਹੜਾ ਮਰਜ਼ੀ ਟੈਂਟ ਲਵਾ ਲਓ, ਪੀਕ ਟੈਂਟ ਉਹ ਜਿਹਦੇ ਉੱਤੇ ਚੁੰਝਾਂ ਜਿਹੀਆਂ ਨਿਕਲੀਆਂ ਹੁੰਦੀਆਂ ਉਹ ਵੀ ਲਾ ਸਕਦੇ ਹੋ, ਕਲੀਅਰ ਟੋਪ ਵਾਲੇ ਟੈਂਟ ਵੀ ਨੇ, ਨਾਲ ਦੀ ਨਾਲ ਮੇਜ ਕੁਰਸੀਆਂ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ ਦਾ ਵੀ ਕੰਮ ਕਰਦੇ ਨੇ। ਹਾਊਸਿਸ ਅਤੇ ਟੈਂਟ ਦੇ ਉੱਤੇ ਜਿਹੜੀਆਂ ਲਾਈਟਾਂ ਲੁੱਟਾਂ ਲਾ ਕੇ ਇੰਡੀਆ ਵਾਲਾ ਮਾਹੌਲ ਪੈਦਾ ਕਰਨਾ ਉਹ ਵੀ ਕਰ ਸਕਦੇ ਹੋ। ਜਸ਼ਨ ਨੂੰ ਫੋਨ ਕਰ ਲਓ 416-294-2897 AAA ਲੈਂਡਸਕੇਪਿੰਗ। ਬਈ ਘਰ ਦੇ ਅੰਦਰ ਤੁਸੀਂ ਨਵਾਂ ਘਾਹ ਲਵਾਉਣਾ ਹੈ, ਨੋ ਪ੍ਰੋਬਲਮ, ਇੰਟਰਲੋਕਿੰਗ ਕਰਾਉਣੀ ਹੈ, ਗੱਲ ਹੀ ਕੋਈ ਨਹੀਂ, ਕਿਆਰੀਆਂ ਪਾਉਣੀਆਂ, ਫੁੱਲ ਬੂਟੇ ਲਾਉਣੇ ਆ, ਵਿੱਚ ਬੈਂਗਣ ਕੱਦੂ ਜੋ ਵੀ ਲਵਾਉਣਾ, ਨੋ ਪ੍ਰੋਬਲਮ। ਔਰ ਜੇ ਜਿਹੜੇ ਤੁਹਾਡੇ ਪੇੜ ਨੇ, ਪੌਦੇ ਨੇ, ਪੁਰਾਣੇ ਹੋ ਗਏ, ਸੜ ਗਏ, ਸੁੱਕ ਗਏ, ਹਰੇ ਨਹੀਂ ਹੋ ਰਹੇ, ਉਹ ਪਟ ਕੇ ਬਾਹਰ ਅਤੇ ਨਵੇਂ ਅੰਦਰ 647-784-1213 6477-8412-13 ਇਹਨਾਂ ਦਾ ਨੰਬਰ ਹੈ। ਸਾਡੇ ਨਾਲ ਸੁਖ ਸਾਹਿਬ ਹਾਜ਼ਰ ਨੇ ਕੈਨੇਡਾ ਡੇ ਦੀ ਸਪੈਸ਼ਲ ਸੇਲ ਲੈ ਕੇ। ਜਨਾਬ
16: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਕੈਨੇਡਾ ਡੇਅਰੀ ਸਪੈਸ਼ਲ ਸੇਲ ਲੈ ਕੇ ਹਾਜ਼ਰ ਹਾਂ। 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਲੈ ਕੇ ਜਾ ਸਕਦੇ ਹੋ, ਤੇ ਹਰੇਕ ਪਰਚੇ ਦੇ ਨਾਲ ਜਿਹੜੇ ਤੋਹਫੇ ਤੁਹਾਨੂੰ ਵੱਡੇ ਵੱਡੇ ਤੋਹਫੇ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣੇ ਆ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਤੇ 1 ਜੁਲਾਈ ਕੈਨੇਡਾ ਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ ਫਰਨੀਚਰ ਦੇ ਉੱਪਰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਲੋਐਸਟ ਪ੍ਰਾਈਸ ਗਰੰਟੀ ਆਨ ਏਅਰ ਦੇ ਰਹੇ ਹਾਂ। ਤੇ ਜਿਹਨਾਂ ਪਰਿਵਾਰ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਨਾਲ ਵੈਲਵਟ ਦੀਆਂ ਚੇਜ਼ਰਾਂ, ਸੋ ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਵੈਨਸਡੇ 1 ਜੁਲਾਈ ਨੂੰ ਜਿੰਨੇ ਵੀ ਪਰਿਵਾਰ ਪਹੁੰਚਣਗੇ ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ ਸਿਰਫ $499 ਦੇ ਵਿੱਚ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ $499 ਦਾ ਮਿਲੂਗਾ ਕੈਨੇਡਾ ਡੇ 1 ਜੁਲਾਈ ਨੂੰ। ਕੱਲ੍ਹ ਉਹ ਪਰਿਵਾਰਾਂ ਨੇ ਪਹੁੰਚਣਾ, ਰੀਅਲ ਮਾਰਬਲ ਦਾ ਟੇਬਲ ਤੇ ਚੇਜ਼ਰਾਂ $499 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
1: ਬੜੀ ਮਿਹਰਬਾਨੀ ਸਰ, ਥੈਂਕ ਯੂ। ਮੈਕਸੀਕੋ ਦੇ ਇੱਕ ਰਿਜ਼ੋਰਟ ਤੇ ਕੁਝ ਬੰਦੇ ਛੁੱਟੀਆਂ ਮਨਾਉਣ ਗਏ, ਇੱਕ ਬੰਦਾ ਪਾਣੀ 'ਚ ਥੋੜ੍ਹਾ ਜਿਹਾ ਅੱਗੇ ਨੂੰ ਚਲੇ ਗਿਆ ਅਤੇ ਕਰੋਕੋਡਾਇਲ ਜਿਹੜਾ ਮਗਰਮੱਛ ਆਇਆ ਅਤੇ ਨਾਲ ਹੀ ਉਹਨੂੰ ਲੈ ਗਿਆ ਅਤੇ ਉਸ ਵਿਚਾਰੇ ਦੀ ਮੌਤ ਹੋ ਗਈ। ਬ੍ਰੈਡਫੋਰਡ ਇੱਕ ਨਵਾਂ ਕੈਂਡੀਡੇਟ ਹੈ ਟੋਰਾਂਟੋ ਦੇ ਮੇਅਰ ਦੀ ਕੁਰਸੀ ਦੇ ਲਈ, ਉਹ ਕਹਿੰਦਾ ਜਿਹੜਾ ਯੰਗ ਡੰਡਾ ਸਕੁਅਰ ਸੀ ਇਹਨੂੰ ਸੈਂਕੋਫਾ ਸਕੁਅਰ ਬਣਾ ਤਾ, ਕਹਿੰਦਾ ਇਹਦਾ ਮੈਂ ਬਣ ਗਿਆ ਤਾਂ ਨਾਮ ਰੱਖਾਂਗਾ ਟੋਰਾਂਟੋ ਸਕੁਅਰ, ਦੱਸ ਗੁੱਡ ਆਈਡੀਆ। ਲਓ ਜੀ, ਹੌਟ ਡੋਗ ਕਿੰਨੇ ਕਦਾ ਖਾ ਲਓਗੇ ਤੁਸੀਂ ਸੀਰੀ? ਕਿੰਨੇ ਕਦਾ? ਇੱਕ ਹੌਟ ਡੋਗ ਹੈ ਜਿਹੜਾ $126 ਦਾ ਮਿਲਦਾ ਹੈ, ਆਪਣੇ ਟੋਰਾਂਟੋ 'ਚ ਮਿਲਦਾ ਹੈ, ਇਹਦਾ ਨਾਮ ਹੈ ਬੋ ਡੋਗ। ਇਹ ਜਿਹੜਾ ਬਲੂਜੇ ਦਾ ਪਲੇਅਰ ਹੁਣ ਖੇਡਦਾ ਹੁੰਦਾ ਸੀ ਬੋ ਬਿਸ਼ੈਟ, ਹੁਣ ਤਾਂ ਮੈਟਸ ਨਾਲ ਖੇਡ ਰਿਹਾ, ਉਹ ਇਸ ਰੈਸਟੋਰੈਂਟ 'ਤੇ ਆਮ ਹੀ ਜਾਂਦਾ ਹੁੰਦਾ ਸੀ, ਉਹਦੇ ਨਾਮ 'ਤੇ ਇਹ $126 ਦਾ ਬੋ ਡੋਗ ਤੁਸੀਂ ਖਾ ਸਕਦੇ ਹੋ। ਇਹਦੇ 'ਚੋਂ ਜ਼ਿਆਦਾ ਪੈਸੇ ਚੈਰਿਟੀ ਲਈ ਜਾਣੇ ਨੇ, ਕਿਉਂ? ਜਿਹੜਾ ਦਲਜੀਤ ਦਸਾਂਝ ਆ ਉਹਦੇ ਅੱਗੇ ਪ੍ਰੋਟੈਸਟ ਕਰੋ, ਪਿੱਛੇ ਪ੍ਰੋਟੈਸਟ ਕਰੋ, ਉੱਪਰ ਥੱਲੇ ਪ੍ਰੋਟੈਸਟ ਕਰੋ, ਉਹਦੀ ਸਿਹਤ 'ਤੇ ਕੋਈ ਅਸਰ ਨਹੀਂ। ਦਲਜੀਤ ਦਸਾਂਝ ਨੇ ਜਿਹੜਾ ਸਿੱਖੀ ਲਈ ਕੰਮ ਕੀਤਾ, ਮੇਰੇ ਖਿਆਲ ਹੋਰ ਕਿਸੇ ਨੇ ਕੀਤਾ ਨਹੀਂ ਹੈ, ਜਿੱਥੇ ਤੱਕ ਉਹ ਪਹੁੰਚਿਆ ਅਜੇ ਤੱਕ ਉੱਥੇ ਹੋਰ ਕੋਈ ਪਹੁੰਚਿਆ ਨਹੀਂ ਹੈ। ਉਹ ਲੋਕ ਜਿਨ੍ਹਾਂ ਨੂੰ ਮੇਰੀ ਆਵਾਜ਼ ਪਸੰਦ ਨਹੀਂ, ਆਹ ਸੁਣੋ
17: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ।
1: ਕਿਉਂ?
17: ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939,
1: 991-5939। ਲਓ ਜੀ, ਇਸ ਤਰ੍ਹਾਂ ਜੁੜੇ ਰਹਿਣਾ, ਕੁਝ ਸੰਦੇਸ਼ਾਂ ਬਾਅਦ ਜੋਕ ਆ ਰਿਹਾ।
18: Are you ready?
17: ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
1: ਉਹ ਕਮਰਸ਼ੀਅਲ ਆ ਜਿਹੜਾ ਤੁਹਾਨੂੰ ਸੁਣਾਉਣ ਲੱਗੇ ਆ, ਕੋਟੇਜ ਵਾਲਾ, ਜਿਹਦੇ ਨਾਲ ਕੁਝ ਪ੍ਰੋਡਿਊਸਰਾਂ ਦੇ ਮਾਂ ਲੜਦੇ ਆ।
19: ਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕੋਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕੋਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ।
5: ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
20: अरे यार क्या आप ट्रैफिक में फंसे हुए हैं?
21: Are you really stuck in traffic?
22: Are you stuck in a traffic? No problem. Take it easy, calm down and just relax. Culture of Punjab.
23: ਓਏ ਹੋਏ ਤੈਨੂੰ ਕੀ ਦੱਸਾਂ, ਅੱਜ ਮੈਂ ਦੇਖਿਆ ਸੁਪਨੇ ਵਿੱਚ ਕਿ ਮੈਨੂੰ 500 ਦਾ ਨੋਟ ਲੱਭਾ।
24: ਵੈਸੇ ਨਾ ਥੋੜੇ ਚ ਸੰਤੁਸ਼ਟ ਹੋ ਜਾਣ ਦੀ ਪੁਰਾਣੀ ਆਦਤ ਹੈ ਤੁਹਾਡੀ। ਸੁਪਨਾ ਵੀ ਵੇਖਿਆ ਤਾਂ 500 ਰੁਪਏ ਦਾ, 1000 ਦਾ ਕਿਉਂ ਨਹੀਂ ਵੇਖਿਆ? ਵੈਸੇ ਫੇਰ ਕੀ ਹੋਇਆ?
23: ਫੇਰ ਕੀ, ਉਹ ਕੋਈ ਹੋਰ ਹੀ ਚੱਕ ਕੇ ਲੈ ਗਿਆ।
24: ਸਤਿਆਨਾਸ਼
25: ਫਿੱਟੇ ਮੂੰਹ ਤੇਰੇ। ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
26: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
25: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
26: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
25: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
26: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਆਪਣੇ ਵੀਰ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002। ਆਪਣੇ ਗਰਮੀ ਆ, ਸਾਰਾ ਹਫ਼ਤਾ ਹੀ ਰਹਿਣੀ ਆ, ਔਰ ਗਰਮੀ ਦੇ ਵਿੱਚ ਬਹੁਤ ਸਾਰੇ ਆਪਾਂ ਸਵਿਮਿੰਗ ਪੂਲ 'ਚ ਜਾਂਦੇ ਹਾਂ, ਜਿਹੜੇ ਸਰਕਾਰੀ ਸਵਿਮਿੰਗ ਪੂਲ ਆ ਜਾਂ ਕਿਸੇ ਨੇ ਮੈਂਬਰਸ਼ਿਪ ਲਈ ਹੋਈ ਆ ਠੰਡੇ ਹੋਣ ਲਈ। ਹੁਣ ਹਿੰਦੁਸਤਾਨ ਦੇ ਵਿੱਚ, ਖਾਸ ਕਰ ਜੇ ਪੰਜਾਬ ਦੀ ਗੱਲ ਕਰੀਏ, ਉੱਥੇ ਸੱਪ ਬਹੁਤ ਨੇ, ਗਰਮੀ ਵੀ ਲੋਹੜੇ ਦੀ ਪੈਂਦੀ ਆ। ਉਹ ਕੀ ਕਰਨ, ਉਹ ਜੀ ਝੋਨੇ 'ਚ ਵੜ ਜਾਂਦੇ ਆ, ਉੱਥੇ ਪਾਣੀ ਖੜਾ ਹੁੰਦਾ ਅਤੇ ਝੋਨੇ 'ਚ ਕੋਈ ਰਿਓ ਸਿੱਟਦਾ, ਕੋਈ ਝੋਨਾ ਲਾਉਂਦਾ, ਕੋਈ ਕੁਛ ਕਰਦਾ, ਉੱਥੇ ਸੱਪਾਂ ਦਾ ਖਤਰਾ ਹੋ ਗਿਆ ਹੁਣ ਉਹਨਾਂ ਨੂੰ। ਇੱਕ ਚੀਜ਼ ਤੋਂ ਵੱਜਦਾ ਦੂਜਾ ਮੂਹਰੇ। ਮੋਗੇ ਤੋਂ ਖਬਰ ਆਈ, ਡੀਜੇ ਬੰਦ ਕਰਾਉਣ ਗਈ ਪੁਲਿਸ ਟੀਮ ਤੇ ਹਮਲਾ ਕਰਤਾ, ASI ਜ਼ਖਮੀ, 5 ਗ੍ਰਿਫਤਾਰ। ਅੱਜ ਸਵੇਰੇ 4 ਵਜੇ ਹੋਮ ਇਨਵੇਜਨ ਹੋਇਆ ਬ੍ਰੈਂਪਟਨ 'ਚ, ਈਸਟ ਵਿਊ ਸਰਕਲ, ਰੇ ਐਵਨਿਊ ਦੇ ਨੇੜੇ, ਗੋਰਵੇ ਅਤੇ ਕੈਸਲ ਮੋੜ ਦੇ ਨੇੜੇ। ਔਰ ਦੱਸਿਆ ਜਾ ਰਿਹਾ ਬੰਦੇ ਦੇ ਸੱਟਾਂ ਲੱਗੀਆਂ ਬੀਬੀ ਦੇ। 1.2 million ਫੂਡ ਡਰਿੰਕ ਜਿਹੜੇ ਨੇ ਉਹ ਰੀਕਾਲ ਕੀਤੇ ਗਏ ਨੇ, ਉਹਨਾਂ 'ਚ ਪ੍ਰੈਸ਼ਰ ਪ੍ਰੂਫ ਦਾ ਕੋਈ ਚੱਕਰ ਸੀ। ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 7 ਬੱਚਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗੁਰਬਾਣੀ ਰੇਡੀਓ ਲੈਣਾ ਤਾਂ ਸਰ $20 ਦਾ, $20 ਗੁਰਬਾਣੀ ਰੇਡੀਓ, $20 ਦਾ ਕੋਸਟ ਪ੍ਰਾਈਸ ਤੇ ਗੁਰਬਾਣੀ ਰੇਡੀਓ, $20 ਦਾ। ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ ਬਾਈਆਂ ਨੇ, ਧਰਮ ਨੂੰ ਨਹੀਂ ਵੇਚਣਾ ਇਹਨਾਂ ਨੇ। 416-740-8100 740-8100 ਸਾਡੇ ਨਾਲ ਲਾਈਨ ਤੇ ਹਾਜ਼ਰ ਨੇ ਨੀਲਮ ਜੀ। ਨੀਲਮ ਜੀ, ਪ੍ਰੋਗਰਾਮ ਸਵਾਗਤ ਹੈ।
27: ਥੈਂਕ ਯੂ ਸਰ, ਹਾਊ ਆਰ ਯੂ?
5: ਬਹੁਤ ਅੱਛੇ, ਇੰਨਾ ਸੋਹਣਾ ਮੌਸਮ ਆ, ਆਈ ਲਵ ਇਟ।
27: ਨੋ, ਵੈਰੀ ਨਾਈਸ, ਵੈਰੀ ਨਾਈਸ। ਆਪਾਂ ਮੈਨੂੰ ਨਾ ਰਾਤੀ, ਓਨੈਸਟਲੀ ਆਈ ਹੈਡ ਅ ਡ੍ਰੀਮ ਕਿ ਮੈਨੂੰ ਮਿਲੀਅਨ ਕੁ ਡਾਲਰ ਚਾਹੀਦਾ, ਤਾਂ ਆਈ ਐਮ ਆਸਕਿੰਗ ਯੂ, ਦੇਵ ਜੀ ਦੇ ਦੋ, ਪਲੀਜ਼ ਦੇ ਦੋ ਦੇ ਦੋ। ਕਹਿੰਦੇ ਓਕੇ, ਚਲੋ ਬੈਂਕ ਚਲੀਏ। ਵਾਈਲ ਵੀ ਆਰ ਗੋਇੰਗ ਇਨ ਦਾ ਬੈਂਕ, ਰਸਤੇ 'ਚ ਇੱਕ ਕਾਰ ਆਉਂਦੀ, ਕਹਿੰਦੇ ਸਟੋਪ ਅੱਗੇ ਰਸਤਾ ਬੰਦ ਹੈ, ਤਾਂ ਮੇਰੀ ਉੱਥੇ ਜਾ ਖੁੱਲ ਗਈ।
5: ਮੇਰੇ ਖਿਆਲ ਚ ਕੋਈ ਐਸਾ ਬੰਦਾ ਨਹੀਂ ਹੋਏਗਾ ਦੁਨੀਆਂ ਤੇ ਜਿਹੜਾ ਕਹੇਗਾ ਮੈਨੂੰ ਮਿਲੀਅਨ, 10 million, 50 million ਲੋਟਰੀ ਨਾ ਨਿਕਲੇ। ਦੇਖੋ, ਜਦੋਂ ਅਸੀਂ ਧਾਰਮਿਕ ਸਥਾਨ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਦੋਨੇ ਹੱਥ ਖੋਲੇ ਹੁੰਦੇ ਆ, ਹੋਰ ਦੇ ਕਦੇ ਇਹ ਨੀ ਕਹਿੰਦੇ ਬਾਬਾ ਜਿੰਨੇ ਦਿੱਤੇ ਆ ਇਹੀ ਬਹੁਤ ਆ, ਧੰਨਵਾਦ ਆ ਤੇਰਾ। ਅੱਛਾ, July 15 ਨੂੰ ਇਹਨਾਂ ਨੇ ਦੱਸਣਾ ਕਿ ਇੰਟਰਸਟ ਰੇਟ ਵਧਾਉਣੇ ਆ ਘਟਾਉਣੇ ਆ, ਉਹ ਤਾਂ ਜੁਲਾਈ ਜਦੋਂ ਆਏਗਾ ਉਦੋਂ ਨਜਿੱਠ ਲਾਂਗੇ ਉਹਨਾਂ ਦੇ ਨਾਲ। ਲੇਕਿਨ ਅੱਜ ਦੀ ਤਰੀਕ ਵਿੱਚ ਜਿਹਨਾਂ ਘਰਾਂ ਦੀ ਕਲੋਜ਼ਿੰਗ ਆ ਰਹੀ ਆ ਜਾਂ ਜਿਹੜੇ ਲਾਈਨਾਂ ਲਾ ਲਾ ਕੇ ਨਵੇਂ ਘਰ ਲੈ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
27: ਬਿਲਕੁਲ ਜੀ, ਇਸ ਵੇਲੇ ਦੇਖੋ, ਜੋ ਮਰਜ਼ੀ ਕਹੀ ਜਾਣ, ਇਨਫਲੇਸ਼ਨ ਅਪ, ਇਨਫਲੇਸ਼ਨ ਡਾਊਨ, ਦਿਸ ਐਂਡ ਦੈਟ। ਉਹਨਾਂ ਇਨਫਲੇਸ਼ਨ ਅਪ ਡਾਊਨ ਸਿਰਫ ਉਹੀ ਬੰਦੇ ਵਾਸਤੇ ਹੁੰਦੀ ਹੈ ਜਿਹੜੇ ਗੋ ਥਰੂ। ਮੈਂ ਪਿੱਛੇ ਜੇ ਇੱਕ ਐਡ ਦਿੱਤੀ ਸੀ ਕਿ ਆਈ ਨੀਡ ਜਸਟ ਟੂ ਪੀਪਲ, ਆਈ ਐਂਡ ਅਪ ਹੈਵਿੰਗ ਆਲਮੋਸਟ 300 ਕਾਲਸ, 267, ਰਾਈਟ? ਸੋ ਉਹ 267 ਕਾਲ ਦੇ ਵਿੱਚੋਂ ਈਵਨ ਪਾਰਟ ਟਾਈਮ ਵੀ ਲੋਕੀ ਦੇ ਆਰ ਰੈਡੀ ਟੂ ਵਰਕ. ਵਟ ਹੈਪਨ ਟੂ ਵਰਕ, ਕੀ ਕਿੱਥੇ ਗਿਆ? ਵਟਸ ਗੋਇੰਗ ਔਨ? ਸਾਰੇ ਕਹਿੰਦੇ ਕਿ ਸਟੂਡੈਂਟ ਆਨੇ ਬੰਦ ਹੋ ਗਏ, ਹੁਣ ਅੱਗੇ ਮਾਈਗ੍ਰੇਸ਼ਨ ਨਹੀਂ ਹੁੰਦੀ ਪਈ, ਪਰ ਪੀਪਲ ਉਹੀ ਨੇ, ਸਟੂਡੈਂਟ ਹੀ ਨੇ ਜਿਹੜੇ ਦੇ ਆਰ ਲੁਕਿੰਗ ਫੋਰ ਵਰਕ. ਹਾਊ ਐਵਰ, ਆਪਾਂ ਇਸ ਗੱਲ ਮੁੱਦੇ ਨੂੰ ਛੱਡ ਕੇ ਤਾਂ ਆਪਾਂ ਅੱਜ ਕੱਲ੍ਹ ਦੁਬਾਰਾ ਇਹ ਕਰਦੇ ਹਾਂ, ਜੇ ਤੁਹਾਨੂੰ ਪੈਸੇ ਧੇਲੇ ਦੀ ਜ਼ਰੂਰਤ ਪੈ ਗਈ, ਤੁਹਾਡੀ ਕਲੋਜ਼ਿੰਗ ਆ ਗਈ, ਕਲੋਜ਼ਿੰਗ ਹੋ ਨਹੀਂ ਰਹੀ, ਬਿਲਡਰ ਕੁਛ ਹੱਥ ਪੱਲਾ ਨਹੀਂ ਫੜਨ ਦਾ ਪਿਆ, ਸ਼ੋਰਟ ਫਾਲ ਹੈ ਕਿਸੇ ਵੀ ਤਰੀਕੇ ਨਾਲ, ਬਿਲਡਰ ਦੀ ਕੋਈ ਵੀ ਤੁਹਾਡੇ ਜ਼ਹਿਨ ਚ ਕੋਈ ਵੀ ਗੱਲ ਹੈ, ਆਪਾਂ ਤੁਹਾਡੀ ਜਿਹਦੇ ਨਾਲ ਵੀ ਉਹਦੀ ਬਲੈਂਕਟ ਹੈ, ਵਿਚ ਇਜ਼ ਮੋਸਟਲੀ ਆਰਬੀਸੀ ਨਾਲ ਹੀ ਹੁੰਦੀ ਹੈ, ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਹਾਊ ਟੂ ਡੂ ਇਟ, ਰਾਈਟ? ਜੇ ਉਹਦੀ ਬਲੈਂਕਟ ਨਾਲ ਕਰੋ ਤੇ ਤੁਹਾਨੂੰ ਜਿਹੜੀ ਸ਼ੋਰਟ ਫਾਲ ਦੇਖਣ ਨੂੰ ਨਹੀਂ ਮਿਲਦੀ. ਬਾਕੀ ਤੁਸੀਂ ਸਾਰੇ ਸਮਝਦਾਰ ਹੁੰਦੇ ਹੋ, ਇਸ ਨਾਟ ਕਿ ਅਸੀਂ ਮੋਰਗੇਜ ਕਰਨੀ ਹੈ, ਕਿਉਂਕਿ ਤੁਸੀਂ ਆਪ ਆਰਾਮ ਦੇ ਨਾਲ ਇੱਕ ਗੂਗਲ ਤੇ ਹਰ ਕੁਛ ਸਰਚ ਕਰ ਸਕਦੇ ਹੋ. ਅੱਜ ਦਾ ਜ਼ਮਾਨਾ ਇਜ਼ ਵੈਰੀ ਸਮਾਰਟ ਜ਼ਮਾਨਾ, ਸਾਰੀ ਜਨਤਾ ਇਜ਼ ਵੈਰੀ ਸਮਾਰਟ, ਦੇ ਓਪਨ ਚੈਟ ਜੀਪੀਟੀ ਬਹੁਤ ਜ਼ਿਆਦਾ ਪ੍ਰਧਾਨ ਹੈ, ਸਾਰਾ ਐਵਰੀਬਡੀ ਨੋਜ਼ ਵਟ ਟੂ ਡੂ. ਤੇ ਬਾਕੀ ਜੇ ਅਗਰ ਹਾਂ, ਕਈ ਵਾਰੀ ਹੁੰਦੀ ਹੈ ਕਿ ਨੌਲੇਜ ਹੁੰਦੀ ਹੈ ਪਰ ਸਾਨੂੰ ਐਕਸਪੀਰੀਅੰਸ ਨਹੀਂ ਹੁੰਦਾ, ਉਸ ਬੇਸ ਤੇ ਤੁਸੀਂ ਸਾਡੇ ਨਾਲ ਗੱਲ ਕਰ ਲਓ. ਤੁਹਾਨੂੰ ਭਾਵੇਂ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਪ੍ਰਾਈਵੇਟ ਚਾਹੀਦੀ ਹੈ, ਅੱਜ ਦੀ ਅੱਜ ਮੋਰਗੇਜ ਚਾਹੀਦੀ ਹੈ, ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ, ਉਹਨੂੰ ਠੀਕ ਕਿੱਦਾਂ ਕਰਨਾ, ਜਾਂ ਉਹਦਾ ਕੀ ਇਲਾਜ ਗਿਆ, ਹਾਊ ਟੂ ਡੂ ਇਟ, ਤਾਂ ਕਿ ਅਸੀਂ ਜਿਹੜੇ ਡੀ ਲੈਂਡਰ ਦੇ ਨਾਲ ਟਿਕੇ ਹੋਏ, ਆਪਾਂ ਇਹ ਤਾਂ ਕਿੱਦਾਂ ਜ਼ਿਆਦਾ ਇੰਟਰਸਟ ਨਾ ਪੇ ਕਰੀਏ, ਪੈਸੇ ਬਚਾਈਏ, ਆ ਇੱਦਾਂ ਦੇ 20 ਸੈਂਟੈਂਸ ਨੇ ਆਈ ਕੈਨ ਸਪੀਕ. ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710. ਥੈਂਕ ਯੂ ਦੇਵ.
1: ਨੰਬਰ ਭੇਜ ਦੇ ਦੋ ਪਲੀਜ਼,
27: 6477389710.
1: ਥੈਂਕ ਯੂ ਜੀ.
0: ਅਕਿਊਟ অর ক্রোনিক ডিজিজ.
1: ਲਓ ਜੀ, ਅੱਜ ਕੱਲ੍ਹ ਸੀਜ਼ਨ ਆ, ਬਹੁਤ ਸਾਰੇ ਫੰਕਸ਼ਨ ਹੁੰਦੇ ਆ, ਫੰਕਸ਼ਨ ਘਰ ਦੇ ਅੰਦਰ ਇੰਨੇ ਬੰਦੇ ਕਈ ਵਾਰ ਐਡਜਸਟ ਨਹੀਂ ਹੁੰਦੇ, ਬੈਂਕਟ ਹਾਲਾਂ ਦਾ ਕੰਮ ਥੋੜ੍ਹਾ ਮਹਿੰਗਾ ਪੈ ਜਾਂਦਾ. ਤੁਸੀਂ ਟੈਂਟ ਲਵਾਉਣੇ ਆ ਤਾਂ ਨੋਟ ਕਰੋ ਜਸ਼ਨ ਟੈਂਟ, ਉਹਨਾਂ ਦਾ ਨੰਬਰ 416-294-2857. ਬ੍ਰੈਂਡ ਨਿਊ ਟੈਂਟਸ ਨੇ ਇਹਨਾਂ ਦੇ, ਇੱਕ ਨਹੀਂ 50 ਟੈਂਟ ਹੋਣੇ ਆ, ਤੁਹਾਡੇ ਘਰੇ ਆ ਕੇ ਲਾ ਜਾਣਗੇ. ਵੱਖੋ ਵੱਖਰੇ ਡਿਜ਼ਾਇਨਾਂ ਦੇ ਟੈਂਟ ਨੇ, ਜੇ ਤੁਹਾਡੇ ਜਿਹੜਾ ਸਾਈਜ਼ ਆ, ਸਕੁਅਰ ਫੁੱਟ ਆ, ਉਹਦੇ ਹਿਸਾਬ ਨਾਲ ਟੈਂਟ ਤੁਹਾਡੇ ਲਾ ਦੇਣਗੇ. ਟੇਬਲ ਚੇਅਰ ਫਲੋਰਿੰਗ ਦਾ ਵੀ ਇੰਤਜ਼ਾਮ ਆ, ਪੋਰਟੇਬਲ ਵਾਸ਼ਰੂਮ ਜਿਹੜੇ ਹੁੰਦੇ ਆ ਉਹ ਵੀ ਹੋਣਗੇ, ਤਾਂ ਕਿ ਘਰ ਦੇ ਅੰਦਰ ਗੰਦ ਨਾ ਪਵੇ. 416-294-2857. ਸਿੱਖਿਆ ਮੰਤਰੀ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਭਾਰਤੀ ਦੀ ਕਾਕਰੋਚ ਪਾਰਟੀ, ਨਾਮ ਦੇਖੋ ਕਾਕਰੋਚ ਪਾਰਟੀ, ਕੈਬਨਿਟ ਫੇਰ ਬਦਲ ਦੀ ਉਡੀਕ ਕਰ ਰਹੀ ਹੈ. ਪੰਜਾਬ ਚ ਮੌਨਸੂਨ ਦੀ ਐਂਟਰੀ ਹੋ ਗਈ, ਪੰਜਾਬ ਰਾਜਸਥਾਨ ਵਿਚ 5 ਡਿਗਰੀ ਤਾਪਮਾਨ ਘਟੇਗਾ.
0: ਕਾਵਿਆ ਹੋਮਿਓਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈਂ, ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ, ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਓਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ਼, ਡਾਇਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ਼, ਹਾਰਟ ਪ੍ਰੋਬਲਮ, ਡਾਇਬੀਟੀਜ਼, ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ, ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ. ਕਾਵਿਆ ਹੋਮਿਓਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ, 10 ਕੋਟਰਾ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 6477602779, 6477602779.
1: ਪੈਸਾ ਉਹ ਚੀਜ਼ ਹੈ, ਸਾਰੀ ਦੁਨੀਆ ਇਸ ਦੀ ਇੱਜ਼ਤ ਕਰਦੀ ਹੈ.
23: ਓਏ ਹੋਏ ਹੋਏ, ਤੈਨੂੰ ਕੀ ਦੱਸਾਂ, ਅੱਜ ਮੈਂ ਦੇਖਿਆ ਸੁਪਨੇ ਵਿੱਚ ਕਿ ਮੈਨੂੰ 500 ਦਾ ਨੋਟ ਲੱਭਾ.
24: ਵੈਸੇ ਨਾ ਥੋੜੇ ਜਿਹੇ ਸੰਤੁਸ਼ਟ ਹੋ ਜਾਣ ਦੀ ਪੁਰਾਣੀ ਆਦਤ ਹੈ ਤੁਹਾਡੀ, ਸੁਪਨਾ ਵੀ ਵੇਖਿਆ ਤਾਂ 500 ਰੁਪਏ ਦਾ, 1000 ਦਾ ਕਿਉਂ ਨਹੀਂ ਵੇਖਿਆ? ਵੈਸੇ ਫੇਰ ਕੀ ਹੋਇਆ?
23: ਫੇਰ ਕੀ, ਉਹ ਕੋਈ ਹੋਰ ਹੀ ਚੱਕ ਕੇ ਲੈ ਗਿਆ.
24: ਸਤਿਆਨਾਸ.
1: ਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ. 3 ਬੈਡਰੂਮ, 2.5 ਵਾਸ਼ਰੂਮ ਹਨ. ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ. $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ. 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ. 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ. ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ. ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ. ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ. ਬੀਚ ਵੀ ਨਜ਼ਦੀਕ ਹੈ. ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222.
2: Indian Fruitland, One stop for all your grocery needs.
3: ले इको जगह तो किथे सारा कुछ मिलता दो चीजा लई एक जगह रुको फिर अगलिया दो दी दूजी जगह रुको
2: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस से आज ही पहुंचो हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
1: ਇੱਕ ਵਾਰ ਫੇਰ ਚੱਲਦੇ ਹਾਂ ਸੁਲਤਾਨ ਜੀ ਕੋਲੇ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲਾਈਵ ਔਨ ਲੋਕੇਸ਼ਨ ਹੈ ਸੁਲਤਾਨ ਜੀ ਟੈਲੀਵਿਜ਼ਨ ਵਾਲੇ ਪਾਸੇ ਇੱਕ ਵਾਰ ਫੇਰ ਚੱਲੀਏ
14: ਜੀ ਡੈਫੀਨੇਟਲੀ ਭਾਜੀ ਟੈਲੀਵਿਜ਼ਨ ਵਾਲੇ ਪਾਸੇ ਇਸ ਕਰਕੇ ਕਿਉਂਕਿ ਕੈਨੇਡਾ ਡੇ ਤੇ ਜਿਹੜਾ ਸਪੈਸ਼ਲ ਸੇਲ ਹੈ ਇਹ ਅੱਜ ਤੇ ਕੱਲ ਦੋ ਦਿਨ ਵਾਸਤੇ ਹੈ ਇਹ ਤੋਂ ਬਾਅਦ ਇਹ ਦੁਬਾਰਾ ਪ੍ਰਾਈਸ ਨਹੀਂ ਮਿਲਣੀ ਖਾਸ ਤੌਰ ਤੇ ਸੋਨੀ ਬਰੇਵੀਆ 3 85 ਇੰਚ ਦਾ ਸੋਨੀ ਬਰੇਵੀਆ 3 $2300 ਵਾਲਾ $1599 ਦਾ ਤੇ $1599 ਵੀ ਕਸਟਮਰ ਨੇ 6 ਮਹੀਨੇ ਚ ਪੇ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ
1: ਠੀਕ ਹੈ
14: ਜੇ ਆਪਾਂ ਗੱਲ ਕਰਦੇ ਹਾਂ 55 ਇੰਚ ਦੀ ਤੇ 55 ਇੰਚ $800 ਵਾਲਾ $399 ਦਾ ਸਿਰਫ ਮਿਲੇਗਾ 65 ਇੰਚ $1000 ਵਾਲਾ ਕੈਨੇਡਾ ਡੇ ਸੇਲ ਤੇ ਸਿਰਫ $699 ਚ ਮਿਲੇਗਾ 75 ਇੰਚ $1200 ਵਾਲਾ ਕੈਨੇਡਾ ਡੇ ਤੇ $899 ਚ ਮਿਲੇਗਾ ਤੇ ਬਿਗ ਸਕਰੀਨ ਟੀਵੀ ਦੀਆਂ ਜੇ ਗੱਲ ਕਰਦੇ ਤੇ 98 ਇੰਚ ਦਾ ਸੈਮਸੰਗ ਵੀ $3300 ਵਾਲਾ $1999 ਚ ਲੈ ਕੇ $1500 ਦੀ ਸੇਵਿੰਗ ਹੈ ਸੋ ਚਾਹੇ ਤੁਸੀਂ 32 ਇੰਚ ਤੋਂ ਲੈ ਕੇ 98 ਇੰਚ ਤੱਕ ਸੋਨੀ ਜਾਂ ਸੈਮਸੰਗ ਐਨੀ ਬ੍ਰਾਂਡ ਸਿਲੈਕਟ ਕਰਨਾ ਤੇ ਕੈਨੇਡਾ ਡੇ ਸੇਲ ਨੂੰ ਭੁੱਲਣਾ ਨਹੀਂ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਡੀਲਾਂ ਦਿੱਤੀਆਂ ਜਾ ਰਹੀਆਂ 905-450-2828 ਨੰਬਰ ਹੈ ਜੀ 905-450-2828 ਜੀ
1: ਸੁਲਤਾਨ ਜੀ ਜਿਹੜਾ ਪੀਜ਼ਾ ਬਣਾਉਣ ਵਾਲਾ ਮਾਈਕਰੋਵੇਵ ਸਟਾਈਲ ਦਾ ਇੱਕ ਛੋਟਾ ਜਿਹਾ ਮਸ਼ੀਨ ਹੈ ਕਾਊਂਟਰ ਤੇ ਰੱਖ ਸਕਦੇ ਹੋ ਉਹਦੇ ਬਾਰੇ ਦੱਸੋਗੇ
14: ਹਾਂਜੀ ਭਾਜੀ ਇਹ ਜਿਹੜਾ ਹੈ ਜੀ ਸਟੋਨ ਬੇਕਡ ਪੀਜ਼ਾ ਇਹ ਸਟੋਨ ਬੇਕਡ ਪੀਜ਼ਾ ਮਾਈਕਰੋਵੇਵ ਸਾਈਜ਼ ਦਾ ਤੁਸੀਂ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ ਬਿਲਟ ਇਨ ਹੈ ਤੇ ਇਹ ਵੀ ਅੱਜ $500 ਵਾਲਾ ਅੱਧੀ ਪ੍ਰਾਈਸ ਤੇ $249 ਚ ਮਿਲੇਗਾ ਤੇ ਜੇ ਤੁਸੀਂ ਏਅਰ ਫਰਾਇਰ ਲੈਣਾ ਚਾਹੁੰਦੇ ਜਾਂ ਤੁਸੀਂ ਜੂਸਰ ਲੈਣਾ ਤੇ ਸਾਡੇ ਕੋਲ ਨਿੰਜਾ ਕੰਪਨੀ ਦਾ ਜੂਸਰ ਵੀ ਇਸ ਟਾਈਮ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਹੈ ਔਰ ਇਹਦੇ ਚ ਦੋ ਅਟੈਚਮੈਂਟ ਆਉਂਦੀਆਂ ਵਨ ਵਿਦ ਪਲਪ ਵਨ ਵਿਦਆਊਟ ਪਲਪ ਦੋਨੋ ਅਟੈਚਮੈਂਟ ਇੰਕਲੂਡਿਡ ਹੈਗੀਆਂ $400 ਵਾਲਾ $199 ਦਾ ਮਿਲੇਗਾ ਅੱਧੀ ਪ੍ਰਾਈਸ ਤੇ ਸੋ ਕੈਨੇਡਾ ਡੇ ਸਪੈਸ਼ਲ ਸੇਲ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਚਾਹੇ ਤੁਸੀਂ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ ਲਾਂਡਰੀ ਚ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਟੀਵੀਆਂ ਚ ਤੁਸੀਂ 32 ਇੰਚ ਤੋਂ ਲੈ ਕੇ 98 ਇੰਚ ਤੱਕ ਟੀਵੀ ਲੈਣੇ ਆ ਜਾਂ ਤੁਸੀਂ ਨਿੰਜਾ ਕੰਪਨੀ ਦੇ ਕਿਚਨ ਅਪਲਾਈਸਿਸ ਲੈਣੇ ਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬਿਗ ਸੇਵਿੰਗਸ ਕਰਾਏਗਾ ਤੁਹਾਡੀ 905-450-2828 ਨੰਬਰ ਹੈ 905-450-2828 ਜੀ
1: ਅੱਜ ਸ਼ਾਮ ਨੂੰ 7 ਵਜੇ ਕੱਲ ਨੂੰ ਲੌਂਗ ਵੀਕਐਂਡ ਹੈ ਕੱਲ ਨੂੰ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲੇ ਆ ਕੈਨੇਡਾ
14: ਕੱਲ ਵੀ ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ ਜੀ ਕੱਲ ਕੈਨੇਡਾ ਡੇ ਤੇ ਖੁੱਲੇ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਫੈਮਿਲੀਜ਼ ਬਹੁਤ ਸਾਰੇ ਸਾਡੇ ਫੋਨ ਰਿਸੀਵ ਹੋਏ ਆ ਜਿਹੜੇ ਕਿ ਆਊਟ ਆਫ GTA ਤੋਂ ਉਹਨਾਂ ਨੇ ਆਉਣਾ ਤੇ ਆਊਟ ਆਫ GTA ਤੋਂ ਜਦੋਂ ਫੈਮਿਲੀਜ਼ ਨੇ ਆਉਣਾ ਹੁੰਦਾ ਉਹਨਾਂ ਦੀ ਰਿਸਪੈਕਟ ਦੇ ਅਸੀਂ ਸੁਬਹਾ 11 ਵਜੇ ਖੋਲ ਲੈਂਦੇ ਹਾਂ ਤੇ ਸ਼ਾਮ 7 ਵਜੇ ਤੱਕ ਉਹਨਾਂ ਨੂੰ ਸਰਵ ਕਰਾਂਗੇ ਕੈਨੇਡਾ ਡੇ ਸਪੈਸ਼ਲ ਸੇਲ ਦੇ ਨਾਲ ਜੀ
1: ਲੋ ਕੈਨੇਡਾ ਡੇ ਦੀਆਂ ਸਾਰਿਆਂ ਨੂੰ ਵਧਾਈਆਂ ਪਹੁੰਚੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਹੁਣ ਸਮਾਨ ਲਓ 6 ਮਹੀਨਿਆਂ ਚ ਪੈਸੇ ਦੇਣੇ ਆ ਡਿਲੀਵਰੀ ਜਿੱਦਣ ਹੋਈ ਉਸ ਤੋਂ ਬਾਅਦ 6 ਮਹੀਨਿਆਂ ਚ ਕੋਈ ਵਿਆਜ ਨਹੀਂ 905-450-2828 ਥੈਂਕ ਯੂ ਸਰ
14: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
1: ਥੈਂਕ ਯੂ ਵੀਰੇ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਿਆ ਪਹਿਲੇ ਦਿਨ 100-200 ਦੇ ਫੋਲਡਰ ਜੇ ਰੱਖੀ ਬੈਠਾ ਸੀ ਠਾੜਾ ਕਰੀ ਜਾਂਦਾ ਸੀ ਆਹ ਵੀ ਜੀ ਮੈਂ ਐਗਜੈਕਟਿਵ ਆਰਡਰ ਦੇਤਾ ਆਹ ਵੀ ਦੇਤਾ ਇੱਕ ਇੱਕ ਕਰਕੇ ਸਾਰੇ ਜਿਹੜੇ ਐਗਜੈਕਟਿਵ ਆਰਡਰ ਸੁਪਰੀਮ ਕੋਰਟ ਚੱਕ ਚੱਕ ਕੇ ਉਹ ਮਾਰਿਆ ਉਹ ਕਹਿੰਦਾ ਸੀ ਜਿਹੜੇ ਅਮਰੀਕਾ ਆ ਕੇ ਬੱਚਿਆਂ ਨੂੰ ਜਨਮ ਦਿੰਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀ ਚਾਹੀਦੀ US ਸੁਪਰੀਮ ਕੋਰਟ ਨੇ ਉਹ ਵੀ ਰੱਦ ਕਰ ਦਿੱਤਾ ਰਹੀ ਗੱਲ ਪੈਟਰੋਲ ਦੀ ਅੱਜ ਅੱਧੀ ਰਾਤੋਂ 4 ਸੈਂਟ ਪੈਟਰੋਲ ਦੀ ਪ੍ਰਾਈਜ਼ ਉੱਪਰ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਿੰਦੇ ਹਾਂ ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਹਾਜ਼ਰ ਨੇ ਜਨਾਬ ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਡਾਲਰ ਤੇ ਸੋਨਾ ਇਹ ਉੱਪਰ ਹੈ ਕਰੂਡ ਆਇਲ ਸਿਰਫ ਜਿਹੜਾ ਇਸ ਸਮੇਂ ਥੱਲੇ ਜਾ ਰਿਹਾ ਹੈ ਸਾਡੇ ਨਾਲ ਅਭਿਸ਼ੇਕ ਜੀ ਵੀ ਜੁੜ ਚੁੱਕੇ ਨੇ। ਹਾਂਜੀ ਸਰ, ਕੀ ਹਾਲ ਹੈ?
4: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ, ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
6: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
7: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
6: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
7: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
6: ਇਸ ਫੈਸਟਿਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
7: ਕਾਲ 647-429-4040,
6: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
1: ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ, ਦੇਅਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਐਸ਼ ਕਰੋ, ਐਸ਼ ਕਰੋ, ਪਰ ਪਿੱਠ ਵਿੱਚ ਚਾਕੂ ਨਾ ਮਾਰੋ।
8: ਆ ਭੈਣੇ, ਖਰੀਦ ਲਿਆ ਗਹਿਣੇ?
9: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
8: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ ਹੈ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
9: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
10: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਤੁਸੀਂ ਕੰਪੈਕਟ ਟਰੈਕਟਰ ਲੈਣੇ ਨੇ, ਨੋ ਪ੍ਰੋਬਲਮ, ਕੈਲਡਨ ਵਿੱਚ ਮਿਲਦੇ ਨੇ ਆਪਣੇ ਹੈਬਿਟਨ ਦੇ ਉੱਪਰ, ਇਹਨਾਂ ਦੀ ਲੋਕੇਸ਼ਨ ਹੈ ਉੱਥੇ, 20,000 ਤੋਂ ਸ਼ੁਰੂ ਹੁੰਦੇ, ਡਿਪੈਂਡ ਕਰਦਾ ਕਿਹੜੇ ਕਿਹੜੇ ਨਾਲ ਤੁਸੀਂ ਅਟੈਚਮੈਂਟ ਲੈਂਦੇ ਹੋ। ਫੋਰ ਐਗਜ਼ਾਮਪਲ, ਲੋਡਰ ਦੇ ਕੰਮ ਆਉਂਦਾ ਹੈ, ਲੈਂਡਸਕੇਪਿੰਗ ਕਰ ਸਕਦੇ ਹੋ, ਨਾਲ ਦੀ ਨਾਲ ਮੂਵਰ ਹੈ, ਲੋਡਰ ਹੈ, ਸਨੋ ਬਲੋਅਰ ਹੈ, ਸਨੋ ਬਲੇਡ ਵਰਗੇ ਅਟੈਚਮੈਂਟ ਉਪਲਬਧ ਨੇ, ਇਹ ਸਭ ਕੁਝ ਲੈ ਸਕਦੇ ਹੋ। ਤੁਸੀਂ ਆਪਣੇ ਵੀਰਾਂ ਨੂੰ ਫੋਨ ਕਰ ਲਓ ਗੋਲਡਨ ਲਾਈਨ ਟਰੈਕਟਰ 'ਤੇ, ਨੰਬਰ ਹੈ 647-222-1754, ਤੇਜ ਦਾ ਨੰਬਰ ਹੈ 647, ਬਾਈ ਤੇਜ ਬੜਾ ਵੈਸੇ, 647-622-1754, 647-622-1754। ਕਤਰ ਤੋਂ ਖਬਰ ਆ ਰਹੀ ਹੈ, ਕਤਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਰਾਨ ਅਤੇ ਅਮਰੀਕਾ ਵਿਚਕਾਰ ਕੋਈ ਸਿੱਧੀ ਮੁਲਾਕਾਤ ਨਹੀਂ। ਪਾਰਸਲ ਬੰਬ ਧਮਾਕੇ ਵਿੱਚ ਯੂਕਰੇਨੀ ਮੂਲ ਦੇ ਕਾਰੋਬਾਰੀ ਆਗੂ ਦੇ ਜ਼ਖਮੀ ਹੋਣ ਤੋਂ ਬਾਅਦ ਮੋਨਾਕੋ ਵਿੱਚ ਸਦਮੇ ਦੀ ਲਹਿਰ, ਮੋਨਾਕੋ ਬੜਾ ਸ਼ਾਂਤ ਦੇਸ਼ ਹੈ। ਥਾਈ ਪੁਲਿਸ ਜਾਂਚ ਕਰ ਰਹੀ ਹੈ ਕਿ 17 ਸਾਲਾਂ ਦੀ ਕੁੜੀ ਦੇ ਕਤਲ ਦੇ ਦੋਸ਼ ਵਿੱਚ ਆਸਟ੍ਰੇਲੀਆ ਦਾ ਜਿਹੜਾ ਵਿਅਕਤੀ ਹੈ, ਇਹਦੇ ਕਦੇ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਅਣਸੁਲਝੇ ਕੇਸ ਨੇ, ਇਹਦੀ ਵੀਡੀਓ ਵੀ ਦੇਖ ਸਕਦੇ ਹੋ ਟਿਕਟੋਕ ਤੇ ਹੈ। 17 ਸਾਲ ਦੀ ਕੁੜੀ ਨੂੰ ਰੂਮ ਚ ਲੈ ਕੇ ਜਾਂਦਾ, ਜੋ ਕਰਨਾ ਕਰਕੇ ਉਦੋਂ ਬਾਅਦ ਚ ਕਤਲ ਕਰਕੇ ਸੂਟ ਕੇ ਛਪਾ ਲੈਂਦਾ। ਯੂਕੇ ਦੇ ਵਿੱਚ, ਯੂਰਪ ਦੇ ਵਿੱਚ ਨਵੀਂ ਹੀਟ ਵੇਵ ਆ ਰਹੀ ਹੈ। ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ। ਬਹੁਤ ਵਧੀਆ ਸਰ ਜੀ, ਕਰੋ ਹੁਕਮ।
11: ਦੇਵ ਭਾਜੀ, ਕੋਟੇਜ ਕੋਟੇਜ ਕੋਟੇਜ ਕੋਟੇਜ ਮਸਕੋਕਾ ਦੇ ਵਿੱਚ ਹੈਗੀ ਆ। ਅੱਜ ਵੀ ਦੋ ਕਾਲਾਂ ਆਉਂਦੀਆਂ ਨੇ ਦੇਵ ਭਾਜੀ, ਤੇ ਓਪਨ ਹਾਊਸ ਵੀ ਆਪਣੇ ਅੱਜ ਸ਼ੋਇੰਦੇ ਹੈਗੀਆਂ ਦੋ ਤਿੰਨ। ਜੇ ਸਾਡਾ ਕੋਈ ਵੀ ਸਰੋਤਾ ਕੋਟੇਜ ਲੈਣਾ ਚਾਹੁੰਦਾ ਹੋਵੇ, ਤੁਸੀਂ ਇਸ ਕੋਟੇਜ ਦੀ ਇਨਫੋਰਮੇਸ਼ਨ ਲਈ ਸਾਨੂੰ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ। ਨੰਬਰ ਸਾਡਾ 416-216-22-4162-5222। ਡੇਢ ਤੋਂ ਦੋ ਏਕੜ ਦੇ ਲੋਟ ਦੇ ਵਿੱਚ ਬਣੀ ਹੈ। ਬੈਕ ਸਾਈਡ ਥਾਣੀ ਆਈਲੈਂਡ ਚੱਲਦਾ, ਪਾਣੀ ਚੱਲਦਾ। ਤੇ ਇਹ ਜਿਹੜੀ ਕੋਟੇਜ 3 ਬੈਡਰੂਮ ਦੀ ਕੋਟੇਜ ਹੈ, 2023 ਦੀ ਬਿਲਟ ਹੈ, ਸਿਰਫ 3 ਸਾਲ ਹਲੇ ਬਣੀ ਨੂੰ ਹੋਏ ਨੇ। 2025 ਦੇ ਵਿੱਚ ਏਅਰਬੀਐਨਬੀ ਤੋਂ 70-80 ਹਜ਼ਾਰ ਦਾ ਬਿਜ਼ਨਸ ਕੀਤਾ ਇਸ ਕੋਟੇਜ ਨੇ। ਸਾਰੀ ਡਿਟੇਲ ਉਹਨਾਂ ਤੋਂ ਲੈ ਕੇ ਦਿਆਂਗੇ, ਏਅਰਬੀਐਨਬੀ ਤੋਂ ਪ੍ਰੂਫ ਕਰਾਂਗੇ। ਇਹ ਸਾਰੇ ਜਿਹੜੇ ਡਾਕੂਮੈਂਟਸ ਨੇ ਇਹ ਬਿਲਕੁਲ ਲੀਗਲ ਨੇ। ਜੇ ਤੁਸੀਂ ਇਸ ਕੋਟੇਜ ਨੂੰ ਦੇਖਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। 1.5-2 ਲੱਖ ਡਾਲਰ ਦਾ ਫਰਨੀਚਰ ਤੇ ਘਰ ਦੇ ਵਿੱਚ ਅਪਗ੍ਰੇਡ ਨੇ। ਮਸਕੋਕਾ ਰੂਮ ਬਣਿਆ ਹੋਇਆ, ਵਾਕਆਊਟ ਬੇਸਮੈਂਟ ਹੈ। ਇਸ ਕੋਟੇਜ ਨੂੰ ਦੇਖਣ ਦੇ ਲਈ ਇੱਕੋ ਇੱਕ ਨੰਬਰ ਡਾਇਲ ਕਰਨਾ, 416-265-22-5 ਦੇ ਉੱਪਰ ਬੀਚ ਹੈ, 15 ਮਿੰਟ ਦੇ ਉੱਪਰ ਡਾਊਨ ਟਾਊਨ, 15 ਮਿੰਟ ਦੇ ਉੱਪਰ ਗੋਲਫ ਕੋਰਸ। 416-265-22-22 ਤੇ ਕਾਲ ਕਰ ਲਿਓ। ਜੇ ਬ੍ਰੈਂਪਟਨ ਦੇ ਵਿੱਚ 11 ਲੱਖ ਡਾਲਰ ਦੇ ਵਿੱਚ 4 ਬੈਡਰੂਮ ਦਾ ਡੀਟੈਚ ਮਕਾਨ ਲੈਣਾ ਚਾਹੁੰਦੇ ਹੋ, ਡਬਲ ਕਾਰ ਗਰਾਜ, ਫਿਨਿਸ਼ ਬੇਸਮੈਂਟ, ਆਲਮੋਸਟ ਰਵੀਨ ਲੋਟ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 416-265-22-22 ਕਸਟਮ ਘਰ ਬਣਿਆ ਕੈਲਡਨ ਦੇ ਵਿੱਚ, 1.5-2 ਏਕੜ ਦੇ ਲੋਟ ਦੇ ਵਿੱਚ, ਜਿਹੜਾ ਕਿ 12-14 ਫੁੱਟ ਦੀ ਸੀਲਿੰਗ ਹੈ, 4 ਬੈਡਰੂਮ 4 ਵਾਸ਼ਰੂਮ ਪਲੱਸ ਵਾਕਆਊਟ ਬੇਸਮੈਂਟ ਹੈ। ਇਹ ਵੀ ਕੋਟ ਦੇਖਣਾ ਚਾਹੁੰਦੇ ਹੋ, ਹਾਈਵੇ 410 ਤੋਂ ਸਿਰਫ 10-15 ਮਿੰਟ ਦੀ ਡਰਾਈਵ ਹੈ। ਨੰਬਰ 1-416-265-22-4162-5222। ਥੈਂਕ ਯੂ ਵੈਰੀ ਮਚ ਦੇ ਭਾਜੀ।
12: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
13: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800।
15: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
16: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ?
17: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
16: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 647-429-4040। ਟਿੱਕਾ ਜੰਕਸ਼ਨ, 2958 Queen Street East, Unit 26, Brampton.
18: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
1: ਨਾ ਤਾਂ ਪ੍ਰਧਾਨ ਮੰਤਰੀ ਮੋਦੀ, ਨਾ ਹੀ ਵਿਦੇਸ਼ ਮੰਤਰੀ ਜਿਹੜਾ ਖਮੂਨੀ ਸੀ ਉਹਦੇ ਅੰਤਰ ਸੰਸਕਾਰ ਵਿੱਚ ਸ਼ਾਮਲ ਹੋਣਗੇ। ਰਾਜਪਾਲ ਅਤੇ ਰਾਜ ਮੰਤਰੀ ਨੂੰ ਭੇਜ ਰਹੇ ਨੇ। ਅਮਰੀਕਾ ਦੇ ਸੰਸਦ ਦਾ ਕਹਿਣਾ ਹੈ ਕਿ ਭਾਰਤ ਨਾਲ ਸੰਬੰਧ 30 ਸਾਲਾਂ ਵਿੱਚ ਸਭ ਤੋਂ ਮਾੜੇ ਹਨ। ਟਰੰਪ ਨੇ ਇੱਕ ਪਾਸੜ ਫੈਸਲੇ ਨੇ ਵਿਸ਼ਵਾਸ ਤੋੜਿਆ ਹੈ। ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਜੈਸ਼ੰਕਰ ਨੂੰ ਪੁੱਛੋ। ਆਪਣੇ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ। ਫਿਰ ਮਿਲਾਂਗੇ। ਡੇਵ ਟਾਡਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
5: कमाल का कैच था यार, यकीन ही नहीं आ रहा।
19: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
5: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
19: तुम्हें ये सब कैसे पता?
5: क्योंकि मैंने भी पिछले साल ये लगवाया है।
19: अच्छा, वो क्या वेबसाइट थी?
5: saveonenergy.ca/eap।
20: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM.
21: ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
22: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
21: This is Vatnodur Radio.

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: hai. Aaj.
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਕਿਉਂ ਕਹਿ ਰਹੇ ਆਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
7: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
6: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟਸੀ ਤੇ ਆਰਡਰ ਕਰੋ
7: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੇ ਚੌਪ ਟੌਪਿੰਗਸ ਨਾਨ ਸਟੌਪ
8: ਜੀ ਦੋਸਤੋ ਮਤਲਬ ਦੂਰ ਦੇ ਨਾਲ ਜੁੜ ਚੁੱਕੇ ਹੋ 5:30 AM ਦੇ ਉੱਤੇ ਇਸ ਟਾਈਮ ਹੁਣੇ ਤੁਸੀਂ ਦੇਵਤਾ ਆਤਲਾ ਜੀ ਨੂੰ ਸੁਣਿਆ ਤੇ ਹੁਣ ਵਾਰੀ ਆਈ ਹੈ ਸਾਡੀ ਤੁਹਾਡਾ ਸਾਡਾ ਸਾਥ ਰਹੇਗਾ 2 ਵਜੇ ਤੱਕ ਦੁਪਹਿਰ ਦੇ ਤੱਕ ਅੱਜ ਬਹੁਤ ਵਧੀਆ ਵਧੀਆ ਗੀਤ ਸੰਗੀਤ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦਾ ਕਾਫੀ ਪੁਰਾਣੇ ਗੀਤਾਂ ਦੇ ਨਾਲ ਕੁਝ ਨਵਿਆਂ ਗੀਤਾਂ ਦੇ ਨਾਲ ਤੁਹਾਨੂੰ ਜੋੜਨਾ ਹੈ ਹਾਂ ਜੇ ਤੁਹਾਡਾ ਦਿਲ ਕਰਦਾ ਕੋਈ ਗੀਤ ਸੰਗੀਤ ਸੁਣਨ ਨੂੰ ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ ਚ 9057990999 ਮੇਰੇ ਨਾਲ ਸਟੂਡੀਓ ਸਾਥ ਦੇ ਰਹੇ ਨੇ ਕਿਰਨ ਜੀ ਵੈਲਕਮ
9: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਪ੍ਰੀਤੀ ਨਿੱਘੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਗੱਲਬਾਤ ਆਪਾਂ ਇੱਕ ਘੰਟੇ ਦਾ ਸਾਥ ਹੈ ਕੁਛ ਜਲੰਧਰ ਤੋਂ ਵੀ ਖਬਰਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਥੇ ਦੀਆਂ ਖਬਰਾਂ ਤੇ ਵੀ ਗੱਲਬਾਤ ਕਰਦੇ ਆ ਨਾਲ ਦੀ ਨਾਲ ਪਿਆਰੇ ਗੀਤ ਸੰਗੀਤ ਕਿਉਂਕਿ ਕੱਲ ਨੂੰ ਜਿਹੜਾ ਜੀ ਹੈਗਾ ਲੌਂਗ ਵੀਕਐਂਡ ਕਈਆਂ ਨੇ ਤਾਂ ਅੱਜ ਜਿਹੜੀ ਜੀ ਸੁਖੀ ਜੀ ਛੁੱਟੀ ਕਰਕੇ ਲੌਂਗ ਡਰਾਈਵ ਤੇ ਆਪਣੇ ਫੈਮਿਲੀਜ਼ ਦੇ ਨਾਲ ਕਿਉਂਕਿ ਹਰ ਇੱਕ ਦਾ ਪਲਾਨ ਹੁੰਦਾ ਆ ਕਿਉਂਕਿ ਕੱਲ ਨੂੰ ਕੈਨੇਡਾ ਡੇ ਆ ਤੇ ਨਾਲ ਦੀ ਨਾਲ ਖੁਸ਼ਖਬਰੀ ਇਹ ਆ ਕਿ ਜੂਨ ਦਾ ਮਹੀਨਾ ਵੀ ਦੇਖੋ ਜੀ ਖਤਮ ਹੋ ਗਿਆ ਹੈ ਤੇ ਕੱਲ ਨੂੰ 1 ਜੁਲਾਈ ਚੜ ਜਾਣੀ ਆ ਦੇਖਦੇ ਦੇਖਦੇ ਕਹਿੰਦੇ ਇੱਦਾਂ ਹੀ ਸਮਾਂ ਜਿਹੜਾ ਹੈ ਗੁਜ਼ਰਦਾ ਜਾਂਦਾ ਆ ਪਰ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਕਿ ਠੀਕ ਆ ਤੁਸੀਂ ਜਿਹੜਾ ਵੀ ਦਿਨ ਆਪਣਾ ਦਿਨ ਹੁੰਦਾ ਹੈ ਤੁਸੀਂ ਕੀ ਸਿੱਖਦੇ ਹੋ ਉਹਦੇ ਵਿੱਚ ਉਹ ਬਹੁਤ ਜ਼ਰੂਰੀ ਹੈਗਾ ਆ ਸੋ ਬਿਲਕੁਲ ਕੱਲ ਨੂੰ ਕੈਨੇਡਾ ਡੇ ਆ 1 ਜੁਲਾਈ ਆ ਸੋ ਆਪਾਂ ਨਵੇਂ ਮਹੀਨੇ ਨੂੰ ਸ਼ੁਰੂਆਤ ਕਰਾਂਗੇ ਬਹੁਤ ਵਧੀਆ ਤਰੀਕੇ ਨਾਲ
8: ਬਿਲਕੁਲ ਜੀ ਕਹਿੰਦੇ ਕਿ ਜੋ ਹੋ ਗਿਆ ਉਹਨੂੰ ਛੱਡ ਦਿਓ ਤੇ ਅੱਗੇ ਵਧੋ ਹਰ ਕਿਸੇ ਦਾ ਸਫ਼ਰ ਅਲੱਗ ਹੈ ਖੁਸ਼ੀ ਅੰਦਰੋਂ ਆਉਂਦੀ ਹੈ ਬਾਹਰੋਂ ਨਹੀਂ ਤੁਸੀਂ ਉਦੋਂ ਹਾਰਦੇ ਹੋ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ
9: ਕੀ ਬਾਤ ਹੈ ਜੀ 100%
8: ਸੋ ਦੋਸਤੋ ਤੁਹਾਡੇ ਲਈ ਅਸੀਂ ਕਹਿੰਦੇ ਆ ਕਿ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਕੱਲ ਨੂੰ ਬੜਾ ਵਧੀਆ ਦਿਨ ਹੈ ਕੈਨੇਡਾ ਡੇ ਤੁਹਾਨੂੰ ਲਾਲ ਰੰਗਾਂ ਦੇ ਵਿੱਚ ਮਿਲਣਗੇ ਲੋਕ ਬੜੇ ਫੈਸਟੀਵਲ ਵੀ ਹੋ ਰਹੇ ਨੇ ਕੱਲ ਨੂੰ ਔਰ ਮੌਸਮ ਵੀ ਬਹੁਤ ਖੂਬਸੂਰਤ ਹੈ ਤੇ ਖੂਬਸੂਰਤ ਮੌਸਮ ਦਾ ਤੁਸੀਂ ਵੀ ਨਜ਼ਾਰਾ ਲਓ ਤੇ ਲਓ ਫਿਰ ਜਿੱਥੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਸੰਗੀਤ ਸ਼ੁਰੂ ਕਰੀਏ ਔਰ ਇਹ ਗੀਤ ਤੁਹਾਡੇ ਲਈ ਸਪੌਂਸਰ ਕੀਤਾ ਹੈ ਨੋਬਲ ਫਰੈਸ਼ ਫੂਡਸ ਦੇ ਸਹਿਯੋਗ ਦੇ ਨਾਲ ਤੇ ਨਾਲ ਦੀ ਨਾਲ ਸਹਿਯੋਗ ਹੈ ਕਟਾਰੀਆ ਟੂਰ ਐਂਡ ਟਰੈਵਲ ਦਾ ਤੇ ਉਹਨਾਂ ਦੇ ਸਹਿਯੋਗ ਨਾਲ ਲਓ ਫਿਰ ਇੱਕ ਬਹੁਤ ਹੀ ਪਿਆਰੀ ਜੀ ਆਵਾਜ਼ ਸਤਿੰਦਰ ਸਰਤਾਜ ਦੀ ਆ ਔਰ ਬੜਾ ਵਧੀਆ ਗੀਤ ਮੈਨੂੰ ਲੱਗਿਆ ਔਰ ਇਸ ਗੀਤ ਦੇ ਵਿੱਚ ਕਾਫੀ ਕੁਛ ਉਹਨਾਂ ਨੇ ਨਵਾਂ ਵੀ ਕੀਤਾ ਔਰ ਕਿਰਨ ਜੀ ਜੇਕਰ ਕੋਈ ਕਿਉਂਕਿ ਆਪਾਂ ਤੁਹਾਨੂੰ ਚਲੋ ਰੇਡੀਓ ਦੇ ਉੱਤੇ ਗੀਤ ਚਲਾਉਣਾ ਪਰ ਵੀਡੀਓ ਦੇ ਵਿੱਚ ਜਿਸ ਵੀ ਡਾਇਰੈਕਟਰ ਨੇ ਇਹਦੀ ਵੀਡੀਓ ਬਣਾਈ ਹੈ ਨਾ ਉਹਨੇ ਕਮਾਲ ਕੀਤੀ ਹੈ ਉਹਨੇ ਤੁਸੀਂ ਨੋਟ ਕਰੋਗੇ ਧਿਆਨ ਦੇ ਨਾਲ ਕਿ ਜਦੋਂ ਵੀ ਇਸ ਗੀਤ ਨੂੰ ਸ਼ੁਰੂ ਹੋ ਗਿਆ ਉਹਨੇ ਕੋਈ ਕੈਮਰੇ ਦਾ ਕੱਟ ਨਹੀਂ ਲਾਇਆ ਇੱਕੋ ਹੀ ਕੈਮਰੇ ਨਾਲ ਇੱਕੋ ਸ਼ਾਟ 'ਚ ਸਾਰੇ ਦਾ ਸਾਰਾ ਗੀਤ ਹੈ ਜਿਹੜਾ ਉਹ ਸ਼ੂਟ ਕੀਤਾ ਕਮਾਲ ਹੈ ਜੀ ਕੈਮਰੇ ਵਾਲਿਆਂ ਦਾ ਵੀ ਉਹਨਾਂ ਦਾ ਆਪਣਾ ਤਜਰਬਾ ਹੁੰਦਾ ਲਓ ਫਿਰ ਦੇਖਦੇ ਹਾਂ ਤੁਹਾਡੇ ਲਈ ਗੀਤ ਤੇ 9057990999 ਤੇ ਥੋੜ੍ਹੀ ਦੇਰ ਦੇ ਵਿੱਚ ਵਿੱਚ ਅਸੀਂ ਜੁੜ ਰਹੇ ਹਾਂ ਪੰਜਾਬ ਤੇ ਫਿਲਹਾਲ ਤੁਹਾਡੇ ਉੱਤੇ ਛੱਡਿਆ ਜੀ ਹੁਣ ਤੁਸੀਂ ਸਾਨੂੰ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਸਕਦੇ ਹੋ ਕੋਈ ਗੱਲਬਾਤ ਕਰ ਸਕਦੇ ਹੋ ਕਿਸ ਤਰ੍ਹਾਂ ਕੈਨੇਡਾ ਡੇ ਮਨਾ ਰਹੇ ਹੋ ਕੱਲ ਨੂੰ ਅੱਜ ਥੋੜ੍ਹੀ ਜਿਹੀ ਗੱਲਬਾਤ ਇਹਦੇ 'ਤੇ ਵੀ ਹੋਵੇਗੀ

0: जी दोस्तों एक बार फिर स्वागत है और प्रोग्राम में हिस्सा तोड़े तक असी समोसा स्वीट फैक्टरी बुडवाइन बैंकोटाल सिंगापुर ज्वेलर टेलीटाइम इलेक्ट्रॉनिक इस दे नाल नाल जी जिहड़ा हैगा टिक्का जंक्शन दे सहयोग दे नाल भी पेश कर रहे हैगे आ। ते लो फिर अज दा प्रोग्राम मोना होरां वल्लों भी स्पॉन्सर हुंदा है, मोना महंगी होरां वल्लों। और किरण जी मोना जी भी नाल अपने फोन ते आ गए ने, सो उन्हां नाल भी करिए हैलो शुरू। मोना जी जी आयां नूं वेलकम।
1: थैंक यू सो मच सुखी जी, सब नालों पहला थोनों किरण ते अपने सारे ही लिस्टर्स नूं प्यार ते सत श्री अकाल जी।
0: सत श्री अकाल जी, क्योंकि बाहर दा मौसम बड़ा वधिया आया और तुसी देख लो असी तुहानूं वेट कर रहे सी स्टूडियो च, तुसी कुछ आइस कॉफी जां कोई ठंडा लेके आओ ते तुसी हुण आप तुसी मैनूं लगदा जी कैनेडा डे दीआं तैयारियां कर रहे हो।
1: नहीं एक्चुअली मैं ऑफिस विच सी, थोड़ा जिहा बिजी हो गई सी ते लेट हो गई हां, तो इस करके कोई गल नहीं, आपां आइस कॉफी थोड़ी हुणे भिजवा दिंदे हां।
0: अच्छा देख लो ये भी ना अजकल भी उबर ते आ जांदा सारा कुछ है ना, की कुछ जमाना कितना चेंज हो गया ना। वाह ਤੇ ਚਲੋ ਅੱਜ ਆਪਾਂ ਮੋਨਾ ਜੀ ਹੁਣ ਕਿਉਂਕਿ ਜੁਲਾਈ ਮਹੀਨੇ ਦੇ ਵਿੱਚ ਆਪਾਂ ਕਦਮ ਆਲਮੋਸਟ ਰੱਖ ਰਹੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਅਪਡੇਟ ਕਰਨਾ
1: ਸੁਖੀ ਜੀ, ਜਦੋਂ ਜੁਲਾਈ ਜੂਨ ਜੁਲਾਈ ਅਗਸਤ ਇਹ ਟਾਈਮ ਆਉਂਦਾ ਹੈਗਾ, ਸਮਰ ਦਾ ਟਾਈਮ ਆਉਂਦਾ ਤਾਂ ਸਭ ਨਾਲੋਂ ਜ਼ਿਆਦਾ ਰਿਕੁਆਇਰਮੈਂਟ ਜਿਹੜੀ ਹਰੇਕ ਫੈਮਿਲੀ ਦੀ ਹੋ ਜਾਂਦੀ ਹੈ ਵਿਜ਼ਿਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ, ਕਿਉਂਕਿ ਆਪਣੇ ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਰੈਲੇਟਿਵਸ ਹੈਗੇ, ਫਰੈਂਡਸ ਹੈਗੇ ਨੇ, ਕਿਉਂਕਿ ਜਾਂ ਤਾਂ ਉਹਨਾਂ ਨੇ ਘੁੰਮਣ ਲਈ ਇੱਥੇ ਮਿਲਣ ਲਈ ਆਉਣਾ ਹੁੰਦਾ, ਇਹੀ ਟਾਈਮ ਹੁੰਦਾ ਉਹਨਾਂ ਦੇ ਕੋਲ ਕਿ ਇੱਥੇ ਵੈਦਰ ਵਧੀਆ ਹੈਗਾ, ਇੰਜੋਏ ਕਰ ਸਕਣ। ਦੂਜੀ ਚੀਜ਼ ਇਹ ਹੈ ਕਿ ਕਾਫੀ ਵਾਰ ਬਹੁਤ ਸਾਰੇ ਈਵੈਂਟਸ ਆ ਜਾਂਦੇ ਨੇ, ਤੀਆਂ ਦਾ ਮੇਲਾ ਆ ਜਾਂਦਾ, ਉਹ ਅਟੈਂਡ ਕਰਨਾ ਹੁੰਦਾ, ਵਿਆਹ ਅਟੈਂਡ ਕਰਨੇ ਹੁੰਦੇ, ਬਰਥਡੇ ਪਾਰਟੀਸ ਹੋ ਜਾਂਦੀਆਂ ਨੇ, ਸੋ ਉਹ ਸਾਰਾ ਕੁਛ ਅਟੈਂਡ ਕਰਨ ਲਈ ਵੀ ਉਹਨਾਂ ਨੇ ਇੱਥੇ ਆਉਣਾ ਹੁੰਦਾ। ਸੋ ਉਸ ਟਾਈਮ ਤੇ ਮੇਨਲੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਪੈਂਦੀ ਹੈ ਸਾਡੀ ਮੈਡੀਕਲ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ ਡੈਫੀਨੇਟਲੀ ਹਰੇਕ ਪਰਸਨ ਦੀ ਰਿਕੁਆਇਰਮੈਂਟ ਉਸ ਟਾਈਮ ਤੇ ਹੁੰਦੀ ਹੈ, ਤਾਂ ਕਿ ਜਿਹੜਾ ਵੀ ਪਰਸਨ ਇੱਥੇ ਆ ਰਿਹਾ ਚਾਹੇ ਉਹ ਸੁਪਰ ਵੀਜ਼ਾ ਤੇ ਜਾਂ ਵਿਜ਼ਿਟਰ ਵੀਜ਼ਾ ਤੇ, ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ, ਕੋਈ ਸਿਕਨੈਸ, ਇੰਜਰੀ, ਕੁਛ ਵੀ ਅਕਰ ਹੁੰਦਾ, ਉਹ ਸਾਰਾ ਕੁਛ ਕਵਰ ਹੋ ਸਕੇ ਇੰਸ਼ੋਰੈਂਸ ਕੰਪਨੀ ਵੱਲੋਂ। ਉਹ ਤਾਂ ਹੀ ਹੋ ਸਕੇਗਾ ਕਿ ਜੇ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਵਾਂਗੇ। ਐਂਡ ਜਦੋਂ ਵੀ ਅਸੀਂ ਇਹ ਕਹਿੰਦੇ ਹੈਗੇ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਉਣੀ ਹੈ, ਸ਼ਾਇਦ ਪਰਸਨ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਕੁਛ ਐਕਸਟਰਾ ਪੇਮੈਂਟ ਕਰਨੇ ਪੈਣੇ, ਕਿਉਂਕਿ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਪਾਲਿਸੀ ਕਰਵਾ ਰਹੇ ਹੈਗੇ ਆ। ਉਹਦੇ ਵਿੱਚ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ, ਇਫੈਕਟਿਵ ਡੇਟ ਤੁਹਾਡੀ ਉਹੀ ਰਹਿਣੀ ਹੈ ਜਿਸ ਡੇਟ ਨੂੰ ਉਹਨਾਂ ਨੇ ਟਰੈਵਲ ਕਰਨਾ ਹੈਗਾ। ਸੋ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਐਕਸਟਰਾ ਪੇਮੈਂਟ ਨਹੀਂ ਕਰਦੇ ਹੈਗੇ ਹੋ, ਜਦੋਂ ਉਹਨਾਂ ਨੇ ਟਰੈਵਲ ਕਰਨਾ ਉਦੋਂ ਤੋਂ ਹੀ ਪਾਲਿਸੀ ਸ਼ੁਰੂ ਹੋਏਗੀ। ਐਂਡ ਜਦੋਂ ਉਹਨਾਂ ਨੇ ਬੈਕ ਹੋਮ ਜਾਣਾ ਹੈਗਾ ਉਸ ਟਾਈਮ ਤੱਕ ਹੀ ਆਪਾਂ ਉਹਨਾਂ ਦੀ ਐਕਸਪਾਇਰੀ ਡੇਟ ਆਫ ਪਾਲਿਸੀ ਚੂਜ਼ ਕਰਦੇ ਹੁੰਦੇ ਹੈਗੇ ਆ। ਸੋ ਇੱਕ ਚੀਜ਼ ਮੇਨਲੀ ਜ਼ਰੂਰ ਧਿਆਨ ਰੱਖੀਏ ਕਿ ਹੈਲਥ ਦੇ ਵਿੱਚ ਕੋਈ ਵੀ ਚੇਂਜਿਸ ਆਈਆਂ, ਕੋਈ ਮੈਡੀਕੇਸ਼ਨ ਦੇ ਵਿੱਚ ਚੇਂਜਿਸ ਆਈਆਂ ਨੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ, ਤਾਂ ਕਿ ਉਹਨਾਂ ਦੀ ਵਿਦ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਜਦੋਂ ਪਾਲਿਸੀ ਲੈਂਦੇ ਆ ਤਾਂ ਕੰਡੀਸ਼ਨ ਸਟੇਬਲ ਹੋਣੀਆਂ ਚਾਹੀਦੀਆਂ। ਇੱਕ ਹੋਰ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਟਾਈਮ ਬਾਏ ਟਾਈਮ ਕਿਤੇ ਨਾ ਕਿਤੇ ਚੇਂਜਿਸ ਆਉਂਦੀਆਂ ਜਾਂਦੀਆਂ ਨੇ, ਰੇਟਸ ਚੇਂਜ ਹੁੰਦੇ ਨੇ, ਇਨਫਲੇਸ਼ਨ ਦਾ ਇੰਪੈਕਟ ਹਰ ਜਗ੍ਹਾ ਪੈ ਰਿਹਾ ਹੁੰਦਾ ਹੈਗਾ। ਇੱਕ ਇੰਸ਼ੋਰੈਂਸ ਕੰਪਨੀ ਆ ਜਿਹੜੇ ਕਿ ਬਹੁਤ ਹੀ ਲੋਐਸਟ ਰੇਟਸ ਇਸ ਟਾਈਮ ਤੱਕ ਹੁਣ ਤੱਕ ਪ੍ਰੋਵਾਈਡ ਕਰਦੇ ਆਏ ਨੇ। ਸੋ ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਕਿਸੇ ਵੀ ਪਰਸਨ ਨੇ ਆਉਣਾ ਹੈਗਾ ਹਜੇ ਤੱਕ ਤੁਸੀਂ ਪਾਲਿਸੀ ਨਹੀਂ ਕਰਵਾਈ, ਅੱਜ ਦਾ ਦਿਨ ਬਚਿਆ ਹੈਗਾ, ਜੁਲਾਈ 1 ਤੋਂ ਉਹਨਾਂ ਨੇ ਰੇਟਸ ਇਨਕਰੀਜ਼ ਕਰਦੇ ਨੇ, ਜਿਹੜੀ ਕੰਪਨੀ ਲੋਐਸਟ ਰੇਟਸ ਦਿੰਦੀ ਆਈ ਹੈਗੀ ਉਹਨਾਂ ਨੇ ਕੱਲ ਤੋਂ ਰੇਟਸ ਇਨਕਰੀਜ਼ ਕਰ ਦੇਣੇ ਨੇ। ਸੋ ਮੇਕ ਸ਼ੋਰ ਕਰੋ ਕਿ ਜੇ ਤੁਹਾਨੂੰ ਵੀ

0: visitor insurance, supervisor insurance ਦੀ ਜ਼ਰੂਰਤ ਹੈਗੀ ਹੈ, ਜ਼ਰੂਰ ਤੁਸੀਂ ਲੋਐਸਟ ਰੇਟਸ ਦਾ ਫਾਇਦਾ ਲੈ ਸਕਦੇ ਹੋ। ਅਸੀਂ ਇਸ ਟਾਈਮ ਤੇ ਵੀ ਆਫਿਸ ਦੇ ਵਿੱਚ ਹੈਗੇ ਹਾਂ, ਤੁਹਾਨੂੰ ਆਫਿਸ ਵੀ ਆਉਣ ਦੀ ਜ਼ਰੂਰਤ ਨਹੀਂ ਪੈਂਦੀ, ਓਵਰ ਦਾ ਫੋਨ ਪੂਰੀ ਇਨਫੋਰਮੇਸ਼ਨ ਦੇ ਕੇ ਪਾਲਿਸੀ ਕਰਵਾ ਸਕਦੇ ਹੋ। ਐਂਡ ਉਹਨਾਂ ਨੇ ਚਾਹੇ ਟਰੈਵਲ ਜੁਲਾਈ ਦੇ ਵਿੱਚ ਆਉਣਾ, ਅਗਸਤ ਦੇ ਵਿੱਚ ਆਉਣਾ, ਆਉਂਦੇ ਮਹੀਨਿਆਂ ਨੂੰ ਆਉਣਾ ਹੈਗਾ, ਪਰ ਜੇ ਤੁਸੀਂ ਅੱਜ ਡੇਟ ਅੱਜ ਤੁਸੀਂ ਪਾਲਿਸੀ ਦੀ ਪੇਮੈਂਟ ਕਰ ਦਿੰਦੇ ਹੋ ਤਾਂ ਰੇਟ ਤੁਸੀਂ ਲੋਕ ਇਨ ਕਰ ਲਓਗੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਪੇਰੈਂਟਸ ਇੱਥੇ ਆਏ ਹੋਏ ਨੇ, ਸੁਪਰਵਾਈਜ਼ਰ ਇੰਸ਼ੋਰੈਂਸ ਚੱਲ ਰਹੀ ਹੈ, ਜੇ ਉਹਨਾਂ ਦੀ ਪਾਲਿਸੀ ਫਿਊਚਰ ਡੇਜ਼ ਜਾਂ ਮੰਥਸ ਦੇ ਵਿੱਚ ਐਕਸਪਾਇਰ ਹੋਣ ਵਾਲੀ ਹੈ, ਹੁਣੇ ਤੁਸੀਂ ਪਾਲਿਸੀ ਕਰਵਾ ਕੇ ਰੇਟਸ ਲੋਕ ਇਨ ਕਰ ਸਕਦੇ ਹੋ, ਤਾਂ ਕਿ ਜਦੋਂ ਵੀ ਪੁਰਾਣੀ ਪਾਲਿਸੀ ਐਕਸਪਾਇਰ ਹੋਏਗੀ ਤਾਂ ਨਵੀਂ ਪਾਲਿਸੀ ਕਿਕ ਇਨ ਹੋ ਜੂਗੀ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜੀ, ਜ਼ਰੂਰ ਕੰਟੈਕਟ ਕਰ ਸਕਦੇ ਹੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
1: ਜੀ ਜੀ ਮੋਨਾ ਜੀ, ਬਿਲਕੁਲ ਆਪਾਂ ਥੋੜੀ ਦੇਰ ਤੋਂ ਬਾਅਦ ਫਿਰ ਜੁੜਾਂਗੇ, ਥੋੜਾ ਅਪਡੇਟ ਕਰਦੇ ਰਵਾਂਗੇ ਸਾਰਿਆਂ ਨੂੰ, ਕਿਉਂਕਿ ਇਸ ਟਾਈਮ ਕਾਫੀ ਲੋਕ ਜਿਹੜੇ ਹੈਗੇ ਆ ਕੋਈ ਗੱਡੀਆਂ ਦੇ ਵਿੱਚ ਜਾ ਰਿਹਾ ਹੋਵੇਗਾ ਕਿਤੇ ਨਾ ਕਿਤੇ, ਔਰ ਸਾਰਿਆਂ ਨੂੰ ਅਪਡੇਟ ਕਰਾਂਗੇ। ਔਰ ਮੋਨਾ ਹੋਰਾਂ ਦਾ ਨੰਬਰ ਹੈ ਜੀ 416-509-1509। ਔਰ ਇਸ ਦੇ ਨਾਲ ਨਾਲ ਮੈਂ ਦੱਸ ਦਵਾਂ ਤੁਹਾਨੂੰ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੈਗਾ ਉਹ ਅਸੀਂ ਓਂਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ। ਗ੍ਰੇਟ ਪੰਜਾਬ 'ਚ ਇਹਨਾਂ ਦਾ ਆਫਿਸ ਹੈ, ਦੂਰ ਦੁਰਾਡੇ ਜਾਣਾ ਚਾਹੁੰਦੇ ਹੋ, ਸਸਤੀਆਂ ਹਵਾਈ ਟਿਕਟਾਂ ਲੈਣੀਆਂ 905-6789-5 5 5 ਜੀ
2: ਬਿਲਕੁਲ ਜੀ। ਨਾਲ ਦੀ ਨਾਲ ਦੱਸ ਦਿਓ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜੀ। ਦੋ ਲੋਕੇਸ਼ਨਸ ਤੋਂ ਤੁਹਾਨੂੰ ਇਸ ਟਾਈਮ ਸਰਵ ਕਰ ਰਹੇ, ਪ੍ਰਿਸਕ੍ਰਾਈਬਡ ਆਈ ਗਲਾਸਿਸ ਲੈਣੇ ਆ, ਕੰਪ੍ਰੀਹੈਂਸਿਵ ਤੁਸੀਂ ਗਲਾਸਿਸ ਲੈਣੇ ਆ, ਸਨ ਗਲਾਸਿਸ ਜਾਂ ਰੂਟੀਨ ਆਏ ਚੈੱਕਅਪ ਕਰਾਉਣਾ ਹੈਗਾ, ਅਤੇ ਸਪੈਕਸ ਐਕਸਪ੍ਰੈਸ 'ਤੇ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਆ। ਪਹਿਲੀ ਲੋਕੇਸ਼ਨ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ, ਦੂਜੀ ਲੋਕੇਸ਼ਨ ਜਿਹੜੀ ਆ ਜੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਆ। ਅਪੁਆਇੰਟਮੈਂਟ ਲੈਣੀ ਆ, ਰੂਟੀਨ ਜਿਹੜੀਆਂ ਜੀ ਤੁਸੀਂ ਆਈ ਚੈੱਕਅਪ ਕਰਾਉਣਾ, 905-460-8888 ਦੇ ਨਾਲ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜੇ ਤੁਸੀਂ ਜਿਹੜਾ ਜੀ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਈਵੈਂਟ ਇੰਸ਼ੋਰੈਂਸ ਕਰਾਉਣੀ ਹੈਗੀ ਆ, ਤੇ ਤੁਸੀਂ ਜਿਹੜਾ ਜੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਹੈ ਜੀ ਰਿਬੋ ਲਾਇਸੈਂਸ ਵਾਲੇ ਜਿਹੜੇ ਜੀ ਵਿਅਕਤੀਆਂ ਦੀ ਲੋੜ ਵੀ ਹੈਗੀ ਹੈ, ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਔਰ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ ਹਾਂ, ਤਾਂ ਫਟਾਫਟ ਇਹਨਾਂ ਨੂੰ ਕਾਲ ਜਿਹੜੀ ਜੀ ਤੁਸੀਂ ਕਰ ਸਕਦੇ ਹਾਂ 416-902-0706 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਅਸੀਂ ਜਿਹੜਾ ਜੀ ਆਪਣੇ ਹੋਰ ਸਪੋਂਸਰਸ ਦੀ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
1: ਜੀ ਬਿਲਕੁਲ। ਔਰ ਨਾਲ ਦੀ ਨਾਲ ਮੈਂ ਦੱਸਦਾ ਕਿ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਅਗਰ ਤੁਸੀਂ ਡਿਜੀਟਲ ਹਾਈ ਕੁਆਲਿਟੀ ਦਾ ਜਿਹੜਾ ਆਈਪੀ ਬਾਕਸ ਲੈਣਾ ਜਾਂ ਆਈਪੀ ਐਪ ਲੈਣਾ ਜਾਂ ਫਿਰ ਜਿਹੜਾ ਪੀਫਾ ਚੱਲ ਰਿਹਾ ਉਹ ਦੇਖਣਾ ਕਿ ਕਿਸ ਤਰੀਕੇ ਨਾਲ ਤੁਹਾਡੇ ਫੋਨ ਤੇ ਦੇਖ ਸਕਦੇ ਹੋ ਜਾਂ ਘਰੇ ਦੇਖ ਸਕਦੇ ਹੋ, ਢਿੱਲੋਂ ਵੀਡੀਓ ਨੂੰ ਹੁਣੇ ਕਾਲ ਕਰ ਲਓ 905-204-1313 ਦੇ ਉੱਤੇ। ਕਿਰਨ ਜੀ, ਕੱਲ ਆਪਾਂ ਅਨਾਊਂਸਮੈਂਟ ਕੀਤੀ ਸੀ ਤੇ ਕਾਫੀ ਫੋਨ ਆਏ ਸੀ, ਤੁਹਾਨੂੰ ਪਤਾ ਕਿ ਆਪਣੀ ਟੀਮ ਰੀਮੈਕਸ ਗੋਲਡ ਨਾਲ ਕੰਮ ਕਰਦੀ ਹੈ ਰੀਅਲ ਸਟੇਟ ਦਾ। ਇੱਕ ਪਲਾਜ਼ਾ ਨਵਾਂ ਆ ਰਿਹਾ ਹੈਗਾ ਜਿਹੜਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ ਔਰ ਬ੍ਰਮਟਨ ਦੇ ਇਲਾਕੇ ਦੇ ਵਿੱਚ ਹੈ, ਹਾਈਵੇ 410 ਤੇ ਮੇਫੀਲਡ ਦਾ ਏਰੀਆ ਹੈ, ਜਿੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਤੁਸੀਂ ਕਰਨਾ ਚਾਹੁੰਦੇ ਹੋ, ਆਪਣਾ ਯੂਨਿਟ ਲੈ ਕੇ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਉਸਨੂੰ ਹੋਲਡ ਕਰਾ ਸਕਦੇ ਹੋ ਤੇ ਫਿਰ ਇਹ ਯੂਨਿਟ ਤੁਹਾਡਾ ਹੋ ਜਾਵੇਗਾ। ਹਾਲੇ ਅਵੇਲੇਬਿਲਟੀ ਹੈ, ਤੁਸੀਂ ਕੋਈ ਵੀ ਤਰ੍ਹਾਂ ਦਾ ਬਿਜ਼ਨਸ, ਕੋਈ ਗਰੋਸਰੀ ਸਟੋਰ ਖੋਲ੍ਹਣਾ ਹੈ, ਕੋਈ ਲਾਅ ਆਫਿਸ ਖੋਲ੍ਹਣਾ ਹੈ, ਕੋਈ ਉੱਥੇ ਬਿਊਟੀ ਸਲੋਨ ਦਾ ਆਫਿਸ ਖੋਲ੍ਹਣਾ ਹੈ, ਕੋਈ ਰੀਅਲ ਸਟੇਟ ਦਾ ਖੋਲ੍ਹਣਾ ਹੈ, ਮੋਰਗੇਜ ਦਾ ਖੋਲ੍ਹਣਾ, ਕਿਸੇ ਤਰ੍ਹਾਂ ਦਾ ਵੀ ਕੋਈ ਤੁਸੀਂ ਉੱਥੇ ਵਪਾਰ ਕਰਨਾ ਚਾਹੁੰਦੇ ਹੋ, ਕੋਈ ਕੱਪੜੇ ਦੀ ਦੁਕਾਨ ਖੋਲ੍ਹਣੀ ਹੈ, ਕੁਛ ਵੀ, ਤੇ ਕਾਲ ਕਰ ਲਓ 416-881-7070 ਦੇ ਉੱਤੇ ਔਰ ਤੁਹਾਨੂੰ ਇਹ ਜਿਹੜਾ ਯੂਨਿਟ ਹੋਲਡ ਹੋ ਸਕਦਾ ਹੈ। 416-881-7070 ਦੇ ਉੱਤੇ ਗੱਲਬਾਤ ਹੋ ਸਕਦੀ ਹੈ।
2: ਬਿਲਕੁਲ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਕੱਲ ਕੈਨੇਡਾ ਡੇ ਵੀ ਹੈਗਾ ਹੈ, ਸੋ ਦੱਸ ਦਈਏ ਥੋੜੀ ਜਿਹੀ ਜਾਣਕਾਰੀ ਹਿਸਟਰੀ ਦੇ ਬਾਰੇ ਕਿ ਜੁਲਾਈ 1 ਨੂੰ 1867 ਦੇ ਵਿੱਚ ਜਿਹੜਾ ਜੀ ਕੈਨੇਡੀਅਨ ਜਿਹੜਾ ਜੀ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਦੇ ਥਰੂ ਜਿਹੜੇ ਕਿ ਕੁਛ ਕੁ ਪ੍ਰੋਵਿੰਸ ਓਨਟੈਰੀਓ, ਕਿਊਬੈਕ, ਨੋਵਾ ਸਕੋਸ਼ੀਆ ਐਂਡ ਨਿਊ ਬ੍ਰੰਸਵਿਕ ਜਿਹੜਾ ਹੈ ਜੀ ਉਹਨਾਂ ਨੂੰ ਇੱਕ ਸਿੰਗਲ ਕੰਟਰੀ ਦੇ ਵਿੱਚ ਕੀਤਾ ਗਿਆ ਸੀ, ਡੋਮੀਨੀਅਨ ਆਫ ਕੈਨੇਡਾ। ਤੇ ਪਹਿਲਾਂ ਤਾਂ ਉਹਨੂੰ ਨਾਮ ਜਿਹੜਾ ਜੀ ਡੋਮੀਨੀਅਨ ਆਫ ਕੈਨੇਡਾ ਦਿੱਤਾ ਗਿਆ ਸੀ, ਬਟ ਬਾਅਦ ਦੇ ਵਿੱਚ 1982 ਦੇ ਵਿੱਚ ਫੋਲੋਇੰਗ ਦਾ ਕੈਨੇਡਾ ਐਕਟ 1982 ਤੇ ਉਹਨੂੰ ਬਾਅਦ 'ਚ ਨਾਮ ਦਿੱਤਾ ਗਿਆ ਸੀਗਾ ਕੈਨੇਡਾ ਡੇ। ਤੋਂ ਇਸ ਕਰਕੇ ਆਪਾਂ ਜਿਹੜਾ ਹੈ ਜੀ ਆਪਾਂ ਇੱਕ ਤਰੀਕੇ ਦੀ ਰਿਪਬਲਿਕ ਆਪਾਂ ਕਹਿ ਸਕਦੇ ਹਾਂ, ਇੰਡੀਪੈਂਡੈਂਸ ਸੈਲੀਬ੍ਰੇਟ ਕਰਦੇ ਹਾਂ ਡੋਮੀਨੀਅਨ ਆਫ ਕੈਨੇਡਾ ਐਜ਼ ਅ ਕੈਨੇਡਾ ਡੇ। ਸੋ ਜੇ ਤੁਹਾਨੂੰ ਵੀ ਹੋਰ ਜਾਣਕਾਰੀ ਹਿਸਟਰੀ ਦੇ ਬਾਰੇ ਕੈਨੇਡਾ ਡੇ ਦੇ ਬਾਰੇ ਪਤਾ ਆ, ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੀ ਪਰੇਡਸ ਹੁੰਦੀਆਂ ਹੈ ਡਾਊਨ ਟਾਊਨ ਦੇ ਵਿੱਚ, ਫਾਇਰਵਰਕ ਹੁੰਦੇ, ਕੌਨਸਰਟਸ ਹੁੰਦੇ, ਕਲਚਰਲ ਜਿਹੜੇ ਜੀ ਕੈਨੇਡਾ ਨੂੰ ਲੈ ਕੇ ਈਵੈਂਟਸ ਹੁੰਦੇ ਆ। ਸੋ ਆਪਣੀ ਨੇੜਲੀ ਲੋਕੇਸ਼ਨ 'ਤੇ ਤੁਸੀਂ ਦੇਖ ਸਕਦੇ ਹਾਂ ਕਿ ਕਿਹੜੇ ਕਿਹੜੇ ਜਿਹੜੇ ਜੀ ਈਵੈਂਟਸ ਹੁੰਦੇ, ਔਰ ਸਪੈਸ਼ਲੀ ਸਿਟੀ ਵੱਲੋਂ ਅਨਾਊਂਸਮੈਂਟ ਇਹ ਕੀਤੀ ਗਈ ਆ ਕਿ ਆਪਣੇ ਵੱਲੋਂ ਤੁਸੀਂ ਵੀ ਕੋਈ ਵੀ ਜ਼ਿਆਦਾ ਜ਼ਿਆਦਾ ਫਾਇਰਵਰਕਸ ਨਾ ਕਰੋ ਕਿਉਂਕਿ ਫਾਇਰਵਰਕ ਜਿਹੜੇ ਆ ਜੀ ਬ੍ਰੈਂਪਟਨ ਦੇ ਵਿੱਚ, ਟੋਰਾਂਟੋ ਦੇ ਕੁਝ ਏਰੀਏ ਦੇ ਵਿੱਚ ਬਿਲਕੁਲ ਬੈਨ ਕੀਤੇ ਗਏ ਆ। ਸੋ ਹਮੇਸ਼ਾ ਸਾਰਿਆਂ ਦੀ ਸੇਫਟੀ ਨੂੰ ਜਿਹੜਾ ਜੀ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਜਿਹੜਾ ਜੀ ਹਰ ਚੀਜ਼ ਨੂੰ ਸੈਲੀਬ੍ਰੇਟ ਕਰਨਾ। ਕੈਨੇਡਾ ਡੇ, ਆਪਾਂ ਸਾਰੇ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਆਪਾਂ ਸਾਰੇ ਦੂਜੇ ਦੇਸ਼ਾਂ ਚੋਂ ਆਏ ਤੇ ਕੈਨੇਡਾ ਨੇ ਆਪਾਂ ਨੂੰ ਜਿਹੜਾ ਜੀ ਸਹਾਰਾ ਦਿੱਤਾ। ਬਟ ਮੇਕ ਸ਼ੋਰ ਕਰੀਏ ਕਿ ਆਪਾਂ ਵੀ ਜਿਹੜਾ ਜੀ ਕੈਨੇਡਾ ਨੂੰ ਰਿਸਪੈਕਟ ਕਰੀਏ ਤੇ ਉਹਨਾਂ ਦੀ ਜਿੰਨੀ ਵੀ ਗਾਈਡਲਾਈਨਸ ਆ ਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਜੀ ਫੋਲੋ ਕਰੀਏ ਤੇ ਜਿਹੜੇ ਇਵੈਂਟਸ ਨੇੜਲੇ ਹੋ ਰਹੇ ਆਪਾਂ ਉੱਥੇ ਜਾ ਕੇ ਜਿਹੜਾ ਜੀ ਫਾਇਰਵਰਕਸ ਦੇਖੀਏ।
1: ਜੀ ਬਿਲਕੁਲ, ਤੇ ਲਓ ਫਿਰ ਲਾਈਨ ਜੁੜ ਗਈ ਹੈ ਸਾਡੀ ਕਿਰਨ ਜੀ ਜਲੰਧਰ ਦੇ ਨਾਲ, ਮਨਪ੍ਰੀਤ ਹੋਰੀ ਸਾਡੇ ਨਾਲ ਆ ਗਏ ਨੇ, ਪੁੱਛਦੇ ਇਹਨਾਂ ਦਾ ਵੀ ਹਾਲ ਚਾਲ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਔਰ ਸਾਡੇ ਲਿਸਨਰਸ ਨੂੰ ਵੀ। ਸੁਖੀ ਜੀ ਮੇਰੇ ਹਾਲ ਚਾਲ ਠੀਕ ਆ, ਪਰ ਤੁਹਾਨੂੰ ਕੀ ਗੱਲ, ਠੰਡ ਲੱਗ ਗਈ ਬਾਰਿਸ਼ ਦਾ
1: ਮੈਨੂੰ। ਅੱਛਾ, ਲੋਕਾਂ ਨੂੰ ਜਿਹੜਾ ਹੁੰਦਾ ਬਿਮਾਰ, ਲੋਕ ਠੰਡ ਨਾ ਹੁੰਦੇ, ਮੈਂ ਗਰਮੀ ਨਾਲ ਹੀ
2: ਹੋ ਗਿਆ ਜੀ।
3: ਤੁਸੀਂ ਸੁਖੀ ਜੀ ਕਹਿੰਦੇ ਨਾ ਵੀ ਗਰਮੀ ਵੀ ਬਿਮਾਰ ਕਰਦੀ ਆ ਬੰਦੇ ਨੂੰ ਤੇ ਸਰਦੀ ਵੀ। ਗਰਮੀ ਦੇ ਵਿੱਚ ਏਦਾਂ ਹੁੰਦਾ ਕਿ ਜਦੋਂ ਅਸੀਂ ਠੰਡੇ ਕਮਰਿਆਂ ਦੇ ਵਿੱਚੋਂ, ਆਫਿਸਾਂ ਚੋਂ, ਗੱਡੀਆਂ ਚੋਂ ਬਾਹਰ ਨਿਕਲਦੇ, ਏਸੀ ਚੱਲ ਰਹੇ ਹੁੰਦੇ ਆ ਤੇ ਇਕਦਮ ਜਦੋਂ ਬਾਹਰ ਦੀ ਗਰਮ ਹਵਾ ਵੱਜਦੀ ਆ ਤਾਂ ਉਹ ਵੀ ਖਰਾਬ ਕਰਦੀ ਆ, ਤੇ ਜਦੋਂ ਸਰਦੀਆਂ ਦੇ ਵਿੱਚ ਅਸੀਂ ਹੀਟਰਾਂ ਚ ਹੁੰਦੇ ਹਾਂ ਤਾਂ ਇਕਦਮ ਬਾਹਰ ਦੀ ਠੰਡੀ ਠੰਡੀ ਹਵਾ ਵੱਜਦੀ ਆ ਤਾਂ ਉਹ ਵੀ ਬੰਦੇ ਨੂੰ ਬਿਮਾਰ ਕਰਦੀ ਆ। ਸੋ ਦੇਖ ਲਓ, ਨਾ ਤਾਂ ਸਰਦੀ ਟਿਕਣ ਦਿੰਦੀ ਆ ਤੇ ਨਾ ਹੀ ਗਰਮੀ ਟਿਕਣ ਦਿੰਦੀ ਆ।
1: ਮਤਲਬ ਇਹ ਤਾਂ ਉਹ ਹਾਲ ਹੋ ਗਿਆ, ਨਾ ਬੰਦਾ ਵਿਚਾਰਾ ਕੁਆਰਾ ਜੀ ਸਕਦਾ ਤੇ ਨਾ ਵਿਆਹ, ਦੋਨੇ ਪਾਸੇ ਬੰਦਾ। ਤੇ ਮਨਪ੍ਰੀਤ ਜੀ ਚਲੋ ਕੈਨੇਡਾ ਡੇ, ਸਾਡੇ ਤਾਂ ਕੈਨੇਡਾ ਡੇ ਆ, ਔਰ ਕੈਨੇਡਾ ਡੇ ਦੇ ਉੱਤੇ ਪੰਜਾਬ ਦੀਆਂ ਲੇਡੀਜ਼ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਜਿਹੜੀ ਅੱਜ ਸਾਡੇ ਸਟੂਡੀਓ ਚ ਖਬਰ ਪਹੁੰਚੀ ਹੈ। ਦੇਖੋ, ਮਨਾਇਆ ਕੈਨੇਡਾ ਡੇ ਜਾ ਰਿਹਾ, ਪਰ ਪੰਜਾਬ ਦੀਆਂ ਲੇਡੀਜ਼ ਲਈ ਕਿਹੜੀ ਖੁਸ਼ਖਬਰੀ ਦੀ ਗੱਲ ਹੈ ਜਿਹੜੀ ਕੱਲ ਨੂੰ ਹੋਣ ਜਾ ਰਹੀ ਹੈ?
3: ਵਾਹ ਸੁਖੀ ਜੀ, ਤਾਂ ਤੁਸੀਂ ਸਸਪੈਂਸ ਨਾ ਰੱਖੋ, ਤੁਸੀਂ ਦੱਸ ਦੋ ਕਿਉਂਕਿ ਮੈਂ ਤਾਂ ਚਲੋ ਇੱਥੇ ਬੈਠੀ ਆ, ਮੈਨੂੰ ਇੰਨੀ ਐਕਸਾਈਟਮੈਂਟ, ਮੈਂ ਸੁਣਨਾ ਚਾਹੁੰਦੀ ਹਾਂ ਤੇ ਹੁਣ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈ ਗਈ ਔਨ ਏਅਰ ਸੁਣ ਰਹੀਆਂ ਨੇ, ਜਿਹੜੀਆਂ ਭੈਣਾਂ ਜਾਂ ਬੀਬੀਆਂ, ਉਹ ਨਹੀਂ ਚਾਹੁਣਗੀਆਂ ਕਿ ਇਸ ਸਸਪੈਂਸ ਨੂੰ ਹੋਰ ਲਮਕਾਇਆ ਜਾਵੇ।
1: ਬਿਲਕੁਲ ਜੀ, ਇਹ ਹੈ ਕਿਉਂਕਿ ਜਿੰਨੇ ਵੀ ਪੰਜਾਬ ਦੀਆਂ ਮਹਿਲਾਵਾਂ ਕੱਲ ਤੋਂ ਉਹਨਾਂ ਨੂੰ 1,000 ਰੁਪਇਆ ਸਰਕਾਰ ਦੇ ਰਹੀ ਆ।
3: ਅੱਛਾ, ਮੈਂ ਨਹੀਂ, ਇਹ ਤਾਂ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਖਬਰ ਆ ਨਾ, ਮੈਨੂੰ ਲੱਗਿਆ ਵੀ ਕਿਤੇ ਤੁਸੀਂ ਕੈਨੇਡਾ ਰਹਿੰਦੀਆਂ ਪੰਜਾਬਣ ਮਹਿਲਾਵਾਂ ਦੇ ਲਈ ਕੋਈ ਖਬਰ ਦੱਸਣ ਲੱਗੇ ਹੋ।
1: ਨਹੀਂ ਨਹੀਂ, ਇਹੀ ਮੈਂ ਕਹਾਂ ਜੀ, ਕੈਨੇਡਾ ਡੇ ਦੀ ਖੁਸ਼ੀ ਚ ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ,
3: ਪੰਜਾਬ ਦੀਆਂ ਮਹਿਲਾਵਾਂ। ਠੀਕ ਠੀਕ, ਹੁਣ ਮੇਰੀ ਕਨਫਿਊਜ਼ਨ ਦੂਰ ਹੋ ਗਈ ਹੈ ਸੁਖੀ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਪੰਜਾਬ ਦੀਆਂ ਮਹਿਲਾਵਾਂ, ਹੁਣ ਤੁਹਾਨੂੰ ਪਤਾ ਹੈ ਕਿ ਨੇਤਾ ਨੇ, ਜਿਹੜੇ ਨੇਤਾ ਲੋਕ ਹੈ ਇਹਨਾਂ ਨੇ ਘਰ ਘਰ ਪਿੰਡ ਪਿੰਡ ਦੇ ਗੇੜੇ ਮਾਰਨੇ ਆ, ਔਰ ਜਿੱਥੇ ਵੀ ਕੋਈ ਰੈਲੀ ਹੁੰਦੀ ਸੀ, ਰੋਡ ਸ਼ੋ ਮਾੜਾ ਮੋਟਾ ਵੀ ਹੁੰਦਾ ਸੀ, ਜਾਂ ਕੋਈ MLA ਕਿਸੇ ਵੀ ਹਲਕੇ ਦੇ ਵਿੱਚ ਜਾਂਦਾ ਸੀ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਂਦਾ ਸੀ, ਇਹ ਕਹਿ ਕੇ, ਜਾਂ ਜਿਹੜੇ ਵਿਰੋਧੀ ਸੀਗੇ ਉਹ ਤੰਜ ਕੱਸਦੇ ਸੀ ਵੀ ਮਹਿਲਾਵਾਂ ਨੂੰ ਜਿਹੜੀ 1,000 ਰੁਪਏ ਦੀ ਸਕੀਮ ਆ ਤੁਸੀਂ ਕਦੋਂ ਦੇਣ ਜਾ ਰਹੇ ਹੋ। ਸੋ ਉਹਦੇ ਫਾਰਮ ਬੜੇ ਜ਼ੋਰਾਂ ਸ਼ੋਰਾਂ ਦੇ ਪੂਰੇ ਪੰਜਾਬ ਦੇ ਵਿੱਚ ਭਰੇ ਜਾ ਰਹੇ ਨੇ, ਔਰ ਇੱਕ ਦੂਜੇ ਨੂੰ ਕਾਲਾਂ ਕਰਕੇ ਪੁੱਛਿਆ ਜਾ ਰਿਹਾ ਵੀ ਭੈਣੇ ਤੁਹਾਡੇ ਭਰੇ ਗਏ, ਤੁਹਾਡੇ ਭਰੇ ਗਏ। ਤੇ ਸੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਾਂ ਜਿਨ੍ਹਾਂ ਜ਼ਿਲ੍ਹਿਆਂ ਦੇ ਭਰੇ ਗਏ ਨੇ, ਧੂਰੀ ਤੋਂ ਸਟਾਰਟ, ਸੁਖੀ ਜੀ ਕੱਲ ਨੂੰ 1 ਜੁਲਾਈ ਵਾਲੇ ਦਿਨ ਤੁਹਾਡੇ ਕੈਨੇਡਾ ਡੇ ਵਾਲੇ ਦਿਨ ਜਿਹੜਾ ਆ ਉਹ ਕੱਲ ਨੂੰ ਸ਼ੁਭ ਦਿਨ ਹੈ, ਕਿਉਂਕਿ ਇੱਧਰ ਵੀ ਜਿਵੇਂ ਹੀ ਤੁਹਾਨੂੰ ਪਤਾ 1 ਜੁਲਾਈ ਜਿਹੜੀ ਉਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਵੀ ਖਾਸ ਹੁੰਦੀ ਆ, ਤੇ ਉਹ ਖਾਸ ਇਸ ਕਰਕੇ ਹੁੰਦੀ ਵੀ ਬੱਚਿਆਂ ਨੂੰ ਮਹੀਨਾ ਮਹੀਨਾ, ਡੇਢ ਡੇਢ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ, 1 ਜੁਲਾਈ ਨੂੰ ਸਕੂਲ ਖੁੱਲਦੇ ਨੇ, ਤੇ ਔਰਤਾਂ ਦੇ ਜਿਹੜੇ ਸਾਹ ਨੇ ਉਹ ਸੌਖੇ ਹੁੰਦੇ ਆ ਕਿਉਂਕਿ ਇਹ ਵੀ ਕਹਿੰਦੀਆਂ ਕਿ ਕਦੋਂ ਸਕੂਲ ਖੁੱਲਣ ਤੇ ਬੱਚੇ ਜਿਹੜੇ ਨੇ ਉਹ ਸਕੂਲੇ ਜਾਣ, ਔਰਤਾਂ ਦਾ ਕੰਮ ਵੱਧ ਜਾਂਦਾ ਹੈ ਘਰਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ, ਤੇ ਉਹ ਦੋਹਰੀ ਖੁਸ਼ਖਬਰੀ, ਇੱਕ ਤਾਂ ਸਕੂਲ ਖੁੱਲਣੇ ਔਰ ਦੂਸਰਾ ਔਰਤਾਂ ਦੇ ਖਾਤੇ 'ਚ 1,000 ਰੁਪਇਆ, ਔਰ ਧੂਰੀ ਇਲਾਕੇ ਨੂੰ ਜਿਹੜੀ ਪਹਿਲ ਦਿੱਤੀ ਗਈ ਆ, ਧੂਰੀ ਦੀਆਂ ਔਰਤਾਂ ਨੂੰ ਪਹਿਲਾਂ ਇਸ ਸਕੀਮ ਦਾ ਜਿਹੜਾ ਲਾਭ ਮਿਲਣਾ। ਪਰ ਸੁਖੀ ਜੀ ਇਹਦੇ ਤੇ ਵਿਦਵਾਨ ਲੋਕ ਕਈ ਹੈਗੇ ਨੇ, ਤੁਹਾਨੂੰ ਪਤਾ ਫੇਸਬੁੱਕ ਪ੍ਰਤੀਕਿਰਿਆਵਾਂ ਦੇ ਵਿੱਚ ਵਿਦਵਾਨ ਲੋਕ ਜਿਹੜੇ ਆਉਂਦੇ ਨੇ ਕਿ ਉਹ ਲਾਹਣਤਾਂ ਵੀ ਪਾਉਂਦੇ ਨੇ ਵੀ ਤੁਹਾਡੀ ਸਿਰਫ ਮੁੱਲ 1,000 ਰੁਪਇਆ, ਜਾਂ ਤੁਸੀਂ 1,000 ਰੁਪਇਆਂ ਦੇ ਪਿੱਛੇ ਵੇਖ ਗਏ ਜਾਂ ਜ਼ਿੰਦਗੀ ਨਿਕਲ ਜਾਣੀ ਆ ਤੁਹਾਡੀ, ਕੁਛ ਹੋਰ ਮੰਗਦੇ। ਪਰ ਸੁੱਖ ਜੀ ਇੱਥੇ ਮੈਂ ਕਹਿੰਦੀ ਹਾਂ ਵੀ ਜੋ ਵੀ ਆਉਣ ਦਿਆ ਹੈ ਨਾ, ਆਉਣ ਦਿਓ ਲਾਹੇ ਦਾ ਆ, ਜੋ ਫੈਸਿਲਿਟੀ ਮਿਲਦੀ ਭਾਵੇਂ ਤੁਹਾਨੂੰ ਬੱਸਾਂ ਦਾ ਕਿਰਾਇਆ ਫ੍ਰੀ ਮਿਲ ਰਿਹਾ, ਦਾਲ ਰੋਟੀ ਚੌਲ ਫ੍ਰੀ ਮਿਲ ਰਹੇ ਨੇ, ਜਾਂ ਤੁਹਾਨੂੰ 1,000 ਰੁਪਇਆ ਮਿਲ ਰਿਹਾ, ਕਿਉਂਕਿ ਤੁਹਾਨੂੰ ਕਿਸੇ ਨੇ ਨੀ ਪੁੱਛਣਾ, ਸਭ ਨੇ ਪਹੁੰਚਾਉਣੇ ਆ, ਕਰੋ ਆਪਣੀ ਮਰਜ਼ੀ। ਜਦੋਂ ਇਲੈਕਟ ਚੁਣਾਉਣੀ ਤੁਹਾਨੂੰ 1,000 ਰੁਪਇਆ, ਇਹ ਥੋੜੀ ਕਹਿੰਦਾ ਆ ਵੀ ਹੁਣ ਇਹਨਾਂ ਨੇ ਕੀ ਕੀਤਾ, 1,000 ਰੁਪਇਆ ਦੇ ਨਾਮ ਤੇ ਵੋਟ ਪਾ ਦੋ। ਜੋ ਤੁਹਾਨੂੰ ਫੈਸਿਲਿਟੀ ਮਿਲਦੀ ਉਹਨੂੰ ਹਜ਼ਮ ਕਰੋ, ਕਿਉਂਕਿ ਤੁਹਾਨੂੰ ਕਿਸੇ ਨੇ ਨੀ ਦੇਣੀ, ਤੁਸੀਂ ਨਾ ਕੀਤੀ ਤਾਂ ਉਹਨਾਂ ਨੇ ਕਰ ਜਾਣੀ ਆ। ਜਿਨ੍ਹਾਂ ਨੇ ਇਹ ਬਜਟ ਲੈ ਲਏ ਹੋਏ ਨੇ, ਕਰਜ਼ੇ ਲੈ ਲਏ ਹੋਏ ਨੇ ਤੁਹਾਡੇ ਨਾਮ ਤੇ, ਤੁਹਾਡੀਆਂ ਯੋਜਨਾਵਾਂ ਦੇ ਨਾਮ ਤੇ. ਸੋ ਮੈਨੂੰ ਲੱਗਦਾ ਹੈ ਵੀ ਭਾਵੇਂ ਉਹ ਔਰਤ ਕੋਈ ਪੜ੍ਹੀ ਲਿਖੀ ਆ, ਅਨਪੜ੍ਹ ਆ, ਕੰਮ ਕਾਰੀ ਆ, ਘਰ ਬੈਠੀ ਆ, ਹਾਊਸ ਲੇਡੀ ਆ, ਸੋ ਜਿਹਨੂੰ ਵੀ ਜਿਹੜੀ ਸਕੀਮ ਦਾ ਵੀ ਲਾਹਾ ਮਿਲਦਾ ਹੈ ਉਹ ਲੈ ਲੈਣਾ ਚਾਹੀਦਾ, ਭਾਵੇਂ ਮਰਦ ਆ ਤੇ ਭਾਵੇਂ ਔਰਤਾਂ ਆ, ਕਿਉਂਕਿ ਉਹ ਆਪਣਾ ਰਾਈਟ ਆ ਤੇ ਬਾਕੀ ਕਰੋ ਆਪਣੇ ਮਨ ਦੀ ਮਰਜ਼ੀ.
1: ਜੀ ਮਨਪ੍ਰੀਤ ਜੀ, ਕਾਲ ਆਈ ਜੀ, ਦੇਖਦੇ ਕੌਣ ਨੇ ਜੀ. ਆਇਆਂ ਨੂੰ ਜੀ
4: ਭਲੇਖੇ
1: ਚ ਰਿਹਾ, ਮੈਨੂੰ ਯਾਦ ਕਰ ਰਿਹਾ ਸ਼ਾਇਦ.
4: ਛਿੱਕਾ ਮਾਰ, ਛਿੱਕਾ ਤੇ ਤੁਹਾਡੀਆਂ ਇੱਕ ਮਿੰਟ ਚ ਹਾਰ ਜਾਣਗੀਆਂ ਜੇ ਤੁਹਾਡੇ ਕੋਲ ਬਲੈਕ ਪੇਪਰ ਹੋਵੇ ਤੇ.
1: ਹਾਂਜੀ ਹੈਗੀ ਜੀ ਕਾਲੀ ਮਿਰਚ,
4: ਜੇ ਕਾਲੀ ਮਿਰਚ ਹੈਗੀ ਦੋ ਚਾਰ ਖਾ ਲਓ ਫਿਰ
1: ਬਸ. ਅੱਛਾ ਸਿੱਧੇ ਹੈ
4: ਗਰਮ ਪਾਣੀ ਵਿੱਚ ਪਾ ਕੇ ਉਹਨੂੰ ਪਾਸੇ ਤੁਸੀਂ ਪੀਓ ਤੇ ਤੁਹਾਡਾ ਸਭ ਸਭ ਮਤਲਬ ਠੀਕ ਹੋ ਜੂਗਾ.
1: ਠੀਕ ਠੀਕ ਹੈ ਭਾਜੀ.
4: ਤੇ ਇੱਕ ਭਾਜੀ ਉਹ ਭੈਣ ਜੀ ਨਾਲ ਮੈਂ ਬੜਾ ਐਗਰੀ ਕਰ ਰਿਹਾ ਵਾ, ਬੜੀ ਵਧੀਆ ਗੱਲ ਕਰ ਰਹੇ ਨੇ.
1: ਮਨਪ੍ਰੀਤ ਹੈ ਜੀ. ਹਾਂਜੀ
4: ਤੁਹਾਨੂੰ ਸਤਿ ਸ੍ਰੀ ਅਕਾਲ, ਮੈਂ ਆਵਾਜ਼ ਪਛਾਣ ਲਈ ਇਹਨਾਂ ਦੀ. ਤੇ ਸੁਖੀ ਪਾ ਜੀ ਇਹਨਾਂ ਨੇ ਗੱਲ ਬੜੀ ਵਧੀਆ ਕੀਤੀ ਹੈ, ਜਿਹੜਾ ਕੁਛ ਵੀ ਮਿਲ ਰਿਹਾ ਗੌਰਮੈਂਟ ਨੂੰ ਚੁੱਪ ਕਰਕੇ ਲੈ ਲੈਣਾ ਚਾਹੀਦਾ, ਢਿੱਡ ਉਹਨਾਂ ਦੇ ਦੁਖ ਰਹੇ ਜਿਹੜੀ ਦੂਸਰੀਆਂ ਪਾਰਟੀਆਂ ਨੇ, ਤੇ ਬੈਨੀਫਿਟ ਉਹ ਵੀ ਲੈ ਰਹੇ ਨੇ. ਤੇ ਦੇਖੋ ਜੀ ਭੰਡੀ ਫਿਰ ਵੀ ਇਹਦੀ ਪੱਟੀ ਪਿੱਟੀ ਜਾ ਰਹੇ ਨੇ, ਭਗਵੰਤ ਮਾਨ ਗਲਤ ਕਰ ਦਿਆ. ਤੇ ਜਦੋਂ ਬੈਨੀਫਿਟ ਇਹਨੇ ਕਿਹਾ ਸੀ ਕਿ ਇਹਨੇ ਗਰੰਟੀ ਪੂਰੀ ਨੀ ਕੀਤੀ, ਉਦੋਂ ਸਾਰੇ ਰੌਲਾ ਪਾਉਂਦੇ ਸੀ, ਜੇ ਉਹਨਾਂ ਨੇ ਪੂਰੀ ਕਰਤੀ ਹੈ ਲਾ 1000 ਰੁਪਇਆ ਕੀ ਹੁੰਦਾ ਜੀ, ਆਹ ਕੀ ਹੁੰਦਾ ਜੀ, ਜਿਵੇਂ ਰਾਜੇ ਵਰਗੇ 12-5-60 ਦੀ ਜਗ੍ਹਾ 12-5-48 ਦੇਣਾ ਚਾਹੀਦਾ, ਉਹ ਕਰੀ ਜਾ ਰਿਹਾ ਕੁਛ. ਇਹ ਗੱਲਾਂ ਥੋੜੀ ਨਾ ਇਹਨਾਂ ਦੀਆਂ, ਜੇ ਬੈਨੀਫਿਟ ਮਿਲਦਾ ਮਿਲ ਲੈਣਾ ਚਾਹੀਦਾ. ਤੇ ਇਹਨਾਂ ਨੇ ਜਿਹੜੇ ਏਡੇ ਏਡੇ ਵੱਡੇ ਮਹਿਲ ਬਣਾ ਲੈਣੇ ਨੇ, ਸਰਕਾਰਾਂ ਨੇ ਘਰ ਪੈਸਾ ਲੋਕਾਂ ਦਾ ਲੁੱਟ ਲੁੱਟ ਕੇ, ਜੇ ਭਗਵੰਤ ਮਾਨ ਬੈਨੀਫਿਟ ਦੇ ਰਿਹਾ ਤੇ ਇਹਨਾਂ ਦਾ ਢਿੱਡ ਕਿਉਂ ਦੁਖ ਰਿਹਾ?
1: ਬਿਲਕੁਲ ਜੀ ਲੈਣਾ ਚਾਹੀਦਾ
4: ਸੁੱਖੀ ਭਾਜੀ, ਬਿਲਕੁਲ ਲੈਣਾ ਚਾਹੀਦਾ. ਕਿੱਡੀ ਬਿਜਲੀ ਮਿਲ ਰਹੀ ਲੋਕਾਂ ਨੂੰ, ਆ ਸਾਰਾ ਬੈਨੀਫਿਟ ਮਿਲ ਰਿਹਾ, ਮੇਰੇ ਹਿਸਾਬ ਨਾਲ ਤੇ ਛੱਡਣਾ ਹੀ ਨੀ ਚਾਹੀਦਾ.
1: ਠੀਕ ਹੈ.
4: ਲੋਕੀ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਭਾਜੀ ਬੈਠੇ ਆ ਨਾ, ਜਿਹੜੇ ਲੋਕੀ ਪਿੱਛੇ ਜਿਹੜੇ ਇੰਡੀਆ ਜਾਂਦੇ ਹੀ ਨੀ, ਉਹਨਾਂ ਦਾ ਜ਼ਿਆਦਾ ਢਿੱਡ ਦੁਖ ਰਿਹਾ. ਉਹਨਾਂ ਦਾ ਢਿੱਡ ਪਤਾ ਕਿਉਂ ਦੁਖ ਰਿਹਾ? ਉਹ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਨੇ ਵੀ ਕਿਉਂ ਇਹ ਬੈਨੀਫਿਟ ਦੇ ਰਿਹਾ, ਵੀ ਤੁਸੀਂ ਬੈਨੀਫਿਟ ਤੁਹਾਡੇ ਸਾਰੇ ਪਰਿਵਾਰ ਉੱਥੇ ਬੈਨੀਫਿਟ ਵੀ ਲਈ ਜਾਂਦੇ ਨੇ, ਨਾਲੇ ਤੁਸੀਂ ਇੱਥੇ ਗੱਲਾਂ ਕਰੀ ਜਾਂਦੇ ਹੋ, ਇਹ ਗਲਤ ਗੱਲ ਹੈ. ਮੈਨੂੰ ਦੱਸੋ ਜਿਹੜੇ ਬੰਦੇ ਇੱਥੇ ਰਹਿੰਦੇ ਨੇ, ਸਾਡੇ ਪਰਿਵਾਰ ਰਹਿੰਦੇ ਨੇ, ਸਾਰੇ ਬੈਨੀਫਿਟ ਲੈਂਦੇ ਨੇ, ਅਸੀਂ ਕਿੱਦਾਂ ਕਿਵੇਂ ਮਾੜਾ ਕਹਿ ਦਈਏ ਸਰਕਾਰ ਨੂੰ?
1: ਬਿਲਕੁਲ ਜੀ, ਇੱਥੇ ਵੀ ਕੈਨੇਡਾ ਸਰਕਾਰ ਵੀ ਹੁਣ ਗਰੋਸਰੀ ਤੇ ਕੁਝ ਬੈਨੀਫਿਟ ਦੇ ਰਹੀ ਹੈ
2: ਨਾ,
4: ਵਧੀਆ ਕਰ ਰਹੇ ਹੋ.
1: ਅੱਛਾ,
2: ਇੱਕ ਵਾਰੀ ਪੇਮੈਂਟ ਕਰ ਚੁੱਕੇ
1: ਹਾਂ
4: ਭਾਜੀ, ਉਹ ਜਿਹੜਾ ਬੈਨੀਫਿਟ ਸਰਕਾਰ ਦੇ ਰਹੀ ਉਹ ਨਾ ਲੈਣ ਲੋਕੀ ਜਿੰਨਾ ਦਾ ਢਿੱਡ ਦੁਖਦੇ ਆ, ਜੇ ਸਾਨੂੰ ਤਾਂ ਮਿਲੇਗਾ ਅਸੀਂ ਤਾਂ ਲਵਾਂਗੇ. ਸਰਕਾਰ ਬੈਨੀਫਿਟ ਦਿੰਦੀ, ਉਹ ਆਪਣੀ ਇੰਨੀ ਨੀ ਤਨਖਾਹ ਵਧਾਈ ਜਾ ਰਹੀ ਹੈ, ਤੁਸੀਂ ਕੋਈ ਵੀ ਬੈਨੀਫਿਟ ਸਰਕਾਰ ਦਾ ਮਿਲਦਾ ਚੁੱਪ ਕਰਕੇ ਲੈ ਲੈਣਾ ਚਾਹੀਦਾ, ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਭਾਜੀ. ਪ੍ਰੋਗਰਾਮ ਚੜ੍ਹਦੀ
1: ਬੈਨੀਫਿਟ ਦੀ ਗੱਲ ਹੈਗੀ, ਪਰ ਮੈਂ ਤਾਂ ਹੁਣ ਕਾਲੀਆਂ ਮਿਰਚਾਂ ਦਾ ਇੰਤਜ਼ਾਮ ਕਰਦਾ.
2: ਬਿਲਕੁਲ ਜੀ, ਕਾਲੀਆਂ ਮਿਰਚਾਂ ਤੇ ਇੱਕ ਚੀਜ਼ ਹੋਰ ਉਹਨਾਂ ਨੇ ਦੱਸੀ ਸੀਗੀ, ਚੂਸ਼ਾ ਕੁਛ ਕਰਕੇ ਦੱਸਿਆ ਸੀਗਾ, ਉਹ ਵੀ ਉਹਨਾਂ ਨੇ ਕਿਹਾ ਸਟੋਰ ਤੋਂ ਮਿਲ ਜਾਂਦਾ.
1: ਨਹੀਂ ਨਹੀਂ ਜੀ, ਉਹਨਾਂ ਨੇ ਕਿਹਾ ਦੁਸਾਂਝਾ, ਏਦਾਂ ਦਾ ਕੁਝ, ਦੁਸਾਂਝਾ ਸਮਥਿੰਗ ਉਹ ਪਤਾ ਹੋਣਾ ਦੁਕਾਨ ਵਾਲਿਆਂ ਨੂੰ. ਤੇ ਇਹਦੇ ਇਹ ਮੇਰੇ ਖਿਆਲ ਦੇ ਵਿੱਚ ਜੇ ਕਹੀਏ ਤੇ ਆਪਾਂ ਨੋਵਲ ਫਰੈਸ਼ ਫੂਡ ਤੋਂ ਵੀ ਜਾ ਕੇ ਲੈ ਸਕਦੇ ਹਾਂ, ਸਾਰਾ ਕੁਝ ਉੱਥੇ ਵੀ ਮਿਲਦਾ, ਦੋਨੇ ਲੋਕੇਸ਼ਨਾਂ ਦੇ ਉੱਤੇ ਸੇਲ ਚੱਲ ਰਹੀ ਹੈ, ਉਹਦਾ ਫਾਇਦਾ ਵੀ ਲੈ ਲਓ. ਔਰ ਇੱਕ ਵਾਰੀ ਮੈਂ ਫਿਰ ਦੱਸਦਾ ਅਗਲੀ ਖਬਰ ਵੱਲ ਨੂੰ ਜਾਣ ਤੋਂ ਪਹਿਲਾਂ ਕਿ ਇੱਕ ਬਹੁਤ ਵਧੀਆ ਪਲਾਜ਼ਾ ਜਿਹੜਾ ਬਣ ਜਾ ਰਿਹਾ ਹੈਗਾ ਮੇਫੀਲਡ ਅਤੇ ਫੋਰਟਨ ਦੇ ਬਿਲਕੁਲ ਨਜ਼ਦੀਕ, ਜਿੱਥੇ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਬਿਜ਼ਨਸ ਤੁਸੀਂ ਖੋਲ੍ਹਣਾ ਤੇ ਆਪਣਾ ਯੂਨਿਟ ਰਾਖਵਾਂ ਕਰਵਾ ਸਕਦੇ ਹੋ. ਸਾਡੀ ਟੀਮ ਦਾ ਨੰਬਰ ਹੈ 416-881-7070, ਔਰ ਇਹ 2 ਸਾਲ ਦੇ ਵਿੱਚ ਕੰਪਲੀਟ ਹੋਵੇਗਾ. ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਨਾ ਤੇ ਫਿਰ ਛੋਟੀਆਂ ਛੋਟੀਆਂ ਕਿਸ਼ਤਾਂ ਬਣਾ ਲੈਣੀਆਂ ਤੁਸੀਂ, ਤੇ ਇਹ ਯੂਨਿਟ ਤੁਹਾਡਾ ਹੋ ਜਾਏਗਾ. ਕਿਰਾਏ ਨਾਲੋਂ ਕਿਤੇ ਸੌਖੇ ਰਹਿ ਜਾਓਗੇ, ਜਦ ਤੱਕ ਇਹ ਬਣ ਕੇ ਕੰਪਲੀਟ ਹੋਣਾ ਤਦ ਤੱਕ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਜਾਣਾ. ਨੰਬਰ ਹੈ 416-881-7070 ਤੇ ਗੱਲਬਾਤ ਕਰ ਸਕਦੇ ਹੋ ਜੀ. ਇਸ ਦੇ ਨਾਲ ਨਾਲ ਸਾਡੇ ਕੋਲ ਹੋਰ ਵੀ ਕੁਝ ਇਹੋ ਜਿਹੇ ਕਮਰਸ਼ੀਅਲ ਇਮਾਰਤਾਂ ਨੇ ਜਿਨ੍ਹਾਂ ਚੋਂ ਇਨਕਮ ਆ ਰਹੀ ਹੈ ਕਾਫੀ. ਇੱਕ ਲੰਡਨ ਦੇ ਵਿੱਚ ਜਿਹੜਾ ਹੈਗਾ ਜੀ, ਸਾਡੇ ਕੋਲ ਇੱਕ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਇੱਕ ਡਾਲਰ ਟ੍ਰੀ ਸਟੋਰ ਹੈ, ਔਰ 2038 ਤੱਕ ਜਿਹੜਾ ਕਿਰਾਏ ਤੇ ਚੜਿਆ ਹੋਇਆ, 13,000 ਸਕੇਅਰ ਫਿੱਟ ਦੀ ਜਿਹੜੀ ਹੈਗੀ ਉਹ ਬਿਲਡਿੰਗ ਹੈ, ਔਰ 13,000 ਹੀ ਜਿਹੜਾ ਮੰਥਲੀ ਉਹਦੇ ਵਿੱਚੋਂ ਕਿਰਾਇਆ ਆ ਰਿਹਾ ਹੈਗਾ, ਔਰ 2.2 ਜਾਣੀ ਕਿ $22 ਲੱਖ ਦੀ ਤੁਹਾਨੂੰ ਇਹ ਜਿਹੜੀ ਆ ਮਿਲ ਜਾਵੇਗੀ ਬਿਲਡਿੰਗ. ਇੰਡੀਪੈਂਡੈਂਟ ਬਿਲਡਿੰਗ ਹੈ, ਨਾਲ ਪਾਰਕਿੰਗ ਕੋਚਿੰਗ ਵੀ ਖੁੱਲੀ ਡੁੱਲੀ ਹੈ। ਸੋ ਨੰਬਰ ਹੈ 416-881-7070 416-881-7070 ਤੇ ਜਿਹੜੀ ਹੈਗੀ ਤੁਸੀਂ ਕਾਲ ਕਰ ਲੈਣੀ। ਮਨਪ੍ਰੀਤ ਹੋਰੀ ਸਾਡੇ ਨਾਲ ਨੇ ਤੇ ਲਓ ਫਿਰ ਮਨਪ੍ਰੀਤ ਹੋਰਾਂ ਦੇ ਨਾਲ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਜੀ। ਇੱਕ ਖਬਰਾਂ ਕਾਫੀ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਮਨਪ੍ਰੀਤ ਜੀ ਅਗਲੀ ਖਬਰ ਇੱਕ ਤਾਂ ਚਲੋ ਜੋ ਕੱਲ ਪਰਸੋਂ ਦਾ ਇੱਕ ਚੱਲ ਰਿਹਾ ਜੀ ਵਿਵਾਦ ਲੈ ਕੇ ਜੋ ਕਾਨੂੰਨ ਬਣਾਏ ਹਰ ਇੱਕ ਬੰਦਾ ਉਹ ਚ ਸਿਆਸਤ ਕਰ ਰਿਹਾ, ਚਲੋ ਉਸ ਖਬਰ ਨੂੰ ਆਪਾਂ ਲੋਕਾਂ ਨੇ ਸੁਣ ਹੀ ਲਿਆ ਉਹਨੂੰ ਛੱਡੀਏ। ਹੁਣ ਇੱਕ ਇੱਕ ਹੋਰ ਖਬਰ ਬੜੀ ਦੁਖਦਾਇਕ ਖਬਰ ਹੈ ਕਿ ਉਹ ਮਾਵਾਂ ਦੇ ਜਿਗਰੇ ਕਿੱਡੇ ਹੋਣਗੇ। ਇੱਕ ਮਾਂ ਮੇਲਾ ਦਿਖਾਉਣ ਦੇ ਬਹਾਨੇ ਘਰੋਂ ਨਿਕਲੀ ਤੇ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ। ਦੇਖੋ ਕਿੱਡਾ ਵੱਡਾ ਜਿਗਰਾ ਉਹਦਾ ਹੋਵੇਗਾ ਜਾਂ ਕਿੱਡੀ ਵੱਡੀ ਮਜਬੂਰੀ ਹੋਵੇਗੀ, ਕਿੱਥੇ ਦਾ ਇਹ ਹੈਪਨ ਹੈ
3: ਜੀ? ਸੁਖ ਜੀ, ਪੰਜਾਬ ਦੇ ਮੋਹਾਲੀ ਤੋਂ ਜਿਹੜੀ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਸਾਹਮਣੇ ਆਈ, ਔਰ ਪਹਿਲਾਂ ਵੀ ਪੰਜਾਬ ਦੇ ਕਿਸੇ ਜ਼ਿਲ੍ਹੇ ਤੋਂ ਖਬਰ ਸਾਹਮਣੇ ਆਈ ਸੀ ਕਿ ਪਤਨੀ ਦੀ ਪਤੀ ਦੇ ਨਾਲ ਫੋਨ ਤੇ ਲੜਾਈ ਹੁੰਦੀ ਆ। ਪਤੀ ਦੇ ਨਾਲ ਜਿਹੜੀ ਫੋਨ ਤੇ ਲੜਾਈ ਹੁੰਦੀ ਹੈ ਤੇ ਲੜਕੀ ਉਹ ਕੀ ਕਰਦੀ ਹੈ ਕਿ ਆਪਣੇ ਦੋਨੋਂ ਇੰਨੇ ਸੋਹਣੇ ਬੱਚੇ, ਇੱਕ 6 ਸਾਲ ਦਾ ਤੇ ਇੱਕ 3 ਸਾਲ ਦਾ ਬੱਚਾ, ਉਹਨਾਂ ਨੂੰ ਲੈ ਜਾਂਦੀ ਹੈ ਤੇ ਜਾ ਕੇ ਉਹਨਾਂ ਨੂੰ ਨਹਿਰ ਚ ਸੁੱਟ ਦਿੰਦੀ ਹੈ ਤੇ ਉਹਨਾਂ ਬੱਚਿਆਂ ਦੀਆਂ ਬਾਅਦ ਚ ਲਾਸ਼ਾਂ ਬਰਾਮਦ ਕੀਤੀਆਂ ਜਾਂਦੀਆਂ ਨੇ। ਔਰ ਉਸ ਘਟਨਾ ਨੇ ਵੀ ਬੜੀ ਥੂ ਥੂ ਕਹਿ ਸਕਦੇ ਪੰਜਾਬ ਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਚ ਬੈਠੇ ਜਿਹੜੇ ਭਾਈਚਾਰਾ ਉਹਨਾਂ ਤੋਂ ਕਰਵਾਈ, ਕਿਉਂਕਿ ਇਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਕਲੰਕ ਨੇ, ਔਰ ਕਿੰਨੀਆਂ ਮਾਵਾਂ ਨੂੰ ਇਹੋ ਜਿਹੀਆਂ ਘਟਨਾਵਾਂ ਸ਼ਰਮਿੰਦਾ ਕਰਦੀਆਂ। ਤੇ ਹੁਣ ਇਹ ਮੋਹਾਲੀ ਤੋਂ ਜਿਹੜੀ ਸਾਹਮਣੇ ਆਈ ਹੈ ਘਟਨਾ, ਪਤੀ ਦੀ ਮੌਤ ਹੋ ਚੁੱਕੀ ਹੈ ਤੇ ਪਤਨੀ ਨੇ ਕੀ ਕਿਹਾ ਹੈ ਜੀ, ਮੈਂ ਪਰੇਸ਼ਾਨ ਸੀ। ਔਰ ਉਹਨੇ 3 ਬੱਚੇ ਸੀਗੇ, ਉਹਦੇ 3 ਬੱਚਿਆਂ ਨੂੰ ਉਂਗਲ ਨਾਲ ਲਗਾਇਆ ਔਰ ਘਰੇ ਦੱਸ ਕੇ ਗਈ ਵੀ ਮੇਲਾ ਦਿਖਾਉਣ ਚੱਲੀ ਹੈ ਤੇ ਜਾ ਕੇ ਬੱਚਿਆਂ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ, ਜਿਨ੍ਹਾਂ ਦੇ ਵਿੱਚੋਂ 2 ਬੱਚਿਆਂ ਨੂੰ ਬਰਾਮਦ ਕਰ ਲਿਆ, ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਤੇ 1 ਦੀ ਲਾਸ਼ ਨਹੀਂ ਅਜੇ ਮਿਲੀ। ਪਰ ਇਹੋ ਜਿਹੀਆਂ ਘਟਨਾਵਾਂ ਸੁਖੀ ਜੀ ਸ਼ਰਮਸਾਰ ਕਰਦੀਆਂ ਨੇ। ਮਾਸੂਮ ਬੱਚੇ ਜਿਨ੍ਹਾਂ ਵਿਚਾਰਿਆਂ ਨੂੰ ਕੁਝ ਨਹੀਂ ਪਤਾ, ਔਰ ਦੇਖੋ ਮੇਲਾ ਦਿਖਾਉਣ ਲੈ ਕੇ ਜਾਣਾ ਹੈ ਤੇ ਉਹਨਾਂ ਨੂੰ ਲੱਗਿਆ ਵੀ ਮਾਂ ਮੇਲਾ ਹੀ ਦਿਖਾਉਣ ਲੈ ਕੇ ਚੱਲੀ ਹੈ ਸਾਨੂੰ, ਔਰ 3ਜੇ ਬੱਚੇ ਦੀ ਭਾਲ ਨਹੀਂ ਆ। ਔਰ ਹਰ ਪਹਿਲੂ ਦੀ ਜਿਹੜੀ ਜਾਂਚ ਹੈ ਬੇਸ਼ੱਕ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ, ਤੇ ਇਹੋ ਜਿਹੀਆਂ ਘਟਨਾਵਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ? ਬੱਚਿਆਂ ਦੇ ਨਾਲ ਵੀ ਹੁੰਦੀਆਂ ਨੇ, ਔਰਤਾਂ ਮਰਦਾਂ ਦੇ ਨਾਲ ਵੀ ਕਰਦੀਆਂ ਨੇ, ਮਰਦ ਕਿਤੇ ਨਾ ਕਿਤੇ ਔਰਤਾਂ ਨਾਲ ਵੀ ਕਰਦੇ ਨੇ। ਔਰ ਆਹ ਥੋੜੇ ਦਿਨਾਂ ਦੀ ਖਬਰ ਜਿਹੜੀ ਮੁੰਬਈ ਟ੍ਰੇਨ ਹਾਦਸਾ ਇੱਕ ਹੋਇਆ ਆ, ਕਹਿੰਦੇ ਬਾਰਿਸ਼ ਆ ਰਹੀ ਸੀਗੀ, ਵਿੰਡੋ ਬਾਰੀ ਖੋਲ ਕੇ ਜਿਹੜਾ ਸੀਗਾ ਇੱਕ ਖੜਾ ਸੀਗਾ ਪੈਸੰਜਰ ਜਿਹੜਾ ਸੀਗਾ ਟ੍ਰੇਨ ਦੇ ਵਿੱਚ ਖੜਾ ਸੀ, ਔਰ ਬਾਰਿਸ਼ ਦੀ ਜਿਹੜੀ ਵਾਛੜ ਸੀਗੀ ਉਹ ਬੜੀ ਤੇਜ਼ੀ ਦੇ ਨਾਲ ਟ੍ਰੇਨ ਦੇ ਵਿੱਚ ਆ ਰਹੀ ਸੀ, ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਸੀ ਭੇਜ ਰਹੀਆਂ ਸੀ, ਪਰ ਕੋਈ ਕੁਝ ਉਸ ਇਨਸਾਨ ਨੂੰ ਕਹਿ ਨਹੀਂ ਸੀ ਰਿਹਾ ਵੀ ਭਾਈ ਤੂੰ ਬਾਰੀ ਚੋਂ ਪਾਸੇ ਹੋ ਜਾ ਤੇ ਇਹਨੂੰ ਬੰਦ ਕਰ ਦੇ ਦਰਵਾਜ਼ੇ ਨੂੰ। ਇੱਕ ਹਲਕੀ ਜਿਹੀ ਉਮਰ ਦਾ ਪੜ੍ਹਿਆ ਲਿਖਿਆ ਗੱਭਰੂ ਜਵਾਨ ਮੁੰਡਾ ਸਾਹਮਣੇ ਆਉਂਦਾ ਹੈ ਤੇ ਉਹ ਆਣ ਕੇ ਕਹਿੰਦਾ ਵੀ ਭਾਜੀ ਪਲੀਜ਼ ਬਾਰੀ ਬੰਦ ਕਰ ਦਿਓ, ਲੋਕ ਪਰੇਸ਼ਾਨ ਹੋ ਰਹੇ ਆ। ਤੇ ਉਹ ਤੇਜ਼ ਧਾਰ ਹਥਿਆਰ ਕੱਢਦਾ ਹੈ ਤੇ ਟ੍ਰੇਨ ਦੇ ਵਿੱਚ ਹੀ ਉਹਦਾ ਕਤਲ ਕਰ ਦਿੰਦਾ ਹੈ। ਸੋ ਅਸੀਂ ਦੇਖ ਸਕਦੇ ਹਾਂ ਵੀ ਨਾ ਤਾਂ ਖੂਨ ਦੇ ਰਿਸ਼ਤੇ ਖੂਨ ਦੇ ਰਹੇ ਨੇ, ਔਰ ਨਾ ਹੀ ਕਿਸੇ ਨੂੰ ਕੁਝ ਕਹਿਣ ਦਾ ਸਮਝਾਉਣ ਦਾ ਕੋਈ ਜ਼ਮਾਨਾ ਰਿਹਾ ਹੈ। ਪਤਾ ਨੀ ਲੋਕਾਂ ਦੇ ਦਿਮਾਗਾਂ ਨੂੰ ਸੁਖੀ ਜੀ ਹੋ ਕੀ ਗਿਆ ਹੈ ਵੀ ਮੌਤ ਨੂੰ ਮਖੌਲਾਂ ਕਰਦੇ ਨੇ, ਔਰ ਮੌਤ ਨੂੰ ਇੰਨਾ ਆਸਾਨ ਕਿਵੇਂ ਕੰਡਾ ਵਜੇ? ਇਹਨਾਂ ਦੇ ਚੁੱਭੇ ਤਾਂ ਦੁੱਖ ਹੁੰਦਾ ਹੈ, ਪਰ ਕਿਸੇ ਨੂੰ ਕਤਲ ਕਰੋ ਤੇ ਕਤਲ ਕੀਤੇ ਦਾ ਖੂਨ ਦੇ ਛਿੱਟਿਆਂ ਦਾ ਕੋਈ ਦੁੱਖ ਨਹੀਂ ਹੁੰਦਾ।
1: ਜੀ ਮਨਪ੍ਰੀਤ ਜੀ, ਔਰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਜਿਹੜਾ ਹੈਗਾ ਉਹ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਅਗਰ ਤੁਸੀਂ ਅੰਮ੍ਰਿਤਸਰ ਜਾਣਾ, ਦਿੱਲੀ ਜਾਣਾ, ਲਾਹੌਰ ਜਾਣਾ ਜਾਂ ਫਿਰ ਤੁਸੀਂ ਇਸਲਾਮਾਬਾਦ ਜਾਣਾ ਤੇ ਤੁਹਾਡੇ ਲਈ ਬਹੁਤ ਜ਼ਿਆਦੀਆਂ ਸਸਤੀਆਂ ਹਵਾਈ ਟਿਕਟਾਂ ਵੇਚ ਰਹੇ ਨੇ ਅਵਤਾਰ ਕਟਾਰੀਆ ਜੀ। 905-678-1200 ਤੇ ਕਾਲ ਕਰ ਸਕਦੇ ਹੋ, 905-678-1200 ਦੇ ਉੱਤੇ ਗੱਲ ਹੋ ਸਕਦੀ ਹੈ। ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਵਧੀਆ ਮਾਹੌਲ ਦੇ ਵਿੱਚ ਜਾ ਕੇ ਬੈਠਣਾ ਚਾਹੁੰਦੇ ਹੋ ਤੇ ਫਿਰ ਟਿੱਕਾ ਜੰਕਸ਼ਨ ਤੇ ਜਾਓ ਜਿਹੜਾ ਕਿ ਰਦਰਫੋਰਡ ਤੇ ਕਵੀਨ ਦੇ ਕਾਰਨਰ ਦੇ ਉੱਪਰ ਹੈ। ਤੁਹਾਨੂੰ ਲਾਈਵ ਮਿਊਜ਼ਿਕ ਵੀ ਸੁਣਨ ਨੂੰ ਮਿਲਦਾ, ਵਧੀਆ ਫੂਡ ਵੀ ਮਿਲਦਾ ਤੇ ਵਧੀਆ ਮਾਹੌਲ ਹੁੰਦਾ। ਟੇਬਲ ਬੁਕਿੰਗ ਲਈ 647-429-4040 ਤੇ ਗੱਲਬਾਤ ਕਰ ਲਓ।
2: ਬਿਲਕੁਲ ਜੀ, ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਟ ਡਿਲੀਜੈਂਟ ਇਹਨਾਂ ਦੀ ਸੁਯੋਗਨਾ ਵੀ ਪੇਸ਼ ਕੀਤਾ ਹੈ। ਬਿਲਕੁਲ ਜੀ, ਔਰ ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਹੈ ਜਾਂ ਤੁਹਾਡਾ ਕ੍ਰੈਡਿਟ ਜਿਹੜਾ ਜੀ ਖਰਾਬ ਹੋ ਚੁੱਕਿਆ ਹੈਗਾ ਹੈ, ਮਿਸਡ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਘਰਾਂ ਦੀ ਹੋ ਚੁੱਕੀ ਹੈਗੀ ਆ, ਤੇ ਇਹਨਾਂ ਕੋਲ ਜਿਹੜਾ ਜੀ ਹਰ ਚੀਜ਼ ਦਾ ਸੋਲਿਊਸ਼ਨ ਹੈਗਾ ਹੈ। ਘਰਾਂ ਦੇ ਵਿੱਚੋਂ ਪੈਸੇ ਕੱਢ ਕੇ ਤੁਸੀਂ ਜਿਹੜਾ ਜੀ ਕਿਤੇ ਇਨਵੈਸਟ ਕਰਨਾ ਹੈ ਜਾਂ ਕੁਛ ਘਰਾਂ ਦਾ ਕੰਮ ਕਰਾਉਣਾ ਹੈ, ਸੋ ਮੁਕੇਸ਼ ਚੌਹਾਨ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 6475127000 ਤੇ। ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਪੀਜ਼ਾ ਡਿਪੂ, ਬਿਲਕੁਲ ਜੀ ਅੱਜ ਆਖਰੀ ਦਿਨ ਆ ਕੰਟੈਸਟ ਦਾ, ਜਿਹਦੇ ਵਿੱਚ ਕਿ ਉਹਨਾਂ ਨੇ ਕੁਛ ਕੁ ਟਿਕਟਾਂ ਜਿਹੜੀਆਂ ਜੀ ਵੰਡਰਲੈਂਡ ਦੀਆਂ ਗੋਲਡ ਟਿਕਟਸ ਸਾਡੇ ਜਿਹੜੇ ਜੀ ਕੁਛ ਕੰਟੈਸਟੈਂਟਸ ਨੂੰ ਦੇਣੀਆਂ ਸੀ। ਸੋ ਅੱਜ ਵੀ ਜਾ ਕੇ ਤੁਸੀਂ ਨਾਮ ਆਪਣਾ ਕੰਟੈਸਟ ਦੇ ਵਿੱਚ ਪਾ ਸਕਦੇ ਹੋ pizzadepot.ca ਤੇ ਆਪਣੇ ਮਨਪਸੰਦ ਦਾ ਕੋਈ ਵੀ ਪੀਜ਼ਾ ਜਿਹੜਾ ਜੀ ਆਰਡਰ ਕਰੋ ਤੇ ਨਾਲ ਦੀ ਨਾਲ ਕੰਟੈਸਟ ਦੇ ਵਿੱਚ ਜਿਹੜਾ ਜੀ ਤੁਸੀਂ ਆਪਣਾ ਨਾਮ ਪਾ ਕੇ ਟਿਕਟ ਵਿਨ ਕਰ ਸਕਦੇ ਆ pizzadepot.ca. ਨਾਲ ਦੀ ਨਾਲ ਜਿਹੜਾ ਹੈ ਜੀ ਆਈ ਥਿੰਕ ਸਾਡੀ ਲਾਈਨ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੀ ਆ. ਸਵਾਗਤ ਹੈ ਰਾਜਨ ਜੀ.
5: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਵਾਲੀ ਲੋਕੇਸ਼ਨ ਉੱਤੇ ਡਾਕਟਰ ਅਵੇਲੇਬਲ ਨੇ. ਤਕਰੀਬਨ 3 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਡਾਕਟਰ ਅਵੇਲੇਬਲ ਨੇ. ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਾ ਸਕਦੇ ਹੋ, ਤੇ ਖਾਸ ਕਰਕੇ ਕਿਰਨ ਜੀ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ. ਸੋ ਜੇ ਤੁਸੀਂ ਆਪਣੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਵੀ ਸਾਡੇ ਕੋਲ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਹੈ. ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨਾਲ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਉਹਨੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888. ਤੇ ਨਾਲ ਦੀ ਨਾਲ ਹੁਣ ਕੈਨੇਡਾ ਡੇ ਆ ਗਿਆ ਜੀ. ਬਹੁਤ ਸਾਰੇ ਲੋਕੀ ਹੁੰਦੇ ਨੇ ਜਿਨ੍ਹਾਂ ਨੇ ਵਧੀਆ ਸਨਗਲਾਸ ਲੈਣੀ ਹੁੰਦੀਆਂ ਨੇ ਜਾਂ ਵਧੀਆ ਬ੍ਰਾਂਡਿਡ ਫਰੇਮ ਲੈਣੇ ਹੁੰਦੇ ਨੇ, ਤੇ ਸਾਰੇ ਹੀ ਵਧੀਆ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਸਨਗਲਾਸ ਦੇ ਉੱਤੇ ਸੇਲ ਚੱਲ ਰਹੀ ਹੈ. ਗੁੱਚੀ ਦੇ, ਪ੍ਰਾਡਾ ਦੇ, ਟਿਫਨੀ ਦੇ, ਟੋਮਫੋਰਡ ਦੇ, ਡੋਲਚੀ ਗਬਾਨਾ ਦੇ, ਇਹ ਸਾਰੇ ਹੀ ਬ੍ਰਾਂਡਿਡ ਫਰੇਮ ਤੇ ਸਨਗਲਾਸ ਦੇ ਉੱਤੇ ਅੱਜ ਫਲੈਟ 30% ਆਫ ਚੱਲ ਰਿਹਾ ਜੀ. ਤੇ ਜੇ ਤੁਸੀਂ ਰਿਵਨ ਦੇ ਫਰੇਮ ਲੈਣੇ ਆ, ਅਰਮਾਨੀ ਦੇ ਜਾਂ ਫਿਰ ਕੋਚ ਦੇ, ਮਾਰਕ ਜੇਕਬ ਦੇ, ਤੇ ਫਲੈਟ 50% ਆਫ ਚੱਲ ਰਿਹਾ. ਤੇ ਨਾਲ ਦੀ ਨਾਲ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲੇਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਚੱਲ ਰਹੇ ਨੇ. ਸੋ ਬਹੁਤ ਵਧੀਆ ਵਧੀਆ ਡੀਲਸ ਚੱਲ ਰਹੀਆਂ ਨੇ. ਤੇ ਸਾਡਾ ਇੱਕ ਵੈਲਿਊ ਪੈਕੇਜ ਹੈ ਜੀ, ਉਹ ਵੀ ਲੈਣਾ ਨਾ ਭੁੱਲਿਓ. $129 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਸ ਚ ਦੂਰ ਦੇ ਜਾਂ ਨੇੜੇ ਦੇ ਲੈਂਸ ਪਾ ਸਕਦੇ ਹੋ. ਤੇ $258 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਬ੍ਰਾਂਡਿਡ ਫਰੇਮ ਦੇ ਨਾਲ. ਸੋ ਹੋਰ ਕੋਈ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-8888 ਤੇ ਵਿਜ਼ਿਟ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ. ਤੇ ਸਾਡੀ ਦੂਸਰੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ. ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ. ਸੋ 905-460-8888, 905-460-8888.
1: ਥੈਂਕ ਯੂ ਜੀ, ਥੈਂਕ ਯੂ. ਔਰ ਇਸ ਦੇ ਨਾਲ ਨਾਲ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਜਿਹੜਾ ਉਹ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ. ਖੂਬਸੂਰਤ ਮੌਸਮ ਹੈ, ਹੋ ਸਕਦਾ ਕੱਲ ਨੂੰ ਕੈਨੇਡਾ ਡੇ ਦੇ ਤੁਸੀਂ ਨਿਆਗਰਾ ਫਾਲ ਜਾਣਾ ਹੋਵੇ ਤੇ ਉੱਥੇ ਫਾਇਰਵਰਕਸ ਵਗੈਰਾ ਚੱਲਣੇ ਨੇ, ਤੇ ਫਿਰ ਮਾਹੌਲ ਬਹੁਤ ਅੱਛਾ ਹੁੰਦਾ ਢਾਬਾ ਔਨ ਦਾ ਫਾਲ ਤੇ. ਪਾਰਕਿੰਗ ਬਿਲਕੁਲ ਫ੍ਰੀ ਹੈ, ਤੁਸੀਂ ਖਾਣਾ ਖਾ ਸਕਦੇ ਹੋ, ਇੰਜੋਏ ਕਰ ਸਕਦੇ ਹੋ, ਡਰਿੰਕ ਪੀ ਸਕਦੇ ਹੋ. ਔਰ ਜੇ ਰਸ਼ ਹੈ, ਤੁਸੀਂ ਪਹਿਲਾਂ ਬੁਕਿੰਗ ਲੈਣੀ ਚਾਹੁੰਦੇ ਹੋ ਤਾਂ ਨੰਬਰ ਦੇ ਦਿੰਦੇ ਹਾਂ 905-9383-8030.
2: ਬਿਲਕੁਲ ਜੀ. ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ. ਬਿਲਕੁਲ ਜੀ, ਤੁਸੀਂ ਹੈਲਥ ਕੇਅਰ ਦੇ ਵਿੱਚ ਆਪਣਾ ਜਿਹੜਾ ਹੈ ਜੀ ਫਿਊਚਰ ਬਿਲਕੁਲ ਅਜ਼ਮਾ ਸਕਦੇ ਆ, ਕਿਉਂਕਿ ਇਹਨਾਂ ਕੋਲ ਬਹੁਤ ਵਧੀਆ ਵਧੀਆ ਜਿਹੜੇ ਜੀ ਕੋਰਸਿਸ ਹੈਗੇ. ਜੇ ਤੁਸੀਂ ਜਿਹੜਾ ਜੀ PSW ਕਰਨਾ ਚਾਹੁੰਦੇ ਆ, ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ ਜਿਹੜਾ ਜੀ ਡੇ ਕੇਅਰ ਦੇ ਵਿੱਚ ਕੰਮ ਕਰਨਾ ਚਾਹੁੰਦੇ, ਇਹਨਾਂ ਕੋਲ ਬਹੁਤ ਵਧੀਆ ਵਧੀਆ ਜਿਹੜੇ ਜੀ ਤੁਹਾਡੇ ਸਾਰਿਆਂ ਦੇ ਲਈ ਕੋਰਸਿਸ ਅਵੇਲੇਬਲ ਹੈਗੇ ਆ. ਬਹੁਤ ਸ਼ਾਰਟ ਟਰਮ ਨਾਲ ਕੋਰਸਿਸ ਹੁੰਦੇ ਆ, ਫੀਸ ਵੀ ਜਿਹੜੀ ਜੀ ਬਹੁਤ ਰੀਜ਼ਨੇਬਲ ਆ. ਕੈਨੇਡਾ ਡੇ ਸਪੈਸ਼ਲ ਇਹਨਾਂ ਕੋਲ ਬਹੁਤ ਸਾਰੇ ਜਿਹੜੇ ਜੀ ਆਫਰਸ ਹੈਗੇ. ਇਹਨਾਂ ਨੇ ਕਲੇਮ ਕੀਤਾ ਹੈ ਕਿ ਹਰ ਸਮੈਸਟਰ ਦੇ ਵਿੱਚੋਂ $500 ਜਿਹੜਾ ਜੀ ਤੁਹਾਨੂੰ ਇਹ ਆਫ ਦੇਣਗੇ. ਤੇ ਬਿਲਕੁਲ ਜੀ, ਜੇ ਤੁਸੀਂ ਵੱਧ ਨੂੰ ਦੂਰ ਦਾ ਹਵਾਲਾ ਦਓਗੇ ਤਾਂ ਤੁਹਾਨੂੰ ਹੋਰ ਵੀ ਜਿਹੜਾ ਜੀ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ. ਸੋ ਵਧੇਰੀ ਜਾਣਕਾਰੀ ਲਈ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਆ 6474-799-1009 ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਗੱਲਬਾਤ ਕਰ ਸਕਦੇ ਆ. ਔਰ ਬਿਲਕੁਲ ਜੀ, ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਆ ਜੀ ਮੋਨਾ ਮਹਿੰਗੀ ਜੀ ਦੇ ਨਾਲ ਜੁੜ ਚੁੱਕੀ ਆ. ਸੋ ਮੋਨਾ ਜੀ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ.
6: ਥੈਂਕ ਯੂ ਸੋ ਮਚ ਕਿਰਨ.
2: ਬਿਲਕੁਲ ਮੋਨਾ ਜੀ, ਜਿੱਥੇ ਕਿ ਆਪਾਂ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਇੰਸ਼ੋਰੈਂਸ ਦੇ ਬਾਰੇ ਗੱਲਬਾਤ ਜਿਹੜੀ ਜੀ ਹੁਣੇ ਕਰਕੇ ਹਟੇ ਆ, ਸੋ ਨੈਕਸਟ ਆਪਾਂ ਕਿਹੜਾ, ਕਿਉਂਕਿ ਕੈਨੇਡਾ ਡੇ ਵੀ ਹੈਗਾ ਆ, ਸੋ ਹੁਣ ਕਿਹੜੇ ਅਵੇਅਰਨੈਸ ਤੇ ਤੁਸੀਂ ਜਿਹੜੇ ਜੀ ਗੱਲਬਾਤ ਕਰੋਗੇ?
6: ਬਿਲਕੁਲ ਕਿਰਨ, ਜਿੱਦਾਂ ਕਿ ਕੱਲ ਨੂੰ ਕੈਨੇਡਾ ਡੇ ਹੈਗਾ, ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਕੈਨੇਡਾ ਡੇ, ਤੁਹਾਨੂੰ ਵੀ, ਪੂਰੀ ਟੀਮ ਨੂੰ, ਸੁਖੀ ਜੀ ਨੂੰ, ਆਪਣੇ ਸਾਰੇ ਹੀ ਲਿਸਨਰਸ ਨੂੰ ਵੀ. ਪਰ ਇਸ ਦੇ ਨਾਲ ਨਾਲ ਮੈਂ ਜ਼ਰੂਰ ਦੱਸਣਾ ਚਾਹੂੰਗੀ ਕੈਨੇਡਾ ਡੇ ਤੇ ਮੈਂ ਤੇ ਮੇਰੀ ਪੂਰੀ ਟੀਮ ਅਸੀਂ ਕੰਮ ਕਰ ਰਹੇ ਹਾਂ, ਅਸੀਂ ਆਫਿਸ ਦੇ ਵਿੱਚ ਹੀ ਹੋਵਾਂਗੇ. ਐਂਡ ਇਸ ਟਾਈਮ ਤੇ ਈਵਨ ਕਿ ਅਸੀਂ ਆਪਣਾ ਸਕੈਡਿਊਲ ਵੀ ਬੁੱਕ ਕਰ ਰਹੇ ਹੈਗੇ ਹਾਂ. ਸਾਡੇ ਕੋਈ ਵੀ ਲਿਸਨਰਸ ਆਉਣਾ ਚਾਹੁੰਦੇ ਨੇ, ਆਪਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਨੇ, ਕੋਈ ਵੀ ਆਪਣੀ ਇੰਸ਼ੋਰੈਂਸ ਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਨੇ, ਕਾਫੀ ਵਾਰ ਅਸੀਂ ਦੇਖਦੇ ਹਾਂ ਕਿ
0: ਕੋਈ ਨਾ ਕੋਈ ਟਰਮ ਲਾਈਫ ਇੰਸ਼ੋਰੈਂਸ ਪੁਰਾਣੀ ਚੱਲੀ ਆ ਰਹੀ ਹੁੰਦੀ ਹੈ, ਸੋ ਸਾਨੂੰ ਪਤਾ ਹੁੰਦਾ ਕਿ ਹਾਂ ਇਸਨੇ 2 ਮਹੀਨਿਆਂ ਨੂੰ 6 ਮਹੀਨਿਆਂ ਨੂੰ ਐਕਸਪਾਇਰ ਹੋ ਜਾਣਾ ਪਾਲਿਸੀ ਨੇ, ਤਾਂ ਡੈਫੀਨੇਟਲੀ ਪਹਿਲਾਂ ਹੀ ਉਸਦੇ ਲਈ ਐਕਸ਼ਨ ਲੈਣਾ ਪਊਗਾ। ਰੀਜ਼ਨ ਇਜ਼ ਦੈਟ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਟਰਮ ਲਾਈਫ ਇੰਸ਼ੋਰੈਂਸ ਆਉਂਦੇ ਮਹੀਨਿਆਂ ਦੇ ਵਿੱਚ ਐਕਸਪਾਇਰ ਹੋਣ ਵਾਲੀ ਹੈ, ਨੋ ਡਾਊਟ ਕਿ ਉਹਦਾ ਪ੍ਰੀਮੀਅਮ ਚੇਂਜ ਹੋ ਜਾਂਦਾ, ਰਿਨਿਊਅਲ ਰੇਟਸ ਚਲੇ ਜਾਂਦੀਆਂ ਨੇ, ਪਾਲਿਸੀ ਮੋਰ ਦੈਨ ਡਬਲ ਉਹਦਾ ਪ੍ਰੀਮੀਅਮ ਚੇਂਜ ਹੋ ਜਾਂਦਾ ਹੈ। ਸੋ ਇਸ ਲਈ ਬੈਟਰ ਰਹਿੰਦਾ ਕਿ ਇੰਸਟੈਡ ਕਿ ਜਦੋਂ ਰਿਨਿਊਅਲ ਰੇਟ ਆਉਣ ਦੀ ਬਜਾਏ ਉਸ ਤੋਂ ਪਹਿਲਾਂ ਹੀ ਆਪਾਂ ਐਕਸ਼ਨ ਲਈਏ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਕਿ ਜੇ ਤਾਂ ਆਪਾਂ ਉਸੇ ਇੰਸ਼ੋਰੈਂਸ ਕੰਪਨੀ ਦੇ ਨਾਲ ਹੀ ਰਹਿਣਾ ਚਾਹੁੰਦੇ ਹੈਗੇ ਆ, ਹੋਲ ਲਾਈਫ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਆ ਤਾਂ ਕੀ ਆਪਸ਼ਨਸ ਅਵੇਲੇਬਲ ਨੇ, ਜਾਂ ਫਿਰ ਜੇ ਤੁਸੀਂ ਨਵੇਂ ਸਿਰੇ ਤੋਂ ਇੱਕ ਟਰਮ ਇੰਸ਼ੋਰੈਂਸ ਲੈਣੀ ਹੈ ਤਾਂ ਓਬਵੀਅਸਲੀ ਤੁਹਾਡੇ ਮੈਡੀਕਲ ਇੰਸ਼ੋਰੇਬਿਲਟੀ, ਉਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਤੁਹਾਨੂੰ ਐਡਵਾਈਸ ਕੀਤਾ ਜਾਂਦਾ ਕਿ ਕਿਹੜੀ ਕੰਪਨੀ ਸੂਟੇਬਲ ਹੈਗੀ ਹੈ ਤੁਹਾਡੇ ਲਈ, ਤਾਂ ਕਿ ਕੰਪਨੀ ਤੁਹਾਨੂੰ ਲੋਐਸਟ ਰੇਟ ਵੀ ਦੇਵੇ ਤੇ ਬੈਸਟ ਆਪਸ਼ਨਸ ਵੀ ਪ੍ਰੋਵਾਈਡ ਕਰੇ। ਸੋ ਇਸ ਲਈ ਮੈਂ ਜ਼ਰੂਰ ਕਹੂੰਗੀ ਕਿ ਨੋ ਡਾਊਟ ਜਦੋਂ ਵੀ ਛੁੱਟੀਆਂ ਦਾ ਟਾਈਮ ਆਉਂਦਾ, ਜਦੋਂ ਵੀ ਕੋਈ ਲੌਂਗ ਵੀਕੈਂਡਸ ਹੈਗੇ ਨੇ, ਜ਼ਰੂਰ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰੋ, ਪਰ ਫੈਮਿਲੀ ਦੇ ਨਾਲ ਇੰਜੋਏ ਕਰਨ ਦੇ ਨਾਲ ਨਾਲ ਥੋੜੇ ਜਿਹੇ ਧਿਆਨ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਰੱਖੀਏ, ਤਾਂ ਕਿ ਜਿਹੜਾ ਟਾਈਮ ਇਸ ਟਾਈਮ ਤੇ ਅਸੀਂ ਜੇ ਆਪਣੇ ਟਾਈਮ ਨੂੰ ਇੰਜੋਏ ਕਰ ਰਹੇ ਹਾਂ ਆਪਣੀ ਫੈਮਿਲੀ ਦੇ ਨਾਲ, ਫਿਊਚਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਫਾਈਨੈਂਸ਼ੀਅਲੀ ਸਿਕਿਓਰ ਰਹੀਏ, ਕਿਉਂਕਿ ਨੋ ਡਾਊਟ ਆਲਵੇਸ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਹੈਗੇ ਆ, ਟਾਈਮਸ ਚੇਂਜ ਵੀ ਹੁੰਦੇ ਹੈਗੇ ਆ। ਸੋ ਇਨ ਕੇਸ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਮਿਸਹੈਪ ਆਉਂਦਾ ਵੀ ਹੈ ਤਾਂ ਉਸ ਟਾਈਮ ਤੇ ਅਸੀਂ ਆਪਣੇ ਆਪ ਨੂੰ ਆਲਰੇਡੀ ਪ੍ਰਿਪੇਅਰ ਕਰਕੇ ਰੱਖੀਏ, ਉਹ ਤਾਂ ਹੀ ਹੋਏਗਾ ਜੇ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਔਨ ਟਰੈਕ ਹੋਏਗੀ ਪ੍ਰੋਪਰਲੀ। ਜੇ ਤੁਸੀਂ ਆਪਣੀ ਪਾਲਿਸੀਜ਼ ਨੂੰ ਅਪ ਟੂ ਡੇਟ ਰੱਖਦੇ ਹੈਗੇ ਹੋ, ਡੈਫੀਨੇਟਲੀ ਉਸ ਟਾਈਮ ਤੇ ਗੋਡ ਫੋਰਬਿਡ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਫਾਈਨੈਂਸ਼ੀਅਲੀ ਸਿਕਿਓਰ ਰੱਖ ਸਕਦੇ ਹੁੰਦੇ ਹੈਗੇ ਹੋ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਈਵਨ ਕਿ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਨਾ ਕੋਈ ਹੈਲਥ ਇਸ਼ੂਜ ਆ ਚੁੱਕੇ ਨੇ, ਤਾਂ ਵੀ ਜ਼ਰੂਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਵੀ ਕੋਈ ਕੰਸਰਨ ਹੈ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509, ਜਾਂ ਫਿਰ ਤੁਸੀਂ ਸਾਨੂੰ ਆਫਿਸ ਵੀ ਮਿਲ ਸਕਦੇ ਹੋ, ਜ਼ਰੂਰ ਤੁਸੀਂ ਮੈਨੂੰ ਕਾਲ ਕਰਕੇ ਕੱਲ ਦਾ ਕੋਈ ਵੀ ਟਾਈਮ ਸੈਟਅਪ ਕਰ ਸਕਦੇ ਹੋ। ਥੈਂਕ ਯੂ ਕਿਰਨ।
1: ਥੈਂਕ ਯੂ ਜੀ, ਥੈਂਕ ਯੂ। ਔਰ ਇਸ ਦੇ ਨਾਲ ਨਾਲ ਜੀ ਕਿਰਨ ਜੀ ਇੱਕ ਵਾਰੀ ਫਿਰ ਦੱਸ ਦਈਏ ਜਿੱਥੇ ਮਨਪ੍ਰੀਤ ਹੋਰੀ ਦੁਬਾਰਾ ਫਿਰ ਆ ਗਏ ਨੇ, ਕੁਝ ਖਬਰਾਂ ਹੋਰ ਆਪਣੇ ਕੋਲ ਦਿਲ ਹਿਲਾਉਣ ਵਾਲੀਆਂ ਪਹੁੰਚੀਆਂ ਨੇ, ਪਰ ਮੈਂ ਨਾਲ ਦੀ ਨਾਲ ਕਾਫੀ ਟੈਲੀਫੋਨ ਆ ਰਹੇ ਨੇ ਜਿਹੜੇ ਕਿ ਯੂਨਿਟ ਆਪਾਂ ਅਨਾਊਂਸ ਕੀਤੇ ਆ ਤੇ ਉਹਨਾਂ ਦੇ ਸਾਰੇ ਜਿਹੜੇ ਆਨਸਰ ਕਰਾਂਗੇ ਆਪਾਂ 2 ਵਜੇ ਤੋਂ ਬਾਅਦ। ਔਰ ਨੰਬਰ ਹੈ 416-881-7070। ਇੱਕ ਵਾਰੀ ਫਿਰ ਦੱਸ ਦਿੰਦੇ ਕਿ ਹੁਣੇ ਹੁਣ ਹੋ ਸਕਦਾ ਤੁਸੀਂ ਰੇਡੀਓ ਆਨ ਕੀਤਾ ਹੋਵੇ ਕਿ ਬਹੁਤ ਵਧੀਆ ਇੱਕ ਪਲਾਜ਼ਾ ਆਉਣ ਜਾ ਰਿਹਾ ਹੈਗਾ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੈ, ਮੇਫੀਲਡ ਹਾਈਵੇ 410 ਦੇ ਬਿਲਕੁਲ ਨਜ਼ਦੀਕ ਬਣੇਗਾ, 2 ਸਾਲ ਦੇ ਵਿੱਚ ਬਣ ਕੇ ਕੰਪਲੀਟ ਹੋਣਾ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਆਪਣਾ ਯੂਨਿਟ ਹੋਲਡ ਕਰ ਸਕਦੇ ਹੋ ਜਿੱਥੇ ਤੁਸੀਂ ਆਪਣਾ ਵਪਾਰ ਸ਼ੁਰੂ ਕਰ ਸਕਦੇ ਹੋ। ਬੇਸ਼ੱਕ ਤੁਸੀਂ ਉੱਥੇ ਸੋਨੇ ਦੀ ਦੁਕਾਨ ਬਣਾਉਣੀ ਆ, ਤੁਸੀਂ ਵਕੀਲ ਦਾ ਆਫਿਸ ਬਣਾਉਣਾ ਆ, ਤੁਸੀਂ ਕੋਈ ਗ੍ਰੋਸਰੀ ਸਟੋਰ ਬਣਾਉਣਾ ਆ, ਤੁਸੀਂ ਕੋਈ ਮੈਡੀਕਲ ਆਫਿਸ ਬਣਾਉਣਾ, ਤੁਸੀਂ ਕੋਈ ਬਿਊਟੀ ਸਲੋਨ ਦਾ ਆਫਿਸ ਖੋਲ੍ਹਣਾ, ਤੁਸੀਂ ਕੋਈ ਕੁਛ ਵੀ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਦਾ ਆਫਿਸ, ਤੇ ਹਾਲੇ ਤੁਹਾਡੇ ਕੋਲ ਅਵੇਲੇਬਿਲਟੀ ਹੈ, ਤੁਸੀਂ ਆਪਣਾ ਯੂਨਿਟ ਉੱਥੇ ਹੋਲਡ ਕਰਵਾ ਸਕਦੇ ਹੋ। ਨੰਬਰ ਦੱਸ ਦਿੰਦਾ ਜੀ 416-881-7070, 416-881-7070 ਤੇ ਗੱਲ ਹੋ ਸਕਦੀ ਹੈ।
2: ਬਿਲਕੁਲ ਜੀ, ਨਾਲ ਦੀ ਨਾਲ ਜਿੱਥੇ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਗਵਰਨਮੈਂਟ ਆਫ ਕੈਨੇਡਾ ਵੱਲੋਂ ਜਿਹੜੇ ਜੀ ਕਿੰਨੇ ਕੁ ਬੈਨੀਫਿਟਸ ਕਦੋਂ ਕਦੋਂ ਜਿਹੜੇ ਜੀ ਦਿੱਤੇ ਜਾਣੇ, ਸੋ ਮੈਂ ਦੱਸ ਦਵਾਂ ਕਿ ਪਹਿਲਾ ਬੈਨੀਫਿਟ ਜਿਹੜਾ ਜੀ ਕੈਨੇਡਾ ਗਰੋਸਰੀ ਐਂਡ ਅਸੈਂਸ਼ੀਅਲ ਬੈਨੀਫਿਟਸ ਜਿਹੜੇ ਜੀ July 3, 2026 ਨੂੰ ਤੁਹਾਨੂੰ ਮਿਲੂਗਾ। ਉਹਦੇ ਬਾਅਦ ਜਿਹੜਾ ਜੀ July 10 ਨੂੰ ਉਹਨਾਂ ਨੇ ਸਰਕਾਰ ਨੇ ਓਨਟੈਰੀਓ ਟ੍ਰੇਲੀਅਮ ਬੈਨੀਫਿਟ ਦੇਣੇ ਆ, ਨਾਲ ਦੀ ਨਾਲ July 10 ਨੂੰ ਇਹਨਾਂ ਨੇ ਐਡਵਾਂਸ ਕੈਨੇਡਾ ਵਰਕਰਸ ਜਿਹੜੇ ਜੀ ਬੈਨੀਫਿਟ ਦੇਣੇ ਆ। ਸੋ ਇਹ ਸੀਗੀ ਕੁਛ ਅਪਡੇਟ ਕਿ ਕਿਹੜੇ ਕਿਹੜੇ ਬੈਨੀਫਿਟ ਜਿਹੜੇ ਜੀ ਮਿਲਣੇ ਆ ਔਰ ਤੁਹਾਨੂੰ ਕਿੰਨਾ ਜਿਹੜਾ ਜੀ ਇਸ ਬੈਨੀਫਿਟ ਗਰੋਸਰੀ ਦੇ ਵਿੱਚ ਮਿਲ ਸਕਦਾ, ਤੁਸੀਂ ਆਪਣੇ CRA ਅਕਾਊਂਟ ਤੇ ਜਿਹੜਾ ਜੀ ਜਾ ਕੇ ਬਿਲਕੁਲ ਦੇਖ ਸਕਦੇ ਆ। ਕੋਈ ਵੀ ਕੁਐਸਚਨ ਹੁੰਦਾ ਆ ਤੁਸੀਂ ਬਿਲਕੁਲ ਸਾਡੇ ਨਾਲ ਗੱਲਬਾਤ ਕਰ ਸਕਦੇ ਆ, 905-799-0999 ਤੇ ਕੀਤੀ ਜਿਹੜੀ ਜੀ ਗੱਲਬਾਤ ਜਾ ਸਕਦੀ ਆ। ਨਾਲ ਦੀ ਨਾਲ ਪ੍ਰੋਗਰਾਮ ਨੂੰ ਜਿਹੜਾ ਜੀ ਅੱਜ ਸਪੋਂਸਰ ਕੀਤਾ ਗਿਆ JD ਇੰਸ਼ੋਰੈਂਸ ਵੱਲੋਂ, ਘਰਾਂ ਦੀ ਤੁਸੀਂ ਜਿਹੜੀ ਅੱਜ ਇੰਸ਼ੋਰੈਂਸ ਲੈਣੀ ਆ, ਭਾਵੇਂ ਆਟੋ ਇੰਸ਼ੋਰੈਂਸ ਲੈਣੀ ਆ, ਕਮਰਸ਼ੀਅਲ ਇੰਸ਼ੋਰੈਂਸ ਲੈਣੀ
1: ਆ, ਜੀ ਆਟੋ ਇੰਸ਼ੋਰੈਂਸ ਦੇ ਵਿੱਚ ਵੀ ਕੱਲ ਤੋਂ ਕੋਈ ਤਬਦੀਲੀ ਹੋ ਰਹੀ ਆ?
2: ਬਿਲਕੁਲ ਜੀ,
1: ਉਹਨਾਂ ਨੇ ਕੋਈ ਵੀ ਇਨਫੋਰਮੇਸ਼ਨ JD ਹੁਣਾਂ ਤੋਂ ਮਿਲ ਸਕਦੀ ਆ ਸਾਰੀ, ਕਿਉਂਕਿ ਕਾਫੀ ਕੁਝ ਤਬਦੀਲੀ ਹੋ ਰਹੀ
2: ਆ। ਬਿਲਕੁਲ ਜੀ, ਉਹ ਜਿੱਦਾਂ ਕਿ ਲਾਸਟ ਟਾਈਮ ਥਰਸਡੇ ਰੇਡੀਓ ਤੇ 10 ਵਜੇ ਕੇ ਵੀ ਗਏ ਸੀਗੇ ਕਿ ਜਿਹੜੇ ਜੀ ਆਟੋ ਰੀਫਾਰਮਸ ਹੋਣ ਜਾ ਰਹੇ ਆ। ਸੋ ਵਧੇਰੀ ਜਾਣਕਾਰੀ ਲਈ ਤੁਸੀਂ JD ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-902-0706 ਤੇ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਨਾਲ ਦੀ ਨਾਲ ਇੱਕ ਵਾਰੀ ਫਿਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਜਿੱਥੇ ਕਿ ਤੁਸੀਂ ਜਿਹੜੇ ਜਿਹਨਾਂ ਕੋਲੋਂ ਵਧੀਆ ਕੋਰਸਿਸ ਲੈ ਕੇ ਹੈਲਥ ਕੇਅਰ ਦੇ ਵਿੱਚ ਆ ਸਕਦੇ ਹਾਂ ਤੇ ਨਾਲ ਦੀ ਨਾਲ ਆਪਣਾ ਭਵਿੱਖ ਜਿਹੜਾ ਜੀ ਹੈਲਥ ਕੇਅਰ ਦੇ ਵਿੱਚ ਕੋਈ ਗਾਂ ਨਰਸ ਲੱਗ ਜਾਂਦੇ ਹੁੰਦੇ, ਕੋਈ ਗਾਂ ਡਾਕਟਰ ਵੀ ਜਿਹੜਾ ਜੀ ਬਣ ਜਾਂਦੇ ਆ। ਸੋ ਇਹਨਾਂ ਨਾਲ ਕੋਰਸ ਲਈ ਸੰਪਰਕ ਕਰ ਸਕਦੇ ਹਾਂ 6474991009 ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ
1: ਜੀ। ਤੇ ਲਓ ਫਿਰ ਮਨਪ੍ਰੀਤ ਹੋਰਾਂ ਦੇ ਨਾਲ ਦੁਬਾਰਾ। ਮਨਪ੍ਰੀਤ ਜੀ ਵੈਲਕਮ
7: ਜੀ। ਸ਼ੁਕਰੀਆ ਸੁਖੀ ਜੀ।
1: ਮਨਪ੍ਰੀਤ ਜੀ, ਇੱਕ ਨਾ ਮੈਂ ਗੀਤ ਵੀ ਦੋ ਤਿੰਨ ਕੱਢੇ ਆ, ਬੜੇ ਅੱਛੇ ਪਿਆਰੇ ਗੀਤ ਹੈ ਜਿਨ੍ਹਾਂ ਦਾ ਮਕਸਦ ਮੈਸੇਜ ਹੀ ਆ ਵੈਸੇ ਉਹ ਗੀਤਾਂ ਦਾ, ਪਰ ਉਹ ਵੀ ਸੁਣਾਉਂਦੇ ਆ। ਪਰ ਉਸ ਤੋਂ ਪਹਿਲਾਂ ਦੋ ਖਬਰਾਂ ਅਹਿਮ ਖਬਰਾਂ ਦੇ ਉੱਤੇ ਗੱਲ ਕਰੀਏ ਜਿੱਥੇ ਆਪਾਂ ਅੱਗੇ ਗੱਲ ਕੀਤੀ ਆ ਜਿਹੜੀਆਂ ਦਿਲ ਨੂੰ ਹਿਲਾਉਣ ਵਾਲੀਆਂ ਖਬਰਾਂ। ਅੱਛਾ ਜੀ, ਇੱਕ ਖਬਰ ਹੋਰ ਪਹੁੰਚੀ ਆ ਕਿ ਇਹ ਬੱਚੇ ਜਿਹੜੇ ਨੇ ਕਈ ਵਾਰੀ ਖੇਡਦੇ ਖੇਡਦੇ ਉਹ ਬੋਰ ਚ ਡਿੱਗ ਪੈਂਦੇ ਆ, ਇਹ ਹੈਪਨ ਵੀ ਜਿਹੜੇ ਹੁਣ ਤਾਜ਼ਾ ਦੋ ਤਿੰਨ ਹੋਏ ਨੇ, ਇਹ ਕੀ ਇਹਨਾਂ ਚ ਕਿਹਨਾਂ ਦਾ ਕਸੂਰ ਹੁੰਦਾ ਜਿਹੜੇ ਕਿ ਉਹਨੂੰ ਕੇਅਰ ਨਹੀਂ ਕਰਦੇ ਜਾਂ ਬੱਚਿਆਂ ਨੂੰ ਦੀ ਕੇਅਰ ਨਹੀਂ ਕਰਦੇ ਜਾਂ ਉਹ ਜਿਹੜੇ ਸਿਸਟਮ ਚ ਜਿਹੜੇ ਲੱਗੇ ਹੋਏ ਜਿਹੜੇ ਕੰਮ ਕਰ ਰਹੇ ਨੇ ਉਹ ਉਹਦੇ ਖੁੱਲਾ ਛੱਡ ਕੇ ਚਲੇ ਜਾਂਦੇ ਨੇ?
7: ਸੁਖੀ ਜੀ, ਦੋਨੇ ਹੀ ਕਹਿ ਸਕਦੇ ਆ ਜਿਹੜੇ ਖੁੱਲਾ ਛੱਡ ਕੇ ਚਲੇ ਜਾਂਦੇ, ਕਿਉਂਕਿ ਬੱਚਾ ਨਹੀਂ ਤਾਂ ਕੋਈ ਜਾਨਵਰ ਉਸ ਹਾਦਸੇ ਦਾ ਜਿਹੜਾ ਸ਼ਿਕਾਰ ਹੋ ਸਕਦਾ ਆ। ਔਰ ਦੂਸਰਾ ਸਭ ਤੋਂ ਵੱਡੀ ਨਗੇਲੀ ਉਦੋਂ ਹੁੰਦੀ ਆ ਕਿ ਜਦੋਂ ਕੋਲ ਕੋਈ ਮੌਜੂਦ ਵੀ ਹੋਵੇ ਤੇ ਬੱਚਾ ਜਿਹੜਾ ਵਿੱਚ ਡਿੱਗ ਜਾਵੇ। ਔਰ ਬੋਰਵੈਲ ਚ ਡਿੱਗਣ ਦੀਆਂ ਘਟਨਾਵਾਂ ਇਹ ਪਹਿਲੀ ਘਟਨਾ ਨਹੀਂ, ਔਰ ਕਿੰਨੀਆਂ ਘਟਨਾਵਾਂ ਹਰ ਦੂਜੇ ਚੌਥੇ ਤੀਜੇ ਸਾਲ ਇਹ ਵਾਪਰਦੀਆਂ ਨੇ। ਔਰ ਪਰ ਅਸੀਂ ਸਬਕ ਨਹੀਂ ਲੈਂਦੇ ਕਿ ਜਿੱਥੇ ਬੋਰਵੈਲ ਹੋ ਰਿਹਾ ਹੈ ਜਾਂ ਜਿੱਥੇ ਕੋਈ ਉਸਾਰੀ ਦਾ ਵੀ ਕੰਮ ਚੱਲ ਰਿਹਾ ਅਸੀਂ ਬੱਚਿਆਂ ਨੂੰ ਉੱਥੋਂ ਦੂਰ ਰੱਖੀਏ। ਹਰਿਆਣਾ ਦੇ ਅੰਬਾਲਾ ਦੇ ਵਿੱਚ ਬੋਰਵੈਲ ਦੇ ਵਿੱਚ ਪਿਛਲੇ ਕਈ ਘੰਟਿਆਂ ਤੋਂ ਸਵੇਰ ਦਾ ਹੀ ਇੱਕ ਜਿਹੜਾ 4 ਸਾਲ ਦਾ ਬੱਚੇ ਨਿਰਵੈਰ ਉਹਦਾ ਨਾਮ ਆ, ਨਿਰਭੈ ਕਰਕੇ ਉਹਨੂੰ ਬੱਚੇ ਨੂੰ ਸਾਰੇ ਪਿਆਰ ਨਾਲ ਬੁਲਾਉਂਦੇ ਨੇ, ਉਹ ਫਸਿਆ ਹੋਇਆ। ਔਰ ਬਚਾਅ ਟੀਮਾਂ ਸੁੱਕੀ ਜੀ ਅਲਮੋਨੀਅਮ ਪਾਈਪਾਂ ਦੀ ਵਰਤੋਂ ਕਰਕੇ ਇਸ ਮੁੰਡੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ। ਰੱਸੀਆਂ ਦੀ ਮਦਦ ਦੇ ਨਾਲ ਵੀ ਅੰਡਰ ਵਾਟਰ ਕੈਮਰਿਆਂ ਨੂੰ ਜਿਹੜਾ ਰਾਹੀਂ ਦੇਖਿਆ ਜਾ ਰਿਹਾ, ਬੱਚੇ ਦਾ ਹੱਥ ਜਾਂ ਟੀ ਸ਼ਰਟ ਵਗੈਰਾ ਦਿਸ ਰਹੀ ਆ, ਪਰ ਅਜੇ ਬੱਚੇ ਨੂੰ ਕੱਢਣ ਦੇ ਵਿੱਚ ਸਫਲ ਜਿਹੜੇ ਨਹੀਂ ਹੋਏ। ਔਰ ਟੀਮ ਦੇ ਕੋਲ ਪਲਾਨ ਬੀ ਵੀ ਤਿਆਰ ਹੋ, ਕਹਿੰਦੇ ਜੇਕਰ ਅਲਮੋਨੀਅਮ ਦੀਆਂ ਪਾਈਪਾਂ ਦੇ ਰਾਹੀਂ ਇਹ ਜਿਹੜਾ ਪ੍ਰਯੋਗ ਆ ਅਸਫਲ ਰਹਿੰਦਾ ਆ ਤਾਂ ਅਸੀਂ ਬੋਰਵੈਲ ਦੇ ਕੋਲ ਇੱਕ ਨਵਾਂ ਬੋਰ ਕਰਕੇ ਜਿਹੜਾ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। 2-3 ਘੰਟਿਆਂ ਦੇ ਵਿੱਚ ਉਹ 200 ਫੁੱਟ ਦਾ ਜਿਹੜਾ ਬੋਰ ਆ ਹੋ ਜੂਗਾ। ਹੁਣ ਸੁੱਖੀ ਜੀ, ਇਹ ਜਿਹੜਾ ਬੋਰ ਆ 220 ਫੁੱਟ ਡੂੰਘਾ ਆ, 9 ਇੰਚ ਦੇ ਬੋਰਵੈਲ ਦੇ ਵਿੱਚ ਜਿਹੜਾ ਬੱਚਾ ਫਸਿਆ ਆ 60 ਫੁੱਟ ਦੀ ਡੂੰਘਾਈ ਤੇ ਉੱਥੇ ਪਾਣੀ ਦੱਸਿਆ ਜਾ ਰਿਹਾ, ਪਰ ਇਹ ਨਹੀਂ ਪਤਾ ਕਿ ਬੱਚਾ ਕਿੰਨਾ ਡੂੰਘਾ ਗਿਆ ਹੋਇਆ ਕਿੰਨਾ ਨਹੀਂ ਗਿਆ। ਤੇ ਦੁੱਖ ਇਸੇ ਗੱਲ ਦਾ ਹੁੰਦਾ ਕਿ ਜਦੋਂ ਵਾਰ ਵਾਰ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੈ ਤੇ ਅਸੀਂ ਇਹਨਾਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੇ ਤੇ ਵਾਰ ਵਾਰ ਉਹੀ ਚੀਜ਼ਾਂ ਫਿਰ ਸਾਡੇ ਆਲੇ ਦੁਆਲੇ ਹੁੰਦੀਆਂ ਨੇ। ਸੋ ਮੈਨੂੰ ਲੱਗਦਾ ਵੀ ਖਿਆਲ ਰੱਖਣਾ ਚਾਹੀਦਾ ਉੱਥੇ ਜਿੱਥੇ ਬੋਰ ਹੋ ਰਿਹਾ, ਬੋਰ ਵਾਲੀ ਜਗ੍ਹਾ ਤੇ ਬੱਚੇ ਦਾ ਦਾਦਾ ਬੈਠਾ ਹੋਇਆ ਸੀ ਤੇ ਆਪਣੇ ਪਿਤਾ ਦੇ ਨਾਲ ਜਿਹੜਾ ਬੱਚਾ ਚਲੇ ਗਿਆ, ਪਿਤਾ ਦਾਦੇ ਨੂੰ ਰੋਟੀ ਦੇਣ ਗਿਆ ਸੀ ਤੇ ਉਹ ਕੰਮ ਧੰਦੇ ਲੱਗ ਗਏ ਤੇ ਬੱਚਾ ਜਿਹੜਾ ਖੇਡਦਾ ਖੇਡਦਾ ਫਿਸਲ ਕੇ ਡਿੱਗ ਗਿਆ। ਸੋ ਦੁਆ ਅਰਦਾਸ ਕਰਦੇ ਹਾਂ ਕਿ ਸਹੀ ਸਲਾਮਤ ਬੱਚਾ ਜਿਹੜਾ ਜਲਦੀ ਬਾਹਰ ਆਵੇ। ਔਰ ਹਰ ਵਾਰੀ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਤੇ ਇੱਕੋ ਗੱਲ ਕਹਿੰਦੇ ਆ ਵੀ ਸਬਕ ਲਓ, ਇਹੋ ਜਿਹੀਆਂ ਗੱਲਾਂ ਤੋਂ ਜਾਂ ਘਟਨਾਵਾਂ ਤੋਂ ਸਬਕ ਲਓ, ਪਰ ਲੋਕੀ ਨਹੀਂ ਲੈਂਦੇ, ਖਿਆਲ ਨਹੀਂ ਰੱਖਦੇ। ਬੱਚੇ ਨੂੰ ਉੱਥੇ ਭੇਜਣਾ ਹੀ ਨਹੀਂ ਸੀ ਚਾਹੀਦਾ ਜਿੱਥੇ ਕੰਮ ਚੱਲ ਰਿਹਾ ਸੀ
1: ਜੀ। ਮਨਪ੍ਰੀਤ ਜੀ, ਅੱਛਾ ਮਨਪ੍ਰੀਤ ਜੀ, ਮੈਂ ਇੱਕ ਗੱਲ ਸੋਚ ਰਿਹਾ ਸੀਗਾ, ਗਾਣਾ ਮੈਂ ਇੱਕ ਕਿਉਂ ਕੀਤਾ, ਮੈਂ ਗਾਣਾ ਵੀ ਜ਼ਰੂਰ ਸੁਣਾਉਣਾ। ਚਲੋ ਐਜ਼ ਏ ਕਿਵੇਂ ਮੈਂ ਉਹਨੂੰ ਐਕਸਪਲੇਨ ਕਰਾਂ ਵੀ ਇਹ ਕਿਉਂ ਹੁੰਦਾ ਪਰਿਵਾਰਾਂ 'ਚ ਜਿਹੜਾ ਅਗਲਾ ਗਾਣਾ ਜਿਸ ਤਰੀਕੇ ਦਾ ਗਾਣਾ ਵੀ ਕਿਉਂ ਹੁੰਦਾ? ਉਹੀ ਲੇਡੀਜ਼ ਹੁੰਦੀਆਂ ਨੇ, ਉਹੀ ਤੁਹਾਡੀਆਂ ਮਾਵਾਂ ਹੁੰਦੀਆਂ ਨੇ, ਉਹੀ ਮਾਵਾਂ ਤੋਂ ਬਾਅਦ ਸੱਸਾਂ ਬਣਦੀਆਂ ਤੇ 9 ਸੱਸਾਂ ਆਪਸ ਦੇ ਵਿੱਚ ਝਗੜਦੀਆਂ ਕਿਉਂ ਰਹਿੰਦੀਆਂ ਨੇ? ਜਾਂ ਇੱਕ ਦੂਜੇ ਨੂੰ ਪਤਾ ਨਹੀਂ, ਕੋਈ ਪਰਿਵਾਰ ਹੋਊਗਾ ਜਿਹੜਾ ਬਹੁਤ ਪਿਆਰ ਕਰਦੇ ਨੇ ਪਰ ਬਹੁਤ ਸਾਰਾ ਇਹ ਹੁੰਦਾ ਕਿ ਇੱਕ ਦੂਜੇ ਨੂੰ ਜੈਲਸ ਕਰਦੇ ਜਾਂ ਕੀ ਚੱਕਰ ਹੈ, ਕਿਉਂ ਹੁੰਦਾ? ਇੱਕ ਮੈਨੂੰ ਗੀਤ ਲੱਭਿਆ ਸੀ, ਮੈਂ ਕਿਹਾ ਚਲੋ ਥੋੜਾ ਜਿਹਾ ਸਾਂਝਾ ਕਰਦੇ ਆ, ਜੇ ਤੁਸੀਂ ਉਹਦੇ ਬਾਰੇ ਕੋਈ ਵਿਚਾਰ ਦੇਣੇ ਜਾਂ ਸਾਡੇ ਲਿਸਨਰ ਦੇਣੇ ਤੇ 9057990999 ਤੇ ਕਾਲ ਕਰ ਸਕਦੇ ਆ ਜੀ। ਤੇ ਲਓ ਫਿਰ ਸੁਣਦੇ ਆ ਜੀ ਇਹ ਇੱਕ ਖੂਬਸੂਰਤ ਜਿਹਾ ਤੇ ਫਿਰ ਦੇਖਦੇ ਆ ਅੱਗੇ ਵਧਦੇ ਆ।

0: ਕਿਆ ਬਾਤ ਜੀ, ਮੁਹੰਮਦ ਸਦੀਕ ਰਣਜੀਤ ਕੌਰ ਹੋਰਾਂ ਦੇ ਜੀ ਇਸ ਖੂਬਸੂਰਤ ਆਵਾਜ਼, ਔਰ ਕਹਿੰਦੇ ਪਿਆਰ ਨਾਲ ਬਹਿ ਕੇ ਜੇ ਸਮਝਾਉਂਦੀ ਮਾਈ ਨੂੰ, ਔਰ ਹੁਣ ਬਾਕੀ ਤਾਂ ਗਾਣੇ 'ਚ ਉਹਨੇ ਕਈ ਕੁਛ ਹੀ ਕਹਿ ਦਿੱਤਾ, ਔਰ ਮਨਪ੍ਰੀਤ ਹੋਰ ਸੁਣਾ ਲੈਂਦੇ ਬਾਕੀ। ਮਨਪ੍ਰੀਤ ਜੀ ਵੈਲਕਮ,
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ।
0: ਇਹ ਕਿਉਂ, ਇਹ ਗਾਣਾ ਕਿਉਂ ਬਣਾਇਆ ਗਿਆ ਜਾਂ ਕਿਉਂ ਲਿਖਿਆ ਗਿਆ, ਕਿਉਂ ਇਦਾਂ ਘਰਾਂ 'ਚ ਹੁੰਦਾ?
1: ਸੁਖੀ ਜੀ, ਜਦੋਂ ਮੈਂ ਗਾਣਾ ਸੁਣਨਾ ਸੀ ਸਟੂਡੀਓ 'ਚ, ਮੇਰੀ ਕਾਲ ਕੱਟ ਹੋ ਗਈ ਤੇ ਮੈਨੂੰ ਗਾਣਾ ਨੀ ਸੁਣਿਆ। ਪਰ ਮੈਨੂੰ ਇੰਨਾ ਪਤਾ ਹੈ ਵੀ ਸੱਸ ਨੂੰਹ ਦੀ ਨਾਰਾਜ਼ਗੀ ਤੇ ਸੱਸ ਨੂੰਹ ਦੀ ਤੂੰ ਤੂੰ ਮੈਂ ਤੇ ਤੁਸੀਂ ਕੋਈ ਜਿਹੜਾ ਗਾਣਾ ਜ਼ਰੂਰ ਪਲੇ ਕੀਤਾ ਹੋਊਗਾ। ਤੇ ਮੈਂ ਕੱਲ ਇੱਕ ਗੱਲ ਜੀ ਵੀ ਛੇੜੀ ਸੀ ਵੀ ਸੈਪਰੇਸ਼ਨ ਕਿਉਂ, ਨੌਹਾਂ ਸੱਸਾਂ ਨਾਲੋਂ ਅਲੱਗ ਕਿਉਂ ਰਹਿਣਾ ਚਾਹੁੰਦੀਆਂ ਨੇ, ਔਰ ਜੇ ਘਰਾਂ ਦੇ ਵਿੱਚ ਹਾਦਸੇ ਲੜਾਈਆਂ ਝਗੜੇ ਵੀ ਵੱਧ ਰਹੇ ਨੇ ਤੇ ਉਹਦਾ ਵੀ ਕੀ ਕਾਰਨ ਆ? ਕਿਉਂਕਿ ਰਹਿ ਹੀ ਦੋ ਦੋ ਜੀ ਗਏ ਨੇ ਸੁਖੀ ਜੀ, ਤੇ ਉਹਨਾਂ ਆਪਸ ਦੇ ਵਿੱਚ ਲੜਨਾ ਝਗੜਨਾ ਹੀ ਆ, ਕੋਈ ਛਡਾਉਣ ਵਾਲਾ ਨੀ ਹੈਗਾ, ਵਿੱਚ ਸਮਝਾਉਣ ਵਾਲਾ ਨੀ ਹੈਗਾ। ਹੁਣ ਜੇ ਚਾਰ ਜੀ ਘਰ ਦੇ ਵਿੱਚ ਸੁਖੀ ਜੀ ਰਹਿੰਦੇ ਨੇ ਤੇ ਚੌਵਾਂ ਦੇ ਸੁਭਾਅ ਅਲੱਗ ਅਲੱਗ ਆ, ਕੋਈ ਹੱਸਮੁੱਖ ਆ, ਕੋਈ ਮਲਾਪੜਾ ਆ, ਕੋਈ ਖਾਣਾ ਪੀਣਾ ਬਣਾਉਣ ਦਾ ਸ਼ੌਕੀਨ ਆ, ਕਿਚਨ ਦਾ ਕੰਮ ਕਰਨ ਦਾ ਸ਼ੌਕੀਨ ਆ, ਤੇ ਕੋਈ ਵਿੱਚ ਲੜਾਈ ਝਗੜੇ ਵਾਲਾ। ਹੁਣ ਲੜਾਈ ਝਗੜੇ ਵਾਲੇ ਦੇ ਮੂਡ ਨੂੰ ਜਿਹੜਾ ਚੇਂਜ ਕਰ ਸਕਦੇ ਨੇ ਬਾਕੀ ਲੋਕ, ਜਿਹੜੇ ਹੱਸਦੇ ਖੇਡਦੇ ਨੇ ਜਾਂ ਜਿਹੜੇ ਗਾਉਣ ਪਾਉਣ ਦੇ ਸ਼ੌਕੀਨ ਨੇ, ਤਾਂ ਮਾਹੌਲ ਜਿਹੜਾ ਚੇਂਜ ਹੋ ਜਾਂਦਾ। ਪਰ ਜਦੋਂ ਆਪਸ 'ਚ ਲੱਗਣ ਵਾਲੇ ਦੋ ਕੁ ਜੀ ਘਰ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਸਮਝਾਉਣਾ ਜਿਹੜਾ ਔਖਾ ਹੋ ਜਾਂਦਾ ਤੇ ਗੱਲਾਂ ਜਿਹੜੀਆਂ ਵੱਧਦੀਆਂ ਵੱਧਦੀਆਂ ਵੱਧ ਜਾਂਦੀਆਂ। ਬਾਕੀ ਜੇ ਮੈਂ ਗੀਤ ਸੁਣਿਆ ਹੁੰਦਾ ਤੇ ਮੈਂ ਵੀ ਉਸ ਤਰੀਕੇ ਦੇ ਨਾਲ ਹੋਰ ਵਧੀਆ ਐਕਸਪਲੇਨ ਕਰ ਪਾਉਂਦੀ,
0: ਕਿਉਂਕਿ ਹਾਲੇ ਮੇਰੇ ਖਿਆਲ ਤੁਸੀਂ ਹਾਲੇ ਸੱਸ ਦੇਖੀ ਨੀ, ਹਾਲੇ ਉੱਥੇ ਪਹੁੰਚੇ ਨੀ। ਠੀਕ ਹੈ ਜੀ, ਔਰ ਦੋਸਤ ਮੈਨੂੰ ਲੱਗਦਾ ਸਾਡੇ ਲਿਸਨਰ ਵੀ ਜੇ ਕਿਸੇ ਇਹਦੇ ਵਿਚਾਰ ਕਰਨਾ ਸਾਨੂੰ ਸਾਂਝੇ ਕਰਨੇ ਚਾਹੁਣ, 9057990999 ਤੇ ਵੇਟ ਕਰ ਰਹੇ ਹਾਂ। ਤਦ ਤੱਕ ਆਪਾਂ ਛੋਟੀ ਜਿਹੀ ਲੈਂਦੇ ਹਾਂ ਕਮਰਸ਼ੀਅਲ ਬ੍ਰੇਕ ਤੇ ਫਿਰ ਵਾਪਸ ਆ ਰਹੇ ਹਾਂ ਜੀ।
2: ਮਿੱਤਰਾਂ ਦੇ ਜੰਕਸ਼ਨ ਤੇ,
3: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
4: ਰਾਤ ਲੱਗੀਆਂ ਮਹਿਫਲਾਂ ਨਾਰੇ,
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6744640 40 6474294049 4040। ਟਿੱਕਾ ਜੰਕਸ਼ਨ ਬ੍ਰੈਂਪਟਨ।
5: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਹਰੀ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ, 2945 Sandalwood Parkway East, ਦੂਸਰੀ ਲੋਕੇਸ਼ਨ 20 Gillingham Drive ਇਨ ਬ੍ਰੈਂਪਟਨ। ਫੋਨ 2898010566। ਨੋਬਲ ਫਰੈਸ਼ ਫੂਡ।
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 6478229607 6478229607।
7: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054585956।
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
9: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਚੱਲ ਕੇ ਰਹੇ ਆ ਪਰ
8: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
10: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
11: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
0: ਤੇ ਲਓ ਫਿਰ ਦੋਸਤੋ, ਆਲਮੋਸਟ ਸਮਾਂ ਜਿਹੜਾ ਉਹ ਸਮਾਪਤੀ ਵੱਲ ਨੂੰ ਜਾ ਰਿਹਾ। ਜਾਂਦੇ ਜਾਂਦੇ ਇੱਕ ਬਹੁਤ ਹੀ ਪਿਆਰਾ ਗੀਤ ਤੁਹਾਡੇ ਲਈ ਹੋਰ ਹੈ, ਔਰ ਇਸ ਦੇ ਨਾਲ ਨਾਲ ਮੈਂ ਇੱਕ ਵਾਰੀ ਫਿਰ ਜਾਂਦੇ ਜਾਂਦੇ ਸੂਚਨਾ ਆਪਾਂ ਦੇ ਦਈਏ। ਕਿਰਨ ਜੀ, ਜਿਹੜੇ ਇੱਕ ਟੈਲੀਫੋਨ ਆ ਰਹੇ ਨੇ, ਹੁਣ ਸਾਰੇ ਦੇ ਸਾਰੇ ਆਪਾਂ ਅਟੈਂਡ ਕਰਾਂਗੇ ਕਿ ਇੱਕ ਬਹੁਤ ਹੀ ਖੂਬਸੂਰਤ, ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਇੱਕ ਪਲਾਜ਼ਾ ਬਣਨ ਜਾ ਰਿਹਾ। 2 ਸਾਲ ਦੇ ਵਿੱਚ ਬਣ ਕੇ ਉਹਨੇ ਤਿਆਰ ਹੋਣਾ। ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਉਹਨੂੰ ਹੋਲਡ ਕਰ ਸਕਦੇ ਹੋ, ਕਿਸੇ ਤਰ੍ਹਾਂ ਦਾ ਵੀ ਵਪਾਰ ਆਪਣਾ ਚਲਾਉਣਾ ਚਾਹੁੰਦੇ ਹੋ ਉੱਥੇ, ਤੇ ਉੱਥੇ ਹੁਣ ਤੁਹਾਡੇ ਕੋਲ ਮੌਕਾ ਹੈ, ਤੁਸੀਂ ਬੁੱਕ ਕਰਵਾ ਸਕਦੇ ਹੋ। ਨੰਬਰ ਹੈ 416-881-7070, ਔਰ ਬ੍ਰਮਟਨ ਦਾ ਇਲਾਕਾ ਹੈ, ਹਾਈਵੇ 410 ਤੇ ਮੇਫੀਲਡ ਦੇ ਨਜ਼ਦੀਕ ਬਣੇਗਾ ਇਹ। 416-881-7070 ਤੇ ਕਾਲ ਕਰਕੇ ਆਪਣੀ ਬੁਕਿੰਗ ਲੈ ਸਕਦੇ ਹੋ ਜੀ।
12: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸਦੀ ਹੈ ਕਿ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹਾਂ, ਮਾਰਕੀਟ ਦੇ ਵਿੱਚ ਤੁਸੀਂ ਵਧੀਆ ਮਾਰਕੀਟਿੰਗ ਕਰਾਉਣੀ, ਤੇ ਸਾਡੀ ਟੀਮ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਅਸੀਂ ਮਾਰਕੀਟਿੰਗ ਵੀ ਕਰਕੇ ਦਿੰਦੇ ਹਾਂ, ਨਾਲ ਦੀ ਨਾਲ ਵਧੀਆ ਰੇਡੀਓ ਤੇ ਤੁਹਾਨੂੰ ਜਿਹੜਾ ਜੀ ਪ੍ਰਮੋਟ ਕਰਾਂਗੇ। ਸਾਡਾ IPTV ਹੈ ਵਤਨੋ ਦੂਰ, ਜਿਹੜਾ ਕਿ 24 ਘੰਟੇ ਚੱਲਦਾ ਰਹਿੰਦਾ ਹੈ, ਸੋ ਉੱਥੇ ਵੀ ਅਸੀਂ ਤੁਹਾਨੂੰ ਤੇਰੇ ਬਿਜ਼ਨਸ ਪ੍ਰਮੋਟ ਕਰਕੇ ਦੇਵਾਂਗੇ। ਸੋ ਬਿਲਕੁਲ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਜੀ ਇੱਕ ਕੰਸਟਰਕਸ਼ਨ ਦਾ ਸਪੋਟ ਜਿਹੜਾ ਜੀ ਅਵੇਲੇਬਲ ਹੈਗਾ ਆ, ਨਾਲ ਦੀ ਨਾਲ ਜਿਹੜਾ ਜੀ ਸਾਡੇ ਕੋਲ ਇੱਕ ਇਮੀਗ੍ਰੇਸ਼ਨ ਵਾਲਾ ਸਪੋਟ ਵੀ ਖਾਲੀ ਹੋਇਆ। ਸੋ ਜੇ ਤੁਸੀਂ ਆਪਣਾ ਵਪਾਰ ਸਾਡੇ ਨਾਲ ਪ੍ਰਮੋਟ ਕਰਨਾ, ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਸਾਨੂੰ ਕਾਫੀ ਜਿਹੜੀਆਂ ਜੀ ਰੀਅਲ ਸਟੇਟ ਸੰਬੰਧੀ ਕਾਲਸ ਆ ਰਹੀਆਂ, ਸੋ ਸਾਨੂੰ ਥੋੜਾ ਜਿਹਾ ਸਮੇਂ ਦਿੱਤਾ ਜਾਵੇ, ਸਾਰਿਆਂ ਦੀਆਂ ਕਾਲਸ ਜਿਹੜੀਆਂ ਜੀ ਵਾਪਸ ਕਰਾਂਗੇ। ਸੋ ਸਾਰਿਆਂ ਨੂੰ ਕੈਨੇਡਾ ਦੇ ਦੀਆਂ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ। ਪਰਿਵਾਰਾਂ ਦੇ ਨਾਲ ਬਿਲਕੁਲ ਘੁੰਮਣ ਜਾਓ, ਤੇ ਇਸ ਤਿਉਹਾਰ ਨੂੰ ਜਿਹੜਾ ਜੀ ਆਪਾਂ ਕਹਿ ਸਕਦੇ ਤਿਉਹਾਰ ਹੀ ਆ ਕੈਨੇਡਾ ਵਿੱਚ ਰਹਿੰਦੇ ਹੋਏ। ਸੋ ਬਿਲਕੁਲ ਜੀ ਮੰਨਣਾ ਆ, ਬਟ ਸੇਫਟੀ ਨੂੰ ਜਿਹੜਾ ਜੀ ਹਮੇਸ਼ਾ ਆਪਾਂ ਪ੍ਰੀਕੋਸ਼ਨਸ ਜੋ ਸਿਟੀ ਵੱਲੋਂ ਦਿੱਤੇ ਜਾਂਦੇ ਉਹਨੂੰ ਧਿਆਨ ਚ ਰੱਖਣੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਇੱਕ ਵਾਰੀ ਫਿਰ ਐਡਵਾਂਸ ਚ ਹੈਪੀ ਕੈਨੇਡਾ ਡੇ ਜੀ।

ਜੀ ਬਿਲਕੁਲ, ਕਹਿੰਦੇ ਨੇ ਕਿ ਚੁੱਪ ਚਾਪ ਗੁਜ਼ਰ ਜਾ ਦੁਨੀਆ ਤੋਂ, ਇੱਥੇ ਰੋਣਾ ਕਰਲਾਉਣਾ ਠੀਕ ਨਹੀਂ, ਇੰਨੀ ਬੋਲੀ ਦੁਨੀਆ ਹੈ, ਇਹਨੂੰ ਭੇਦ ਸੁਣਾਉਣਾ ਠੀਕ ਨਹੀਂ। ਦਿਓ ਇਜਾਜ਼ਤ ਔਰ ਇਸੇ ਤਰ੍ਹਾਂ ਜੁੜੇ ਰਹਿਣਾ, ਤੇ ਹੁਣ ਤੁਹਾਡੇ ਲਈ ਆਉਣਗੇ ਰਾਜਵੀਰ ਭੋਪਰਾਏ ਜੀ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ।

0: फैंसी सेट, चांदी की बैंगल्स और चांदी की पायल।
1: इतनी बस नहीं, जेंट्स ले चांदी दे कड़े, चांदी दी चेन, चांदी दे ब्रेसलेट।
0: बर्तन और चांदी के किसी भी तरह का सामान लेने के लिए वन एंड ओनली सिल्वर हट।
1: घोर एंड अवनीजर दे इंटरसेक्शन ते गुरुद्वारे बाय प्लाजा दे विच सिल्वर हट।
0: 6473393521।
1: 6473395 4525 अवनीजर रोड ब्रैम्पटन
0: सिल्वर हट।
2: जिथे चलेंगा चलूंगी नाल तेरे बिटिकता दो ले ले।
3: लेनिया हो या चार बिजनेस ले जाना होवे या फिर कुमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओ भी रीजनेबल प्राइसेस ते स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: आखरी अपील साड़ी रद्द हो गई।
5: ओ भरावा साड़ी भी अपील रद्द हो गई है।
6: मैं ता तुहानू पहले ही कहा सी मम्मी डैडी दा इमिग्रेशन दा केस स्मार्ट इंटरनेशनल इमिग्रेशन वाले तो करवाओ।
7: सुपर वीजा फॉर पेरेंट्स, विजिटर वीजा, पेरेंट्स परमानेंट केस, स्किल्ड वर्कर्स, स्टडी वीजा, स्पाउसल वीजा अते रिफ्यूजल केसां दे माहर तुहाडे हर तरह दे वीजे दे सुपर स्पेशलिस्ट।
8: स्मार्ट इंटरनेशनल इमिग्रेशन 7900 ओरंटेरियो स्ट्रीट स्वीट 306 ब्रैम्पटन 9057958999।
9: रोकी तू अपनी इंश्योरेंस किस तो करवांदा यार।
10: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
9: वाह यार, नंबर ता दई मोना जी दा।
10: हां जी, तुसी भी नोट करो, इंश्योरेंस कोई भी होवे
11: इंश्योरेंस फॉर यू दी मोना मेंगी जी।
10: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
11: याद रखो मोना मेंगी फ्रॉम इंश्योरेंस फॉर यू
10: 416-509-1509
11: और at insuranceforyou.ca।
12: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स पीआर, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सलूशन लैन लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
13: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो 456-6161।
14: ओ आज ता कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइनिंग गल, उसे वेले गड्डी चकी ते ब्रैम्पटन टीवी एंड अप्लायंसेस दे मूरे ले जा खड़ी करती।
15: जी हां, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस दे सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी 905-450-2888।
16: रात आ मैं छड़ दिनी आ, पर जनाब चले किथे हो?
17: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करणगे मेरी कार दी केयर, बेस्ट सर्विस ते फुल रिपेयर। एक्सीडेंट होण ते इंश्योरेंस कंपनी नाल डील भी करदे ने। स्काईडोम ग्रुप ऑफ कंपनीज पिछले 25 सालां तो तुहाडी सेवा विच।
16: भई ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
17: कॉल करो 905-874-9878।
18: बम्बा गया मैं जिते जावा मुंडे कहंदे बम्बा गया।
19: जी हाँ दोस्तों, तुम जुड़ चुके हो रेडियो प्रोग्राम सारंग दे नाल, मैं तुहाडा होस्ट एंड दोस्त राज बीर। बो पराए प्रोग्राम दे विच साथ बने रहना, 2 बजे तो लैके 3 बजे तक दा इहदे प्रोग्राम दे विच गल्लां बातां होणगीआं, गीत संगीत होएगा ते पैसे धेले दी गल्लबात भी होऊगी ते एक बहुत सुरीले कलाकार कुछ पलां तक साडे दरम्यान होणगे, उहनां नाल भी गल्लबात होऊगी, कमाल दीआं गल्लां होणगीआं, एक वक्रे अंदाज दे विच गल्लां होणगीआं, वक्री परसनैलिटी दे नाल गल्लां होणगीआं। सो सुरां दे धनी ਉਹ ਪਹੁੰਚਣਗੇ ਕੁਝ ਪਲਾਂ ਤੱਕ ਸਾਡੇ ਸਟੂਡੀਓ ਦੇ ਵਿੱਚ। ਉਹ ਤੋਂ ਪਹਿਲਾਂ ਪੈਸੇ ਦੇ ਧਨੀ, ਜੇ ਆਪਾਂ ਤੁਹਾਨੂੰ ਬਣਾਉਣ ਵਾਲੇ ਸਾਰੇ ਕੋਲ ਉਹ ਸਟੂਡੀਓ 'ਚ ਪਹੁੰਚ ਗਿਆ, ਉਹਨਾਂ ਨਾਲ ਆਪਾਂ ਗੱਲਬਾਤ ਕਰ ਲਈਏ। ਸਵਰਨ ਸਿੰਘ ਟਹਿਣਾ ਸਾਹਿਬ, ਉਹਨਾਂ ਦੀਆਂ ਖਬਰਾਂ ਤਿਆਰ ਬਰ ਤਿਆਰ ਆ, ਉਹਨਾਂ ਨਾਲ ਵੀ ਆਪਾਂ ਸਾਂਝ ਪਾਉਂਦੇ ਹਾਂ। ਗ੍ਰੈਂਡ ਫਰਨੀਚਰ 'ਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਹੋਣਾ ਅਤੇ ਉੱਥੇ ਵੀ ਆਪਾਂ ਚੱਲਾਂਗੇ। ਅਤੇ ਉਹ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਸਾਡੇ ਖਾਸ ਤੌਰ 'ਤੇ, ਜਦੋਂ ਤੁਸੀਂ ਯੂਨੀ ਗਲੋਬਲ ਦਾ ਨਾਮ ਆਉਂਦਾ ਤਾਂ ਨਾਗਪਾਲ ਸਾਹਿਬ ਦਾ ਨਾਮ ਆ ਜਿਹੜਾ, ਉਹਦਾ ਜ਼ਿਕਰ ਹੋ ਜਾਂਦਾ। ਨਾਗਪਾਲ ਸਾਹਿਬ ਜੀ ਆਇਆਂ ਨੂੰ ਵੈਲਕਮ। ਸਤਿ ਸ਼੍ਰੀ ਅਕਾਲ। ਆਵਾਜ਼ ਉੱਚੀ ਰੱਖੋ, ਤੁਸੀਂ ਥੋੜ੍ਹਾ ਜਿਹਾ ਖਿੱਚ ਕੇ ਰੱਖੋ ਕੰਮ ਨੂੰ। ਜਦੋਂ ਅੱਜ ਠੰਡਾ ਹੈ, ਅੱਜ ਗਰਮ ਕਰ ਦੇਣਾ ਆਪਾਂ, ਗੱਲ ਕਿਹੜੀ ਹੈ। ਜਦੋਂ ਪੈਸੇ, ਅੱਛਾ ਪੈਸੇ ਨਾਲ ਬੰਦਾ ਕਹਿ ਦਿੰਦਾ ਜੇਬ ਗਰਮ ਕਰ, ਐਂ ਕਹਿੰਦੇ ਹੁੰਦੇ ਨਾ, ਕਹਿੰਦੇ ਹੁੰਦੇ ਜੇਬ ਗਰਮ ਕਰ। ਤੁਹਾਡੇ ਵੀ ਇੱਦਾਂ ਹੀ ਕਹਿੰਦੇ ਹਿੰਦੀ ਮੇਂ ਵੀ, ਆਪ ਕੈਸੇ ਕਹਤੇ ਹੋ, ਇਸਕੀ ਜੇਬ ਗਰਮ ਹੋ ਗਈ ਹੈ ਭਈਆ। ਤੋ ਜੇਬ ਗਰਮ ਕਰਨੀ, ਆਪ ਠੰਡੇ ਕਿਵੇਂ ਹੋ ਜਾਗੇ ਫਿਰ? ਅੱਛਾ ਅੱਛਾ, ਜੇਬ ਗਰਮ ਤਾਂ ਹੁਣ ਸਰਕਾਰ ਕਰਦੀ ਹੈ। ਹਾਂ, ਕੈਸੇ ਕਰਦੀ ਹੈ? ਤੁਹਾਡਾ ਐਕਸਪੀਰੀਅੰਸ ਦੱਸੋ ਅਸਲ ਦੇ ਵਿੱਚ, ਵੀ ਤੁਹਾਡਾ ਹੁਣ ਤੱਕ ਮੇਰਾ ਖਿਆਲ ਆ ਤੁਸੀਂ 8-10 ਸਾਲ ਹੋ ਗਏ ਲਗਾਤਾਰ ਇਸ ਫੀਲਡ ਦੇ ਵਿੱਚ। ਮੈਂ ਸਮਝਦਾ ਵੀ ਸੈਂਕੜੇ ਨਹੀਂ, ਹਜ਼ਾਰਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਫਾਇਦਾ ਲੈ ਲਿਆ। ਸਟੂਡੈਂਟ ਦਾ ਮਤਲਬ ਆ ਸਿੱਖਣ ਵਾਲਾ। ਸਿੱਖਣ ਦਾ ਮਤਲਬ ਆ ਇਹ ਨਹੀਂ ਹੈ ਕਿ ਜਿਹੜਾ 25 ਸਾਲ ਦਾ, 18 ਸਾਲ ਦਾ, ਸਿੱਖਣ ਦਾ ਮਤਲਬ ਆ ਤੁਸੀਂ 60 ਸਾਲ ਦੀ ਉਮਰ ਦੇ ਵਿੱਚ ਵੀ ਸਿੱਖ ਸਕਦੇ ਹੋ, 65 ਸਾਲ ਦੀ ਉਮਰ ਦੇ ਵਿੱਚ ਵੀ ਸਿੱਖ ਸਕਦੇ ਹੋ। ਅਤੇ ਲੋਕ ਸਿੱਖਦੇ ਆ, ਜਿਹਨਾਂ ਨੂੰ ਪੈਨਸ਼ਨ ਮਿਲੀ ਆ ਉਹਨਾਂ ਨੇ ਵੀ ਇਹ ਗ੍ਰਾਂਟ ਦਾ ਫਾਇਦਾ ਲਿਆ।
20: ਬਿਲਕੁਲ ਨਹੀਂ,
19: ਦੱਸੋ ਥੋੜ੍ਹਾ ਜਿਹਾ।
20: ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ ਔਰ ਲਾਈਕ ਗਵਰਨਮੈਂਟ ਹੀ ਫੀਸ ਪੇ ਕਰਤੀ ਆਪਕੇ ਕੋਰਸ ਕੇ ਔਰ ਸਾਥ ਮੇਂ ਆਪਕੋ ਅਲਗ ਸੇ ਰਹਿਣੇ ਖਾਣੇ ਕੇ ਲਿਏ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਿਏ ਫੰਡਿੰਗ ਦੇਤੀ ਹੈ। ਫੰਡਿੰਗ ਕੇ ਆਜ ਕੀ ਡੇਟ ਮੇਂ ਦੋ ਪਾਰਟਸ ਹੈ, ਗ੍ਰਾਂਟਸ ਜੋ ਪੈਸਾ ਆਪਣੇ ਵਾਪਸ ਹੀ ਨਹੀਂ ਕਰਨਾ, ਲੋਨ ਜੋ ਕਿ ਆਪਸ਼ਨਲ ਹੈ ਔਰ ਟਾਈਮ ਪਰ ਵਾਪਸ ਕਰਨਾ ਸਟਾਰਟ ਕਰਨਾ ਹੈ। ਲਾਈਕ ਜਬ ਕੰਮ ਹੋ ਜਾਤਾ ਹੈ ਲੋਕ ਆਤੇ ਹੈ ਮਿਠਾਈ ਲੈ ਕੇ ਔਰ
19: ਤੁਹਾਡੀ ਮਿਠਾਈ ਦਾ, ਮਿਠਾਈ ਮੈਨੂੰ ਅੱਜ ਨਾ ਇੱਕ ਮੈਸੇਜ ਪਹੁੰਚਿਆ, ਉਹ ਮੈਸੇਜ ਤੁਹਾਡੀ ਟੀਮ ਵੱਲੋਂ ਪਹੁੰਚਿਆ ਹੋਊਗਾ। ਤੁਹਾਡੀ ਟੀਮ ਨੇ ਪੈਸੇ ਵੱਧ ਚਾਰਜ ਕੀਤੇ ਭਾਅ ਜੀ, ਜਿੰਨੇ ਤੁਸੀਂ ਕਿਹਾ ਸੀ ਰੇਡੀਓ 'ਤੇ ਉਹਦੇ ਨਾਲੋਂ ਵੱਧ। ਉਹਨਾਂ ਨੇ ਮੈਨੂੰ ਮੈਸੇਜ ਭੇਜਤਾ ਭਾਅ ਜੀ, ਉਹਨਾਂ ਨੇ ਮੈਸੇਜ ਭੇਜਿਆ ਅਤੇ ਮੈਸੇਜ ਉਹਦੇ ਵਿੱਚ ਲਿਖਿਆ ਹੋਇਆ ਅਤੇ $500 ਜਿਹੜਾ ਹੈਗਾ ਜੀ, $1 ਵੱਧ ਜਿਹੜਾ ਚਾਰਜ ਕੀਤਾ ਗਿਆ ਉਹ। ਸੋ ਹਾਂ, ਅੱਛਾ $1 ਦਾ। ਜਗਜੀਤ ਮਾਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਆ। ਮਾਲ ਸਾਹਿਬ, ਮੈਨੂੰ ਇਹ ਖੁਸ਼ੀ ਇਹ ਹੋਈ, ਉਹਨੇ ਮੈਨੂੰ ਮੈਸੇਜ ਇਹ ਭੇਜਿਆ, ਕਹਿੰਦੇ ਸਰ ਵੀ ਅਸੀਂ ਫੀਸ ਪੇ ਕਰਨੀ ਆ ਜੀ। ਇਹ ਉਹਨਾਂ ਦਾ ਹੀ ਮੈਸੇਜ ਆਇਆ ਹੋਇਆ ਨਾ ਸਾਨੂੰ, ਮੈਂ ਕਿਹਾ ਜੀ ਉਹਨਾਂ ਦਾ ਮੈਸੇਜ ਆ ਤੁਹਾਡਾ ਅਤੇ ਤੁਹਾਨੂੰ ਮੁਬਾਰਕਾਂ ਕਿ ਜੇ ਤੁਹਾਡੀ ਫੰਡਿੰਗ ਹੋ ਗਈ ਆ। ਉਹ ਕਹਿੰਦੇ ਫੰਡਿੰਗ ਉਹਨਾਂ ਨੇ ਦੱਸਤਾ ਕਿ ਫੰਡਿੰਗ ਹੋਣ ਤੋਂ ਬਾਅਦ ਅਸੀਂ 3 ਵੀਕ ਲੇਟ ਹਾਂ, ਕਹਿੰਦੇ ਜੀ ਪੈਸੇ ਪੇ ਕਰਨ ਦੇ ਲਈ, ਫੀਸ ਪੇ ਕਰਨ ਲਈ। ਮੈਂ ਕਿਹਾ ਸ਼ਾਬਾਸ਼ੇ, ਅਤੇ ਹੁਣ ਤੁਸੀਂ ਕਰ ਦਿਓ। ਉਹ ਕਹਿੰਦੇ ਜੀ ਅੱਜ ਅਸੀਂ ਕਰ ਦਿਆਂਗੇ। ਸੋ ਮੁਬਾਰਕਬਾਦ ਆ ਕਿ 2-2 ਵੀਕ ਤੁਸੀਂ ਪੁੱਛਦੇ ਵੀ ਹੈ ਨਹੀਂ ਗੇ।
21: ਅਭੀ ਵੀ ਕਮ ਸੇ ਕਮ ਹਮਨੇ
19: ਸਾਡੀ ਗਲਤੀ, ਅਸੀਂ 3 ਵੀਕ ਹੋ ਗਿਆ ਸਾਡਾ ਤੇ ਫੰਡਿੰਗ ਸਾਡੀ ਹੋ ਗਈ ਹੈ। ਅੱਛਾ, ਐਂ ਤੁਹਾਨੂੰ ਮਤਲਬ ਦਵਾਵਾਂ ਵੀ ਮਿਲਦੀਆਂ ਹੋਣਗੀਆਂ ਕਈਆਂ
20: ਦੀ
19: ਤਾਂ?
20: ਅਲੈਕਸ ਆਪਕੇ ਲਿਏ ਕੁਛ ਲੈ ਲੈਣਾ, ਰੈਫਰ ਕਰਾ ਹਮਾਰੇ ਪਾਸ।
19: ਅੱਛਾ,
20: ਤੁਸੀਂ ਰੈਫਰ ਕਰਾ ਉਨਸੇ ਉਸਮੇ $1,000 ਮਾਂਗੇ ਕਾਮ ਹੋਣੇ ਪੇ।

0: हाँ जी, हाँ जी, बिल्कुल क्लैरिटी है इस पे, एक इजी और एक बहुत इजी है।
1: ओके,
0: क्लाइंट को फंडिंग उतनी ही मिलती है 30,000 to 100,000 की, जिसमें से हाफ पोर्शन तो ग्रांट आज की डेट में ग्रांट है।
1: नंबर देखो अपना, संजय करो,
0: 437-264-31-75 437-264-31-75 हमें कॉल करो, तो एस्टिमेट भी लो जी, साढ़े ऑफिस आओ 437-264-31-75
1: नरदेव सिद्धू साहब भी सर आ गया। उस तो बाद साढ़े बड़े अजीज बड़े सत्कार शख्सियत हैप्पी बाई हुई वह भी स्टूडियो पहुँचने, उन्होंने भी गलबात करा, तो सुरीले साडे कलाकार जोड़े है वह भी साढ़े स्टूडियो पहुँचने, उन्होंने भी गलबात असं करा। उस तो पहले नरदेव सिद्धू साहब कहें कि भाई जेकर तुहाडी फस्ट मॉर्गेज या सैकेंड मॉर्गेज है, तुसीं रीफाइनैंस करवाउणी चाहुंदे हो जां तुसीं नवां घर लैणा चाहुंदे हो, तो एक बार नरदेव सिद्धू साहब नूं कॉल कर लिओ, ब्लैक एंड वाइट तुहानूं दस देण कि भाई हजे लै लिओ ना लै लिओ, पेरोल तुहाडा चलना चलिया नहीं चलिया की गल बात आ, सैल्फ एम्पलॉयड हो तां तुहाडे लई किहड़ियां किहड़ियां ऑप्शनस अवेलेबल हैगियां। सिद्धू साहब जी आइआं नूं सति श्री अकाल।
2: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੇ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਦਿਓ ਥੋੜ੍ਹੀ ਜਿਹੀ ਅਪਡੇਟ।
2: ਬੋਪਾ ਰਾਏ ਸਾਹਿਬ, ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣਾ ਹੈਗਾ, ਉਹਨਾਂ ਦੇ ਲਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਜੀ ਚਲਾਏ ਜਾਂਦੇ ਹੈਗੇ ਆ, ਅਤੇ ਉਹ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਆ? ਫੋਰ ਐਗਜ਼ਾਮਪਲ ਐਚ ਐਸ ਟੀ ਰੀਬੇਟ ਹੈਗਾ ਜੀ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਆਰ ਆਰ ਐਸ ਪੀ ਦਾ ਪ੍ਰੋਗਰਾਮ ਹੈਗਾ, ਓਨਟਾਰੀਓ ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਹੈਗਾ। ਸੋ ਕਈ ਜਿਹੜੇ ਪ੍ਰੋਗਰਾਮ ਹੈ ਸਰਕਾਰ ਵੱਲੋਂ ਚਲਾਏ ਜਾਂਦੇ ਆ ਫਸਟ ਟਾਈਮ ਹੋਮ ਬਾਇਰਸ ਦੀ ਮਦਦ ਦੇ ਲਈ। ਤੁਸੀਂ ਫਸਟ ਟਾਈਮ ਬਾਇਰ ਹੋ, ਨਵਾਂ ਘਰ ਖਰੀਦਣਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਈਵਨ ਰੀਸੇਲ ਦੇ ਵਿੱਚ ਵੀ ਘਰ ਖਰੀਦਣਾ ਚਾਹੁੰਦੇ, ਸੰਪਰਕ ਕਰ ਸਕਦੇ ਹੈਗੇ। ਖਾਸ ਕਰਕੇ ਤੁਸੀਂ ਨਵਾਂ ਘਰ ਖਰੀਦਣਾ ਹੈਗਾ, ਉਹਦੇ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟਸ ਹੈਗੇ ਆ, ਉਹਨਾਂ ਦੇ ਕਿਵੇਂ ਤੁਸੀਂ ਬੈਨੀਫਿਟ ਲੈ ਸਕਦੇ ਹੈਗੇ ਹੋ, ਕਿੰਨਾ ਤੁਹਾਨੂੰ ਬੈਨੀਫਿਟ ਮਿਲ ਸਕਦਾ ਹੈਗਾ, ਉਹਦੇ ਬਾਰੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਇਹ ਹੈ ਜੀ ਕਿ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡੇ ਵਾਸਤੇ ਹੁਣ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ, ਕਿਉਂਕਿ ਘਰਾਂ ਦੇ ਜਿਹੜੇ ਭਾਅ ਹੈਗੇ ਬੋਪਾ ਰਾਏ ਸਾਹਿਬ, ਤੁਸੀਂ ਵੀ ਮਾਰਕੀਟ ਦੇ ਵਿੱਚ ਹੈਗੇ ਹੋ, ਦੇਖਦੇ ਹੈਗੇ, ਰੋਜ਼ ਅਬਜ਼ਰਵ ਕਰਦੇ ਹੈਗੇ ਹੋ ਕਿ ਕਾਫੀ ਥੱਲੇ ਆਏ ਹੋਏ ਹੈਗੇ ਆ, ਤੇ ਹੁਣ ਤੁਹਾਡੇ ਵਾਸਤੇ ਖਾਸ ਕਰਕੇ ਫਸਟ ਟਾਈਮ ਹੋਮ ਬਾਇਰ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ, ਜੇਕਰ ਤੁਸੀਂ ਘਰ ਖਰੀਦਣਾ ਹੈ। ਉੱਪਰੋਂ ਤੁਹਾਨੂੰ ਜਿਹੜੇ ਹੈਗੇ ਜੀ ਗੌਰਮੈਂਟ ਦੇ ਜਿਹੜੇ ਇਨਸੈਂਟਿਵਸ ਆ ਜਾਂ ਰੀਬੇਟਸ ਹੈਗੇ, ਉਹ ਵੀ ਅਵੇਲੇਬਲ ਹੈਗੇ ਆ। ਸੋ ਤੁਸੀਂ, ਤੁਹਾਡਾ ਮਨ ਬਣ ਗਿਆ ਹੈਗਾ ਘਰ ਖਰੀਦਣ ਦਾ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਹੈ, ਕੀ ਤੁਹਾਨੂੰ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕਿਹਦੀ ਕਿਸ਼ਤ ਬਣੇਗੀ। ਇਹ ਸਾਰੀ ਜਾਣਕਾਰੀ ਜਦੋਂ ਤੁਹਾਡੇ ਕੋਲ ਹੋਏਗੀ, ਫਿਰ ਤੁਹਾਨੂੰ ਆਫਰ ਪਾਉਣ ਦੇ ਵਿੱਚ ਬਹੁਤ ਈਜ਼ ਰਹਿੰਦੀ ਹੈਗੀ ਆ, ਸੌਖਾ ਤੁਹਾਡਾ ਕੰਮ ਹੋ ਜਾਂਦਾ ਹੈਗਾ, ਤਾਂ ਕਿ ਤੁਹਾਡੀ ਮੌਰਗੇਜ ਵੀ ਸਮੇਂ ਸਿਰ ਹੋ ਜਾਂਦੀ, ਕੋਈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਲੋਜ਼ਿੰਗ ਸਮੇਂ ਸਿਰ ਹੋ ਜਾਂਦੀ ਹੈ। ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ, ਨਾਲ ਦੀ ਨਾਲ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਜਦੋਂ ਘਰ ਲੈਣਾ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 2-3 ਜੀ ਵਾਪਰਿਆ ਸਾਹਿਬ ਅੱਛਾ ਮੈਨੂੰ ਇੱਕ ਚੀਜ਼ ਇਹ ਦੱਸੋ ਕਿ ਕਈ ਵਾਰ ਕੰਮ ਇੰਨਾ ਕਰਿਆ ਹੁੰਦਾ ਬੰਦੇ ਦਾ ਕਹਿੰਦਾ ਯਾਰ ਸਾਨੂੰ ਚਾਹੇ ਕੋਈ ਪ੍ਰਾਈਵੇਟ ਲੈ ਦਿਓ, ਸਾਨੂੰ ਚਾਹੇ ਪਰ ਉੱਥੇ ਟੀਕਾ ਬਹੁਤ ਵੱਡਾ ਲੱਗਦਾ ਵਾ, ਉਹਨਾਂ ਦੇ ਲਈ ਕੀ ਹੱ ਉਹ ਤਾਂ ਆਪਣੀ ਸਿਚੁਏਸ਼ਨ ਹੈ ਜਿਹੜੀ ਡਿਕਟੇਟ ਕਰਦੀ ਹੈਗੀ ਹੈ। ਸੋ ਉਹਦੇ ਵਾਸਤੇ ਇੰਪੋਰਟੈਂਟ ਇਹੀ ਹੁੰਦਾ ਕਿ ਜਦੋਂ ਤੁਸੀਂ ਆਪਣਾ ਘਰ ਬਾਰ ਤੁਸੀਂ ਕੋਈ ਲੈਣਾ ਹੈਗਾ, ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰੋ ਤਾਂ ਕਿ ਤੁਹਾਨੂੰ ਰੀਅਲਿਸਟਿਕਲੀ ਪਤਾ ਹੋਵੇ ਕਿ ਤੁਹਾਨੂੰ ਕੀ ਮਿਲ ਸਕਦਾ ਕੀ ਨਹੀਂ ਮਿਲ ਸਕਦਾ। ਕਿਉਂਕਿ ਅਸੀਂ ਤੁਹਾਨੂੰ ਕਦੇ ਵੀ ਇਹ ਨਹੀਂ ਕਹਾਂਗੇ ਕਿ ਜੀ ਤੁਹਾਡੀ ਬੈਂਕ ਤੋਂ ਹੋ ਜੂਗੀ ਜੀ, ਉੱਧਰੋਂ ਤੁਹਾਡੀ ਮੌਰਗੇਜ ਹੋਣੀ ਹੈ ਤੁਹਾਡੀ ਪ੍ਰਾਈਵੇਟ ਲੈਂਡਰ ਤੋਂ, ਨਹੀਂ ਏਦਾਂ ਕੁਛ ਨਹੀਂ ਹੈ। ਜੇਕਰ ਤੁਹਾਡੀ ਪ੍ਰਾਈਵੇਟ ਲੈਂਡਰ ਤੋਂ ਅਪਰੂਵ ਹੋਣੀ ਹੈ ਤਾਂ ਤੁਹਾਨੂੰ ਪ੍ਰਾਈਵੇਟ ਲੈਂਡਰ ਤੋਂ ਹੀ ਦੱਸਾਂਗੇ ਭਾਈ ਵੀ ਤੁਹਾਡੇ ਕੋਲ ਆਹੀ ਆਪਸ਼ਨ ਆ। ਹਾਲੇ ਤਾਂ ਤੁਸੀਂ ਜਾਂ ਤਾਂ ਫਿਰ ਵੇਟ ਕਰ ਲਓ ਆਪਣੀ ਸਿਚੁਏਸ਼ਨ ਨੂੰ ਥੋੜਾ ਹੋਰ ਬੈਟਰ ਕਰੋ, ਫਿਰ ਤੁਹਾਡੀ ਬੈਂਕ ਤੋਂ ਜਾਂ ਬੀ ਲੈਂਡਰ ਤੋਂ ਹੋ ਸਕਦੀ ਹੈ। ਸੋ ਅਗੇਨ ਆਪਸ਼ਨ ਆਪਣੇ ਕੋਲ ਸਾਰੀਆਂ ਹੀ ਅਵੇਲੇਬਲ ਹੈਗੀਆਂ, ਤੁਹਾਡੀ ਆਪਣੀ ਸਿਚੁਏਸ਼ਨ ਹੈ ਜਿਹੜੀ ਡਿਕਟੇਟ ਕਰਦੀ ਕਿ ਤੁਹਾਨੂੰ ਮਿਲਣਾ ਕੀ ਹੈਗਾ। ਸੋ ਉਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਜਾਂਦਾ ਜਾਂਦਾ ਮੈਂ ਗੱਲ ਕੁਇਕਲੀ ਹੋ ਕਰਦੇ ਹਾਂ, ਤੇ ਤੁਹਾਡੇ ਕੋਲ ਆਲਰੇਡੀ ਘਰ ਹੈਗਾ ਤੇ ਤੁਸੀਂ ਘਰ ਤੇ ਸਿਕਿਉਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ, ਜੇਕਰ ਤੁਹਾਨੂੰ ਲੋੜ ਪੈਂਦੀ ਹੈ ਪੈਸੇ ਤੁਸੀਂ ਵਰਤ ਸਕਦੇ ਹੋ, ਜੇ ਨਹੀਂ ਲੋੜ ਪੈਂਦੀ ਫਿਰ ਤੁਹਾਨੂੰ ਕੋਈ ਵਿਆਜ ਨਾ ਪਵੇ, ਕੋਈ ਕਿਸ਼ਤ ਨਾ ਆਵੇ, ਉਹਦੇ ਵਾਸਤੇ ਜਿਹੜੀ ਸਿਕਿਉਰ ਲਾਈਨ ਆਫ ਕ੍ਰੈਡਿਟ ਆ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ ਜਿਹੜੀ

0: ਮੋਰਗੇਜ ਪਹਿਲਾਂ ਚੱਲ ਰਹੀ ਹੈ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਦਾਂਗੇ, ਜਦੋਂ ਲੋੜ ਆ ਤੁਸੀਂ ਵਰਤ ਸਕਦੇ ਹੋ। ਇੱਕ ਵਾਰੀ ਬਣ ਜਾਂਦੀ ਹੈ ਫਿਰ ਤੁਸੀਂ ਇੱਥੋਂ ਪੈਸੇ ਚੱਕ ਕੇ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਤੁਸੀਂ ਆਪਣੇ ਘਰ 'ਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਬਣਾਉਣੀ ਹੈਗੀ ਹੈ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਜਾਂ ਤੁਹਾਨੂੰ ਆਪਣੇ ਬਿਜ਼ਨਸ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ ਉਹਨੂੰ ਰੀਫਾਈਨਾਂਸ ਕਰਨਾ ਹੈਗਾ, ਜਾਂ ਕੋਈ ਤੁਹਾਨੂੰ ਹੋਰ ਮੋਰਗੇਜ ਦਾ ਕੋਈ ਜਾਣਕਾਰੀ ਚਾਹੀਦੀ ਹੈ, ਕੋਈ ਸਵਾਲ ਹੈ ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਪਰਾਏ ਸਾਹਿਬ ਧੰਨਵਾਦ ਜੀ,
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਇਸ ਨਰਦੇਵ ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ ਚੱਲਦੇ ਹੁਣ ਅਸੀਂ ਇੱਕ ਵਾਰ ਫਿਰ ਤੋਂ, ਸਾਡਾ ਲਾਈਵ ਔਨ ਲੋਕੇਸ਼ਨ ਜਿਹੜਾ ਚੱਲ ਰਿਹਾ ਉਹ ਯੂਨੀ ਗਲੋਬਲ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਇਸ ਕਰਕੇ ਬਣਿਆ ਹੋਇਆ ਕਿਉਂਕਿ ਬਾਈ ਬਿਨਾਂ ਪੁੱਛਿਆਂ ਤੋਂ ਬੰਦਾ ਸਿਰਫ 4-5 ਇੱਕ ਡਾਕੂਮੈਂਟ ਚਾਹੀਦੇ, ਇਹਨਾਂ ਨੂੰ ਬਹੁਤੇ ਡਾਕੂਮੈਂਟ ਦੀ ਕਹਿੰਦੇ ਜ਼ਰੂਰਤ ਸਾਨੂੰ ਪੈਂਦੀ ਕੋਈ ਨਹੀਂ ਹੈ ਜੀ। ਬਾਈ ਜੀ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਚਾਹੀਦੇ ਹੁੰਦੇ ਤੁਹਾਨੂੰ?
2: ਹਾਂਜੀ ਸਰ, ਇਸਮੇ ਲਾਈਕ 3-4 ਡਾਕੂਮੈਂਟ ਲੱਗਤੇ ਆਪਕੇ। ਇੱਕ ਤੋਂ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋਣੇ ਚਾਹੀਏ, ਤੋ ਉਸਕਾ ਪ੍ਰੂਫ ਹੋ ਗਿਆ, ਠੀਕ ਹੈ। ਸੈਕਿੰਡ ਜੋ ਸਭਸੇ ਇੰਪੋਰਟੈਂਟ ਚੀਜ਼ ਹੈ, ਆਪਕੀ ਇਨਕਮ ਅਗਰ 2024 ਕੇ ਨੋਟਿਸ ਔਰ ਅਸੈਸਮੈਂਟ ਪੇ ਫੈਮਿਲੀ ਇਨਕਮ ਲੈਸ ਦੈਨ $70,000 ਹੈ, ਆਪ ਸਿਰਫ ਤਭੀ ਹਮੇ ਕਾਲ ਕਰੇ।
1: ਮਤਲਬ 70,000 ਤੋਂ ਘੱਟ ਜੇ ਇਨਕਮ ਆ ਤੁਹਾਡੀ,
2: ਬਿਲਕੁਲ ਜੀ, ਆਪ ਬੈਂਕ ਸੇ ਫੰਡਿੰਗ ਨਹੀਂ ਲੈ ਰਹੇ, ਆਪ ਗਵਰਨਮੈਂਟ ਸੇ ਲੈ ਰਹੇ ਹੈ।
1: ਓਕੇ,
2: ਤੋ ਅਗਰ ਆਪਕੀ ਇਨਕਮ ਕਮ ਹੈ, ਕਿਸ ਕੀ ਕਮ ਹੋਤੀ ਹੈ, ਸੈਲਫ ਇੰਪਲੋਇਡ, ਟੈਕਸਸ ਖੁਦ ਕਰਤੇ ਹੈਂ, ਊਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹਾਊਸ ਵਾਈਫ,
1: ਪਰ ਆਹ ਦਿਨ ਤਾਂ ਇਹੋ ਜਿਹੇ ਚੱਲਦੇ ਨੇ ਜੇ ਮੋਸਟਲੀ ਲੋਕਾਂ ਦੀ, ਕਈਆਂ ਦੀ ਬਹੁਤਿਆਂ ਦੀ ਹੈਗੀ ਹੈ ਘੱਟ ਬਈ 70,000 ਤੋਂ।
2: ਬਹੁਤ ਅਬ ਇੱਕ ਕੱਲ ਇੱਕ ਫੋਨ ਆਇਆ, ਕਹਤੇ ਹਰੇ ਬੋਲੇ ਸੇ ਇਨਕਮ ਕਮ ਹੋਣੀ ਚਾਹੀਏ, ਇਨਕਮ ਜ਼ਿਆਦਾ ਥੀ, ਤੋ ਕਹਤੇ ਅੱਛਾ ਕੈਨੇਡਾ ਮੇ 40,000 ਸੇ ਕਮ ਵੀ ਇਨਕਮ ਹੋਤੀ ਹੈ, ਤੁਸੀਂ ਅਸਿਸਟੈਂਟ ਕਹਤੀ ਹਾਂ ਸਰ ਹੋਤੀ ਹੈ,
1: ਹਾਂ ਤੁਸੀਂ ਪੁੱਛ ਕੇ ਦੇਖੋ, ਹਾਂ ਪੁੱਛੋ ਸਹੀ ਸਾਨੂੰ ਕਹੇ,
2: ਹਾਂ ਤੋ ਮਤਲਬ ਹਾਂ 7 ਮੇ ਸੇ ਅਗਰ ਮੈਂ 7 ਕੋ ਲਾਤੀ ਹੈ ਤੋ ਇੱਕ ਬੰਦਾ ਲਾਈਕ
1: ਹਿੰਦੀ ਚ ਕਿਵੇਂ ਕਹਾਂਗੇ ਉਹਨੂੰ, ਢੇਰੀ ਕਹਾਂਗੇ, ਬਹੁਤ ਬੜਾ ਢੇਰ ਲਗਾ ਮਿੱਟੀ ਕਾ, ਰੇਤ ਕਾ ਢੇਰ ਲਗਾ ਹੁਆ ਹੈ, ਅਗਰ ਉਸਕੋ ਸਾਫ ਕਰ ਦੇ ਤੋ ਉਸਕੇ ਸਾਥ ਵਾਲਾ ਜੋ ਟੋਆ ਹੋ, ਜਿਹੜੇ ਖੱਡੇ ਆ ਉਸਕੇ ਸਾਥ ਵਾਲੇ, ਮਤਲਬ ਅੱਧੀ ਤਾਂ ਹਿੰਦੀ ਚੱਕ ਦੇ ਫਟੇ, ਹੈ ਨਾ, ਅੱਛਾ ਜਿਹੜੇ ਉਹਦੇ ਖੱਡੇ ਆ ਜਿਹੜੇ ਨੇੜੇ ਵਾਲੇ, ਜੇ ਉਹ ਟਿੱਬਾ ਆਪਾਂ ਪੱਧਰਾ ਕਰ ਦਈਏ ਤਾਂ ਖੱਡੇ ਆਪੇ ਭਰ ਜਾਂਦੇ ਆ, ਮੰਨਦੇ ਹੋ ਗੱਲ, ਜੇ ਉਹ ਟਿੱਬਾ ਪੱਧਰਾ ਕਰਤਾ। ਹੁਣ ਸਾਡੇ ਕੋਲ ਪ੍ਰੋਬਲਮਸ ਬਹੁਤ ਨੇ, ਛੋਟੇ ਛੋਟੇ ਖੱਡੇ ਸਾਡੇ ਪਾਸੇ ਹੈਗੇ ਆਸੇ ਪਾਸੇ, ਕਿਸੇ ਦੇ ਵੀਜ਼ੇ ਦਾ ਬਿੱਲ ਭਰਨ ਵਾਲਾ ਪਿਆ ਵਾ, ਕਿਸੇ ਦੀ ਮੋਰਗੇ ਜਿਹੜੀ ਪਈ ਆ, ਕਿਸੇ ਨੇ ਕਿਸ ਤੋਂ ਉਧਾਰੇ ਫੜੇ ਹੋਏ ਸੀ ਉਹਦੇ ਪੈਸੇ ਦੇਣ ਵਾਲੇ ਪਏ ਆ, ਜਿਹੜਾ ਉਹ ਜਦੋਂ ਟਿੱਬਾ ਪੱਧਰਾ ਕਰਤਾ ਟੈਨਸ਼ਨਾਂ ਖਤਮ ਕਰਤੀਆਂ। ਟਿੱਬਾ ਪੱਧਰਾ ਕਿਵੇਂ ਹੋਣਾ, ਜਦੋਂ ਤੁਸੀਂ ਨਾਗਪਾਲ ਸਾਹਿਬ ਨੂੰ ਕਾਲ ਕਰ ਲਈ, ਕਾਲ ਕਰਕੇ ਉਹ ਟਿੱਬਾ ਪੱਧਰਾ ਹੋਣ ਵਾਲੀ ਮਸ਼ੀਨ ਸਮਝ ਲਓ ਹਾਇਰ ਕਰ ਲਈ, ਉਹਨੇ ਚੱਕ ਕੇ ਸਾਰਾ ਟਿੱਬਾ ਪੱਧਰਾ ਕਰ ਦੇਣਾ, ਉਹਦੇ ਨਾਲ ਕੀ ਤੁਹਾਡੇ ਅਕਾਊਂਟ ਦੇ ਵਿੱਚ $25,000-$50,000-$60,000 ਆ ਜਾਣਾ, ਉਹਦੇ ਨਾਲ ਜਿਹੜੇ ਆ ਬਾਕੀ ਛੋਟੇ ਛੋਟੇ ਟੋਏ ਆ
2: ਆਪਣੇ ਭਰ ਜਾਏਗੇ,
1: ਉਹ ਭਰ ਜਾਣੇ ਆ ਬਸ,
2: ਕੋਈ ਏਜ ਲਿਮਿਟ ਨਹੀਂ ਹੈ ਇਸਮੇ,
1: ਹੈਨਾ,
2: ਕੋਈ ਏਜ ਲਿਮਿਟ ਨਹੀਂ ਹੈ,
1: 70 ਸਾਲ ਦਾ ਬੰਦਾ ਲੈ ਸਕਦਾ,
2: ਬਿਲਕੁਲ ਜੀ, ਪੈਨਸ਼ਨ ਮੈਂ ਤਬ ਵੀ ਲੈ ਸਕਦੇ ਆ,
1: ਪੈਨਸ਼ਨ ਤੇ ਤਾਂ ਨਹੀਂ ਕੋਈ ਇਫੈਕਟ ਪਊਗਾ,
2: ਬਿਲਕੁਲ ਨਹੀਂ ਪੜਿਆ, ਗਰੰਟੀ ਹੈ ਮੇਰੇ ਸਾਹ ਜਾਣਾ ਪੈਸੇ
1: ਬਸ, ਜਿਹੜਾ PR ਚਾਹੇ ਉਹਨੂੰ 2 ਮਹੀਨੇ ਹੋਏ ਆਏ ਨੂੰ,
2: ਹਾਂਜੀ ਬਿਲਕੁਲ, ਅਗਰ ਓਨਟਾਰੀਓ ਮੇ ਲੈਂਡ ਕਰੇ,
1: ਓਨਟਾਰੀਓ ਜੇ ਚਾਹੇ 4 ਮਹੀਨੇ ਚਾਹੇ 2 ਮਹੀਨੇ ਹੋਏ, ਕੋਈ ਕ੍ਰੈਡਿਟ ਚੈੱਕ ਨਹੀਂ ਹੈ,
2: ਇਸਮੇ ਕ੍ਰੈਡਿਟ ਚੈੱਕ ਨਹੀਂ ਹੋਗਾ,
1: ਕੋਈ ਕ੍ਰੈਡਿਟ ਲਿਮਿਟ ਉਹਦੀ ਕੁਝ ਨਹੀਂ ਹੈ, ਵੀ ਕਿੰਨਾ ਸਕੋਰ ਆ ਉਹਦੇ ਕੋਈ ਕੋਈ ਚੱਕਰ ਨਹੀਂ,
2: ਜੀਰੋ ਉਹ ਤੋਂ ਵੀ ਚੱਲੇਗਾ, ਬਟ ਅਗਰ ਬੈਂਕਰਪਸੀ ਕਰੀ ਹੋਈ ਹੈ, ਡਿਸਚਾਰਜ ਹੋ ਚੁੱਕੇ ਹੈ, ਉਹ ਵੀ ਐਲੀਜੀਬਲ ਹੈ, ਔਰ ਇਸਮੇ ਫੁੱਲੀ ਆਨਲਾਈਨ ਆਸਾਨ ਸੇ ਕੋਰਸਸ ਹੈ, 2-3 ਘੰਟੇ ਆਪਨੇ ਦੇਨੇ ਹੈ, ਗਵਰਨਮੈਂਟ ਹੀ ਆਪਕੀ ਫੀਸ ਪੇ ਕਰ ਰਹੀ ਹੈ, ਗਵਰਨਮੈਂਟ ਹੀ ਆਪਕੋ 30-100,000 ਦੀ ਫੰਡਿੰਗ ਮੇਰੇ ਨਹੀਂ ਆਪਕੇ ਅਕਾਊਂਟ ਮੇ ਦੇਤੀ ਹੈ, ਫੈਮਿਲੀ ਆਫ 4 ਕੋ ਅਪ ਟੂ 80,000, 40,000 ਗ੍ਰਾਂਟ, 40,000 ਲੋਨ, ਫੈਮਿਲੀ 5 ਕੋ ਅਪ ਟੂ $100,000 ਆਤਾ ਹੈ, 50,000 ਗ੍ਰਾਂਟ, 50,000 ਆਪਸ਼ਨ।
1: ਵੈਸੇ ਤੁਹਾਡੇ ਆਫਿਸ ਦੇ ਵਿੱਚੋਂ ਰੋਜ਼ ਜਦ ਤੁਸੀਂ ਫੋਨ ਕਰਦੇ ਹੋ ਕਿ ਸਵੇਰੇ ਆ ਕੇ ਦੇਖਦੇ ਹੋ ਕਿ ਇਹਦੀ ਅਪਰੂਵਲ ਆ ਗਈ, ਇਹਦੀ ਅਪਰੂਵਲ ਆ ਗਈ, ਤੇ ਉਦੋਂ ਖੁਸ਼ੀ ਤਾਂ ਤੁਹਾਡੇ ਸਟਾਫ ਨੂੰ ਵੀ ਹੁੰਦੀ ਹੋਣੀ ਹੈ ਯਾਰ, ਜਿਹੜੇ ਅਸੀਂ
2: ਮੋਟੀਵੇਸ਼ਨ ਆਤਾ ਹੈ,
1: ਹੈਨਾ,
2: ਆ ਜੈਸਾ ਵੀ 2 ਵਜੇ ਸੇ ਪਹਿਲੇ 6 ਬੰਦੋਂ ਕੋ ਅਪਰੂਵਲ ਆ ਚੁੱਕਾ, ਜਿਨ੍ਹਾਂ ਨੇ ਮੇ ਮੇ ਜੁਆਇਨ ਕਰਾ ਦਾ,
1: ਵਾਹ,
2: ਤੇ ਮੈਸੇਜ ਡਿਗ ਚੁੱਕੇ ਹੈ,
1: ਅੱਛਾ,
2: ਮਤਲਬ ਇਸ ਟ੍ਰੈਜੈਕਟਰੀ ਸੇ ਚਲੇ ਤੋ ਆ 6 ਦਿਨ ਰਾਉਂਡ 10 ਬੰਦੋਂ ਕੋ ਅਪਰੂਵਲ ਆਏਗਾ।
1: ਵੱਧ ਤੋਂ ਵੱਧ ਲੇਟ ਵੀ ਕੋਈ ਹੋਇਆ ਤੁਹਾਡੇ, ਇੰਨਾ ਲੇਟ ਹੋ ਗਿਆ ਉਹਦਾ ਆ ਗਿਆ ਜਿਹਦੀ ਤੁਹਾਨੂੰ ਆਸ ਹੀ ਨਹੀਂ ਸੀਗੀ, ਜਿਵੇਂ ਤੁਸੀਂ ਇੱਕ ਬੰਦੇ ਦੱਸ ਰਹੇ ਸੀ ਕਿ ਯਾਰ ਸਾਨੂੰ ਪਤਾ ਹੀ ਨਹੀਂ ਸੀ, ਇਹ 4 ਮਹੀਨੇ ਨਿਕਲ ਗਏ ਸੀ, ਉਹਦੇ 4 ਮਹੀਨੇ ਬਾਅਦ ਅਪਰੂਵਲ ਆਇਆ ਸੀ ਇੱਕ ਦਾ,
2: ਬਿਲਕੁਲ ਜੀ, ਐਸਾ ਕਭੀ ਕਭੀ ਰੇਅਰਲੀ ਹੋ ਜਾਂਦਾ।
1: ਮੈਂ ਤੁਹਾਡੇ ਆਫਿਸ ਸੀਗਾ ਉਦੋਂ, ਹੈ ਨਾ,
2: ਹਾਂਜੀ ਹਾਂਜੀ,
1: ਉਹ ਤੁਹਾਡਾ ਸਟਾਫ ਸਾਰਾ ਖੁਸ਼ ਹੈ, ਪਰ ਵੀ ਇਹਦਾ ਵੀ ਆ ਗਿਆ, ਹਾਂ ਮੈਂ ਕਿਹਾ ਇਹਦਾ ਵੀ ਆ ਗਿਆ ਦਾ ਮਤਲਬ ਕੀ ਆ, ਉਹ ਕਹਿੰਦੇ ਇਹਦਾ ਵੀ ਆ ਗਿਆ ਦਾ ਮਤਲਬ ਇਹ ਵੀ ਸਾਨੂੰ ਲੱਗਦਾ ਸੀ ਵੀ ਹੁਣ ਨਹੀਂ ਆਉਣਾ ਹੈਗਾ 4 ਮਹੀਨੇ ਨਿਕਲ ਗਏ, ਹੈ ਨਾ,
2: ਕਿਉਂਕਿ ਹਰ ਕਿਸੇ ਦਾ ਕੇਸ ਸਿੰਪਲ ਨਹੀਂ ਹੁੰਦਾ, ਰਾਈਟ, ਕਿਸੇ ਦੀ 3 ਸ਼ਾਦੀਆਂ, 3 ਸ਼ਾਦੀਆਂ ਸੇ 2, ਹਰ ਸ਼ਾਦੀ ਦੇ 2 ਬੱਚੇ ਹੈ,
1: ਹਾਂ ਹਾਂ ਹਾਂ,
2: ਜਦ ਉਨਕੀ ਫਾਈਲ ਲਗਾਤੇ ਹੈ,
1: ਹਾਂ ਹਾਂ,
2: ਗਵਰਨਮੈਂਟ ਰਿਕਾਰਡਸ ਮੰਗਤੀ ਹੈ,
1: ਉਹ ਸਾਰੇ ਪੇਪਰ ਵਰਕ ਜਿੰਨਾ ਲਓ ਭਾਜੀ ਮੈਂ ਤੁਹਾਨੂੰ ਸਿੱਧਾ ਸਿੱਧਾ ਸੌਖਾ ਸੌਖਾ ਦੱਸ ਦਿੰਦਾ ਜਿਹੜਾ ਇਹਨਾਂ ਦਾ ਇਹ ਕਹਿੰਦੇ ਕਿ ਅਸੀਂ ਕੋਈ ਪੈਸਾ ਤੁਹਾਨੂੰ ਆਪਣੇ ਕੋਲੋਂ ਨਹੀਂ ਦੇ ਰਹੇ, ਗੌਰਮੈਂਟ ਆ ਜਿਹੜੀ ਉਹ ਗ੍ਰਾਂਟ ਤੇ ਲੋਨ ਦੇ ਰਹੀ ਆ, ਉਹ ਗੌਰਮੈਂਟ ਗ੍ਰਾਂਟ ਆ ਜਿਹੜੀ ਤੁਸੀਂ ਲੈਣੀ ਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 437-264-3175। ਕੁਛ ਕਹਿਣਾ ਚਾਹੁੰਦੇ ਹੋ?
2: ਅਭੀ ਮੈਂ ਕਲੀਨਿਕ ਸੇ ਆ ਰਹਾ ਹੂੰ, ਵਹਾਂ ਲਿਖਾ ਥਾ ਰਿਫਿਊਜੀਜ਼ ਕੇ ਲੀਏ ਫ੍ਰੀ ਸ਼ੂਜ਼ ਕੀ ਸੋਲ।
1: ਅੱਛਾ
2: ਠੀਕ ਹੈ ਹੂੰ, ਕਲੀਨਿਕ ਹੈ ਯਹੀਂ ਪੇ, ਐਂਡ ਦੈਨ ਉਸਮੇ ਫ੍ਰੀ ਫਿਜ਼ੀਓਥੈਰੇਪੀ, ਫ੍ਰੀ ਕਾਇਰੋਪੈਕਟਰੀ।
1: ਹੂੰ,
2: ਤੋ ਮਤਲਬ ਆਪ ਔਰ ਮੈਂ ਪੈਸੇ ਦੇਂਗੇ, ਰਿਫਿਊਜੀਜ਼ ਕੇ ਲੀਏ ਸਭ ਕੁਝ ਫ੍ਰੀ ਹੈ ਵੋ।
1: ਹੂੰ,
2: ਤੋ ਹਮੇ ਯੇ ਸੁਣ ਕੇ ਹੈਰਾਨੀ ਨਹੀਂ ਹੋਤੀ, ਲੇਕਿਨ ਜਬ ਹਮ ਕਹਤੇ ਐਜੂਕੇਸ਼ਨ ਕੇ ਲੀਏ ਗਵਰਨਮੈਂਟ ਫੰਡਿੰਗ ਕਰ ਰਹੀ ਤਾਂ ਹਮਾਰੇ
1: ਹਾਂ, ਸਾਨੂੰ ਲੱਗਦਾ ਵੀ ਐਵੇਂ ਕੋਈ ਨਾ ਕੋਈ ਵਿੱਚ ਹੋ ਗਈ, ਕੁੰਡੀ ਹੋ ਗਈ, ਕੋਈ ਕੁੰਡੀ ਕੰਡੀ ਕੋਈ ਨਹੀਂ ਹੈਗੀ,
2: ਕੋਈ ਹੁੰਦੀ ਨਹੀਂ। ਹਮ ਹੋਰ ਵੀ ਕੰਮ ਕਰਤੇ ਨੇ, ਹਮ ਮੋਰਗੇਜ ਦਾ ਕੰਮ ਕਰਤੇ, ਜਿਸਮੇ ਕੁੰਡੀ ਹੋਤੀ ਹੈ, ਹਮ ਸੈਟਿੰਗ ਹੈ, ਇਸਮੇ ਅਪਰੋਚ ਹੈ, ਕਮਿਸ਼ਨ ਹੈ, ਵੋ ਕੰਮ ਕਰਤੇ ਹੀ ਨਹੀਂ ਹੈ, ਸਿੰਪਲ ਸਾ ਐਜੂਕੇਸ਼ਨ ਫੰਡਿੰਗ ਹੈ, ਆਜ ਵੀ ਹੈ, ਪਰਸੋਂ ਵੀ ਹੈ ਤਾਂ ਕੱਲ ਵੀ ਹੋਊਗਾ।
1: ਨਾਲੇ ਕੁੰਡੀ ਕੰਡੀ ਦਾ ਕੋਈ ਚੱਕਰ ਨਹੀਂ, ਨਰਮੇ ਨੂੰ ਲੱਗੀ ਸੁੰਡੀ ਦਾ, ਗੌਰਮੈਂਟ ਨੂੰ ਲੱਗੀ ਕੁੰਡੀ ਦਾ, ਰੱਖ ਹਰ ਰੱਬ ਹੈ ਰੱਬ ਹੈ ਰੱਬ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਕੋਈ ਕੁੰਡੀ ਨਹੀਂ ਹੈ, ਨੰਬਰ ਦੇ ਦਿਓ
2: 437-204-3175, 437-204-3175, ਹੁਣੇ ਕਾਲ ਕਰੋ, ਐਸਟੀਮੇਟ ਚੱਕੋ ਜੀ, 437-264-3175, 437-204-3175।
1: ਮਾਲ ਸਾਹਿਬ ਕੱਲ ਨੂੰ ਆਪਣਾ ਲਾਈਵ ਆਨ ਲੋਕੇਸ਼ਨ ਪਤਾ ਕਿੱਥੇ ਹੈ
3: ਜੀ? ਬਿਲਕੁਲ,
1: ਕਿੱਥੇ ਹੈ?
3: ਗ੍ਰੈਂਡ ਫਰਨੀਚਰ,
1: ਇੱਥੇ ਰੱਖੋ ਜੀ, ਸਦਕੇ ਸਦਕੇ ਸੁੱਖਣਾ ਕੋਲ ਸੁੱਖ, ਕੀ ਹਾਲ ਚਾਲ ਹੈ?
4: ਬਿਲਕੁਲ ਬਿਲਕੁਲ ਬੋਪਰਾ ਸਰ, ਤਿਆਰੀਆਂ ਚੱਲਦੀਆਂ ਸਰ, ਕਰ ਰਹੇ ਹਾਂ ਸਟਾਫ ਨੂੰ ਕਿਹਾ ਹੋਇਆ ਵੀ ਕੱਲ ਨੂੰ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਚੱਲਣਾ ਵੀ 1 ਜੁਲਾਈ ਨੂੰ, ਕੈਨੇਡਾ ਡੇ ਵਾਲੇ ਦਿਨ ਤੇ ਵੈਨਸਡੇ ਵਾਲੇ ਦਿਨ, ਪਰਿਵਾਰ ਵੀ ਖਿੱਚ ਲੈਣ ਤਿਆਰੀਆਂ ਹੁਣ,
1: ਇੱਥੇ ਰੱਖ। ਅੱਛਾ, ਕੱਲ ਨੂੰ ਸਪੈਸ਼ਲ ਤੌਰ ਤੇ ਕਿਹੜੀ ਕਿਹੜੀ ਕੋਈ ਇੱਕ ਦੀ ਪ੍ਰਾਈਸ ਤਾਂ ਦਿਓ, ਫੇਰ ਗੱਲ ਬਣੂ ਐ ਥੋੜਾ ਨਿਜਾ।
4: ਬਿਲਕੁਲ ਬੋਪਰਾ ਸਾਹਿਬ, ਕੈਨੇਡਾ ਡੇ ਸਪੈਸ਼ਲ 1 ਜੁਲਾਈ ਨੂੰ, 1-2 ਚੀਜ਼ਾਂ ਦੇ ਡਿਸਕਾਊਂਟ, ਸਪੈਸ਼ਲ 1 ਜੁਲਾਈ ਨੂੰ 1-2 ਚੀਜ਼ਾਂ ਦੇ ਡਿਸਕਾਊਂਟ ਦੀ, ਪੂਰੇ ਸਟੋਰ ਤੇ ਡਿਸਕਾਊਂਟ ਆ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਤੇ 1 ਜੁਲਾਈ ਕੱਲ ਨੂੰ ਤੁਹਾਨੂੰ ਪਹੁੰਚਣਾ ਪੈਣਾ 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਨੂੰ ਪਰਿਵਾਰ ਯਾਦ ਰੱਖਣਾ।
1: ਅੱਛਾ, ਮੇਰੀ ਗੱਲ ਸੁਣੋ, ਹੋਲਡ ਡਾਊਨ, ਉਹ ਭਾਈ ਸਾਹਿਬ ਹੋਲਡ ਡਾਊਨ, ਹੋਲਡ ਡਾਊਨ, ਹੋਲਡ ਡਾਊਨ, ਇੱਕ ਗੱਲ ਕਰੋ, ਮੇਰੀ ਗੱਲ ਸੁਣੋ
4: ਜੀ।
1: ਅੱਛਾ, ਕੱਲ ਨੂੰ ਕਿੰਨੀ ਤਰੀਕ ਆ?
4: 1 ਜੁਲਾਈ ਸਰ।
1: 1
4: ਜੀ,
1: ਪਹਿਲੀ ਵਾਰ ਅਨਾਊਂਸ ਕਰਨ ਲੱਗੇ ਆ, $1 ਦਾ ਕੀ ਦਿਓਗੇ? ਪਹਿਲੇ 5 ਬੰਦੇ ਨੂੰ ਸਿਰਫ $1 ਲੈ ਕੇ ਆਉਣਾ, ਆਪਦਾ ਕੈਸ਼ $1 ਲੈ ਆਇਓ, ਤੇ $1 ਦੀ ਕਿਹੜੀ ਚੀਜ਼ ਦਿਓਗੇ? ਕੋਈ ਮੈਟਰਸ ਦੇ ਦਿਓ, ਜਾਂ ਕੋਈ ਪਹਿਲੇ 5 ਜਿਹੜੇ ਹੋਣਗੇ ਉਹਨਾਂ ਨੂੰ, ਜਿਹੜੇ 5 ਪਹਿਲੇ ਖੜੇ ਹੋਣਗੇ ਉਹਨਾਂ ਨੂੰ $1 ਦਾ ਕੀ ਦਿਓਗੇ?
4: ਬਿਲਕੁਲ ਬੋਬਰਾ ਸਾਹਿਬ, ਕੱਲ ਨੂੰ ਜਿਹੜੇ ਪਹਿਲੇ 5 ਪਰਿਵਾਰ ਹੋਣਗੇ, $1 ਦਾ ਗਲਾਸ ਦਾ ਮਾਡਰਨ ਕਾਫੀ ਟੇਬਲ, $400-500 ਵਾਲਾ, ਸਿਰਫ
1: $1 ਦਾ ਬਾਈ ਕਾਫੀ ਟੇਬਲ, ਜਿਹੜੇ ਪਹਿਲੇ 5 ਖੜੇ ਹੋਏ ਉੱਥੇ ਉਹਨਾਂ ਨੂੰ ਜ਼ਰੂਰ ਤੁਸੀਂ ਦੇ ਕੇ ਉਹਨਾਂ ਦਾ ਨਾਮ ਨੋਟ ਕਰ ਲਿਓ, ਤਾਂ ਕਿ ਜੇ ਕੋਈ ਕੱਲ ਨੂੰ ਪੁੱਛੇ ਵੀ ਐਵੇਂ ਤਾਂ ਨਹੀਂ ਸੀ ਕਹਿੰਦਾ ਦਿੱਤਾ ਵੀ ਹੈ ਕਿ ਨਹੀਂ, ਸੋ ਤੁਸੀਂ ਜ਼ਰੂਰ, ਹੋ ਸਕਦਾ ਉਹਨਾਂ ਤੋਂ ਪੁੱਛ ਵੀ ਲਿਓ ਕਿ ਬਾਈ ਤੁਹਾਨੂੰ ਅਸੀਂ ਪਰਮਿਸ਼ਨ ਲੈ ਕੇ ਤੁਹਾਡਾ ਨਾਮ ਨੰਬਰ ਲਿਖ ਸਕਦੇ ਹਾਂ, ਅਤੇ $1 ਦਾ ਜਿਹੜੇ ਕਿੰਨੇ ਵਜੇ ਓਪਨ ਕਰੋਗੇ?
4: ਬਿਲਕੁਲ ਬੋਪਰਾ ਸਾਹਿਬ, ਕੱਲ ਨੂੰ ਸਵੇਰੇ ਸ਼ਾਰਪ ਜਿਹੜੇ 11 ਵਜੇ ਦਰਵਾਜੇ ਓਪਨ ਓਪਨ ਓਪਨ ਹੋ ਜਾਣੇ ਜੀ।
1: ਆਹ ਲਓ ਬਾਜੀ, ਤੁਸੀਂ ਪਹੁੰਚਣਾ ਕਿੱਥੇ? ਕੱਲ ਇੱਕ ਮਾਤਾ ਜੀ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਉਹ ਜਿਹੜਾ ਅਨਾਊਂਸ ਕਰ ਰਹੇ ਸੀ ਕਿੱਥੇ ਆ? ਮੈਂ ਕਿਹਾ ਜੀ ਐਡਰੈਸ ਮੁੰਡੇ ਨੇ ਦੱਸਿਆ ਨਹੀਂ, ਤਾਂ ਮੈਂ ਦੱਸ ਦੇਣਾ, 294 ਵਾਕ ਡਰਾਈਵ 'ਤੇ ਆ। ਇੱਕ ਵਾਰ ਤੁਸੀਂ 20 ਨੰਬਰ ਦੇ ਦਿਓ, ਜਾਂ ਫਿਰ ਨੰਬਰ ਹੀ ਦੇ ਦਿਓ।
4: ਬਿਲਕੁਲ ਬੋਪਰਾ ਸਾਹਿਬ, ਮੈਂ ਐਡਰੈਸ ਵੀ ਦੱਸ ਦਿੰਦਾ ਅਤੇ ਨੰਬਰ ਵੀ ਦੇ ਦਿੰਦਾ ਜੀ, 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਆ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ 'ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ, ਜਾਂ ਤੁਸੀਂ ਨੰਬਰ 'ਤੇ ਸੰਪਰਕ ਰਾਈਟ ਵੇ ਕਰ ਸਕਦੇ ਹੋ ਉਸ ਨੰਬਰ ਦੇ ਉੱਪਰ, 905-302-9494, 905-302-9494। ਇਹਨੂੰ ਕਹਿੰਦੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬਾਜੀ।
1: ਅਗਲੇ ਲਿੰਕ ਦੇ ਵਿੱਚ $5 ਦੇ ਪਹਿਲੇ 5 ਬੰਦਿਆਂ ਨੂੰ ਕੁਛ ਦੇਣਾ, ਅਗਲਾ ਲਿੰਕ ਰੈਡੀ ਰੱਖਿਓ, $5 ਦੇ ਪਹਿਲੇ 5 ਬੰਦੇ ਜਿਹੜੇ ਕੱਲ ਨੂੰ ਪਹਿਲੇ 5 ਨੂੰ $1 ਦਾ, ਫਿਰ ਅਗਲੇ 5 ਨੂੰ $5 ਦਾ ਕੋਈ ਸਮਾਨ ਆ ਜਿਹੜਾ ਉਹ ਰੈਡੀ ਰੱਖਿਓ, ਅਗਲੇ ਲਿੰਕ ਦੇ ਵਿੱਚ ਦੱਸਾਂਗੇ। ਜੀਓ ਜੀਓ ਜੀਓ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ, ਨਾਗਪਾਲ ਸਾਹਿਬ ਬਣਦੀ ਗੱਲਬਾਤ ਫਿਰ ਇੱਦਾਂ?
2: ਬਿਲਕੁਲ ਜੀ, ਬਿਲਕੁਲ ਜੀ,
1: ਹੈਂ, ਆਏ ਆਏ ਆਏ ਪੈਂਦੀ ਤੱਕ। ਪਹਿਲੇ ਪੰਜ ਬੰਦੇ ਜਿਹੜੇ ਉਹਨਾਂ ਨੂੰ ਕਾਫੀ ਟੇਬਲ ਇੱਕ ਡਾਲਰ ਦਾ ਸੁਣਿਆ ਕਦੇ? ਪੰਜ ਡਾਲਰ ਦੇ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਪੰਜ ਡਾਲਰ ਦਾ ਕੀ ਆਪਾਂ ਦੇਣਾ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਅਤੇ ਅਸੀਂ ਜਿੱਥੇ ਸਾਡੇ ਸਪੋਂਸਰ ਨੇ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, ਉਹਨਾਂ ਨੇ ਵੀ ਬਾਈ ਜੀ ਕੈਨੇਡਾ ਦੇ ਓਪਨ ਹੋਣੇ ਆ। ਸੋ ਤੁਸੀਂ ਜ਼ਰੂਰ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਇੱਕ ਗੇੜਾ ਮਾਰ ਕੇ ਆਓ। ਦੋ ਰਿਕਾਰਡਰ ਕਮਰਸ਼ੀਅਲ ਲੈ ਲਈਏ ਅਤੇ ਖਾਨ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਵਾਲੇ ਆ। ਖਾਨ ਸਾਹਿਬ ਕਿੱਥੇ ਪਹੁੰਚੇ ਆ ਹੈਪੀ ਬਾਈ, ਜ਼ਰੂਰ ਅਪਡੇਟ ਕਰਿਓ। ਹਜੇ ਤੱਕ ਸਟੂਡੀਓ ਦੇ ਵਿੱਚ ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ।
5: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828।
7: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
1: ਨਾਗਪਾਲ ਸਰ, ਮੈਨੂੰ ਨਾ ਇੱਕ ਮੈਸੇਜ ਆਇਆ ਸੀ ਕਿ ਜੇ ਹਸਬੈਂਡ ਵਾਈਫ ਨੇ, ਉਹਨਾਂ ਦੇ ਦੋ ਬੱਚੇ ਨੇ, ਉਹਨਾਂ ਨੂੰ ਗ੍ਰਾਂਟ, ਇਹ ਉਹਨਾਂ ਦੀ ਏਜ ਦੇ ਹਿਸਾਬ ਨਾਲ ਵੀ ਫਰਕ ਪੈਂਦਾ ਵਾ ਜਾਂ ਬਸ ਸਿਰਫ ਇਹ ਫਰਕ ਪੈਂਦਾ ਕਿ ਹਸਬੈਂਡ ਵਾਈਫ ਆ ਵੀ ਦੋ ਬੱਚੇ ਉਹਨਾਂ ਦੇ, ਜਾਂ ਇਹ ਵੀ ਆ ਕਿ ਹਸਬੈਂਡ ਵਾਈਫ ਕਿੰਨੀ ਏਜ ਦੇ ਆ ਉਹਦੇ ਨਾਲ ਗ੍ਰਾਂਟ ਦਾ ਫਰਕ ਪੈਂਦਾ, ਜਾਂ ਸਿਰਫ ਹਸਬੈਂਡ ਵਾਈਫ ਤਾਂ ਇਹ ਦੇਖਦਾ ਕਿ ਉਹਨਾਂ ਦੋ ਬੱਚੇ ਤਾਂ ਇੰਨੀ ਗ੍ਰਾਂਟ ਆ, ਤਿੰਨ ਬੱਚੇ ਤਾਂ ਇੰਨੀ ਗ੍ਰਾਂਟ ਆ ਜੀ?
2: ਬੜਾ ਅੱਛਾ ਕੁਐਸਚਨ ਹੈ ਇਹ। ਐਂਡ ਕੈਨੇਡਾ ਮੇਂ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਤਾ ਔਨ ਦ ਬੇਸਿਸ ਆਫ ਏਜ, ਸੈਕਸ, ਜੈਂਡਰ, ਰਾਈਟ,
1: ਕੋਈ ਚੱਕਰ ਨਹੀਂ ਹੈ।
2: ਇਸ ਮੇਂ ਏਜ ਕਾ ਕੋਈ ਚੱਕਰ ਹੈ ਹੀ ਨਹੀਂ, ਦੂਰ ਦੂਰ ਤੱਕ।
1: ਹਾਂ, ਚਾਹੇ ਤੁਸੀਂ 25 ਸਾਲ ਦੇ, ਤੁਹਾਡੇ ਦੋ ਬੱਚੇ ਆ ਜਾਂ ਇੱਕ ਬੱਚਾ, ਚਾਹੇ ਤੁਸੀਂ 30 ਦੇ ਹੋ, 35, 40 ਦੇ ਹੋ, ਡਸਨਟ ਮੈਟਰ।
2: ਬਿਲਕੁਲ ਜੀ, ਹਮ ਆਪਸੇ ਇਨਫੋਰਮੇਸ਼ਨ ਮੰਗਤੇ ਆਪ ਐਨਓਏ ਦੇ, ਆਪਣਾ ਆਪਕਾ ਐਨਓਏ ਕਾ ਅਮਾਉਂਟ,
1: ਨੋਟਿਸ ਆਫ ਅਸੈਸਮੈਂਟ ਇੱਕ ਚੀਜ਼,
2: ਦੂਸਰਾ ਅਗਰ ਆਪ ਮੈਰਿਡ ਹੈ, ਆਪਕੇ ਪਾਸ ਮੈਰਿਜ ਸਰਟੀਫਿਕੇਟ ਹੈ,
1: ਦੋ ਚੀਜ਼ਾਂ,
2: ਅਗਰ ਆਪਕੇ ਬੱਚੇ ਹੈ ਤਾਂ ਉਨ੍ਹਾਂ ਦਾ ਬਰਥ ਸਰਟੀਫਿਕੇਟ ਹੋਣਾ ਚਾਹੀਏ,
1: ਤਿੰਨ ਚੀਜ਼ਾਂ,
2: ਠੀਕ ਹੈ। ਔਰ ਬੱਚੋ ਕੀ, ਬੱਚੇ ਯੂਨੀਵਰਸਿਟੀ ਜਾ ਰਹੇ ਜਾਂ ਫਿਰ ਸਕੂਲ ਜਾ ਰਹੇ ਹੈ,
1: ਓਕੇ, ਉਹਨਾਂ ਦਾ ਕੋਈ,
2: ਬੱਚੋ ਕੀ ਏਜ,
1: ਓਕੇ, ਜੇ ਉਹ ਯੂਨੀਵਰਸਿਟੀ ਜਾ ਰਹੇ ਆ ਤਾਂ ਸੇਮ ਹੀ ਹੈ, ਕੋਈ ਫਰਕ ਤਾਂ ਕੋਈ
2: ਪੜਦਾ
1: ਘਟਦੀ ਆ?
2: ਅਗਰ 10 ਰੁਪਏ ਆ ਰਹੇ ਹੈ ਬੱਚਾ ਆਪਕਾ
1: ਯੂਨੀਵਰਸਿਟੀ ਜਾ ਰਿਹਾ,
2: ਨੀਚੇ 10 ਰੁਪਏ ਆ ਰਹੇ
1: ਹੈ,
2: ਅਗਰ ਬੱਚਾ ਯੂਨੀਵਰਸਿਟੀ ਕਾਲਜ ਜਾ ਰਹਾ ਹੈ ਤਾਂ 8 ਰੁਪਏ ਆਤੇ ਹੈ,
1: ਉਹ ਤਾਂ ਵਧਨੇ ਚਾਹੀਦੇ ਆ, ਯੂਨੀਵਰਸਿਟੀ ਦਾ ਖਰਚਾ ਵੱਧ ਹੁੰਦਾ ਵਾ,
2: ਬਟ ਗਵਰਨਮੈਂਟ ਕੈਲਕੂਲੇਟਰ ਹੈ,
1: ਓਕੇ ਓਕੇ,
2: ਲੋਕ ਹਮਸੇ ਪੁੱਛਤੇ ਹੈ, ਕਹਤੇ ਹੈ ਜ਼ਿਆਦਾ ਕਰਾ ਲੋ,
1: ਹਾਂ ਐ ਨਹੀਂ ਤੁਸੀਂ ਕਰਾ ਸਕਦੇ,
2: ਕਰਾ ਹੀ ਨਹੀਂ ਸਕਦੇ,
1: ਹਾਂ
2: ਤਾਂ ਬੱਚਾ ਹਮ ਚੌਥਾ ਕਲਾਸ ਲੈ ਕੇ ਆ ਜਾਏ,
1: ਹਾਂ ਨਹੀਂ ਕਈ ਵਾਰ ਬੰਦਾ ਐਂ ਕਹਿੰਦਾ ਵੀ ਕੋਈ ਨਾ ਟੇਬਲ ਥੱਲੇ ਥੋੜੇ ਤੁਹਾਨੂੰ ਕਰ ਦੇਣ, ਥੋੜੇ ਜਿਹਾ ਹੋਰ ਕਰ ਦੋ,
2: ਸੈਟਿੰਗ ਹੈ ਹੀ ਨਹੀਂ,
1: ਹਾਂ
2: ਅੱਜ ਕੰਮ ਹੈ,
1: ਹਾਂ ਜਿਵੇਂ ਸਾਨੂੰ ਕਹਿੰਦੇ ਵੀ ਥੋੜਾ ਜਿਹਾ ਹੋਰ ਖਿੱਚ ਦੋ ਬਾਈ ਜੀ, ਜ਼ੋਰ ਲਾ ਕੇ ਬੋਲੋ, ਥੋੜਾ ਜਿਹਾ ਦੱਬ ਕੇ, ਹੈ ਨਾ, ਕਹਿੰਦੇ ਕਿ ਨਹੀਂ, ਅਮਾਲ ਸਾਹਿਬ ਹੱਸਦੇ, ਅਮਾਲ ਸਾਹਿਬ
8: ਬਿਲਕੁਲ ਬਿਲਕੁਲ ਜੀ,
1: ਕਹਿੰਦੇ ਆਪਾਂ ਨੂੰ
8: ਵੀ ਥੋੜਾ ਜਿਹਾ ਹੋਰ ਜ਼ੋਰ ਲਾ ਦੋ ਜੀ।
1: ਇੱਕ ਮੈਨੂੰ ਹੋਰ ਸਾਡਾ ਸਪਾਂਸਰ ਮਾਇਆ, ਮੈਨੂੰ ਪਤਾ ਕੀ ਕਹਿੰਦਾ, ਬਾਈ ਮਸਾਲਾ ਜਿਹਾ ਲਾ ਕੇ ਬੋਲਿਓ, ਮੈਂ ਕਿਹਾ ਮੈਂ ਮਿਸਤਰੀਆਂ ਚਾਰ ਇੱਕ ਦਾ ਮਸਾਲਾ ਲਾ, ਮਸਾਲਾ ਲਾ ਕੇ ਬੋਲਿਓ, ਕਹਿੰਦੇ ਦੱਸ ਐਂ ਵੀ ਕਹਿੰਦੇ ਬਾਈ ਮਸਾਲਾ ਜਿਹਾ ਲਾ ਕੇ ਬੋਲਿਓ, ਤੁਸੀਂ ਮਸਾਲਾ ਮਸੂਲਾ ਇੱਥੇ ਕੋਈ ਨਹੀਂ ਲੱਗਣਾ, ਕਲੀਅਰ ਕੱਟ ਗੱਲਬਾਤ ਆ, ਸਿੰਪਲ ਗੱਲਬਾਤ ਆ, ਦੱਸੋ ਥੋੜਾ ਜਿਹਾ।
2: ਆਪ ਮੈਂ ਆਪਣਾ ਡਿਟੇਲਸ ਹਮ ਆਪਸੇ ਲੇਂਗੇ, ਜਦੋਂ ਹਮ ਕਾਲ ਕਰੇਂਗੇ, ਹਮ ਆਪਸੇ ਛੋਟੀ ਸੀ ਡਿਟੇਲਸ ਲੇਂਗੇ ਵਾਲੀ ਸਾਰੀ, ਰਾਈਟ?
1: ਆ ਆ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ
2: ਆਪਕੋ ਸ਼ਾਮ ਕੋ 6 ਵਜੇ
1: ਨਾ ਤੁਸੀਂ ਘਟਾ, ਅੱਛਾ, ਨਾ ਤੁਸੀਂ ਇੱਕ ਪੈਸਾ ਘਟਾ ਸਕਦੇ ਹੋ, ਨਾ ਵਧਾ ਸਕਦੇ
2: ਹੋ, ਬਿਲਕੁਲ ਸਹੀ
1: ਕਹਾ, ਘਟਾ ਵੀ ਨਹੀਂ ਸਕਦੇ,
2: ਬਿਲਕੁਲ ਜੀ,
1: ਇਹ ਨਹੀਂ ਹੈ,
2: ਹਾਂ ਜੋ ਹੈ ਸੋ ਹੈ।
1: ਅੱਛਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਉਹ ਮੇਰੇ ਨੌਨ ਟੂ ਸੀਗੇ, ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀਗਾ, ਉਹਨਾਂ ਨੇ 3-4 ਵਾਰ ਤੁਹਾਡੇ ਆਫਿਸ ਫੋਨ ਕੀਤਾ ਹੋਣਾ, ਬਿਜ਼ੀ ਹੋਣੇ ਆ, ਜੇ ਵੋ, ਹੈ ਨਾ, ਤਾਂ ਉਹਨਾਂ ਨੇ ਬਾਅਦ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਜੀ ਤੁਸੀਂ ਪੁੱਛ ਲਿਓ ਫਲਾਣੇ ਕਾਲਜ ਦਾ ਸੀ ਇਹ ਤੇ, ਜੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਪੁੱਛ ਲੈਣਾ ਸੀਗਾ, ਕਹਿੰਦੇ ਮੈਂ ਪੁੱਛਿਆ ਸੀ ਤੁਸੀਂ ਪੁੱਛ ਲਿਓ, ਮੈਂ ਕਿਹਾ ਚਲੋ ਮੈਂ ਇਹਨਾਂ ਦਾ ਤੁਹਾਡਾ ਨਾਂ, ਨਹੀਂ ਮੇਰਾ ਨਾਂ ਨਾ ਲਿਓ, ਮੈਂ ਕਿਹਾ ਵੀ ਫਿਰ ਉਹਨਾਂ ਨੂੰ ਪਤਾ ਕਿਵੇਂ ਲੱਗੂ ਜੇ ਤੁਹਾਡਾ ਨਾਂ, ਐਂ ਆ ਨਾ ਫਿਰ ਕਿਤੇ ਹੋਰ ਨਾ ਮੇਰੇ ਪੈਸੇ ਘਟਾ ਦੇਣ, ਮੈਂ ਕਿਹਾ ਮੈਂ ਕਿਹਾ ਉਹਨਾਂ ਨੇ ਨਹੀਂ ਉਹ ਨਾ ਘਟਾ ਸਕਦੇ ਨਾ ਵਧਾ ਸਕਦੇ, ਉਹਨਾਂ ਦੇ ਹੱਥ ਬਸ ਕੁਛ ਨਹੀਂ, ਉਹਨਾਂ ਨੇ ਤੁਹਾਡਾ ਅਪਲਾਈ ਕੀਤਾ, ਗਵਰਨਮੈਂਟ ਨੇ ਪੈਸੇ ਤੁਹਾਨੂੰ ਦੇਣੇ ਆ, ਉਹਨਾਂ ਨੂੰ ਨਹੀਂ ਦੇਣੇ ਹੈ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦੇ ਵਿੱਚ, ਥੋੜਾ ਕੋਈ ਲੈਣਾ ਦੇਣਾ ਨਹੀਂ ਹੈ,
2: ਬਿਲਕੁਲ ਨਹੀਂ ਲੈਣਾ
1: ਦੇਣਾ,
2: ਹਮਾਰੀ ਚੀਜ਼ ਕੰਮ ਹੋਣੇ ਕੇ ਬਾਅਦ ਲੋਕਾਂ ਨੇ ਆਪਣੀ ਇਮਾਨਦਾਰੀ ਸੇ ਦੀ ਹੋਤੀ ਹੈ, ਪਿਛਲੇ ਹਫਤੇ 29 ਲੋਕੋ ਕੇ ਅਕਾਊਂਟ ਫੰਡਿੰਗ ਗਈ ਹੈ, 25 ਕੇ ਪੈਸੇ ਮੈਂ ਆ ਚੁੱਕੇ ਹੈ, 199 ਜਾਂ $499, ਚਾਰ ਲੋਕ ਆਪਣੇ ਪਿੱਛੇ ਪੜੇ ਫੋਨ ਜਾ ਰਹੇ ਵਾਰੀ ਵਾਰੀ, ਦੇਂਗੇ ਦੇਂਗੇ ਨਹੀਂ ਦੇਂਗੇ ਨਹੀਂ ਦੇਂਗੇ,
1: ਲੋ ਨੰਬਰ ਤਾਂ ਦਿਓ ਬਾਈ, ਨੰਬਰ ਤਾਂ ਐਂ ਥੋੜੋ ਗੱਲ, ਨੰਬਰ ਤੋਂ ਬਿਨਾਂ ਬਣਦੀ ਗੱਲ,
2: ਨੰਬਰ ਜੀ
1: 264-3175 ਤੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। 437-264-3175 ਲੈ ਲਓ ਲਾਹਾ ਜੇ ਤੁਹਾਨੂੰ ਮਿਲਦਾ, ਅਤੇ ਕੋਰਸ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੂਜ਼ ਕਰ ਸਕਦੇ ਹੋ। ਅਤੇ ਲਓ ਟਹਿਣਾ ਸਾਹਿਬ ਵੀ ਰੈਡੀ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਜੀ। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
9: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ ਵਿਦ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੇਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ। ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ, 25 ਚੈਰੀ ਕ੍ਰੈਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
10: ਨਾ ਕਿੱਧਰ ਦੀ ਤਿਆਰੀ?
11: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
10: ਮੈਨੂੰ ਪਤਾ ਹੈ, ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
11: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ, ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਇੱਕ ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
12: ਹੈ ਕੀ ਹੋਇਆ ਤੁਹਾਨੂੰ? ਪਰੇਸ਼ਾਨ ਕਿਉਂ ਬੈਠੇ ਹੋ?
13: ਕੀ ਦੱਸਾਂ ਤੈਨੂੰ, ਆਪਾਂ ਆਫਰ ਦਾ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ। ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
12: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ رائے ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
14: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ 12455।
1: ਜੀ ਹਾਂ ਦੋਸਤੋ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਤੁਹਾਨੂੰ ਅੱਜ ਸੁਰਾਂ ਨਾਲ ਖੇਡਣ ਦੇ ਲਈ ਸਾਡੇ ਕੋਲ ਬਹੁਤ ਹੀ ਸਤਿਕਾਰਕ ਸ਼ਖਸੀਅਤ ਸਾਡੇ ਭਰਾ ਨੇ, ਅਜ਼ੀਜ਼ ਨੇ ਬੜੇ, ਖਾਨ ਸਾਹਿਬ ਸਾਡੇ ਸਟੂਡੀਓ ਵਿੱਚ ਪਹੁੰਚਿਆ। ਖਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ ਹੈ? ਅਦਾਬ, ਨਮਸਤੇ, ਵੈਲਕਮ, ਸਲਾਮ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਠੀਕ ਠਾਕ ਹੈ? ਤੁਹਾਡੇ ਚਿਹਰੇ ਤੇ ਨੂਰ, ਜਿਹੜਾ ਖੁਸ਼ੀ ਆ ਜਿਹੜੀ, ਇਹ ਇੱਦਾਂ ਹੀ ਬਰਕਰਾਰ ਰੱਖੇ ਪ੍ਰਮਾਤਮਾ, ਸੱਚੀ ਗੱਲ ਆ। ਕਿਉਂਕਿ ਜਦੋਂ ਨਾ ਬੰਦਾ ਖਿੜੇ ਮੱਥੇ ਮਿਲਦਾ, ਉਹਦੇ ਅੰਦਰਲਾ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਜਾਗਦਾ ਹੈਗਾ, ਹੈ ਨਾ? ਸੋ ਨਹੀਂ ਤਾਂ ਆਹ ਸੀਜ਼ਨ ਜਿਹੜਾ ਹੁਣ ਬਾਈ ਚੱਲ ਰਿਹਾ, ਮਾਹੌਲ ਐਸਾ ਵਾ ਕਿ ਬਹੁਤੀ ਵਾਰ ਬੰਦੇ ਬੁਝੇ ਬੁਝੇ ਜੇ ਮਿਲਦੇ ਆ, ਹਰੇਕ ਹੀ ਬੰਦਾ ਕੋਈ ਉਹਨੂੰ ਪੁੱਛ ਲਓ ਵੀ ਕਿਵੇਂ ਆ, ਬਸ ਕੱਢੀ ਜਾਂਦੇ ਜਿਵੇਂ ਨਿਕਲਦਾ ਟਾਈਮ, ਹੈ ਨਾ? ਤੁਹਾਡੇ ਕਲਾਕਾਰੀ ਦੇ ਵਿੱਚ ਤਾਂ ਅੰਦਰੋਂ ਮੈਨੂੰ ਲੱਗਦਾ ਰੂਹਦਾਰੀ ਨਿਕਲਦੀ ਹੈ, ਫਿਰ ਉਹ ਮਿਲਦੇ ਆ ਤੁਹਾਨੂੰ ਵੀ ਇੱਦਾਂ ਦੇ ਬੰਦੇ ਜਿਹਨਾਂ ਨੂੰ ਤੁਸੀਂ ਕਦੇ ਪੁੱਛੋ ਵੀ ਹਾਂ ਕਿਵੇਂ ਆ? ਬਸ ਠੀਕ ਆ, ਹਾਂ, ਚੜ੍ਹਦੀ ਕਲਾ 'ਚ ਰਹੀਦਾ,
15: ਚੜ੍ਹਦੀ ਕਲਾ 'ਚ ਰਹੀਦਾ,
1: ਹਾਏ ਹਾਏ ਹਾਏ ਹਾਏ,
15: ਚੜ੍ਹਦੀ ਕਲਾ।
1: ਤੇ ਮੈਂ ਗੱਲਬਾਤ ਕਰ ਰਿਹਾ ਸੀ ਕਿ ਅੱਛਾ, ਬਹੁਤੀ ਵਾਰੀ ਹੁੰਦਾ ਕਿ ਹੁਣ ਤਾਂ ਤੁਹਾਡੀ ਨਾਲੇ ਹੁਣ ਤਾਂ ਸਿੱਧੀ ਪਹੁੰਚ ਹੀ ਬਾਹਲੀ ਦੂਰ ਤੱਕ ਹੋ ਗਈ ਆ, ਹੁਣ ਤਾਂ ਬਾਲੀਵੁੱਡ ਤੋਂ ਮਤਲਬ ਕਮਾਲਾਂ ਨੇ ਧਮਾਲਾਂ ਨੇ, ਬਾਲੀਵੁੱਡ ਤੋਂ ਕਿਤੇ ਐਂ ਮਾੜੀ ਮੋਟੀ ਗੱਲ ਥੋੜ੍ਹੀ ਆ ਸਾਡੇ ਭਰਾ ਦੀ, ਵੀ ਜਦੋਂ ਉਸ ਸਿਰੇ ਦਾ ਡੰਡਾ ਜਿਵੇਂ ਕਹਿ ਲਈ ਨਾ, ਉੱਥੇ ਹੱਥ ਪੈ ਗਿਆ ਬਾਲੀਵੁੱਡ ਦੇ ਵਿੱਚ ਹੁਣ, ਅਤੇ ਉੱਥੇ ਖਾਨ ਸਾਹਿਬ ਹੋਏ ਪਏ ਆ, ਕਿਵੇਂ ਐਕਸਪੀਰੀਅੰਸ ਰਿਹਾ ਬਾਈ?
15: ਐਕਸਪੀਰੀਅੰਸ ਜੀ ਬਹੁਤ ਵਧੀਆ ਸੀਗਾ, ਸ਼ੁਕਰ ਅੱਲਾਹ ਦਾ, ਬਹੁਤ ਵਧੀਆ, ਉੱਥੇ ਲੋਕਾਂ ਨੇ ਪਿਆਰ ਦਿੱਤਾ ਬੜਾ, ਤੇ ਬੜਾ ਇੱਕ ਉਤਸ਼ਾਹ ਦਿਖਾਇਆ ਲੋਕਾਂ ਨੇ ਸਾਰਿਆਂ ਨੇ, ਵੀ ਯਾਰ ਜੀ ਵੀ ਮੰਨ ਲਓ ਲਾਈਕ ਇਸ ਗਾਣੇ ਨੂੰ,
16: ਉਸਤਾਦ ਨੁਸਰਤ ਅਲੀ ਖਾਨ ਸਾਹਿਬ ਦੇ ਗਾਣੇ ਨੂੰ ਜੇ ਕਿਸੇ ਨੇ ਰੀਕ੍ਰੀਏਟ ਕੀਤਾ ਹੈ, ਤੇ ਉਹ ਫਿਰ ਥੋੜ੍ਹਾ ਜਿਹਾ ਉਹਨਾਂ ਦੇ ਹਿਸਾਬ ਦੇ ਨਾਲ ਜਾਣੀ ਕਿ ਵਧੀਆ ਲੱਗਾ ਉਹਨਾਂ ਨੂੰ। ਮੇਰੇ ਵੱਲੋਂ ਤਾਂ ਮੈਂ ਪੂਰੀ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਗਾਣਾ ਬਹੁਤ ਵੱਡਾ ਸੀ
1: ਬਿਲਕੁਲ,
16: ਤੇ ਮੈਂ ਕੋਸ਼ਿਸ਼ ਕੀਤੀ ਜਾਵੇ ਮਾੜਾ ਮੋਟਾ ਜਿਹਾ
1: ਮਾੜਾ ਮੋਟਾ ਨੀ ਸੋ ਸਾਡੇ ਤੇ ਤੁਹਾਡੇ ਇੱਕ ਬਹੁਤ ਅਜ਼ੀਜ਼ ਨੇ
16: ਜੀ
1: ਮੈਂ ਉਹਨਾਂ ਨੂੰ ਵੀ ਨਾਲ ਜੀ ਆਇਆਂ ਨੂੰ ਆਖ ਉਹਨਾਂ ਨੂੰ ਵੀ ਆਪਾਂ ਵੈਲਕਮ ਕਰ ਲੈਂਦੇ ਹਾਂ ਸੋ ਤੁਸੀਂ ਆਪ ਹੀ ਆਵਾਜ਼ ਪਹਿਚਾਣ ਹੀ ਲੈਣੀ ਹੈ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਬਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ
17: ਬੋਪਾ ਰਾਏ ਸਾਹਿਬ ਖਾਨ ਸਾਹਿਬ ਦਾ ਨਾਂ ਬਹੁਤ ਵੱਡਾ ਪੰਜਾਬੀ ਗਾਇਕੀ ਦੇ ਵਿੱਚ ਮੇਰੇ ਮਿੱਤਰ ਵੀ ਨੇ ਫਗਵਾੜੇ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੂੰ ਮੈਂ ਜਾਣਦਾ ਤਕਰੀਬਨ 10 ਸਾਲ ਤੋਂ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਵੀ ਰਹਿਣੀਆਂ 2-3 ਵਾਰ ਇੰਟਰਵਿਊ ਕੀਤੀਆਂ ਸੁਰੀਲਾ ਬੰਦਾ ਵੀ ਆ ਲਿਆਕਤ ਵਾਲਾ ਵੀ ਆ ਤੇ ਪੰਜਾਬੀ ਗਾਇਕੀ ਦੇ ਵਿੱਚ ਦੋਵੇਂ ਚੀਜ਼ਾਂ ਇਕੱਠੀਆਂ ਹੋਣ ਤੇ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਗੱਲਾਂ ਆਈਆਂ ਪਰ ਇਹ ਖਾਨ ਸਾਹਿਬ ਦੇ ਹਿੱਸੇ 'ਚ ਆਈਆਂ ਇਹ ਇਸ ਬੰਦੇ ਦੀ ਲਿਆਕਤ ਆ ਕਿ ਇਹ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਫਗਵਾੜੇ ਦੇ ਵਿੱਚ ਤੇ ਹੁਣ ਇਹ ਬਾਲੀਵੁੱਡ ਦੇ ਵਿੱਚ ਵੀ ਪ੍ਰਵਾਨ ਚੜ੍ਹੇ ਆ ਕਿਉਂਕਿ ਧੁਰੰਦਰ ਫਿਲਮ ਦੇ ਵਿੱਚ ਇਹਨਾਂ ਦਾ ਗੀਤ ਆ ਜਿਹੜਾ ਬੜਾ ਮਕਬੂਲ ਹੋਇਆ ਖੁਸ਼ੀ ਇਸ ਗੱਲ ਦੀ ਆ ਕਿ ਅੱਜ ਇਹ ਆਪਣੇ ਸਟੂਡੀਓ ਦੇ ਵਿੱਚ ਆ ਅੱਜ ਇੱਥੇ ਸਾਰੇ ਜਣੇ ਭੈਣਾਂ ਵੀ ਇਹਨਾਂ ਦੀ ਆਵਾਜ਼ ਨੂੰ ਸੁਣ ਰਹੇ ਆ ਸੋ ਮੇਰਾ ਪਹਿਲਾ ਹੀ ਸਵਾਲ ਖਾਨ ਸਾਹਿਬ ਬਾਈ ਨੂੰ ਇਹ ਆ ਕਿ ਬਾਲੀਵੁੱਡ ਦੀ ਫਿਲਮ ਦੇ ਵਿੱਚ ਗਾ ਕੇ ਕੀ ਤਜਰਬਾ ਹਾਸਲ ਕੀਤਾ ਪੰਜਾਬ ਦੇ ਨਾਲੋਂ ਉੱਥੇ ਵੱਖਰਤਾ ਵਾਲਾ ਕੀ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੀ ਆਡੀਅੰਸ ਆ ਜਦੋਂ ਉੱਥੇ ਬੈਠ ਕੇ ਗਾਣੇ ਡੱਬ ਕਰਦੇ ਜਦੋਂ ਉਹਨੂੰ ਮੁੱਖ ਰੱਖ ਕੇ ਫਿਲਮ ਨੂੰ ਗਾਉਂਦੇ ਆ ਤੇ ਫਿਰ ਆਡੀਅੰਸ ਦਾ ਪੱਧਰ ਤੇ ਆਡੀਅੰਸ ਦਾ ਕਹਿ ਲਈਏ ਸਮਝ ਦਾ ਹਿੱਸਾ ਉਹਦੇ ਵਿੱਚ ਕਾਫੀ ਬਦਲਾਅ ਆ ਜਾਂਦਾ ਇਹਦਾ ਤੁਲਨਾਤਮਕ ਅਧਿਐਨ ਕੀ ਆ
1: ਜੀ ਖਾਨ ਸਾਹਿਬ
16: ਕਹਿਣਾ ਸਾਹਿਬ ਪਹਿਲਾਂ ਤਾਂ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਕੀ ਹਾਲ ਨੇ ਠੀਕ ਠਾਕ ਹੋ
1: ਚੜ੍ਹਦੀ ਕਲਾ

0: ਗਾਣਾ ਗਾਣੇ ਇੱਕ ਦੋ ਆ ਗਏ, ਇੱਕ ਆਰੀ ਆਰੀ ਦਾ ਇੱਕ ਦਿਲ ਪੇ ਜ਼ਖਮ, ਆਰੀ ਆਰੀ ਦੇ ਵਿੱਚ ਮੈਂ ਗਾਇਆ। ਅਤੇ ਬਾਕੀ ਟਹਿਣਾ ਸਾਹਿਬ ਨੇ ਕੀ ਸਵਾਲ ਪੁੱਛਿਆ ਮੈਨੂੰ ਚੇਤਾ ਭੁੱਲ ਗਿਆ।
1: ਉੱਥੇ ਦਾ ਅਤੇ ਉੱਥੇ ਦਾ ਅਤੇ ਇੱਥੇ ਦਾ ਫਰਕ ਕਿਵੇਂ ਮਹਿਸੂਸ ਕਰਦੇ ਹੋ ਫਿਲਮਾਂ ਦੇ ਵਿੱਚ ਗਾਉਣ ਦਾ ਅਤੇ ਇੱਥੇ ਦਾ ਜਿਹੜੀ ਆਡੀਅੰਸ ਜਿਹੜੀ ਹੈਗੀ?
0: ਆਡੀਅੰਸ ਸਾਰੀ ਵਧੀਆ ਹੈ, ਸੇਮ ਆਡੀਅੰਸ ਹੈ ਸਾਰੀ। ਚੰਗਾ ਮਿਊਜ਼ਿਕ ਹੋਵੇ, ਆਡੀਅੰਸ ਸਾਰੀ ਕਿਤੇ ਵੀ ਹੋਵੇ, ਚਾਹੇ ਉਹ ਪੰਜਾਬੀ ਹੋਵੇ, ਚਾਹੇ ਉਹ ਤੇਲਗੂ ਹੋਵੇ, ਚਾਹੇ ਉਹ ਕੰਨੜਾ ਹੋਵੇ, ਤੇ ਚਾਹੇ ਉਹ ਉਰਦੂ ਹੋਵੇ, ਚਾਹੇ ਅਰਬੀ ਹੋਵੇ, ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਭਾਜੀ, ਤੇ ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਤੇ ਆਡੀਅੰਸ ਦੀ ਵੀ ਕੋਈ ਭਾਸ਼ਾ ਨਹੀਂ। ਜਦੋਂ ਆਡੀਅੰਸ, ਮੈਂ ਉਹੀ ਤਾਂ ਤੁਹਾਨੂੰ ਦੱਸ ਕੇ ਹਟਿਆ, ਵੱਖਰੀਆਂ ਵੱਖਰੀਆਂ ਬੋਲੀਆਂ ਹੁਣ, ਤੇ ਆਡੀਅੰਸ ਨੇ ਮਿਊਜ਼ਿਕ ਨੂੰ ਪਿਆਰ ਕਰਨਾ ਭਾਜੀ। ਆਡੀਅੰਸ ਨੇ ਲੈਂਗੁਏਜ ਨੂੰ ਪਿਆਰ ਨਹੀਂ ਕਰਦੀ, ਆਡੀਅੰਸ ਮਿਊਜ਼ਿਕ ਨੂੰ ਪਿਆਰ ਕਰਦੀ ਹੈ। ਸੋ ਮਿਊਜ਼ਿਕ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਭਾਜੀ,
1: ਉਹ ਸਾਰੇ ਹੀ ਪਿਆਰ ਕਰਦੇ, ਉਹ ਚਾਹੇ ਉਹ ਮਤਲਬ ਕਿਸੇ ਏਰੀਏ ਦੀ ਵੀ ਹੋਵੇ, ਉਹ
0: ਹਾਂਜੀ,
1: ਉਹ ਚਾਹੇ ਕੋਈ ਕਰਨਾਟਕ ਤੋਂ ਆ, ਚਾਹੇ ਕੋਈ ਕਿਤੋਂ ਵੀ ਆ, ਹੈ ਨਾ।
0: ਹੁਣ ਕੋਈ ਮੰਨ ਲਓ ਕਿਸੇ ਨੇ ਵਣਕਮ ਕਹਿਣਾ, ਆਪਾਂ ਵਣਕਮ ਕਹਿੰਦੇ ਹਾਂ, ਵਣਕਮ,
1: ਬਿਲਕੁਲ,
0: ਹੈ ਨਾ, ਜਿੱਦਾਂ
1: ਵੈਲਕਮ ਆਪਾਂ ਕਹਿ ਲਈਏ,
0: ਵਣਕਮ। ਤੇ ਹੁਣ ਇਹਨੂੰ ਵਣਕਮ ਨੂੰ ਆਪਾਂ ਆਪਾਂ ਮਿਊਜ਼ਿਕ ਦੀ ਭਾਸ਼ਾ ਦੇ ਵਿੱਚ ਜੇ ਆਪਾਂ ਕਰਦੇ ਹਾਂ, ਹੈ ਨਾ, ਤੇ ਕੇਮ ਸ਼ੋ,
1: ਕੇਮ ਸ਼ੋ, ਮਜ਼ਾ ਮਾਸ਼ੋ,
0: ਕੇਮ ਸ਼ੋ, ਮਜ਼ਾ ਮਾਸ਼ੋ, ਕੁਛ ਵੀ ਕਹਿੰਦੇ

0: ਹੁਣ ਲੈਂਗੁਏਜ ਤੇ
1: ਚੀਜ਼ ਹੋ ਗਈ ਆ,
0: ਚੀਜ਼ ਹੋਈ ਆ ਪਰ ਡਿਫਰੈਂਟ ਹੋ ਗਿਆ,
1: ਹਾਂ ਤਰੀਕਾ ਬਦਲ ਲਿਆ ਉਹਨੂੰ ਗਾਇਕੀ ਚ ਲਿਆਂਦਾ। ਵੜਕਮ
0: ਵੜਕਮ ਕੇਮ ਚੋ ਮਜਮਾ ਚੋ ਹੈ ਉਹ ਜੋ ਵੀ ਹੈ,
1: ਹਾਂ
0: ਇਹਨੂੰ ਇਸ ਚੀਜ਼ ਨੂੰ ਆਪਾਂ ਉਹ
1: ਗਾਇਕੀ ਚ ਲਿਆਂਦਾ,
0: ਗਾਇਕੀ ਚ ਲਿਆਂਦਾ ਹੈ ਤੇ ਫਿਰ
1: ਛੋਟੇ ਹੁੰਦਿਆਂ ਤੋਂ ਵੀ ਤੁਹਾਡਾ ਨਾਮ ਆ ਜਿਹੜਾ ਉਹ ਘਰਦੇ ਨੇ ਪਤਨੀ ਐਂ ਰੱਖਿਆ ਹੋਊਗਾ ਵੀ ਹੁਣ ਤਾਂ ਉਹਨਾਂ ਨੂੰ ਸ਼ਾਇਦ ਪਹਿਲਾਂ ਪਤਾ ਹੀ ਹੋਊਗਾ ਵੀ ਬਾਅਦ ਚ ਜਦੋਂ ਮੁੰਡੇ ਨੇ ਵੱਡਾ ਹੋਣਾ ਜਵਾਨ ਹੋਣਾ ਉਦੋਂ ਨੇ ਢੇਰ ਲਾ ਦੇਣੇ ਮਨੀ ਦੇ, ਨਾਮ ਵੀ ਉਹਨਾਂ ਨੇ ਮਨੀ ਰੱਖਤਾ ਕਿ ਮਨੀ ਨੇ ਮਨੀ ਦੇ ਢੇਰ ਲਾ ਦੇਣੇ। ਸੋ ਮਨੀ ਮਨੀ ਦਾ ਨੌਂ ਤੋਂ ਪਿੰਡ ਦੇ ਵਿੱਚ ਮਨੀ ਦੇ ਨਾਲ ਹੀ ਮਿੱਤਰ ਦੋਸਤ ਜਿਹੜੇ ਅਜ਼ੀਜ਼ ਨੇ,
0: ਹਾਂਜੀ ਹਾਂਜੀ ਹਾਂਜੀ ਮਨੀ
1: ਉੱਥੇ ਮਨੀ ਮਨੀ ਮਨੀ ਆਪ ਸਾਂਭਦਾ ਨਹੀਂ ਹੈਗਾ ਕੀ ਚੱਕਰ, ਉਹ ਮਨੀ ਮਨੀ ਤੋਂ ਦੂਰ ਰਹਿ ਕੇ ਰਾਜੀ ਆ।
0: ਮੇਰੇ ਭਾਜੀ ਜੇਬਾਂ ਖਾਲੀ ਹੁੰਦੀ ਆਲਵੇਜ਼,
1: ਹਾਂ ਮਨੀ ਕਹਿੰਦਾ ਮੈਂ ਮਨੀ ਤੋਂ
0: ਹੁੰਦਾ ਆ ਪੈਸੇ ਵਾਲਾ, ਤੇ ਉਹ ਆਪਣੇ ਨਾਲ ਦੇ ਵੀਰ ਭਰਾ ਜਿਹੜੇ ਹੈਗੇ ਆ ਉੱਥੇ ਇੰਡੀਆ ਵੀ ਹੁੰਦੇ ਆ ਉਹਨਾਂ ਕੋਲ ਹੁੰਦਾ, ਤੇ ਜਿਹੜੇ ਇੱਥੇ ਆ ਹੁਣ ਕੈਨੇਡਾ ਵੀ ਆ ਤੇ ਜਿੱਦਾਂ ਵਿੱਕ ਹੋਣੀ ਆ ਵੀਰੇ ਹੋਣੀ ਤੇ ਇਹਨਾਂ ਦੇ ਕੋਲ ਹੁੰਦਾ। ਦੇਖੋ ਇਹ ਬੰਦੇ ਆਪਣੇ ਭਰਾ ਨੇ ਘੈਂਟ ਭਰਾ ਨੇ, ਉਹਦਾ ਵਿਕਦਾ ਆਪਣੇ ਦਾ ਉਹਦਾ ਪ੍ਰੋਪਰਟੀ ਦਾ ਕੰਮ ਹੈ ਵਿਕ ਮਹਿਮੀ, ਉਹ ਪ੍ਰੋਪਰਟੀਆਂ ਵੇਚਦੇ ਇੰਨੇ ਮਿਲੀਅਨ ਮਿਲੀਅਨ ਦੀਆਂ ਪ੍ਰੋਪਰਟੀਆਂ ਵੇਚਦੇ ਆ
1: ਵਿਕ ਮਹਿਮੀ ਜਮਾ ਨੀ ਭੋਰਾ ਵਹਿਮੀ
0: ਬਸ ਬਸ ਤੇ ਮੇਰੇ ਨਾਲ ਹੋਏ ਆ ਫਰੋਡ ਵਗੈਰਾ ਤੇ
1: ਜਾਣ ਬੁੱਝ ਕੇ ਲੋਕ ਕਰ ਜਾਂਦੇ ਕਿ ਇਹ ਲੱਗਦਾ ਕਿ ਯਾਰ ਇਹਨੂੰ ਕੋਈ ਬੜਾ ਫਰਕ ਨੀ ਪੈਂਦਾ ਇਹਨੂੰ ਕਿਹੜਾ ਹੈਗਾ ਕੋਈ ਕੋਈ ਨਾ ਆਪਾਂ
0: ਉਹ ਤਾਂ ਮੇਰੇ ਤੋਂ ਹੈ ਹੀ ਕੱਖ ਨਹੀਂ ਸੀਗਾ ਜਿੱਦਾਂ ਨਾ ਮੈਂ ਉਹੀ ਕਮਾਉਂਦਾ ਸੀਗਾ ਉਹ ਜਦੋਂ ਅੱਜ ਤੋਂ ਘੱਟੋ ਘੱਟ ਨਹੀਂ ਤਾਂ ਜੇ ਆਪਾਂ 7-8 ਸਾਲ ਪਹਿਲਾਂ ਦੀ ਗੱਲ ਕਰੀਏ 8-9 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਘੱਟੋ ਘੱਟ ਨਹੀਂ ਮੇਰੇ ਜਿੱਦਾਂ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਭਾਅ ਜੀ ਮੇਰਾ।
1: ਅੱਛਾ ਕਿੱਦਾਂ?
0: 1.5 ਕਰੋੜ ਦਾ ਐਕਰ ਹੀ ਹੋਇਆ।
1: 1.5-2 ਕਰੋੜ ਦਾ?
0: ਹਾਂਜੀ ਹਾਂਜੀ ਭਾਅ ਜੀ ਉਦੋਂ ਮੇਰੇ ਜਿੱਦਾਂ ਸੀਜ਼ਨ ਮੰਨ ਲਓ ਲੱਗਦਾ ਸੀਜ਼ਨ ਸੀਜ਼ਨ ਦੇ 2-3 ਸੀਜ਼ਨ ਰਲਾ ਕੇ ਲੱਗਦਾ ਸੀ ਉਦੋਂ 2-3 ਸੀਜ਼ਨ ਮੇਰੇ ਸੀਜ਼ਨ ਜਿਹੜੇ ਆ ਰਲਾ ਕੇ ਫੇਰ ਇੰਨਾ ਜਦੋਂ ਇੱਥੇ ਹੁੰਦੇ ਸੀ ਜੀਂਦੇ ਹੁੰਦੇ ਸੀ ਤਾਂ ਮੇਰੇ ਮੰਮੀ ਡੈਡੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ ਪੁੱਤ ਹਰੇਕ ਤੇ ਯਕੀਨ ਨਾ ਕਰ ਲਿਆ ਕਰ, ਤੂੰ ਯਕੀਨ ਕਰ ਲੈਣਾ ਹਰੇਕ ਤੇ ਯਕੀਨ ਨਾ ਕਿਸੇ ਤੇ
1: ਕਰਿਆ। ਮੈਂ ਤੁਹਾਡੀ ਉਹ ਸੁਣਦਾ ਸੀ ਤੁਸੀਂ ਬੜੀ ਕਮਾਲ ਦੀ ਗੱਲ ਉਹ ਚ ਕੀਤੀ ਕਿ ਉਹ ਕਹਿੰਦੇ ਹੁੰਦੇ ਸੀ ਕਿ ਬਈ ਨਾਨਾ ਜੀ ਤੁਹਾਡੇ ਕਿ ਜੇ ਕੋਈ ਬੇਵਕੂਫ ਬਣਾਵੇ ਬੇਵਕੂਫ ਬਣ ਬੇਸ਼ੱਕ ਜਾਇਓ, ਅਬਲਾ ਤਾਂ ਨੌਬਤ ਇਹ ਨਾ ਆਵੇ ਕਿ ਬੇਵਕੂਫ ਬਣਾਵੇ ਤੁਹਾਨੂੰ ਕੋਈ, ਪਰ ਜੇ ਕੋਈ ਬਣਾਵੇ ਬਣ ਬੇਸ਼ੱਕ ਜਾਇਓ ਪਰ ਬੇਵਕੂਫ ਬਣਾਇਓ ਨਾ ਕਿਸੇ ਨੂੰ ਜ਼ਿੰਦਗੀ ਦੇ
0: ਵਿੱਚ। ਨਾਨਾ ਜੀ ਨੇ ਨਹੀਂ ਜੀ ਇਹ ਮੇਰੇ ਜਿੱਦਾਂ ਆਪਣੇ ਮੇਰੇ ਯਾਦ ਆ ਕਿ ਮੈਂ ਆਪਣੇ ਸਾਡੇ ਆਪਣੇ ਮਨਪ੍ਰੀਤ ਅਖਤਰ ਜੀ
1: ਉਹਨਾਂ ਦੇ ਫਾਦਰ
0: ਤੇ ਉਹਨਾਂ ਦੇ ਹਸਬੈਂਡ
1: ਉਹ ਕਹਿੰਦੇ ਹੁੰਦੇ ਸੀ ਨਾ
0: ਤੇ ਉਹਨਾਂ ਨੇ ਕਿਹਾ ਸੀਗਾ ਉਹ ਕਹਿੰਦੇ ਵੀ ਮੈਨੂੰ ਮੇਰੇ ਸਿਆਣੇ ਨੇ ਗੱਲ ਸਮਝਾਈ ਸੀ ਬਈ ਮੇਰੇ ਅੱਬਾ ਜੀ ਨੇ ਕਹਿੰਦੇ ਮੈਨੂੰ ਗੱਲ ਸਮਝਾਈ ਸੀ ਬਈ ਪੁੱਤ ਜੇ ਕੋਈ ਬੇਵਕੂਫ ਜਿੱਦਾਂ ਬਣਾਵੇ ਤੁਹਾਨੂੰ ਬਣ ਜਿਓ ਪਰ ਬਣਾਇਓ ਨਾ ਕਿਸੇ ਨੂੰ। ਬਹੁਤ ਵੱਡੀ ਗੱਲ ਹੈ ਸੋਚਣੀ ਵਾਲੀ ਹੋਵੇ ਵੀ ਬੇਵਕੂਫ ਬਣ ਜਿਓ, ਤੁਹਾਨੂੰ ਪਤਾ ਵੀ ਆ ਵੀ ਅਗਲਾ ਬੇਵਕੂਫ ਬਣਾ ਰਿਹਾ
1: ਤੁਹਾਨੂੰ ਪਤਾ ਬਿਲਕੁਲ ਕਲੀਅਰ
0: ਹੁਣ ਮੈਨੂੰ ਏਦਾਂ ਹੀ ਆ ਮੈਨੂੰ ਪਤਾ ਹੁੰਦਾ ਵੀ ਇਹ ਬੰਦਾ ਮੇਰਾ ਠੇਡੇ ਖਾ ਕੇ ਹੁਣ ਤਾਂ ਇੰਨਾ ਕੁ ਤੇਜ਼ ਹੋਇਆ ਮੈਂ ਤਾਂ ਭਾਜੀ ਮੈਂ ਤਾਂ ਬਾਲਾ ਹੀ ਹੁਣ ਮੈਨੂੰ GST ਦਾ ਪੁੱਛ ਲਓ ਇਨਕਮ ਟੈਕਸ ਦਾ ਪੁੱਛ ਲਓ ਕਿਸੇ ਵੀ ਚੀਜ਼ ਦਾ ਪੁੱਛ ਲਓ ਹੁਣ ਤਾਂ ਦੁਨੀਆਂ ਨੇ ਮੈਨੂੰ ਤੇਜ਼ ਕਰਤਾ ਮੈਂ ਹੈ ਨਹੀਂ ਸੀ ਇੱਦਾਂ ਦਾ ਮੈਂ ਕਿਸੇ ਤੇ ਯਕੀਨ ਨਹੀਂ ਕਰ ਸਕਦਾ ਭਾਜੀ
1: ਇਹ ਵੀ ਵੱਡੀ ਗੱਲ
0: ਆ ਨਾ ਬੰਦ ਕਰਕੇ ਮੈਂ ਕਿਸੇ ਤੇ ਯਕੀਨ ਨਹੀਂ ਕਰ ਸਕਦਾ ਭਾਜੀ
1: ਧੱਕੇ ਇੰਨੇ ਲੱਗ ਚੁੱਕੇ ਆ ਪਹਿਲਾਂ
0: ਹੋਰ ਭਾਜੀ ਇੱਕ ਤਾਂ ਐਟ ਪੁੱਟੇ ਕਹਿੰਦੇ ਹੁੰਦੇ ਨੇ ਐਟ ਪੁੱਟੇ ਨੇ ਕਹਿੰਦਾ ਹੁਣ ਤਾਂ ਐਟ ਦੇ ਉੱਤੇ ਬੈਠੇ ਸਾਲੇ ਜਿਹਨੂੰ ਦੇਖ ਲਓ ਉਹੀ
1: ਮਤਲਬ ਆਪਦਾ ਠੀਕ ਕਰਨ ਫਿਰਦੇ ਆ
0: ਆਪਣੇ
1: ਮਤਲਬ ਹੀ ਜ਼ਿਆਦਾ ਹੋ ਗਈ ਦੁਨੀਆ ਫਿਰ ਲੱਗਦਾ
0: ਭਾਜੀ ਬਹੁਤ ਜ਼ਿਆਦਾ ਮਤਲਬ ਤੋਂ ਬਿਨਾਂ ਅੱਜ ਕੱਲ੍ਹ ਕੀ ਆ ਦੱਸੋ ਮੈਨੂੰ ਤੁਸੀਂ ਏਦਾਂ ਵੀ ਨਹੀਂ ਹੈਗੇ ਵੀ ਆ ਭਰਾ ਘੈਂਟ ਭਰਾ ਹੈਗੇ ਨੇ
1: ਪਰ ਬਹੁਤ ਹੀ ਜ਼ਿਆਦਾ ਹੈ ਨਾ
0: ਪਰ ਬਹੁਤ ਹੀ ਜ਼ਿਆਦਾ ਨਹੀਂ ਭਾਜੀ ਕਿਤੇ ਨਾ ਕਿਤੇ ਮਤਲਬ ਹੈਗਾ ਹੀ ਆ ਮਤਲਬ ਹੁਣ ਕਿਹਨੂੰ ਨੀ ਦਿਸੂ, ਮਤਲਬ ਵੀ ਕਿਸੇ ਕਈ ਤਰ੍ਹਾਂ ਦਾ ਹੁੰਦਾ ਵਾ, ਮਤਲਬ ਕਈ ਤਰ੍ਹਾਂ ਦਾ ਹੁੰਦਾ। ਇੱਕ ਮਤਲਬ ਆ ਵੀ ਜਿੱਥੋਂ ਮਤਲਬ ਲੈ ਕੇ ਆਪਣਾ ਫਾਇਦਾ ਕੱਢੀਏ ਆਪਾਂ,
1: ਬਸ
0: ਠੀਕ ਹੈ ਜੀ। ਇੱਕ ਮਤਲਬ ਹੁੰਦਾ ਆ ਵੀ ਯਾਰ ਸਾਨੂੰ ਇਹਦੇ ਨਾਲ ਪਿਆਰ ਆ, ਸਾਨੂੰ ਦਿਖਦਾ ਰਹੇ, ਇਹ ਮਤਲਬ ਆ ਸਾਨੂੰ ਦਿਲੋਂ ਪਿਆਰ। ਮਤਲਬ ਕੋਈ ਉਹ ਨੀ ਹੈਗਾ, ਕੋਈ ਬੈਡ ਵਰਡ ਨੀ ਹੈਗਾ।
1: ਹਾਂ ਬਈ ਮਤਲਬ ਹੈ ਕੈਸਾ ਤੁਹਾਨੂੰ,
0: ਮਤਲਬ ਮਤਲਬ ਦੀ ਕੈਟਾਗਰੀ ਹੈ ਜੀ ਇਹ।
1: ਹਾਂ ਮਤਲਬ ਤਾਂ ਤੁਹਾਨੂੰ ਰੱਬ ਨਾਲ ਵੀ ਮਤਲਬ ਹੋ ਸਕਦਾ ਕਿ ਯਾਰ ਮੈਨੂੰ
0: ਵੀ ਮਤਲਬ ਆ,
1: ਹੈਨਾ
0: ਸਾਨੂੰ ਰੱਬ ਨਾਲ ਮਤਲਬ ਆ।
1: ਕਿਤੇ ਅਸੀਂ ਡਰਦੇ ਆ, ਕਿਤੇ ਅਸੀਂ ਲਾਲਚ ਆ ਜਾਂਦੇ ਆ ਕਿ ਸਾਨੂੰ ਆਹ ਚੀਜ਼ ਚਾਹੀਦੀ ਆ,
0: ਕਿਤੇ ਸਾਨੂੰ ਡਰ, ਕਿਤੇ ਅਸੀਂ ਜਦੋਂ ਕੋਈ ਚੀਜ਼ ਲੈਣੀ ਹੁੰਦੀ ਆ ਵਿਚ ਇਜ਼ ਵੈਰੀ ਗੁੱਡ ਭਾਜੀ, ਰੱਬ ਨਾਲ ਮਤਲਬ ਰੱਖੋ ਤੁਸੀਂ, ਦੁਨੀਆਂ ਨੂੰ ਛੱਡ ਕੇ ਰੱਬ ਨਾਲ ਮਤਲਬ ਰੱਖੋ ਨਾ।
1: ਕੀ ਬਾਤ ਹੈ,
0: ਦੁਨੀਆਂ ਨੂੰ ਤੁਸੀਂ ਲਾਈਕ ਦੁਨੀਆਂ ਦੇ ਮੂਹਰੇ ਤੁਸੀਂ ਇੱਕ ਵੀ ਹੰਝੂ ਡੇਗਦੇ ਆਪਣੀ ਮਜਬੂਰੀ ਨੂੰ ਦੱਸ ਕੇ ਵੀ ਯਾਰ ਮੈਂ ਬਹੁਤ ਮਜਬੂਰ ਆ, ਮੈਂ ਇੱਦਾਂ ਫਲਾਨਾ ਧਮਕੜਾ, ਅੱਜ ਉਹ ਤੁਹਾਨੂੰ ਦੇ ਦੂਗਾ ਪੈਸੇ ਜਾਂ ਅੱਜ ਉਹ ਤੁਹਾਡੇ ਨਾਲ ਖੜ ਜੂਗਾ ਤੇ ਕੱਲ ਨੂੰ ਉਹ ਕਿਤੇ ਨਾ ਕਿਤੇ ਤੁਹਾਨੂੰ ਸੜਾ ਹੀ ਦੇਗਾ। ਪਰ ਲੇਕਿਨ ਰੱਬ ਆ, ਜਦੋਂ ਤੁਸੀਂ ਇਹਨਾਂ ਸਾਰੇ ਪਾਸੇ ਥੱਕ ਹਾਰ ਕੇ ਤੇ ਰੱਬ ਦੇ ਮੂਹਰੇ ਬਹਿ ਜਾਂਦੇ ਆ ਤੇ ਰੱਬ ਨੂੰ ਕਹਿੰਦੇ ਆ ਵੀ ਰੱਬਾ ਤੂੰ ਹੀ ਆ, ਅੱਲਾ ਪਾਕ ਤੂੰ ਹੀ ਆ, ਵਾਹਿਗੁਰੂ ਕਲ ਪੁਰਖ ਤੂੰ ਹੀ ਆ, ਸਿਰਫ ਆਪਣਾ ਮੁਹਤਾਜ ਰੱਖੀ, ਮੈਨੂੰ ਦੁਨੀਆਂ ਦਾ ਮੁਹਤਾਜ ਨਾ ਰੱਖੀ। ਰੱਬ ਉਹ ਆ ਵੀ ਜਿਹੜਾ ਦੇ ਕੇ ਕਦੀ ਸੁਣਾਉਂਦਾ ਨੀ, ਦੁਨੀਆਂ ਦਾ ਪੈਰ ਪੈਰ ਤੇ ਸੁਣਾਉਂਦੀ ਭਾਜੀ।
1: ਬਈ ਮਤਲਬ ਇਹ ਆ ਕਿ ਜੇ ਤੁਸੀਂ ਕਿਸੇ ਦੇ ਮੂਹਰੇ ਆਪਦੇ ਹੰਝੂ ਬਹਾ ਲੈਂਦੇ ਹੋ ਪਰ ਉਹ ਫਿਰ ਤੁਹਾਡੇ ਹੰਝੂਆਂ ਦਾ ਮੁੱਲ ਪਾਊਗਾ, ਉਹ ਤੁਹਾਡੇ ਹੰਝੂਆਂ ਦਾ ਕੀਮਤ ਉਹ ਜਿਹੜੀ ਹੈਗੀ ਕਿਤੇ ਨਾ ਕਿਤੇ ਵੀ ਯਾਰ ਇਹਨੂੰ ਮੈਂ ਕਿਸ ਤਰੀਕੇ ਨਾਲ ਠੱਬੀ ਲਾਵਾਂ, ਹੁਣ ਇਹ ਬੰਦਾ ਕੜਿੱਕੀ ਜਾਂ ਫਸਿਆ ਹੋਇਆ ਤਾਂ ਵਾ, ਰੱਬ ਤੁਹਾਡੀ ਜਿਹੜੀ ਹੈਗੀ ਆ ਉਹ ਉਹ ਉਹ ਕਦਰ ਕਰਦਾ ਕਿ ਉਹਨੂੰ ਪਤਾ ਕਿ ਇਹ ਹੰਝੂ ਵਿਰਾਗ ਦੇ ਆ ਕਾਹਦੇ ਆ। ਮੈਂ ਵਿਰਾਗ ਤੋਂ ਗੱਲ ਚੱਲੀ ਆ, ਇੱਕ ਮੈਂ ਸੁਣ ਰਿਹਾ ਸੀ ਕਿ ਗੈਰੀ ਵਿਰਕ ਬਾਈ ਦੇ ਘਰ ਕੋਈ ਪ੍ਰੋਗਰਾਮ ਸੀ, ਉੱਥੇ ਕੀਰਤਨ ਵਾਲੇ ਆਏ ਹੋਏ ਸੀਗੇ, ਹਨਾ ਉਹ ਕਹਿੰਦੇ ਜਦੋਂ ਕੀਰਤਨ ਵਾਲੇ ਨੇ, ਹਨਾ ਹਾਂ ਗੈਰੀ ਸੰਧੂ ਦੇ, ਉਹ ਕਹਿੰਦੇ ਜਦੋਂ ਕੀਰਤਨ ਵਾਲੇ ਸੀਗੇ ਉਹ ਦੱਸ ਰਹੇ ਸੀ, ਉਹ ਕਹਿੰਦੇ ਜਦੋਂ ਨਾ ਸਮਾਪਤੀ ਹੁੰਦੀ ਆ ਕਹਿੰਦੇ ਤੁਹਾਡੇ ਮਦਰ ਆਉਂਦੇ ਆ ਤੇ ਤੁਸੀਂ ਉੱਥੇ ਵਿਰਾਗ ਦੇ ਵਿੱਚ ਸੀ, ਉਹ ਕਹਿੰਦੇ ਉਹ ਰੋਈ ਜਾਂਦਾ ਸੀਗਾ ਕੀਰਤਨ ਸੁਣ ਕੇ, ਰੋ ਰਿਹਾ ਸੀਗਾ ਕਹਿੰਦੇ, ਉਹ ਕਹਿੰਦੇ ਵੀ ਇਹ ਕੀ ਹੋਇਆ ਵਿਰਾਗ, ਕਿਤੇ ਨਾ ਕਿਤੇ ਉਹ ਜਿਹੜਾ ਪਰਮਾਤਮਾ ਦਾ ਚਾਹੇ ਉਹ ਕੀਰਤਨ ਆ ਚਾਹੇ ਕੁਛ ਵੀ ਆ ਤੇ ਉਹ ਵਿਰਾਗ ਜੇ ਅੰਦਰੋਂ ਕਿਤੇ ਨਿਕਲਣ ਲੱਗ ਜਾਵੇ ਬੰਦੇ ਦੇ ਬਾਈ, ਫਿਰ ਉਹਦੇ ਵਰਗੀ ਤਾਂ ਰੀਸ ਨਹੀਂ ਮੈਨੂੰ ਲੱਗਦਾ।
0: ਨਹੀਂ ਇਹ ਗੱਲ ਦਰਅਸਲ ਇੱਦਾਂ ਨਹੀਂ ਸੀ ਹੋਈ, ਉਹਨਾਂ ਨੂੰ ਵੀ ਭੁਲੇਖਾ ਲੱਗਾ ਆ,
1: ਉਹਨਾਂ ਨੇ ਜਿਨ੍ਹਾਂ ਨੇ ਉਹ ਆਪਣੀ ਉਹਨਾਂ ਨੇ ਕੀਰਤਨ ਵਾਲਿਆਂ ਨੇ ਉਹਨਾਂ ਦੀ ਸੁਣਿਆ ਸੀ ਮੈਂ, ਹਨਾ
0: ਸਾਹਿਬ ਨੇ ਕਿਹਾ
1: ਹਾਂਜੀ ਹਾਂਜੀ ਹਾਂਜੀ
0: ਉਹਨਾਂ ਨੂੰ ਭੁਲੇਖਾ ਲੱਗਾ ਆ। ਮੇਰੇ ਮਦਰ ਉੱਥੇ ਹੈ ਨਹੀਂ ਸੀਗੇ, ਮੇਰੇ ਮਦਰ ਤਾਂ ਹੈ ਹੀ ਨਹੀਂ ਸੀ ਉੱਥੇ, ਮੇਰੇ ਮੰਮੀ ਦੇ ਮਾਸੀ ਸੀਗੇ,
1: ਓਹੋ ਉਹਨਾਂ ਨੇ ਬਸ ਉਹ ਸਮਝ ਲਾਉਣਾ। ਹਾਂਜੀ
0: ਮੇਰੇ ਮੰਮੀ ਦੇ ਮਾਸੀ ਸੀ ਤੇ ਨਾਲੇ ਮੈਂ ਹਾਂ ਮੈਂ ਉਹ ਨਹੀਂ ਇੱਦਾਂ ਹੋਇਆ ਵੀ ਮੈਂ ਰੋ ਪਿਆ ਜਾਂ ਕਿੱਦਾਂ ਵੀ, ਹੈਨਾ ਰੋਇਆ ਨਹੀਂ ਸੀਗਾ ਮੈਂ, ਤੇ ਮੈਨੂੰ ਜਿੱਥੇ ਤੱਕ ਮੈਨੂੰ ਚੇਤਾ ਬਾਕੀ ਮੈਂ ਨਹੀਂ ਮੈਨੂੰ ਇੰਨਾ ਹੈਗਾ, ਪਰ ਲੇਕਿਨ ਮੈਂ ਰੋਇਆ ਤਾਂ ਨਹੀਂ ਸੀਗਾ। ਹਾਂ ਓਦਾਂ ਉਹਨਾਂ ਦਾ ਕੀਰਤਨ, ਕਿਉਂ ਸੁਰੀਲਾ ਬੰਦਾ ਤਾਂ ਹਮੇਸ਼ਾ ਪਸੰਦ ਹੁੰਦਾ,
1: ਸੁਰੀਲਾ ਤਾਂ ਸੁਰੀਲਾ ਹੀ,
0: ਰੋਣ ਵਾਲੀ ਗੱਲ ਤਾਂ ਇੱਦਾਂ ਦੀ ਹੈ ਨਹੀਂ ਸੀ, ਕਿਉਂ ਆਪਣੇ ਮੇਰੇ ਖਿਆਲ
1: ਉਹਨਾਂ ਨੂੰ
0: ਕੋਈ ਰੋਣ ਵਾਲੀ ਗੱਲ ਨਹੀਂ ਸੀ ਇੱਦਾਂ ਦੀ। ਮੈਂ ਓਦਾਂ ਜੋ ਮੈਨੂੰ ਜੇ ਮੰਨ ਲਓ ਵਿਯੋਗ ਆਉਂਦਾ ਤੇ ਮੈਂ ਰੋਂਦਾ ਵੀ ਜ਼ਰੂਰ ਉੱਥੇ, ਜੇ ਕਿਉਂਕਿ ਕਈ ਵੇਲੇ
1: ਇਕੱਲੇ ਬਹਿ ਕੇ ਰੋਏ,
0: ਵੇਲੇ ਮੈਨੂੰ ਬਾਣੀ ਸੁਣ ਕੇ
1: ਰੋਜ਼ ਇਕੱਲੇ ਬਹਿ ਕੇ ਕਦੇ,
0: ਹਾਂਜੀ ਹਾਂਜੀ ਬਥੇਰੀ
1: ਹੈ
0: ਬਥੇਰੀ ਹੈ। ਹੁਣ ਕਈ ਵੇਲੇ ਉਹ ਪਾਠ ਮੈਂ ਜਪਜੀ ਸਾਹਿਬ ਦਾ ਪਾਠ ਜਿਹੜਾ ਮੇਰਾ ਫੇਵਰੇਟ ਆ,
1: ਅੱਛਾ
0: ਬਹੁਤ ਜ਼ਿਆਦਾ ਫੇਵਰੇਟ ਆ। ਕਈ ਵੇਲੇ ਮੈਂ ਜਦੋਂ ਪਰੇਸ਼ਾਨ ਹੁੰਦਾ ਨਾ ਤੇ ਚਲੋ ਅੱਲਾ ਦਾ ਨਾਂ ਤਾਂ ਮੈਂ ਲੈਂਦਾ ਹੀ ਲੈਂਦਾ, ਹਨਾ ਆਪਣੀਆਂ ਸੂਰਤਾਂ ਜਾਂ ਆਪਣੀਆਂ ਦੁਆਵਾਂ ਤਾਂ ਮੈਂ ਪੜ੍ਹਦਾ ਪੜ੍ਹਦਾ ਵਾਂ, ਪਰ ਕਈ ਵੇਲੇ ਜਦੋਂ ਮੈਂ ਹੁੰਦਾ ਜਦੋਂ ਮੈਨੂੰ ਇੱਕ ਮਾਹੌਲ ਹੁੰਦਾ ਮੇਰਾ ਇੱਕ, ਤੇ ਉੱਥੇ ਫਿਰ ਮੈਂ ਆਪਣਾ ਜਪਜੀ ਸਾਹਿਬ ਦਾ ਪਾਠ ਲਾ ਲੈਣਾ, ਚਾਹੇ ਉਹ ਦੁਪਹਿਰ ਹੋਵੇ ਚਾਹੇ ਉਹ ਰਾਤ ਹੋਵੇ ਚਾਹੇ ਉਹ ਦਿਨ ਹੋਵੇ, ਰੱਬ ਦਾ ਨਾਂ ਲੈਣ ਲੱਗੇ ਯਾਰ ਕਿਹਨੇ ਵਕਤ ਦੇਖਿਆ ਵਾ, ਕੌਣ ਦੇਖਦਾ ਵਕਤ ਜਦੋਂ ਦਿਲ ਟੁੱਟਾ ਹੁੰਦਾ, ਕੌਣ ਵਕਤ ਦੇਖਦਾ ਵਾ, ਆਹ ਟਾਈਮ ਹੈਗਾ ਵਾ ਪਾਠ ਦਾ, ਆਹ ਟਾਈਮ ਨਹੀਂ ਹੈਗਾ, ਉਹ ਤਾਂ ਜਦੋਂ ਤੁਹਾਨੂੰ ਤੁਹਾਡੇ ਦਿਲ ਨੇ ਕਹਿਣਾ ਜਦੋਂ ਤੁਹਾਡੀ ਸਕੂਨ ਆਉਣਾ ਮਨ ਨੂੰ,
1: ਤੇ ਉਦੋਂ ਟਾਈਮ ਨਹੀਂ ਫਿਰ ਕੋਈ ਹੈਗਾ,
0: ਟਾਈਮ ਥੋੜੀ ਹੁੰਦਾ ਭਾਜੀ ਕੋਈ ਵੀ, ਦਿਲ ਟੁੱਟਣ ਦਾ ਟਾਈਮ ਥੋੜੀ ਹੈ ਕੋਈ ਵੀ, ਦਿਲ ਤਾਂ ਕਦੇ ਵੀ ਟੁੱਟ,
1: ਉਹ ਤਾਂ ਕਦੇ ਵੀ ਟੁੱਟ ਸਕਦਾ ਹਨਾ,
0: ਤੇ ਪਾਠ ਕਰਨ ਦਾ ਵੀ ਕਿੱਦਾਂ ਟਾਈਮ ਹੋ ਜਾਏਗਾ, ਪਾਠ ਸੁਣਨ ਦਾ ਟਾਈਮ ਕਿੱਦਾਂ ਆਪਾਂ ਕਹਿ ਸਕਦੇ ਹਾਂ। ਮੈਨੂੰ ਜੋ ਪਰਸਨਲੀ ਲੱਗਦਾ, ਮੈਨੂੰ ਇਹ ਲੱਗਦਾ ਵੀ ਮੈਂ ਜਦੋਂ ਮੇਰਾ ਜਪਜੀ ਸਾਹਿਬ ਸੁਣਨ ਨੂੰ ਦਿਲ ਕਰਦਾ ਮੈਂ ਸੁਣ ਲੈਂਦਾ ਵਾ। ਹਾਂ ਮਰਿਆਦਾ ਜੋ ਹੈਗੀ ਆ,
1: ਹਾਂਜੀ ਬਿਲਕੁਲ
0: ਹੈਗੀ ਹੈਗੀ, ਮੈਂ ਉਹਦੀ ਨੀ ਗੱਲ ਕਰਦਾ, ਮੈਂ ਆਪਣੀ ਸੁਣਨ ਦੀ ਗੱਲ ਕਰਦਾ ਬਾਈ। ਜਦੋਂ ਮੈਨੂੰ ਇੱਕ ਦਿਨ ਦੁਪਹਿਰੇ ਮੇਰਾ ਬੜਾ ਮਨ ਜਿਹਾ ਖਰਾਬ ਹੋਇਆ ਕਿਸੇ ਗੱਲੋਂ ਕੋਈ, ਤੇ ਬੜਾ ਮੈਂ ਪਰੇਸ਼ਾਨ ਬੈਠਾ, ਤੇ ਮੈਂ ਤਾਂ ਭੰਗੂ ਭਾਈ ਸੀ ਨਾਲ ਮੇਰੇ, ਅਸੀਂ ਗੱਡੀ 'ਚ ਬੈਠੇ ਤੇ ਮੈਂ ਨਾ ਪਾਠ ਲਾ ਲਿਆ ਭਾਜੀ, ਦੁਪਹਿਰਾ ਹੋਇਆ 2:30-3 ਵਜੇ, ਉਹ ਮੈਂ ਪਾਠ ਲਾ ਲਿਆ ਭਾਜੀ। ਪਾਠ ਸੁਣ ਕੇ ਭਾਜੀ ਮੈਨੂੰ ਸਕੂਨ ਬਹੁਤ ਆਇਆ, ਕਿੱਥੇ ਮੈਂ ਪਰੇਸ਼ਾਨ ਸੀ ਕਿੱਥੇ ਮੇਰਾ ਮਨ ਕਨਵਰਟ ਹੋ ਗਿਆ,
1: ਸ਼ਾਂਤੀ ਹੋ ਗਈ ਮਨ 'ਚ। ਤੇ ਤੁਸੀਂ ਨਾ ਇੱਕ ਸੁਨੇਹਾ ਦਿੱਤਾ ਸੀ ਜਦੋਂ ਪਿਛਲੀ ਵਾਰ ਆਪਣੀ ਇੰਟਰਵਿਊ ਹੋਈ ਸੀ, ਉਦੋਂ ਮਦਰ ਫਾਦਰ ਇਸੇ ਦੁਨੀਆਂ ਦੇ ਵਿੱਚ ਸੀਗੇ ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਉਸ ਤੋਂ ਬਾਅਦ ਉਹ ਗਏ ਅਤੇ ਉੱਥੇ ਇੱਕ ਤੁਸੀਂ ਸੁਨੇਹਾ ਜਿਹੜਾ ਲੋਕਾਂ ਲਈ ਵੀ ਆਵਾਮ ਲਈ ਵੀ ਦਿੱਤਾ ਸੀ ਵੀ ਆਹ ਪਿਆਰ ਆ ਹੈ ਨਾ, ਅਤੇ ਇੱਥੋਂ ਜੋ ਕੁਛ ਉਹ ਮੇਰਾ ਖਿਆਲ ਨਾਲ ਬਹੁਤ ਲੋਕਾਂ ਤੱਕ ਪਹੁੰਚਿਆ ਬਾਈ, ਉਹ
0: ਬਹੁਤ ਲੋਕਾਂ ਨੂੰ ਕੀਤਾ ਉਹ ਮੈਨੂੰ ਵੀ ਨਹੀਂ ਪਤਾ ਭਾਜੀ, ਉਹ ਪਤਾ ਨਹੀਂ ਕਿੱਦਾਂ ਸੀ, ਔਨ ਦਾ ਸਪੋਟ ਸੀ ਜੋ ਵੀ ਸੀ। ਮੈਨੂੰ ਇਹ ਸੀਗਾ ਵੀ ਮੇਰੀ ਮਾਂ ਨੇ ਮੇਰੇ ਬਾਪ ਨੇ ਮੈਨੂੰ ਇਹ ਸਿਖਾਇਆ ਸੀ ਵੀ ਪੁੱਤ ਹਮੇਸ਼ਾ ਹਰੇਕ ਨੂੰ ਚੰਗੀ ਸਲਾਹ ਦੇਈ, ਹਮੇਸ਼ਾ ਹਰੇਕ ਦੇ ਨਾਲ ਖੜੀ, ਅਤੇ ਜਿਹੜਾ ਕੋਈ ਤੈਨੂੰ ਕੋਈ ਤੇਰੇ ਨਾਲ ਚਲਾਕੀ ਕਰੂਗਾ ਨਾ ਤਾਂ ਉਹ ਤੋਂ ਦੂਰ ਰਹੀ ਹੈ ਨਾ, ਅਤੇ ਹਮੇਸ਼ਾ ਸਾਰਿਆਂ ਨੂੰ ਵਧੀਆ ਤਰੀਕੇ ਦੇ ਨਾਲ ਡੀਲ ਕਰਿਆ ਕਰੀ, ਕਿਉਂ ਮੇਰੇ ਬਾਪੂ ਜੀ ਵੀ ਇੱਦਾਂ ਡੀਲ ਕਰ ਦਿੰਦੇ ਸਾਰਿਆਂ ਨੂੰ। ਮੇਰੀ ਮੰਮੀ ਵੀ ਬਿਨਾਂ ਚਾਹ ਤੋਂ ਬਿਨਾਂ ਪਾਣੀ ਤੋਂ ਕਦੀ ਵੀ ਕਿਸੇ ਨੂੰ ਘਰੋਂ ਜਾਣ ਨਹੀਂ ਸੀ ਦਿੰਦੇ। ਉਹ ਜਦੋਂ ਕਬਰ ਦੇ ਵਿੱਚ ਖੜਾ ਸੀ ਜਦੋਂ ਮੈਂ, ਉਹ ਜਦੋਂ ਭਾਵ ਮੇਰੇ ਨਿਕਲੇ ਤੇ ਉਹ ਫਿਰ ਉਹ ਉਦੋਂ ਦਾ ਹੀ ਸੀ ਸਮਾਂ।
1: ਬਿਲਕੁਲ, ਸੋ ਜਿੱਥੇ ਵੀ ਹੋਣਗੇ ਜੀ ਉਹ ਦੇਖ ਰਹੇ ਹੋਣਗੇ, ਦੁਆਵਾਂ ਦੇ ਰਹੇ ਹੋਣਗੇ,
0: ਉਹਨਾਂ ਨੂੰ ਜੰਨਤ ਨਸੀਬ ਕਰੇ, ਆਮੀਨ ਸੁਮਾ ਆਮੀਨ। ਤੇ ਉਹ ਹਮੇਸ਼ਾ ਉਹ ਤਾਂ ਯਾਰ ਉਹ
1: ਤਾਂ ਅੰਦਰ ਵਸ ਗਏ ਹਨਾ,
0: ਉਹ ਤਾਂ ਭਾਈ ਯਾਰ ਉਹ ਤਾਂ ਮੈਂ ਅੱਲਾ ਮੈਨੂੰ ਮਾਫ ਕਰੇ ਲੇਕਿਨ ਫੈਸਲਾ ਅੱਲਾ ਦਾ ਹੈ। ਪਰ ਮੇਰੇ ਮਾਂ ਪਿਓ ਜਿਹੜੇ ਜਿਸ ਹਿਸਾਬ ਨਾਲ ਉਹ ਅੱਛੇ ਸੀਗੇ, ਜਿਸ ਹਿਸਾਬ ਨਾਲ ਉਹਨਾਂ ਨੇ ਕਿਸੇ ਦਾ ਮਾੜਾ ਨਹੀਂ ਕੀਤਾ, ਉਹ ਤਾਂ ਹੈ ਹੀ ਜੰਨਤੀ ਸੀਗੇ। ਠੀਕ ਹੈ ਜੀ, ਮੈਂ ਕਹਿ ਸਕਦਾ ਇਹ ਚੀਜ਼ ਨੂੰ ਅੱਲਾ ਤੋਂ ਡਰ ਕੇ ਕਹਿੰਦਾ, ਪਰ ਅੱਲਾ ਨੇ ਕੀ ਪਤਾ ਕੀ ਕਰਨਾ ਕੀ ਨਹੀਂ ਕਰਨਾ। ਪਰ ਮੇਰੀ ਦੁਆ ਇਹੀ ਆ ਵੀ ਮੇਰੇ ਮਾਂ ਬਾਪ ਨੂੰ ਹਮੇਸ਼ਾ ਜੰਨਤ ਦੇ ਵਿੱਚ ਅੱਲਾ ਜੰਨਤ ਉਲ ਫਿਰਦੋਸ ਦੇ ਵਿੱਚ ਰੱਖੀ। ਕਿੱਥੇ ਮੈਂ ਇਹ ਕਹਿੰਦਾ ਹੁੰਦਾ ਸੀਗਾ ਵੀ ਮੇਰੇ ਮਾਂ ਬਾਪ ਨੂੰ ਤੰਦਰੁਸਤੀ ਦੇਈ ਅੱਲਾ।
1: ਇਹ ਚੀਜ਼
0: ਕਿੱਥੇ ਮੈਂ ਅੱਜ ਕਹਿਣ ਡਿਆ ਵਾਂ, ਪਿਛਲੇ ਰੇਡੀਓ ਜਦੋਂ ਆਇਆ ਤੇ ਮੈਂ ਤੁਹਾਨੂੰ ਕਿਹਾ ਸੀ, ਮੈਂ ਕਿਹਾ ਮੇਰੇ ਮੰਮੀ ਡੈਡੀ ਮੇਰੇ ਲਈ ਸਭ ਕੁਛ ਆ,
1: ਮੇਰਾ ਰੱਬ ਨੇ ਇੱਕ ਤਰ੍ਹਾਂ ਦਾ
0: ਉਹਨਾਂ ਨੂੰ ਬਸ ਤੰਦਰੁਸਤੀ ਮਿਲੇ ਹਨਾ। ਤੇ ਉਦੋਂ ਮੇਰੀ ਮੰਮੀ ਐਡਮਿਟ ਸੀ ਹੋਸਪਿਟਲ ਦੇ ਵਿੱਚ, ਤੇ ਉਦੋਂ ਮੈਂ ਕਹਿਣ ਡਿਆ ਸੀ ਮੇਰੀ ਮੰਮੀ ਨੂੰ ਤੰਦਰੁਸਤੀ ਦੇਈ ਅੱਲਾ, ਮੇਰੇ ਮਾਂ ਬਾਪ ਨੂੰ ਤੰਦਰੁਸਤੀ ਦੇ। ਹੁਣ ਮੈਂ ਕਹਿੰਦਾ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੀ।
1: ਤੁਸੀਂ ਉਦੋਂ ਇੱਕ ਗੱਲ ਹੋਰ ਕੀਤੀ ਸੀ ਕਿ ਵੀ ਬੰਦਾ ਹੈ ਤੋਂ ਸੀ ਹੋਣ ਲੱਗਿਆ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੈ ਤੋਂ ਸੀ, ਉਦੋਂ ਪਤਾ ਥੋੜ੍ਹਾ ਸੀ ਕੁਛ ਵੀ ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਇਹ ਮਾਵਾਂ ਦੀਆਂ ਦੁਆਵਾਂ ਨੇ ਨਾ, ਜਾਂ ਫਾਦਰ ਸਾਹਿਬ ਤੁਹਾਡੇ ਜਾਂ ਮਦਰ, ਇਹ ਅੰਦਰ ਹੀ ਵਸ ਜਾਂਦੀਆਂ ਨੇ ਕਿਤੇ। ਹੁਣ ਮੇਰੇ ਮਦਰ ਗਿਆਨ ਵੀ ਹੋ ਗਿਆ ਜੀ, 4 ਸਾਲ ਹੋ ਗਏ ਆ, ਪਰ ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ, ਫੀਲ ਹੁੰਦਾ ਹੁੰਦਾ ਵੀ ਉਹ ਗਏ ਨਹੀਂ ਕਿਤੇ, ਸ਼ਾਇਦ ਉਹ ਅੰਦਰੋਂ ਸਟਰੈਂਥ ਹੋਰ ਆ ਜਿਹੜੀ। ਮੈਂ ਡੇਲੀ ਗੱਲਾਂ ਕਰਕੇ ਹੁੰਦਾ, ਡੇਲੀ ਮਿਲਦਾ ਉਹਨਾਂ ਨਾਲ, ਗੱਲ ਕਰਦਾ ਵੀ ਹਾਂ ਮੈਂ ਚੱਲਿਆ, ਅੱਜ ਆਹ ਪ੍ਰੋਗਰਾਮ ਆਹ ਗੱਲਬਾਤ ਆ। ਸੋ ਦੁਆਵਾਂ ਤੋਂ ਬਿਨਾਂ ਮੈਨੂੰ ਲੱਗਦਾ ਉਹ ਜਿੱਥੇ ਵੀ ਹੋਣਗੇ ਕਿਤੇ ਨਾ ਕਿਤੇ ਉਹ ਜ਼ਰੂਰ
0: ਦੇਖੇ ਹੈ ਨਾ। ਸਿਫਾਰਿਸ਼ ਹੁਣ ਤਾਂ ਜ਼ਿਆਦਾ ਸਮਾਂ ਆਉਂਦੀ
1: ਹੈ ਨਾ,
0: ਹੁਣ ਤਾਂ ਜ਼ਿਆਦਾ ਸਿਫਾਰਿਸ਼ ਆ ਕੋਲ ਬੈਠੇ ਨਾ।
1: ਹਾਏ ਹਾਏ ਹਾਏ ਹਾਏ ਹਾਏ,
0: ਮੈਂ ਭਾਜੀ ਆਪਣੇ ਨਾ
1: ਕਰਦੇ ਹੋ ਮਾਤਾ ਨਾਲ ਗੱਲਾਂ ਕਦੇ,
0: ਮੈਂ ਜਾ ਕੇ ਕਰਦਾ ਭਾਜੀ ਕਬਰ ਤੇ ਜਾ ਕੇ,
1: ਵੀ ਅੱਜ ਮੈਂ ਟੂਰ ਤੇ ਚੱਲਿਆ, ਅੱਜ ਆ ਟੂਰ ਤੋਂ ਆਇਆ, ਇਦਾਂ ਦਾ ਰਿਹਾ ਆ ਰਿਹਾ, ਇਹ ਚੀਜ਼ਾਂ ਭਾਈ ਕਿਤੇ ਨਾ ਕਿਤੇ ਤੁਹਾਨੂੰ ਸਟਰੈਂਥ ਤਾਂ ਦਿੰਦੇ ਨੇ।
0: ਆਉਣ ਲੱਗਾ ਵੀ ਇਧਰ ਉਦੋਂ ਵੀ ਮੰਮੀ ਡੈਡੀ ਕੋਲ ਜਾ ਕੇ ਆਇਆ ਉੱਥੇ ਕਬਰਸਤਾਨ, ਮੰਮੀ ਚੱਲਾਂ ਮੈਂ ਡੈਡੀ ਚੱਲਾਂ, ਕਿੱਥੇ ਜੱਫੀ ਪਾ ਕੇ ਆਈ ਸੀ ਕਿੱਥੇ ਕਬਰਾਂ ਨੂੰ।
1: ਜਿਨ੍ਹਾਂ ਦੇ ਹੈਗੇ ਆ ਬਾਈ ਕਦਰ ਕਰੋ ਪਲੀਜ਼, ਜਿੱਥੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ।
0: ਮੈਂ ਤਾਂ ਭਾਜੀ ਮੈਂ ਤਾਂ ਭਾਜੀ ਉਦੋਂ ਵੀ ਇਹੀ ਰੌਲਾ ਪਾਈ ਗਿਆ ਜਦੋਂ ਮੇਰੀ ਮਾਂ ਕਬਰ ਦੇ ਵਿੱਚ ਪਈ ਤੇ ਬਾਪ ਨੂੰ ਕਬਰ 'ਚ ਦਫਨਾਉਣ ਲੱਗੇ ਆ। ਮੈਂ ਉਦੋਂ ਵੀ ਇਹੀ ਕਰਦਾ ਰਿਹਾ ਵੀ ਯਾਰ ਵੀ ਆਪਣੇ ਮਾਂ ਬਾਪ ਨੂੰ ਸਾਂਭ ਕੇ ਰੱਖੋ, ਆਪਣੇ ਮਾਂ ਬਾਪ, ਤੁਹਾਡੇ ਮਾਂ ਬਾਪ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਜਿੰਨਾ ਮਰਜ਼ੀ ਆ ਕੋਈ ਤੁਹਾਡਾ ਕਰੀ ਜਾਵੇ,
1: ਜੋ ਮਰਜ਼ੀ ਆ, ਜੋ ਮਰਜ਼ੀ ਆ ਭਾਈ,
0: ਤੁਸੀਂ ਕਿਤੇ ਵੀ ਚੱਲ ਜਾਓ ਨਾ ਭਾਜੀ, ਸ਼ੂ ਲਾ ਕੇ ਜਦੋਂ ਆਈਦਾ ਨਾ ਭਾਜੀ, ਸ਼ੂ ਲਾ ਕੇ ਜਦੋਂ ਆਪਾਂ ਆਉਂਦੇ ਹਾਂ, ਜਦੋਂ ਕੋਈ ਪੁੱਛਣ ਵਾਲੇ ਹੈ ਨਹੀਂ ਮੂਹਰੇ, ਅਸੀਂ ਤਾਂ ਉਹਦੇ ਵੀ ਫਗਵਾੜੇ ਰਹਿੰਦੇ, ਜਦੋਂ ਫਗਵਾੜੇ ਮੰਮੀ ਡੈਡੀ ਆਉਂਦੇ ਹੁੰਦੇ ਸੀ ਨਾ ਤੇ ਮੈਂ ਸ਼ੋਅ ਲਾ ਕੇ ਆਉਂਦਾ ਸੀ, ਹੁਣ ਤਾਂ ਭਾਜੀ ਕੋਈ ਪੁੱਛਣ ਵਾਲਾ ਹੈ ਨਹੀਂ ਯਾਰ ਵੀ ਰੋਟੀ ਖਾ ਲਈ, ਪੁੱਤ ਕਿੱਦਾਂ ਭੁੱਖਾ ਹੀ ਤਾਂ ਨਹੀਂ ਗਾਈ ਗਿਆ।
1: ਸੱਚੀ ਗੱਲ ਆ ਕਿ ਜਦੋਂ ਨਹੀਂ ਬੰਦੇ ਬਾਪ ਸੁਣਾ ਨੇ ਦੱਸਣਾ ਹੁੰਦਾ ਸੀ ਕਿ ਯਾਰ
0: ਵੀ ਯਾਰ ਹਮੇਸ਼ਾ ਉਹ ਮੈਨੂੰ ਕਹੀ ਜਾਣਾ ਵੀ ਬਹੁਤ ਕੁਛ ਖਾ ਲਿਆ, ਬਹੁਤ ਕੁਛ ਖਾ ਪੀ ਲਿਆ, ਭੁੱਖਾ ਹੀ ਤਾਂ ਨਹੀਂ ਗਾਈ ਗਿਆ। ਹੁਣ ਵੀ ਜਦੋਂ ਸ਼ੋਅ ਤੋਂ ਆਈਦਾ ਭਾਜੀ ਨਾ ਤੇ
1: ਘਰੇ
0: ਆ ਕੇ ਬਸ ਬੂਹੇ ਦੇਖੀ ਦੇ ਗੱਲੇ, ਨਾ ਮਾਂ ਨਾ ਬਾਪ, ਸਮਝਦੇ ਨਾ ਭਾਈ
1: ਕੋਈ ਅਚੀਵਮੈਂਟ ਆ। ਹੁਣ
0: ਜ਼ਿੰਦਗੀ ਦਾ ਸਵਾਦ ਹੀ ਨਹੀਂ ਰਹਿ ਗਿਆ ਭਾਜੀ, ਸੱਚ ਪੁੱਛੋ ਜ਼ਿੰਦਗੀ ਦਾ ਸਵਾਦ ਨਹੀਂ ਰਹਿ ਗਿਆ। ਇੱਕ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਲੱਗੇ ਹੋਏ ਆ, ਪਰ ਜ਼ਿੰਦਗੀ ਦਾ ਸਵਾਦ ਨਹੀਂ ਭਾਜੀ ਕੋਈ ਰਹਿ ਗਿਆ, ਜਿਹਨਾਂ ਨੂੰ ਦਿਖਾਉਣਾ ਉਹ ਤਾਂ ਹੈ ਹੀ ਨਹੀਂ ਭਾਜੀ।
1: ਜਿਹਨਾਂ ਨੂੰ ਅਸਲ ਜਿਹਨਾਂ ਨੇ ਉਹ ਬੂਟਾ ਲਾਇਆ, ਜਿਹਨਾਂ ਨੇ ਉਹ ਦੇਖਣਾ, ਉਹਨੂੰ ਪਲਦਾ, ਉਹਨੂੰ ਫਲ ਲੱਗਦਾ।
0: ਮੈਨੂੰ ਮੈਂ ਆ ਜਨਮਦਿਨ ਤੇ ਮੇਰੇ ਜਨਮਦਿਨ ਤੇ ਤੁਹਾਨੂੰ ਪਤਾ ਹੀ ਆ
1: ਬਹੁਤ ਕੇਕ ਹੁੰਦੇ ਆ, ਬਹੁਤ ਆਉਂਦੇ ਆ,
0: ਘੱਟੋ ਘੱਟ ਨਹੀਂ 150-200 ਕੇਕ ਹੁੰਦਾ ਵਾ।
1: ਬਿਲਕੁਲ,
0: ਲੋਕੀ ਲੈ ਕੇ ਉਹਦੇ ਸਾਰੇ ਪਿਆਰ ਕਰਨ ਵਾਲੇ, ਐਤਕੀ ਮੈਂ ਉੱਥੇ ਹੈ ਹੀ ਨਹੀਂ ਸੀ, ਮੈਂ ਨਾ ਫਗਵਾੜੇ ਨਾ ਮੈਂ ਪੜਾਣੀ, ਮੈਂ ਦੁਬਈ ਚਲ ਗਿਆ ਭਾਅ ਜੀ, ਪਹਿਲਾਂ ਹੀ ਮੇਰਾ ਸ਼ੋਅ ਸੀਗਾ ਨਾ ਤੇ ਮੇਰਾ ਸ਼ੋਅ ਸੀ ਉੱਥੇ, ਅਤੇ ਮੈਂ ਪਹਿਲਾਂ ਹੀ ਦੁਬਈ ਚਲ ਗਿਆ। ਮੈਂ ਕਿਹਾ ਜੇ ਮੈਂ ਇੱਥੇ ਰਿਹਾ, ਮੈਂ ਕਿਹਾ ਕੋਠੀ ਦੀਆਂ ਜਿਹੜੇ ਪਕੌੜੇ ਇਹ ਕੰਧਾਂ ਨੇ ਮੈਨੂੰ ਖਾਣਾ। ਜੇ ਮੈਂ ਪਿੰਡ ਚਲ ਗਿਆ ਉੱਥੇ ਤਾਂ ਉੱਦਾਂ ਹੀ ਉਹ ਹੁੰਦੇ ਸੀਗੇ, ਮੈਂ ਤਾਂ ਕਟਾਉਂਦਾ ਹੀ ਕੇਕ ਮੰਮੀ ਤੋਂ ਹੁੰਦਾ ਸੀਗਾ ਸਾਰਾ, ਹੈਂ। ਮੈਨੂੰ ਉਹਨਾਂ ਕੋਈ ਕੋਈ ਮੈਂ ਵਿਸ਼ ਵੀ ਨਹੀਂ ਲਈ ਕਿਸੇ ਦੀ, ਨਾ ਮੈਂ ਫੋਨ ਚੱਕਿਆ, ਨਾ ਮੈਂ ਕਿਸੇ ਦਾ ਉੱਤੇ ਇੰਸਟਾਗ੍ਰਾਮ 'ਤੇ, ਨਾ ਸਨੈਪਚੈਟ 'ਤੇ ਕਿਸੇ ਦਾ ਰਿਪਲਾਈ ਨਹੀਂ, ਕੁਛ ਨਹੀਂ ਕੀਤਾ। ਮੈਨੂੰ ਕਈ ਬੰਦੇ ਕਹਿੰਦੇ ਹੈਪੀ ਬਰਥਡੇ, ਹੈਪੀ ਬਰਥਡੇ, ਹੈਪੀ ਬਰਥਡੇ, ਜਨਮ ਦਿਨ ਦੀਆਂ ਮੁਬਾਰਕਾਂ। ਉਹ ਮੈਂ ਕਿਹਾ ਜਨਮ ਦਿਨ ਦੀਆਂ ਮੁਬਾਰਕਾਂ ਕਾਹਦੀਆਂ, ਮੈਂ ਕਿਹਾ ਜਿਹੜਾ ਜਨਮ ਦਿਨ ਵਾਲੀ ਨਹੀਂ ਰਹੀ ਤਾਂ ਫਿਰ ਮੁਬਾਰਕਾਂ ਕਾਹਦੀਆਂ ਯਾਰ। ਮੈਂ ਕਿਹਾ ਇਹ ਹਫ਼ਤਾ ਕੁ ਪਹਿਲਾਂ ਨਾ ਇੱਕ ਦੇਖਦਾ ਸੀ ਬੁੜੀ, ਬੀਬੀ ਜੀ ਬੈਠੀ ਬਾਹਰ, ਉਹਨੂੰ ਇੱਕ ਪੁਲਿਸ ਵਾਲਾ, ਉਹਨੂੰ ਇੱਕ ਪੁਲਿਸ ਵਾਲਾ ਬਾਈ ਆਪਣਾ, ਉਹ ਪੁੱਛਦਾ ਕਹਿੰਦਾ ਬੀਬੀ ਇੱਥੇ ਕਾਹਦੇ ਬੈਠੀ ਆ, ਅਤੇ ਕਹਿੰਦੀ ਪੁੱਤ ਕਹਿੰਦੀ ਮੇਰੇ ਪੁੱਤਾਂ ਨੇ ਮੈਨੂੰ ਬਾਹਰ ਕੱਢ ਦਿੱਤਾ
1: ਘਰੋਂ।
0: ਸਾਲਾ ਇੰਨਾ ਦਿਲ ਫਟਿਆ, ਮੇਰਾ ਇੰਨਾ ਦਿਲ ਫਟਿਆ। ਮੈਂ ਕਿਹਾ ਯਾਰ ਦੇਖ ਲਓ, ਅਸੀਂ ਮਾਂ ਪਿਓ ਨੂੰ ਦੱਸਦੇ ਹਾਂ ਜਿਹਨਾਂ ਦੇ ਹੈਗੇ ਉਹ ਸਾਲੇ ਪੁੱਛਦੇ ਨਹੀਂ,
1: ਬਾਹਰ
0: ਉਹ ਉਹਨਾਂ ਨੂੰ ਬਾਹਰ ਕੱਢੀ ਫਿਰਦੇ ਆ।
1: ਉਹ ਕਹਿੰਦੇ ਨਾ, ਕਹਿੰਦਾ ਕੀ ਵੰਡ ਸਕਦੇ ਹੋ ਧੁੱਪ ਨੂੰ, ਕੀ ਵੰਡ ਸਕਦੇ ਹੋ ਸ਼ਾਂ ਨੂੰ, ਕੀ ਵੰਡ ਸਕਦੇ ਹੋ ਪਿਓ ਨੂੰ, ਕੀ ਵੰਡ ਸਕਦੇ ਹੋ ਮਾਂ ਨੂੰ।
0: ਬਿਲਕੁਲ,
1: ਪਰ ਅਸੀਂ ਵੰਡਣ ਲੱਗ ਗਏ ਬਾਈ ਹੁਣ। ਬਹੁਤ ਬਹੁਤ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਦੇਖੇ ਹਨਾ
0: ਭਾਈ, ਵੰਡਦੇ ਵੀ ਹੈ ਨੀਗੇ, ਸਿੱਟ ਦਿੰਦੇ ਆ,
1: ਸਿੱਟ ਦਿੰਦੇ ਆ ਸੱਚੀ।
0: ਦੋ ਮੁੰਡੇ ਕਹਿੰਦੀ ਮੇਰੇ ਦੋ ਮੁੰਡੇ ਆ ਜਵਾਨ ਜਹਾਨ, ਹੈਂ, ਕਹਿੰਦੀ ਦੋਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ, ਇੱਕ ਨੇ ਵੀ ਨਹੀਂ ਰੱਖਿਆ। ਭੈਣ ਚੋ ਲਾਂਤ ਆ ਐਸੇ ਬੱਚਿਆਂ 'ਤੇ ਯਾਰ,
1: ਵੀ ਮਾਂ ਪਿਓ ਨੂੰ ਨਹੀਂ ਸਾਂਭਿਆ ਜਿਹਨਾਂ ਨੇ।
0: ਯਾਰ ਜਿਹਨੂੰ ਜਿਹਦੇ ਪੈਰਾਂ ਥੱਲੇ ਜੰਨਤ ਆ ਤੁਸੀਂ ਉਹਨੂੰ ਨਹੀਂ ਸਾਂਭਿਆ, ਜਿਹੜਾ ਜੰਨਤ ਦਾ ਦਰਵਾਜ਼ਾ ਤੁਸੀਂ ਉਹਨੂੰ ਨਹੀਂ ਸਾਂਭਿਆ। ਪੋਜੀਸ਼ਨ ਤੇ ਪਹੁੰਚ ਗਏ ਵੀ ਭਾਜੀ ਹਜੇ ਚਲੋ ਜਿੰਨਾ ਵੀ ਆ ਤਾਂ ਸ਼ੁਰੂਆਤ ਹੈ ਸਾਡੀ ਚਲੋ, ਪਰ ਲੇਕਿਨ ਐਡੀ ਵੱਡੀ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਦੇ ਆ ਕੇ ਅੱਜ ਜੇ ਮੰਮੀ ਡੈਡੀ ਉੱਥੇ ਹੁੰਦੇ, ਉਹਨਾਂ ਨੇ ਉਹਨੇ ਯਾਰ ਹੌਸਲਾ ਫਿਰਨਾ ਸੀ ਬਾਪੂ ਨੇ ਮੇਰੇ ਨੇ, ਉਹ ਦੇਖੋ ਮੇਰੇ ਪੁੱਤ ਦਾ ਗਾਣਾ ਆ, ਉਹ ਦੇਖੋ ਸਾਡੇ ਮੰਨੂ ਦਾ ਗਾਣਾ ਆ, ਆ ਦੇਖੋ
1: ਅੱਜ ਉਹ ਕਹਿਣ ਵਾਲਾ ਉਹ ਹੈ ਨਹੀਂ ਅੱਜ। ਹੋਰ ਲੱਖਾਂ ਲੋਕ ਤੁਹਾਡੀ ਸਿਫਤ ਕਰ ਰਹੇ ਆ, ਲੱਖਾਂ ਲੋਕ ਆ ਜਿਹੜੇ ਦੁਨੀਆਂ ਭਰ ਦੇ ਵਿੱਚ ਪਿਆਰ, ਪਰ ਜਿਹੜਾ
0: ਜੀ
1: ਉਹ ਕਹਿ ਕੇ
0: ਜੀ
1: ਕਿ ਮੰਨੋ ਇੱਕ ਨਾਲ ਲੱਗ ਜਾ ਪੁੱਤ, ਉਹ ਚੀਜ਼ ਤਾਂ ਡੈਫੀਨੇਟਲੀ ਬਾਈ ਉਹ ਘਾਟ ਪੂਰੀ ਹੋ ਹੀ ਨਹੀਂ ਸਕਦੀ ਕਿਤੇ ਵੀ, ਹਨਾ
0: ਭਾਈ। ਪਤਾ ਕੀ ਚੱਕਰ ਆ, ਹੁਣ ਦੇਖੋ ਤੁਸੀਂ ਆਪਾਂ ਕੁਛ ਵੀ ਕਰਦੇ ਹਾਂ, ਕਿਤੇ ਵੀ ਜਾਂਦੇ ਹਾਂ, ਕਿਤੇ ਵੀ ਆਉਂਦੇ ਜਾਂਦੇ ਹਾਂ, ਆਪਾਂ ਨੂੰ ਇਹੀ ਹੁੰਦਾ ਯਾਰ ਵੀ ਆਪਾਂ ਚਲੋ ਹੈ ਨਾ ਵੀ ਵਧੀਆ ਕੁਛ ਨਾ ਕੁਛ ਕਰੀਏ, ਪਰ ਜਦ ਮਾਂ ਪਈ ਹੈ ਨਹੀਂ ਭਾਜੀ ਕੀ ਕਰਨਾ, ਹੈ ਨਾ ਜਿੰਨੀਆਂ ਮਰਜ਼ੀ ਪ੍ਰਸਿੱਧੀਆਂ ਆਪਾਂ
1: ਕੀ ਜਾ ਕੇ ਜਿਹਨੂੰ ਦੱਸਣਾ
0: ਹਾਂਜੀ
1: ਵੀ ਮੈਂ ਆਹ ਟੂਰ 'ਤੇ ਚੱਲਿਆ, ਆਹ ਲੈ ਕੇ ਆਇਆ, ਆਹ ਅਵਾਰਡ ਮਿਲਿਆ, ਆਹ ਲੋਕਾਂ ਦਾ ਪਿਆਰ ਮਿਲ ਰਿਹਾ। ਉਹਨਾਂ ਨੇ ਲੈਣਾ ਉੱਥੋਂ ਤੋਂ ਕੁਛ ਨਹੀਂ ਹੁੰਦਾ ਮਾਂ ਪਿਓ ਨੂੰ, ਕੋਈ ਪੈਸਾ ਧੇਲਾ ਨਹੀਂ ਉਹਨਾਂ ਨੂੰ ਚਾਹੀਦਾ ਹੁੰਦਾ, ਉਹਨਾਂ ਨੂੰ ਸਿਰਫ ਜਦ ਤੁਸੀਂ ਜਾ ਕੇ ਦੱਸ ਹੀ ਦਿੰਦੇ ਹੋ, ਇਹ ਸਭ ਤੋਂ ਵੱਡਾ ਅਵਾਰਡ ਉਹਨਾਂ ਦਾ ਇਹੀ ਹੁੰਦਾ। ਸੋ ਬਾਈ ਸਮਾਂ ਬਿਲਕੁਲ ਸਮਾਪਤੀ 'ਤੇ ਚਲੇ ਗਿਆ, ਪਤਾ ਹੀ ਨਹੀਂ ਲੱਗਿਆ ਗੱਲਾਂ ਬਾਤਾਂ ਦਾ,
0: ਅਤੇ
1: ਫਿਰ ਆਪਾਂ ਨੈਕਸਟ ਟਾਈਮ ਜਦੋਂ ਨੈਕਸਟ ਟਾਈਮ ਜਦੋਂ ਵੀ ਆਏ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਸਤੰਬਰ ਦੇ ਵਿੱਚ ਖਾਨ ਸਾਹਿਬ ਦਾ ਸ਼ੋਅ ਆ, ਉਹ ਤੋਂ ਪਹਿਲਾਂ ਜ਼ਰੂਰ ਤੁਹਾਡੇ ਰੂਬਰੂ ਆਪਾਂ ਕਰਾਂਗੇ ਖਾਨ ਸਾਹਿਬ ਨੂੰ
0: 12 ਸਤੰਬਰ।
1: 12 ਸਤੰਬਰ ਨੂੰ ਮੈਂ ਕੱਲ੍ਹ ਤੋਂ ਵੀ ਫਿਰ ਆਪਾਂ ਇਨਫੋਰਮੇਸ਼ਨ ਦਿੰਦੇ ਰਹਿਣਾ ਬਾਈ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।
0: ਸਾਰੇ ਜਾਣੇ ਜ਼ਰੂਰ ਆਇਓ ਜੀ 12 ਸਤੰਬਰ ਨੂੰ ਦ ਗ੍ਰੇਟ ਕੈਨੇਡੀਅਨ ਕਸੀਨੋ ਦੇ ਵਿੱਚ ਆਪਣਾ ਸ਼ੋਅ ਹੋਣ ਜਾ ਰਿਹਾ ਟੋਰੋਂਟੋ ਦੇ ਵਿੱਚ, ਅਤੇ ਸਾਰੇ ਜਾਣੇ ਟਿਕਟਸ ਬਾਏ ਕਰ ਲਓ ਜੀ।
2: ਪੰਜਾਬੀ ਫਿਲਮਾਂ ਦੇ ਵਿੱਚ ਜੱਫੀ ਵੱਧ ਮਿਲਦੀ ਹੁੰਦੀ ਵੀ ਸਿਰਾ ਲਾਤਾ ਅੱਤ ਗਦਰ ਬੰਬ ਕੋਕਾ, ਪਰ ਇੱਥੇ ਲਿਫਾਫੇ ਚ ਪਾ ਕੇ ਰੁਪਈਏ ਦੇਣ ਦਾ ਰੁਝਾਨ ਆ। ਬੋਲੀਵੁੱਡ ਦੇ ਵਿੱਚ ਖਰੀ ਤੇ ਬਿਲਕੁਲ ਸਾਫ਼ ਤੇ ਸਪਸ਼ਟ ਗੱਲ ਹੁੰਦੀ ਆ, ਰੁਪਈਆਂ ਦੇ ਪੱਖ ਤੋਂ ਉੱਥੇ ਠੀਕ ਆ ਸਾਰਾ ਕੁਝ, ਤੇ ਉੱਥੇ ਪ੍ਰੋਫੈਸ਼ਨਲਿਜ਼ਮ ਤੇ ਇੱਥੋਂ ਦਾ ਉਹਦੇ ਵਿੱਚ ਕੀ ਤੁਲਨਾ ਮੰਨਦੇ ਹੋ?
1: ਮੈਂ ਤਾਂ ਆਪਣੇ ਕੋਲ ਇੱਕੋ ਹੀ ਆ ਬਾਈ। ਅੱਛਾ ਕੀ ਕਹਿਣਾ ਚਾਹੁੰਦੇ ਵੀ ਉੱਥੇ ਇੱਥੇ ਮਤਲਬ ਜੱਫੀ ਦੇ ਵਿੱਚ ਸਰ ਜਾਂਦਾ ਤੇ ਉੱਥੇ ਠੀਕ ਆ ਸਾਰਾ ਕੁਝ?
0: ਬਾਈ ਉੱਥੇ ਹੁਣ ਜਦੋਂ ਬੰਦੇ ਦੇ ਹੁਣ ਗਾਣੇ ਆਉਣ ਲੱਗਦੇ ਨਾ, ਗਾਣੇ
1: ਪ੍ਰੋਜੈਕਟ ਆਉਣ ਲੱਗ ਜਾਂਦੇ, ਸਹੀ ਹੋ ਜਾਂਦਾ ਸਾਰਾ,
0: ਮਿਲਦੇ ਆ, ਮਿਲਦੇ ਵੀ ਆ ਹਨਾ। ਮੈਂ ਕੋਈ ਪੈਸਾ ਨਹੀਂ ਲਿਆ ਤੇ ਨਾ ਹੀ ਮੈਨੂੰ,
1: ਪਰ ਬਾਈ ਉਹ ਬਹੁਤ ਵੱਡਾ ਇੱਕ ਨਾਮ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡਾ ਹੋ ਗਿਆ ਨਾ।
0: ਉਹ ਜੀ ਪਹਿਲਾਂ ਤੋਂ ਭਾਜੀ ਗਾਣਾ ਹੋਣਾ ਹੀ,
1: ਹਾਂ
0: ਭਾਜੀ ਆ ਬਸ 15 20 ਲੱਖ ਨੂੰ ਕੀ ਕਰਾਂਗੇ?
1: ਯੈਸ,
0: ਉਦੋਂ ਜ਼ਿਆਦਾ ਤਾਂ ਸਾਨੂੰ ਸ਼ੋਅ ਹੁਣ ਬੈਂਡ ਹੈ ਵਧੀਆ ਵਧੀਆ,
1: ਨਾਮ ਬਹੁਤ ਦੁਨੀਆ ਭਰ ਤੱਕ ਚਲ ਗਿਆ ਜੀ,
0: ਉਹ ਬੈਂਡ ਹੈ ਵਧੀਆ ਵਧੀਆ, ਇੰਨਾ ਨਾਮ ਅੱਲਾ ਦੇ ਕਰਮ ਦੇ ਨਾਲ ਹੋ ਗਿਆ ਆਪਾਂ ਨੂੰ
3: देखो जी करता है अपना नंबर वन पर मेरा दिल करता है अपना घर सारिया तो सोना हो भी
4: बस इनी गल
5: हो कार तेरे जिन्ना सोना है बनाना बलिए नी गेड़ा ग्रैंड फर्नीचर दा ग्रैंड होम फर्नीचर दा लाउणा बलिए
6: होलसेल क्लब विच कीमतां घट हो रही हन
7: अल्ला नालो भी घट
6: ए देखो 13.6 किलो सनस्पन स्ट्रेट कट फ्राइज सिर्फ $33.99
7: ये तो होर भी घट है
6: साडे बेसमेंट दे वाईफाई सिग्नल तो भी घट
7: ओए तू किथे जा रही है
6: अपने बिजनेस लाई पैसे बचाओ
8: तो हडे बिजनेस लाई पैसे बचाना साडा बिजनेस है इसलिए असी कई आइटम्स दिया कीमतां घट कर रहे हां
9: कई कोई फीस नहीं होर जानकारी ले wholesaleclub.ca देखो
10: होलसेल क्लब होल लॉट ऑफ वैल्यू
11: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
12: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828
13: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530
14: For advertisements and information,
15: Saadi head office nu call karo 416-725-2551 416-725-2551
16: There is but one God. The Supreme Truth.
17: Karta Purakh.
16: The Creator.
17: Nirupa.
16: Without fear.
17: Nirvair.
16: Without hate.
17: Akal Murat.
16: Omnipresent. Immortal
17: Guru Parsad
16: Through his grace
17: Jap
16: Thou shalt worship the eternal truth

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ
4: 416-456-6161। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
8: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Ye yummy deals are Simply Indian this sariya hi locations se. Dining, take out and catering also available. Call at 905-794-8111. Simply delicious matlab simply

0: ਦੀ ਹੋਈ ਸ਼ਾਮ ਦਾ ਸਮਾਂ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਸਟੂਡੀਓ ਦੀ ਘੜੀ ਦੇ ਸਮੇਂ ਇਸ ਸ਼ਾਮ ਦੇ 3:08 ਦੇ ਕੁਝ ਸੈਕਿੰਡ ਹੋਏ ਨੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਹਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਅਤੇ ਜੂਨ ਮਹੀਨੇ ਦਾ ਅਖੀਰਲਾ ਦਿਨ ਅੱਜ 30 ਤਰੀਕ ਆ ਆ ਰਹੀ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਆਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਹੁੰਦਾ ਐਵਰੀ ਡੇ ਅਤੇ ਜਿਹਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਹੋਏਗਾ 1 ਘੰਟੇ ਦਾ ਅਤੇ ਨਾਲ ਦੀ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵੈਬਸਾਈਟ ਵਿਜ਼ਿਟ ਕਰੋ www.desh-pradesh-tv.com ਜਾਂ ਫਿਰ www.desh-pradesh-radio.com ਇੱਥੇ ਜਾ ਕੇ ਤੁਸੀਂ ਲਾਈਵ ਸਟ੍ਰੀਮਿੰਗ ਕਰੋਗੇ ਤਾਂ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਨਾਲ ਦੀ ਨਾਲ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ 905-564-44 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ
0: ਔਰ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ 3 ਘੰਟੇ 1 ਘੰਟਾ ਅਤੇ ਕੁਝ ਮਿੰਟ ਅਸੀਂ ਹਾਜ਼ਰੀ ਲਵਾਵਾਂਗੇ ਫਿਰ ਸਮਰਾਜ ਸਿੱਧੂ ਹੋਰ ਕ੍ਰੀਡਿੰਗ ਖਬਰਾਂ ਪੂਰੀ ਐਨ ਤਫਸੀਲ ਦੇ ਵਿੱਚ ਲੈ ਕੇ ਆਉਣਗੇ
1: ਜੀ
0: ਅੱਛਾ ਅੱਜ ਨਾ ਦਿਨ ਬੜਾ ਵਧੀਆ ਅਤੇ ਬਾਹਰ ਹਿਊਮਿਡ ਜਿਹਾ ਮੌਸਮ ਆ
1: ਹਾਂਜੀ
0: ਇਨਵਾਇਰਮੈਂਟ ਕੈਨੇਡਾ ਕਹਿੰਦੇ ਭਾਈ ਜੇ ਤੁਸੀਂ ਬਜ਼ੁਰਗ ਹੋ ਸਾਹ ਲੈਣ 'ਚ ਤਕਲੀਫ ਆ ਬਾਹਰ ਘੱਟ ਜਾਇਓ ਸ਼ੁੱਕਰਵਾਰ ਤੱਕ ਹਾਈ ਅਲਰਟ ਹੀਟ ਹੈਗੀ ਆ
1: ਜੀ
0: ਕਹਿੰਦੇ ਹੁੰਦੇ ਨਾ ਆਪਣੇ ਲੋਕ ਹਮੇਸ਼ਾ ਹੀ ਆਪਾਂ ਕਹਿੰਦੇ ਹਾਂ ਕਿ ਮੀਂਹ ਬਹੁਤ ਪਏ ਨੇ ਗਰਮੀ ਆਈ ਨਹੀਂ ਆਈ ਨਹੀਂ ਹੁਣ ਜਦੋਂ ਆ ਗਈ ਨਾ ਫਿਰ ਉਹਨੇ ਕੱਢ ਦੇਣੇ ਬਟ ਉੱਧਰ ਇੰਗਲੈਂਡ ਵਗੈਰਾ ਵਿੱਚ ਯੂਰਪ ਦੇ ਵਿੱਚ ਵੀ ਧੁੰਮਾਂ ਪਾਈਆਂ ਪਈਆਂ ਔਰ ਹੀਟ ਦਾ ਪ੍ਰਕੋਪ ਪੂਰਾ ਜਾਰੀ ਆ ਅਤੇ ਕਹਿੰਦੇ ਕਿ ਬ੍ਰਿਟੇਨ ਦੇ ਵਿੱਚ 40 ਡਿਗਰੀ ਟੈਂਪਰੇਚਰ ਆ
1: ਜੀ
0: ਸਾਡੇ ਵੀ ਇੱਥੇ ਚੱਲਣਾ 35 ਕੁੱਲ ਮਿਲਾ ਕੇ ਇਹ ਦਿਨ ਜਿਹੜੇ ਹੈ ਖਾਸ ਕਰਕੇ ਸ਼ੁੱਕਰਵਾਰ ਤੱਕ ਹਿਊਮਿਡ ਹੀ ਰਹੇਗਾ ਰੈਡੀ ਪ੍ਰੋਗਰਾਮ ਦੇਸ ਪ੍ਰਦੇਸ 9592 ਜੀ ਆਨੂੰ ਜੀ ਤੁਹਾਡੀ ਸੁਣ ਲਈ ਤੇ ਇਹ ਬਾਗੋ ਬਾਗ ਹੋ ਗਿਆ ਜ਼ਰੂਰ ਲਾਵਾਂਗੇ ਇੰਨਾ ਪਿਆਰਾ ਗੀਤ ਪੁਰਾਣੀ ਮੂਵੀ ਦਾ ਯਾਦ ਕਰਾਇਆ ਤੁਸੀਂ ਯਾਰ ਇਸ ਤਰ੍ਹਾਂ ਦੇ ਗੀਤ ਕਿਤੇ ਕਿਤੇ ਸੁਣਨ ਨੂੰ ਮਿਲਦੇ ਤੁਹਾਡੀ ਤੁਸੀਂ ਫਰਮਾਇਸ਼ ਜਦੋਂ ਆਉਂਦੀ ਹੈ ਨਾ ਧੁੱਪ ਕਿਤੇ ਰੰਗ ਕਾਲਾ ਹੋ ਜਾਂਦਾ ਨਾ ਮਿੱਤਰਾਂ ਦਾ ਰੰਗ ਕਾਲੇ ਹੈ ਕਹਿੰਦੇ ਸਾਡਾ ਤਾਂ ਹੈ ਹੀ ਨੈਚੁਰਲ ਰੰਗ ਦਿੱਤਾ ਹੈ ਪਰਮਾਤਮਾ ਬੜਾ ਵਧੀਆ ਚਲੋ ਬਰਾ

0: ਲੋਕ ਇਕੱਠੇ ਕੱਟ ਜਿਹਦੇ ਵਿੱਚ ਗਿਆ ਕਿ ਦੇਖੀ ਚੀਜ਼ ਨਾ,
1: ਹਾਂਜੀ
0: ਉਹ ਚੰਗੀ ਲੱਗਦੀ ਆ, ਤੇ ਮੋਰਾਕੋ ਦੇ ਨਾਲ ਮੈਚ ਪੈ ਗਿਆ ਆਪਣਾ,
1: ਹਾਂਜੀ
0: ਕੈਨੇਡਾ ਦੀ ਟੀਮ ਵੀ ਅੱਛਾ ਖੇਡਦੀ ਆ,
1: ਬਿਲਕੁਲ ਹਾਂਜੀ,
0: ਤੇ ਮੋਰਾਕੋ ਵਾਲੇ ਵੀ ਚੰਗਾ ਖੇਡ ਕੇ ਅੱਗੇ ਆਏ ਨੇ ਹਨਾ, ਤੇ ਖਾਸ ਕਰਕੇ ਜਪਾਨ ਨੂੰ ਹਰਾ ਕੇ, ਤੇ ਜਪਾਨ ਦੀ ਟੀਮ ਵੈਸੇ ਤਕੜੀ ਸੀ,
1: ਹਾਂਜੀ
0: ਪਰ ਟੱਕਰ ਵਧੀ ਦਿੱਤੀ, ਤੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਇੱਕ ਤਾਂ ਤੋਹਫਾ ਮਿਲਿਆ ਹੋਇਆ ਫੀਫਾ ਦਾ, ਲੋਕੀ ਇੰਨੇ ਰੁੱਝੇ ਹੋਏ ਸਾਰੇ ਪਾਸੇ ਨਾ ਫੀਫਾ ਦੇ ਵਿੱਚ ਘੁੱਬੇ ਹੋਏ ਨੇ, ਅਤੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਅਟ੍ਰੈਕਸ਼ਨ ਹੋ ਰਹੀਆਂ, ਹੋਰ
1: ਹਾਂਜੀ ਕਾਫੀ
0: ਸਾਰੀ ਜਾਣਕਾਰੀ ਦੇਵਾਂਗੇ ਦੇਸ਼ ਪ੍ਰਦੇਸ਼ ਵਿੱਚ, ਹਾਲੇ ਅਸੀਂ ਸ਼ੁਰੂਆਤ ਵੀ ਨਹੀਂ ਕੀਤੀ,
1: ਬਿਲਕੁਲ
0: ਕੋਈ ਧਾਰਮਿਕ ਲਾਉਣਾ ਪਹਿਲਾਂ,
1: ਹਾਂਜੀ ਬਿਲਕੁਲ, ਅੱਜ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਆ ਹੈ ਨਾ,
0: ਅਤੇ
1: ਫਿਰ ਆਪਾਂ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ,
0: ਕੋਈ ਗੱਲ ਨਹੀਂ ਇੱਕ ਤਾਂ ਗੀਤ ਕੱਟ ਲਾ ਜੂਗਾ ਕਿਉਂਕਿ ਆਪਣੇ ਕੋਲ 3 ਘੰਟੇ ਹੈਗੇ ਆ ਨਾ,
1: ਅਤੇ
0: ਆਪਾਂ ਲਾਉਣਾ ਚਾਹੀਦਾ ਹੀ ਆ ਪਹਿਲਾਂ, ਅਤੇ ਇੱਕ ਕਾਲਰ ਨੂੰ ਲੈ ਲਈ ਪਹਿਲਾਂ ਲੈ ਲਓ ਕਾਲਰ,
1: ਹਾਂਜੀ 8777 ਜੀ ਸਤਿ ਸ਼੍ਰੀ ਅਕਾਲ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
2: ਮੈਂ ਕਿਹਾ ਅਸੀਂ ਵੀ ਫੁੱਟਬਾਲ ਦੇ ਕਿਆ ਵੇਖਣ ਡਿਆ, ਮੈਂ ਅੱਜ ਵੀ ਹੁਣੇ ਵੀ ਐਵਰੀ ਕੋਸਟ ਵਧੀਆ ਖੇਡਣ ਡਈ ਸੀ, ਨੋਰਵੇ 2-1 ਨਾਲ ਜਿੱਤ ਗਈ ਆ
1: ਜੀ,
2: ਤੇ ਪਰ ਉਹ ਖੇਡਣ ਉਹਨੇ ਬਹੁਤ ਸੋਹਣਾ ਖੇਡਿਆ ਜਿਹੜੀ ਹਾਰੀ ਆ ਟੀਮ,
1: ਥੋੜੀਆਂ
2: ਗਲਤੀ ਕਰ ਗਈ, ਜਿਹੜਾ ਗੋਲ ਹੋਇਆ ਉਹ ਕਿੰਨਾ ਗੋਲ,
0: ਕਿਹਦੀ ਗੱਲ ਕਰ ਰਹੇ ਹੋ, ਕਿਹੜੀ ਗੱਲ ਕਰ ਰਹੇ ਹੋ,
2: ਹਾਂਜੀ ਐਵਰੀ ਕੋਸਟ ਦੇ
0: ਖੇਡਿਆ ਵਾ ਜੀ ਜੀ ਜੀ,
2: ਅਮਰੀਕਾ ਦੀ ਕਿੰਨਾ,
0: ਉਹ ਦੋਨੋਂ ਟੀਮਾਂ ਤਕੜੀਆਂ ਸੀ ਉਹ ਵੀ ਹਨ,
2: ਹਾਂਜੀ ਤੇ ਉਹ ਬੜਾ ਵਧੀਆ ਅਟੈਕ ਕਰੇ ਬੰਦੇ, ਉਹ ਇੱਕੋ ਜਿਹੜਾ ਦੂਸਰਾ ਗੋਲ ਕੀਤਾ ਨਾ ਨੋਰਵੇ ਨੇ, ਉਹ ਗੋਲ ਖਾਲੀ ਛੱਡ ਕੇ ਥੋੜਾ ਜਿਹਾ ਮਾਇਆ, ਤੇ ਉਹ ਗਲਤੀ ਦਾ ਭੁਗਤਾਨ, ਤੇ ਤੁਸੀਂ ਕਹਿੰਦੇ ਜੋ ਕਿੰਨਾ ਨੈਗਰਾ ਫਾਲ ਵੱਡੀਆਂ ਸਕਰੀਨਾਂ ਦੇ ਧੁੱਪੇ ਇੱਕ ਤਰ੍ਹਾਂ ਮੈਚ ਕਿੰਨਾ ਉੱਥੇ ਦਿਖਾਈ ਦਊ,
0: ਉਹਦਾ ਨੇ ਉੱਪਰ ਨਾ ਕੈਨਪੀ ਲਾ ਦਿੰਦੇ ਆ, ਕੈਨਪੀ ਲਾ ਕੇ ਦਿਖਾਉਂਦੇ ਹੁੰਦੇ ਆ, ਇਨਡੋਰ ਵੀ ਹੈਗਾ ਵੈਸੇ, ਉਹ ਤਾਂ ਨੀ ਇਕੱਲੇ ਬਾਹਰ ਹੀ ਹੋਣਗੇ, ਇਨਸਾਈਡ ਵੀ ਹੈਗੇ ਆ ਕਾਫੀ ਜਗ੍ਹਾ ਦੇ ਰੈਸਟੋਰੈਂਟ ਦੇ ਅੰਦਰ ਆ ਨਾ,
2: ਮਰਜ਼ੀ
0: ਹੋਵੇ
2: ਸਾਡੇ
0: ਵੀ ਹੌਸਲੇ ਬੁਲੰਦਾ ਵੀਰ, ਐਜ਼ ਅ ਕੈਨੇਡੀਅਨ ਸਾਡੇ ਵੀ ਬੁਲੰਦਾ ਹੈ,
2: ਮੇਰੀ ਫੇਵਰੇਟ ਟੀਮ ਅਰਜਨਟਾਈਨਾ ਵਾ,
0: ਅੱਛਾ ਅਰਜਨਟਾਈਨਾ, ਉਹ ਬਹੁਤ ਸੋਹਣੀ ਖੇਡਦੇ ਆ ਜੀ, ਮਿਹਰਬਾਨੀ, ਆਪਾਂ ਕੋਈ ਨੀ ਦੇਖਦੇ ਹੁਣ, ਆਪਾਂ ਸੱਚੜੇ ਨੂੰ ਕੋਈ ਗੱਲ ਨੀ ਦੇਖਦੇ ਕਿਹੜਾ ਜਿੱਤ ਕਿਹੜਾ, ਦੇਖੋ ਜਿੱਤ ਹਾਰ ਬਣੀ ਆ, ਪਰ ਸਾਨੂੰ ਤਾਂ ਇੰਨੀ ਖੁਸ਼ੀ 16ਵੇਂ ਤਾਂ ਪਹੁੰਚ ਗਏ ਸੀ, ਪਹਿਲਾਂ ਹੀ ਹਾਰ ਜਾਂਦੇ ਫਿਰ ਵੀ ਤਾਂ ਮਾੜੀ ਗੱਲ ਸੀ ਨਾ,
1: ਬਿਲਕੁਲ
0: ਗੱਲਾਂ ਪਤਾ ਚੱਲਦੀ ਰਹਿਣਗੀਆਂ ਦੋਸਤੋ, ਕਿਉਂ 1 ਘੰਟਾ ਮੈਂ ਕੁਛ ਮਿੰਟ ਹੁੰਦੇ ਆ ਗੱਲਾਂ ਹੀ ਹੁੰਦੀਆਂ ਇਹਦੇ ਵਿੱਚ, ਅਤੇ ਫਿਰ ਅਗਲੇ 2 ਘੰਟੇ ਵੀ ਖਬਰਾਂ ਹੀ ਹੁੰਦੀਆਂ, ਖਬਰਾਂ ਦੇ ਨਾਲ ਤੁਹਾਡਾ ਬੰਤ ਤਨਗੀਤ ਸਿੰਘ ਹੀ ਹੁੰਦਾ, ਅਤੇ ਜਾਣਕਾਰੀ ਦਿੰਦੇ ਰਹਾਂਗੇ ਸਾਡੇ ਸ਼ਹਿਰ ਦੇ ਵਿੱਚ ਕੀ ਸ਼ੋਅ ਹੋ ਰਹੇ ਨੇ, ਇੱਕ ਤਾਂ ਮੈਂ ਦੱਸਦਿਆਂ ਹਾਂ ticketmaster.ca ਤੇ ਜਾ ਕੇ ਟਿਕਟਾਂ ਬੁੱਕ ਕਰਾ ਲਓ 14 ਅਗਸਤ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ, ਐਮੀ ਬਿਰਕ, ਸਰਗਣ ਮਹਿਤਾ ਹੋਰੀ ਆ ਰਹੇ ਨੇ, ਸੈਲਰ ਪੁਆਇੰਟ, ਟਰੂ ਸਾਊਂਡ ਲਾਈਵ ਪ੍ਰਜੈਂਟ, ਇਹ ਦੇਖਣ ਯੋਗ ਸ਼ੋਅ ਹੋਏਗਾ, ਇਹਦੀਆਂ ਤਿਆਰੀਆਂ ਹੋਣੇ ਤੋਂ ਖਿੱਚ ਲਓ
1: ਜੀ,
0: ਨੌਜਵਾਨ ਪੀੜ੍ਹੀ ਆਪਣਾ ਅਰੀਨਾ ਦੇਖ ਕੇ ਆਪਣੀਆਂ ਟਿਕਟਾਂ ਬੁੱਕ ਕਰਾ ਲਓ, ਵੈਸੇ ਤਾਂ ਬਹੁਤ ਸਾਰੇ ਰਿਪੀਟ ਹੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਸਕੋਸ਼ੀਆ ਅਰੀਨਾ 'ਚ ਕਿੱਥੇ ਵਧੀਆ ਸੀਟਾਂ ਮਿਲਦੀਆਂ, ਔਨਲਾਈਨ ਹੀ ਬੁੱਕ ਕਰ ਲੈਣੀਆਂ www.ticketmaster.ca, ਚਲੋ ਸ਼ੁਰੂ ਕਰੀਏ ਪ੍ਰੋਗਰਾਮ ਨੂੰ, ਥੋੜ੍ਹਾ ਜਿਹਾ ਵਾਹਿਗੁਰੂ ਦੇ ਨਾਮ ਵੀ ਲੈ ਲਈਏ, ਅਤੇ ਫਿਰ ਆਪਾਂ ਰੱਖਾਂਗੇ ਗੱਡੀ ਟੋਪ ਗੇਅਰ 'ਚ ਰੱਖਾਂਗੇ, ਨਹੀਂ ਜੀ

0: ਜ਼ਿੰਦਗੀ ਦੇ ਰੰਗ ਬੰਦੇ ਆ, ਅੱਜ ਹੋਰ ਤੇ ਕੱਲ ਨੂੰ ਇਹ ਹੋਰ। ਕਹਿੰਦੇ ਨੇ ਨਾ ਮੌਸਮ ਵੀ ਇਸ ਤਰ੍ਹਾਂ ਹੀ ਆ ਵੀ ਆ, ਦੇਖੋ ਪਹਿਲਾਂ ਕਿਤੇ ਮੀਂਹ ਪੈਂਦਾ, ਹੁਣ ਵੀ ਮੀਂਹ ਪੈਣ ਦੇ ਆਸਾਰ ਹੈਗੇ, ਅੱਜ ਰਾਤ ਨੂੰ ਆਏਗਾ ਥੋੜ੍ਹਾ ਜਿਹਾ ਥੰਡਰ ਸਟੋਰਮ ਤੇ ਵੀ ਕਹਿੰਦੇ ਵੀ ਹੈਗਾ ਮਿਕਣੀ ਦੇ ਆਸਾਰ ਨੇ, ਪਰ ਉਹ ਤਾਂ ਕੋਈ ਗੱਲ ਨਹੀਂ, ਮੀਂਹ ਆ ਜੇ ਤਾਂ ਕੋਈ ਗਾ। ਉਹਦੇ ਨਾਲ ਕੀ ਹੁੰਦਾ ਕਿ ਘਾਹ ਵਗੈਰਾ ਨੂੰ ਪਾਣੀ ਮਿਲ ਜਾਂਦਾ, ਅਤੇ ਨਾਲ ਦੀ ਨਾਲ ਕਿਉਂਕਿ ਥੋੜ੍ਹੀ ਜਿਹੀ ਹੀਟ ਵੇਵ ਵੀ ਹੈਗੀ ਆ, ਉਹ ਵੀ ਤੇ ਮੈਨੂੰ ਥੋੜ੍ਹੀ ਜਿਹੀ ਠੰਡਕ ਪਏਗੀ। ਤੋ ਮੈਂ ਦੱਸਦਿਆਂ ਕਿ ਜਿਹਨਾਂ ਲੋਕਾਂ ਨੇ, ਅੱਜ ਹੈਗਾ ਮੰਗਲਵਾਰ, ਕੱਲ ਨੂੰ ਹੈਗਾ ਕੈਨੇਡਾ ਡੇ, ਵੀਕਡੇ ਚ ਆ ਗਿਆ ਆਪਾਂ, ਕੱਲ ਨੂੰ ਸਾਰੇ ਛੁੱਟੀ ਹੈਗੀ ਆ, ਬਹੁਤ ਸਾਰੇ ਮੋਸਟ ਆਫ ਦ ਗਰੋਸਰੀ ਸਟੋਰ ਜਿਹੜੇ ਕੈਨੇਡੀਅਨ ਨੇ, ਹੋਮ ਡਿਪੋ ਵਗੈਰਾ, ਹੋਰ ਵੀ ਵੱਡੇ ਵੱਡੇ ਅਦਾਰੇ ਬੰਦ ਨੇ। ਅਤੇ ਜੇਕਰ ਤੁਸੀਂ ਯਾਨੀ ਕਿ ਖਾਣ ਪੀਣ ਨੂੰ ਅੱਜ ਅਰੇਂਜ ਕਰ ਲਓ, ਐਲ ਸੀ ਬੀ ਓ ਕੱਲ੍ਹ ਨੂੰ ਬੰਦ ਆ, ਅਤੇ ਬੀਅਰ ਤਾਂ ਕੱਲ੍ਹ ਨੂੰ ਮਿਲ ਜਾਊਗੀ, ਫਿਕਰ ਵਾਲੀ ਨਹੀਂ। ਦੱਸਦਾ ਕੀ ਖੁੱਲ੍ਹਾ ਕੱਲ੍ਹ ਨੂੰ, ਪਰ ਪਹਿਲਾਂ ਮੈਂ ਦੱਸਦਾ ਬੰਦ ਕੀ ਆ। ਜਿਹਨਾਂ ਨੇ ਐਲ ਸੀ ਬੀ ਓ ਦੇ ਜਾਣਾ ਉਹ ਅੱਜ ਜਾਇਆ ਉਹ ਭਾਈ, ਕਿਉਂਕਿ ਕੱਲ੍ਹ ਨੂੰ ਬੰਦ ਨੇ ਜੀ, ਗਵਰਨਮੈਂਟ ਅਦਾਰੇ ਬੰਦ ਨੇ ਸਾਰੇ। ਮੇਜਰ ਇੰਟਰੈਕਸ਼ਨ ਜਿਹੜੇ ਡਾਊਨ ਟਾਊਨ ਸੀ ਐਨ ਟਾਵਰ ਵਗੈਰਾ ਹੋ ਗਿਆ, ਉਹ ਸਾਰੇ ਖੁੱਲ੍ਹੇ ਹੋਣਗੇ ਨਾ। ਅਤੇ ਨਾਲ ਦੀ ਨਾਲ ਉਹ ਕਿਹਾ ਗਿਆ ਕਿ ਸਿਲੈਕਟਡ ਜਿਹੜੇ ਹੈਗੇ ਨੇ ਕੁਝ ਗਰੋਸਰੀ ਸਟੋਰ ਖੁੱਲ੍ਹੇ ਹੋਣਗੇ, ਜਿਵੇਂ ਈਡਨ ਸੈਂਟਰ ਹੋ ਗਿਆ, ਵਾਨ ਮਿਲਸ ਹੋ ਗਿਆ, ਬੜੇ ਬੜੇ ਮੋਲ, ਉਹ ਖੁੱਲ੍ਹੇ ਹੋਣਗੇ, ਅਰਲੀ ਬੰਦ ਹੋ ਜਾਣਗੇ ਯਾਨੀ ਹੈ। ਕੁਝ ਬੀਅਰ ਸਟੋਰ ਵੀ ਖੁੱਲ੍ਹੇ ਨੇ ਪਹਿਲੀ ਜੁਲਾਈ ਨੂੰ, ਕੱਲ੍ਹ ਬੁੱਧਵਾਰ ਨੂੰ, ਲੇਕਿਨ ਲਿਕੁਰ ਜਿਹੜਾ ਆਪਣਾ ਐਲ ਸੀ ਬੀ ਉਹ ਬੰਦ ਆ ਸਾਰਾ। ਤੋ ਉਹ ਵਾਸਤੇ ਤੋਂ ਅਰੇਂਜਮੈਂਟ ਅੱਜ ਹੋਣਾ ਚਾਹੀਦਾ। ਅਤੇ ਨਾਲ ਦੀ ਨਾਲ ਗਰੋਸਰੀ ਸਟੋਰ ਵੀ ਟਾਵੇਂ ਟਾਵੇਂ ਕੱਲ੍ਹ ਨੂੰ ਖੁੱਲ੍ਹੇ ਹੋਣਗੇ, ਜਿੱਥੋਂ ਵਾਈਨ ਵਗੈਰਾ ਮਿਲ ਜਾਂਦੀ ਆਮ ਹੀ ਅੱਜ ਕੱਲ੍ਹ ਹਰ ਸਟੋਰ 'ਚ ਮਿਲਦੀ ਆ। ਤੋ ਇਹ ਤਾਂ ਕਹੇਗਾ ਵੀ ਕੀ ਖੁੱਲ੍ਹਾ ਕੀ ਬੰਦ ਆ। ਬੈਂਕਾਂ ਬੁੰਕਾਂ ਸਾਰੀਆਂ ਕੱਲ੍ਹ ਨੂੰ ਬੰਦ ਨੇ
1: ਜੀ,
0: ਅਤੇ ਅੱਜ ਹੀ ਜਿਹਨੇ ਕੰਮ ਕਾਰ ਕਰਨੇ ਨੇ, ਕੋਈ ਕਾਗਜ਼ ਪੱਤਰ ਕੋਈ ਡਰਾਫਟ ਬਣਾਉਣਾ, ਉਹ ਅੱਜ ਹੀ ਬਣਾ ਸਕਦਾ, ਕਿਉਂਕਿ ਫਿਰ ਕੱਲ੍ਹ ਨੂੰ ਛੁੱਟੀਆਂ,
1: ਹਾਂਜੀ ਬਿਲਕੁਲ,
0: ਮੂਹਰੇ ਫਿਰ ਵੀਕਨ ਆ ਜਾਂਦਾ। ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ। ਅਤੇ ਨਾਲ ਹੀ ਹੁਣ ਸਿਟੀ ਆਫ ਬਰੈਂਪਟਨ ਵਾਲਿਆਂ ਦਾ ਵੀ ਜ਼ਰੂਰ ਮੈਸੇਜ ਸੁਣੋ, ਜਦੋਂ ਤੁਸੀਂ ਹੁਣ ਓਬਵੀਅਸਲੀ ਗੱਲ ਆ ਕਿ ਕੱਲ੍ਹ ਨੂੰ ਛੁੱਟੀ ਆ ਤਾਂ ਘਰਾਂ ਦੇ ਵਿੱਚ ਗੈਟ ਟੂਗੈਦਰ ਜ਼ਰੂਰ ਹੋਣਗੀਆਂ, ਕੋਈ ਗੈਦਰਿੰਗ ਵਗੈਰਾ ਤੁਸੀਂ ਜ਼ਰੂਰ ਕਰੋਗੇ, ਤਾਂ ਆਪਣੀ ਜਿਹੜੀ ਜ਼ਿਆਦਾ ਸ਼ੋਰ ਸ਼ਰਾਬਾ ਆ ਉਹ ਆਵਾਜ਼ ਥੋੜ੍ਹੀ ਜਿਹੀ ਘੱਟ ਰੱਖਣੀ ਆ, ਤੁਹਾਡੇ ਨੇਬਰਸ ਡਿਸਟਰਬ ਨਹੀਂ ਹੋਣੇ ਚਾਹੀਦੇ, ਅਤੇ ਜਿੰਨੇ ਵੀ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਿਲਕੁਲ ਵੀ ਬਲੋਕ ਨਾ ਕਰੋ, ਜਿੰਨੀਆਂ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ, ਅਤੇ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਬਾਈਕ ਲੇਨਸ ਨੂੰ ਕਲੀਅਰ ਰੱਖੋ। ਜਿਹੜਾ ਘਰਾਂ ਦੇ ਬਾਹਰ ਹੁਣ 1 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਸਿਟੀ ਆਫ ਬਰੈਂਪਟਨ ਵਾਲੇ ਇਹ ਰੈਕਗਨਾਈਜ਼ ਵੀ ਕਰਨਗੇ, ਜਿਨ੍ਹਾਂ ਦੇ ਘਰਾਂ ਦੇ ਬਾਹਰ ਬਹੁਤ ਸੋਹਣੀ ਸੋਹਣੀ ਸਜਾਵਟ ਕੀਤੀ ਹੋਏਗੀ, ਫਲਾਵਰਸ ਦੀ, ਤੁਸੀਂ ਪਲਾਂਟਸ ਵਗੈਰਾ ਉਗਾਉਂਦੇ ਹੋ ਆਪਣੇ ਘਰਾਂ ਦੇ ਬਾਹਰ, ਉਹ ਵੀ ਹੁਣ ਸਿਟੀ ਆਫ ਬਰੈਂਪਟਨ ਇਸ ਮਹੀਨੇ ਦੇ ਵਿੱਚ ਤੁਹਾਡੇ ਲਈ ਉਹ ਪ੍ਰੋਗਰਾਮ ਕਰ ਰਹੇ ਨੇ, ਜਿਹੜਾ ਕਿ ਹਰ ਸਾਲ ਹੀ ਕਰਦੇ ਨੇ ਕਿ ਤੁਸੀਂ ਆਪਣੇ ਘਰਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਫੁੱਲ ਬੂਟਿਆਂ ਦੇ ਨਾਲ ਸਜਾਉਂਦੇ ਹੋ, ਤਾਂ ਇਸ ਕਰਕੇ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਬੈਕਯਾਰਡ ਵੀ ਆਪਣਾ ਪੂਰਾ ਘਾਹ ਵਗੈਰਾ ਕੱਟ ਕਰਕੇ ਰੱਖੋ, ਅਤੇ ਜਿਹੜੀ ਸਟਰੀਟ ਪਾਰਕਿੰਗ ਹੈ ਲਿਮਿਟਿਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਤੁਸੀਂ ਆਪਣੇ ਘਰਾਂ ਦੇ ਬਾਹਰ ਜਦੋਂ ਵੀ ਕੋਈ ਗੈਟ ਟੂਗੈਦਰ ਕਰਦੇ ਹੋ ਤਾਂ ਮੇਕ ਸ਼ੋਰ ਕਿ 3 ਘੰਟੇ ਤੋਂ ਜ਼ਿਆਦਾ ਜਿਹੜੀ ਗੱਡੀ ਆ ਉਹ ਪਾਰਕ ਨਾ ਹੋਵੇ ਸਟਰੀਟ ਦੇ ਉੱਪਰ, ਅਤੇ ਇਸ ਤੋਂ ਇਲਾਵਾ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੈ ਉਹ ਪਾਰਕਿੰਗ ਬਿਲਕੁਲ ਹੀ ਤੁਸੀਂ ਨਹੀਂ ਕਰ ਸਕਦੇ ਆਪਣੇ ਸਟਰੀਟ ਦੇ ਉੱਪਰ 2 AM ਤੋਂ 6 AM। ਅਤੇ ਲਾਸਟ ਵਿੱਚ ਮੈਂ ਦੱਸ ਦਿਆਂ ਕਿ ਜਿੰਨਾ ਵੀ ਤੁਹਾਡਾ ਵੇਸਟ ਵਗੈਰਾ ਹੁੰਦਾ ਜਦੋਂ ਘਰਾਂ 'ਚ ਗੈਦਰਿੰਗ ਕਰਦੇ ਹੋ, ਜਾਂ ਕਿਤੇ ਬਾਹਰ ਵੀ ਜਾਂਦੇ ਹੋ, ਕਿਸੇ ਪਿਕਨਿਕ ਵਗੈਰਾ ਕਰਨ ਜਾਂਦੇ ਹੋ, ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਤੁਸੀਂ ਕਿਤੇ ਵੀ ਇੱਧਰ ਉੱਧਰ ਆਪਣਾ ਵੇਸਟ ਨੂੰ ਨਾ ਸੁੱਟੋ, ਤੁਹਾਨੂੰ ਟਿਕਟ ਮਿਲ ਸਕਦੀ ਹੈ ਜੇ ਇਨ ਕੇਸ ਤੁਸੀਂ ਫੜੇ ਗਏ। ਇਸ ਕਰਕੇ ਧਿਆਨ ਰੱਖੋ ਕਿ ਜਿੰਨਾ ਵੀ ਵੇਸਟ ਆ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ, ਅਤੇ ਸਿਟੀ ਆਫ ਬਰੈਂਪਟਨ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਜ਼ਿਆਦਾ ਜਾਣਕਾਰੀ ਤੁਸੀਂ brampton.ca/bylaws ਤੇ ਜਾ ਕੇ ਲੈ ਸਕਦੇ ਹੋ, ਇਹਨਾਂ ਦੀ ਵੈਬਸਾਈਟ ਹੈ brampton.ca/bylaws, ਇੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ
0: ਜਾਏਗੀ। ਨਾਲ ਦੀ ਨਾਲ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਦੇ ਦਿਆਂਗੇ, ਕੱਲ ਨੂੰ ਸੈਲੀਬ੍ਰੇਸ਼ਨ ਹੋ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ, ਚੰਕੂਜ਼ੀ ਪਾਰਕ ਬ੍ਰੈਮਰੀ ਸਿਟੀ ਸੈਂਟਰ ਦੇ ਨਾਲ ਹੈਗਾ ਇਹ
1: ਜੀ।
0: ਉੱਥੇ ਤੁਹਾਡੇ ਵਾਸਤੇ ਮੈਂ ਦੱਸ ਦਿਆਂ ਕਿ 11 ਵਜੇ ਤੋਂ ਜਾ ਸਕਦੇ ਹੋ, 12 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਹੈਗਾ ਪ੍ਰੋਗਰਾਮ। ਮੇਲੇ ਅਗਰ ਰੂਪ ਹੋਏਗਾ, ਘਰੋਂ ਆਪਣੀਆਂ ਚੇਅਰਾਂ ਲਿਆ ਸਕਦੇ ਹੋ, ਚਾਦਰ ਲਿਆ ਥੱਲੇ ਬਹਿ ਕੇ ਜੇ ਵੇਖਣੀ ਆ, ਸਾਰਾ ਕੁਛ ਸਿਸਟਮ, ਗਿੱਧਾ ਭੰਗੜਾ ਬਹੁਤ ਕੁਛ ਹੋਣਾ ਹੈਗਾ, ਅਤੇ ਕੰਟਰੀ ਸਿੰਗਰ ਵੀ ਉੱਥੇ ਪਰਫੋਰਮ ਕਰਨਗੇ, ਅਤੇ ਖਾਣ ਪੀਣ ਵਾਸਤੇ ਬਹੁਤ ਕੁਛ ਹੋਏਗਾ ਉੱਥੇ ਆਪਣੇ ਬਰੈਂਪਟਨ ਦੇ ਵਿੱਚ ਚੰਗੋਜ਼ੀ ਪਾਰਕ
1: ਜੀ।
0: ਕੱਲ੍ਹ ਦਾ ਕੱਲ੍ਹ ਨੂੰ 12 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਹੋ ਰਹੇ ਨੇ, ਫਾਇਰ ਵਰਕਸ ਹੋਣਗੇ, ਫਿਰ ਸ਼ਾਮ ਨੂੰ ਫਾਇਰ ਵਰਕਸ ਵੀ ਹੋਣਗੇ। ਆਪਾਂ ਜਿਵੇਂ ਕਹਿੰਦੇ ਭੂਣ ਪਟਾਕੇ ਪਰ ਥੋੜੇ ਜਿਹੇ ਵੱਡੇ ਚੱਲਦੇ ਆ, ਚਾਰ ਮਿੰਟ ਦੇ ਹੁੰਦੇ
1: ਚੱਲ। ਬਿਲਕੁਲ, ਸਿਟੀ ਵਾਲੇ ਬਹੁਤ ਵਧੀਆ ਵਧੀਆ ਸੋਹਣੇ ਫਾਇਰ ਵਰਕਸ ਕਰਨਗੇ ਕੱਲ ਨੂੰ ਸ਼ਾਮ ਨੂੰ, ਉਹ ਵੀ ਦੇਖਣ ਲਈ ਜ਼ਰੂਰ ਪਹੁੰਚੋ ਚਿੰਕਿਊਜ਼ੀ ਪਾਰਕ ਦੇ ਵਿੱਚ।
0: ਤੋ ਸੈਲੀਬ੍ਰੇਸ਼ਨ ਤੁਹਾਡੀਆਂ ਪੂਰਾ ਵੀਕ ਹੈਗੀਆਂ ਕੈਨੇਡਾ ਡੇ ਦੀਆਂ
1: ਜੀ,
0: ਨਾਲ ਦਿਨ ਅੱਗੇ ਜਾ ਕੇ ਹੋਰ ਵੀ ਤੁਹਾਨੂੰ ਇੱਕ ਮੈਂ ਹੋਰ ਦੱਸਾਂ, ਜਿਹਨਾਂ ਨੇ ਗੈਸ ਖਾਲੀ ਹੋ ਗਈ ਟੈਂਕ ਹੈ ਨਾ, ਉਹ ਹੁਣੇ ਭਰਾ ਲਓ,
1: ਹੁਣੇ ਭਰਾ ਲਓ।
0: ਹਾਂਜੀ,
1: ਓਕੇ, ਕਿਉਂ?
0: 5 ਸੈਂਟ ਰਾਤ ਨੂੰ ਮਿਡ ਨਾਈਟ ਨੂੰ ਮਹਿੰਗੀ ਹੋ ਜਾਣੀ ਆ,
1: ਓਕੇ,
0: ਪਰ ਲੀਟਰ 5 ਸੈਂਟ ਅੱਪ ਜਾਣੀ ਆ,
1: ਮਤਲਬ ਅੱਜ
0: 5 ਸੈਂਟ ਕਾਫੀ ਹੁੰਦੇ ਆ,
1: ਅੱਜ ਹੀ ਫੁੱਲ ਕਰਾ ਲਓ,
0: ਹੁਣੇ ਫੁੱਲ ਕਰਾ ਲਓ।
1: ਹਾਂਜੀ ਹਾਂਜੀ,
0: ਫਿਰ ਦੇਖਣਾ ਕਿ ਜਦੋਂ ਪਤਾ ਗੱਡੀ ਤੇ ਟੈਂਕ ਖਾਲੀ ਆ,
1: ਬਿਲਕੁਲ,
0: ਹੁਣ ਜੇ ਠੀਕ ਲੱਗਦੀ ਪ੍ਰਾਈਸ ਨੂੰ ਫੁੱਲ ਕਰਾਓ,
1: ਕਿਉਂਕਿ ਫਿਰ ਸ਼ਾਮ ਨੂੰ ਤਾਂ ਇੱਕਦਮ ਰਸ਼ ਹੋ ਜਾਂਦਾ, ਫਿਰ ਕਾਫੀ ਗੈਸ ਸਟੇਸ਼ਨਸ ਨਾ ਪੂਰੇ
0: ਰਾਤ ਨੂੰ ਵੱਧ ਜਾਣੇ ਆ।
1: ਹਾਂਜੀ, ਨਹੀਂ ਨਹੀਂ ਪਹਿਲਾਂ ਜਦੋਂ ਵੱਧ ਹੀ ਜਾਣੀ ਆ ਤੇ ਫਿਰ ਉਸ ਤੋਂ ਪਹਿਲਾਂ ਨਾ ਲਾਈਨਸ ਲੱਗੀਆਂ ਹੁੰਦੀਆਂ ਨੇ, ਤੇ ਜਦੋਂ ਵੀ ਤੁਸੀਂ ਕਿਤੇ ਨਿਕਲ ਰਹੇ ਹੋ ਆਪਣੇ ਗੈਸ ਸਟੇਸ਼ਨਸ ਵਗੈਰਾ ਤੇ, ਜਿੱਥੇ ਕਿਤੇ ਵੀ ਜਾ ਰਹੇ ਹੋ, ਤਾਂ ਤੁਸੀਂ ਆਪਣੀ ਪਹਿਲਾਂ ਹੀ ਆਪਣੀ ਗੱਡੀ ਦੀ ਟੈਂਕੀ ਫੁੱਲ ਕਰਾ ਲਓ ਅੱਜ ਹੀ।
0: ਔਰ ਮੈਂ ਦੱਸ ਦਿਆਂ ਕਿ ਕੈਨੇਡਾ ਦਾ ਇਹ ਡੇ ਦੀ ਜਿਹੜੀ ਸੇਲ ਹੈ ਉਹ ਬਹੁਤ ਵੱਡੀ ਵੀਕਲੀ ਲਗਾਈ ਜਾ ਰਹੀ ਹੈ।
1: ਹਾਂਜੀ,
0: ਔਰ ਇਹ ਬ੍ਰੈਂਪਟਨ ਵਾਲੇ ਸਟੋਰ 'ਤੇ ਹੋਏਗੀ, ਗ੍ਰੈਂਡ ਫਰਨੀਚਰ ਦੇ। ਕੱਲ੍ਹ ਨੂੰ ਬੁੱਧਵਾਰ ਨੂੰ ਵੀ ਉੱਥੇ ਤੁਹਾਡੇ ਨਾਲ ਪੂਰੀ ਪੂਰੀ ਜਾਣਕਾਰੀ ਦਿਆਂਗੇ, ਵੀਰਵਾਰ ਨੂੰ ਵੀ ਪੂਰਾ ਉੱਥੇ ਤੁਹਾਡੇ ਲਈ ਮਾਹੌਲ ਵਧੀਆ ਹੋਏਗਾ, ਸ਼ੁੱਕਰਵਾਰ ਨੂੰ ਸਾਡੀ ਟੀਮ ਸਾਰੇ ਪਹੁੰਚੇਗੀ, ਸ਼ਨਿਚਰਵਾਰ ਨੂੰ ਲਾਈਵ ਮੈਂ ਖੁਦ ਜਾਵਾਂਗਾ, ਲਾਈਵ ਲੋਕੇਸ਼ਨ 'ਤੇ ਉੱਥੇ ਪਹੁੰਚਾਂਗੇ ਆਪਾਂ ਨਾ। ਗ੍ਰੈਂਡ ਫਰਨੀਚਰ ਵਾਕਰ ਡਰਾਈਵ 'ਤੇ ਨੇ ਨਾ?
1: ਹਾਂਜੀ, 294 ਵਾਕਰ ਡਰਾਈਵ ਦੇ ਉੱਪਰ ਨੇ, ਅਤੇ ਤੁਸੀਂ ਜ਼ਰੂਰ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ
0: ਟੋਰਬਮ ਸਟੀਲ। ਸੁੱਖ ਵਾਰੀ ਮੇਰੇ ਨਾਲ ਆ ਗਏ, ਸੁੱਖ ਜੀ ਨੂੰ ਕੀ ਮਾਹੌਲ ਆ ਜੀ?
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਕੱਲ੍ਹ ਹੀ ਸੱਦਾ ਪੱਤਰ ਦੇ ਰਹੇ ਹਾਂ 1 ਜੁਲਾਈ ਵਾਲੇ ਦਿਨ ਲਈ, ਸੋ ਕੱਲ੍ਹ ਨੂੰ ਪਰਿਵਾਰਾਂ ਨੇ ਸਾਡੇ ਤੋਂ ਪਹੁੰਚਣਾ ਕੈਨੇਡਾ ਡੇ ਦੇ ਉੱਪਰ, ਤੇ ਨਾਲ ਦੀ ਨਾਲ ਚਾਹ ਪਾਣੀ ਦਾ ਪ੍ਰਬੰਧ ਪੂਰਾ ਤੁਹਾਡਾ ਕੀਤਾ ਗਿਆ। ਇੱਥੇ ਕੈਨੇਡਾ ਡੇ ਆਪਾਂ ਸੈਲੀਬ੍ਰੇਟ ਇਕੱਠਿਆਂ ਨੇ ਕਰਨਾ ਪਰਿਵਾਰਾਂ ਨੇ, ਤੇ ਨਾਲ ਦੀ ਨਾਲ ਸਿੱਧੂ ਸਾਹਿਬ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ 1 ਜੁਲਾਈ ਵਾਲੇ ਦਿਨ, ਤੁਸੀਂ ਫਰਨੀਚਰ ਦੀ ਕੋਈ ਵੀ ਚੀਜ਼ ਬਾਏ ਕਰਨੀ ਹੈ, ਈਵਨ ਕਾਫੀ ਟੇਬਲ ਵੀ ਬਾਏ ਕਰਨਾ, ਤੇ ਨਾਲ ਅਪਲਾਈਸਿਸ ਦਾ ਤੋਹਫਾ ਤੁਹਾਨੂੰ ਅਸੀਂ ਦੇ ਕੇ ਤੋਰਨਾ, ਕਿਉਂਕਿ ਕੱਲ੍ਹ ਨੂੰ ਕੈਨੇਡਾ ਡੇ ਹੈ 1 ਜੁਲਾਈ ਵਾਲੇ ਦਿਨ, ਤੇ ਨਾਲ ਦੀ ਨਾਲ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਪਰਿਵਾਰਾਂ ਨੇ ਆਪਣੇ ਘਰ ਲੈ ਕੇ ਜਾਣਾ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਮਿਲਣਾ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਤੁਹਾਨੂੰ ਕੱਲ੍ਹ ਦੇ ਲਈ ਸੱਦਾ ਪੱਤਰ ਦੇ ਰਹੇ ਹਾਂ 1 ਜੁਲਾਈ ਕੈਨੇਡਾ ਡੇ ਦੇ ਲਈ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਫਰਨੀਚਰ ਤੇ। ਤੇ ਨਾਲ ਦੀ ਨਾਲ ਮੈਂ ਡੀਲ ਦੇ ਦੇਣਾ, ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋ ਸਿੱਧੂ ਸਾਹਿਬ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਕੱਲ੍ਹ ਜਿਹੜੇ ਪਰਿਵਾਰ ਕੈਨੇਡਾ ਡੇ ਉੱਪਰ ਆਉਣਗੇ, ਕੰਪਲੀਟ ਬੈਡਰੂਮ ਸੈੱਟ ਕੁਈਨ ਸਾਈਜ਼ ਦਾ $799 ਦਾ, $799 ਦੇ ਵਿੱਚ ਪੂਰਾ ਬੈਡਰੂਮ ਸੈੱਟ ਲੈ ਕੇ ਜਾਓਗੇ, ਤੇ ਨਾਲ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ LED TV ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਹਰੇਕ ਪਰਚੇ ਦੇ ਨਾਲ ਕੱਲ੍ਹ ਨੂੰ ਤੋਹਫਾ ਤੇ ਡਿਸਕਾਊਂਟ ਮਿਲਣਾ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਟੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਮਿਹਰਬਾਨੀ ਸੁੱਖ, ਅੱਗੇ ਜਾ ਕੇ ਫਿਰ ਸਾਂਝ ਪਾ ਲਿਓ, ਤੇ ਅੱਗੇ ਜਾ ਕੇ ਆਪਾਂ 4 to 6 ਫਿਰ ਤੁਹਾਡੇ ਨਾਲ ਹੈਗੇ ਆ, ਕੰਟੀਨਿਊ ਚੱਲ ਰਿਹਾ ਸ਼ੋਅ ਤੁਹਾਡੇ ਨਾਲ।
1: ਅੱਛਾ,
0: ਸਭ ਤੋਂ ਵੱਧ ਨਾ ਖੁਸ਼ ਨੇ ਅੱਜ ਨਾ ਬੱਚੇ ਬੜੇ ਚਹਿਲ ਪਹਿਲ ਰਹੇ ਨੇ, ਕਿ ਉਹਦਾ ਕਾਰਨ ਪਤਾ ਕੀ ਆ? ਇੱਕ ਤਾਂ ਹੀਟ ਵੇਵ ਆ, ਇੱਕ ਜੇ ਮੇਰੇ ਵਰਗੇ ਛੋਟੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ, ਜਦੋਂ ਮੀਂਹ ਮੂੰਹ ਪੈਣਾ ਪ੍ਰਣਾਲੇ ਥੱਲੇ ਜਾ ਨਹਾਈ ਜਾਣਾ, ਗਰਮੀ ਹੁੰਦੀ ਜਦੋਂ,
1: ਹਾਂਜੀ,
0: ਸਾਰੇ ਹੀ ਆਪਾਂ ਨਹਾਉਂਦੇ ਰਹੇ ਹਾਂ ਮੀਂਹ ਦੇ ਵਿੱਚ ਨਾ, ਤੁਹਾਡਾ ਬੱਚੇ ਦਾ ਮੈਨੂੰ ਮੇਰੇ ਟਾਈਮ ਤੱਕ ਬਹੁਤ ਨੱਚ ਰਹੇ ਆ, ਤੁਹਾਡੇ ਬੱਚੇ ਨਹਾਉਂਦੇ ਆ, ਉਹ ਯਾਰ ਮੀਂਹ ਪੈਂਦਾ ਉਹ ਤਾਂ ਹੋਰ ਨਾ। ਅੱਜ ਬੱਚਿਆਂ ਨੂੰ ਇੱਕ ਤਾਂ ਛੁੱਟੀਆਂ ਹੋਈਆਂ ਸਕੂਲ, ਇੱਕ ਮਸਤੀ ਮਾਰਨ ਦਾ ਪੂਰਾ ਮੂਡ ਉਹਨਾਂ ਦਾ, ਜਿੰਨੇ ਵੀ ਪਬਲਿਕ ਜਿਹੜੇ ਬ੍ਰੈਂਪਟਨ ਦੇ ਜਿੰਨੇ ਵੀ ਪੂਲ ਨੇ, ਬਾਕੀ ਸਿਟੀ ਦੇ ਜਿੰਨੇ ਪੂਲ ਨੇ, ਫੁੱਲ ਨੇ ਸਾਰੇ।
1: ਹਾਂਜੀ,
0: ਔਰ ਹੀਟ ਵੇਵ ਕਰਕੇ ਟੋਰਾਂਟੋ ਦੇ ਵਿੱਚ ਐਕਸਟਰਾ ਪੂਲਿੰਗ ਜਿਹੜੇ ਖੋਲ ਰਹੇ ਨੇ, ਐਕਸਟੈਂਡ ਕਰ ਰਹੇ ਨੇ, ਕਹਿੰਦੇ ਕਿ ਵੀ ਥੋੜ੍ਹਾ ਜਿਹਾ ਵੱਧ ਖੋਲ ਦਈਏ, ਕਿਉਂਕਿ 3-4 ਦਿਨ ਪੂਰੀ ਗਰਮੀ ਰਹਿਣੀ ਆ, ਅਤੇ ਹੋਰ ਤਾਂ ਅਗਲੇ ਵੀ ਗਰਮੀ ਹੋਵੇ, ਤੋ ਇਸ ਕਰਕੇ ਕੁਛ ਨਾ ਕੁਛ ਆਊਟਿੰਗ ਬੱਚਿਆਂ ਨੂੰ ਦੇਣੀ ਤਾਂ ਪੈਣੀ ਹੈ ਨਾ।
1: ਹਾਂਜੀ,
0: ਤੋ ਛੁੱਟੀਆਂ ਹੋਈਆਂ ਹੋਈਆਂ, ਤੋ ਜਿੱਧਰ ਦੇਖੋ ਅੱਜ ਸਾਰੇ ਜੈਮ ਕੀਤੇ ਪਏ ਨੇ ਬੱਚਿਆਂ ਨੇ ਨਾ, ਜਿਹੜੇ ਪੂਲ ਨੇ, ਛਾੜ ਦੇ ਛਾੜ, ਠਾ ਛਾੜ, ਕਾ ਸਾਂਭ ਵੀ ਬੱਚੇ ਹੋਤੇ ਹੈ ਨਾ। ਚਲੋ ਖੈਰ ਨਹੀਂ, ਬੱਚਿਆਂ ਵਾਲੇ ਬੱਚੇ ਵਰਗੇ ਹੋ ਜਾ ਕਰ ਤਾਂ ਸਕਦੇ ਨਾ ਥੋੜੀ ਬਹੁਤੀਆਂ, ਤੇ ਜਿਹਨੂੰ ਨੈਗਰਾ ਵੱਲ ਜਾਣਾ ਫਿਰ ਮੈਂ ਤਾਂ ਆਪਣਾ ਸਵਿਮਿੰਗ ਪਿੱਛੇ ਪਾਇਆ ਹੁੰਦਾ ਨਾ ਬੱਚੇ, ਬੀਚਾਂ ਹੈਗੀਆਂ ਉੱਥੇ ਕਿਤੇ ਆਰਾਮ ਨਾਲ ਪੈ ਜਾਂਗੇ ਜਾ ਕੇ, ਆਪਣਾ ਸਿਸਟਮ ਨਾ ਘਰਾਂ ਦਾ, ਕਿਉਂਕਿ ਗਰਮੀ ਭਜਾਉਣ ਨੂੰ ਦੂਰ ਇਹੀ ਵੇਖੇ ਹੈਗੇ ਨੇ ਮੈਥਡ ਹੈ ਨਾ। ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਲਓ ਜੀ ਅਗਲੇ ਕਾਲ ਨੂੰ ਲਓ।
1: ਹਾਂਜੀ ਹਾਂਜੀ 1000 ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਸਤਿ ਸ਼੍ਰੀ ਅਕਾਲ ਜੀ।
0: ਆਪਣੀ ਮੂਵੀ ਸੀਗੀ ਇਹ ਬੋਬੀ ਦਿਓਲ ਦੀ ਸੀ। ਅਜਨਬੀ ਕੌਣ ਹੋ ਤੁਮ ਐਸਾ ਹੀ।
1: ਚਲੋ ਕੋਈ ਗੱਲ ਨੀ,
0: ਸੁਣਾ ਲੱਭ ਲਿਆ ਸੀ, ਲੱਭ ਲਿਆ ਜੀ ਦੇ ਲੋ ਕਿਉਂ ਜਾਨ ਨੂੰ ਯਾਦ ਆ ਗਈ ਹੈ।
1: ਥੈਂਕ ਯੂ ਤੁਹਾਡੀ ਕਾਲ ਲਈ।
0: ਜਿਹੜੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਪਹਿਲਾਂ ਆਪਾਂ ਨਾ ਇੱਕ ਖੜਕਵਾਂ ਜਿਹਾ ਗੀਤ ਲਾਈਏ ਤੇ ਫਿਰ ਵਾਪਸ ਆਉਂਦੇ ਹਾਂ, ਗੱਲਾਂ ਤਾਂ ਚੱਲੀ ਜਾਂਦੀਆਂ।

0: ਉਹਨਾਂ ਨਾਲ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੋਰੇ ਪਾਣੀ ਕਿਆ ਬਾਤ ਹੈ ਪੁਰਾਣਾ ਗੀਤ ਹੈ ਤੁਸੀਂ ਇੰਜੋਏ ਕਰ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਮੈਂ ਤੁਹਾਡਾ ਆਪਣਾ ਹੋਸਟ ਹੈ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਅਤੇ ਸਮਰਾਜ ਸਿੰਘ ਸਿੱਧੂ ਹੋਰਾਂ ਲੈ ਲਈਏ ਉਹਨਾਂ ਦਾ ਆਪਣੇ ਟਿਪਸ ਹੁੰਦੇ ਨੇ ਅੱਜ ਅਤੇ ਪ੍ਰਾਈਮ ਇਨਸ਼ੋਰੈਂਸ ਤੁਹਾਡੇ ਨਾਲ ਨੇ ਉਹਨਾਂ ਨੂੰ ਨਾਲ ਲੈਂਦੇ ਹਾਂ ਬੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਡਾਵ ਫਾਈਨੈਂਸ਼ੀਅਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਸੀਂ ਹਜੇ ਤੱਕ ਆਪਣੇ ਆਪ ਜਾਂ ਆਪਣੇ ਪਰਿਵਾਰ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਡਿਸੇਬਿਲਟੀ ਇੰਸ਼ੋਰੈਂਸ ਦੀ ਪਲੈਨਿੰਗ ਨਹੀਂ ਕਰਵਾਈ ਹੈ ਤੁਸੀਂ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਵੱਧ ਜਾਣਕਾਰੀ ਚਾਹੁੰਦੇ ਹੋ ਬਿਨਾਂ ਕਿਸੇ ਵੀ ਕਮਿਟਮੈਂਟ ਜਾਂ ਆਬਲੀਗੇਸ਼ਨ ਤੋਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-453-3381 ਤੇ ਟੈਕਸਟ ਕਾਲ ਜਾਂ ਵਟਸਐਪ ਕਰ ਸਕਦੇ ਹੋ ਤੇ ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ 7 ਦਿਨ ਮਿਲ ਸਕਦੇ ਹੋ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਡੈਲਟਾ ਪਾਰਕ 70 ਡੈਲਟਾ ਪਾਰਕ ਬੁਲਵਾਰਡ ਬ੍ਰੈਂਪਟਨ ਯੂਨਿਟ ਨੰਬਰ 11 ਟਾਪ ਫਾਈਨੈਂਸ਼ੀਅਲ ਆਫਿਸ ਦੇ ਵਿੱਚ ਸੋ ਅੱਜ ਮੈਂ ਸੈਲਫ ਇੰਪਲੋਇਡ ਲੋਕਾਂ ਦੇ ਲਈ ਸਭ ਤੋਂ ਪਹਿਲੀ ਪ੍ਰਾਇਓਰਟੀ ਵਾਲੀ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਆਪਦੇ ਕਾਰਪੋਰੇਸ਼ਨ ਦੇ ਥਰੂ ਤੁਸੀਂ ਪੇਮੈਂਟ ਲੈਂਦੇ ਹੋ ਤੇ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਹੈ ਖਾਸ ਤੌਰ ਜੇਕਰ ਤੁਸੀਂ ਹਾਈ ਇਨਕਮ ਅਰਨਰ ਹੋ ਜਾਂ ਇਕੱਲੇ ਹੀ ਕੰਮ ਕਰਨ ਵਾਲੇ ਹੋ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਇਨਵੋਲਵਡ ਹੋ ਜਿਹਦੇ ਵਿੱਚ ਫਿਜ਼ੀਕਲ ਇੰਜਰੀ ਸੱਟ ਲੱਗਣ ਦੀ ਚਾਂਸਸ ਹਾਈ ਹਨ ਹੁਣੇ ਹੀ ਮੈਨੂੰ ਕਾਲ ਕਰੋ ਤੇ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਬਹੁਤ ਹੀ ਅਫੋਰਡੇਬਲ ਪਲਾਨ ਤਿਆਰ ਕੀਤਾ ਜਾ ਸਕਦਾ ਹੈ ਸੋ ਸੈਲਫ ਇੰਪਲੋਇਡ ਲੋਕ ਚਾਹੇ ਤੁਸੀਂ ਟਰੱਕਿੰਗ ਦੇ ਵਿੱਚੋਂ ਓਨਰ ਆਪਰੇਟਰ ਕੰਪਨੀ ਡਰਾਈਵਰ ਜਾਂ ਫਿਰ ਤੁਸੀਂ ਕੰਸਟਰਕਸ਼ਨ ਦੇ ਵਿੱਚੋਂ ਜਾਂ ਤੁਸੀਂ ਇੱਕ ਡੈਂਟਿਸਟ ਹੋ ਇੱਕ ਡਾਕਟਰ ਹੋ ਜਿਹੜੇ ਮਰਜ਼ੀ ਕੰਮ ਦੇ ਵਿੱਚੋਂ ਚਾਹੇ ਉਹ ਆਫਿਸ ਦਾ ਵੀ ਕੰਮ ਹੋਵੇ ਚਾਹੇ ਉਹ ਕੋਈ ਵੀ ਹੈਂਡਸ ਆਨ ਵੀ ਕੰਮ ਹੋਵੇ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸੈਲਫ ਇੰਪਲੋਇਡ ਹੋ ਮੋਸਟ ਕੇਸਿਸ ਦੇ ਵਿੱਚ ਸੈਲਫ ਇੰਪਲੋਇਡ ਲੋਕ ਨਾ ਤਾਂ WSIB ਨਾ ਤਾਂ EI ਦੇ ਵੱਲ ਕੰਟਰੀਬਿਊਟ ਕਰਦੇ ਨੇ ਨਾ ਤਾਂ ਉਹਨਾਂ ਦੇ ਪੇ ਦੇ ਵਿੱਚੋਂ ਇਹ ਕੱਟੇ ਜਾਂਦੇ ਨੇ ਸੋ ਮਤਲਬ ਇਹ ਹੈ ਕੱਲ ਨੂੰ ਕੋਈ ਵੀ ਫਿਜ਼ੀਕਲ ਇੰਜਰੀ ਹੁੰਦੀ ਹੈ ਕੋਈ ਵੀ ਸੱਟ ਲੱਗਦੀ ਹੈ ਯੂਅਰ ਔਨ ਯੂਅਰ ਓਨ ਕੋਈ ਵੀ ਸਰਕਾਰੀ ਗਵਰਨਮੈਂਟ ਬੈਨੀਫਿਟ ਹੈ ਹੀ ਨਹੀਂ ਜੇਕਰ ਤੁਸੀਂ ਘਰੇ ਬਹਿ ਜਾਂਦੇ ਹੋ ਤੇ ਕੰਮ ਨਹੀਂ ਕਰ ਸਕਦੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਨੂੰ 24 ਘੰਟੇ 7 ਦਿਨ ਕਵਰ ਕਰਦੀ ਹੈ ਚਾਹੇ ਕੰਮ ਤੇ ਹੋ ਚਾਹੇ ਜਿਮ ਤੇ ਹੋ ਚਾਹੇ ਖਾਣ ਪੀਣ ਗਏ ਹੋ ਚਾਹੇ ਜਿੱਥੇ ਮਰਜ਼ੀ ਹੋ 24/7 ਪ੍ਰੋਟੈਕਸ਼ਨ ਹੈ ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਆਈਸ ਤੇ ਤਿਲਕੇ ਡਿੱਗ ਜਾਂਦੇ ਹੋ ਬਾਂਹ ਤੇ ਹੁਣ ਕੈਸਟ ਲੱਗ ਗਿਆ 3 ਮਹੀਨਿਆਂ ਲਈ ਤੇ ਤੁਸੀਂ ਆਪਣਾ ਕੰਮ ਹੀ ਨਹੀਂ ਕਰ ਸਕਦੇ ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਇੱਕ ਮੇਜਰ ਕਾਰ ਜਾਂ ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋ ਜਾਂਦੇ ਹੋ ਭਾਵੇਂ ਤੁਹਾਡੀ ਆਪਦੀ ਹੀ ਗਲਤੀ ਸੀ ਜਾਂ ਕਿਸੇ ਹੋਰ ਦੀ ਗਲਤੀ ਸੀ ਹੁਣ ਤੁਸੀਂ 9 ਮਹੀਨੇ ਬਿਲਕੁਲ ਵੀ ਨਹੀਂ ਕੰਮ ਕਰ ਸਕਦੇ ਬੈੱਡ ਰੈਸ ਤੇ ਹੋ ਕੀ ਤੁਸੀਂ ਇੰਨੇ ਕੁ ਮਹੀਨੇ ਕੋਈ 1-2 ਮਹੀਨੇ ਕੋਈ 5-6 ਮਹੀਨੇ ਕੋਈ 8-9 ਮਹੀਨੇ ਕੋਈ 2-3 ਸਾਲ ਬਿਨਾਂ ਕੰਮ ਕਰਨ ਤੋਂ ਈਵਨ ਸਰਵਾਈਵ ਕਰ ਸਕਦੇ ਹੋ ਖਾਸ ਜੇਕਰ ਤੁਹਾਨੂੰ ਕੋਈ ਵੀ ਮੰਥਲੀ ਇਨਕਮ ਆਉਣੀ ਨਹੀਂ ਹੈਗੀ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਮੰਥਲੀ ਇਨਕਮ ਨੂੰ ਰਿਪਲੇਸ ਕਰਦੀ ਹੈ ਜੇਕਰ ਕੋਈ ਵੀ ਫਿਜ਼ੀਕਲ ਇੰਜਰੀ ਯਾਨੀ ਕਿ ਸੱਟ ਲੱਗ ਜਾਂਦੀ ਹੈ ਮੰਥਲੀ ਇਨਕਮ $1,000 ਤੋਂ ਲੈ ਕੇ $6,000 ਮਹੀਨੇ ਤੱਕ ਸੋ ਜੇ ਤੁਸੀਂ ਸੈਲਫ ਇੰਪਲੋਇਡ ਹੋ ਸਪੈਸ਼ਲੀ ਅ ਟਰੱਕ ਡਰਾਈਵਰ ਓਨਰ ਆਪਰੇਟਰ ਔਰ ਕੰਪਨੀ ਡਰਾਈਵਰ ਤੇ ਤੁਸੀਂ ਹਜੇ ਤੱਕ ਆਪਦੀ ਡਿਸੇਬਿਲਟੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੈਗੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਹ ਲੈਸ ਦੈਨ $1 ਡੇ ਮਹੀਨੇ ਦਾ 30 ਤੋਂ ਵੀ ਘੱਟ ਡਾਲਰ ਦੇ ਵਿੱਚ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ ਲੈਸ ਦੈਨ $1 ਡੇ ਤਾਂ ਕੋਈ ਵੀ ਅਫੋਰਡ ਕਰ ਸਕਦਾ ਹੈ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ ਐਟ 416-457-3381 ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ 416-457-3381 416-457-3381 ਥੈਂਕ ਯੂ ਜੀ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਹੋਏ ਹੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ
2: ਜੀ ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਤੁਹਾਨੂੰ ਪਤਾ ਕਿ ਸਟੈਂਡ ਅਪ ਕਮੇਡੀਅਨ ਸ਼ੋਅਜ਼ ਕਾਫੀ ਸਾਰੇ ਹੋ ਰਹੇ ਨੇ ਅਤੇ ਪ੍ਰਿਤਿਸ਼ ਨਰੂਲਾ ਜਿਹੜੇ ਕਿ ਤੁਹਾਨੂੰ ਪਤਾ ਕਾਫੀ ਫੇਮਸ ਸਟੈਂਡ ਅਪ ਕਮੇਡੀਅਨ ਨੇ
0: ਜੀ ਜੀ
2: ਇਹਨਾਂ ਦੇ ਸ਼ੋਅਜ਼ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ 4 ਜੁਲਾਈ ਨੂੰ ਕਿਚਨਰ ਦੇ ਵਿੱਚ ਸ਼ੋਅ ਹੋ ਰਿਹਾ ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ ਅਤੇ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਸ਼ੋਅ ਹੋਏਗਾ ਯਾਨੀ ਕਿ ਨੈਕਸਟ ਵੀਕਐਂਡ ਨੂੰ ਇਹ ਸ਼ੋਅਜ਼ ਹੈਗੇ ਨੇ ਜਿਹੜੇ ਸਟਾਰਟ ਹੋ ਰਹੇ ਨੇ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਬ੍ਰੈਂਪਟਨ ਦੇ ਵਿੱਚ, ਜਿਹੜਾ ਕਿ 150 ਸੈਂਟਰਲ ਪਾਰਕ ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ, ਇੱਥੇ ਹੋ ਰਿਹਾ ਸ਼ੋਅ ਬੜਾ ਕਮਾਲ ਦਾ।
0: ਆਪਣੇ ਮਨਪ੍ਰੀਤ ਦੋ ਸ਼ੋਅ ਹੋ ਰਹੇ ਨੇ, ਇੱਕ ਤਾਂ ਕਿਚਨਰ ਦੇ ਵਿੱਚ ਸੈਟਰਡੇ ਹੋ ਰਿਹਾ ਨਾ,
2: ਹਾਂਜੀ
0: 4 ਤਰੀਕ ਨੂੰ, ਹਨਾ, ਤੇ ਇੱਕ ਸੰਡੇ ਨੂੰ ਹੋ ਰਿਹਾ ਆਪਣੇ 5 ਨੂੰ, ਇਹੀ ਨਾ।
2: ਹਾਂਜੀ ਬਿਲਕੁਲ, ਉਸ ਤੋਂ ਬਾਅਦ ਫਿਰ ਕੈਲਗਰੀ ਹੋਣਾ, ਫਿਰ ਵੈਨਕੂਵਰ ਹੋਣਾ, ਫਿਰ ਉਸ ਬਾਅਦ ਮੌਂਟਰੀਅਲ ਹੋਏਗਾ। ਪਹਿਲਾਂ ਕੈਲਗਰੀ 12 ਜੁਲਾਈ ਨੂੰ ਆ, ਫਿਰ ਵੈਨਕੂਵਰ ਦੇ ਵਿੱਚ 18 ਜੁਲਾਈ ਨੂੰ, ਮੌਂਟਰੀਅਲ ਦੇ ਵਿੱਚ 15 ਅਗਸਤ ਨੂੰ ਸ਼ੋਅ ਆ। ਮਤਲਬ ਕਿ 5 ਸ਼ੋਅਜ਼ ਇਹਨਾਂ ਦੇ ਕੈਨੇਡਾ ਦੇ ਵਿੱਚ ਹੋ ਰਹੇ ਨੇ, ਜਿਹਨਾਂ ਦੇ ਵਿੱਚੋਂ ਪਹਿਲਾ ਸ਼ੋਅ 4 ਜੁਲਾਈ ਨੂੰ ਕਿਚਨਰ ਦੇ ਵਿੱਚ ਹੈ, ਅਤੇ 5th ਜੁਲਾਈ ਨੂੰ ਸ਼ੋਅ ਹੋ ਰਿਹਾ ਬ੍ਰੈਂਪਟਨ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ। ਅਤੇ ਪ੍ਰਿਤਿਸ਼ ਨਰੂਲਾ ਦੇ ਜਿੰਨੇ ਵੀ ਫੈਨਸ ਨੇ, ਤੁਸੀਂ ਜ਼ਰੂਰ ਆਪਣੀਆਂ ਟਿਕਟਸ ਨੂੰ ਬੁੱਕ ਕਰਵਾ ਲਓ। ਅਤੇ ਟਿਕਟ ਬੁੱਕ ਕਰਨ ਦੇ ਲਈ ਤੁਸੀਂ ਕਾਲ ਕਰ ਲਓ 6476312161 6471321 ਦੇ ਉੱਪਰ, ਜਾਂ ਇੱਕ ਨੰਬਰ ਹੋਰ ਹੈ 6472093101 6472093101 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਪ੍ਰੀਤਿਸ਼ ਨਰੂਲਾ ਜੀ ਆਪਣੇ ਸ਼ਹਿਰ ਦੇ ਵਿੱਚ ਬਹੁਤ ਕਮਾਲ ਦਾ ਸਟੈਂਡ ਅਪ ਕਮੇਡੀਅਨ ਸ਼ੋਅ ਕਰ ਰਹੇ ਨੇ, ਅਤੇ ਇਹਦੀਆਂ ਟਿਕਟਸ ਤੁਸੀਂ ਜਲਦ ਤੋਂ ਜਲਦ ਬੁੱਕ ਕਰ ਲਓ।
0: ਕਹਿੰਦਾ ਭਾਵ ਕਿ ਵੀਕਐਂਡ ਨੂੰ ਹੋਰ ਵਧੀਆ ਬਣਾਉਣਾ, ਹਾਸਾ ਨੋਟ ਮੋਟ ਹੋਣਾ,
2: ਬਿਲਕੁਲ
0: ਹੱਸ ਕੇ ਤਾਂ ਜਾ ਕੇ ਫਿਰ ਮਿਲੋ ਪ੍ਰਤੀਸ਼ ਹੋਣਾ ਨੂੰ, ਹਾਂਜੀ ਕਿਚਨ ਵਾਲੇ ਕਿਚਨ ਨੇ ਮਿਲ ਲਓ,
2: ਹਾਂਜੀ
0: ਇੱਥੋਂ ਵਾਲੇ ਇੱਥੋਂ ਮਿਲ ਲਓ, ਇੱਕ ਵਾਰ ਨੰਬਰ ਨਾ,
2: ਕਾਫੀ ਇੰਡੀਆ ਦੇ ਵਿੱਚ ਵੀ ਕਾਫੀ ਬਹੁਤ
0: ਇਹਨਾਂ ਕੋਲ ਬੜੀ ਕੈਬਲੋਰੀ ਬਹੁਤ ਆ, ਪਲੱਸ ਯੰਗ ਪੀਪਲ ਬਹੁਤ ਇਹਨਾਂ ਨੂੰ ਐਡਮਾਇਰ ਕਰਦੇ ਨੇ,
2: ਹਾਂਜੀ ਹਾਂਜੀ,
0: ਕਿਉਂਕਿ ਇਹਨਾਂ ਦੀ ਇੰਗਲਿਸ਼ ਤੇ ਕਮਾਂਡ ਬੜੀ ਵਧੀਆ, ਪੰਜਾਬੀ ਹਿੰਦੀ ਮਿਕਸ ਕਰ ਦਿੰਦੇ ਸਾਰਾ ਕੁਛ ਤੇ ਕਰ ਦਿੰਦੇ ਬਟ,
2: ਹਾਂਜੀ ਹਾਂਜੀ ਬਿਲਕੁਲ। ਪ੍ਰੀਤਿਸ਼ ਨਰੂਲਾ ਜੀ ਇਹਨਾਂ ਦਾ ਸ਼ੋਅ ਹੈ, ਤੇ ਨੰਬਰ ਮੈਂ ਇੱਕ ਵਾਰ ਫੇਰ ਦੇ ਦਿਆਂ 6476312161 ਜਾਂ ਫਿਰ 6472093101 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ
0: ਜੀ। ਔਰ ਆਉਣ ਵਾਲੇ ਦਿਨਾਂ ਵਿੱਚ ਆਪਣੇ ਕੋਲ ਵੀ ਇਹਨਾਂ ਨੇ ਸਟੂਡੀਓ 'ਚ ਵੀ ਆਉਣਗੇ ਤੇ ਇੰਟਰਵਿਊ ਵੀ ਕਰਨਗੇ
2: ਜੀ।
0: ਔਰ ਅੜੀ ਪੰਜਾਬ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਦੋਸਤੋ, ਤੇ ਵੈਸੇ ਤਾਂ ਜਦੋਂ ਵਧੀਆ ਦਿਨ ਹੋਵੇ ਨਾ, ਲੋਕ ਹਮੇਸ਼ਾ ਅੱਜ ਦਿਨ ਚੜ੍ਹੇ ਆ ਤੇਰੇ ਰੰਗ ਵਰਗਾ,
2: ਹਨਾ
0: ਉਹ ਝੁਕਦਾ ਨਾ ਗੀਤ ਪ੍ਰਾਪਤ, ਹਨਾ ਸ਼ਿਵ ਕੁਮਾਰ ਬਟਾਲਵੀ ਹੋਰਾਂ ਦਾ, ਹਨਾ ਤੇ ਬਹੁਤ ਲੋਕਾਂ ਨੇ ਗਾਇਆ, ਮਹਿੰਦਰ ਕਪੂਰ ਹੋਰਾਂ ਨੇ ਗਾਇਆ, ਹੋਰ ਵੀ ਕਈ ਸਿੰਗਰਸ ਨੇ ਗਾਇਆ, ਤੇ ਪਰ ਸਾਡੇ ਵੀਰ ਹੋਰਾਂ ਨੇ ਸਟਾਰਟਿੰਗ ਹੀ ਫਰਮਾਇਸ਼ ਕੀਤੀ ਸੀ, ਕਹਿੰਦੇ ਜਹੀਟ ਜੀ ਹੈਗੀ ਆ, ਪੁਰਾਣਾ ਗੀਤ ਬੜਾ ਲੱਭਿਆ ਉਹਨਾਂ ਨੇ, ਬਹੁਤ ਪੁਰਾਣਾ ਅਮਿਤਾਬ ਬੱਚਨ ਅਤੇ ਹੋਰਾਂ ਤੇ ਨਾ ਸੁਣਾਇਆ ਹੋਇਆ, ਹਨਾ ਤੇ ਅਰਸ਼ ਬਾਂਸਲੇ ਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਹੈਗਾ ਹੈ, ਧੁੱਪ ਮੇ ਨਿਕਲਾ ਨਾ ਕਰ ਰੂਪ ਕੀ ਰਾਣੀ, ਅੱਗੇ ਕੀ ਆ ਚਲੋ ਬਾਕੀ ਸੁਣ ਲਓ, ਤੁਹਾਡੇ ਇੰਜੋਏ ਕਰੋ ਤੇ ਸਾਡੇ ਨਾਲ ਰਹੋ ਠੀਕ 6 ਵਜੇ ਤੱਕ ਸੁਝਾਮ ਨੇ
2: ਜੀ। ਸਟੂਡੀਓ ਨੰਬਰ 9055646444 9055464544 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, ਸੁੰਦਰ ਉਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪਰਦੇ ਇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤਾਂ ਉੱਥੇ ਜਦੋਂ ਵੀ ਅਸੀਂ ਦੇਸ ਪਰਦੇ ਸਪੈਸ਼ਲੀ ਲਾਈਵ ਕਰਦੇ ਹਾਂ ਤਾਂ ਤੁਸੀਂ ਸਾਨੂੰ ਲਾਈਵ ਜਾ ਕੇ ਵੇਖ ਸਕਦੇ ਹੋ ਆਪਣੇ ਆਈ ਪੀ ਟੀ ਵੀ ਬੋਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾਓ ਦੇਸ ਪਰਦੇ 'ਤੇ ਕਲਿੱਕ ਕਰੋ ਉੱਥੋਂ ਤੁਹਾਨੂੰ ਫਿਰ ਟੀ ਵੀ 'ਤੇ ਵੀ ਲਾਈਵ ਸਾਡਾ ਸਟੂਡੀਓ ਵੇਖਦਾ ਗੱਲਾਂ ਬਾਤਾਂ ਕਰਦੇ ਦਿਖਦੇ ਹਾਂ ਜਾਂ ਫਿਰ ਤੁਸੀਂ ਵੈਸੇ ਆਪਣੇ ਫੋਨ ਦੇ ਵਿੱਚ www.desparadesradio.com ਕਰਕੇ ਤੁਸੀਂ ਹਾਂਜੀ ਅਤੇ ਆਪਣੇ ਦੇਸ਼ ਪ੍ਰਦੇਸ਼ ਦੇ ਕਲਿੱਕ ਕਰਕੇ ਆਪਣੇ ਪੰਜਾਬੀ ਸੈਕਸ਼ਨ ਦੇ ਵਿੱਚ ਜਾਓਗੇ ਤਾਂ ਤੁਸੀਂ ਟੀ ਵੀ 'ਤੇ ਵੀ ਸਾਨੂੰ ਵੇਖ ਸਕਦੇ ਹੋ ਅਤੇ ਨਾਲ ਦੀ ਨਾਲ ਮੈਂ ਦੱਸਾਂ ਕਿ ਤੁਸੀਂ ਜੇਕਰ ਫੋਨ ਦੇ ਉੱਤੇ ਵੀ ਕਲਿੱਕ ਕਰੋਗੇ www.desparadesradio.com www.desparadestv.com ਅਤੇ ਤੁਸੀਂ ਪਹੁੰਚ ਜਾਓਗੇ ਸਾਡੇ ਨਾ ਪੇਜ ਦੇ ਉੱਤੇ ਉੱਥੇ ਤੁਸੀਂ ਕਲਿੱਕ ਕਰਨਾ ਟੀ ਵੀ 'ਤੇ ਵਾਚ ਟੀ ਵੀ ਹੈ ਨਾ ਉਹਦੇ 'ਤੇ ਤੁਸੀਂ ਲਾਈਵ ਸਾਨੂੰ
1: ਬਿਲਕੁਲ ਲਾਈਵ ਸਟ੍ਰੀਮਿੰਗ ਦੀ ਆਪਸ਼ਨ ਤੁਹਾਨੂੰ ਆਊਗੀ ਫਿਰ ਤੁਸੀਂ ਉੱਤੇ ਕਲਿੱਕ ਕਰ ਸਕਦੇ ਹੋ ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਥੋੜ੍ਹੀ ਜਿਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਅੱਜ ਤੁਸੀਂ ਜਾਓ ਚਨਾ ਭਟੂਰਾ ਬਾਏ ਵਨ ਗੈੱਟ ਵਨ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਰਾਤ ਦੇ 2 ਵਜੇ ਤੱਕ ਓਪਨ ਰਹਿੰਦੀ ਹੈ ਇਹਨਾਂ ਦੇ ਕੋਲ ਤੁਸੀਂ ਫਰੈਸ਼ ਇੰਡੀਅਨ ਸਵੀਟਸ ਲੈ ਕੇ ਆ ਸਕਦੇ ਹੋ ਸ਼ੁੱਧ ਖੋਏ ਦੀਆਂ ਮਿਠਾਈਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਅਤੇ ਬਹੁਤ ਹੀ ਤੁਹਾਨੂੰ ਫਰੈਸ਼ ਐਂਡ ਫਲੇਵਰਫੁੱਲ ਫੂਡ ਮਿਲਦਾ ਆ ਵੈਜੀਟੇਰੀਅਨ ਚਾਹੇ ਨੋਨ ਵੈਜੀਟੇਰੀਅਨ ਖਾਣ ਦੇ ਤੁਸੀਂ ਸ਼ੌਕੀਨ ਹੋ ਇਹਨਾਂ ਦੇ ਕੋਲ ਬੈਠ ਕੇ ਡਾਈਨ ਇਨ ਕਰੋ ਬਹੁਤ ਵਧੀਆ ਐਕਸਪੀਰੀਅੰਸ ਤੁਹਾਡਾ ਰਹੇਗਾ ਜਾਂ ਫਿਰ ਤੁਸੀਂ ਟੇਕ ਆਊਟ ਡੀਲਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਐਵਰੀ ਡੇ ਮੈਨਿਊ ਦੇ ਵਿੱਚ ਤੁਹਾਡੇ ਲਈ ਬਾਏ ਵਨ ਗੈੱਟ ਵਨ ਫ੍ਰੀ ਅੱਜ ਤੁਹਾਨੂੰ ਮਿਲ ਰਿਹਾ ਚਨਾ ਭਟੂਰਾ ਬਾਏ ਵਨ ਗੈੱਟ ਵਨ ਫ੍ਰੀ ਚਾਹੇ ਤੁਸੀਂ ਬੈਠ ਕੇ ਡਾਈਨ ਇਨ ਕਰ ਲਓ ਚਾਹੇ ਤੁਸੀਂ ਟੇਕ ਆਊਟ ਲੈ ਆਓ ਆਪਣੇ ਘਰਾਂ ਦੇ ਵਿੱਚ ਅਤੇ ਜਦੋਂ ਹੁਣ ਤੁਸੀਂ ਆਪਣੇ ਘਰਾਂ 'ਚ ਗੈਦਰਿੰਗਸ ਕਰਦੇ ਹੋ ਕੋਈ ਵੀ ਸਪੈਸ਼ਲ ਓਕੇਜ਼ਨ ਆਉਂਦੀ ਆ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਜਾਂ ਤੁਸੀਂ ਨੋਰਮਲ ਕੇਟਰਿੰਗ ਵੀ ਕਰਵਾ ਸਕਦੇ ਹੋ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਬਹੁਤ ਵਧੀਆ ਕੇਟਰਿੰਗ ਕਰਦੇ ਨੇ ਤੁਸੀਂ ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੇ ਨੰਬਰ ਆਰਡਰ ਪਲੇਸ ਕਰਨ ਦੇ ਲਈ 9057948111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ ਨੰਬਰ 905-593-4400 9055934400 ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ 9058402200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ ਜੀ ਅਗਲੇ ਕਾਲਰ 6433 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ
2: ਪਹਿਲਾਂ ਜਾਣ ਵਾਸਤੇ ਬਹੁਤ ਸੋਹਣਾ ਲੱਗਾ ਮੈਨੂੰ
1: ਹਾਂਜੀ
2: ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ ਵੀ ਮੈਂ ਉਹ ਮੇਰਾ ਆਪਣਾ ਆ ਮਤਲਬ ਉਹਦੇ ਛਾਤੀ ਮਾਇਨ ਨਾ ਕਰੋ ਵੀ ਜਿਹੜੇ ਰੁਪਿੰਦਰ ਜੀ ਵਾਲਾ ਪ੍ਰੋਗਰਾਮ ਦਿੰਦੇ ਹੁੰਦੇ ਸੀ ਹੁਣ ਪ੍ਰੋਗਰਾਮ ਪ੍ਰੋਗਰਾਮ ਸਾਰੇ ਛੱਡ ਗਏ ਜਾਂ ਕਿਸੇ ਹੋਰ ਰੇਡੀਓ ਤੇ ਆਉਂਦੇ ਨੇ
0: ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਔਰ ਵੀਕਐਂਡ ਹੈਗਾ ਤੇ ਚਾਹਾਂਗਾ ਕਿ ਕੈਨੇਡਾ ਡੇ ਸੈਲੀਬ੍ਰੇਸ਼ਨ ਕੱਲ੍ਹ ਨੂੰ ਅੱਜ ਤੋਂ ਸ਼ੁਰੂ ਹੋਈਆਂ ਪੂਰਾ ਵੀਕ ਹੀ ਚੱਲਣੀ ਆ ਇਹ
1: ਜੀ
0: ਕਿਉਂਕਿ ਇੱਕ ਤਾਂ ਕੈਨੇਡਾ ਦੀ ਟੀਮ ਜਿੱਤੀ ਹੋਈ ਆ ਉਹਦੇ ਨਾਲ ਰੌਣਕਾਂ ਵੱਧ ਗਈਆਂ ਹੋਰ ਠੀਕ ਹੈ ਨਾ ਫੀਫਾ ਦੇ ਵਿੱਚ ਤੇ ਸੈਚਰਡੇ ਨੂੰ ਹੁਣ ਵੀਕਐਂਡ ਤੱਕ ਜਾ ਕੇ ਫੇਰ ਵੇਟ ਕਰ ਰਹੇ ਹੋ ਕਦੋਂ ਮੈਚ ਹੋਵੇ ਤੇ ਦੇਖੀਏ ਤੇ ਹੁਣ ਦੇਖਦੇ ਆ ਕਿ ਮੋਰਾਕੋ ਦੀ ਟੀਮ ਵੀ ਤਕੜੀ ਆ ਤੁਸੀਂ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ 7171 ਸਾਡੇ ਨਾ ਕਾਲਰ ਸੀ ਉਹ ਛੱਡ ਗਏ ਇੱਕ ਨਾ ਤੇ ਅਗਲੇ ਕਾਲਰ ਲੈ ਲਈਏ ਫਿਰ ਆਪਾਂ ਤੁਹਾਡੇ ਸਪੌਂਸਰ ਨੂੰ ਲੈ ਲਈਏ
1: ਜੀ ਯੂਨੀਕ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਲਾਈਨ 'ਤੇ ਜੁੜ ਚੁੱਕੇ ਨੇ ਜੇਕਰ ਤੁਸੀਂ ਵੀ ਆਪਣੇ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਇਹਨਾਂ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ 218 ਐਕਸਪਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ ਅਤੇ ਨੰਬਰ 4372643175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰਾਂਸ਼ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
1: ਜੀ
3: ਐਂਡ ਦੈਨ ਸਿਰਫ ਲਾਈਕ 3 ਹਫ਼ਤੇ 3 ਹਫ਼ਤੇ ਹੀ ਰਹਿ ਗਏ ਹੈ ਨੈਕਸਟ ਅਕੈਡਮਿਕ ਇਹ ਤੋਂ ਸਟਾਰਟ ਹੋ ਰਿਹਾ ਹੈ 22 ਜੁਲਾਈ ਕੇ ਬਾਅਦ ਉਸਮੇ ਗ੍ਰਾਂਟ ਗਵਰਨਮੈਂਟ ਪਾਲਿਸੀ ਚੇਂਜ ਕਰਕੇ ਬੰਦ ਕਰ ਰਹੀ ਹੈ ਤੋ ਅਗਰ ਆਪਣੇ ਜੋ ਹਮੇ ਸੁਣ ਰਹੇ ਲਿਸਨਰਸ ਉਸਮੇ ਸੇ ਜ਼ਿਆਦਾਤਰ ਲੋਗੋਂ ਨੇ ਇਨਰੋਲ ਕਰ ਲਿਆ ਹੈ ਲੇਕਿਨ ਜੋ ਰਹਿ ਗਏ ਹੈ ਪੀਛੇ ਨਾ ਰਹੀਏ ਲਾਈਕ ਆਪ ਆਪਣੇ ਅਗਰ ਫਰੈਂਡਸ ਕੋ ਵੀ ਕਾਲ ਕਰੇਂਗੇ ਉਹਨਾਂ ਨੇ ਵੀ ਇਨਰੋਲ ਕਰ ਲਿਆ ਹੋਗਾ ਅਗਰ ਨਹੀਂ ਕਰਾ ਵੀ ਆਪਕੋ ਬਤਾ ਨਹੀਂ ਰਹੇ ਅਗਰ ਆਪਕੋ ਵੋ ਬੋਲ ਰਹੇ ਨਹੀਂ ਕਰਾ ਤੋ ਹੈ ਨਾ ਕੁਛ ਲੋਕ ਸ਼ੇਅਰ ਨਹੀਂ ਕਰਤੇ ਆਪਸ ਮੇਂ ਚੀਜ਼ੇ ਤੋ ਇਸ ਲਈ ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇਂ 30,000 to 100,000 की फंडिंग डायरेक्टली गवर्नमेंट से अपने बैंक अकाउंट में हासिल करें, जिसका अप्रोक्सीमेटली हाफ पोर्शन आज की डेट में नॉन रिफंडेबल टैक्स फ्री है, वो ग्रांट्स का पैसा है। ग्रांट्स उसे कहते हैं जो आपने वापस नहीं करना होता। लोन तो आज भी आ रहा है, कल भी आ रहा है थोड़ा सा लोन। आज 50% ऑफ द फंडिंग इज लोन, लेकिन अगर आप 3 हफ्ते बाद ज्वाइन करेंगे सारा ही लोन है। गवर्नमेंट ग्रांट्स बंद कर रही है। आज की डेट में फैमिली ऑफ टू है, जैसे रिटायर्ड कपल है, अगर 75 इयर्स के अच्छा पेंशन पे है, उनको 45,000 की फंडिंग आती है, जिसमें से 25,000 तो ग्रांट्स है, और जस्ट जो पैसा है रेस्ट पैसा इज ऑप्शनल लोन, 0% पे वो लोन एक साल तक, एक साल बाद उतारना स्टार्ट करते हैं जी, और आप 10 से 14 साल में उसको उतारते हैं उस लोन को, तो ब्याज उसका क्या है 2.5% पूरे साल का, कुछ भी नहीं है 2.5% साल का, ठीक है। और अगर फैमिली ऑफ 5 आपके किड्स है, तो आपकी फंडिंग बढ़ जाती है, अप टू 100,000 भी चली जाती है। और लाइक अगर हस्बैंड वाइफ दोनों पढ़ते हैं, आसान से कोर्स है, ऑनलाइन कोर्स है, इजी टू पास कोर्स है, असाइनमेंट्स है, एग्जामिनेशन नहीं है, कोई एज लिमिट नहीं है, क्रेडिट स्कोर अगर आपका 0 भी है तब भी एलिजिबल है, अगर आपने बैंक्रप्सी कर रखी है, आप डिस्चार्ज हो गए हैं, आप तब भी एलिजिबल है। इस अपॉर्चुनिटी को मिस ना करें जी। 2024 का एनुअल गवर्नमेंट आपका देखती है आज की डेट में, आपकी इनकम अगर कम है $70,000 से, फैमिली इनकम किसकी कम होती है, जो सेल्फ एम्प्लॉय टैक्स खुद भरते अपना, राइट, ओबर ड्राइवर, ट्रक ड्राइवर, अनएम्प्लॉयड हाउसवाइफ, अगर आपकी इनकम कम है 2024 के नोटिस फॉर असेसमेंट पे, तो ही आप हमें कॉल करें। कम है, बैंक देखता है ज्यादा इनकम, गवर्नमेंट देखती है कम इनकम, कम इनकम है तो हमें कॉल करें, सेल्फ एम्प्लॉयड है कॉल करें, असेसमेंट कराएं। हमारी फीस काम होने के बाद $199 या $499 है। आपने अपनी ईमानदारी से बाद में देनी, जब आपके अकाउंट में फंडिंग आ जाती है, कॉल करें, असेसमेंट कराएं। कोई मीठी बातें नहीं है जी, कोई हेराफेरी नहीं है, असली डॉक्यूमेंट्स लगते हैं, कोई हेराफेरी नहीं है, कोई कारीगरी नहीं है, जब कारीगरी नहीं कमीशन नहीं है, कमीशन नहीं है कोई सेटिंग नहीं है। कॉल करें 437-264-3175, 437-264-3175, उन्हें कॉल करते हैं एस्टीमेट चक्को जी, 437-264-3175, 437-264-3175, नंबर अगेन
0: जी, मोर बने छतरी लिया मित्र। हांजी हांजी, बहुत प्यारा गीता लाने लाने, अज तक फिर इस तरह के गीत चलन गए, कोई गल लाने लाने थोड़ा भी। ਮੇਰੇ ਨਾਲ ਜੁੜ ਚੁੱਕੇ ਨੇ ਸੁਖ ਹੋਰੀ ਗ੍ਰੈਂਡ ਫਰਨੀਚਰ ਤੋਂ ਜੀ। ਸੁਖ ਜੀ ਨੂੰ
4: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਕੱਲ੍ਹ ਲਈ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਜੀ, ਕੈਨੇਡਾ ਡੇ ਸੇਲ ਦੇ ਉੱਪਰ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਕੱਲ੍ਹ ਨੂੰ 1 ਜੁਲਾਈ ਲਈ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਕਿਉਂਕਿ ਕੈਨੇਡਾ ਡੇ ਦੇ ਉੱਪਰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲਣੀਆਂ, ਅਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਅਤੇ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਸੋਫਾ ਸੈੱਟ ਬਾਏ ਕਰਨਾ ਕੈਨੇਡਾ ਡੇ ਸੇਲ ਦੇ ਉੱਪਰ, ਕੈਨੇਡੀਅਨ ਮੇਡ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੈਫਟ ਸੀਟ, ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ ਸਿੱਧੂ ਸਾਹਿਬ $2,000 ਸੀ, $899 ਦਾ, $899 ਦੇ ਵਿੱਚ ਤੁਸੀਂ ਆਪਣੇ ਘਰ ਸੋਫਾ ਸੈੱਟ ਲੈ ਕੇ ਜਾ ਸਕਦੇ ਹੋ, ਅਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ, ਜਿਹੜੇ ਪਰਿਵਾਰ ਕੱਲ੍ਹ ਨੂੰ ਪਹੁੰਚਣਗੇ ਸਾਡੇ ਕੋਲ ਕੈਨੇਡਾ ਡੇ 1 ਜੁਲਾਈ ਵਾਲੇ ਦਿਨ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ 'ਤੇ, ਕੁਈਨ ਵਾਲੇ ਵਾਲਮਟ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
0: ਮਿਹਰਬਾਨੀ। ਪ੍ਰੋਗਰਾਮ ਦਾ ਇਹ ਹਿੱਸਾ ਪੇਸ਼ ਕੀਤਾ ਜਾ ਰਿਹਾ ਹੈਗਾ ਗਿੱਲ ਸਵੀਟ ਐਂਡ ਫੈਕਟਰੀ ਵੱਲੋਂ
1: ਜੀ।
0: ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਵਾਸਤੇ ਟਰੱਕ ਵੀ ਭੇਜ ਦਿੰਦੇ ਨੇ, ਅਤੇ ਕੇਟਰਿੰਗ ਕਰਾਉਣੀ ਹੈਗੀ ਆ, ਲਾਈਵ ਫੂਡ ਕੇਟਰਿੰਗ ਹੋਏਗੀ। 6 ਲੋਕੇਸ਼ਨ ਨੇ, 2 ਕੈਲਗਰੀ ਅਤੇ 5 ਸਾਡੇ ਚਲੋ ਫਰੈਸ਼ਕੋ ਦੇ ਵਿੱਚ ਨੇ। ਹੈੱਡ ਆਫਿਸ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ, ਜਿਹੜਾ ਨੰਬਰ 3-905-799-2616। ਗਿੱਲ ਸਵੀਟ ਐਂਡ ਫੈਕਟਰੀ ਨੂੰ ਯਾਦ ਰੱਖੋ। ਅਤੇ ਅਗਲਾ ਫਰਮਾਇਸ਼ੀ ਗੀਤ ਪੇਸ਼ ਕਰਦੇ ਹਾਂ, ਫਿਰ ਕੁਛ ਤੋਂ ਪਹਿਲਾਂ ਕਿ ਸਟੇਸ਼ਨ ਆਡੀਆ ਲਾ ਦਿਓ
1: ਜੀ।

0: रोकी तो अपनी इंश्योरेंस किस तो करवांदा यार।
1: भाई कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना मेंगी जी, जेडे लाइफ इंश्योरेंस, क्रिटिकल इलनेस इंश्योरेंस।
2: कमाल दा कैसी यार, यकीन ही नहीं होंदा।
3: तेनु इदे ते यकीन नहीं होंदा। तू ए सुन, सेव ऑन एनर्जी वाले फ्री इलेक्ट्रिक हीट पंप ते रहने जे तुहाडे घर विच इलेक्ट्रिक जा ऑयल हीटिंग है।
2: इस गल ते मैनु पूरा यकीन है, ओते इंस्टॉलेशन दा 100% खर्चा भी आप देंदे ने, ते जे तुहाडे घर विच ऑयल हीटिंग है ते ओ ऑयल टैंक भी फ्री च बार कर देंगे, नाले हीट पंप तुहाडे हीटिंग बिल्स 50% तक घटा सकदे ने।
3: ਤੈਨੂੰ ਇਹ ਸਭ ਕਿਵੇਂ ਪਤਾ?
2: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
3: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
2: saveonenergy.ca/eap।
4: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Umarpreet Chawla.
6: Dosto, desh pardesh prime time radio nu CHLO AM 530 te 24/7 jinne vi program aunde ne unna nu sunn vaste ja desh pardesh nu live dekhan vaste login karo saadi website nu www.deshpardeshradio.com ya www.deshpardeshtv.com। live sunna chahunde live te click kar lo, je watch karna chahunde ya to oh te click karo, ja fir apne IPTV box de utte punjabi section click karo, ode utte ja ke ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਮੈਂ ਤੁਹਾਡਾ ਆਪਣਾ ਹੋਸਟ ਹੈ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਅੱਛਾ ਮਨਪ੍ਰੀਤ, ਜ਼ਿੰਦਗੀ 'ਚ ਨਾ ਬੜੇ ਅੱਛੇ ਪੜਾਅ ਨੇ, ਬਚਪਨ, ਜਵਾਨੀ, ਬੁਢਾਪਾ।
1: ਹਾਂਜੀ,
0: ਜਦੋਂ ਬੱਚਾ ਹੁੰਦਾ ਵਾ ਛੇਤੀ ਜਲਦੀ ਬੰਦਾ ਕਹਿੰਦਾ ਜਵਾਨ ਹੋਈਏ, ਹੈ ਨਾ, ਅਤੇ ਸਾਈਕਲ ਸੂਕਲ ਚਲਾਉਣ ਲੱਗ ਜਾਈਏ, ਕੈਂਚੀਆਂ 'ਚ ਚਲਾਈਏ ਜਾਏ, ਹੈ ਨਾ, ਮੋਟਰਸਾਈਕਲ ਚਲਾਈਏ, ਚੇਤਕ ਚਲਾਈਏ, ਫਿਰ ਕਹਿੰਦਾ ਗੱਡੀ ਚਲਾਈਏ, ਕਾਰ ਚਲਾਈਏ।
1: ਹਾਂਜੀ,
0: ਤੋ ਕਈ ਵਾਰੀ ਫਿਰ ਜੇ ਬੰਦਾ ਬੁਢਾਪੇ ਜਾਂਦਾ ਫਿਰ ਕਹਿੰਦਾ ਬੈਕ ਗੇਅਰ ਹੋਵੇ, ਬੈਕ ਗੇਅਰ ਤਾਂ ਹੈ ਹੀ ਨਹੀਂ ਕਿਸੇ ਚੀਜ਼ ਦਾ, ਹੈ ਨਾ।
1: ਬਿਲਕੁਲ, ਹਾਂਜੀ,
0: ਸਾਡੇ ਪਾਸ ਇਹਨਾਂ ਨੇ ਮੰਨੇ ਜਾਣੀ 16 ਸਾਲ ਦੇ ਹੋਏ ਨੇ, ਹੈ ਨਾ।
1: ਹਾਂਜੀ,
0: ਕੀ ਨਾਂ ਇਹਨਾਂ ਦਾ?
1: ਦਪਿੰਦਰ।
0: ਦਪਿੰਦਰ 16, ਵਾਹ, ਬੜਾ ਸਵੀਟ 16, ਹੈ ਨਾ, ਤੁਸੀਂ 16 ਹੋ ਗਏ, ਖੁਸ਼ ਬਹੁਤ ਨੇ ਅੱਜ। ਇੱਕ ਤਾਂ ਲਾਇਸੈਂਸ ਲੈ ਕੇ ਆਏ ਨੇ, ਹੈ ਨਾ।
1: ਹਾਂਜੀ, ਕਹਿੰਦੇ ਮੈਂ ਜੀਵਨ ਦੇ ਕੇ ਆਇਆ।
0: ਇੱਕ ਜਦੋਂ ਪਹਿਲੀ ਵਾਰ ਕੋਈ ਚੀਜ਼ ਮਿਲਦੀ ਹੈ,
1: ਹਾਂਜੀ,
0: ਲਾਇਸੈਂਸ ਲੈ ਕੇ ਆਇਆ, ਸਾਨੂੰ ਜਦੋਂ ਬੜੀ ਖੁਸ਼ੀ ਸੀ ਵੀ ਹੁਣ ਗੱਡੀ ਕਾਰ ਚਲਾਇਆ ਕਰਾਂਗੇ, ਨਾ। ਹਾਂਜੀ, ਇਹ ਬੜੀ ਵਧੀਆ ਨਾ ਮੈਮਰੀਜ਼ ਹੁੰਦੀਆਂ, ਇਹ ਸਾਂਭ ਕੇ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ। ਦਪਿੰਦਰ ਤਾਂ ਕਿੱਦਾਂ ਤੁਹਾਡੇ ਵਾ, ਹੈਪੀ ਬਰਥਡੇ ਤੁਹਾਡਾ, ਹਾਂਜੀ, ਅਤੇ ਮੁਬਾਰਕ ਤੁਹਾਨੂੰ ਦੇਸ਼ ਪਰਦੇਸ ਦੀ ਸਾਰੀ ਟੀਮ ਵੱਲੋਂ, ਪਲੱਸ ਯੂਅਰ ਟਰਨ 16, ਸਵੀਟ 16, ਇੰਜੋਏ ਕਰੋ ਆਪਣੀ ਪੜ੍ਹਾਈ, ਹੁਣ ਤਾਂ ਛੁੱਟੀਆਂ ਆਉਣਗੀਆਂ, ਅਤੇ ਗੀਤ ਇਹਨਾਂ ਦੇ ਕਹਿੰਦੇ ਕੋਈ ਵੀ ਲਾ ਦਿਓ।
1: ਹਾਂਜੀ, ਕਹਿੰਦੇ ਮੇਰੇ ਗਾਣਾ ਸੁਣਾ ਦਿਓ,
0: ਥੋੜ੍ਹਾ ਜਿਹਾ ਬਰਥਡੇ ਵਾਲਾ ਸੁਣਾ ਦਿਓ।
1: ਹਾਂਜੀ,
0: ਫਿਰ ਆਪਾਂ ਇੱਕ ਫਰਮਾਇਸ਼ੀ ਗੀਤ ਗਾ ਦਿਓ।
1: ਹਾਂਜੀ, ਚਲੋ, ਹੈਪੀ ਬਰਥਡੇ ਦਪਿੰਦਰ।
2: ਗਿਫਟਾਂ ਦੀ ਖੇਚਲ ਨਾ ਕਰਿਓ, ਪੈਸੇ ਸਿੱਧੇ ਅਕਾਊਂਟ 'ਚ ਹੀ ਪਾ ਦਿਓ, ਗਿਫਟ ਮੈਂ ਆਪੇ ਲੈ ਲੈਣੇ ਆ, ਨਾਲੇ ਆ ਜਾਓ ਫਿਰ ਕਰਦੇ ਹਾਂ ਪਾਰਟੀ।

0: ਚਮਨਪ੍ਰੀਤ ਦਪਿੰਦਰ ਵਾਸਤੇ ਨਾ ਇਹ ਯਾਦ ਰੱਖਣਾ ਬਰਥਡੇ ਬੜਾ ਸੌਖਾ ਹੈ ਨਾ, ਕੈਨੇਡਾ ਡੇ ਦੇ ਨੇੜੇ ਨੇੜੇ ਰਹੇਗਾ।
1: ਹਾਂਜੀ, ਨਾਲੇ ਕੈਨੇਡਾ ਡੇ, ਨਾਲੇ
0: ਬਰਥਡੇ ਹੈ,
1: ਨਾਲੇ ਕੈਨੇਡਾ ਡੇ, ਨਾਲੇ ਇਹਨਾਂ ਨੇ ਆਪਣਾ ਲਾਇਸੈਂਸ ਲੈ ਲਿਆ ਹੈ ਨਾ,
0: ਤੇ ਨਾਲੇ ਦੇਸ਼ ਪ੍ਰਦੇਸ਼ ਦੇ ਨਾਮ ਮਿਟ ਹੋ ਗਈ।

0: ਇੱਕ ਵਾਰ
1: ਔਰ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਵੱਡੀ ਆਯੂ ਦੇਵੇ, ਔਰ ਖਾਸ ਕਰਕੇ ਜਿਹੜੇ ਆਪਣੇ ਪੇਰੈਂਟਸ ਦਾ ਪਿਆਰ ਜ਼ਰੂਰ ਕਰਿਆ ਕਰੋ ਅਤੇ ਆਲ ਦਾ ਬੈਸਟ ਦਪਿੰਦਰ ਤੁਹਾਡੇ ਵਾਸਤੇ, ਧੰਨਵਾਦ। ਅਤੇ ਅਸੀਂ ਹੁਣ ਸਾਈਨ ਆਫ ਕਰਨਾ, ਅਗਲਾ ਪ੍ਰੋਗਰਾਮ ਲੈ ਕੇ ਸਮਰਾਜ ਸਿੱਧੂ ਹੋਰਾਂ ਨੇ ਹੋਣਾ ਦੇਸ਼ ਪਰਦੇਸ਼ ਚੱਲੇਗਾ, ਤਾਂ 3 ਤੋਂ ਲੈ ਕੇ 6 ਤੱਕ ਚੱਲਦਾ, ਪਰ ਅਸੀਂ ਸਾਈਨ ਆਫ ਕਰਾਂਗੇ ਕਿ ਖਬਰਾਂ ਆਉਣਗੀਆਂ ਅਗਲੇ ਘੰਟਿਆਂ 2 ਵਿੱਚ ਵੀ, ਬਹੁਤ ਸਾਰਾ ਕੈਨੇਡਾ 'ਚ ਕੀ ਕੁਛ ਹੋ ਰਿਹਾ, ਪਲੱਸ ਮਨਪਸੰਦਗੀ ਸੰਗੀਤ ਅਤੇ ਥੋੜ੍ਹਾ ਜਿਹਾ ਮਾਡਰਨ, ਜਾਣੀ ਜਿਹੜੇ ਬੱਚੇ ਜੰਗ ਲੋਕ ਲਾਈ ਕਰਦੇ ਨੇ ਚੱਕਮਾ ਜਿਹਾ, ਘੈਂਟ ਘੈਂਟ ਘੈਂਟ ਨਾ ਪੰਜਾਬੀ ਸ਼ਬਦ ਦਾ ਘੈਂਟ ਮਿਊਜ਼ਿਕ ਹੋਏਗਾ ਅੱਗੇ ਜਾ ਕੇ। ਘੈਂਟ ਤਾਂ ਅਸੀਂ ਵੀ ਪੂਰੀ ਕਰਦੇ ਹਾਂ, ਥੋੜ੍ਹੀ ਜਿਹੀ ਤਰੁੜੀ ਰਹਿ ਜਾਵੇ ਫਿਰ ਪੂਰੀ ਕਰ ਦਿੰਦੇ ਹਾਂ ਸਾਰੇ 6 ਵਜੇ ਤੱਕ।
2: ਬਿਲਕੁਲ, ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਇੱਦਾਂ ਹੀ ਤੁਸੀਂ ਸਾਡੇ ਨਾਲ ਸਾਥ ਨਿਭਾਉਂਦੇ ਰਹੋ। ਕੱਲ੍ਹ ਨੂੰ ਫਿਰ ਤੋਂ 3 ਵਜੇ ਮੁਲਾਕਾਤ ਹੋਏਗੀ ਤੁਹਾਡੇ ਨਾਲ, ਅਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ,
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਸ਼ਾਮ ਦੇ ਠੀਕ 6 ਵਜੇ ਤੱਕ।

ਕਰੋ ਕੈਨੇਡਾ ਡੇ ਨੂੰ ਆਪਣੇ ਪਰਿਵਾਰ ਦੇ ਨਾਲ ਕਿਚਨ ਵਾਲਿਓ, ਕਹਿੰਦੇ ਥੋੜੇ ਜਿਹੇ ਲੇਟ ਹੋ ਗਏ ਹੈਪੀ ਕੈਨੇਡਾ ਡੇ ਤੇ ਇੰਜੋਏ ਕਰੋ, ਬਹੁਤ ਪਿਆਰਾ ਗੀਤ ਹੈ ਜੀ ਰਟਕਾਮ ਦੇ ਇਸ ਪਰਦੇ

ਰੇਡੀਓ ਨੂੰ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗ ਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: आओ 170 गिल्डन रोड जिन नंबर 17, 170 गिल्डन रोड जिन नंबर 17, टेलीफोन नंबर है 6473021322, 6473213322, 6473213322, जेलो टायर सेंटर।
1: ड्राइवरी सूट कर दिया जटानू
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Masala wo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, masala wo saag makki di roti da. A yummy deals is Simply Indian. This sariya hi locations te. Dining, takeout and catering also available. Call at 9057948111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but deep backyard, the unfinished basement in all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੋਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ

0: ਰੋਡ ਬਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
1: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪ ਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।

530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟਿਲ 6 PM, 3 ਘੰਟਿਆਂ ਦੇ ਅੰਦਰ ਅੰਦਰ, ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਸਾਡੇ ਨਾਲ ਜੇਕਰ ਐਨ 6 ਵਜੇ ਤੱਕ ਹੀ ਜੁੜੇ ਰਹੋਗੇ, ਫਿਰ ਅੱਜ ਵੀ ਦੋਸਤੋ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆ ਕੇ ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਕੰਮ ਕਾਰੋਬਾਰ, ਡਿਫਰੈਂਟ ਬਿਜ਼ਨਸ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਉਹ ਵੀ ਤੁਹਾਨੂੰ ਸਿੱਧੇ ਪੇਸ਼ ਕਰਨਗੇ। ਸਾਨੂੰ ਵੀ ਕੁਝ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ, ਯਾਨੀ ਕਿ ਕੁਝ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ, ਜਿਹਨਾਂ ਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ ਟਿਊਜ਼ਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਕੁਝ ਇਮੀਗ੍ਰੇਸ਼ਨ ਰਿਲੇਟਡ, ਕੁਝ ਪੜ੍ਹਾਈ ਐਜੂਕੇਸ਼ਨ ਰਿਲੇਟਡ, ਨਾਲ ਦੀ ਨਾਲ ਕੁਝ ਮੋਰਗੇਜ ਰਿਲੇਟਡ ਅਤੇ ਹੋਰ ਵੀ ਡਿਫਰੈਂਟ ਡਿਫਰੈਂਟ ਰੀਅਲ ਇਸਟੇਟ ਵਰਗੀਆਂ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਵੀ ਸਿੱਧੇ 6 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਨਾਲ ਦਿਆਂ ਦੋਸਤੋ, ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਇਸ ਲੌਂਗ ਵੀਕਐਂਡ 'ਤੇ ਕੁਝ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਅਸੀਂ ਪੇਸ਼ ਕਰ ਰਹੇ ਹਾਂ, ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਐਂਟਰਟੇਨਮੈਂਟ ਦਾ, ਅਤੇ ਤੁਹਾਨੂੰ ਐਂਟਰਟੇਨ ਕਰਦੇ ਹਾਂ ਤੁਹਾਡੇ ਹੀ ਫਰਮਾਇਸ਼ੀ ਗੀਤਾਂ ਸੰਗੀਤਾਂ ਦੇ ਨਾਲ। ਸੋ ਉਹ ਵੀ ਅਸੀਂ ਵਾਰੀ ਵਾਰੀ ਰਿਕੁਐਸਟ ਲੈ ਕੇ ਅਤੇ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੁਣ ਦੋਸਤੋ ਕੁਝ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਨਾਲ। ਸੋ ਅੱਜ ਪਤਾ ਲੱਗ ਚੁੱਕਿਆ ਹੈ ਇੱਕ ਐਨਰਜੀ ਇੰਡਸਟਰੀ ਐਨਲਿਸਟ ਦੇ ਹਿਸਾਬ ਦੇ ਨਾਲ ਕਿ ਕੱਲ੍ਹ ਨੂੰ 5 ਸੈਂਟ ਪਰ ਲੀਟਰ ਦੇ ਨਾਲ ਗੈਸ ਪ੍ਰਾਈਸਿਸ ਵਧਣ ਲੱਗੀਆਂ ਹਨ। ਸੋ ਜੇਕਰ ਤੁਸੀਂ ਆਪਦੇ ਗੱਡੀ ਦੇ ਵਿੱਚ ਤੇਲ ਭਰਨਾ ਹੈ, ਤੁਹਾਨੂੰ ਅੱਜ ਸ਼ਾਮ, ਅੱਜ ਰਾਤ ਤੱਕ ਭਰ ਲੈਣਾ ਚਾਹੀਦਾ ਹੈ, ਕਿਉਂਕਿ 5 ਸੈਂਟ ਪਰ ਲੀਟਰ ਨਾਲ ਪ੍ਰਾਈਸ ਕੱਲ੍ਹ ਨੂੰ ਵਧਣ ਲੱਗੀ ਹੈ। ਪਰ ਇਹ ਇੱਕ ਫੋਰਮਰ ਲਿਬਰਲ MP ਹੈ ਜੋ ਕਿ 18 ਸਾਲਾਂ ਤੋਂ ਹੀ ਲਿਬਰਲ MP ਸੀ ਅਤੇ ਹੁਣ ਇੱਕ ਪੈਟਰੋਲੀਅਮ ਐਨਲਿਸਟ ਹੈ, ਐਕਸਪਰਟ ਹੈ। ਉਹਨੇ ਕਿਹਾ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਤਾਂ ਕਦੇ ਹੋਣਾ ਹੀ ਨਹੀਂ ਚਾਹੀਦਾ ਕਿ ਇੰਨੀਆਂ ਮਹਿੰਗੀਆਂ, ਇੰਨੀਆਂ ਜ਼ਿਆਦਾ ਐਨਰਜੀ ਪ੍ਰਾਈਸਿਸ ਹੋਣ, ਹੋਣਾ ਹੀ ਨਹੀਂ ਚਾਹੀਦਾ। ਸਾਡੇ ਕੋਲ ਲੋੜ ਤੋਂ ਵੀ ਜ਼ਿਆਦਾ ਨੈਚੁਰਲ ਰੀਸੋਰਸਿਸ ਨੇ ਜੋ ਕਿ ਅਸੀਂ ਪਤਾ ਨਹੀਂ ਕਿੰਨੇ ਜੈਨਰੇਸ਼ਨਸ ਤੱਕ ਤਾਂ ਮੁਕਾ ਹੀ ਨਹੀਂ ਸਕਦੇ। ਅਤੇ ਇਹਨੇ ਕਿਹਾ ਹੈ ਕਿ ਮਾਰਕ ਕਾਰਨੀ ਦੀ ਜਿਹੜੀ ਗਵਰਨਮੈਂਟ ਹੈ ਜੋ ਕਿ ਇਹਦੀ ਹੀ ਪਾਰਟੀ ਹੈ, ਵਿਚ ਇਜ਼ ਪ੍ਰੀਟੀ ਇੰਟਰਸਟਿੰਗ, ਆਪਦੀ ਹੀ ਲਿਬਰਲ ਪਾਰਟੀ ਦੇ ਖਿਲਾਫ ਹੀ ਇਹ ਬੋਲ ਰਿਹਾ ਹੈ। ਇਹਨੇ ਕਿਹਾ ਕਿ ਇਹਨਾਂ ਦੀਆਂ ਹੀ ਮਾੜੀਆਂ ਇਹ ਜ਼ੀਰੋ ਅਮਿਸ਼ਨ, ਨੈਟ ਜ਼ੀਰੋ ਗ੍ਰੀਨ ਕਲਾਈਮੇਟ ਚੇਂਜ ਏਜੰਡਾ ਪਾਲਿਸੀਜ਼ ਹੋਣ ਕਰਕੇ ਇੱਥੇ ਸਾਡੀ ਕਾਸਟ ਆਫ ਲਿਵਿੰਗ ਵਧਾਈ ਜਾਂਦੀ ਹੈ, ਸਟੈਂਡਰਡ ਆਫ ਲਿਵਿੰਗ ਘਟਾਈ ਜਾਂਦੀ ਹੈ, ਜਿਹਨੂੰ ਅਸੀਂ GDP ਪਰ ਕੈਪਰਾ ਦੇ ਹਿਸਾਬ ਨਾਲ ਪੜ੍ਹਦੇ ਹਾਂ, ਮੰਨਦੇ ਹਾਂ ਅਤੇ ਰਿਪੋਰਟ ਕੀਤਾ ਜਾਂਦਾ ਹੈ। ਅਤੇ ਨਾਲ ਦੀ ਨਾਲ ਇਹਨੇ ਕਿਹਾ ਹੈ ਕਿ ਜੇਕਰ ਅਸੀਂ ਇਸ ਮੁਲਕ ਦੇ ਵਿੱਚ ਅਸਲੀ ਤਰੱਕੀ ਕਰਨਾ ਚਾਹੁੰਦੇ ਹਾਂ ਫਿਰ ਸਾਨੂੰ ਇਹ ਸਾਰੇ ਦੇ ਸਾਰੇ ਲਿਬਰਲ ਕਾਨੂੰਨ ਹਟਾਉਣੇ ਚਾਹੀਦੇ ਆ ਅਤੇ ਇਸ ਸਰਕਾਰ ਨੂੰ ਰਾਹ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ। ਇਹਦੇ ਨਾਲ ਹੀ ਜੁੜੀ ਹੋਈ ਅੱਜ ਕਾਫੀ ਵੱਡੀ ਅਨਾਊਂਸਮੈਂਟ ਇਹ ਵੀ ਕੀਤੀ ਗਈ ਹੈ ਸਾਡੇ ਆਪਦੇ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ, ਜਿਹਨੇ ਅੱਜ ਯੂਟਿਊਬ ਅਤੇ ਹੋਰ ਵੀ ਡਿਫਰੈਂਟ ਪਲੈਟਫਾਰਮਸ 'ਤੇ 17 ਮਿੰਟਾਂ ਦੀ ਇੱਕ ਵੀਡੀਓ ਹੁਣ ਅਪਲੋਡ ਕੀਤੀ ਹੈ। ਇਹ ਅਫਿਸ਼ਲੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਪੇਜ 'ਤੇ ਹੀ ਅੱਜ 17 ਮਿੰਟ ਵੀਡੀਓ ਅਪਲੋਡ ਕੀਤੀ ਗਈ ਆ, ਜਿਹਦੇ ਵਿੱਚ ਉਹਨੇ ਸਾਫ਼ ਕਹਿ ਦਿੱਤਾ ਹੈ ਕਿ ਆਉਣ ਵਾਲੇ ਕੁਛ ਕੁ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ CO2 ਅਮਿਸ਼ਨਸ ਘਟਣੇ ਨਹੀਂ, ਵਧਣੇ ਹਨ। ਉਹਨੇ ਕਿਹਾ ਹੈ ਕਿ ਜਿਹੜੀ ਫੋਰਮਰ ਜਸਟਿਨ ਟਰੂਡੋ ਦੀ ਸਰਕਾਰ ਦੇ ਵੱਲੋਂ 2015 ਦੇ ਵਿੱਚ ਵੀ ਅਤੇ ਰਿਨਿਊਡ ਪ੍ਰੋਮਿਸ 2021 ਦੇ ਵਿੱਚ ਵੀ ਡਿਫਰੈਂਟ CO2 ਅਮਿਸ਼ਨ ਟਾਰਗੇਟ ਰਿਡਕਸ਼ਨਸ ਪੇਸ਼ ਕੀਤੇ ਗਏ ਨੇ, ਉਹ ਸਾਡੇ ਮੁਲਕ ਦੇ ਲਈ ਮਾੜੇ ਨੇ, ਸਾਡੇ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਲਈ ਵੀ ਮਾੜੇ ਨੇ। ਉਹਨੇ ਕਿਹਾ ਕਿ ਇਕਾਨਮੀ ਲਈ ਵੀ ਮਾੜੇ ਨੇ। ਉਹਨੇ ਕਿਹਾ ਹੈ ਕਿ ਇਹ ਅਨਪ੍ਰੈਕਟੀਕਲ ਹਨ, ਅਸੀਂ ਇਹਨਾਂ ਨੂੰ ਮੀਟ ਹੀ ਨਹੀਂ ਕਰ ਸਕਦੇ ਹਾਂ, ਇਹਨਾਂ ਨਾਲ ਜ਼ਿਆਦਾ ਨੁਕਸਾਨ ਹੀ ਹੋਊਗਾ, ਮਹਿੰਗਾਈ ਹੀ ਵਧੂਗੀ। ਪਰ ਜ਼ਿਕਰ ਤਾਂ ਇਹਨੇ ਕੀਤਾ ਤੱਕ ਨਹੀਂ ਹੈਗਾ ਕਿ ਇਹਦੀਆਂ ਆਪਦੀਆਂ ਹੀ ਉਹੀ ਸੇਮ ਚੱਲਦੀਆਂ 90% ਪਾਲਿਸੀਜ਼ ਹਨ ਜੋ ਕਿ ਹਟਾਈਆਂ ਹੀ ਨਹੀਂ ਗਈਆਂ, ਹੋਰ ਪਾਲਿਸੀਜ਼ ਇਹਨਾਂ ਵੱਲੋਂ ਹੁਣ ਪੇਸ਼ ਵੀ ਕੀਤੀਆਂ ਗਈਆਂ ਹਨ, ਉਹਦਾ ਤਾਂ ਜ਼ਿਕਰ ਕੀਤਾ ਨਹੀਂ। ਸੋ ਇਟ ਡਜ਼ਨਟ ਮੇਕ ਮਚ ਸੈਂਸ ਕਿ ਇਹ ਆਪਣੇ ਫੋਰਮਰ ਪ੍ਰੀਡੈਸੈਸਰ ਜਸਟਿਨ ਟਰੂਡੋ ਨੂੰ ਇੰਨਾ ਜ਼ਿਆਦਾ ਭੰਨ ਰਿਹਾ ਹੈ, ਪਰ ਉਹੀ 90% ਸੇਮ ਪਾਲਿਸੀ ਰੱਖੀਆਂ ਹੋਈਆਂ ਨੇ। ਅਤੇ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਜੇਕਰ ਅਸੀਂ ਇੱਕ ਵਾਕਈ ਐਨਰਜੀ ਸੁਪਰ ਪਾਵਰ ਬਣਨਾ ਚਾਹੁੰਦੇ ਹਾਂ, ਸਾਨੂੰ ਆਉਣ ਵਾਲੇ ਕਈ ਸਾਲਾਂ ਦੇ ਵਿੱਚ CO2 ਅਮਿਸ਼ਨਸ ਵਧਾਉਣੇ ਪੈਣੇ ਹਨ, ਨਾ ਕਿ ਘਟਾਉਣੇ ਪੈਣੇ ਹਨ।
ਇੱਕ ਰੀਸੈਂਟ ਸਟੱਡੀ ਰਿਲੀਜ਼ ਕੀਤੀ ਗਈ ਹੈ ਕੈਨੇਡੀਅਨ ਕਲਾਈਮੇਟ ਇੰਸਟੀਟਿਊਟ ਦੇ ਵੱਲੋਂ, ਜਿਨ੍ਹਾਂ ਨੇ ਕਿਹਾ ਹੈ ਕਿ ਮਾਰਕ ਕਾਰਨੀ ਦੇ ਲੀਡਰਸ਼ਿਪ ਦੇ ਨਾਲ ਹੁਣ ਨਾ ਤਾਂ ਅਸੀਂ 2026 ਦੇ ਇੰਟਰਮ ਟਾਰਗੇਟ ਰਿਡਕਸ਼ਨਸ ਮੀਟ ਕਰਾਂਗੇ, ਨਾ ਤਾਂ ਜਿਹੜਾ ਪੈਰਿਸ ਅਕੋਰਡ ਇੰਨੇ ਸਾਲ ਪਹਿਲਾਂ ਅਸਾਈਨ ਕੀਤਾ ਗਿਆ ਸੀ 2030 ਤੱਕ ਦਾ ਨਿਸ਼ਾਨਾ, ਉਹ ਵੀ ਨਹੀਂ ਅਸੀਂ ਐਮਿਸ਼ਨ ਰਿਡਕਸ਼ਨ ਮੀਟ ਕਰਨੇ, ਨਾ ਤਾਂ ਜਿਹੜਾ ਸਾਡਾ ਅਖੀਰਲਾ ਅਲਟੀਮੇਟ ਗੋਲ ਹੈ 2050 ਤੱਕ ਨੈੱਟ ਜ਼ੀਰੋ ਐਮਿਸ਼ਨ ਤੱਕ ਪਹੁੰਚੀਏ, ਉਹ ਵੀ ਨਹੀਂ ਮੀਟ ਕਰਾਂਗੇ। ਪਰ ਇਹ ਐਗਜ਼ੈਕਟ ਪ੍ਰਾਈਮ ਮਿਨਿਸਟਰ ਨੇ ਕੀ ਕਿਹਾ ਹੈ ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣ ਦੇ ਲਈ ਅਤੇ ਕਿੰਨਾ ਕੁ ਐਮਿਸ਼ਨ ਵਧਾਉਣੇ ਪੈਣਗੇ, ਅਤੇ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀਆਂ ਪੋਲਿਸੀਜ਼ ਨੂੰ ਕਿਸ ਤਰ੍ਹਾਂ ਇਹਨੇ ਭੰਨਿਆ ਹੈ, ਉਹ ਤੁਹਾਨੂੰ ਐਗਜ਼ੈਕਟ ਡੀਟੇਲਸ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ south of the border US President Donald Trump ne bhi ek dhamki pesh kiti hai sare te sare American gas retailers yani ke gas station the operators nu kya hai ke dekho hun to jadon ladai khatam hui hai middle east de vich jadon to global Brent crude oil prices te naal di naal jehde American crude oil de benchmark prices ne oh ta hun 10-20 almost $40 per barrel ਪ੍ਰਾਈਸ ਹੁਣ ਘੱਟ ਚੁੱਕੀ ਹੈ, ਪਰ ਉਹੀ ਪ੍ਰਾਈਸ ਹਜੇ ਰਿਫਲੈਕਟ ਹੀ ਨਹੀਂ ਹੋ ਰਹੀ ਹੈ ਗੈਸ ਸਟੇਸ਼ਨਸ 'ਤੇ। ਇਹਨੇ ਬਿਨਾਂ ਸਬੂਤ ਤੋਂ ਹੀ ਕਿਹਾ ਹੈ ਕਿ ਇਹ ਪ੍ਰਾਈਸ ਗੈਜਿੰਗ ਹੈ, ਲੋਕਾਂ ਨੂੰ ਜਾਣ ਬੁੱਝ ਕੇ ਹੀ ਗੈਸ ਸਟੇਸ਼ਨ ਦੇ ਵੱਲੋਂ ਲੁੱਟਿਆ ਜਾ ਰਿਹਾ ਹੈ, ਪੈਸੇ ਵੱਧ ਹੀ ਚਾਰਜ ਕੀਤੇ ਜਾ ਰਹੇ ਨੇ, ਆਬਵੀਅਸਲੀ ਬਿਨਾਂ ਸਬੂਤ ਤੋਂ ਹੀ ਇਹ ਕਹਿ ਰਿਹਾ ਹੈ। ਪਰ Chevron jo ke one of the biggest gas retailers hai, gas giants hai in America, unhone kiya hai ki dekho jehda hun tel paya hai inna gas stations de vich oh ta shayad kai hafte pehla kai mahine pehla hi order kita gaya, khareedya gaya, mangwaya gaya, so obviously oh ek kafi different price per barrel te khareedya gaya, eh bahut bada ek gap hunda hai, lag hunda hai ke jadon oil prices global benchmark prices ghatdiyan ne te asal de vich gas ਸਟੇਸ਼ਨ 'ਤੇ ਘੱਟਦੀਆਂ ਨੇ, ਉਹਦੇ ਵਿੱਚ ਤਾਂ ਟਾਈਮ ਬਥੇਰਾ ਲੱਗਦਾ, ਕਈ ਵਾਰੀ ਤਾਂ ਕਈ ਮਹੀਨੇ ਤੱਕ ਵੀ ਲੱਗ ਜਾਂਦੇ ਆ, ਸੋ ਇਹ ਪ੍ਰਾਈਸਿਸ ਆਪੇ ਹੀ ਘੱਟ ਜਾਣਗੀਆਂ। ਪਰ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਧਮਕੀ ਪੇਸ਼ ਕੀਤੀ ਆ ਕਿ ਜੇਕਰ ਕਰੰਟ ਅੱਜ ਦੇ ਦਿਨ ਰਫਲੀ ਅੰਡਰ $4 ਪਰ ਗੈਲਨ ਪ੍ਰਾਈਸ ਜਲਦ ਤੋਂ ਜਲਦ of course before midterm elections in America $2.50 per gallon tak nahi katdiyan fir ta bahut bade consequences bahut maade natije pesh honge American gas station retailers lay ode bare vich tonu agge ja ke puri jankari pesh karange naal yaar dosto ajj svere Brampton shehar de vich Gorway Drive to Castle Marwood the area de vich unfortunately ghat to ghat do suspects ne break and enter karke ਲੜਾਈ ਕੀਤੀ ਘਰ ਦੇ ਓਨਰਸ ਨਾਲ, ਜਿਹਦੇ ਵਿੱਚ ਗੋਲੀਆਂ ਤੱਕ ਵੀ ਫਾਇਰ ਕੀਤੀਆਂ ਗਈਆਂ। ਕੁਦਰਤੀ ਕਿਸੇ ਨੂੰ ਕੋਈ ਵੀ ਗਨ ਸ਼ਾਟ ਵੂੰਡ ਨਹੀਂ ਸਸਟੇਨ ਕੀਤੀ ਗਈ ਆ, ਗੋਲੀ ਕਿਸੇ ਨੂੰ ਨਹੀਂ ਲੱਗੀ ਆ, ਪਰ ਇਸ ਬ੍ਰੈਂਪਟਨ ਦੇ ਘਰ ਦੇ ਵਿੱਚ ਹੀ ਇੱਕ ਔਰਤ ਨੂੰ ਕਾਫੀ ਸੀਰੀਅਸ ਫੁੱਟ ਨੂੰ ਪੈਰ ਨੂੰ ਇੰਜਰੀ ਸਸਟੇਨ ਹੋਈਆਂ, ਜਿਹਦੇ ਕਰਕੇ ਉਹਨੂੰ ਹੁਣ ਹਾਸਪਿਟਲਾਈਜ਼ ਕਰਨਾ ਪਿਆ ਹੈ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ ਅੱਜ ਸਟੈਟਿਸਟਿਕ ਸਕੈਂਡਲ ਦੇ ਵੱਲੋਂ ਵੀ ਸਭ ਤੋਂ ਨਵੀਂ April 2026 ਦੀ GDP ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਕੈਨੇਡੀਅਨ ਇਕਾਨਮੀ ਇਹਨਾਂ ਦੇ ਹੀ ਅੰਦਾਜ਼ਿਆਂ ਨਾਲੋਂ ਵੱਧ ਹੀ 0.5% ਦੇ ਨਾਲ ਹੁਣ ਗਰੋ ਹੋਈ ਹੈ, 0.5% ਦੇ ਨਾਲ ਗਰੋ ਹੋਈ ਹੈ, ਅਸੀਂ ਹੁਣ ਟੈਕਨੀਕਲ ਰਿਸੈਸ਼ਨ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ। ਪਰ ਸੇਮ ਟਾਈਮ 'ਤੇ ਇਹ ਵੀ ਦੱਸ ਦਿੱਤਾ ਹੈ ਕਿ ਇਹ ਗਲੋਬਲ ਓਇਲ ਪ੍ਰਾਈਸਿਸ ਵਧਣ ਕਰਕੇ ਇੱਕ ਬਲਿਪ ਇਨ ਦਾ ਰੇਡਾਰ ਹੀ ਪੇਸ਼ ਹੋਇਆ ਹੈ, ਸੋ ਕਿਉਂਕਿ ਗਲੋਬਲ ਓਇਲ ਦੀ ਡਿਮਾਂਡ ਤਾਂ ਬਹੁਤ ਜ਼ਿਆਦਾ ਸੀ ਅਪ੍ਰੈਲ ਮਹੀਨੇ ਦੇ ਵਿੱਚ, ਪਰ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਬਹੁਤ ਘੱਟ ਹੀ ਤੇਲ ਨਿਕਲ ਰਿਹਾ ਸੀ। ਕੈਨੇਡਾ ਦੇ ਬਾਹਰਲੇ ਮੁਲਕਾਂ ਤੱਕ ਖਰੂਡ ਓਇਲ ਐਂਡ ਰਿਫਾਇੰਡ ਓਇਲ ਦੇ ਜਿਹੜੇ ਐਕਸਪੋਰਟ ਨੇ ਉਹ ਤਾਂ ਸਕਾਈ ਰਾਕਟ ਹੋ ਚੁੱਕੇ ਨੇ, ਨਾਲ ਦਾ ਹੋਰ ਕੀ ਸਕਾਈ ਰਾਕਟ ਹੋਇਆ ਹੈ ਤੇਲ ਦੀ ਪਰ ਬੈਰਲ ਪ੍ਰਾਈਸ, ਸੋ ਆਹੀ ਇੱਕ ਬਲਿਪ ਇਨ ਦਾ ਰੇਡਾਰ ਹੈ, ਤੁਸੀਂ ਇੱਕ ਅਨਾਮਲੀ ਕਹਿ ਸਕਦੇ ਹੋ, ਐਕਸੈਪਸ਼ਨ ਕਹਿ ਸਕਦੇ ਹੋ, ਰੇਅਰ ਅਕਰੈਂਸ ਕਹਿ ਸਕਦੇ ਹੋ, ਤਾਂ ਆਹੀ ਤਾਂ ਸਾਡੀ 0.5% ਦੇ ਨਾਲ ਇੱਕੋ ਹੀ ਮਹੀਨੇ ਦੇ ਵਿੱਚ ਜੀ ਡੀ ਪੀ ਵਧੀ ਹੈ। ਪਰ ਸਟੈਟਿਸਟਿਕਸ ਕੈਨੇਡਾ ਨੇ ਆਪ ਹੀ ਦੱਸਿਆ ਹੈ ਕਿ ਉਹਨਾਂ ਦਾ ਅਰਲੀ ਡਾਟਾ ਦਿਖਾਉਂਦਾ ਹੈ ਕਿ ਜਦੋਂ ਮੇ ਮਹੀਨੇ ਦੀ ਰਿਪੋਰਟ ਪੇਸ਼ ਹੋਊਗੀ ਉਹਦੇ ਵਿੱਚ ਤਾਂ ਦੋਸਤੋ ਆਲਮੋਸਟ ਨੈਗੇਟਿਵ ਗਰੋਥ ਹੀ ਪੇਸ਼ ਹੋਣੀ ਹੈ, 0.1% ਗਰੋਥ ਹੀ ਐਕਸਪੈਕਟਡ ਹੈ, ਸੋ ਇਹ ਇੱਕ ਰੋਲਰ ਕੋਸਟਰ ਰਾਈਡ ਹੈ, ਕਦੇ ਉੱਪਰ ਕਦੇ ਥੱਲੇ, ਆਏ ਨਾ ਸਮਝਿਓ ਕਿ ਆਲ ਆਫ ਅ ਸਡਨ ਕਿ ਤਰੱਕੀ ਹੋਣ ਲੱਗ ਗਈ ਹੈ ਇਸ ਮੁਲਕ ਦੇ ਵਿੱਚ, ਅਸੀਂ ਤਾਂ ਤਰੱਕੀ ਕਰਨ ਤੋਂ ਬਹੁਤ ਦੂਰ
ਦੂਰ ਦੂਰ ਦੂਰ ਹਾਂ, ਇੰਨੇ ਕੁ ਦੂਰ ਹਾਂ ਕਿ ਤੁਹਾਨੂੰ ਸੁਪਰ ਬਿਨੋਕੂਲਰ ਦੀ ਲੋੜ ਪੈਣੀ ਹੈ ਪਤਾ ਕਰਨ ਲਈ ਕਿ ਕਦੋਂ ਤਰੱਕੀ ਫਿਰ ਤੋਂ ਨਜ਼ਰ ਆ ਸਕਦੀ ਹੈ। ਪਰ ਹੁਣ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਕੁਛ ਵੱਡੇ ਵੱਡੇ ਬੈਂਕਸ ਦੇ ਚੀਫ ਇਕਾਨਮਿਸਟ ਅਤੇ ਸੀਨੀਅਰ ਇਕਾਨਮਿਸਟ ਦੇ ਕੀ ਕੁਛ ਅੰਦਾਜ਼ੇ ਨੇ ਸਾਡੇ ਇਕਾਨਮੀ ਲਈ, ਉਹ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਅਤੇ ਦੋਸਤੋ, ਇਸ ਗੱਲ ਦੇ ਬਾਵਜੂਦ ਕਿ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਮਰੀਕਾ ਤੋਂ ਭੱਜ ਕੇ ਜਾ ਕੇ ਚਾਈਨਾ ਖੁੱਲ੍ਹੀਆਂ ਬਾਹਾਂ ਦੇ ਨਾਲ ਜੱਫੀਆਂ ਪਾਈਆਂ ਨੇ ਉੱਥੇ ਦੀ ਕਮਿਊਨਿਸਟ ਸਟੇਟ ਅਤੇ ਸਰਕਾਰ ਦੇ ਨਾਲ। ਸਾਡੇ ਕਨੋਲਾ ਫਾਰਮਰਸ ਨੂੰ ਥੋੜ੍ਹੀ ਬਹੁਤੀ ਰਿਲੀਫ ਦਿਲਵਾਉਣ ਦੇ ਲਈ, ਟੈਰਿਫਸ ਹਟਾਉਣ ਦੇ ਲਈ, ਘਟਾਉਣ ਦੇ ਲਈ, ਉਹਨੇ ਬਦਲੇ ਦੇ ਵਿੱਚ ਸਾਡੀ ਇੰਟਾਇਰ ਕੈਨੇਡੀਅਨ ਆਰਓ ਇੰਡਸਟਰੀ ਅਤੇ ਨਾਲ ਦਾ USMCA ਨੂੰ ਖਤਰੇ ਦੇ ਵਿੱਚ ਪਾਇਆ, ਜਦੋਂ ਉਹਨੇ ਹਰੇਕ ਸਾਲ ਹੋਰ ਅਤੇ ਹੋਰ ਅਤੇ ਹੋਰ ਚਾਈਨੀਜ਼ ਸਟੇਟ ਸਬਸਿਡਾਈਜ਼ ਅਤੇ ਪੋਟੈਂਸ਼ਲੀ ਸਪਾਈਵੇਅਰ ਦੇ ਨਾਲ ਭਰੀਆਂ ਹੋਈਆਂ EVs ਨੂੰ ਇੱਥੇ ਕੈਨੇਡਾ ਤੱਕ ਅਲਾਓ ਕਰਨ ਲਈ ਦਿੱਤਾ ਹੈ। ਆਲਰੇਡੀ ਇਹ ਚਾਈਨੀਜ਼ EVs ਇੱਥੇ ਪਹੁੰਚ ਚੁੱਕੀਆਂ ਹਨ, ਵੇਚੀਆਂ ਜਾ ਰਹੀਆਂ ਹਨ, ਅਗਲੇ ਸਾਲ ਹੋਰ ਹੋਣਗੀਆਂ, ਉਸ ਤੋਂ ਅਗਲੇ ਸਾਲ ਹੋਰ ਹੋਣਗੀਆਂ, ਉਸ ਤੋਂ ਅਗਲੇ ਸਾਲ ਹੋਰ ਵੀ ਨੰਬਰ ਵਧਾਇਆ ਜਾਊਗਾ, ਸਾਰਿਆਂ ਹੀ 5 ਸਾਲ ਦਾ ਨੰਬਰ ਸਾਡੇ ਸਾਹਮਣੇ ਹੈ। ਸੋ ਆਹ ਸਭ ਦੇ ਬਾਵਜੂਦ, ਇਸ ਗੱਲ ਦੇ ਬਾਵਜੂਦ ਕਿ ਮਾਰਕ ਕਾਰਨੀ ਖੁਦ ਆਪ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਚਾਈਨਾ ਗਿਆ, ਉੱਥੇ ਵੱਡੀ ਮੀਟਿੰਗ ਰੱਖੀ ਹੈ, ਕਿਹਾ ਕਿ ਹੁਣ ਚਾਈਨਾ ਅਤੇ ਕੈਨੇਡਾ ਦਾ ਟ੍ਰੇਡ ਰਿਲੇਸ਼ਨਸ਼ਿਪ ਹੁਣ ਰੀਸੈੱਟ ਕੀਤਾ ਗਿਆ ਹੈ, ਜਿਵੇਂ ਕਿ ਤੁਸੀਂ ਕੋਈ ਕਲਾਕ ਰੀਸੈੱਟ ਕਰਦੇ ਹੋ, ਕੋਈ ਵੀਡੀਓ ਗੇਮ ਰੀਸੈੱਟ ਕਰਦੇ ਹੋ, ਕਿ ਆਲ ਵ ਸਡਨ ਸਭ ਕੁਝ ਨਵਾਂ ਨਵਾਂ ਹੀ ਹੈ, ਪੁਰਾਣੀ ਦੁਸ਼ਮਣੀ, ਪੁਰਾਣੇ ਵੈਰ, ਪੁਰਾਣੇ ਸਭ ਕੁਝ ਪੰਗੇ ਪੁੰਗੇ ਭੁੱਲ ਹੀ ਜਾਓ। ਉਹਨੇ ਕਿਹਾ ਕਿ ਰੀਸੈੱਟ ਹੋ ਗਈ ਆ ਸਾਡੀ ਰਿਸ਼ਤੇਦਾਰੀ ਟ੍ਰੇਡ ਦੇ ਵਿੱਚ, ਪਰ ਨਿਕਲਿਆ ਕੀ ਹੈ? ਨਾਥਿੰਗ। ਕਿਉਂ? ਕਿਉਂਕਿ ਅੱਜ ਚਾਈਨੀਜ਼ ਮਿਨਿਸਟਰੀ ਆਫ ਕਾਮਰਸ ਨੇ ਸਟੇਟ ਕੀਤਾ ਹੈ ਕਿ 10 ਮਹੀਨਿਆਂ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੇ ਖਿਲਾਫ ਇੱਕ ਨਵਾਂ ਟੈਰਿਫ ਲਾਉਣਾ ਹੈ ਔਨ ਕੈਨੇਡੀਅਨ ਪੀਸ ਸਟਾਰਚ, ਜੋ ਕਿ ਬੇਸਿਕਲੀ ਯੈਲੋ ਦਾਲ ਹੀ ਹੈ। ਯੈਲੋ ਦਾਲ ਦੇ ਨਾਲ ਪਲਪ ਜਿਹੜਾ ਬਣਦਾ ਹੈ, ਸਟਾਰਚ ਬਣਦਾ ਹੈ, ਚਾਈਨਾ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਡਕਟਸ ਵਰਤਿਆ ਜਾਂਦਾ ਹੈ, ਪਰ ਇਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਕੈਨੇਡੀਅਨ ਫਾਰਮਰਸ ਉੱਥੇ ਚਾਈਨਾ ਦੇ ਵਿੱਚ ਲੋੜ ਤੋਂ ਵੀ ਜ਼ਿਆਦਾ ਇਹ ਕੈਨੇਡੀਅਨ ਪੀਸ ਸਟਾਰਚ ਡੰਪ ਕਰ ਰਹੇ ਨੇ ਘੱਟ ਘੱਟ ਪ੍ਰਾਈਸਿਸ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ, ਅਤੇ ਉੱਥੇ ਦੀ ਡੋਮੈਸਟਿਕ ਇੰਡਸਟਰੀ ਅਤੇ ਡੋਮੈਸਟਿਕ ਫਾਰਮਰਸ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਸੋ ਉਹਨਾਂ ਨੂੰ ਬਚਾਉਣ ਦੇ ਖਾਤਰ ਹੁਣ ਤਾਂ ਬਹੁਤ ਹੀ ਵੱਡਾ 73.5% ਨਵਾਂ ਟੈਰਿਫ ਕੱਲ੍ਹ ਨੂੰ ਹੀ, ਕੈਨੇਡਾ ਡੇ ਨੂੰ ਹੀ, ਕੈਨੇਡਾ ਦੇ ਹੀ ਯੈਲੋ ਜਿਹੜੇ ਪੀ ਫਾਰਮਰਸ ਨੇ, ਕੈਨੇਡੀਅਨ ਪੀ ਸਟਾਰਚ ਬਣਾਉਣ ਵਾਲੇ ਨੇ, ਉਹਨਾਂ ਦੇ ਖਿਲਾਫ ਹੁਣ ਚਾਈਨਾ ਤੱਕ ਭੇਜਣ ਦੇ ਲਈ ਬਹੁਤ ਹੀ ਵੱਡਾ 73.5% ਟੈਰਿਫ ਹੁਣ ਲਾਇਆ ਜਾ ਰਿਹਾ ਹੈ। ਸੋ ਮੱਚ ਫੋਰ ਰੀਸੈਟ ਇਨ ਟ੍ਰੇਡ। ਅਤੇ ਨਾਲ ਦੇ ਦੋਸਤੋ, ਕੱਲ੍ਹ ਤੋਂ ਹੀ ਅੱਗੇ ਅੰਟੇਰੀਓ ਦੇ ਵਿੱਚ ਨਵੀਆਂ ਆਰਓ ਇੰਸ਼ੋਰੈਂਸ ਪਾਲਿਸੀ ਕਰਵਾਉਣ ਵਾਲਿਆਂ ਦੇ ਲਈ ਵੀ ਅਤੇ ਪੁਰਾਣੀਆਂ ਦੀਆਂ ਰਿਨਿਊਅਲਸ ਦੇ ਵਿੱਚ ਵੀ 9 ਅਲੱਗ ਚੀਜ਼ਾਂ ਨੇ, 9 ਅੱਜ ਤੱਕ ਮੈਂਡਟੋਰੀ ਟਾਈਪਸ ਆਫ ਇੰਸ਼ੋਰੈਂਸ ਐਕਸੀਡੈਂਟ ਬੈਨੀਫਿਟਸ ਨੇ, ਜੋ ਕਿ ਮੈਂਡਟੋਰੀ ਤੋਂ ਲੈ ਕੇ ਕੱਲ੍ਹ ਨੂੰ ਆਪਸ਼ਨਲ ਬਣ ਜਾਣੀਆਂ ਹਨ। ਇੱਕ ਇੱਕ ਦਾ ਤੁਹਾਨੂੰ ਅੱਗੇ ਜਾ ਕੇ ਕੀ ਫਾਇਦਾ ਹੈ, ਕੀ ਨੁਕਸ ਹੈ ਰੱਖਣ ਦਾ, ਕੱਟਣ ਦਾ, ਬਦਲਣ ਦਾ, ਉਹ ਤੁਹਾਨੂੰ ਸਾਰਾ ਕੁਝ ਅੱਗੇ ਜਾ ਕੇ ਸਮਝਾਵਾਂਗੇ। ਪਰ ਏਸੀ ਇੰਡਸਟਰੀ ਦੇ ਐਕਸਪਰਟਸ ਦਾ ਕੀ ਕਹਿਣਾ ਹੈ, ਵਕੀਲਾਂ ਦਾ ਕੀ ਕਹਿਣਾ ਹੈ, ਕਹਿਣਾ ਹੈ ਕਿ ਅੰਟੇਰੀਓ ਸਰਕਾਰ ਤਾਂ ਲੋਕਾਂ ਨੂੰ ਬੇਵਕੂਫੀ ਬਣਾ ਰਹੀ ਹੈ ਬੇਸਿਕਲੀ, ਕਿਉਂਕਿ ਤੁਹਾਡਾ ਸਾਲ ਦਾ, ਇਹਨਾਂ 9 ਚੀਜ਼ਾਂ ਨੂੰ ਪਾਲਿਸੀ ਵਿੱਚੋਂ ਕੱਟ ਕਰਕੇ ਤੁਹਾਡਾ ਸਾਲ ਦਾ ਸ਼ਾਇਦ $75 to $100 ਵੱਧ ਤੋਂ ਵੱਧ ਸਾਲ ਦਾ, ਨਾ ਕਿ ਮਹੀਨੇ ਦਾ, ਸਾਲ ਦਾ ਤੁਹਾਡਾ ਸ਼ਾਇਦ $100 ਬਚ ਜੂਗਾ ਆ 9 ਚੀਜ਼ਾਂ ਹਟਾ ਕੇ। ਪਰ ਬਹੁਤ ਲੋਕਾਂ ਦਾ ਤਾਂ 20-30-40 ਹਜ਼ਾਰਾਂ ਡਾਲਰ ਦਾ ਨੁਕਸਾਨ ਤੱਕ ਵੀ ਹੋ ਸਕਦਾ ਹੈ ਜੇਕਰ ਇਹ ਚੀਜ਼ਾਂ ਉਹਨਾਂ ਦੇ ਪਾਲਿਸੀ ਵਿੱਚ ਨਹੀਂ ਹਨ, ਅਤੇ ਕੱਲ੍ਹ ਨੂੰ ਉਹ ਸੀਰੀਅਸਲੀ ਇੰਜਰਡ ਹੋ ਜਾਂਦੇ ਨੇ ਅਤੇ ਘਰੇ ਬਹਿ ਜਾਂਦੇ ਆ। ਸੋ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਐਗਜੈਕਟਲੀ ਕੱਲ੍ਹ ਨੂੰ ਅੰਟੇਰੀਓ ਵਾਈਡ ਆਪਸ਼ਨੋ ਕੀ ਹੋ ਰਿਹਾ ਹੈ, ਅਤੇ ਉਹਨੂੰ ਆਪਸ਼ਨੋ ਹੀ ਬਣਾਉਣਾ ਚਾਹੀਦਾ ਜਾਂ ਰੱਖਣਾ ਹੀ ਚਾਹੀਦਾ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਸੋ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ, 6 ਵਜੇ ਤੱਕ ਹੀ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਨਾਲ ਹੁਣ ਗੱਲਬਾਤ ਕਰ ਸਕਦੇ ਹੋ, ਸਟੂਡੀਓ ਦਾ ਨੰਬਰ 1-905-564-6444 905-564-6444। ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਸਾਡੇ ਸਪਾਂਸਰਸ ਦਾ ਕੋਈ ਵੀ ਫੋਨ ਨੰਬਰ ਤਾਂ ਪਤਾ ਚਾਹੀਦਾ ਹੈ, ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਹਾਏ ਹੈਲੋ ਹੀ ਕਹਿਣੀ ਹੋਵੇ, ਤੁਸੀਂ ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਐਂਡ 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਮੈਸੇਜ ਭੇਜੋ ਲਾਈਵ, ਅਸੀਂ ਤੁਹਾਨੂੰ ਵਾਪਸ ਵੀ ਮੈਸੇਜ ਕਰਾਂਗੇ। 416
416-457-3381 416-457-3381 416-457-3381 416-457-3381 ਤੇ ਟੈਕਸ ਜਾਂ ਫਿਰ ਵਟਸਐਪ ਮੈਸੇਜ ਵੀ ਤੁਸੀਂ ਜ਼ਰੂਰ ਭੇਜ ਸਕਦੇ ਹੋ ਐਨ 6 ਵਜੇ ਤੱਕ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: हेलो एम 5:30 तो ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
0: 905-564-6444 ਸੁਣਦੇ

0: ਸੁਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜਿੱਥੇ ਕਿ ਇਸ ਆਉਣ ਵਾਲੇ ਫਰਾਈਡੇ ਜੁਲਾਈ 3 ਤਰੀਕ ਨੂੰ ਅਤੇ ਸੈਟਰਡੇ ਜੁਲਾਈ 4 ਤਰੀਕ ਨੂੰ ਦੋ ਦਿਨ ਲਗਾਤਾਰ ਦੇਸ਼ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪਹੁੰਚੂਗੀ ਕੁਈਨ ਐਂਡ ਗੇਟਵੇ ਇਨ ਬਰੈਂਪਟਨ, ਜਿੱਥੇ ਕਿ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ 294 ਵਾਕਰ ਡਰਾਈਵ ਬਰੈਂਪਟਨ ਰਾਈਟ ਬਾਈ ਕੁਈਨ ਐਂਡ ਗੇਟਵੇ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਾਂਗੇ ਇਸ ਪੂਰੇ ਸਾਲ ਦੇ ਸਭ ਤੋਂ ਲੋਵੈਸਟ ਪ੍ਰਾਈਸਿਸ ਔਨ ਫਰਨੀਚਰ ਤੁਹਾਨੂੰ ਆਫਰ ਕੀਤੇ ਜਾਣੇ ਆ ਕੈਨੇਡਾ ਡੇ ਲੌਂਗ ਵੀਕਐਂਡ ਲਈ। ਕੱਲ੍ਹ ਨੂੰ ਕੈਨੇਡਾ ਡੇ ਹੈ ਪਰ ਵੀਕਐਂਡ 'ਤੇ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ ਅਤੇ ਸ਼ਾਪਿੰਗ ਕਰਨ ਦਾ ਮੌਕਾ ਮਿਲਦਾ ਹੈ। ਸੋ ਫਰਾਈਡੇ ਜੁਲਾਈ 3 ਤਰੀਕ ਨੂੰ, ਯਾਨੀ ਕਿ ਆਉਣ ਵਾਲੇ ਫਰਾਈਡੇ ਨੂੰ, ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ, ਫਿਰ ਅਗਲੇ ਦਿਨ ਸੈਟਰਡੇ ਜੁਲਾਈ 4 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੋ ਦਿਨ ਲਗਾਤਾਰ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਕਿ ਤੁਸੀਂ ਵੀ ਪਹੁੰਚੋ। ਜੇ ਨਵਾਂ ਬੈਡਰੂਮ ਸੈੱਟ, ਡਾਇਨਿੰਗ ਟੇਬਲ ਸੈੱਟ, ਕਿਚਨ ਟੇਬਲ ਸੈੱਟ, ਜਾਂ ਫਿਰ ਤੁਹਾਨੂੰ ਸੋਫਾ ਸੈੱਟ ਜਾਂ ਮੈਟਰਸ ਚਾਹੀਦਾ ਹੈ, ਡੈਕੋਰ ਚਾਹੀਦਾ ਹੈ, ਐਬਸੋਲੂਟਲੀ ਲੋਵੈਸਟ ਪ੍ਰਾਈਸਿਸ ਆਫ ਦੀ ਇੰਟਾਇਰ ਈਅਰ ਮਿਲਣਗੀਆਂ। ਹਰੇਕ ਪਰਚੇਸ ਦੇ ਨਾਲ ਤੁਹਾਨੂੰ ਬਹੁਤ ਹੀ ਕਮਾਲ ਦੇ, ਬਹੁਤ ਹੀ ਕੀਮਤੀ ਤੋਹਫੇ ਵੀ ਮਿਲਣੇ ਆ। ਕੁਈਨ ਐਂਡ ਗੇਟਵੇ ਇਨ ਬਰੈਂਪਟਨ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਤੇ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੋਂ ਸੁੱਖ ਜੁੜ ਚੁੱਕੇ ਨੇ, ਕੁਝ ਜਾਣਕਾਰੀ ਲੈ ਕੇ ਆਏ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਵਰਾਜ ਜੀ। ਬਿਲਕੁਲ, ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਜੀ। ਕੱਲ੍ਹ ਨੂੰ ਵੀ 1 ਜੁਲਾਈ ਵਾਲੇ ਦਿਨ ਕੈਨੇਡਾ ਡੇ ਸੇਲ ਜਿਹੜੀ ਆ ਤੁਹਾਡੇ ਲਈ ਸਟਾਰਟ ਹੋ ਜਾਣੀ ਆ ਤੇ ਕੱਲ੍ਹ ਨੂੰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਸੀਂ ਫ੍ਰੀ ਆਫ ਕਾਸਟ ਆਪਣੇ ਘਰ ਲੈ ਕੇ ਜਾਣਾ। ਕੱਲ੍ਹ ਨੂੰ ਚਾਹੇ ਤੁਸੀਂ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਨਾ, ਉਹਦੇ ਨਾਲ ਵੀ ਜਿਹੜੇ ਇਲੈਕਟ੍ਰੋਨਿਕ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਤੁਹਾਨੂੰ ਕੱਲ੍ਹ ਦੇ ਲਈ ਸੱਦਾ ਪੱਤਰ ਦੇ ਰਹੇ ਹਾਂ 1 ਜੁਲਾਈ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਲੋਵੈਸਟ ਪ੍ਰਾਈਸ ਫਰਨੀਚਰ ਦੇ ਉੱਪਰ ਮਿਲਣੀਆਂ। ਬਹੁਤ ਸਾਰੇ ਲਗਜ਼ਰੀ ਜਿਹੜੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹਨਾਂ ਤੇ ਭਾਰੇ ਡਿਸਕਾਊਂਟ ਮਿਲਣੇ ਆ ਕੱਲ੍ਹ ਨੂੰ 1 ਜੁਲਾਈ ਵਾਲੇ ਦਿਨ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੇ ਇੱਕ ਹੁਣੇ ਬੈਡਰੂਮ ਸੈੱਟ ਨਵਾਂ ਡਿਸਪਲੇ ਹੋਇਆ ਸਵਰਾਜ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਗ੍ਰੇ ਕਲਰ ਦਾ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਜਿਹਦੀ ਰੈਗੂਲਰ ਕੀਮਤ $3500 ਸੀ। ਪਰ ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ੍ਹ ਨੂੰ 1 ਜੁਲਾਈ ਕੈਨੇਡਾ ਡੇ ਵਾਲੇ ਦਿਨ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1699 ਲੈਸ ਦੈਨ $1700 ਦੇ ਵਿੱਚ ਤੁਸੀਂ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। $1699 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਕੱਲ੍ਹ ਨੂੰ 1 ਜੁਲਾਈ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਪਹੁੰਚਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ, ਸੋ ਹਰੇਕ ਪਰਚੇਜ ਨਾਲ ਤੋਹਫਾ ਕੱਲ੍ਹ ਨੂੰ ਮਿਲਣਾ ਤੇ ਨਾਲ ਲੋਵੈਸਟ ਪ੍ਰਾਈਸ ਮਿਲਣੀਆਂ। ਸੋ ਇੱਕ ਚੱਕਰ ਜ਼ਰੂਰ ਲਾਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਧੰਨਵਾਦ ਜੀ। ਅਤੇ ਅਸੀਂ ਹੁਣ ਦੋ ਦਿਨ ਲਗਾਤਾਰ ਫਰਾਈਡੇ ਜੁਲਾਈ 3 ਤਰੀਕ ਨੂੰ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਅਤੇ ਸੈਟਰਡੇ ਜੁਲਾਈ 4 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਤੁਹਾਨੂੰ ਪੇਸ਼ ਕਰਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜੋ ਕਿ ਬਰੈਂਪਟਨ ਦੇ ਵਿੱਚ ਹੈ, ਕੁਈਨ ਐਂਡ ਗੇਟਵੇ ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ ਹੀ, ਕੁਈਨ ਐਂਡ ਗੇਟਵੇ ਅਤੇ 294 ਵਾਕਰ ਡਰਾਈਵ ਬਰੈਂਪਟਨ। ਤੁਸੀਂ ਵੀ ਜ਼ਰੂਰ ਕੱਲ੍ਹ ਨੂੰ ਵੀ ਪਹੁੰਚ ਸਕਦੇ ਹੋ, ਇਹ ਕਹਿੰਦੇ ਨੇ ਕਿ ਕੱਲ੍ਹ ਨੂੰ ਹੀ ਕੈਨੇਡਾ ਡੇ ਤੋਂ ਸੇਲ ਸ਼ੁਰੂ ਹੋ ਜਾਣੀ ਆ। ਸੋ ਕੱਲ੍ਹ ਤੋਂ ਲੈ ਕੇ ਸੰਡੇ ਤੱਕ ਤੁਹਾਡੇ ਲਈ ਕੈਨੇਡਾ ਡੇ ਦੇ ਮੌਕੇ 'ਤੇ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਔਨ ਫਰਨੀਚਰ ਅਤੇ ਨਾਲ ਦੀ ਨਾਲ ਇੱਕ ਪਰਚੇਸ ਦੇ ਨਾਲ ਤੁਹਾਨੂੰ ਬਹੁਤ ਹੀ ਕਮਾਲ ਦੇ ਤੋਹਫੇ ਵੀ ਇਹਨੇ ਦੇਣੇ ਆ। ਜਿਵੇਂ ਹੁਣੇ ਦੱਸਿਆ ਹੈ ਕਿ ਕੱਲ੍ਹ ਨੂੰ ਜਿੰਨੇ ਵੀ ਪਰਿਵਾਰ ਪਹੁੰਚਣਗੇ, ਸ਼ਾਪਿੰਗ ਕਰਨਗੇ, ਉਹਨਾਂ ਨੂੰ ਟੀਵੀ ਤੱਕ ਵੀ ਦਿੱਤੇ ਜਾਣਗੇ। ਸੋ ਪਹੁੰਚਿਓ ਜ਼ਰੂਰ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਬਰੈਂਪਟਨ, ਐਟ ਕੁਈਨ ਐਂਡ ਗੇਟਵੇ। ਅਤੇ ਅਸੀਂ ਪਹੁੰਚਾਂਗੇ ਲਾਈਵ ਲੋਕੇਸ਼ਨ ਫਰਾਈਡੇ ਐਂਡ ਸੈਟਰਡੇ, 2 ਡੇਜ਼ ਇਨ ਏ ਰੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮਨੂ ਸ਼ਰਮਾ ਦੇ ਵੱਲੋਂ, ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ। ਇਹਨਾਂ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਕੈਨੇਡਾ ਡੇ ਨੂੰ, ਜੁਲਾਈ 1 ਨੂੰ, ਅੰਟੇਰੀਓ ਸਰਕਾਰ ਦੇ ਵੱਲੋਂ ਬਹੁਤ ਹੀ ਜ਼ਿਆਦਾ ਤੁਹਾਡੇ ਹੁਣ ਤੱਕ ਮੈਂਡਟੋਰੀ ਚੀਜ਼ਾਂ ਜੋ ਕਿ ਤੁਹਾਡੇ ਆਰ ਓ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਨੇ ਉਹ ਆਪਸ਼ਨਲ ਤੱਕ ਚੇਂਜ ਕੀਤੀਆਂ ਜਾ ਰਹੀਆਂ ਨੇ। ਮਤਲਬ ਕਿ ਜੋ ਵੀ ਹੁਣ ਬੰਦਾ ਇੱਥੇ ਅੰਟੇਰੀਓ ਦੇ ਵਿੱਚ ਕੱਲ੍ਹ ਤੋਂ ਅੱਗੇ ਇੱਕ ਨਵੀਂ ਆਰ ਓ ਇੰਸ਼ੋਰੈਂਸ ਪਾਲਿਸੀ ਕਰਵਾਊਗਾ ਜਾਂ ਫਿਰ ਪੁਰਾਣੀ ਨੂੰ ਰਿਨਿਊ ਕਰਵਾਊਗਾ, ਉਹਨਾਂ ਕੋਲ ਆਪਸ਼ਨ ਹੋਣੀ ਆ ਕਿ 9 ਡਿਫਰੈਂਟ ਇਨਕਮ ਪ੍ਰੋਟੈਕਸ਼ਨ ਫੀਚਰਸ ਉਹ ਕਢਾ ਸਕਦੇ ਆ ਜਾਂ ਬਦਲ ਸਕਦੇ ਆ, ਜਿਹਦੇ ਨਾਲ ਮਾੜਾ ਮੋਟਾ ਪੈਸਿਆਂ ਦੀ ਬੱਚਤ ਹੋ ਸਕਦੀ ਆ, ਪਰ ਉਹਦੇ ਨਾਲ ਤਾਂ ਤੁਹਾਡੇ ਪੋਟੈਂਸ਼ੀਅਲ ਇਨਕਮ ਰਿਪਲੇਸਮੈਂਟ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜੇਕਰ ਕੱਲ੍ਹ ਨੂੰ ਕੋਈ ਵੀ ਸੀਰੀਅਸ ਗੱਡੀ 'ਤੇ ਟੱਕਰ ਹੋ ਜਾਂਦਾ ਅਤੇ ਤੁਹਾਨੂੰ ਘਰ ਬਹਿਣ ਦੀ ਲੋੜ ਪੈਂਦੀ ਹੈ, ਖਾਸ ਜੇ ਤੁਸੀਂ ਸੈਲਫ ਇੰਪਲੋਇਡ ਹੋ। ਸੋ ਤੁਹਾਨੂੰ ਇਹ ਸਾਰੀਆਂ ਚੇਂਜਸ ਦੇ ਬਾਰੇ ਪਹਿਲਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਅਤੇ ਅਸੀਂ ਵੀ ਤੁਹਾਨੂੰ ਦੋਸਤੋ ਦੱਸ ਹੀ ਦੇਣਾ ਹੈ 2-3 ਮਿੰਟਾਂ ਦੇ ਵਿੱਚ ਐਗਜੈਕਟ ਡੀਟੇਲ ਦੇ ਵਿੱਚ, ਪਰ ਕਿਉਂਕਿ ਇਹ ਇਸ ਫੀਲਡ ਦੇ ਵਿੱਚ ਮਾਹਰ ਨੇ, ਆਰ ਓ ਇੰਸ਼ੋਰੈਂਸ ਬ੍ਰੋਕਰ ਨੇ, ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਆ। ਕਾਲ ਮਨੂ ਸ਼ਰਮਾ ਜੇ ਤੁਸੀਂ ਆਪਦੀ ਆਰ ਓ ਇੰਸ਼ੋਰੈਂਸ ਘਟਾਉਣੀ ਹੈ, ਕਿਸ਼ਤ ਘਟਾਉਣੀ ਆ, ਜਾਂ ਫਿਰ ਤੁਹਾਨੂੰ ਹੋਮ ਇੰਸ਼ੋਰੈਂਸ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਮਨੂ ਸ਼ਰਮਾ 289-952-9532 289-952-9532 ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕੰਮ ਕਾਰੋਬਾਰ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ। ਮਨੂ ਸ਼ਰਮਾ ਕਹਿੰਦੇ ਨੇ ਕਿ ਅਸੀਂ ਸਾਰੇ ਮੇਜਰ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਹਾਂ। ਸੋ ਸਿੰਪਲ ਜੀ ਗੱਲ ਹੈ, ਜਿੱਥੇ ਵੀ ਘੱਟ ਰੇਟ ਹੈ ਉੱਥੇ ਬਦਲ ਦੇਣਾ ਹੈ ਅਤੇ ਤੁਹਾਡੇ ਪੈਸੇ ਬਚ ਜਾਣੇ ਆ। ਇੰਨਾ ਕੋਈ ਔਖਾ ਕੰਮ ਵੀ ਨਹੀਂ, ਇੰਨੀ ਕੋਈ ਹਾਰਡ ਕਾਨਸੈਪਟ ਅੰਡਰਸਟੈਂਡ ਵੀ ਨਹੀਂ ਹੈ। ਤੁਸੀਂ ਇਹਨਾਂ ਨਾਲ ਸੰਪਰਕ ਕਰੋ, ਕਿਸੇ ਵੀ ਹੋਰ ਬ੍ਰੋਕਰ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਰੀਆਂ ਹੀ ਮੇਜਰ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਆ। 289-952-9532 289-952-9532 ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ। ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਮੁਰੰਮਤ ਕਰਾਉਣੀ ਹੈ, ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ, ਜਿਹੜਾ ਮਰਜ਼ੀ ਮੇਕ ਐਂਡ ਮਾਡਲ ਹੋਵੇ, ਜਿਹੜੀ ਪੁਰਾਣੀ ਜਿਹੜੀ ਨਵੀਂ ਗੱਡੀ ਹੋਵੇ, ਕੋਈ ਫਰਕ ਨਹੀਂ ਪੈਂਦਾ, ਸਾਰਿਆਂ ਦੇ ਉਨੇ ਹੀ ਧਿਆਨ ਦੇ ਨਾਲ ਹੀ ਸਾਰੀਆਂ ਹੀ ਰਿਪੇਅਰਸ ਕੀਤੀਆਂ ਜਾਂਦੀਆਂ ਹਨ ਇਹਨਾਂ ਦੇ ਸਰਟੀਫਾਈਡ ਮਕੈਨਿਕਸ ਦੇ ਵੱਲੋਂ, ਜੋ ਕਿ ਸਾਰੇ ਦੇ ਸਾਰੇ ਪੰਜਾਬੀ, ਹਿੰਦੀ, ਇੰਗਲਿਸ਼ ਅਤੇ ਤੁਹਾਡੀਆਂ ਹੀ ਬੋਲੀਆਂ ਬੋਲਦੇ ਨੇ। ਚਾਹੇ ਤੁਸੀਂ ਨਵੇਂ ਟਾਇਰ ਪਵਾਉਣੇ ਆ, ਇਹ ਕਹਿੰਦੇ ਨੇ ਕਿ ਸਾਡੇ ਟਾਇਰਾਂ ਦੀ ਪ੍ਰਾਈਸ ਕੋਈ ਬੀਟ ਨਹੀਂ ਕਰ ਸਕਦਾ, ਚਾਹੇ ਤੁਹਾਨੂੰ ਨੌਰਥ ਅਮੈਰੀਕਨ ਚਾਹੇ ਚਾਈਨੀਜ਼ ਟਾਇਰ ਚਾਹੀਦੇ ਹਨ, ਚਾਹੇ ਤੁਸੀਂ ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਪਲੀਟ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਜਾਂ ਫਿਰ ਇਕੱਲੀ ਓਇਲ ਚੇਂਜ ਜਾਂ ਪੂਰੀ ਸਰਵਿਸ ਵੀ ਗੱਡੀ ਦੀ ਕਰਾਉਣੀ ਹੋਵੇ, ਪਹੁੰਚੋ ਆਪਦੇ ਗੱਡੀ ਦੇ ਨਾਲ ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਹਾਈਵੇ 50 ਦੇ ਮੇਫੀਲਡ 'ਤੇ, ਉਹਦੇ ਬਿਲਕੁਲ ਨਾਲ ਹੀ ਨੇ, ਬਹੁਤ ਹੀ ਨੇੜੇ ਹੀ ਨੇ, 91 ਹੀਲੀ ਰੋਡ ਬੋਲਟਨ, ANJ ਆਟੋ ਰਿਪੇਅਰ। ਫੋਨ ਨੰਬਰ 905-857-7596 ਦੋਸਤੋ, ਕੱਲ੍ਹ ਨੂੰ July 1, 2026 ਤੋਂ ਅੱਗੇ ਅੰਟੇਰੀਓ ਦੇ ਵਿੱਚ ਨਵੀਂ ਆਰ ਓ ਇੰਸ਼ੋਰੈਂਸ ਪਾਲਿਸੀ ਕਰਵਾਉਣ ਵਾਲਿਆਂ ਲਈ ਵੀ ਜਾਂ ਫਿਰ ਆਰ ਓ ਇੰਸ਼ੋਰੈਂਸ ਰਿਨਿਊਅਲ ਫੇਸ ਕਰਨ ਵਾਲਿਆਂ ਦੇ ਲਈ ਵੀ ਕਾਫੀ ਵੱਡੀਆਂ ਚੇਂਜਸ ਹੁਣ ਪੇਸ਼ ਹੋ ਰਹੀਆਂ ਹਨ। ਸਾਰੀਆਂ ਚੇਂਜਸ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਵੈਸੇ ਤਾਂ ਇੱਕ ਇੱਕ ਚੀਜ਼ ਨੂੰ ਬ੍ਰੇਕ ਡਾਊਨ ਕਰਾਂਗੇ, ਇਟ ਵਿਲ ਟੇਕ ਵੇ ਟੂ ਲੌਂਗ, ਪਰ ਗੱਲ ਨੂੰ ਸਿੰਪਲੀਫਾਈ ਕਰ ਦਿੰਦੇ ਹਾਂ। ਐਕਸਪਰਟ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਮੈਸੇਜ ਰੀਲੇ ਕਰ ਦਿੰਦੇ ਹਾਂ। ਸੋ ਅੰਟੇਰੀਓ ਗਵਰਨਮੈਂਟ ਨੇ ਵਾਅਦਾ ਕੀਤਾ ਹੈ ਕਿ ਕੱਲ੍ਹ ਨੂੰ ਕੈਨੇਡਾ ਡੇ ਤੋਂ ਅੱਗੇ ਉਹ ਅੰਟੇਰੀਓ ਦੇ ਡਰਾਈਵਰਸ ਨੂੰ ਆਰ ਓ ਇੰਸ਼ੋਰੈਂਸ ਦੇ ਵਿੱਚ ਜ਼ਿਆਦਾ ਫਲੈਕਸੀਬਿਲਿਟੀ ਪ੍ਰੋਵਾਈਡ ਕਰਨਗੇ। ਇਹਨਾਂ ਨੇ ਇਹੀ ਨਹੀਂ ਕਿਹਾ ਜਾਂ ਵਾਅਦਾ ਕੀਤਾ ਕਿ ਕਿਸ਼ਤਾਂ ਘਟਾਵਾਂਗੇ, ਇਹਨਾਂ ਨੇ ਕਿਹਾ ਹੈ ਕਿ ਫਲੈਕਸੀਬਿਲਿਟੀ ਪ੍ਰੋਵਾਈਡ ਕਰਾਂਗੇ ਕਿ ਤੁਸੀਂ ਆਪਦੀ ਕਿਸ਼ਤ ਘਟਾਉਣੀ ਆ ਘਟਾ ਸਕਦੇ ਹੋ। ਸੋ ਇੱਕ ਹੀ ਰੱਟ ਲੋਕਾਂ ਨੇ, ਮੇਰੇ ਜੀਂਦੇ ਜੀ ਤਾਂ 30 ਈਅਰਸ ਦੇ ਵਿੱਚ ਹੀ ਲੋਕਾਂ ਨੇ ਇਹੀ ਮੰਗ ਕੀਤੀ ਹੈ ਅੰਟੇਰੀਓ ਦੀਆਂ ਸਰਕਾਰਾਂ ਤੋਂ ਕਿ ਬੰਦੇ ਬਣ ਜਾਓ, ਕੋਈ ਨਾ ਕੋਈ ਤਰੀਕਾ ਲੱਭੋ ਕਿ ਆਰ ਓ ਇੰਸ਼ੋਰੈਂਸ ਦੀਆਂ ਕਿਸ਼ਤਾਂ ਘਟਾਈਆਂ ਜਾਣ। ਹਜੇ ਤੱਕ ਕੋਈ ਹੱਲ ਹੋਇਆ ਹੀ ਨਹੀਂ, ਹੁਣ ਮਾੜੀ ਮੋਟੀ ਫਲੈਕਸੀਬਿਲਿਟੀ ਪ੍ਰੋਵਾਈਡ ਕਰ ਰਹੇ ਨੇ, ਜਿਹਦੇ ਨਾਲ ਤਾਂ ਲੱਗਦਾ ਤਾਂ ਹੈ ਕਿ ਇਹਨਾਂ ਚੀਜ਼ਾਂ ਨੂੰ ਪਾਲਿਸੀ ਵਿੱਚੋਂ ਕੱਢ ਕੇ ਤੁਹਾਡਾ ਨੁਕਸਾਨ ਹੀ ਹੋਊਗਾ। ਸੋ ਇਹ ਪੈਸੇ ਬਚਾਉਣ ਦਾ ਸ਼ਾਇਦ ਮੌਕਾ ਵੀ ਹੈ, ਸ਼ਾਇਦ ਨਾਟ ਸੋ ਮੱਚ, ਇਟ ਆਲ ਡਿਪੈਂਡਸ ਔਨ ਕਿ ਤੁਹਾਡੀ ਕਰੰਟ ਕੰਪਨੀ ਤੁਹਾਨੂੰ ਕਿੰਨਾ ਰਿਨਿਊਅਲ ਰੇਟ ਆਫਰ ਕਰ ਰਹੀ ਹੈ। ਸੋ ਅੱਜ ਤੱਕ 9 ਡਿਫਰੈਂਟ ਮੈਂਡੇਟੋਰੀ ਟਾਈਪਸ ਆਫ ਇੰਸ਼ੋਰੈਂਸ ਐਕਸੀਡੈਂਟ ਬੈਨੀਫਿਟਸ ਨੂੰ ਕੱਲ੍ਹ ਨੂੰ ਆਪਸ਼ਨਲ ਬਣਾਇਆ ਜਾਊਗਾ, ਪਰ ਇੰਸ਼ੋਰੈਂਸ ਕੰਪਨੀਜ਼ ਅਤੇ ਉਹਦੇ ਏਜੰਟਸ ਐਂਡ ਬ੍ਰੋਕਰਸ ਦਾ ਕਹਿਣਾ ਹੈ ਕਿ ਤੁਹਾਨੂੰ ਉਹੀ ਨੋ ਕਵਰੇਜਿਸ ਨੂੰ ਪਾਲਿਸੀ ਦੇ ਵਿੱਚੋਂ ਕੱਢ ਕੇ ਰਿਸਕ ਕੰਸਿਡਰ ਕਰ ਲੈਣੇ ਚਾਹੀਦੇ ਹਨ, ਜੋ ਕਿ ਕੁਛ ਪੈਸੇ ਬਚਾਉਣ ਦੇ ਖਾਤਰ ਸ਼ਾਇਦ ਤੁਹਾਨੂੰ ਸਿੰਪਲ ਜੀ ਗੱਲ ਹੈ ਰੱਖ ਹੀ ਲੈਣੇ ਚਾਹੀਦੇ ਆ, ਕਢਾਉਣੇ ਨਹੀਂ ਚਾਹੀਦੇ ਆ। ਕੱਲ ਤੋਂ ਅੱਗੇ ਤੁਹਾਡੇ ਆਰਓ ਇੰਸ਼ੋਰੈਂਸ ਪਾਲਿਸੀ ਦੇ ਵਿੱਚ 9 ਫੀਚਰਸ ਆਪਸ਼ਨਲ ਹੀ ਹੋਣਗੀਆਂ। ਇਨਕਮ ਰਿਪਲੇਸਮੈਂਟ, ਮਤਲਬ ਕਿ ਸੱਟ ਲੱਗ ਜਾਂਦੀ ਆ ਗੱਡੀ ਦੇ ਟੱਕਰ ਦੇ ਵਿੱਚ, ਘਰੇ ਬਹਿ ਜਾਂਦੇ ਹੋ, ਹੋਰ ਕੋਈ ਬੈਨੀਫਿਟ ਹੈ ਨਹੀਂ ਤੁਹਾਡੇ ਕੋਲ, ਤੁਸੀਂ ਖਾਸ ਸੈਲਫ ਇੰਪਲੋਇਡ ਹੋ, ਆਪਦੀ ਡਿਸਬਿਲਟੀ ਕੀਤੀ ਨਹੀਂ ਹੋਈ ਫੋਰ ਸਮ ਰੀਜ਼ਨ, ਜਾਂ ਤੁਸੀਂ WSIBEI ਕਵਰਡ ਹੀ ਨਹੀਂ ਹੈਗੇ। ਇਨਕਮ ਰਿਪਲੇਸਮੈਂਟ ਤੁਸੀਂ ਕਢਾ ਸਕਦੇ ਹੋ, ਮਤਲਬ ਕਿ ਕੱਲ੍ਹ ਨੂੰ ਟੱਕਰ ਹੁੰਦਾ ਤੁਸੀਂ 6-7 ਮਹੀਨੇ ਬੰਦਾ ਹਿੱਲ ਹੀ ਨਹੀਂ ਸਕਦਾ, ਕੈਸਟ ਕੂਸਟ ਲੱਗੇ ਹੋਏ ਨੇ ਸਰਜਰੀਆਂ ਦੇ ਚੱਕਰ ਦੇ ਵਿੱਚੋਂ, ਕੁਛ ਨਹੀਂ ਮਿਲਣਾ, ਘਰੇ ਬਹਿ ਕੇ ਕੁਛ ਵੀ ਨਹੀਂ ਮਿਲਣਾ ਜੇ ਤੁਸੀਂ ਇਹਨੂੰ ਕੱਢ ਦਿੰਦੇ ਹੋ। ਇਨਕਮ ਰਿਪਲੇਸਮੈਂਟ, ਕੇਅਰ ਗਿਵਰ ਬੈਨੀਫਿਟ, housekeeping and home maintenance, death and funeral benefits, non-earner benefits for students and retirees, lost educational expenses, visitor expenses, and damage to personal items. ਇਹ ਨੌ ਡਿਫਰੈਂਟ ਫੀਚਰ ਨੇ ਜੋ ਕਿ ਅੱਜ ਤੱਕ ਤਾਂ ਮੈਂਡੇਟੋਰੀ ਰਹੇ ਨੇ ਤੁਹਾਡੇ ਪਾਲਿਸੀ ਵਿੱਚ, ਪਰ ਕੱਲ੍ਹ ਨੂੰ ਆਪਸ਼ਨਲ ਹੋਣਗੇ, ਮਤਲਬ ਕਿ ਕੱਢ ਸਕਦੇ ਹੋ। ਕਈ ਇੰਸ਼ੋਰੈਂਸ ਬ੍ਰੋਕਰੇਜਿਸ ਨੇ ਅੰਦਾਜ਼ੇ ਲਾਏ ਨੇ ਕਿ ਇਹ ਨੌ ਆਪਸ਼ਨਲ ਕਵਰੇਜਿਸ ਨੂੰ ਆਪਦੀ ਆਰਓ ਇੰਸ਼ੋਰੈਂਸ ਪਾਲਿਸੀ ਦੇ ਵਿੱਚੋਂ ਕੱਢ ਕੇ ਆਮ ਅੰਟੇਰੀਓ ਡਰਾਈਵਰ, ਹੁਣ ਆਹ ਗੱਲ ਸੁਣਨ ਵਾਲੀ ਹੈਗੀ ਆ, ਧਿਆਨ ਨਾਲ ਸੁਣਨ ਵਾਲੀ ਹੈਗੀ ਆ, $75 ਤੋਂ ਲੈ ਕੇ ਵੱਧ ਤੋਂ ਵੱਧ $100 ਤੁਸੀਂ ਸਾਲ ਦਾ ਬਚਾ ਸਕਦੇ ਹੋ। ਦਿਸ ਇਜ਼ ਨਾਟ ਅ ਮੰਥਲੀ ਫਿਗਰ, ਮੰਥਲੀ ਹੁੰਦਾ ਫਿਰ ਤਾਂ ਲੋਕਾਂ ਨੇ ਚੱਕ ਦੇਣੇ ਸੀ ਫੱਟੇ, ਕਹਿੰਦੇ ਕਿ ਚੱਕ ਲਓ ਘਟਾ ਦਿਓ ਕਿਸ਼ਤ, ਰਾਈਟ ਵੇ $100 ਘਟਦਾ ਘਟਾ ਦਿਓ, ਪਰ ਇਹ ਮੰਥਲੀ ਗੱਲ ਨਹੀਂ ਹੈ, ਇਹ ਵੱਧ ਤੋਂ ਵੱਧ $100 ਸਾਲ ਦਾ ਤੁਸੀਂ ਬਚਾ ਸਕਦੇ ਹੋ। ਇਹ ਮਲਟੀਪਲ ਡਿਫਰੈਂਟ ਆਰਓ ਇੰਸ਼ੋਰੈਂਸ ਬ੍ਰੋਕਰੇਜਿਸ ਅਤੇ ਏਜੰਟਸ ਅਤੇ ਬ੍ਰੋਕਰਸ ਨੇ ਹੀ ਅੰਦਾਜ਼ੇ ਲਾਏ ਨੇ, ਇਹ ਇਹਨਾਂ ਦਾ ਕੰਸੈਂਸਸ ਹੈ ਕਿ ਸ਼ਾਇਦ $75 ਤੋਂ $100 ਤੁਹਾਡਾ ਸਾਲ ਦਾ ਬਚੂਗਾ। ਕੀ ਫਾਇਦਾ ਫਿਰ, ਦੇਰ ਇਜ਼ ਨੋ ਪੁਆਇੰਟ। ਪਰ ਕਿਉਂਕਿ ਇਹਦੇ ਵਿੱਚੋਂ ਸਭ ਤੋਂ ਵੱਡਾ ਖਰਚਾ ਤਾਂ ਇਨਕਮ ਰਿਪਲੇਸਮੈਂਟ ਦਾ ਹੈ, ਵਨ ਆਰ ਆਫ ਦ 9 ਡਿਫਰੈਂਟ ਥਿੰਗਸ ਦੈਟ ਆਰ ਗੋਇੰਗ ਟੂ ਬੀ ਆਪਸ਼ਨਲ, ਜੋ ਕਿ ਤੁਹਾਨੂੰ ਗੱਡੀ ਦੇ ਐਕਸੀਡੈਂਟ ਤੋਂ ਬਾਅਦ ਘਰੇ ਬਹਿ ਕੇ ਪੈਸੇ ਪ੍ਰੋਵਾਈਡ ਕਰਦੀ ਹੈ, ਖਾਸ ਤਾਂ ਸੈਲਫ ਇੰਪਲੋਇਡ ਇੰਡੀਵਿਜੁਅਲਸ ਲਈ ਜਿਹਨਾਂ ਕੋਲ ਹੋਰ ਕੋਈ ਬੈਨੀਫਿਟ ਨਹੀਂ ਹੈ। ਉਹ ਇੱਕ ਸੀਰੀਅਸ ਕ੍ਰੈਸ਼ ਤੋਂ ਬਾਅਦ, ਇਹ ਕੰਸੈਂਸਸ ਹੈ ਪੋਲ ਕੀਤੇ ਗਏ ਏਜੰਟਸ ਦੇ ਵਿੱਚੋਂ, ਸ਼ਾਇਦ ਔਨ ਐਵਰੇਜ $20,800 ਇਨ ਇਨਕਮ ਰਿਪਲੇਸਮੈਂਟ ਤੁਸੀਂ ਲੂਜ਼ ਕਰ ਸਕਦੇ ਹੋ। ਮੰਨ ਲਓ ਤੁਸੀਂ ਸੈਲਫ ਇੰਪਲੋਇਡ ਹੋ, ਮੰਨ ਲਓ ਗੱਡੀ ਦਾ ਐਕਸੀਡੈਂਟ ਹੋਇਆ ਹੈ, ਮੰਨ ਲਓ ਕਿਸੇ ਹੋਰ ਦਾ ਕਸੂਰ ਹੈ, ਮੰਨ ਲਓ ਤੁਸੀਂ ਸੀਰੀਅਸਲੀ ਇੰਜਰਡ ਹੁੰਦੇ ਹੋ, ਮੰਨ ਲਓ ਲੌਂਗ ਟਰਮ ਘਰੇ ਬਹਿ ਜਾਂਦੇ ਹੋ, ਤੁਹਾਡਾ ਆਹ ਇੱਕ ਚੀਜ਼ ਪਾਲਿਸੀ ਵਿੱਚੋਂ ਕੱਢਣ ਦਾ ਸ਼ਾਇਦ $20,800 ਇਨ ਇਨਕਮ ਰਿਪਲੇਸਮੈਂਟ ਤੁਹਾਡਾ ਘਾਟਾ ਪੇਸ਼ ਹੋ ਸਕਦਾ, ਅਤੇ ਬਚਾਉਣਾ ਤੁਸੀਂ ਕੀ ਆ, $75 ਤੋਂ $100 ਪਰ ਈਅਰ। ਸੋ ਸਪੈਸ਼ਲੀ ਜੇ ਤੁਸੀਂ ਸੈਲਫ ਇੰਪਲੋਇਡ ਹੋ, ਇਟਸ ਅ ਨੋ ਬ੍ਰੇਨਰ, ਤੁਸੀਂ ਇਹ ਚੀਜ਼ਾਂ ਨਾ ਹੀ ਕੱਢੋ ਆਪਦੀ ਪਾਲਿਸੀ ਵਿੱਚ, ਇਹੀ ਮੈਂ ਇੱਕ ਸਲਾਹ ਤੁਹਾਨੂੰ ਦੇ ਸਕਦਾ, ਪਰ ਤੁਸੀਂ ਆਪਦੇ ਆਰਓ ਇੰਸ਼ੋਰੈਂਸ ਬ੍ਰੋਕਰ ਨੂੰ ਪੁੱਛ ਹੀ ਲਓ, ਦੋ ਬੀ ਏਬਲ ਟੂ ਬੈਟਰ ਗਾਈਡ ਯੂ, ਸਿੰਪਲ ਐਜ਼ ਦੈਟ। ਪਰ ਸਿਰਫ ਇਨਕਮ ਰਿਪਲੇਸਮੈਂਟ ਦੀ ਇਸ਼ੂ ਨਹੀਂ ਹੈ, ਕਾਫੀ ਜ਼ਿਆਦਾ ਨਵੀਆਂ ਲੀਗਲ ਇਸ਼ੂਜ ਵੀ ਪੇਸ਼ ਹੋ ਸਕਦੀਆਂ ਹਨ। ਸੋ ਕਾਫੀ ਵੱਡੇ ਵੱਡੇ ਡਿਫਰੈਂਟ ਕੈਨੇਡਾ ਵਾਈਡ ਜਿਹੜੇ ਆਰਓ ਐਕਸੀਡੈਂਟ ਇੰਜਰੀ ਕਲੇਮ ਵਾਲੇ ਨੇ, ਉਹਨਾਂ ਦਾ ਵੀ ਕਹਿਣਾ ਹੈ ਕਿ ਜਦੋਂ ਕੋਈ ਟੱਕਰ ਹੁੰਦਾ ਹੈ ਤੇ ਲੋਕੀ ਇੰਸ਼ੋਰੈਂਸ ਕੰਪਨੀਜ਼ ਤੋਂ ਸੈਟਲਮੈਂਟ ਚਾਹੁੰਦੇ ਨੇ, ਕੋਰਟ ਕਚਹਿਰੀ ਜਾ ਕੇ ਘੜੀਸਦੇ ਨੇ, ਉਸ ਕੇਸਿਸ ਦੇ ਵਿੱਚ ਵੀ ਜਾਂ ਨਵੇਂ ਕਿਸਮ ਦੇ ਕੇਸ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਹੁਣ ਪੇਸ਼ ਹੋ ਸਕਦੀ ਆ, ਕਿਉਂਕਿ ਡਰਾਈਵਰਸ ਕਲੇਮ ਕਰ ਸਕਦੇ ਨੇ ਕਿ ਉਹਨਾਂ ਨੂੰ ਸਾਰੇ ਫਾਈਨੈਂਸ਼ੀਅਲ ਕੌਨਸੀਕੁਐਂਸਿਸ ਦੇ ਬਾਰੇ ਦੱਸਿਆ ਹੀ ਨਹੀਂ ਗਿਆ ਉਹਨਾਂ ਦੇ ਆਰਓ ਇੰਸ਼ੋਰੈਂਸ ਏਜੰਟ ਦੇ ਵੱਲੋਂ, ਉਹਨੂੰ ਸਮਝਾਇਆ ਹੀ ਨਹੀਂ ਗਿਆ ਕਿ ਜੇ ਮੈਂ ਆਹ ਚੀਜ਼ ਕੱਢ ਦਿੰਦਾ ਮੈਨੂੰ ਫਿਰ ਬਾਅਦ 'ਚੋਂ ਸ਼ਾਇਦ ਆਹ ਨਹੀਂ ਮਿਲੂਗਾ। ਸੋ ਉਹ ਸ਼ਾਇਦ ਆਰਓ ਇੰਸ਼ੋਰੈਂਸ ਬ੍ਰੋਕਰਸ ਨੂੰ ਹੀ ਸ਼ਾਇਦ ਸੂ ਕਰਨ ਲੱਗ ਜਾਣ, ਸ਼ਾਇਦ ਕੰਪਨੀਜ਼ ਨੂੰ ਹੀ ਵੱਧ ਗਿਣਤੀ ਸੂ ਕਰਨ ਲੱਗ ਜਾਣ। ਸੋ ਜਿਹਦੇ ਨਾਲ ਤਾਂ ਨਵਾਂ ਲੀਗਲ ਪੰਗੇ ਵੀ, ਪ੍ਰੋਸੀਡਿੰਗਸ ਵੀ, ਖਾਸ ਤਾਂ ਪਰਸਨਲ ਇੰਜਰੀ ਲੋਇਰ ਪ੍ਰੋਸੀਡਿੰਗਸ ਵੀ, ਖਰਚੇ ਵੀ, ਕਲੇਮਸ ਵੀ, ਸੈਟਲਮੈਂਟਸ ਵੀ ਵੱਧ ਸਕਦੇ ਨੇ। ਅਤੇ ਜੇਕਰ ਐਂਡ ਆਫ ਦ ਡੇ ਮਿੱਤਰੋ ਆਰਓ ਇੰਸ਼ੋਰੈਂਸ ਕੰਪਨੀਜ਼ ਨੂੰ ਵੱਧ ਪੈਸੇ ਹੀ ਐਜ਼ ਕਲੇਮਸ ਪੇ ਆਊਟ ਕਰਨੇ ਪੈਂਦੇ ਨੇ, ਦਰੱਖਤਾਂ ਦੇ ਨਹੀਂ ਲੱਗਦੇ ਇਹ ਪੈਸੇ, ਉਹ ਵੀ ਦੇਖਦੇ ਨੇ ਕਿ ਸਾਲ ਦੇ ਵਿੱਚ ਕਿੰਨਾ ਅਸੀਂ ਰੈਵਨਿਊ ਕਮਾਇਆ, ਕਿੰਨਾ ਕਲੇਮ ਪੇ ਕੀਤਾ, ਅਤੇ ਜੇਕਰ ਇਹਨਾਂ ਨੂੰ ਹੋਰ ਅਤੇ ਹੋਰ ਅਤੇ ਹੋਰ ਅਤੇ ਹੋਰ ਕਲੇਮਸ ਪੇ ਕਰਨੇ ਪੈਂਦੇ ਨੇ, ਗੈਸ ਵਾ ਸਾਰੇ ਆਰਓ ਇੰਸ਼ੋਰੈਂਸ ਪ੍ਰੀਮੀਅਮ ਤਾਂ ਫਿਰ ਤਾਂ ਇਹਨਾਂ ਨੂੰ ਵਧਾਉਣੇ ਹੀ ਪੈਣੇ ਆ। ਸੋ ਬੈਕ ਟੂ ਸਕੁਐਰ ਵਨ। ਸੋ ਤੁਸੀਂ ਕੱਲ੍ਹ ਤੋਂ ਅੱਗੇ ਹੁਣ ਧਿਆਨ ਰੱਖਿਓ, ਤੁਹਾਡੀ ਆਰਓ ਇੰਸ਼ੋਰੈਂਸ ਰਿਨਿਊਅਲ ਜਦੋਂ ਵੀ ਆਉਣੀ ਆ, ਚਾਹੇ ਜੁਲਾਈ ਅਗਸਤ ਸਪਟੈਂਬਰ ਅਕਤੂਬਰ ਨਵੰਬਰ ਡਿਸੰਬਰ, ਇਸ ਸਾਲ ਦੇ ਵਿੱਚ ਹੀ ਆ, ਜਾਂ ਤਾਂ ਤਰੀਕ ਲੰਘ ਵੀ ਗਈ ਆ ਹੁਣ ਅਗਲੇ ਸਾਲ ਦੇ ਵਿੱਚ ਹੀ ਆ. ਇਹ 9 ਡਿਫਰੈਂਟ ਫੀਚਰਸ, ਸਪੈਸ਼ਲੀ ਦ ਇਨਕਮ ਰਿਪਲੇਸਮੈਂਟ ਫੀਚਰ. ਪਹਿਲਾਂ ਹੀ ਚੈੱਕ ਕਰ ਲਿਓ ਕਿ ਤੁਹਾਡੇ ਏਜੰਟ ਨੇ ਤਾਂ ਪਹਿਲਾਂ ਤਾਂ ਨਹੀਂ ਸਾਰਾ ਕੁਝ ਕੱਢ ਦਿੱਤਾ ਤੁਹਾਨੂੰ ਘੱਟ ਰੇਟ ਦਿਖਾਉਣ ਦੇ ਲਈ, ਜਾਂ ਉਹ ਕੀ ਹੁਣ ਤੁਹਾਨੂੰ ਆਫਰ ਕਰ ਰਹੇ ਆ, ਇਹ ਜ਼ਰੂਰ ਪਤਾ ਕਰ ਲਿਓ. ਇਹ ਤੁਹਾਡੀ ਆਪਦੀ ਜ਼ਿੰਮੇਵਾਰੀ ਹੈ, ਨਾ ਕਿ ਕਿਸੇ ਹੋਰ ਦੀ. ਯੂ ਬਿਨ ਫੋਰ ਵਾਰਨਡ. ਨਾਲ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਹੋਮ ਇਨਵੇਜਨ ਦੇ ਵਿੱਚ ਗਨ ਸ਼ਾਟਸ ਫਾਇਰ ਕੀਤੀਆਂ ਗਈਆਂ ਅਤੇ ਇੱਕ ਔਰਤ ਹਾਸਪਿਟਲਾਈਜ਼ ਕੀਤੀ ਗਈ ਹੈ ਗਨ ਸ਼ਾਟ ਤੋਂ ਕੰਪਲੀਟਲੀ ਅਨਰਿਲੇਟਡ ਪਰ ਫਿਰ ਵੀ ਸੀਰੀਅਸ ਇੰਜਰੀਜ਼ ਲਈ. ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਅੱਜ ਟਿਊਜ਼ਡੇ ਜੂਨ 30, 2026 ਅਰਲੀ ਮਾਰਨਿੰਗ 4 ਵਜੇ ਤੋਂ ਪਹਿਲਾਂ ਪੁਲਿਸ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ Gorway Drive and Castlemore Road the area de vich Estate View Circle and Ray Avenue te ek ghar tak sadya gaya for gunshots fired. Te jadon police officers scene te pahunche unhone pata kita ke ghat to ghat do armed suspects ne ghar de side entrance rahi break in enter karke ghar ch entry hasil kiti. Jadon ghar de andar hi kai janiyan ne ਇਹਨਾਂ ਦੇ ਨਾਲ ਐਲਟਰਕੇਸ਼ਨ ਯਾਨੀ ਕਿ ਲੜਾਈ ਸੈਲਫ ਡਿਫੈਂਸ ਸ਼ੁਰੂ ਕੀਤੀ ਅਤੇ ਲੜਾਈ ਦੇ ਵਿੱਚ ਹੀ ਮਲਟੀਪਲ ਗਨ ਸ਼ਾਟਸ ਫਾਇਰ ਕੀਤੇ ਗਏ ਜਿਹਦੇ ਸਬੂਤ ਵੀ ਉੱਥੇ ਵੀ ਬੁਲਟ ਸ਼ਾਟ ਕੇਸਿੰਗ ਵੀ ਲੱਭੇ ਗਏ ਪਰ ਕੁਦਰਤੀ ਕਿਸੇ ਨੂੰ ਗੋਲੀ ਨਹੀਂ ਲੱਗੀ ਹੈ. ਫਿਰ ਵੀ ਇੱਕ ਅਡਲਟ ਵੂਮਨ ਯਾਨੀ ਕਿ ਇੱਕ ਔਰਤ ਨੂੰ ਕੋਈ ਨਾ ਕੋਈ ਕਿਸਮ ਦੀ ਸੀਰੀਅਸ ਫੁੱਟ ਇੰਜਰੀ ਹੋਈ ਹੈ. ਕੀ ਪਤਾ ਕਿ ਕੋਈ ਸ਼ੀਸ਼ਾ ਸ਼ੀਸ਼ਾ ਟੁੱਟਿਆ ਹੋਣਾ, ਕੱਚ ਟੁੱਟਿਆ ਹੋਣਾ ਅਤੇ ਉਹਦੇ ਵਿੱਚ ਹੀ ਪੈਰ ਵੱਜਿਆ ਹੈ, ਪਰ ਸੀਰੀਅਸ ਫੁੱਟ ਇੰਜਰੀ ਹੋਈ ਹੈ ਜਿਹਦੇ ਕਰਕੇ ਉਹਨੂੰ ਪੈਰਾਮੈਡਿਕਸ ਦੇ ਵੱਲੋਂ ਹਾਸਪਿਟਲ ਤੱਕ ਭੇਜਿਆ ਗਿਆ ਟ੍ਰੀਟਮੈਂਟ ਲਈ. ਇਹ ਘੱਟ ਤੋਂ ਘੱਟ 2 ਸਸਪੈਕਟਸ ਗੋਲੀਆਂ ਫਾਇਰ ਕਰਕੇ ਫਿਰ ਸੀਨ ਤੋਂ ਭੱਜ ਹੀ ਗਏ ਨੇ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਇਹ ਸੀਨ ਤੋਂ ਨਿਕਲ ਗਏ ਅਤੇ ਕਿਵੇਂ ਨਿਕਲੇ ਇਹ ਜਾਣਕਾਰੀ ਹਜੇ ਤੱਕ ਨਹੀਂ ਪਤਾ ਕੀਤੀ ਗਈ, ਨਾ ਤਾਂ ਰਿਲੀਜ਼ ਕੀਤੀ ਗਈ ਹੈ. ਮੇ ਬੀ ਦੇ ਰੈਨ ਬਾਏ ਫੁੱਟ, ਮੇ ਬੀ ਦੇ ਹੈਡ ਅ ਗੈਟਅਵੇ ਕਾਰ, ਮੇ ਬੀ ਕੋਈ ਹੋਰ ਬੰਦਾ ਵੀ ਇਹਨਾਂ ਦੇ ਨਾਲ ਹੀ ਰਲਿਆ ਹੋਇਆ ਸੀ, ਯੂ ਨੈਵਰ ਨੋ. ਪੀਓ ਰੀਜਨਲ ਪੁਲਿਸ ਦੇ ਕਾਂਸਟੇਬਲ ਮੁਲਿਕਾ ਸ਼ਰਮਾ ਨੇ ਕਿਹਾ ਹੈ ਕਿ ਫਿਲਹਾਲ ਤਾਂ ਇਹ ਇੱਕ ਟਾਰਗੇਟਡ ਹੋਮ ਇਨਵੇਜਨ ਲੱਗਦਾ ਹੈ, ਪਰ ਨਹੀਂ ਦੱਸਿਆ ਕਿ ਟਾਰਗੇਟ ਘਰ ਹੀ ਸੀ ਜਾਂ ਕੋਈ ਇੰਡੀਵਿਜੂਅਲ ਅੰਦਰ ਸੀ. ਸਸਪੈਕਟਸ ਦਾ ਮਕਸਦ ਕੀ ਸੀ, ਚੋਰੀ ਕਰਨ ਦੇ ਲਈ ਕੋਈ ਚੋਰੀ ਸਮਾਨ ਕੀਤਾ ਹੈ ਕਿ ਨਹੀਂ ਕੀਤਾ, ਕੁਛ ਨਹੀਂ ਦੱਸਿਆ, ਜਾਂ ਤਾਂ ਕਤਲ ਕਰਨ ਦੇ ਲਈ ਆਏ ਸੀ. ਟਾਰਗੇਟ ਇਟ ਕੁਡ ਮੀਨ ਲੋਟ ਆਫ ਥਿੰਗਸ. ਸਿਰਫ ਇਹੀ ਐਡ ਕੀਤਾ ਹੈ ਕਿ ਇਹ ਸੀ ਬ੍ਰੈਂਪਟਨ ਪ੍ਰਾਪਰਟੀ 'ਤੇ ਅ ਲੋਂਗ ਟਾਈਮ ਅਗੋ ਅਨਰਿਲੇਟਡ ਇੰਸੀਡੈਂਟ ਵੀ ਰਿਪੋਰਟ ਕੀਤਾ ਗਿਆ ਸੀ. ਸੋ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਪੁਲਿਸ ਮਾਮੇ ਇੱਥੇ ਪਹੁੰਚੇ ਨੇ, ਉੱਥੇ ਪਹਿਲਾਂ ਵੀ ਪਹੁੰਚੇ ਹੋਏ ਨੇ, ਪਰ ਇਸ ਤੋਂ ਇਲਾਵਾ ਹੋਰ ਕੋਈ ਵੀ ਖਾਸ ਜਾਣਕਾਰੀ ਨਹੀਂ ਰਿਲੀਜ਼ ਕੀਤੀ ਜਾ ਰਹੀ ਹੈ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444. ਹੁਣ 1-2 ਮਿੰਟ ਦੇ ਵਿੱਚ ਸਟੇਸ਼ਨ ਆਈ ਡੀ ਲੱਗਣ ਲੱਗੀ ਆ, ਸੋ ਗੱਲ ਵਿੱਚ ਵਿਚਾਲੇ ਨਾ ਕੱਟੀ ਜਾਵੇ. ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ. ਅਗਲੇ ਘੰਟੇ ਵਿੱਚ ਵੀ ਕਾਫੀ ਜ਼ਿਆਦਾ ਨਵੀਆਂ ਖਬਰਾਂ ਪੇਸ਼ ਕਰਾਂਗੇ, ਨਾਲ ਦੀ ਨਾਲ ਸਾਡੇ 1-2 ਸਪਾਂਸਰਸ ਵੀ ਸਾਡੇ ਨਾਲ ਫੋਨ ਲਾਈਨ 'ਤੇ ਆਲਰੇਡੀ ਹੋਲਡ 'ਤੇ ਹਨ, ਉਹਨਾਂ ਨਾਲ ਵੀ ਵਾਰੀ ਵਾਰੀ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ. ਹੁਣ ਸਾਡੇ ਨਾਲ ਆਫ ਦੀ ਏਅਰ ਗੱਲਬਾਤ ਕਰਨੀ ਹੋਵੇ, 1 ਤੋਂ ਵੀ ਵੱਧ ਘੰਟਾ ਪਿਆ ਹੈ ਪਰ ਇੱਕੋ ਇੱਕ ਨੰਬਰ ਘੁਮਾਉਣਾ ਹੈ ਜੇ ਤੁਸੀਂ ਡਾਇਰੈਕਟ ਬਾਏ ਵੋਇਸ ਗੱਲਬਾਤ ਕਰਨਾ ਚਾਹੁੰਦੇ ਹੋ. 905-564-6444 905-564-6444 ਜਾਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ 416-457-3381 416-457-3381. ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ.

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8557-5796 905-857-7596 ਏ.ਐਨ.ਜੇ. ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 298-952-3932। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਵੱਲੋਂ, ਜੋ ਕਿ ਹੁਣ ਬਹੁਤ ਲੰਬੇ ਸਮੇਂ ਤੋਂ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਭੈਣਾਂ ਭਰਾਵਾਂ ਨੂੰ ਇਹ ਪੜ੍ਹਾ ਕੇ ਅਲੱਗ ਅਲੱਗ ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਕੋਰਸਿਸ ਦੇ ਵਿੱਚ ਪੜ੍ਹਾ ਕੇ, ਈਵਨ ਇੰਗਲਿਸ਼ ਫਰੋਮ ਸਕ੍ਰੈਚ, ਕੰਪਿਊਟਰ ਫਰੋਮ ਸਕ੍ਰੈਚ, ਐਡਵਾਂਸ ਤੱਕ ਪੜ੍ਹਾ ਕੇ ਉਹਨਾਂ ਨੂੰ ਵੈਲ ਪੇਇੰਗ, ਵਧੀਆ ਬੈਨੀਫਿਟ ਵਾਲੇ ਅਤੇ ਵਧੀਆ ਟੋਰੀ ਵਾਈਟ ਕਾਲਰ ਆਫਿਸ ਵਾਲੇ ਕੰਮ ਕਾਰੋਬਾਰ ਦੇ ਵਿੱਚ ਕਾਮਯਾਬ ਕਰ ਚੁੱਕੇ ਨੇ। ਖਾਸ ਤਾਂ ਜੇ ਤੁਸੀਂ ਹੈਲਥ ਕੇਅਰ ਦੇ ਫੀਲਡ ਦੇ ਵਿੱਚ, ਰਿਸੈਸ਼ਨ ਪਰੂਫ, ਟੇਅਰ ਪਰੂਫ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਫੋਨ ਨੰਬਰ ਹੈ 9058720088, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 9058720088। ਹਰੇਕ ਇਮੀਗ੍ਰੇਸ਼ਨ ਸਟੈਟਸ ਦੇ ਹਿਸਾਬ ਦੇ ਨਾਲ ਵੀ ਕੋਰਸਿਸ ਨੇ, ਪਾਰਟ ਟਾਈਮ ਵੀ, ਫੁੱਲ ਟਾਈਮ ਵੀ ਕੋਰਸਿਸ ਨੇ। ਕਈ ਲੋਕ ਫੁੱਲ ਟਾਈਮ ਕੰਮ ਵੀ ਕਰਦੇ ਆ, ਬੱਚੇ ਵੀ ਸਾਹਮਣੇ, ਹੋਰ ਵੀ ਬਥੇਰੀ ਜ਼ਿੰਮੇਵਾਰੀਆਂ ਨੇ, ਉਹਦੇ ਨਾਲ ਵੀ ਕਾਫੀ ਜ਼ਿਆਦਾ ਫਲੈਕਸੀਬਿਲਿਟੀ ਹੈ। ਪਰ ਜੇ ਤੁਸੀਂ ਆਡ ਜੋਬਸ, ਫੈਕਟਰੀ ਜੋਬਸ, ਜਨਰਲ ਲੇਬਰ ਜੋਬਸ ਤੋਂ ਪੱਕਾ ਹੀ ਛੁਟਕਾਰਾ ਚਾਹੁੰਦੇ ਹੋ, ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਐਟ 9058720088, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 9058720088। ਸਤਿ ਸ਼੍ਰੀ ਅਕਾਲ ਜੀ।
1: ਨੀਰੂ
0: ਜੀ, ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਮੁਲਕ ਦੇ ਵਿੱਚ ਹੈਲਥ ਕੇਅਰ ਫੀਲਡ ਦੇ ਵਿੱਚ ਤਾਂ ਲੱਖਾਂ ਹੀ ਕੰਮ ਕਰਨ ਵਾਲੀ ਦੀ ਕਮੀ ਹੈ। ਸੋ ਤੁਸੀਂ ਦੱਸੋ ਕਿ ਜੇਕਰ ਕੋਈ ਵੀ ਹੈਲਥ ਕੇਅਰ ਦੇ ਫੀਲਡ, ਸਪੈਸ਼ਲੀ ਕਿਸੇ ਆਫਿਸ ਪੋਜੀਸ਼ਨ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਕਿਹੜੇ ਕਿਹੜੇ ਆਪਸ਼ਨਸ ਜਾਂ ਕਹਿ ਲਓ ਕੋਰਸਿਸ ਆਫਰ ਕਰ ਰਹੇ ਹੋ ਫੋਰ ਹੈਲਥ ਕੇਅਰ ਫੀਲਡ?
1: ਹੈਲਥ ਕੇਅਰ ਦੇ ਵਿੱਚ ਸੰਦਾਜ ਅਸੀਂ ਆਫਰ ਕਰ ਰਹੇ ਹਾਂ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਦਾ ਸੈਕਿੰਡ ਦਾ ਡਿਪਲੋਮਾ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਦਾ ਸਰਟੀਫਿਕੇਟ ਪ੍ਰੋਗਰਾਮ ਔਰ ਫਾਰਮੇਸੀ ਅਸਿਸਟੈਂਟ ਦਾ ਸਰਟੀਫਿਕੇਟ ਪ੍ਰੋਗਰਾਮ ਆਫਰ ਕਰ ਰਹੇ ਹਾਂ। ਔਰ ਇਹ ਹਾਈ ਡਿਮਾਂਡ ਪ੍ਰੋਗਰਾਮਸ ਹੈਗੇ ਨੇ ਹੈਲਥ ਕੇਅਰ ਦੇ।
0: ਅਤੇ ਜਿਹੜਾ ਇੱਕ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਹੈ, ਉਹਦੇ ਵਿੱਚ ਵੀ ਮੈਨੂੰ ਪਤਾ ਹੈ ਕਿ ਮੁਲਕ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈ PSWs, ਪਰ ਕਮੀ ਵੀ ਬਹੁਤ ਜ਼ਿਆਦਾ ਹੈ। ਸੋ ਤੁਸੀਂ ਇਹ ਦੱਸੋ ਕਿ ਜੇਕਰ ਕੋਈ ਵੀ PSW ਦਾ ਕੋਰਸ ਕਰਨਾ ਚਾਹੁੰਦਾ, ਉਹਦੇ ਲਈ ਜਿਹੜਾ ਇੱਕ ਕਲੀਨਿਕਲ ਪਲੇਸਮੈਂਟ ਹੁੰਦੀ ਆ, ਉਹ ਕੀ ਤੁਸੀਂ ਅਰੇਂਜ ਕਰਦੇ ਹੋ ਜਾਂ ਉਹਨਾਂ ਨੂੰ ਆਪ ਹੀ ਲੱਭਣਾ ਪਊਗਾ?
1: ਨਹੀਂ ਸਿਮਰਾਜ, ਕਾਲਜ ਅਰੇਂਜ ਕਰਦਾ PSW ਸਟੂਡੈਂਟਸ ਦੀ ਪਲੇਸਮੈਂਟ। ਇਹ 310 ਘੰਟੇ ਦੀ ਪਲੇਸਮੈਂਟ ਹੁੰਦੀ ਹੈ ਨਰਸਿੰਗ ਹੋਮ ਦੇ ਵਿੱਚ, ਜੋ ਕਿ ਸਾਡਾ ਕਾਲਜ ਅਰੇਂਜ ਕਰਦਾ। ਅੱਜ ਤੱਕ ਸਾਡਾ ਰਿਕਾਰਡ ਹੈ ਕਿ ਸਾਡੇ ਸਟੂਡੈਂਟਸ ਨੂੰ ਕਦੀ ਗੈਪ ਨਹੀਂ ਮਿਲਿਆ, ਵੇਟ ਨਹੀਂ ਕਰਨਾ ਪਿਆ ਆਪਣੀ ਪਲੇਸਮੈਂਟ ਲਈ। ਅਸੀਂ ਨਾਲ ਦੀ ਨਾਲ ਪਲੇਸਮੈਂਟ ਅਰੇਂਜ ਕਰਦੇ ਹਾਂ। ਔਰ ਪਰਸਨਲ ਸਪੋਰਟ ਵਰਕਰ ਸਾਡਾ 6 ਮੰਥਸ ਦਾ ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ 'ਤੇ ਰਹਿ ਰਹੇ ਔਰ ਕੋਈ ਪੜ੍ਹਾਈ ਕਰਨਾ ਚਾਹੁੰਦੇ ਆ ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਹੈ। ਔਰ ਜਿਵੇਂ ਤੁਸੀਂ ਵੀ ਕਿਹਾ ਕਿ ਹੈਲਥ ਕੇਅਰ ਦੇ ਵਿੱਚ ਪਰਸਨਲ ਸਪੋਰਟ ਵਰਕਰਸ ਦੀ ਸ਼ੋਰਟੇਜ ਹੈ, ਸੋ ਹਾਈ ਡਿਮਾਂਡ ਪ੍ਰੋਗਰਾਮ ਹੈ ਐਂਡ ਵੈਲ ਪੇਡ ਜੋਬ ਹੈ। ਇਨੀਸ਼ੀਅਲ ਸਟਾਰਟਿੰਗ ਹੀ $22 ਤੋਂ ਹੁੰਦੀ ਹੈ ਇਸ ਜੋਬ ਦੀ, $30 ਤੱਕ ਇਹ ਜੋਬ ਜਾਂਦੀ ਹੈ ਪਰ ਆਵਰ ਵੇਜਿਸ। ਸਿਕਿਓਰ ਜੋਬ ਹੈ ਕਿਉਂਕਿ ਹੈਲਥ ਕੇਅਰ ਦੇ ਵਿੱਚ ਇੱਕ ਵਾਰ ਤੁਸੀਂ ਕੰਮ ਕਰਨ ਲੱਗਦੇ ਹੋ ਤਾਂ ਤੁਹਾਡੀ ਜੋਬ ਮੋਸਟਲੀ ਸਿਕਿਓਰ ਹੀ ਰਹਿੰਦੀ ਹੈ। ਸੋ ਇਹ ਪ੍ਰੋਗਰਾਮ ਸਾਡੇ ਹਾਈਬ੍ਰਿਡ ਪ੍ਰੋਗਰਾਮ ਹੈਗਾ ਪਰਸਨਲ ਸਪੋਰਟ ਵਰਕਰ ਦਾ। ਕੁਛ ਕਲਾਸਿਸ ਆਨਲਾਈਨ ਹੁੰਦੀਆਂ ਔਰ ਕੁਛ ਕਲਾਸਿਸ ਇਨ ਪਰਸਨ ਹੁੰਦੀਆਂ। ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ ਮਾਰਨਿੰਗ ਔਰ ਆਫਟਰਨੂਨ ਦੇ। ਸੋ ਇਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਜੋ ਕਿ ਇੱਕ ਸ਼ਾਰਟ ਪ੍ਰੋਗਰਾਮ ਕੋਰਸ ਕਰਕੇ, ਸਰਟੀਫਿਕੇਟ ਕੋਰਸ ਕਰਕੇ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ, ਜ਼ਿਆਦਾ ਲੰਬਾ ਕੋਰਸ ਨਹੀਂ ਕਰਨਾ ਚਾਹੁੰਦੇ। ਸੋ ਉਹਨਾਂ ਵਾਸਤੇ ਇਹ ਪ੍ਰੋਗਰਾਮ ਬਹੁਤ ਹੀ ਸੂਟੇਬਲ ਹੈ ਕਿ ਆਪਣਾ ਕਰੀਅਰ ਚੇਂਜ ਕਰ ਸਕਦੇ ਹੈ, ਸੈਕਿੰਡ ਕਰੀਅਰ ਦੇਖ ਰਹੇ ਹੈ ਤਾਂ ਇਹ ਕੋਰਸ ਕਰਕੇ ਇੱਕ ਅੱਛੀ ਜੋਬ ਲਿੱਤੀ ਜਾ ਸਕਦੀ ਹੈ।
0: ਨੰਬਰ ਤੁਸੀਂ ਨੋਟ ਕਰੋ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 9058720088, 9058720088। ਨੀਰੂ ਜੀ, ਬਹੁਤ ਲੋਕ ਨੇ ਜੋ ਕਿ ਸੋਚ ਰਹੇ ਨੇ ਕਿ ਅਸੀਂ ਸ਼ਾਇਦ ਚਾਇਲਡ ਕੇਅਰ ਦੀਆਂ ਸੇਵਾਵਾਂ ਆਫਰ ਕਰਨਾ ਚਾਹੁੰਦੇ ਹਾਂ ਜਾਂ ਡੇ ਕੇਅਰ ਬਿਜ਼ਨਸ ਆਪ ਖੋਲ੍ਹਣਾ ਚਾਹੁੰਦੇ ਹਾਂ, ਕਿਉਂਕਿ ਪੈਸਾ ਇਹਦੇ ਵਿੱਚ ਬਹੁਤ ਜ਼ਿਆਦਾ ਬਣਦਾ ਹੈ। ਕੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਐਜ਼ ਏ ਚਾਇਲਡ ਕੇਅਰ ਪ੍ਰੋਫੈਸ਼ਨਲ ਬਣਨ ਦੇ ਲਈ ਜਾਂ ਫਿਰ ਈਵਨ ਡੇ ਕੇਅਰ ਦਾ ਬਿਜ਼ਨਸ ਆਪ ਖੋਲ੍ਹਣ ਦੇ ਲਈ?
1: ਜੀ ਬਿਲਕੁਲ ਸਿਮਰਾਜ, ਡੇ ਕੇਅਰ ਹਮੇਸ਼ਾ ਹਾਈ ਡਿਮਾਂਡ 'ਚ ਹੈ ਕਿਉਂਕਿ ਇੱਥੇ ਸਾਰੇ ਹੀ ਪੇਰੈਂਟਸ ਜਿਹੜੇ ਆ ਉਹ ਜੋਬ ਕਰਦੇ ਆ। ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ ਹੈ ਬੱਚਿਆਂ ਦਾ, ਤਾਂ ਉਹਨਾਂ ਨੂੰ ਡੇ ਕੇਅਰ ਦੀ ਰਿਕੁਆਇਰਮੈਂਟ ਰਹਿੰਦੀ ਹੀ ਹੈ ਔਰ ਇੱਥੇ ਡੇ ਕੇਅਰ ਦੀ ਵੀ ਹਾਈ ਡਿਮਾਂਡ ਹੈਗੀ ਹੈ। ਖਾਸ ਕਰ ਉਹ ਲੇਡੀਜ਼ ਜਿਹੜੀਆਂ ਘਰੋਂ ਬਾਹਰ ਨਹੀਂ ਜਾ ਸਕਦੀਆਂ, ਸੋਚਦੇ ਕਿ ਆਪਣਾ ਘਰ ਹੈਗਾ ਤਾਂ ਫੈਮਿਲੀ ਨੂੰ ਸਪੋਰਟ ਕਰੀਏ ਜਾਂ ਆਪਣੇ ਲਈ ਕੁਛ ਐਕਟਿਵ ਰਹਿਣ ਵਾਸਤੇ ਘਰੋਂ ਹੀ ਬੈਠ ਕੇ ਕੋਈ ਕੰਮ ਕਰ ਲਈਏ, ਕਿਉਂਕਿ ਆਪਣਾ ਡਿਊ ਟੂ ਐਨੀ ਰੀਜ਼ਨ ਕਿ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ, ਤਾਂ ਉਹ ਲੋਕ ਆਪਣਾ ਹੋਮ ਡੇ ਕੇਅਰ ਵੀ ਸ਼ੁਰੂ ਕਰ ਸਕਦੇ ਆ ਜਾਂ ਬਾਹਰ ਜਾ ਕੇ ਵੀ ਡੇ ਕੇਅਰ 'ਚ ਅਗਰ ਜੋਬ ਕਰਨਾ ਚਾਹੁੰਦੇ ਆ ਤਾਂ ਸਾਡਾ ਚਾਈਲਡ ਕੇਅਰ ਪ੍ਰੋਵਾਈਡਰ ਦਾ ਜਿਹੜਾ 6 months ਦਾ ਪ੍ਰੋਗਰਾਮ ਹੈ, ਜਿਹਨੂੰ ਕਿ ਨੈਨੀ ਦਾ ਪ੍ਰੋਗਰਾਮ ਵੀ ਕਹਿੰਦੇ ਆ, ਉਹ ਸਟਾਰਟ ਹੋ ਰਿਹਾ ਹੈ ਔਰ ਇਹ ਵੀ 6 months ਦਾ ਪ੍ਰੋਗਰਾਮ ਹੈ। ਇਹਦੀਆਂ ਆਨਲਾਈਨ ਕਲਾਸਿਸ ਵੀ ਹੈਗੀਆਂ ਔਰ ਜੋ ਲੋਕ ਇਨ ਪਰਸਨ ਕਲਾਸਿਸ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਵੀਕਐਂਡਸ ਤੇ ਓਨਲੀ ਸੈਟਰਡੇ ਸੰਡੇ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਸੋ ਇਹ 6 months ਦਾ ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਆ, ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਡਿਪਲੋਮਾ ਦੇ ਪ੍ਰੋਗਰਾਮ ਸ਼ੁਰੂ ਹੋ ਰਹੇ ਆ ਜਿਹਦੇ ਵਿੱਚ ਕਿ ਮੈਡੀਕਲ ਆਫਿਸ ਅਸਿਸਟੈਂਟ ਹੈ, ਆਫਿਸ ਐਡਮਿਨਿਸਟ੍ਰੇਸ਼ਨ ਹੈ, ਫੂਡ ਸਰਵਿਸ ਵਰਕਰ, ਕੰਪਿਊਟਰਾਈਜ਼ਡ ਅਕਾਊਂਟਿੰਗ, ਡਾਟਾ ਐਨਾਲਿਸਟ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਔਰ ਸ਼ਾਰਟ ਕੋਰਸਿਸ ਦੇ ਵਿੱਚ ਅਗਰ ਕੋਈ ਵਾਈਟ ਕਾਲਰ ਜੋਬ ਕਰਨਾ ਚਾਹੁੰਦਾ ਇੱਕ ਸ਼ਾਰਟ ਕੋਰਸ ਕਰਕੇ ਤਾਂ ਉਹਨਾਂ ਵਾਸਤੇ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਇਹਦੇ 2 batch ਸ਼ੁਰੂ ਹੋ ਰਹੇ ਹੈ, ਇੱਕ ਹੈਗਾ ਟਿਊਜ਼ਡੇ ਐਂਡ ਥਰਸਡੇ ਈਵਨਿੰਗ 7 PM to 10 PM ਕਲਾਸਿਸ ਹੈਗੀਆਂ ਆਨਲਾਈਨ ਔਰ ਜਿਨ੍ਹਾਂ ਨੇ ਵੀਕਐਂਡ ਤੇ ਲੈਣਾ ਉਹਨਾਂ ਵਾਸਤੇ ਸੈਟਰਡੇ ਸੰਡੇ ਮਾਰਨਿੰਗ 10 to 1 ਫਾਰਮੇਸੀ ਅਸਿਸਟੈਂਟ ਦੀਆਂ ਕਲਾਸਿਸ ਆਨਲਾਈਨ ਸ਼ੁਰੂ ਹੋਣ ਜਾ ਰਹੀਆਂ ਨੇ। ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਬੇਸਿਕ ਟੂ ਐਡਵਾਂਸ ਕੰਪਿਊਟਰਸ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ, ਡਾਟਾ ਐਂਟਰੀ, ਬੁੱਕ ਕੀਪਿੰਗ, ਕੁਇਕ ਬੁੱਕਸ ਔਰ ਫ੍ਰੈਂਚ ਸਪੀਕਿੰਗ ਦੀਆਂ ਕਲਾਸਿਸ ਵੀ ਸ਼ੁਰੂ ਹੋ ਰਹੀਆਂ। ਜਿਹੜੇ ਲੋਕ ਆਲਰੇਡੀ ਫ੍ਰੈਂਚ A1 ਕੋਰਸ ਕਰ ਚੁੱਕੇ ਹੈ ਔਰ A2 ਤੋਂ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ A2 ਦੀਆਂ ਕਲਾਸਿਸ ਵੀ ਵੀਕਐਂਡ ਤੇ ਐਵਰੀ ਸੈਟਰਡੇ ਸਟਾਰਟ ਹੋਣ ਜਾ ਰਹੀਆਂ। ਬਾਕੀ ਹੋਰ ਸਾਰੇ ਜ਼ਿਆਦਾ ਕੋਰਸਿਸ ਦੀ ਜਾਣਕਾਰੀ ਲਈ ਸਾਡੀ ਵੈਬਸਾਈਟ 'ਤੇ ਲੌਗਇਨ ਕਰ ਸਕਦੇ ਆ ਕੁਈਨਸ

0: ਚਾਹੁੰਦਾ ਹੈ ਤਾਂ ਉਹਦੇ ਲਈ ਅਗਰ ਕੁਆਲੀਫਾਈ ਕਰਦੇ ਆ ਤਾਂ ਸਟੂਡੈਂਟ ਐਜੂਕੇਸ਼ਨ ਲੋਨ ਵੀ ਲੈ ਸਕਦੇ ਆ ਜੀ।
1: ਥੈਂਕ ਯੂ ਜੀ। ਤੁਸੀਂ ਵੀ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਐਕਡੈਮਿਕ ਕਾਉਂਸਲਰਸ ਨਾਲ ਅੱਜ ਹੀ ਗੱਲਬਾਤ ਕਰੋ, ਕੰਸਲਟੇਸ਼ਨ ਫ੍ਰੀ 'ਚ ਕਰੋ। ਇਹ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਕਿ ਤੁਹਾਡੇ ਗੋਲ ਦੇ ਹਿਸਾਬ ਨਾਲ, ਤੁਹਾਡੇ ਪੁਰਾਣੇ ਤਜ਼ਰਬੇ ਦੇ ਹਿਸਾਬ ਨਾਲ, ਪੜ੍ਹਾਈ ਦੇ ਹਿਸਾਬ ਨਾਲ ਕਿਹੜਾ ਕੋਰਸ ਤੁਹਾਡੇ ਲਈ ਵਧੀਆ ਰਹੂਗਾ। ਕਾਲ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 905-872-0088 905-872-0088 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ, ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ, ਜੋ ਕਿ ਹੁਣ 17 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ। ਤੁਹਾਡਾ ਜਿਹੜਾ ਮਰਜ਼ੀ ਸਵਾਲ ਹੈ, ਕੰਮ ਹੈ ਇਮੀਗ੍ਰੇਸ਼ਨ ਦਾ, ਇਮੈਜਿਨ 17 ਸਾਲਾਂ ਦੇ ਤਜਰਬੇ ਦੇ ਵਿੱਚ ਇਹਨਾਂ ਨੇ ਕਿੰਨੇ ਹਾਰਡ ਕੇਸਿਸ ਦੇ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਆ। ਸੋ ਨੰਬਰ ਇੱਕੋ ਇੱਕ ਹੈ ਏਮਸ ਇਮੀਗ੍ਰੇਸ਼ਨ ਦਾ, 905-673-9000 905-673-9000। ਅਮਨ ਜੀ ਸਤਿ ਸ਼੍ਰੀ ਅਕਾਲ ਜੀ।
2: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
1: ਸਭ ਤੋਂ ਪਹਿਲਾਂ ਅਮਨ ਜੀ, ਤੁਸੀਂ ਇਹ ਦੱਸੋ ਕਿ ਜਿਹੜੇ ਵੀ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਏ ਹੋਏ ਨੇ ਜਾਂ ਪਹਿਲਾਂ ਉਹ ਇੰਟਰਨੈਸ਼ਨਲ ਸਟੂਡੈਂਟ ਸੀ, ਹੁਣ ਰਾਹ ਲੱਭ ਰਹੇ ਨੇ ਪੀ ਆਰ ਹੋਣ ਤੱਕ, ਕੀ ਕੋਈ ਵੀ ਨਵੀਆਂ ਪੀ ਐਨ ਪੀ ਆਪਸ਼ਨ ਆਈਆਂ ਨੇ, ਜੇ ਕੋਈ ਫੈਡਰਲ ਇਮੀਗ੍ਰੇਸ਼ਨ ਕੋਈ ਵੀ ਆਪਸ਼ਨ ਨਵੀਆਂ ਆਈਆਂ ਨੇ ਕਿ ਨਹੀਂ?
2: ਆਫਕੋਰਸ ਹਾਂਜੀ, ਹੁਣੇ ਰੀਸੈਂਟਲੀ ਅੰਟੈਰੀਓ ਪੀ ਐਨ ਪੀ ਨੇ ਆਪਣੀਆਂ 3 ਨਵੀਆਂ ਸਟਰੀਮਸ, 3 ਪਾਥਵੇਜ਼ ਅਨਾਊਂਸ ਕੀਤੇ ਹੈਗੇ ਆ। ਸੋ ਜਿਹਦੇ ਵਿੱਚ ਮਲਟੀਪਲ ਆਪਸ਼ਨ ਅਵੇਲੇਬਲ ਹੋ ਸਕਦੀਆਂ ਨੇ। ਸਸਕੈਚੂ ਨੇ ਵੀ ਆਪਣਾ ਕੋਟਾ ਇਨਕਰੀਜ਼ ਕੀਤਾ ਹੈਗਾ, ਐਂਡ ਹੋਰ ਵੀ ਬਹੁਤ ਸਾਰੇ ਪ੍ਰੋਵਿੰਸ਼ਲ ਪ੍ਰੋਗਰਾਮਸ ਨੇ ਜਿਹੜੇ ਟਾਈਮ ਟੂ ਟਾਈਮ ਚੇਂਜਸ ਕਰ ਰਹੇ ਹੈਗੇ, ਡਰੋਜ ਆ ਰਹੇ ਹੈਗੇ। ਸੋ ਜਿਵੇਂ ਆਲਵੇਜ ਕਹਿੰਦੀ ਹਾਂ, ਸਾਡੇ ਆਫਿਸ ਵਿੱਚ ਸਾਡਾ ਮੇਨ ਫੋਕਸ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮਸ ਹੈ, ਉਹਦੇ ਵਿੱਚ ਹੀ ਅਸੀਂ ਜ਼ਿਆਦਾ ਰਿਜ਼ਲਟ ਡਿਲੀਵਰ ਕਰਦੇ ਹੈਗੇ ਹਾਂ, ਖਾਸ ਕਰਕੇ ਉਹਨਾਂ ਸਟੂਡੈਂਟਸ ਨੂੰ ਜਿਹਨਾਂ ਦੀ ਬੈਕ ਹੋਮ ਤੋਂ ਗੁੱਡ ਐਜੂਕੇਸ਼ਨ ਐਕਸਪੀਰੀਅੰਸ ਇੱਥੇ ਸਕਿੱਲ ਲੈਵਲ ਦੇ ਵਿੱਚ ਹੈਗਾ, ਜਿਹੜੇ ਐਕਸਪ੍ਰੈਸ ਆਂਟਰੀ ਵਿੱਚ ਸਕੋਰ ਘੱਟ ਹੈਗੇ ਪਰ ਪੀ ਐਨ ਪੀ ਦੇ ਵਿੱਚ ਜਿਹਨਾਂ ਦੇ ਜਿਹੜੇ ਸਕੋਰ ਹੈਗੇ ਉਹ ਇਨਕਰੀਜ਼ਡ ਹੈਗੇ ਆ। ਸੋ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਕਾਫੀ ਘੱਟ ਟਾਈਮ ਤੋਂ ਵੇਟ ਕਰ ਰਹੇ ਹੁੰਦੇ ਐਕਸਪ੍ਰੈਸ ਆਂਟਰੀ ਦੇ ਵਿੱਚ, ਐਂਡ ਲੇਟਰ ਔਨ ਪੀ ਐਨ ਪੀ ਨੂੰ ਐਕਸਪਲੋਰ ਕਰਦੇ ਹੈਗੇ ਜਿੱਥੇ ਬੈਟਰ ਆਪਸ਼ਨਸ ਮਿਲਦੇ ਆ। ਸੋ ਜਿਹੜੇ ਵੀ ਇੰਡੀਵਿਜੁਅਲ ਸਾਨੂੰ ਸੁਣ ਰਹੇ ਨੇ ਜਿਹਨਾਂ ਦੇ ਪੀ ਆਰ ਦੇ ਲਈ ਜਿਹੜੇ ਸਟਰਗਲ ਕਰ ਰਹੇ ਆ, ਜਿਹਨਾਂ ਦੇ ਸਟਾਟਸ ਐਕਸਪਾਇਰ ਹੋਣ ਵਾਲੇ ਹੈਗੇ, ਆਲਰੇਡੀ ਐਕਸਪਾਇਰ ਹੋ ਚੁੱਕੇ ਆ, ਈਵਨ ਜਿਹੜੇ ਆਊਟ ਆਫ ਸਟਾਟਸ ਹੋ ਚੁੱਕੇ ਆ, ਸੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਵੀ ਹੈਲਪ ਚਾਹੀਦੀ ਹੈ, ਕੋਈ ਵੀ ਕੁਐਰੀਜ਼ ਨੇ, ਕੋਈ ਵੀ ਇਮੀਗ੍ਰੇਸ਼ਨ ਦੀਆਂ ਕੰਪਲੀਕੇਸ਼ਨਸ ਨੇ, ਦੇ ਕੈਨ ਕੰਟੈਕਟ ਏਮਸ ਆਫਿਸ, ਨੰਬਰ ਇਜ਼ 905-673-9000।
1: ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, 17 ਈਅਰਸ ਆਫ ਐਕਸਪੀਰੀਅੰਸ ਹੈ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ, ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। 905-673-9000 905-673-9000। ਅਮਨ ਜੀ, ਜੇਕਰ ਕਿਸੇ ਨੇ ਵਿਜ਼ਿਟਰ ਵੀਜ਼ਾ ਲਾਇਆ ਸੀ ਅਤੇ ਉਹਨੂੰ ਰਿਜੈਕਟ ਕੀਤਾ ਗਿਆ ਹੈ, ਹੁਣ ਕੀ ਉਹ ਵਿਜ਼ਿਟਰ ਵੀਜ਼ਾ ਫਿਰ ਤੋਂ ਰਾਈਟ ਵੇ ਵੀ ਅਪਲਾਈ ਕਰ ਸਕਦੇ ਆ ਜਾਂ ਉਹਨਾਂ ਨੂੰ ਕੋਈ ਹੋਰ ਵੀਜ਼ਾ ਲਈ ਅਪਲਾਈ ਕਰਨਾ ਪਊਗਾ?
2: ਹਾਂਜੀ, ਵਿਜ਼ਿਟਰ ਵੀਜ਼ਾ ਦਾ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਡਿਸੀਜ਼ਨ ਹੈ ਅਨਫੇਅਰ ਹੈਗਾ ਤਾਂ ਰਾਈਟ ਵੇ ਵੀ ਅਪਲਾਈ ਹੋ ਸਕਦਾ ਹੈਗਾ। ਸੋ ਵਿਜ਼ਿਟਰ ਵੀਜ਼ਾ ਦੀ ਡੈਫੀਨੇਟਲੀ ਰਿਫਿਊਜ਼ਲ ਰੇਸ਼ੋ ਹੁਣ ਕਾਫੀ ਜ਼ਿਆਦਾ ਹੈਗੀ ਹੈ, ਜਿਹੜੀ ਸਟਰੋਂਗ ਰਿਪ੍ਰੈਜੈਂਟੇਸ਼ਨ ਨਾਲ ਐਪਲੀਕੇਸ਼ਨ ਐਂਡ ਪ੍ਰੋਪਰ ਡਾਕੂਮੈਂਟੇਸ਼ਨ ਨਾਲ ਸਬਮਿਟ ਹੁੰਦੀ ਹੈ, ਉਹਨਾਂ ਦੇ ਹੀ ਜਿਹੜੇ ਵੀਜ਼ਾਜ਼ ਨੇ ਉਹ ਇਸ਼ੂ ਹੋ ਰਹੇ ਹੈਗੇ ਹੈ। ਸੋ ਜਿਨ੍ਹਾਂ ਨੇ ਵੀ ਵਿਜ਼ਿਟਰ ਰਿਫਿਊਜ਼ਲ ਫੇਸ ਕੀਤੀ ਹੈ ਵਨ ਟਾਈਮ, ਮਲਟੀਪਲ ਟਾਈਮ, ਜ਼ਰੂਰ ਇੱਕ ਵਾਰੀ ਕੰਸਲਟ ਕਰੋ ਕਿ ਰੀਅਪਲਾਈ ਕਰਨਾ ਬੈਟਰ ਹੈਗਾ ਜਾਂ ਫਿਰ ਵੇਟ ਕਰਨਾ ਬੈਟਰ ਹੈਗਾ। ਇਸੇ ਤਰੀਕੇ ਨਾਲ ਜਿਹੜੇ ਸੁਪਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਪੇਰੈਂਟਸ ਦਾ, ਗ੍ਰੈਂਡ ਪੇਰੈਂਟਸ ਦਾ, ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਵੀ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈਗੀ ਹੈ, ਜਾਂ ਫਿਰ ਜਿਹੜੇ ਇੱਥੇ ਜਿਨ੍ਹਾਂ ਨੇ ਵਿਜ਼ਿਟਰ ਰਿਫਿਊਜ਼ਲ ਫੇਸ ਕੀਤੀ ਐਕਸਟੈਂਸ਼ਨ ਦੇ ਲਈ ਐਂਡ ਦੇ ਵਾਂਟ ਟੂ ਰੀਅਪਲਾਈ ਜਾਂ ਫਿਰ ਕੋਈ ਵੀ ਉਹਨਾਂ ਨੂੰ ਇਸ਼ੂਜ਼ ਆ ਰਹੇ ਹੈਗੇ, ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਆ, ਨੰਬਰ ਅਗੇਨ 905-673-9000।
1: ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, ਏਮਸ ਇਮੀਗ੍ਰੇਸ਼ਨ ਦਾ ਫੋਨ ਨੰਬਰ ਹੈ 905-673-9000 905-673-9000। ਅਤੇ ਅਮਨ ਜੀ, ਬਹੁਤ ਲੋਕਾਂ ਨੇ ਪਹਿਲਾਂ ਹੀ ਸ਼ਾਇਦ ਕਿਸੇ ਗਲਤ ਮਲਤ ਏਜੰਟ ਦੇ ਸ਼ਿਕਾਰ ਬਣ ਕੇ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਫਾਈਲ ਲਾਈ ਸੀ ਪਰ ਹੁਣ ਕੰਮ ਹੀ ਖਰਾਬ ਹੋ ਗਿਆ ਹੈ। ਸੋ ਹੁਣ ਜੇਕਰ ਉਹ ਅਪੀਲ ਤੱਕ ਮਾਮਲਾ ਵੱਧ ਚੁੱਕਿਆ ਹੈ, ਕੀ ਤੁਸੀਂ ਅਪੀਲ ਪ੍ਰੋਸੈਸ ਦੇ ਵਿੱਚ ਵੀ ਲੋਕਾਂ ਦੀ ਮਦਦ ਕਰਦੇ ਹੋ ਕਿ ਨਹੀਂ ਜੀ?
2: ਜੀ ਬਿਲਕੁਲ, ਜਿਹਨਾਂ ਦੇ ਰਿਫਿਊਜ਼ਲ ਹੋਏ ਨੇ, ਸਪੈਸ਼ਲੀ ਫੈਮਿਲੀ ਕਲਾਸ ਸਪੋਂਸਰਸ਼ਿਪ ਤੇ, ਪੇਰੈਂਟ ਸਪੋਂਸਰਸ਼ਿਪ ਹੈ, ਸਪਾਊਸਲ ਸਪੋਂਸਰਸ਼ਿਪ ਹੈਗਾ, ਆਊਟਸਾਈਡ ਐਪਲੀਕੇਸ਼ਨ ਨੇ ਜਿਹੜੀਆਂ, ਉਹਨਾਂ ਵਿੱਚ ਤੁਸੀਂ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਰਿਫਿਊਜ਼ਲ ਫੇਸ ਕੀਤੀ ਹੈ ਤਾਂ ਅਪੀਲ ਪ੍ਰੋਸੈਸ ਵਿੱਚ ਸਾਡਾ ਬਹੁਤ ਲੰਬਾ ਤਜਰਬਾ ਹੈਗਾ ਤੁਸੀਂ, ਪਰ ਮੇਕ ਸ਼ੋਰ ਜਦੋਂ ਵੀ ਰਿਫਿਊਜ਼ਲ ਆਉਂਦੀ ਹੈ ਇੱਕ ਲਿਮਿਟਡ ਟਾਈਮ ਫਰੇਮ ਹੁੰਦਾ ਜਿਹਦੇ ਵਿੱਚ ਤੁਸੀਂ ਅਪੀਲ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਜਿਹਨਾਂ ਦੇ ਪੀ ਆਰ ਕਾਰਡ ਦੀਆਂ ਰਿਕੁਆਇਰਮੈਂਟਸ ਕੰਪਲੀਟ ਨਹੀਂ ਹੁੰਦੀਆਂ, ਰੈਜ਼ੀਡੈਂਸੀ ਐਪਲੀਕੇਸ਼ਨ ਜਿਹੜੇ ਮੀਟ ਨਹੀਂ ਕਰਦੇ ਹੈਗੇ, ਉਹਨਾਂ ਨੇ ਅਗਰ ਅਪੀਲ ਕਰਨੀ ਹੈ, ਟਰੈਵਲ ਡਾਕੂਮੈਂਟ ਰਿਜੈਕਟ ਹੋਇਆ ਉਹਦੀ ਅਪੀਲ ਫਾਈਲ

0: ਨਹੀਂ ਹੈ, ਰਿਫਿਊਜੀ ਕੇਸਿਸ ਵਿੱਚ ਕੋਈ ਵੀ ਹੈਲਪ ਚਾਹੀਦੀ ਹੈ, ਖੁਦ ਤੁਸੀਂ ਫਾਈਲ ਕੀਤਾ, ਤੁਹਾਡੀ ਹੀਅਰਿੰਗ ਆਈ ਹੈ, ਉਹਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ, ਇਨਐਡਮਿਸੀਬਿਲਿਟੀ ਕੇਸਿਸ, ਰਿਮੂਵਲ ਆਰਡਰਸ, ਇਮੀਗ੍ਰੇਸ਼ਨ ਡਿਵੀਜ਼ਨ ਦੀਆਂ ਅਪੀਲਸ, ਕੋਈ ਵੀ ਹੈਲਪ ਚਾਹੀਦੀ ਹੈਗੀ ਹੈ ਅਪੀਲ ਪ੍ਰੋਸੈਸ ਦੇ ਰਿਗਾਰਡਿੰਗ, ਜਾਂ ਫਿਰ ਇਮੀਗ੍ਰੇਸ਼ਨ ਦੀ ਕੋਈ ਵੀ ਕੰਪਲੀਕੇਸ਼ਨ, ਕੋਈ ਵੀ ਹੈਲਪ ਚਾਹੀਦੀ ਹੈ, ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ. ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44. ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਲਬ੍ਰਮ, ਐਂਡ ਫੋਨ ਨੰਬਰ 905-673-9000. ਥੈਂਕ ਯੂ ਸੋ ਮਚ.
1: Thank you very much. ਤੁਸੀਂ ਵੀ AIIMS Immigration Aman Bajwa ਤੇ ਉਹਨਾਂ ਦੀ 17 years experience team ਦੇ ਨਾਲ ਅੱਜ ਹੀ ਸੰਪਰਕ ਕਰੋ ਬਿਲਕੁਲ ਫ੍ਰੀ ਕੰਸਲਟੇਸ਼ਨ ਲਈ. 905-673-9000 905-673-9000 ਤੇ ਸੰਪਰਕ ਕੀਤਾ ਜਾ ਸਕਦਾ ਹੈ. ਦੋਸਤੋ ਨਾਲ ਦੇ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ. ਤੁਹਾਡੇ ਲਈ ਵਨ ਸਟਾਪ ਸ਼ਾਪ ਹੈ ਜੇਕਰ ਤੁਸੀਂ ਐਬਸਲੂਟਲੀ ਲੋਵੈਸਟ ਪ੍ਰਾਈਸ ਦੇ ਵਿੱਚ ਇੰਟਰਨੈਟ ਦੇ ਪੈਕੇਜਸ ਲੱਭ ਰਹੇ ਹੋ. ਇਹਨਾਂ ਨੇ ਇੱਕ ਬਹੁਤ ਹੀ ਖਾਸ ਡੀਲ ਪੇਸ਼ ਕੀਤੀ ਹੈ. ਜੇ ਤੁਸੀਂ ਆਪਦੇ ਘਰ ਦੇ ਵਿੱਚ ਤੰਗ ਹੋ ਚੁੱਕੇ ਹੋ ਕਿ ਵਾਈਫਾਈ ਵੀ ਇੰਟਰਨੈਟ ਵੀ ਬਹੁਤ ਹੌਲੀ ਹੌਲੀ ਬਹੁਤ ਹੀ ਸਲੋ ਸਪੀਡ 'ਤੇ ਚੱਲਦੀ ਆ, ਅਤੇ ਸ਼ਾਇਦ ਤੁਸੀਂ ਡਾਊਨਲੋਡ ਕਰਕੇ ਬੈਂਡ ਵਿੱਚ ਐਕਸੀਡ ਕਰ ਜਾਂਦੇ ਹੋ ਤਾਂ ਐਕਸਟਰਾ ਚਾਰਜਸ ਵੀ ਪੈ ਜਾਂਦੇ ਨੇ. ਧਿਆਨ ਨਾਲ ਸੁਣੋ, ਇੰਨੀ ਜ਼ਬਰਦਸਤ ਡੀਲ ਹੈ ਕਿ ਤੁਹਾਨੂੰ ਤੁਹਾਡੇ ਪੋਸਟ ਕੋਡ ਨਾਲ ਦੱਸਣਗੇ ਕਿ ਕੰਪਨੀ ਏ ਜਾਂ ਕੰਪਨੀ ਬੀ, ਜਿਹੜੀਆਂ ਦੋ ਸਭ ਤੋਂ ਵੱਡੀਆਂ ਕੈਨੇਡਾ ਦੀਆਂ ਕੰਪਨੀਆਂ ਨੇ, ਤੁਹਾਨੂੰ ਨਾਮ ਪਤਾ ਹੀ ਹੈ, ਉਹਨਾਂ ਦੇ ਵਿੱਚੋਂ ਤੁਹਾਡੇ ਪੋਸਟ ਕੋਡ ਦੇ ਹਿਸਾਬ ਨਾਲ ਕਿੱਥੇ ਜ਼ਿਆਦਾ ਤੇਜ਼ ਸਪੀਡ ਮਿਲੂਗੀ ਤੁਹਾਨੂੰ ਦੱਸ ਦੇਣਗੇ. ਪ੍ਰਾਈਸ ਇੱਕੋ ਇੱਕ ਹੋਣੀ ਹੈ, $55 per month, ਸਿਰਫ ਅਤੇ ਸਿਰਫ $55 per month. ਕੈਨੇਡਾ ਦੀ ਐਬਸਲੂਟ ਬਿਗੈਸਟ ਕੰਪਨੀ ਦਾ ਤੁਹਾਨੂੰ ਫਾਸਟੈਸਟ ਅਨਲਿਮਿਟਡ ਹਾਈ ਸਪੀਡ ਇੰਟਰਨੈਟ ਪੈਕੇਜ ਦੇਣਗੇ, ਉਹ ਵੀ ਨੋ ਹਿਡਨ ਫੀਸ, ਨੋ ਅਡੀਸ਼ਨਲ ਚਾਰਜਿਸ. $55 per month ਦੇ ਵਿੱਚ ਤੁਹਾਨੂੰ ਅਨਲਿਮਿਟਡ ਇੰਟਰਨੈਟ, ਚਾਹੇ 10 ਫੋਨ, 10 ਲੈਪਟਾਪ, ਕੰਪਿਊਟਰ, IPTV ਡੱਬਾ, ਜੋ ਕੁਝ ਮਰਜ਼ੀ ਚਲਾਓ, ਅਤੇ ਕੋਈ ਵੀ ਸਲੋ ਸਪੀਡ ਹੋਣੀ ਨਹੀਂ ਹੈਗੀ, ਅਤੇ ਤੁਹਾਨੂੰ 1.5 GB ਸਪੀਡ ਮਿਲੂਗੀ, ਕਾਫੀ ਤੇਜ਼ ਸਪੀਡ ਮਿਲੂਗੀ, ਅਤੇ ਅਨਲਿਮਿਟਡ ਜਿੰਨਾ ਮਰਜ਼ੀ ਖੁੱਲ੍ਹੇਆਮ ਵਰਤੋ ਅਤੇ ਸਟ੍ਰੀਮ ਕਰੋ, ਐਕਸੈਟਰਾ ਐਕਸੈਟਰਾ. $55 per month ਦੇ ਵਿੱਚ ਨੰਬਰ ਹੁਣੇ ਕਮਾਓ ਰੋਇਲ ਡਿਜੀਟਲ ਅਮਨ, 647-201-1313 647-201-1313. ਜੇ ਤੁਹਾਨੂੰ ਇੰਨੀ ਤੇਜ਼ ਸਪੀਡ ਚਾਹੀਦੀ ਵੀ ਨਹੀਂ ਹੈਗੀ, ਇਸ ਤੋਂ ਘੱਟ ਪ੍ਰਾਈਸ 'ਤੇ ਵੀ ਆਪਸ਼ਨ ਨੇ, ਕੋਈ $20-$25-$30 ਦੇ ਵੀ ਆਪਸ਼ਨ ਨੇ. ਜੇ ਤੁਹਾਨੂੰ ਇਸ ਤੋਂ ਵੱਧ ਸਪੀਡ ਚਾਹੀਦੀ ਹੈ, ਉਸ ਤੋਂ ਵੀ ਜ਼ਿਆਦਾ ਵਧੀਆ ਵਧੀਆ ਆਪਸ਼ਨ ਨੇ. ਤੁਸੀਂ ਇਨ ਪਰਸਨ ਜਾ ਕੇ ਇਹਨਾਂ ਨੂੰ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ, ਜਿਹੜਾ ਵੱਡਾ ਹੋਮ ਡੀਪੋਲਾ ਪਲਾਜ਼ਾ ਹੈ, AD ਮੈਰੀਟਾਈਮ ਅੰਟਾਰੀਓ ਬੁਲਵਾਰਡ, ਯੂਨਿਟ ਨੰਬਰ 58 ਦੇ ਵਿੱਚ ਜਾ ਕੇ ਰੋਇਲ ਡਿਜੀਟਲ ਦੀ ਦੁਕਾਨ ਦੇ ਵਿੱਚ ਮਿਲ ਵੀ ਸਕਦੇ ਹੋ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਇਹ ਇੰਟਰਨੈਟ ਅਤੇ ਹੋਰ ਵੀ ਡਿਫਰੈਂਟ ਡਿਫਰੈਂਟ ਪੈਕੇਜ ਪ੍ਰੋਵਾਈਡ ਕਰਦੇ ਨੇ. ਨੰਬਰ ਹੈ 647-201-1313 647-201-1313 647-201-1313 647-201-1313. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਧੋ ਪੇਂਟਿੰਗ ਦੇ ਵੱਲੋਂ. ਸੰਧੋ ਪੇਂਟਿੰਗ ਤੁਹਾਡੇ ਲਈ ਬਹੁਤ ਹੀ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਅਤੇ ਕਲੀਨ ਇਹ ਪੇਂਟਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ. ਚਾਹੇ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਕਰਵਾਉਣੀ ਹੋਵੇ, ਇਹ ਆਲਮੋਸਟ ਆਲ ਓਵਰ ਇੰਟੀਰੀਅਰ ਪਹੁੰਚ ਜਾਂਦੇ ਨੇ ਜਦੋਂ ਵੀ ਤੁਸੀਂ ਇਹਨਾਂ ਨੂੰ ਬੁਲਾਓਗੇ. GTA ਤਾਂ ਬੇਸ਼ੱਕ ਇਹ ਪੂਰਾ ਪੂਰਾ ਕਵਰ ਕਰਦੇ ਆ, ਪਰ ਈਵਨ ਲੰਡਨ ਅੰਟੀਰੀਅਰ ਤੱਕ, KWC ਤੱਕ, ਨਾਇਗਰਾ ਰੀਜਨ ਤੱਕ, ਜਿੱਥੇ ਮਰਜ਼ੀ ਬੁਲਾਓ, ਇਹ ਤੁਹਾਡੇ ਲਈ ਫਰੀ ਐਸਟੀਮੇਟ ਪ੍ਰੋਵਾਈਡ ਕਰਨਗੇ, ਅਤੇ ਐਨ ਪੂਰੇ ਸਫਾਈ ਦਾ ਧਿਆਨ ਰੱਖ ਕੇ ਸਾਰਾ ਸਮਾਨ ਮੂਵ ਕਰਕੇ ਇੱਕ ਇੱਕ ਰੂਮ ਦਾ ਹੀ ਪੂਰਾ ਪੂਰਾ ਪਹਿਲਾਂ ਹੀ ਪ੍ਰਿਕੋਸ਼ਨ ਲੈ ਕੇ ਹੀ ਫਿਰ ਪੇਂਟ ਦਾ ਕੰਮ ਕਰਦੇ ਨੇ. ਕਾਲ ਸੰਧੋ ਪੇਂਟਿੰਗ ਫੋਰ ਏ ਫਰੀ ਐਸਟੀਮੇਟ, ਅਤੇ ਜਿਹੜਾ ਵੀ ਇਹ ਪੇਂਟ ਯੂਜ ਕਰਦੇ ਆ ਸਾਰੇ ਮਸ਼ਹੂਰ ਨੇਮ ਬ੍ਰਾਂਡ ਚੋਟੀ ਦੇ ਇਹ ਪੇਂਟ ਨੇ. ਕਾਲ 647-822-3313 647-822-3313 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਦੋਸਤੋ, ਇੱਕ ਐਨਰਜੀ ਇੰਡਸਟਰੀ ਐਨਲਿਸਟ ਨੇ ਕਿਹਾ ਹੈ ਕਿ ਤੁਹਾਨੂੰ ਅੱਜ ਰਾਤ ਹੀ ਗੱਡੀ ਦੇ ਵਿੱਚ ਹੀ ਗੈਸ ਭਰ ਲੈਣੀ ਚਾਹੀਦੀ ਹੈ, ਕਿਉਂਕਿ ਕੱਲ੍ਹ ਨੂੰ ਅਨਫੋਰਚੁਨੇਟਲੀ ਇੱਕ ਵੱਡੀ ਪ੍ਰਾਈਸ ਇਨਕਰੀਸ ਪੇਸ਼ ਹੋ ਰਹੀ ਹੈ. ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਨਲਿਸਟ ਡੈਨ ਮੈਕਟੀਗ ਨੇ ਕਿਹਾ ਹੈ ਕਿ ਕੱਲ੍ਹ ਨੂੰ July 1, 2026 ਕੈਨੇਡਾ ਡੇ, ਤੁਸੀਂ ਜੇ ਸੋਚ ਰਹੇ ਸੀ ਕਿ ਸਵੇਰੇ ਉੱਠ ਕੇ ਤੇਲ ਭਰਾਂਗੇ ਅਤੇ ਜਾਵਾਂਗੇ ਲੌਂਗ ਰਾਈਡ ਦੇ ਲਈ ਪਰਿਵਾਰ ਨੂੰ ਲੈ ਕੇ, ਥਿੰਕ ਅਗੈਨ, ਤੁਹਾਨੂੰ ਅੱਜ ਜੀ ਜ਼ਿਆਦਾ ਫਾਇਦਾ ਹੋਊਗਾ ਪੂਰਾ ਗੈਸ ਦਾ ਟੈਂਕ ਭਰਨ ਦੇ ਵਿੱਚ, ਕਿਉਂਕਿ ਕੱਲ੍ਹ ਨੂੰ ਸਾਊਦਰਨ ਅੰਟੇਰੀਓ ਗੈਸ ਸਟੇਸ਼ਨ 'ਤੇ ਗੈਸਲੀਨ ਪ੍ਰਾਈਸ 5 cents ਪਰ ਲੀਟਰ ਦੇ ਨਾਲ ਵਧੂਗੀ, 164.9 cents ਪਰ ਲੀਟਰ, 164.9 cents ਪਰ ਲੀਟਰ ਤੱਕ, ਪ੍ਰੀਮੀਅਮ ਪ੍ਰਾਈਸ ਤਾਂ 194.9 cents ਪਰ ਲੀਟਰ ਤੱਕ ਵਧੂਗੀ, ਅਤੇ ਡੀਜ਼ਲ ਪ੍ਰਾਈਸ ਤਾਂ 185.9 cents ਪਰ ਲੀਟਰ ਤੱਕ ਵਧੂਗੀ। ਪਰ ਇਹ ਇੰਡਸਟਰੀ ਐਕਸਪਰਟ ਡੈਨ ਮਿਕਟੀਗ, ਜੋ ਕਿ ਧਿਆਨ ਨਾਲ ਸੁਣੋ, 18 ਸਾਲਾਂ ਦੇ ਲਈ ਇਹ ਬੰਦਾ ਇੱਕ ਲਿਬਰਲ ਐਮ ਪੀ ਰਿਹਾ ਹੈ, ਅੰਟੇਰੀਓ ਬੇਸਡ ਲਿਬਰਲ ਐਮ ਪੀ ਫੋਰ 18 ਈਅਰਸ, ਹੀ ਇਜ਼ ਅ ਸੀਜ਼ਨਡ ਵੈਟਰਨ ਪੋਲੀਟੀਸ਼ੀਅਨ। ਅਤੇ ਹੁਣ ਇਹ ਗੈਸ ਇੰਡਸਟਰੀ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਕਾਫੀ ਮਸ਼ਹੂਰ ਨਾਮ ਵੀ ਹੈ। ਇਹਨੇ ਅੱਜ ਆਪਦੀ ਹੀ ਲਿਬਰਲ ਪਾਰਟੀ ਦੇ ਖਿਲਾਫ ਆਵਾਜ਼ ਉਠਾਈ ਹੈ, ਮਾਰਕ ਕਾਰਨੀ ਲਿਬਰਲ ਗਵਰਨਮੈਂਟ ਦੇ ਖਿਲਾਫ ਬੋਲ ਰਿਹਾ ਹੈ, ਕਿਉਂਕਿ ਉਹ ਕੈਨੇਡੀਅਨਸ ਦੇ ਐਨਰਜੀ ਪ੍ਰਾਈਸਿਸ ਨੂੰ ਲੋੜ ਤੋਂ ਵੀ ਜ਼ਿਆਦਾ ਮਹਿੰਗੇ ਬਣਾ ਰਹੇ ਨੇ। ਅਤੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਵੀ ਕੰਮ ਹੈ ਉਹਦੇ ਵਿੱਚ, ਚਾਹੇ ਫਾਰਮਿੰਗ ਹੋਵੇ, ਟਰਾਂਸਪੋਰਟੇਸ਼ਨ ਹੋਵੇ, ਮੈਨੂਫੈਕਚਰਿੰਗ ਹੋਵੇ, ਪ੍ਰੋਸੈਸਿੰਗ ਹੋਵੇ, ਯੂ ਨੇਮ ਇਟ, ਐਵਰੀ ਸਿੰਗਲ ਕ੍ਰਿਟੀਕਲ ਇੰਡਸਟਰੀ ਰਿਕੁਆਇਰਸ ਐਨਰਜੀ। ਅਤੇ ਜੇ ਐਨਰਜੀ ਆਊਟਪੁੱਟ ਇਨਪੁੱਟ ਦਾ ਜਿਹੜਾ ਖਰਚਾ ਹੀ ਜੇ ਵੱਧ ਹੋਵੇ, ਫਿਰ ਤਾਂ ਇਹ ਐਵਰੀ ਲੈਵਲ ਆਫ ਜਿੱਥੋਂ ਤੱਕ ਵੀ ਸਮਾਨ ਫਰੋਮ ਨੈਚੁਰਲ ਰਿਸੋਰਸ ਤੋਂ ਲੈ ਕੇ ਤੁਹਾਡੇ ਘਰ ਤੱਕ ਪਹੁੰਚਦਾ ਹੈ, ਜ਼ਿਆਦਾ ਮਹਿੰਗਾ ਹੀ ਬਣਾਇਆ ਜਾਂਦਾ ਹੈ। ਡੈਨ ਮਿਕਟੀਗ ਨੇ ਆਰਗਿਊ ਕੀਤਾ ਹੈ ਕਿ ਇੰਨੀ ਨੈਚੁਰਲ ਰਿਸੋਰਸ ਰਿਚ ਕੰਟਰੀ ਦੇ ਵਿੱਚ ਸਾਡੇ ਗੈਸਲੀਨ ਅਤੇ ਡੀਜ਼ਲ ਪ੍ਰਾਈਸਿਸ ਕਦੇ ਵੀ ਨਹੀਂ ਇੰਨੇ ਮਹਿੰਗੇ ਹੋਣੇ ਚਾਹੀਦੇ ਨੇ, ਅਤੇ ਰਾਤੋਂ ਰਾਤ ਹੀ ਖਰਚੇ ਘੱਟ ਸਕਦੇ ਨੇ ਜੇਕਰ ਅਸੀਂ ਨੈੱਟ ਜ਼ੀਰੋ ਅਮਿਸ਼ਨਸ ਦੇ ਇਸ ਆਈਡੀਆਲੋਜੀ ਦੇ ਨਾਲ ਡਰਿਵਨ ਲਿਬਰਲ ਪਾਲਿਸੀਜ਼ ਨੂੰ ਰਿਮੂਵ ਕਰਦੇ ਹਾਂ। ਇਹ ਸਾਡੇ ਕੋਸਟ ਆਫ ਲਿਵਿੰਗ ਨੂੰ ਵਧਾ ਰਹੇ ਨੇ, ਸੇਮ ਟਾਈਮ 'ਤੇ ਸਟੈਂਡਰਡ ਆਫ ਲਿਵਿੰਗ ਨੂੰ ਘਟਾ ਰਹੇ ਨੇ। ਅਤੇ ਇਹ ਸਰ ਮੇਰਾ ਮੰਨਣਾ ਨਹੀਂ ਹੈ, ਆਹ ਬੰਦਾ 18 ਸਾਲਾਂ ਦੇ ਲਈ ਲਿਬਰਲ ਐਮ ਪੀ ਆਪ ਰਿਹਾ ਹੈ, ਐਨਰਜੀ ਇੰਡਸਟਰੀ ਇਹ ਇੱਕ ਐਕਸਪਰਟ ਹੈ, ਆਪਦੇ ਹੀ ਕਰੰਟ ਲਿਬਰਲ ਸਰਕਾਰ ਦੇ ਖਿਲਾਫ ਹੀ ਬੋਲ ਰਿਹਾ ਹੈ, ਜਿਨ੍ਹਾਂ ਦਾ ਇਹ ਮੰਤਰੀ ਰਿਹਾ ਹੈ 18 ਸਾਲਾਂ ਤੋਂ। ਸੋ ਇਹਨੇ ਕਿਹਾ ਕਿ ਕਾਰਬਨ ਟੈਕਸੇਸ਼ਨ ਰਜੀਮ, ਯਾਨੀ ਕਿ ਇੰਡਸਟਰੀਅਲ ਕਾਰਬਨ ਟੈਕਸ, ਅਤੇ ਨਵਾਂ ਕਲੀਨ ਫਿਊਲ ਰੈਗੂਲੇਸ਼ਨਸ, ਨਵੇਂ ਐਨਰਜੀ ਪ੍ਰੋਜੈਕਟਸ, ਖਾਸ ਪਾਈਪਲਾਈਨਸ ਬਣਾਉਣ ਦੇ ਰਾਹ ਦੇ ਵਿੱਚ ਬਿਊਰੋਕਰੈਟਿਕ ਬਕਵਾਸ ਅਤੇ ਰੈਡ ਟੇਪ ਹਟਾਉਣ ਦੀ ਲੋੜ ਹੈ, ਕੈਨੇਡੀਅਨ ਨੈਚੁਰਲ ਰਿਸੋਰਸਿਸ ਨੂੰ ਹੋਰਾਂ ਮਾਰਕੀਟਸ ਤੱਕ ਭੇਜਣ ਦੇ ਲਈ, ਅਤੇ ਸਾਡੇ ਆਪਦੇ ਐਨਰਜੀ ਪ੍ਰਾਈਸਿਸ ਨੂੰ ਡੋਮੈਸਟਿਕਲੀ ਘਟਾਉਣ ਦੇ ਲਈ। ਅਤੇ ਇਹਨੇ ਕਿਹਾ ਹੈ ਕਿ ਅਸੀਂ ਕਦੇ ਵੀ ਇੱਕ ਐਨਰਜੀ ਸੁਪਰ ਪਾਵਰ ਬਣ ਨਹੀਂ ਸਕਦੇ ਇਹਨਾਂ ਕਾਨੂੰਨਾਂ ਦੇ ਨਾਲ। ਪਰ ਦੋਸਤੋ, ਹਾਸੇ ਵਾਲੀ ਗੱਲ ਤਾਂ ਇਹੀ ਹੈ ਕਿ ਅੱਜ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਾਫ਼ ਕਿਹਾ ਕਿ ਇੰਨੇ ਜ਼ਿਆਦਾ ਐਨਰਜੀ ਦੇ ਖਿਲਾਫ ਐਂਟੀ ਐਨਰਜੀ ਪਾਲਿਸੀਜ਼ ਇਹਨਾਂ ਦੇ ਆਪਦੇ ਹੀ ਹੋਣ ਦੇ ਬਾਵਜੂਦ ਇਹ ਲਿਬਰਲ ਗਵਰਨਮੈਂਟ ਫਿਰ ਵੀ ਨਹੀਂ ਆਪਣੇ ਐਮਿਸ਼ਨ ਟਾਰਗੇਟਸ ਨੂੰ ਮੀਟ ਕਰੂਗੀ। ਸੋ ਇਮੈਜਿਨ, ਇੰਨੇ ਜ਼ਿਆਦਾ ਇਹਨਾਂ ਨੇ ਪਾਲਿਸੀਜ਼ ਬਣਾਈਆਂ ਹੋਈਆਂ ਨੇ, ਫਰੋਮ ਇੰਡਸਟਰੀਅਲ ਕਾਰਬਨ ਟੈਕਸ ਤੋਂ ਲੈ ਕੇ ਕਲੀਨ ਫਿਊਲ ਰੈਗੂਲੇਸ਼ਨਸ ਤੋਂ ਲੈ ਕੇ ਡਿਫਰੈਂਟ ਡਿਫਰੈਂਟ ਵੇਰੀਅਸ ਐਮਿਸ਼ਨ CO2 ਦੇ ਘਟਾਉਣ ਦੇ ਇਹਨਾਂ ਨੇ ਪਾਲਿਸੀਜ਼ ਸੈਟਅਪ ਕੀਤੀਆਂ ਹੋਈਆਂ ਨੇ 2015 ਤੋਂ ਲੈ ਕੇ ਹੁਣ ਈਵਨ 2026 ਤੱਕ। ਕਾਫੀ ਜ਼ਿਆਦਾ ਬਦਲੀਆਂ ਵੀ ਗਈਆਂ ਨੇ, ਐਲਟਰ ਵੀ ਕੀਤੀਆਂ ਗਈਆਂ ਨੇ, ਕੁਛ ਹਟਾਈਆਂ ਗਈਆਂ ਨੇ, ਕੁਛ ਨਵੀਆਂ ਬਣਾਈਆਂ ਗਈਆਂ ਨੇ, ਪਰ ਲਗਾਤਾਰ 15 ਤੋਂ ਲੈ ਕੇ ਹੁਣ 26 ਤੱਕ ਤਾਂ ਐਂਟੀ ਐਨਰਜੀ ਪਾਲਿਸੀ ਤਾਂ ਹੈਗੀਆਂ ਹੈਗੀਆਂ। ਹੁਣ ਇੰਨੀਆਂ ਜ਼ਿਆਦਾ ਐਂਟੀ ਐਨਰਜੀ ਪਾਲਿਸੀ ਹੋਣ ਦੇ ਬਾਵਜੂਦ ਸਾਨੂੰ ਬਦਲੇ ਦੇ ਵਿੱਚ ਕੀ ਮਿਲ ਰਿਹਾ ਹੈ? ਸਾਡੇ PM ਨੇ ਅੱਜ ਆਪ ਕਹਿ ਦਿੱਤਾ ਹੈ, ਵੀ ਵਿਲ ਨਾਟ ਮੀਟ ਆਰ CO2 ਗ੍ਰੀਨ ਹਾਊਸ ਗੈਸ ਐਮਿਸ਼ਨ ਰਿਡਕਸ਼ਨ ਟਾਰਗੇਟਸ। ਜੇ ਟਾਰਗੇਟ ਹੀ ਨਹੀਂ ਮੀਟ ਕਰਨਾ, ਫਿਰ ਅਸੀਂ ਇਹ ਸਭ ਕੁਛ ਕਾਹਦੇ ਲਈ ਕਰ ਰਹੇ ਹਾਂ? ਗਰੀਬੀ ਦੇ ਵਿੱਚ ਹੀ ਇਸ ਮੁਲਕ ਨੂੰ ਇਹ ਭੇਜ ਰਹੇ ਨੇ, ਅਤੇ ਕਹਿੰਦੇ ਨੇ ਕਿ ਅਸੀਂ ਨਿਸ਼ਾਨਾ ਵੀ ਨਹੀਂ ਮੀਟ ਕਰਨਾ ਜਿਹੜੀਆਂ ਕਮਿਟਮੈਂਟ ਅਸੀਂ ਕੀਤੀਆਂ ਹੋਈਆਂ, ਜਿਹੜੇ ਵੀ ਸਾਲ ਤੱਕ ਅਸੀਂ CO2 ਐਮਿਸ਼ਨ ਨੂੰ ਘਟਾਉਣਾ ਚਾਹੁੰਦੇ ਹਾਂ। ਕਮਾਲ ਦੀ ਗੱਲ ਆ, ਇਹ ਅੱਜ ਹੀ ਸਾਡੇ ਪ੍ਰਾਈਮ ਮਿਨਿਸਟਰ ਨੇ ਬ੍ਰੇਕਿੰਗ ਖਬਰ ਪੇਸ਼ ਕੀਤੀ ਹੈ। ਸੋ ਅੱਜ ਹੀ ਇੱਕ ਨਵੀਂ 17 ਮਿੰਟਾਂ ਦੀ ਇੱਕ ਵੀਡੀਓ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਉਹਦੇ ਅਫਿਸ਼ੀਅਲ ਸੋਸ਼ਲ ਮੀਡੀਆ ਪੇਜਸ ਅਤੇ ਯੂਟਿਊਬ ਐਕਸੈਟਰਾ 'ਤੇ ਅਪਲੋਡ ਕੀਤੀ ਗਈ ਆ, ਜਿਹਦੇ ਵਿੱਚ ਉਹਨੇ ਕਿਹਾ ਹੈ ਕਿ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਜਿਹੜੇ ਕਾਰਬਨ ਐਮਿਸ਼ਨ ਘਟਾਉਣ ਵਾਲਾ ਪਲਾਨ ਹੈ, ਉਹਦੇ ਨਾਲ ਤਾਂ ਇਹਨੇ ਕਿਹਾ ਕਿ ਕੈਨੇਡਾ ਨੂੰ ਤਾਂ ਅੱਡ ਕੀਤਾ ਜਾਣਾ ਹੈ। ਕਮਾਲ ਦੀ ਗੱਲ ਆ। ਸੋ ਅੱਜ ਇਸ ਨਵੀਂ 17-ਮਿੰਟ ਲੌਂਗ ਵੀਡੀਓ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਜੇਕਰ ਅਸੀਂ ਕੈਨੇਡਾ ਨੂੰ ਇੱਕ ਐਨਰਜੀ ਸੁਪਰ ਪਾਵਰ ਵਾਕੇ ਹੀ ਬਣਾਉਣਾ ਚਾਹੁੰਦੇ ਹਾਂ, ਫਿਰ ਅਗਲੇ ਕਈ ਸਾਲਾਂ ਦੇ ਵਿੱਚ ਸਾਨੂੰ ਸਾਡੇ ਗ੍ਰੀਨ ਹਾਊਸ ਗੈਸ ਐਮਿਸ਼ਨਸ ਵਧਾਉਣੇ ਪੈਣੇ ਆ ਭਰਾਵਾ, ਤੂੰ ਜਿੰਨਾ ਮਰਜ਼ੀ ਵਧਾ ਲਾ। ਅੱਧਾ ਮੁਲਕ ਤਾਂ ਕਹਿੰਦਾ ਹੈ ਵਧਾਈ ਜਾਓ, ਸਾਨੂੰ ਪਰਵਾਹ ਨਹੀਂ ਹੈਗੀ, ਕਿਉਂਕਿ ਸਾਡੀ ਜਿੰਨੀ ਇਸ ਮੁਲਕ ਦੀ CO2 ਐਮਿਸ਼ਨ ਹੈ, ਇਟਸ ਰਫਲੀ 1% ਆਫ ਗਲੋਬਲ ਐਮਿਸ਼ਨਸ। ਜਿੰਨਾ ਅਸੀਂ ਹੁਣ 2015 ਤੋਂ ਲੈ ਕੇ 26 ਤੱਕ ਐਮਿਸ਼ਨ ਘਟਾਏ ਨੇ ਇਸ ਮੁਲਕ ਦੇ ਵਿੱਚ ਬਕਵਾਸ ਦੇ ਹੀ ਕਾਰਬਨ ਪ੍ਰਾਈਸਿੰਗ ਦੇ ਰਾਹੀਂ। ਕੁਛ ਡਾਟਾ ਇਹ ਦਿਖਾਉਂਦਾ ਹੈ ਕਿ ਚਾਈਨਾ ਦਾ ਜਿੰਨਾ ਧੂੰਆਂ ਛੱਡਿਆ ਜਾਂਦਾ ਉਹਦਾ 37 ਘੰਟਿਆਂ ਦਾ ਅਸੀਂ ਬਚਾਅ ਕੀਤਾ, ਪਰ ਗਰੀਬੀ ਦੇ ਵਿੱਚ ਮੁਲਕ ਨੂੰ ਭੇਜਿਆ ਗਿਆ ਹੈ ਇਹਨਾਂ ਐਂਟੀ ਐਨਰਜੀ ਪਾਲਿਸੀਜ਼ ਕਰਕੇ। ਕੁਡ ਯੂ ਇਮੈਜਿਨ, ਜਿੰਨਾ ਹੁਣ 11 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਇਹਨਾਂ ਮਾੜੇ ਕਾਨੂੰਨਾਂ ਕਰਕੇ ਅਮਿਸ਼ਨ ਘਟਾਏ ਗਏ ਨੇ, ਇਟਸ ਇਕੁਇਵਲੈਂਟ ਆਫ ਚਾਈਨਾਜ਼ 37 hours ਆਫ ਅਮਿਸ਼ਨ ਰਿਡਕਸ਼ਨਸ। ਅਤੇ ਫਿਰ ਫਾਇਦਾ ਕੀ ਹੋਇਆ, ਕਮਾਲ ਦੀ ਹੀ ਗੱਲ ਆ। ਸੋ ਅੱਜ ਸਾਡੇ PM ਨੇ ਆਪ ਹੀ ਕਹਿ ਦਿੱਤਾ ਹੈ ਕਿ ਸਾਨੂੰ ਕਈ ਅਗਲੇ ਸਾਲਾਂ ਦੇ ਲਈ ਗ੍ਰੀਨ ਹਾਊਸ ਗੈਸ ਅਮਿਸ਼ਨਸ ਇਨਕਰੀਸ ਕਰਨੇ ਪੈਣੇ ਹਨ। ਉਹਨੇ ਕਿਹਾ ਕਿ ਪ੍ਰੀਵੀਅਸ ਜਸਟਿਨ ਟਰੂਡੋ ਲਿਬਰਲ ਗਵਰਨਮੈਂਟ ਦਾ ਜਿਹੜਾ ਅਮਿਸ਼ਨ ਰਿਡਕਸ਼ਨ ਪਲਾਨ ਅਤੇ ਕਲਾਈਮੇਟ ਚੇਂਜ ਪਲਾਨ ਹੈ, ਵਰਡ ਫੋਰ ਵਰਡ ਕਾਰਨੀ ਨੇ ਅੱਜ ਕਿਹਾ, ਵਾਜ ਨਾਟ ਸਸਟੇਨੇਬਲ ਓਵਰ ਦ ਲੋਂਗ ਟਰਮ। ਇਹ ਤਾਂ ਸਾਨੂੰ ਵੀ ਪਤਾ ਸੀ, ਇੰਨੇ ਸਾਲ ਤਾਂ ਕਹੀ ਜਾਂਦੇ ਹਾਂ, ਪਰ ਇਹਨਾਂ ਦੇ ਹੀ ਗਧੇ ਜਿਹੜੇ ਲਿਬਰਲ MP ਨੇ ਉਹ ਤਾਂ ਤਾਲੀਆਂ ਮਾਰਦੇ ਰਹੇ, ਕਹਿੰਦੇ ਕਿ ਅਸੀਂ ਤਾਂ ਦੁਨੀਆ ਬਚਾ ਦੇਣੀ ਹੈ, ਕਲਾਈਮੇਟ ਚੇਂਜ ਰਿਡਕਸ਼ਨ ਘਟਾ ਦੇਣਾ ਹੈ, ਸਭ ਕੁਝ ਹੀ ਕਰ ਦੇਣਾ ਹੈ। ਕਹਿੰਦੇ ਸੀ ਕਿ ਕਾਰਬਨ ਟੈਕਸ ਹੀ ਬਹੁਤ ਵਧੀਆ ਹੈ, ਅਤੇ ਜਦੋਂ ਤੋਂ ਇਹ ਬੰਦਾ ਪਾਵਰ 'ਚ ਆਇਆ ਅਤੇ ਇਹਨੇ ਕੰਜ਼ੂਮਰ ਕਾਰਬਨ ਟੈਕਸ ਦਾ ਰਾਈਡ ਵੀ ਘਟਾ ਦਿੱਤਾ, ਫਿਰ ਕਹਿਣ ਲੱਗ ਗਏ ਉਹੀ ਸੇਮ 90% ਲਿਬਰਲ MPs ਦੇ ਮੰਤਰੀ ਕਿ ਇਹਦੇ ਨਾਲੋਂ ਜ਼ਿਆਦਾ ਬਿਹਤਰ ਅਤੇ ਸਮਝਦਾਰ ਲੀਡਰ ਹੋ ਹੀ ਨਹੀਂ ਸਕਦਾ। 10 ਤੋਂ ਵੀ ਵੱਧ ਸਾਲਾਂ ਤੋਂ ਉਹਦੀਆਂ ਸਿਫਤਾਂ ਕਰਦੇ ਰਹੇ ਕਿ ਇਹ ਕਾਰਬਨ ਟੈਕਸ ਬਹੁਤ ਕਮਾਲ ਦੀ ਚੀਜ਼ ਹੈ। ਰਾਤੋਂ ਰਾਤ ਹੀ ਇਹਨਾਂ ਦੀ ਮੈਸੇਜਿੰਗ ਬਦਲ ਗਈ ਜਦੋਂ ਕਾਰਨੀ ਨੇ ਉਹਨੂੰ ਕੱਟ ਕੀਤਾ। ਇਹ ਨੇ ਸੱਪ, ਇਹ ਨੇ ਕਿਰਲੀਆਂ, ਇਹ ਰੰਗ ਹੀ ਬਦਲ ਜਾਂਦੇ ਨੇ ਇੱਕ ਦਿਨ ਦੇ ਵਿੱਚ, ਕਮਾਲ ਦੀ ਗੱਲ ਆ। ਅਤੇ ਹਜੇ ਤੱਕ ਵੀ ਲੋਕਾਂ ਨੂੰ ਲੱਗਦਾ ਹੈ ਕਿ ਇਹ ਲੋਕ ਸਾਡਾ ਭਲਾ ਚਾਹੁੰਦੇ ਆ। ਕੈਨ ਯੂ ਇਮੈਜਿਨ ਕਿ ਕਿੰਨਾ ਕੁ ਬੰਦੇ ਨੂੰ ਬ੍ਰੇਨ ਡੈਡ ਹੋਣ ਦੀ ਲੋੜ ਹੈ ਕਿ ਇੰਨਾ 'ਚ ਯਕੀਨ ਹਜੇ ਤੱਕ ਵੀ ਕਰੀ ਜਾਂਦੇ ਨੇ। ਨਾਲੇ ਅੱਜ ਮਾਰਕ ਕਾਰਨੀ ਨੇ ਕਿਹਾ ਕਿ ਲੋੜ ਤੋਂ ਵੀ ਜ਼ਿਆਦਾ ਮਹਿੰਗਾ ਹੁੰਦਾ ਆਮ ਕੈਨੇਡੀਅਨ ਦੇ ਲਈ ਜੇਕਰ ਟਰੂਡੋ ਦਾ ਕਲਾਈਮੇਟ ਚੇਂਜ ਪਲਾਨ ਹੁਣ ਤੱਕ ਵੀ ਇਨਫੋਰਸ ਕੀਤਾ ਜਾਂਦਾ, ਜੋ ਕਿ ਕਾਫੀ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਹਰੇਕ ਐਨਰਜੀ ਇੰਡਸਟਰੀ ਐਕਸਪਰਟ ਤਾਂ ਹੁਣ ਵੀ ਕਹਿ ਰਿਹਾ, ਇਹੀ ਗੱਲ ਕਹਿ ਰਿਹਾ ਕਿ ਮਾਰਕ ਕਾਰਨੀ ਦੇ ਗਵਰਨਮੈਂਟ ਅਤੇ ਉਹੀ ਸੇਮ 90% ਪਾਲਿਸੀਜ਼ ਰੱਖ ਕੇ ਨਵੀਆਂ ਵੀ ਪੇਸ਼ ਕਰਕੇ ਸਾਡਾ ਮੁਲਕ ਦਾ ਨੁਕਸਾਨ ਹੀ ਹੋਣਾ ਹੈ। ਮੈਸਿਵ ਜੋਬ ਲੋਸਿਸ ਵੀ ਹੋਣੀਆਂ ਹਨ ਅਤੇ GDP ਡੀਕਰੀਸ ਵੀ ਪੇਸ਼ ਹੋਣੀ ਹੈ। ਇਹਦੇ ਬਾਰੇ ਤਾਂ ਦੋ ਰਾਏ ਹੈ ਵੀ ਨਹੀਂ ਹੈਗੀ। ਪਰ ਸਭ ਤੋਂ ਖਾਸ ਅੱਜ ਮਾਰਕ ਕਾਰਨੀ ਨੇ ਕਿਹਾ ਕਿ ਪ੍ਰੀਵੀਅਸ ਗਵਰਨਮੈਂਟ ਯਾਨੀ ਕਿ ਟਰੂਡੋ ਗਵਰਨਮੈਂਟ ਦੇ ਅਮਿਸ਼ਨ ਰਿਡਕਸ਼ਨ ਪਾਲਿਸੀਜ਼ ਵੁੱਡ ਹੈਵ ਬਿਨ ਟੂ ਡਿਵਾਈਸਿਵ ਫੋਰ ਆਰ ਕੰਟਰੀ ਇਨ ਦ ਕਰੰਟ ਇਨਵਾਇਰਮੈਂਟ। ਇਹਨੇ ਬਿਨਾਂ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਦਾ ਜ਼ਿਕਰ ਕਰਨ ਤੋਂ ਹੀ ਉਹਦੇ ਵੱਲ ਇਸ਼ਾਰਾ ਕੀਤਾ ਹੈ ਕਿ ਜੇ ਅਸੀਂ ਉਹੀ ਟਰੂਡੋ ਪਾਲਿਸੀਜ਼ ਵਧਾਉਂਦੇ ਫਿਰ ਤਾਂ ਪੱਕੀ ਗੱਲ ਆ ਕਿ ਅਲਬਰਟਾ ਆਡੀ ਹੋ ਜਾਂਦਾ। ਅਤੇ ਇਹਦੇ ਨਾਲ ਹੀ ਜੁੜੀ ਹੋਈ ਇੱਕ ਗੱਲ ਹੋਰ ਵੀ ਹੈ ਦੋਸਤੋ, ਹੁਣ ਲੱਗਦਾ ਤਾਂ ਹੈ ਜਾਂ ਤਾਂ ਵੀਰਵਾਰ ਨੂੰ ਜਾਂ ਤਾਂ ਫਰਾਈਡੇ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਲਬਰਟਾ ਤੋਂ ਲੈ ਕੇ ਵੈਸਟਰਨ ਕੋਸਟ ਦੇ ਪਾਣੀ ਤੱਕ ਨਵੀਂ ਬਿਚਮਿਨ ਪਾਈਪਲਾਈਨ ਬਣਾਉਣ ਦੀ ਕਾਫੀ ਵੱਡੀਆਂ ਡੀਟੇਲਸ ਅਨਾਊਂਸ ਕਰੂਗੀ। ਇਹ ਐਕਸਪੈਕਟਡ ਹੈ ਈਦਰ ਥਰਸਡੇ ਔਰ ਫਰਾਈਡੇ ਨੂੰ, ਹੋਪਫੁਲੀ ਇਹ ਅਸਲ ਦੇ ਵਿੱਚ ਹੀ ਪਾਈਪਲਾਈਨ ਬਣ ਹੀ ਜਾਵੇ। ਸਾਨੂੰ ਡਿਬੇਟ ਵੀ ਨਹੀਂ ਕਰਨੀ ਚਾਹੀਦੀ, ਜੇਕਰ ਇੱਕ ਪਾਈਪਲਾਈਨ ਬਣਨੀ ਚਾਹੀਦੀ ਆ, ਸਾਡੇ ਪੈਰਾਂ ਦੇ ਥੱਲੇ ਇੰਨੀ ਜ਼ਿਆਦਾ ਨੈਚੁਰਲ ਰਿਸੋਰਸ ਹੈ ਕਿ ਇੱਕੋ ਦਮ 10 ਹੀ ਬਣਾ ਲੈਣ, ਸਾਡਾ ਮੁਲਕ ਸਾਨੂੰ 10-15 ਸਾਲ ਬਾਅਦ ਧੰਨਵਾਦ ਕਰੂਗਾ ਕਿ ਕਿਸੇ ਵੀ ਪੋਲੀਟੀਸ਼ੀਅਨ ਨੇ ਆਪਣਾ ਦਿਮਾਗ ਵਰਤਿਆ ਹੈ। ਪਰ That's the tough part. Nobody really uses their brain. So, aaj Mark Carney ne kiya ke Justin Trudeau the climate plan, well-intentioned si and well-suited si os time delay, par ohi 2015 diyan global certainties hun rahiyan hi nahi hagiyan. Ho hi nahi sakda ke economic tarakki asi unna hun kar sakde haan. Canada de vich ਮਾਰਕ ਕਾਰਨੀ ਨੇ ਕਿਹਾ ਕਿ 2030 ਤੱਕ ਅਸੀਂ 2005 ਦੇ ਹਿਸਾਬ ਦੇ ਨਾਲ 30% ਘੱਟ CO2 ਐਮਿਸ਼ਨਸ ਨਹੀਂ ਐਮਿਟ ਕਰ ਸਕਦੇ ਹਾਂ। ਅਤੇ ਜਿਹੜਾ 2021 ਦੇ ਵਿੱਚ ਟਰੂਡੋ ਨੇ ਅਪਗ੍ਰੇਡ ਵਾਅਦਾ ਕੀਤਾ ਸੀ ਕਿ ਬਾਏ 2030 2005 ਦੇ CO2 ਐਮਿਸ਼ਨ ਦੇ ਹਿਸਾਬ ਨਾਲ ਅਸੀਂ ਜ਼ਿਆਦਾ ਐਸਪੀਰੇਸ਼ਨਲ 40-45% ਲੈਸ ਐਮਿਸ਼ਨ ਐਮਿਟ ਕਰਾਂਗੇ, ਉਹ ਤਾਂ ਇੱਕ ਕ੍ਰੈਕ ਹੈਡ ਦੀ ਇੱਕ ਡ੍ਰੀਮ ਹੋਊਗੀ ਕਿਉਂਕਿ ਅਸਲ ਦੇ ਵਿੱਚ ਤਾਂ ਇਹ ਕਦੇ ਹੋ ਵੀ ਨਹੀਂ ਸਕਦਾ। ਮਾਰਕ ਕਾਰਨੀ ਨੇ ਕਿਹਾ ਕਿ ਇਹ ਟਾਰਗੇਟਸ ਨਹੀਂ ਮੀਟ ਕੀਤੇ ਜਾਣਗੇ ਏ ਦੀ ਗਵਰਨਮੈਂਟ ਦੇ ਵੱਲੋਂ, ਉਲਟਾ ਲਿਬਰਲ ਸਰਕਾਰ ਦੇ ਵੱਲੋਂ ਹੁਣ ਅਗਲੇ ਕਈ ਸਾਲਾਂ ਦੇ ਲਈ ਕੈਨੇਡਾ ਦੇ ਵਿੱਚ CO2 ਐਮਿਸ਼ਨਸ ਵਧਾਏ ਜਾਣਗੇ। ਪਰ ਉਹਨੇ ਕਿਹਾ ਕਿ ਸੂਨ ਔਰ ਲੇਟਰ ਓਵਰ ਟਾਈਮ, ਬਿਨਾਂ ਕੋਈ ਵੀ ਈਵਨ 10-15-20 ਸਾਲ ਦੀ ਟਾਈਮਲਾਈਨ ਦੇਣ ਤੋਂ, ਉਹਨੇ ਕਿਹਾ ਕਿ ਓਵਰ ਟਾਈਮ ਗਵਰਨਮੈਂਟ ਜ਼ਰੂਰ ਫੋਕਸ ਕਰੂਗੀ ਓਵਰਆਲ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਘਟਾਉਣ ਦੇ ਵੱਲ। ਅਤੇ ਦੋਸਤੋ, ਇੱਕ ਰੀਸੈਂਟ ਕਨੇਡੀਅਨ ਕਲਾਈਮੇਟ ਇੰਸਟੀਟਿਊਟ ਸਟੱਡੀ ਦੇ ਮੁਤਾਬਕ ਮਾਰਕ ਕਾਰਨੀ ਦੀ ਫੈਡਰਲ ਗਵਰਨਮੈਂਟ ਬਿਲਕੁਲ ਵੀ ਨਹੀਂ ਔਨ ਟਰੈਕ ਹੈ ਕਿਸੇ ਵੀ ਕਲਾਈਮੇਟ ਐਮਿਸ਼ਨ ਰਿਡਕਸ਼ਨ ਟਾਰਗੇਟ ਨੂੰ ਮੀਟ ਕਰਨ ਦੇ ਲਈ, ਨਾ ਤਾਂ ਜਿਹੜਾ ਇਸ ਸਾਲ ਦੇ ਐਂਡ 2026 ਦੇ ਐਂਡ 'ਤੇ ਇੰਟਰਮ ਐਮਿਸ਼ਨ ਰਿਡਕਸ਼ਨ ਟਾਰਗੇਟ ਹੈ, ਨੋ ਵੇ ਹੋਜ਼ੇ, ਨਾ ਤਾਂ ਜਿਹੜਾ ਬਹੁਤ ਹੀ ਵੱਡਾ ਦੁਨੀਆ ਭਰ ਦੇ ਮਜੋਰਟੀ ਮੁਲਕਾਂ ਨੇ ਸਾਈਨ ਕੀਤਾ ਹੈ 2030 ਪੈਰਿਸ ਅਕੋਰਡ ਅਗਰੀਮੈਂਟ, ਉਹ ਵੀ ਨਹੀਂ ਮੀਟ ਕਰਨਾ ਹੈ, ਨਾ ਤਾਂ ਇਹਨਾਂ ਨੇ ਆਪਣਾ ਲੌਂਗ ਟਰਮ 2050 ਤੱਕ ਨੈੱਟ ਜ਼ੀਰੋ ਐਮਿਸ਼ਨ ਦਾ ਅਲਟੀਮੇਟ ਅਖੀਰਲਾ ਗੋਲ ਪਹੁੰਚਣਾ ਹੈ। ਸਾਨੂੰ ਅਤੇ ਸਾਡੀ ਇਕਾਨਮੀ ਦੇ ਹਰੇਕ ਇੰਡਸਟਰੀ ਨੂੰ ਇਹ ਫਿਰ ਵੀ ਵਾਧੂ ਕਲਾਈਮੇਟ ਰਿਲੇਟਿਡ ਟੈਕਸਿਸ ਅਤੇ ਰੈਗੂਲੇਸ਼ਨਸ ਅਤੇ ਬਿਊਰੋਕਰੇਸੀ ਨਾਲ ਇਹ ਕ੍ਰਿਪਲ ਕਰ ਰਹੇ ਨੇ, ਸਾਡੇ ਹੀ ਪੈਰ ਵੱਢ ਰਹੇ ਨੇ, ਅਤੇ ਸਾਨੂੰ ਹੀ ਕਹਿ ਰਹੇ ਨੇ ਕਿ ਅਸੀਂ ਨਿਸ਼ਾਨੇ ਹੁਣ ਮੀਟ ਨਹੀਂ ਕਰਨੇ, ਅਤੇ ਸਾਨੂੰ ਹੀ ਕਹਿ ਰਹੇ ਨੇ ਕਿ ਟਰੂਡੋ ਦੀਆਂ ਹੀ ਪਾਲਸੀ ਜ਼ਿਆਦਾ ਮਾੜੀਆਂ ਸੀ। ਕਮਾਲ ਦੀ ਗੱਲ ਆ, ਸਾਨੂੰ ਬੇਵਕੂਫੀ ਬਣਾਈ ਜਾਂਦੇ ਆ। ਇਹ ਕਹਿੰਦੇ ਨੇ ਕਿ ਤਰੱਕੀ ਤਾਂ ਹੁਣ ਹੋਊਗੀ ਭਰਾਵੋ, ਕਮਾਲ ਦੀ ਗੱਲ ਹੈ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ ਨੀਲਮ ਸਹਿਦੋਵ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਇਹਨਾਂ ਦਾ ਫੋਨ ਨੰਬਰ ਹੈ 6477398710, 6477398710। ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਡਾ ਮੋਰਗੇਜ ਦਾ ਜਿਹੜਾ ਮਰਜ਼ੀ ਕੰਮ ਆ, ਫਸਟ ਟਾਈਮ ਮੋਰਗੇਜ ਕਰਵਾਉਣੀ ਆ, ਚਾਹੇ ਪ੍ਰਾਪਰਟੀ ਬੁੱਕ ਕੀਤੀ ਹੋਈ ਆ ਜਾਂ ਬਣੀ ਬਣਾਈ ਖਰੀਦਣੀ ਆ, ਤੁਸੀਂ ਟਾਈਮ ਕੱਢ ਕੇ ਇਹਨਾਂ ਨਾਲ ਪਹਿਲਾਂ ਹੀ ਗੱਲਬਾਤ ਕਰੋ। ਇਹ ਗਰੰਟੀ ਔਨ ਟਾਈਮ ਫਿਰ ਕੰਮ ਕਰਕੇ ਦੇਣਗੇ ਤੁਹਾਡੇ ਲਈ ਸਟੈਪ ਬਾਏ ਸਟੈਪ। ਤੁਹਾਨੂੰ ਕਦੇ ਵੀ ਕੋਈ ਵੀ ਚੈਟ GPT ਛੱਡੋ, ਕੋਈ ਗੂਗਲ ਛੱਡੋ, ਕਿਤੇ ਵੀ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪੈਣੀ। ਇਹਨਾਂ ਨੇ ਆਪ ਹੀ ਦੱਸ ਦੇਣਾ ਕਿ ਇਸ ਤਰੀਕ ਨੂੰ ਆਹ ਚਾਹੀਦਾ, ਇਸ ਤਰੀਕ ਨੂੰ ਆਹ ਚਾਹੀਦਾ, ਸਿੰਪਲ ਐਜ਼ ਦੈਟ। ਨਾਲ ਦੀ ਨਾਲ ਜੇ ਹੁਣ ਮੋਰਗੇਜ ਰਿਨਿਊਅਲ ਆ ਗਈ ਹੈ, ਇਹ ਤੁਹਾਡੇ ਲੈਂਡਰ ਨੂੰ ਚੇਂਜ ਕਰਕੇ, ਯਾਨੀ ਕਿ ਬੈਂਕ ਜਾਂ ਇੰਸਟੀਟਿਊਸ਼ਨ ਨੂੰ ਚੇਂਜ ਕਰਕੇ ਤੁਹਾਡਾ ਹਜ਼ਾਰਾਂ ਤੱਕ ਦਾ, ਸ਼ਾਇਦ ਲੱਖਾਂ ਤੱਕ ਦਾ ਫਾਇਦਾ ਕਰਵਾ ਸਕਦੇ ਆ। ਨੰਬਰ ਇੱਕੋ ਇੱਕ ਮਾਉਣਾ ਹੈ, ਨੀਲਮ ਸਹਿਦੋਵ 6477398710, 6477398710, ਮੋਰਗੇਜ ਕੁਈਨ ਨੀਲਮ ਸਹਿਦੋਵ। ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਹੈਪੀ ਕੈਨੇਡਾ ਡੇ ਜਿਹੜਾ ਕਿ ਟੁਮਾਰੋ ਹੈ
1: ਜੀ। ਨੀਲਮ ਜੀ, ਅੱਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਕਾਫੀ ਅਹਿਮ ਸਵਾਲ ਆ, ਕਿਉਂਕਿ ਸਿਰਫ ਤੁਹਾਡੇ ਫੀਲਡ ਦੇ ਵਿੱਚ ਨਹੀਂ, ਜਿਹੜਾ ਵੀ ਕੋਈ ਵੀ ਕਿਸਮ ਦਾ ਪ੍ਰੋਫੈਸ਼ਨਲ ਫੀਲਡ ਹੁੰਦਾ ਹੈ, ਰਿਪਲਾਈਜ਼ ਟੂ ਆਲ ਆਫ ਦਮ, ਜਿਹੜੇ ਵੀ ਲੋਕ ਕਿਸੇ ਵੀ ਪ੍ਰੋਫੈਸ਼ਨਲ ਕੈਟਾਗੋਰੀ 'ਚ ਕੰਮ ਕਰਦੇ ਨੇ, ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜਦੋਂ ਕੋਈ ਇੰਨਾ ਵੱਡਾ ਕੰਮ ਕਰਨਾ ਜਿਵੇਂ ਮੋਰਗੇਜ ਦਾ, ਗਲਤ ਬੰਦੇ ਨੂੰ ਅਤੇ ਸਹੀ ਬੰਦੇ ਨੂੰ ਉਹ ਜ਼ਿੰਮੇਵਾਰੀ ਸਾਂਭਣੀ 'ਚ ਕਿੰਨਾ ਵੱਡਾ ਫਰਕ ਹੈ, ਦੁਨੀਆ ਭਰ ਦਾ ਫਰਕ ਹੈ। ਆਪਣੇ ਲੋਕ ਅਨਫੋਰਚੁਨੇਟਲੀ ਕੁਝ ਸਿੱਖਦੇ ਨਹੀਂ ਹੈਗੇ, ਐਗਜ਼ਾਮਪਲ ਬਥੇਰੇ ਸੁਣਦੇ ਹਾਂ ਕਿ ਕਿਸੇ ਰਿਸ਼ਤੇਦਾਰ ਨੂੰ, ਨਵੇਂ ਨਵੇਂ ਲਾਇਸੈਂਸ ਲੈਣ ਵਾਲੇ ਨੂੰ, ਕੋਈ ਮਾਮੇ ਦੇ ਮੁੰਡੇ ਨੂੰ ਕਿਸੇ ਨੂੰ ਫਾਈਲ ਦੇ ਦਿੱਤੀ, ਅਤੇ ਹੁਣ ਤਾਂ ਬੋਲਣ ਜੋਗੇ ਤੱਕ ਵੀ ਨਹੀਂ ਹੈਗੇ ਕਿਉਂਕਿ ਸੱਤਿਆਨਾਸ਼ ਹੋ ਗਿਆ। ਸੋ ਤੁਸੀਂ ਇਹ ਦੱਸੋ ਕਿ ਜੇ ਤੁਸੀਂ ਆਪਦੀ ਮੋਰਗੇਜ ਦੀ ਫਾਈਲ ਕਿਸੇ ਰੈਂਡਮ ਬੰਦੇ ਨੂੰ ਦੇ ਦਿੰਦੇ ਹੋ, ਉਹਦਾ ਕੀ ਫਰਕ ਹੈ, ਅਤੇ ਤੁਹਾਨੂੰ ਜੇਕਰ ਫਾਈਲ ਪਹਿਲਾਂ ਹੀ ਦਿੰਦੇ ਨੇ ਕੀ ਫਰਕ ਆ, ਆਹ ਦੱਸ ਦਿਓ।
2: ਬਿਲਕੁਲ ਸਰ, ਇਟਸ ਅ ਐਕਸਲੈਂਟ ਕੁਐਸਚਨ। ਸਾਨੂੰ ਰੋਜ਼ ਦੀਆਂ ਇੰਨੀਆਂ ਜ਼ਿਆਦਾ ਕਾਲਸ ਆਉਂਦੀਆਂ ਜਿਹਦੇ 'ਚ ਸਿਰਫ ਇਹ ਦੇਖਣ ਨੂੰ ਮਿਲਦਾ ਕਿ ਨੀਲਮ ਜੀ ਅਸੀਂ ਪ੍ਰਾਈਵੇਟ ਨਾਲ ਟਿਕੇ ਹੋਏ ਹਾਂ ਤਾਂ ਸਾਨੂੰ ਸਮ ਹਾਓ ਇਹ ਲੈਂਡਿੰਗ 'ਤੇ ਲੈ ਆਓ। ਸਾਡੇ ਕੋਲੋਂ ਹੁਣ ਸਰਵਾਈਵ ਕਰਨਾ ਪ੍ਰਾਈਵੇਟ ਦੇ ਨਾਲ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ। ਓਰੀਜਨਲੀ ਉਹਨਾਂ ਦੀ ਪਲਾਨ ਕੀ ਹੁੰਦੀ ਹੈ, ਮੰਨ ਲਓ ਮਿਲੀਅਨ ਕੁ ਡਾਲਰ ਦਾ ਉਹਨਾਂ ਨੇ ਘਰ ਲਿੱਤਾ ਹੁੰਦਾ, ਉਹਨਾਂ ਨੇ ਸੋਚਿਆ ਹੁੰਦਾ ਕਿ ਕਿਸੇ ਨੇ ਪ੍ਰੋਮਿਸ ਕੀਤਾ ਹੁੰਦਾ ਕਿ ਕੋਈ ਨਹੀਂ ਤੁਸੀਂ ਲੈ ਦਿਓ ਸਾਡਾ ਜਿਹੜਾ, ਈਵਨ ਇਨਕਲੂਡਿੰਗ ਦ ਰੀਅਲਟਰ, ਕੋਈ ਨਹੀਂ ਸਾਡੇ ਕੋਲ ਆਪਣਾ ਬੰਦਾ ਹੈਗਾ। ਹੁਣ ਉਹ ਬੰਦੇ ਕੀ ਕਰਦੇ, ਹਾਂਜੀ 10% ਫਾਈਲ ਹੋ ਜੂ। ਜਿਹਨਾਂ ਨੇ ਤੁਹਾਨੂੰ ਘਰ ਲੈਣਾ ਉਹਨਾਂ ਨੇ ਘਰ ਲੈ ਤਾ, ਜਿਹਨਾਂ ਨੇ ਮੋਰਗੇਜ ਕਲੈਕਟ ਕਰਵਾਉਣੀ ਸੀ ਉਹਨਾਂ ਨੇ ਕਰਵਾਈ ਨਹੀਂ, ਸਾਰੀ ਜਿਹੜੀ ਜ਼ਿੰਮੇਵਾਰੀ ਕਿਸ ਬੰਦੇ ਤੇ ਪਈ ਪੈਸੇ ਖੋਣ ਦੀ, ਉਹ ਜਿਹੜਾ ਕਲਾਇੰਟ ਆ, ਪਿਸਤਾ ਉਸ ਚੱਕੀ ਚ ਕੌਣ ਹੈ, ਸਿਰਫ ਕਲਾਇੰਟ। ਹੁੰਦਾ ਕੀ ਆ ਕਿ ਮੰਨ ਲਓ ਐਜ਼ ਇਹ ਸਰ ਕਿ ਮਿਲੀਅਨ ਦੀ ਮੋਰਗੇਜ ਸੀਗੀ, ਤੁਸੀਂ ਕਹਿੰਦੇ ਹੋ ਕਿ 10% ਡਾਊਨ ਪੇਮੈਂਟ ਪਾਉਣਾ ਤੇ ਬਾਕੀ ਦੀ ਜਿਹੜੀ 9 ਲੱਖ ਤੇ ਸਾਨੂੰ ਮੋਰਗੇਜ ਮਿਲ ਜਾਏਗੀ ਬਾਕੀ ਦੇ ਬੈਲੈਂਸ ਤੇ, ਕਿਉਂਕਿ 3 MHCV ਪੈਂਦੀ ਹੈ ਤਾਂ 9.5 ਦੀ ਲਾ ਲਓ, ਵੈਰੀ ਰਫ ਫਿਗਰਸ। ਹੁਣ ਜਿਹੜੇ ਬ੍ਰੋਕਰ ਨੂੰ ਤੁਸੀਂ ਫਾਈਲ ਦਿੱਤੀ ਸਮ ਹਾਓ ਉਸ ਉਹਨੇ ਤੁਹਾਡਾ ਨੁਕਸਾਨ ਕਰਤਾ, ਉਹਦੇ ਕੋਲੋਂ ਫਾਈਲ ਠੀਕ ਲੱਗੀ ਨਹੀਂ, ਉਸ ਨਾ ਲੱਗਣ ਕਰਕੇ ਤੁਹਾਨੂੰ ਵੀ ਨੁਕਸਾਨ ਹੋਇਆ। ਪਹਿਲੀ ਗੱਲ ਪਹਿਲੀ, ਉਸ ਬੈਂਕ ਤੋਂ ਤੁਸੀਂ ਜਾਣਦੇ ਲੱਗੇ ਕਿਉਂਕਿ ਉਸ ਬੈਂਕ ਤੇ ਨਹੀਂ ਠੀਕ ਲੱਗੀ, ਬੈਂਕ ਨੇ ਨਾ ਕਰਤੀ। ਦੂਜੀ ਗੱਲ, ਡਿਕਲਾਈਨਡ ਬਾਈ ਸੀਐਮਐਚਸੀ, ਜਦੋਂ ਫਾਈਲ ਸੀਐਮਐਚਸੀ ਤੋਂ ਡਿਕਲਾਈਨ ਹੁੰਦੀ ਹੈ, ਫਰਗੈਟ ਫੋਰ ਦਾ ਬੈਂਕ, ਜੇ ਸੀਐਮਐਚਸੀ ਡਿਕਲਾਈਨ ਕਰਦੇ ਫਾਈਲ ਤੇ ਉਹਦੇ ਨਾਲ ਤੁਸੀਂ ਦੁਬਾਰਾ 10% ਦਿੱਤੇ ਉਹ ਵਾਲੀ ਪ੍ਰੋਪਰਟੀ ਨਹੀਂ ਕਲੋਜ਼ ਕਰਾ ਸਕਦੇ ਨੋ ਮੈਟਰ ਵਟ, ਦੈਨ ਇਟ ਗੋਸ ਟੂ 20% ਡਾਊਨ। ਜਦੋਂ ਤੁਸੀਂ 20% ਦੇ ਨਾਲ ਲਾਣੀ ਹੁਣ, ਦੈਟ ਮੀਨਸ ਯੂ ਨੀਡ ਐਕਸਟਰਾ 1,20,000 ਤੁਹਾਨੂੰ ਕਲੋਜ਼ਿੰਗ ਕਾਸਟ ਵੀ ਚਾਹੀਦੀ ਹੈ, ਤੁਹਾਨੂੰ $1,00,000 ਵੀ ਉਧਾਰਾ ਚਾਹੀਦਾ, ਭਾਵੇਂ ਤੁਹਾਡੇ ਮੰਮੀ ਦੇਣ, ਭਾਵੇਂ ਡੈਡੀ ਦੇਣ, ਭਾਵੇਂ ਕਜ਼ਨ ਦੇਣ, ਭਾਵੇਂ ਆਂਢੀ ਗੁਆਂਢੀ, ਜਿੱਥੋਂ ਮਰਜ਼ੀ ਤੁਸੀਂ ਉਹ ਘਰ 'ਚ ਬੈਠ ਕੇ ਸਲਾਹ ਕਰ ਕਰਕੇ ਸਾਰਿਆਂ ਕੋਲੋਂ ਪੈਸਾ ਜਿਹੜਾ ਫੜਦੇ ਹੋ। ਓਬਵੀਅਸਲੀ ਦੇ ਵਾਂਟ ਕਿ ਜੇ ਤੁਸੀਂ ਚਲੋ ਆਪਾਂ 1,00,000-1,25,000 ਤੁਹਾਨੂੰ ਦੇਣ ਲੱਗਿਆ, ਸਾਨੂੰ ਇਹਦੇ 'ਤੇ ਥੋੜ੍ਹਾ ਜਿਹਾ ਦੇ ਦਿਓ। ਕੋਈ ਹੋ ਸਕਦਾ ਕਿ ਮੰਮ ਨੇ ਤੁਹਾਨੂੰ ਆਪਣੀ ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੱਕ ਕੇ ਦੇਣੇ ਹੋਣ, ਪਰ ਮੰਮ ਕਹਿੰਦੀ ਵੀ ਜਿੰਨਾ ਤੈਨੂੰ ਸਾਨੂੰ ਇੰਟਰਸਟ ਹੋ ਗਿਆ, ਸਾਨੂੰ ਉਹ ਇੰਟਰਸਟ ਦੇ ਨਾਲ ਸਾਡੇ ਜਦ ਤੱਕ ਪੈਸੇ ਹੋਣਗੇ ਵਾਪਸ ਕਰ ਦੀ। ਸੋ ਵਾਪਸ ਕਰਨ ਵਾਲੀ ਇੱਕ ਰਕਮ ਬਣ ਗਈ, ਵਿੱਚ ਇਸ ਤੁਹਾਨੂੰ ਇਸ ਲਈ 10 ਦੀ ਜਗ੍ਹਾ 20% ਚਾਹੀਦਾ। ਨਮੋਸ਼ੀ ਜਿਹੜੀ ਆ ਉਹ ਅਲੱਗ, ਤੀਜੀ ਜਗ੍ਹਾ ਤੇ ਹੁਣ 20% ਪਾ ਕੇ ਅਗੇਨ ਬੈਂਕ ਕੋਲ ਦੁਬਾਰਾ ਫਾਈਲ ਲੱਗੀ। ਉਹ ਤੁਹਾਡੇ ਬ੍ਰੋਕਰ ਨੂੰ ਇੰਨੀ ਅਕਲ ਹੀ ਨਹੀਂ ਸੀ ਜਿੰਨਾ ਪਹਿਲੇ 10% ਨਾਲ ਠੀਕ ਨਹੀਂ ਲਾਈ, ਔਰ ਦੁਬਾਰਾ 20% ਨਾਲ ਕਿੰਨੀ ਕੁ ਠੀਕ ਲਾ ਦੂਗਾ। ਅਨਲੈਸ ਦੇਰ ਇਜ਼ ਕੋਈ ਕਿਤੇ ਮਿਸਟੇਕ ਹੋ ਗਈ, ਇਜ਼ ਅ ਡਿਫਰੈਂਟ ਸਟੋਰੀ। ਬਟ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ, ਤੁਸੀਂ ਉਹਨਾਂ ਨੂੰ ਫਾਈਲ ਦੇ ਕੇ ਆਉਂਦੇ ਹੋ, ਉਹਨਾਂ ਕੋਲੋਂ ਨਾ 10 ਤੇ ਹੋਣੀ ਹੈ, ਨਾ ਹੀ 20 ਤੇ ਹੋਣੀ ਹੈ। 4 ਜਗ੍ਹਾ ਤੁਹਾਡਾ ਕ੍ਰੈਡਿਟ ਸਕੋਰ ਪੁੱਲ ਹੋ ਗਿਆ, ਜਿੱਥੇ 10% ਦੀ ਕਰਾਈ ਸੀ ਉੱਥੇ ਪੁੱਲ ਕੀਤਾ, ਬ੍ਰੋਕਰ ਨੇ ਕੀਤਾ ਦੁਬਾਰਾ 20% ਲਈ ਸੀ ਉਹਨੇ ਪੁੱਲ ਕੀਤਾ, ਦੈਨ ਜਿਹੜੀ ਹੈ ਹਾਰਡ ਇਨਕੁਆਇਰੀ ਬੈਠੀ ਤੁਹਾਡੀ ਸੀਐਮਐਸਸੀ ਦੀ, ਤੁਹਾਡੇ ਸਿੱਧੇ ਸਿੱਧੇ 40-50 points ਘੱਟ ਗਏ ਤੁਹਾਡੀ ਐਕੋਫੈਕਸ ਰਿਪੋਰਟ ਤੇ। ਹੁਣ ਉਹਦੇ ਨਾਲ ਕੀ ਹੋਇਆ, ਯੂ ਆਰ ਨੋਟ ਏਬਲ ਟੂ ਗੋ ਬੈਕ ਟੂ ਦਾ ਬੈਂਕ, ਕਿਉਂ ਤੁਹਾਡਾ ਕ੍ਰੈਡਿਟ ਸਕੋਰ ਮਸਾ ਮਸਾ ਉੱਥੇ ਹੀ ਪੂਰਾ ਸੀ, 680-690 ਤੱਕ ਸੀਗਾ, 40 points ਡਿੱਗੇ। ਯੂ ਕੈਨ ਨੋਟ ਗੋ ਟੂ ਬੈਂਕ ਵਿਦ 640-650 ਤੇ ਤੁਸੀਂ ਜਾਣਾ ਨਹੀਂ, ਯੂ ਗੋਨਾ ਐਂਡ ਅਪ ਵਿਦ ਵਟ, ਈਦਰ ਪ੍ਰਾਈਵੇਟ ਔਰ ਬੀ ਲੈਂਡਰ। ਬੀ ਲੈਂਡਰ ਦਾ ਟਾਈਮ ਹੈ ਨੀ, ਕਿਉਂ ਐਕਸਟੈਂਸ਼ਨ ਤੁਹਾਨੂੰ ਅੰਕਲ ਜੀ ਕਹਿੰਦੇ ਕਿ ਯੂ ਨੋ ਵਟ, ਆਪਾਂ ਘਰ ਵੇਚਿਆ ਸੀ ਤੁਹਾਨੂੰ, ਆਪਾਂ ਕਿਸ਼ਤਾਂ ਨੀ ਵੇਚੀਆਂ, ਸੋ ਆਪਾਂ ਤੁਹਾਨੂੰ ਐਕਸਟੈਂਸ਼ਨ ਦੇਣੀ ਨੀ। ਐਕਸਟੈਂਸ਼ਨ ਦੇ ਵੀ ਦਿੱਤੀ ਹਫਤੇ ਦੀ, ਉਹ ਤੁਹਾਡਾ ਅਨਦਰ ਐਕਸਪੈਂਸ ਨਾ, ਉਹ ਐਕਸਟੈਂਸ਼ਨ ਮਿਲੀ ਨੀ। ਹੈਪਨ ਟੂ ਬੀ ਬ੍ਰੋਕਰ ਕਹਿੰਦਾ ਕਿ ਜਲਦੀ ਜਲਦੀ ਇਹਨੂੰ ਪ੍ਰਾਈਵੇਟਲੀ ਕਲੋਜ਼ ਕਰਾ ਲਓ, ਆਪਾਂ ਸਾਲ ਬਾਅਦ ਦੇਖਾਂਗੇ ਫਿਰ ਕੀ ਹੁੰਦਾ। ਸਾਲ ਬਾਅਦ, ਉਸ ਸਾਲ ਦੇ ਵਿੱਚ ਤੁਸੀਂ ਜਿਹੜਾ ਇੰਟਰਸਟ ਭਰਨਾ 5,000-6,000 ਦੀ ਜਿਹੜੀ ਕਿਸ਼ਤ ਜਾਣੀ ਹੈ ਮਹੀਨੇ ਦੀ, 12,672,000 ਡਾਊਨ ਇਨ ਦਾ ਡਰੇਨ, ਨਥਿੰਗ, ਨਾ ਕਿਸੇ ਦੀ ਹਿੰਗ ਲੱਗੀ ਨਾ ਫਟਕੜੀ, 72,000 ਤੱਕ ਤੁਹਾਨੂੰ ਫਟਕਾ ਲੱਗ ਗਿਆ ਫੋਰ ਨੋ ਰੀਜ਼ਨ। ਕਿਹਦੀ ਗਲਤੀ ਕਰਕੇ? ਬ੍ਰੋਕਰ ਦੀ ਗਲਤੀ ਕਰਕੇ। ਤੁਸੀਂ ਉਸ ਘਰ ਨੂੰ ਜਿੱਥੇ ਸੋਚਿਆ ਹੁੰਦਾ ਕਿ ਆਪਾਂ ਇੰਨੀ ਖੁਸ਼ੀ ਨਾਲ ਰਵਾਂਗੇ, ਆਪਾਂ ਕਮਰੇ 'ਚ ਵਾਲਾ ਫਰਨੀਚਰ ਪਾਵਾਂਗੇ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ, ਮੰਮੀ ਜੀ ਇੰਡੀਆ ਤੋਂ ਆਉਣਗੇ ਉਹਨਾਂ ਨੂੰ ਆਹ ਕਮਰਾ ਦੇਵਾਂਗੇ, ਡੈਡੀ ਜੀ ਨੂੰ ਆਪਾਂ ਇੱਦਾਂ ਕਰਾਂਗੇ, ਉਹ ਸਾਰੇ ਦੇ ਸਾਰਾ ਚਾਅ ਜਿਹੜਾ ਨਾ ਉਹ ਵਿੱਚ ਹੀ ਰਹਿ ਜਾਂਦਾ, ਉਹਦਾ ਕੁਛ ਨੀ ਬਣਦਾ, ਨਥਿੰਗ। ਤੁਸੀਂ ਬੜੇ ਪਰੇਸ਼ਾਨ ਹੋ ਕੇ ਉਹ ਨਾ ਉਹ ਤੁਹਾਡੇ ਸਿਰ ਤੇ ਦੋ ਦੋ ਕਰਕੇ, ਪਹਿਲੀ ਗੱਲ ਤਾਂ ਜਿੱਥੋਂ ਸੈਟਿੰਗ ਉਧਾਰਾ ਚੱਕਿਆ ਹੋਇਆ 10% ਭਾਵੇਂ ਅੰਕਲ ਤੋਂ, ਭਾਵੇਂ ਆਂਟੀ ਤੋਂ, ਭਾਵੇਂ ਮੰਮੀ ਡੈਡੀ ਤੋਂ, ਭਾਵੇਂ ਕਜ਼ਨ ਤੋਂ, ਉਹ ਵਾਪਸ ਕਰਨਾ, ਦੈਨ ਪ੍ਰਾਈਵੇਟ ਤੋਂ ਵਾਪਸ ਕਰਨਾ, ਦੋ ਦੋ ਤਿੰਨ ਤਿੰਨ ਲਾਇਰ ਲੀਨਸ ਵੱਖਰੀਆਂ, ਐਟ ਦੀ ਐਂਡ ਇੰਨਾ ਰੋਣਾ ਧੋਣਾ ਹੋ ਕੇ ਉਹ ਘਰ ਲਿੱਤਾ ਤੇ ਨਾ ਲਿੱਤਾ ਇੱਕ ਬਰਾਬਰ ਹੁੰਦਾ। ਉਹ ਜਸਟਿਸ ਡਿਲੇਡ, ਜਸਟਿਸ ਡਿਨਾਈਡ ਵਾਲੀ ਗੱਲ ਹੋ ਜਾਂਦੀ। ਜੇ ਤੁਹਾਨੂੰ ਨਿਆਂ ਮਿਲ ਵੀ ਗਿਆ 2 ਸਾਲਾਂ ਬਾਅਦ, ਤਾਂ ਉਹ ਸਟਿਲ ਇਟ ਡਜ਼ਨਟ ਕਾਊਂਟ। ਤੁਸੀਂ ਜਸਟ ਆਫ ਦਾ ਸਟੋਰੀ ਇਜ਼, ਮੇਰੀਆਂ ਇੰਨੀਆਂ ਬੜੀਆਂ ਐਗਜ਼ਾਮਪਲਾਂ ਦੇ ਨਾਲ, ਵੈਸੇ ਕੋਈ ਅਸਰ ਨਹੀਂ ਹੁੰਦਾ, ਜਿੰਨੇ ਜੋ ਕੰਮ ਕਰਨਾ ਉਹ ਕਰਨਾ ਹੀ ਹੁੰਦਾ, ਬਟ ਜੇ ਕਿਸੇ ਇੱਕ ਬੰਦੇ ਨੂੰ ਵੀ ਇਹਦਾ ਅਸਰ ਹੋ ਜਾਂਦਾ, ਇੱਕ ਬੰਦੇ ਦੇ ਵੀ ਪੈਸੇ ਬਚ ਜਾਂਦੇ ਨਾ, ਆਈ ਵਿਲ ਬੀ ਦੀ ਹੈਪੀਐਸਟ ਪਰਸਨ, ਐਟ ਲੀਸਟ ਹੀ ਸੇਵਡ ਹਿਸ ਮਨੀ। ਉਸ ਬ੍ਰੋਕਰ ਕੋਲ ਜਾਓ ਜਿਹਨੇ ਤੁਹਾਨੂੰ ਇਹ ਨਹੀਂ ਸੋਚਣਾ ਕਿ ਮੈਂ ਤੁਹਾਡੀ ਫਾਈਲ ਤੇ ਐਕਸਪੈਰੀਮੈਂਟ ਕਰਨਾ, ਐਟਲੀਸਟ ਉਹਨੂੰ ਆਲਰੇਡੀ ਨੌਲੇਜ ਹੋਵੇ, ਨੌਲੇਜੇਬਲ ਹੋਵੇ, ਫੇਮਸ ਹੋਵੇ, ਨੋਨ ਇਨ ਦਾ ਮਾਰਕੀਟ ਹੋਵੇ, ਪਲੈਂਟੀ ਫਾਈਲਾਂ ਕੱਢੀਆਂ ਹੋਣ, ਉਹਦੇ ਕੋਲ ਹਰ ਤਰ੍ਹਾਂ ਦੇ ਲੈਂਡਰ ਦੇ ਨਾਲ ਉਹਦਾ ਵਾਕ ਹੋਣਾ ਚਾਹੀਦਾ, ਐਕਸਪੀਰੀਅੰਸ ਹੋਣਾ ਚਾਹੀਦਾ, ਟ੍ਰਾਂਸਪੇਰੈਂਟ ਹੋਣਾ ਚਾਹੀਦਾ, ਨੌਲੇਜੇਬਲ। ਐਸ ਆਈ ਸੈਡ, ਮੁੱਖ ਦੀ ਗੱਲ ਹੈ, ਇੱਕ ਫੋਨ ਚੱਕੋ, ਘੰਟੀ ਖੜਕਾਓ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਫ, 647-739-8710-647-739-8710. ਕੋਈ ਵੀ ਮੋਰਗੇਜ ਦਾ ਕੁਐਸਚਨ ਹੈ, ਟਾਈਮ ਸਿਰ ਕਲੋਜ਼ਿੰਗ ਨਹੀਂ ਹੁੰਦੀ ਪਈ, ਫਸਟ ਮੋਰਗੇਜ ਚਾਹੀਦੀ ਹੈ, ਸੈਕਿੰਡ ਮੋਰਗੇਜ ਚਾਹੀਦੀ ਹੈ, ਪ੍ਰਾਈਵੇਟ ਚਾਹੀਦੀ ਹੈ, ਅੱਜ ਦੀ ਅੱਜ ਚਾਹੀਦੀ ਹੈ, ਹਰ ਇੱਕ ਚੀਜ਼ ਦਾ ਇਲਾਜ ਹੈ। ਬੀ ਸੇਫ ਫਰੋਮ ਪ੍ਰਾਈਵੇਟ ਲੈਂਡਰਸ ਤੋਂ, ਪ੍ਰਾਈਵੇਟ ਲੈਂਡਰ, ਲੈਂਡਰਸ ਆਰ ਨੋਟ ਬੈਡ, ਲੈਂਡਿੰਗ ਇਜ਼ ਬੈਡ, ਵੱਡੀ ਸਾਰੀ ਦੀ ਸਾਰੀ ਇਕੁਇਟੀ ਖਾ ਜਾਂਦੀ ਹੈ ਜਿੰਨੀ ਕੁ ਬਿਲਡ ਹੁੰਦੀ ਹੈ ਉਹ ਸਾਰੀ ਦੀ ਸਾਰੀ ਬੀਨ ਈਟਨ ਬਾਈ ਦੀਸ ਪ੍ਰਾਈਵੇਟ ਲੈਂਡਿੰਗਸ ਬਚਨ ਦਲੀਏ 647-739-87 ਦਾ ਹੈਵ ਅ ਵੰਡਰਫੁਲ ਡੇ
1: Thank you very much. Tussi bhi hone hi gal baat karo. Neelam Sadhav Dinal, Mortgage Queen, Mortgage Broker. Phone number hai 647-739-8710. 647-739-8710. Mortgage da jada marji kam hove, tonu expertly guide karenge. 647-739-8710. To dosto, naal di naal tonu dasdiye, tonu dasde hi aa rahe hain vaise, ke assi hun Friday nu, is July 3 tareek nu, 3 ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੇ ਫਿਰ ਸੈਟਰਡੇ ਜੁਲਾਈ 4 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲਈ 2 ਦਿਨ ਲਗਾਤਾਰ ਪੇਸ਼ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਬ੍ਰੈਂਪਟਨ ਤੋਂ ਜੋ ਕਿ 294 ਵਾਕਰ ਡਰਾਈਵ ਬ੍ਰੈਂਪਟਨ ਐਟ ਕੁਈਨ ਐਂਡ ਗੇਟਵੇ ਜਿੱਥੇ ਵਾਲਮਾਰਟ ਹੈ ਉਹਦੇ ਬਿਲਕੁਲ ਨਾਲ ਹੀ ਕੁਈਨ ਐਂਡ ਗੇਟਵੇ 'ਤੇ ਲੋਕੇਟਡ ਹੈ ਅਤੇ ਸੇਲ ਤਾਂ ਕੱਲ੍ਹ ਨੂੰ ਇਹ ਕਹਿੰਦੇ ਕਿ ਕੱਲ੍ਹ ਨੂੰ ਕੈਨੇਡਾ ਨੇ ਸਾਨੂੰ ਸਭ ਕੁਛ ਹੀ ਦਿੱਤਾ ਹੈ ਅਤੇ ਤੁਹਾਨੂੰ ਹੁਣ ਵਾਪਸ ਇਹ ਦੇ ਰਹੇ ਨੇ ਪੂਰੇ ਸਾਲ ਦੀਆਂ ਹੀ ਲੋਵੈਸਟ ਪ੍ਰਾਈਸਿਸ ਗੇਰੰਟੀਡ ਲੋਵੈਸਟ ਪ੍ਰਾਈਸਿਸ ਆਫ ਦੀ ਇੰਟਾਇਰ ਈਅਰ ਤੁਹਾਨੂੰ ਕੱਲ੍ਹ ਤੋਂ ਹੀ ਲੈ ਕੇ ਸੰਡੇ ਤੱਕ ਲਗਾਤਾਰ ਐਵਰੀ ਸਿੰਗਲ ਡੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਫਰਨੀਚਰ ਦੇ ਸੈੱਟ ਲਿਆਏ ਹਨ ਸ਼ਿਪਿੰਗ ਕੰਟੇਨਰਸ ਦੇ ਵਿੱਚ ਉਹ ਤੁਹਾਨੂੰ ਲੋਵੈਸਟ ਪ੍ਰਾਈਸ ਦੇ ਵਿੱਚ ਵੇਚਣੇ ਆ ਚਾਹੇ ਡਾਇਨਿੰਗ ਟੇਬਲ ਸੈੱਟ ਮੈਟਰਸ ਹੋਵੇ ਬੈਡਰੂਮ ਸੈੱਟ ਹੋਵੇ ਚਾਹੇ ਸੋਫੇ ਸੈੱਟ ਹੋਣ ਅਤੇ ਨਾਲ ਦੇ ਨਾਲ ਤੋਹਫੇ ਵੀ ਇੱਕ ਇੱਕ ਪਰਚੇਸ ਨਾਲ ਦੇਣੇ ਆ ਸਾਡੇ ਬਾਈ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ ਕੁਝ ਹੋਰ ਜਾਣਕਾਰੀ ਲੈ ਕੇ ਆਏ ਨੇ ਜੀ ਐਨ ਜੀ ਇੱਕ ਵਾਰੀ ਫਿਰ ਤੋਂ
3: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸਮਰਾਜ ਜੀ ਬਿਲਕੁਲ ਸਾਰੇ ਪਰਿਵਾਰਾਂ ਨੂੰ ਕੱਲ੍ਹ ਦੇ ਲਈ ਕੈਨੇਡਾ ਡੇ ਲਈ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ ਸੋ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਰੀਅਲ ਲੈਦਰ ਤੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤੇ ਕੱਲ ਦੇ ਲਈ 1 ਜੁਲਾਈ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣ ਰਹੇ ਆ ਸੋ ਕੱਲ ਦੇ ਲਈ ਸੱਦਾ ਪੱਤਰ ਤੁਹਾਨੂੰ ਦੇ ਰਹੇ ਆ 1 ਜੁਲਾਈ ਦੇ ਲਈ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਈ ਕਰਨਾ ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਵੈਲਵਟ ਦੀਆਂ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1,500-$1,600 ਸੀ ਪਰ ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ੍ਹ ਨੂੰ 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਪਹੁੰਚਣਗੇ $499 ਦਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਰ ਦੇ ਵਿੱਚ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਤੋਹਫਾ ਮਾਈਕਰੋਵੇਵ ਬਿਲਕੁਲ ਫ੍ਰੀ ਸੋ ਹਰੇਕ ਪਰਚੇਜ ਨਾਲ ਤੁਹਾਨੂੰ ਤੋਹਫਾ ਦਿੱਤਾ ਜਾਣਾ 1 ਜੁਲਾਈ ਦਾ ਸੱਦਾ ਪੱਤਰ ਦੇ ਰਹੇ ਹੈ ਕੈਨੇਡਾ ਡੇ ਵਾਲੇ ਦਿਨ ਦਾ ਸੋ ਜ਼ਰੂਰ ਇੱਕ ਚੱਕਰ ਲਾਓ ਸਾਲ ਦੀਆਂ ਘੱਟ ਕੀਮਤਾਂ ਦੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣ ਲਈ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਮਰਾਜ ਜੀ
1: ਧੰਨਵਾਦ ਜੀ ਤੁਸੀਂ ਵੀ ਜ਼ਰੂਰ ਪਹੁੰਚਿਓ ਕੱਲ੍ਹ ਤੋਂ ਅੱਗੇ ਤੋਂ ਲੈ ਕੇ ਲੈਟਸ ਸੇ ਫਰੋਮ ਵੈਨਸਡੇ ਆਲ ਦੇ ਟਿਲ ਸੰਡੇ ਕੈਨੇਡਾ ਡੇ ਦੀ ਬਹੁਤ ਹੀ ਕਮਾਲ ਦੀ ਲੌਂਗ ਵੀਕਐਂਡ ਸੇਲ ਚੱਲਣੀ ਹੈ ਐਟ 294 ਵਾਕਰ ਡਰਾਈਵ ਬ੍ਰੈਂਪਟਨ ਅਸੀਂ ਫਰਾਈਡੇ ਤੇ ਸੈਟਰਡੇ ਦੋ ਦਿਨ ਲਗਾਤਾਰ ਲਾਈਵ ਲੋਕੇਸ਼ਨ ਵੀ ਪਹੁੰਚਾਂਗੇ ਐਕਸਟਰਾ ਸਪੈਸ਼ਲ ਡੀਲਸ ਲਈ ਤੁਸੀਂ ਕੱਲ੍ਹ ਤੋਂ ਅੱਗੇ ਵੈਨਸਡੇ ਤੋਂ ਲੈ ਕੇ ਸੰਡੇ ਤੱਕ ਜ਼ਰੂਰ ਪਹੁੰਚਿਓ ਕੁਈਨ ਐਂਡ ਗੇਟਵੇ 294 ਵਾਕਰ ਡਰਾਈਵ ਬ੍ਰੈਂਪਟਨ ਮੈਂ ਹੁਣੇ ਹੁਣੇ ਫੋਨ ਤੇ ਦੇਖ ਰਿਹਾ ਸੀ ਗੇਮ ਲਾਈ ਹੋਈ ਸੀ ਐਮਬਾਪੇ ਨੇ ਹੁਣੇ ਹੁਣੇ ਗੋਲ ਕੀਤਾ ਹੈ ਫਰਾਂਸ ਦੇ ਲਈ ਚੱਕੀ ਆਉਂਦਾ ਹੈ ਫੱਟੇ ਤੇ ਬਾਲਾ ਹੁਣ ਪਿੱਛੇ ਰਹਿ ਗਿਆ ਨਹੀਂ ਇਹ ਮੈਸੀ ਤੋਂ ਓਵਰਆਲ ਵਰਲਡ ਕੱਪ ਗੋਲਸ ਦੇ ਵਿੱਚ ਅੱਜ ਤਾਂ ਵੈਸੇ ਮੈਂ ਤਾਂ ਐਨ ਬੀ ਏ ਬਾਸਕਟਬਾਲ ਦੇਖਦਾ ਨਹੀਂ ਹੈਗਾ ਪਰ ਸਵੇਰ ਤੋਂ ਹੀ ਠਾਂ ਲੱਗੀ ਹੋਈ ਆ ਹਰੇਕ ਹੀ ਵਟਸਐਪ ਗਰੁੱਪ ਦੇ ਵਿੱਚ ਕਿਉਂਕਿ ਜਿੰਨੇ ਵੀ ਯਾਰ ਮਿੱਤਰ ਨੇ ਅਤੇ ਕਜ਼ਨ ਕੁਜ਼ ਨੇ ਡਿਫਰੈਂਟ ਵਟਸਐਪ ਗਰੁੱਪਸ ਦੇ ਵਿੱਚ ਤਾਂ ਸਵੇਰ ਤੋਂ ਹੀ ਚਰਚਾ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਰੌਲਾ ਪਿਆ ਹੈ ਕਿ ਵੱਡੇ ਵੱਡੇ ਬਲਾਕਬਸਟਰ ਡੀਲਸ ਹੋ ਰਹੇ ਨੇ ਇਨ ਦੀ ਐਮ ਬੀ ਏ ਸੋ ਲਬਰਾਨ ਜੇਮਸ ਐਲ ਏ ਲੇਕਰ ਛੱਡ ਕੇ ਲੱਗਦਾ ਤਾਂ ਹੈ ਚੱਲਿਆ ਹੈ ਵਾਪਸ ਕਲੀਵਲੈਂਡ ਨੂੰ ਟੂ ਵਿਨ ਅਨਦਰ ਰਿੰਗ ਬਿਫੋਰ ਹੀ ਰਿਟਾਇਰਸ ਅਤੇ ਉਹਦੇ ਹਿਸਾਬ ਨਾਲ ਜੇਮਸ ਹਾਰਡਨ ਵੀ ਦੇਖ ਰਿਹਾ ਕਿ ਭਾਈ ਸ਼ਰਾਸਤਿਕ ਰਨ ਨਾ ਅਤੇ ਅੱਜ ਇਹ ਵੀ ਹੁਣ ਮੈਨੂੰ ਪਤਾ ਨਹੀਂ 99% ਤਾਂ ਪਤਾ ਲੱਗ ਹੀ ਗਿਆ ਹੈ ਕਿ ਐਲ ਏ ਕਲਿਪਰਸ ਨੂੰ ਛੱਡ ਕੇ ਖਵਾਈ ਲੈਨਰਡ ਹੁਣ ਫਿਰ ਤੋਂ ਟੋਰਾਂਟੋ ਆ ਰਿਹਾ ਹੈ ਹੀ ਇਜ਼ ਟ੍ਰਾਇੰਗ ਟੂ ਗੈਟ ਅ ਟੂ ਪੀ ਵਿਨ ਅਗੇਨ ਸੋ ਬਹੁਤ ਹੀ ਵੱਡੀਆਂ ਵੱਡੀਆਂ ਬਲਾਕਬਸਟਰ ਟ੍ਰੇਡਸ ਐਨ ਬੀ ਏ ਦੇ ਵਿੱਚ ਹੋ ਰਹੀਆਂ ਨੇ ਕਾਫੀ ਵੱਡੀਆਂ ਵੱਡੀਆਂ ਚੇਂਜਸ ਅਤੇ ਹੁਣ ਫੋਰ ਵਰਲਡ ਕੱਪ France is up 1-0 before half time. Ready program des pradesh da jode ha dost dass diye ke ajj statistics canada de vallon sab to nami april 2026 di gdp report pesh kiti gayi hai jis de mutabik canadian economy 0.5% de naal grow hui hai assi technical recession de vichon bahar nikal chuke ha par सेम टाइम ते स्टैटिस्टिक्स कैनेडा ने ए वी रिपोर्ट कीता है कि जेडी अगली रिपोर्ट आनी है मई 2026 दे लई ओदा प्रिलिमिनरी डाटा दिखाउंदा है कि शायद मसा 0.1% जीडीपी ग्रोथ ही रिपोर्ट कीती जाऊगी सो ए कोई भी असली तरक्की या इकोनॉमिक कामयाबी नहीं है ए पिछे भी कारण कई ने ओ तुहानू दस दिंदे आ सो अज Statistics Canada de vallon report kita gaya hai ke April 2026 de vich real gross domestic product yani ke is mulk di puri economic output vadhi hai 0.5% de naal khas kyunki middle east de vich ladai te strait of hormuz band hon karke canadian oil exports kafi jyada vadhe han ते प्राइसेस भी उन्हां दियां पर बैरल भी वधिया हन सो बल्ले बल्ले हुई है आ ही एक मेन कारण है स्टैटिस्टिक्स कैनेडा ने रिपोर्ट कीता है April 2026 ਦੇ ਵਿੱਚ ਕੈਨੇਡਾ 'ਚ ਕਰੂਡ ਆਇਲ ਪ੍ਰੋਡਕਸ਼ਨ 4.2% ਦੇ ਨਾਲ ਵਧੀ ਹੈ ਅਤੇ ਇਹ 11 ਮਹੀਨੇ ਲਗਾਤਾਰੀ ਟ੍ਰੈਂਡ ਪੇਸ਼ ਹੋਇਆ ਹੈ ਇਹਦੇ ਵਿੱਚੋਂ ਬੇਸ਼ੱਕ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਤਾਂ ਅਲਬਰਟਾ ਦੇ ਆਇਲ ਸੈਂਡਸ ਤੋਂ ਹੀ ਹੈ ਪਰ Newfoundland and Labrador, the offshore, paani de vichy oil production de vichyon vi, inni ka increased activity report ki ti gaya, jo ke March 2020 to baad hi highest level tak paunchi hai. Canada de oil exports to the US pipelines de rahi vi, 8.8% vade ne on an annual basis. Par, Asia, de Europe nu oil exports hano tyan na, 46.6% ਦੇ ਨਾਲ ਵਧੇ ਹਨ ਕਿਉਂਕਿ ਉਹਨਾਂ ਨੂੰ ਮਿਡਲ ਈਸਟ ਦੇ ਵਿੱਚ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਲੰਘਦੇ ਆਇਲ ਟੈਂਕਰਸ ਤੋਂ ਇੱਕ ਅਲਟਰਨੇਟਿਵ ਦੀ ਲੋੜ ਸੀ ਹੁਣ ਪਤਾ ਨਹੀਂ ਕਿ ਪਾਰਟ ਟਾਈਮ ਜਾਂ ਪੱਕੇ ਤੌਰ 'ਤੇ ਉਹ ਤਾਂ ਟਾਈਮ ਹੀ ਦਿਖਾਊਗਾ ਪਰ ਕਨੇਡਾ ਦਾ ਫਾਇਦਾ ਤਾਂ ਹੋਇਆ April de vich is ongoing conflict karke Canada de overall refined petroleum exports 69.7% dar vade on a year over year basis par sirf crude oil de refined petroleum exports nahi global oil prices vi vade han tai Canada da jada tel vechya gaya hai inna jyada vad paise le vechya gaya hai ke massive increase toward GDP e de karke hi hui hai April 2026 de vich Canadian GDP 0.5% ਦੇ ਨਾਲ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਦਾਜ਼ਿਆਂ ਨਾਲ ਵੀ ਹਾਇਰ ਰੇਟ 'ਤੇ ਅਤੇ ਇਹਦੇ ਪਿੱਛੇ ਦੂਜਾ ਖਾਸ ਕਾਰਨ ਤਾਂ ਇਹੀ ਹੈ ਕਿ ਕੈਨੇਡੀਅਨ ਰੀਅਲ ਇਸਟੇਟ ਐਕਟੀਵਿਟੀ ਵੀ ਜ਼ਿਆਦਾ ਵਧੀ ਹੈ 5 ਮਹੀਨਿਆਂ ਬਾਅਦ ਕੈਨੇਡਾ 'ਚ ਪਹਿਲੀ ਵਾਰੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜੀਡੀਪੀ ਗੇਨ ਪੇਸ਼ ਹੋਈ ਹੈ ਆਫ 0.7% April mahine de vich jede naal hi statistics canada ne report kita hai ki real estate agents and brokerages activity vi bahut zyada vadhi hai in the month of April they all be internet report kita hai ki almost entirely greater toronto area de vich ਅਤੇ ਇਹਦੇ ਪਿੱਛੇ ਕਾਰਨ ਤਾਂ ਸਾਨੂੰ ਪਤਾ ਹੀ ਹੈ ਨਵਾਂ 13% HST rebate for first time home buyers and investors ਹੋਣ ਕਰਕੇ ਅਤੇ ਪਹਿਲੀ ਵਾਰੀ ਇਹ ਰੀਅਲ ਇਸਟੇਟ ਐਕਟੀਵਿਟੀ ਇੱਥੇ 5 ਮਹੀਨਿਆਂ ਬਾਅਦ ਵਧੀ ਹੈ April 2026 ਦੇ ਵਿੱਚ ਕਈ ਕੈਨੇਡੀਅਨ ਇੰਡਸਟਰੀਜ਼ ਦੇ ਵਿੱਚ ਫਿਰ ਵੀ ਗਰੋਥ ਰਿਪੋਰਟ ਕੀਤੀ ਗਈ ਹੈ ਮੈਨੂਫੈਕਚਰਿੰਗ ਟਰਾਂਸਪੋਰਟੇਸ਼ਨ ਵੇਅਰਹਾਊਸਿੰਗ ਅਤੇ ਅਨਫੋਰਚੁਨੇਟਲੀ ਪਬਲਿਕ ਸੈਕਟਰ ਦੇ ਵਿੱਚ ਵੀ ਜਿਹੜਾ ਇੱਕ ਹੋਰ ਵਾਅਦਾ ਹੈ ਕਰਨੀ ਸਾਹਿਬ ਨੇ ਕੀਤਾ ਕਿ ਸਰਕਾਰੀ ਕੰਮ ਕਰਨ ਦੀ ਗਿਣਤੀ ਘਟਾਵਾਂਗੇ ਉਹ ਤਾਂ ਉਲਟਾ ਹੀ ਪੇਸ਼ ਹੋਇਆ ਹੈ ਗਵਰਨਮੈਂਟ ਦੇ ਵਿੱਚ ਵੀ ਗਰੋਥ ਹੀ ਪੇਸ਼ ਹੋ ਰਹੀ ਹੈ ਪਰ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਦੋਸਤੋ ਵਟ ਗੋਜ਼ ਅਪ ਮਸਟ ਕਮ ਡਾਊਨ ਅਤੇ ਸਟੈਟਿਸਟਿਕਸ ਕੈਨੇਡਾ ਨੇ ਵੀ ਰਿਪੋਰਟ ਕੀਤਾ ਹੈ ਕਿ ਹੁਣ April ਤੋਂ ਬਾਅਦ ਜਦੋਂ ਉਹ ਮਈ 2026 ਦਾ ਅਰਲੀ ਡਾਟਾ ਪੜ੍ਹ ਰਹੇ ਨੇ GDP ਗਰੋਥ ਸ਼ਾਇਦ ਬੈਕ ਡਾਊਨ neutral territory 0.1% ਤੱਕ ਹੀ ਰਿਪੋਰਟ ਕੀਤੀ ਜਾਊਗੀ ਸੋ ਅਸੀਂ ਇਕਨੋਮਿਕ ਕੰਟਰੈਕਸ਼ਨ ਯਾਨੀ ਕਿ ਸ਼ਰਿੰਕਿੰਗ ਕਿ ਡੀਕਰੀਸ ਦੇ ਵੱਲ ਹੀ ਫਿਰ ਦੇਖਾਂਗੇ ਅਗਲੇ GDP ਰਿਪੋਰਟ ਦੇ ਵਿੱਚ ਜਿੱਥੇ April 0.5% GDP ਗਰੋਥ ਪੇਸ਼ ਹੋਈ ਹੈ ਦੇ ਪ੍ਰੋਜੈਕਟਿੰਗ ਕਿ ਮਈ ਦੇ ਵਿੱਚ ਤਾਂ 0.1% ਹੀ ਹੋਣਾ ਸੋ ਅਪ ਐਂਡ ਡਾਊਨ ਹੋਈ ਜਾਣਾ ਕੰਮ ਅਤੇ ਆਹੀ ਗੱਲ ਬੈਂਕ ਆਫ ਮੋਂਟਰੀਅਲ BMO ਦੇ ਚੀਫ ਇਕਾਨਮਿਸਟ ਡਗ ਪੋਰਟਰ ਨੇ ਵੀ ਅੱਜ ਕਹੀ ਹੈ ਡਗ ਪੋਰਟਰ ਨੇ ਕਿਹਾ ਕਿ ਅਪ੍ਰੈਲ ਦੀ 0.5% ਜੀਡੀਪੀ ਗਰੋਥ ਇਜ਼ ਕਲੀਅਰਲੀ a correction from the prolonged winter lull and is unlikely to persist. Matlab winter da bura haal to baad masa growth koi bhi pesh hui hai par utto baad hun pesh hui hai par lagda hai ni ki ac level te rehni hai aun wale mahine de vich. A bimo the chief economist de kehna hai. Canadian Chamber of Commerce the principal economist Andrew DiCaprio ne vi kiya hai, growth remains sluggish and not especially strong, but April's GDP rebound shows the economy is still chugging along. So, dekhde hain ki agle mahine de report ch ki pesh hunda te agli hun jehdi Bank of Canada scheduled rate announcement hai July 15 nu hai, lagda hai ni ki unhone kuch bhi change pesh karna hai, but only time will tell.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਜਾਣਦੇ ਜਾਣਦੇ ਤੁਹਾਨੂੰ ਦੋਸਤੋ ਕੁਛ ਮੈਸੇਜ ਦੇ ਦਈਏ। ਇੱਕ ਤਾਂ ਮੈਸੇਜ ਹੈ ਅਨਕਾਰ ਹੋਮਸ ਦੇ ਵੱਲੋਂ, ਜਿਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਦੇ ਘਰ ਦੇ ਵਿੱਚ A to Z ਕੋਈ ਵੀ ਰੈਨੋਵੇਸ਼ਨ ਕਰਵਾਉਣਾ ਹੈ, ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ, ਬਿਲਕੁਲ ਫ੍ਰੀ ਐਸਟੀਮੇਟ ਲਈ ਕੀਤਾ ਹੋਇਆ ਕੰਮ ਵੀ ਜ਼ਰੂਰ ਦੇਖੋ, ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ। ਅਤੇ ਜਿੰਨੇ ਵੀ ਸ਼ਹਿਰ ਤੋਂ ਪਰਮਿਟ ਦੀ ਜ਼ਰੂਰਤ ਹੈ, ਡਰਾਇੰਗਸ ਵੀ ਸਬਮਿਟ ਕਰਨ ਦੀ ਜ਼ਰੂਰਤ ਹੈ, ਸਾਰੀ ਇਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ। ਫੌ ਗਰੇਵਾਲ 416-817-3600 'ਤੇ ਸੰਪਰਕ ਕਰੋ। ਅਤੇ ਜੇ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਤੁਸੀਂ ਗਾਰਡਨ ਸਵੀਟ ਵੀ ਤਿਆਰ ਕਰਵਾਉਣਾ ਹੈ ਜਿਹਦੇ ਵਿੱਚੋਂ ਵਧੀਆ ਤੁਹਾਨੂੰ ਰੈਂਟੋ ਇਨਕਮ ਆ ਸਕਦੀ ਆ, ਇਹ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰ ਦੇਣਗੇ ਕਿ ਜਿਹੜਾ ਗਾਰਡਨ ਸਵੀਟ ਹੈ ਉਹ ਤੁਹਾਡੀ ਪ੍ਰਾਪਰਟੀ 'ਤੇ ਕਿੱਥੇ ਬਣ ਸਕਦਾ ਹੈ, ਕਿੰਨਾ ਖਰਚਾ ਹੋਊਗਾ, ਕਿੰਨਾ ਕਿਰਾਇਆ ਮਿਲੂਗਾ। ਅਤੇ ਇਹ ਕਹਿ ਰਹੇ ਨੇ ਕਿ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ ਅਤੇ $5,000 ਡਿਸਕਾਊਂਟ ਦੇਵੋਂਗੇ ਤੁਹਾਨੂੰ, $5,000 ਡਿਸਕਾਊਂਟ ਫੋਰ ਲੀਗਲ ਬੇਸਮੈਂਟ ਔਰ ਫੋਰ ਗਾਰਡਨ ਸਵੀਟ। ਕਾਲ ਪੌਲ ਗਰੇਵਾਲ ਅਨਕਾਰ ਹੋਮਸ 416-817-3600 ਦੋਸਤੋ, ਜੇ ਤੁਸੀਂ ਆਪਣੇ ਆਪ ਰਹਿਣ ਦੇ ਲਈ ਸਭ ਤੋਂ ਅਫੋਰਡੇਬਲ ਨਵਾਂ ਘਰ ਬੁੱਕ ਕਰਨਾ ਚਾਹੁੰਦੇ ਹੋ ਇੱਕ ਨਵੀਂ ਬਹੁਤ ਹੀ ਸ਼ਾਨਦਾਰ ਕਮਿਊਨਿਟੀ ਵਿੱਚ, ਫਿਰ ਧਿਆਨ ਨਾਲ ਸੁਣੋ, ਕਿਉਂਕਿ ਟੀਮ ਸਿੱਧੂ ਲੈ ਕੇ ਆਏ ਨੇ ਜ਼ਗੋਰ ਰੋਡ ਐਂਡ ਮੇਫੀਲਡ ਰੋਡ। ਜ਼ਗੋਰ ਰੋਡ ਐਂਡ ਮੇਫੀਲਡ ਰੋਡ ਕੈਲਡਨ ਦੇ ਵਿੱਚ, ਬ੍ਰੈਂਟ ਤੋਂ ਮਿੰਟ ਹੀ ਦੂਰ, ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ, ਅਤੇ ਤਿਆਰ ਹੋਣੇ ਆ ਹੁਣ ਤੋਂ 1.5 ਤੋਂ ਆਲਮੋਸਟ 2 ਈਅਰਸ ਬਾਅਦ, 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਅਤੇ ਇਹ 2-floor ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ, ਪ੍ਰਾਈਸ ਹੈ 749,000, 7.5 lakh ਦੀ ਪ੍ਰਾਈਸ ਹੈ, ਚਾਹੇ ਫਸਟ ਟਾਈਮ ਬਾਏ ਹੋ ਚਾਹੇ ਇਨਵੈਸਟਰ ਹੋ। ਇਹਦੇ ਵਿੱਚ ਅਪ ਟੂ 2300 ਸਕੁਏਅਰ ਫੁੱਟ, 3 ਤੋਂ ਲੈ ਕੇ 4 ਬੈਡਰੂਮ, ਅਪ ਟੂ 3.5 ਬਾਥਰੂਮ, ਅਤੇ ਵੱਡੀ ਬੈਕਯਾਰਡ ਅਤੇ ਅਨਫਿਨਿਸ਼ ਬੇਸਮੈਂਟ ਹੈ, ਅਤੇ ਇਕੱਲਾ 10% ਡਿਪੋਜ਼ਿਟ ਇੱਕ ਸਾਲ 'ਚ ਪੂਰਾ ਕਰਨਾ ਹੈ। ਅਤੇ ਜੇ ਤੁਸੀਂ ਡੀਟੈਚ ਘਰ ਤੱਕ ਅਪਗ੍ਰੇਡ ਕਰਨਾ ਚਾਹੁੰਦੇ ਹੋ, 32-foot ਲਾਟ 'ਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਤੁਹਾਨੂੰ ਸਿਰਫ 949 ਦੇ ਵਿੱਚ ਮਿਲ ਰਹੇ ਨੇ, 9.5 lakh ਦੇ ਵਿੱਚ, ਅਪ ਟੂ 2345 ਸਕੁਏਅਰ ਫੁੱਟ। ਨਾਲ ਦੀ ਨਾਲ 36-foot ਦੇ ਵੀ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਨੇ, ਸਟਾਰਟਿੰਗ ਫਰੋਮ ਲੋ 1 million, 2600+ ਸਕੁਏਅਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ 5 ਬੈਡਰੂਮ ਤੱਕ। ਕਾਲ ਥੀਮ ਸਿੱਧੂ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 ਅੱਜ ਦੋਸਤੋ ਵਧੀਆ ਖਾਣ ਪੀਣ ਲਈ ਇਸ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਰੈਸਟੋਰੈਂਟ ਦੇ ਬਾਹਰ ਹੀ ਕੁਝ ਵਧੀਆ ਫੂਡ ਕਾਰਟਸ ਅਤੇ ਰੇਹੜੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੇ। 3 ਲੋਕੇਸ਼ਨ 'ਤੇ ਰੇਹੜੀਆਂ ਲਾਈਆਂ ਹੋਈਆਂ ਬਾਹਰ, ਸਟਰੀਟ ਫੂਡ ਦਾ ਸੈਟਅਪ ਕੀਤਾ ਹੋਇਆ, ਆਈਸ ਗੋਲਾ ਤੋਂ ਲਈ ਬਹੁਤ ਕਮਾਲ ਦਾ ਡਿਫਰੈਂਟ ਫਲੇਵਰ ਤਿਆਰ ਕਰ ਰਹੇ ਆ, ਅਤੇ ਚਟਪਟਾ ਬਹੁਤ ਹੀ ਸਵਾਦ ਫੂਡ ਵੀ ਇਹ ਤੋਂ ਲਈ ਤਿਆਰ ਕਰ ਰਹੇ ਆ, ਸਮੋਸਾ ਟਿੱਕੀ ਪਲੇਟ ਤੋਂ ਲੈ ਕੇ, ਸਮੋਸਾ ਚਨਾ ਪਲੇਟ ਤੋਂ ਲੈ ਕੇ, ਹੋਰ ਵੀ ਬਥੇਰਾ ਕੁਛ ਇਹ ਤੋਂ ਲਈ ਤਿਆਰ ਕਰ ਰਹੇ ਆ। ਅਤੇ ਅਨਲਿਮਿਟਡ ਗੋਲ ਗੱਪੇ $9.99 ਦੇ ਵਿੱਚ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮਾਂ ਫੈਲੀਏ ਸਟਰੀਟ ਬਰੈਂਪਟਨ, ਜਾਂ ਫਿਰ ਤੀਜੀ ਬਰੈਂਪਟਨ ਲੋਕੇਸ਼ਨ ਹੈ 15 ਫੈਂਡਰ ਵੇ ਐ ਬੋਵੇਰਡ ਐਂਡ ਚਿੰਕੂਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਫੂਡ ਤਿਆਰ ਕਰ ਰਹੇ ਨੇ, ਅੰਦਰ ਬਹਿ ਕੇ ਵੀ ਪੂਰੇ AC ਦੇ ਨਜ਼ਾਰੇ ਲਓ, ਐਂਡ ਦਾ ਪੈਟੀਓ ਵੀ ਹੁਣ ਖੁੱਲ੍ਹ ਚੁੱਕਿਆ ਹੈ, ਖਾ ਵੀ ਸਕਦੇ ਹੋ ਪੀ ਵੀ ਸਕਦੇ ਹੋ, ਪਰ ਹੁਣ ਬਾਹਰ ਇਹਨਾਂ ਨੇ ਸਟਰੀਟ ਫੂਡ ਕਾਰਟਸ ਦਾ ਵੀ ਬੰਦੋਬਸਤ ਕੀਤਾ ਹੋਇਆ, ਗੋਲ ਗੱਪੇ ਤੋਂ ਲੈ ਕੇ ਹੋਰ ਵੀ ਬਥੇਰਾ ਕੁਛ ਤਾਜ਼ਾ ਤਿਆਰ ਕਰ ਰਹੇ ਨੇ 3 ਹੀ ਲੋਕੇਸ਼ਨ 'ਤੇ। ਸੋ ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ। ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਨੰਬਰ ਇੱਕ ਹੈ 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਕੋਈ ਵੀ ਇੰਸ਼ੋਰੈਂਸ ਰਿਲੇਟਡ ਗੱਲਬਾਤ ਕਰਨਾ ਚਾਹੁੰਦੇ ਹੋ, ਸੇਮ ਨੰਬਰ 416-457-3381, 416-457-3381, ਇੱਥੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

ਲੱਗ ਗਈਆਂ ਰੌਣਕਾਂ ਤੇ ਆਉਂਦਿਆਂ ਸਾਰੀ ਹਾਰਮੋਨੀਅਮ ਦੇ ਕੈਸੇ ਪਿਆਰੇ ਪੀਸ ਵੱਜਦੇ ਤੁਹਾਨੂੰ ਸੁਣਨ ਲੱਗੇ ਨੇ ਤੁਹਾਡੇ ਕੰਨਾਂ ਵਿੱਚ ਸ਼ਾਇਦ ਘੁਲ ਰਿਹਾ ਕਿ ਨਹੀਂ। 905-673-33-37 ਔਰ ਮੰਗਲਵਾਰ ਦਾ ਦਿਨ ਹੈ, ਬਹੁਤ ਲਿਸ਼ਕਵੀਂ ਖੜਕਵੀਂ ਬਹੁਤ ਚਮਕਵੀਂ ਤੇ ਕਾਫੀ ਜ਼ਿਆਦਾ ਤਿੱਖੀ ਤੇਜ਼ ਤਰਾਰ ਧੁੱਪ ਦਾ ਨਜ਼ਾਰਾ ਤੁਸੀਂ ਲੈ ਰਹੇ ਹੋ। ਵਿਟਾਮਿਨ ਡੀ ਮੇਰਾ ਖਿਆਲ ਆ ਕਿ ਟੋਕਰੇ ਭਰ ਕੇ ਤੁਹਾਨੂੰ ਮਿਲ ਰਿਹਾ ਔਰ ਇੰਜੋਏ ਕਰੋ ਇਸ ਵਿਟਾਮਿਨ ਡੀ ਨੂੰ, ਕਿਉਂਕਿ ਵਿਟਾਮਿਨ ਡੀ ਜਿਹੜਾ ਨਾ ਇਹ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ।

0: ਗੀਤ ਦਾ ਮਿਊਜ਼ਿਕ ਵੱਜ ਰਿਹਾ 905-673-33-37 ਤੇ ਫਟਾਫਟ ਕਾਲ ਕਰੋ ਤੇ ਤੁਹਾਨੂੰ ਅਸੀਂ ਫਟਾਫਟ ਕਹਿੰਦੇ ਕਿ ਸਿੰਘ ਪੀਜ਼ਾ ਤੋਂ ਕੁਝ ਪੀਜ਼ੇ ਦੇ ਗਿਫਟ ਦਵਾਈਏ। 905-673-33-37 ਬਹੁਤ ਪਿਆਰਾ ਗੀਤ ਹੈ, ਬੜਾ ਪਾਪੂਲਰ ਗੀਤ ਹੈ ਅਤੇ ਬਸ ਤੁਸੀਂ ਸਿਰਫ ਦੱਸਣਾ ਕਿ ਇਹ ਗੀਤ ਸਿਰਫ ਗੱਲਾਂਬਾਤਾਂ ਹੀ ਕਰਨੀਆਂ ਕਿਉਂਕਿ ਆਈਸ ਬ੍ਰੇਕ ਕਰਨੀ ਹੁੰਦੀ ਹੈ, ਗੱਲਬਾਤ ਕਰਨ ਦਾ ਕੋਈ ਕਹਿੰਦੇ ਕਿ ਕੋਈ ਨਾ ਕੋਈ ਮੌਕਾ ਚਾਹੀਦਾ ਹੁੰਦਾ, ਦਸਤੂਰ ਚਾਹੀਦਾ ਹੁੰਦਾ, ਗੱਲਬਾਤ ਸ਼ੁਰੂ ਕਰਨੀ ਔਖੀ ਹੁੰਦੀ ਹੈ। ਜਦੋਂ ਇੱਕ ਵਾਰੀ ਗੱਲਬਾਤ ਸ਼ੁਰੂ ਹੋ ਗਈ ਤੇ ਫਿਰ ਤਾਂ ਰੱਬ ਥੋੜਾ ਭਲਾ ਕਰੇ ਕਿ ਗੱਲਾਂ ਮੁੱਕਣ ਵਿੱਚ ਹੀ ਨਹੀਂ ਆਉਂਦੀਆਂ। ਕਹਿੰਦੇ ਹੁੰਦੇ ਨਾ ਕਿ ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ। ਰਾਤਾਂ ਮੁੱਕ ਜਾਂਦੀਆਂ ਪਰ ਸੱਜਣਾਂ ਨਾਲ ਕੀਤੀਆਂ ਹੋਈਆਂ ਮੁਲਾਕਾਤਾਂ ਵਿੱਚ ਗੱਲਾਂ ਬਾਤਾਂ ਨਹੀਂ ਮੁੱਕਦੀਆਂ। ਪਿਆਰ, ਮੁਹੱਬਤ, ਇਸ਼ਕ, ਇਬਾਦਤ ਔਰ ਕਹਿੰਦੇ ਨੇ ਕਿ ਰੱਬ ਦੇ ਨਾਲ ਪਿਆਰ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਪਹਿਲੀ ਕਾਲ ਲੈਂਦੇ ਹਾਂ 2-2793। ਜੀ ਵੈਲਕਮ,
1: ਸਤਿ ਸ੍ਰੀ ਅਕਾਲ ਬਾਪੂ ਜੀ, ਪੈਰੀ ਪਹਿਨਾ।
0: ਓ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ?
1: ਮੈਂ ਜਸਪਾਲ ਸਿੰਘ ਸੋਨੀ, ਪਟਿਆਲਾ ਤੋਂ।
0: ਉਹ ਬੱਲੇ ਪਟਿਆਲੇ ਵਾਲੇ, ਉਹ ਪਟਿਆਲੇ ਦੇ ਕਹਿੰਦਾ ਅੱਜ ਪਟਿਆਲੇ ਦੇ ਵਿੱਚ ਬੜਾ ਵੱਡਾ ਪ੍ਰੋਗਰਾਮ ਸੀਗਾ, ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਜਨਮ ਦਿਨ ਮਨਾਇਆ।
1: ਹਾਂਜੀ ਹਾਂਜੀ ਹਾਂਜੀ,
0: ਔਰ ਵਿਸ਼ੇਸ਼ ਤੌਰ ਤੇ ਉੱਥੇ ਹਰਭਜਨ ਮਾਨ ਪਹੁੰਚੇ ਹੋਏ ਸੀਗੇ
1: ਜੀ।
0: ਕਿਆ ਬਾਤ ਹੈ, ਤੋ ਪਟਿਆਲੇ ਵਾਲਿਓ ਕੀ ਕਹਿਣਾ ਚਾਹੁੰਦੇ ਹੋ?
1: ਮੈਂ ਗੀਤ ਬਾਰੇ ਦੱਸਣਾ ਚਾਹੁੰਦਾ ਸੀਗਾ। ਗੀਤ ਆਪਣੇ ਸਵਰਗੀ ਸਰਦਾਰ ਸਿਕੰਦਰ ਜੀ ਦਾ ਸੀਗਾ ਇਹ, ਸਿੱਖ ਲੈ ਕਲਹਿਰੀਆ ਮੋਹਰਾ
0: ਤੇ ਮਿਊਜ਼ਿਕ
1: ਤੁਰਨਾ ਤੋਰ ਪੰਜਾਬਣ ਦੇ।
0: ਮਿਊਜ਼ਿਕ ਕਿਹਦਾ?
1: ਮਿਊਜ਼ਿਕ ਚਰਨਜੀਤ ਅਹੂਜਾ ਜੀ ਦਾ।
0: ਆਏ ਹਾਏ ਹਾਏ ਹਾਏ, ਨਹੀਂ ਰੀਸਾਂ ਤੁਹਾਡੀਆਂ, ਬੱਲੇ ਬੱਲੇ ਬੱਲੇ ਬੱਲੇ ਬੱਲੇ। ਨੈਕਸਟ ਕਾਲ ਲੈਂਦੇ ਹਾਂ 905-673-73-83। ਜੀ ਵੈਲਕਮ, ਇੱਕ ਦੋ ਕਾਲਾਂ ਕੱਟ ਗਈਆਂ ਤੇ ਕਾਲ ਨਾ ਕੱਟਿਆ ਕਰੋ ਕਿਉਂਕਿ ਕੱਟਣਾ ਕਾਲ ਜਿਹੜੀ ਆ ਉਹ ਇਉਂ ਲੱਗਦਾ ਹੈ ਕਿ ਤੁਸੀਂ ਨਾਰਾਜ਼ ਹੋ ਗਏ ਕਿਸੇ ਗੱਲੋਂ। ਜੀ 7383 ਵੈਲਕਮ, ਹੈਲੋ, ਤੁਸੀਂ ਆਪਣਾ ਤੁਸੀਂ ਆਪਣਾ ਰੇਡੀਓ ਬੰਦ ਕਰੋਗੇ ਤਾਂ ਆਪਣੀ ਗੱਲਬਾਤ ਹੋਊਗੀ, ਨਹੀਂ ਤਾਂ ਇਹ ਰੇਡੀਓ ਤੁਹਾਡਾ ਸਾਡਾ ਸੌਂਕਣ ਬਣ ਜਾਣਾ। ਸੌਂਕਣ ਕੀ ਹੁੰਦੀ ਭਲਾ?
2: ਸੌਂਕਣ ਜਿਹਦੇ ਦੋ ਬੁੜੀਆਂ ਹੋਣ,
0: ਇੱਕ ਬੰਦੇ ਕੋਲ ਦੋ ਬੁੜੀਆਂ, ਇਸ ਲਈ ਇਹ ਰੇਡੀਓ ਤੇ ਸਾਡੇ ਨਾਲ ਸੌਂਕਣ ਬਣ ਗਈ ਕਿ ਨਹੀਂ? ਸੌਂਕਣ ਨਾਲ ਅੱਡ ਹੈ ਤੇ ਜੇ ਤੁਸੀਂ ਰੇਡੀਓ ਸੁਣਦੇ ਰਹੋਗੇ ਤਾਂ ਮੇਰੀ ਗੱਲਬਾਤ ਨਹੀਂ ਸੁਣਨੀ ਤੇ ਤੁਸੀਂ ਰੇਡੀਓ ਜਦੋਂ ਕਿਸੇ ਵੀ ਰੇਡੀਓ ਤੇ ਗੱਲਬਾਤ ਕਰਨੀ ਹੈ ਨਾ ਆਪਣੇ ਰੇਡੀਓ ਨੂੰ ਬੰਦ ਕਰ ਦੇਣਾ ਜਾਂ ਹੌਲੀ ਕਰ ਦੇਣਾ। ਕੀ ਹਾਲ ਚਾਲ ਹੈ ਤੁਹਾਡਾ, ਕੀ ਨਾਮ ਹੈ?
2: ਭਜਨ ਸਿੰਘ।
0: ਭਜਨ ਸਿੰਘ ਜੀ ਕੀ ਹਾਲ ਚਾਲ, ਕਿੱਥੋਂ ਬੋਲਦੇ ਹੋ?
2: ਠੀਕ ਠਾਕ ਹਾਂ, ਟਰਾਂਟੋ ਤੋਂ।
0: ਅੱਛਾ,
2: ਬ੍ਰੈਂਪਟਨ ਤੋਂ।
0: ਹੈ ਜੇ ਕਿਤੇ ਕੱਲ ਦੱਸ ਦਿੰਦੇ, ਪਰ ਕੱਲ
2: ਫੋਨ ਹੀ ਨਹੀਂ, ਕੱਲ ਬਿਜੀ ਬਹੁਤ ਹੋ ਗਿਆ, ਫੋਨ ਨਹੀਂ ਲੱਗਾ।
0: ਉਹ ਤਾਂ ਯਾਰ ਗਾਣਾ ਹੀ ਬਹੁਤ ਸੋਹਣਾ, ਕੱਲੀ ਨੂੰ ਲੈ ਜਾਵੇ ਬਹਾਕੇ ਮੈਨੂੰ ਕਾਰ ਤੇ ਲਾਵਾਂਗੇ ਅੱਜ।
2: ਉਹ ਇੱਕ ਵਿੱਚ ਕਹਿੰਦਾ ਵੀ ਆ ਤੇਰੇ ਵਾਂਗੂ ਗੁੱਸ ਹੈ, ਉਹਨੇ ਅੱਧ ਚੋਂ ਮਨਾਈ ਸੀ, ਲੱਗੀ ਨਾ ਨੇੜੇ ਲੱਗੂ 15-4 ਤੇ।
0: ਦੀਦਾਰ ਸੰਧੂ ਦੀਆਂ ਸਿਮਲੀਆਂ ਜਿਹੜੀਆਂ ਸੀ ਨਾ ਉਹ ਵੀ ਬਾ ਕਮਾਲ ਹੁੰਦੀਆਂ ਸੀ ਤੇ। ਅੱਛਾ ਭਜਨ ਸਿੰਘ,

0: ਜਿਹੜੀਆਂ ਤਾਜ਼ਾ ਕਰਦੇ ਹੁੰਦੇ ਆ ਤੇ ਅੱਛਾ
1: ਉਹਦੇ ਵਿੱਚ ਦੋ ਤਿੰਨ ਗੁਣ ਸੀ।
0: ਅੱਛਾ ਕਿਹੜੇ ਕਿਹੜੇ?
1: ਇੱਕ ਦਾ ਲਿਖਾਰੀ ਬਹੁਤ ਚੋਟੀ ਦਾ ਸੀ ਦੁਕਾਨਿਆਂ ਦਾ।
0: ਬਿਲਕੁਲ ਬਿਲਕੁਲ ਬਿਲਕੁਲ
1: ਦੁਕਾਨਿਆਂ ਦਾ ਕੋਈ ਮੁਕਾਬਲਾ ਨਹੀਂ।
0: ਹਾਂ
1: ਤੀਜਾ ਗਵਈਆ, ਦੂਜਾ ਗਵਈਆ ਸੀ।
0: ਅੱਛਾ
1: ਤੀਜਾ ਇਨਸਾਨ ਬਹੁਤ ਵਧੀਆ ਸੀ।
0: ਹਾਂ ਇਹ ਤਾਂ ਗੱਲ ਸਹੀ ਹੈ, ਇਨਸਾਨ ਵੀ ਬਹੁਤ ਵਧੀਆ ਸੀ।
1: ਮੈਂ ਉਹਦਾ ਤਿੰਨ ਗੁਣ ਇਹ ਗਿੰਦਾ ਹੁੰਦਾ।
0: ਹਾਂ
1: ਇਹ ਸਾਰੇ ਕਿਸੇ ਹੋਰ ਕਿਸੇ ਕਲਾਕਾਰ ਚ ਵੀ ਨਹੀਂ।
0: ਬਿਲਕੁਲ ਬਹੁਤ ਚੰਗਾ ਇਨਸਾਨ ਸੀ, ਪਿੰਡ ਦਾ ਸਰਪੰਚ ਰਿਹਾ ਬਹੁਤ ਚਿਰ ਤੇ ਬੜੀ ਸਾਫ਼ ਸੁਥਰੀ ਗੱਲਬਾਤ ਕਰਦਾ ਸੀ ਔਰ ਕੜਾਕੇ ਵਾਲੀ ਕਹਿੰਦੇ ਖਰੀ ਗੱਲ ਕਰਦਾ ਸੀਗਾ ਤੇ ਤੁਹਾਨੂੰ ਪਤਾ ਫਿਰ ਭਰਵਾਲ ਦਾ ਜੱਟ ਸੀਗਾ,
1: ਲੋਕਾਂ ਦਾ ਤੇ ਬਹੁਤ ਕਰਦਾ ਸੀ ਬੰਦੇ
0: ਬਹੁਤ ਤੇ ਉਹ ਕਰਦਾ ਸੀ ਤੇ ਜਿਹੜੇ ਨਾਲ ਦੇ ਉਹਦੇ ਸਾਥੀ ਸੀ ਨਾ ਉਹਨਾਂ ਸਾਥੀਆਂ ਨੂੰ ਵੀ ਉਹ ਸਾਥੀ ਸੱਜਣ ਮਿੱਤਰ ਹੀ ਸਮਝਦਾ ਸੀ, ਐਂ ਨਹੀਂ ਸੀ ਸਮਝਦਾ ਵੀ ਮੇਰੇ ਕਰਿੰਦੇ ਆ।
1: ਬਿਲਕੁਲ
0: ਬੜੀ ਮਿਹਰਬਾਨੀ ਭਜਨ ਸਿੰਘ ਜੀ, ਥੈਂਕ ਯੂ ਜਿੱਥੇ ਕੱਲ ਨੂੰ ਬਹੁਤ ਕੜਾਕੇ ਕੱਢ ਸੇਲ ਦਾ ਐਲਾਨ ਕਰਨ ਲੱਗੇ ਹਾਂ ਅਸੀਂ। ਕੱਲ ਨੂੰ ਕੈਨੇਡਾ ਡੇ ਆ ਔਰ ਹੈਪੀ ਹੈਪੀ ਹੈਪੀ ਹੈਪੀ ਹੈਪੀ ਕੈਨੇਡਾ ਡੇ, ਔਰ ਵੇਖਦੇ ਹਾਂ ਕਿ ਸੁੱਖ ਭਾਜੀ ਕੈਨੇਡਾ ਡੇ ਤੇ ਸਾਡੇ ਵਾਸਤੇ ਕੀ ਸਪੈਸ਼ਲ ਗ੍ਰੈਂਡ ਹੋਮ ਫਰਨੀਚਰ ਤੋਂ ਲੈ ਕੇ ਆਏ ਨੇ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ 1 ਜੁਲਾਈ ਦਾ ਜਾਣੀ ਕਿ ਕੱਲ ਦਾ ਅਸੀਂ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪਹੁੰਚਣ ਦਾ। ਤੁਸੀਂ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ 1 ਜੁਲਾਈ ਦਾ ਕੈਨੇਡਾ ਡੇ ਵਾਲੇ ਦਿਨ ਦਾ ਅਸੀਂ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਸੋ ਪਹੁੰਚੋ ਸਾਲ ਦੀਆਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ, ਹਰੇਕ ਪਰਚੇ ਦੇ ਨਾਲ ਜਿਹੜੇ ਅਪਲਾਇੰਸਿਸ ਦੇ ਵੱਡੇ ਵੱਡੇ ਭਾਜੀ ਤੋਹਫੇ ਜਿਹੜੇ ਕੱਲ ਨੂੰ ਦਿੱਤੇ ਜਾਣੇ ਆ, ਜਦੋਂ ਪਰਿਵਾਰ ਨੇ ਆ ਕੇ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਹਰੇਕ ਪਰਚੇ ਦੇ ਨਾਲ ਕੱਲ ਨੂੰ ਤੋਹਫਾ ਦਿੱਤਾ ਜਾਣਾ। ਚਾਹੇ ਤੁਸੀਂ ਸਿੰਗਲ ਸਾਈਜ਼ ਦਾ ਮੈਟਰਸ ਵੀ $20 ਦਾ ਬਾਏ ਕਰਨਾ, ਤੋਹਫਾ ਉਹਦੇ ਨਾਲ ਵੀ ਮਿਲਣਾ, ਬੈਡਰੂਮ ਸੈੱਟ ਦੇ ਨਾਲ ਵੀ ਤੋਹਫਾ ਮਿਲਣਾ। ਸੋ 1 ਜੁਲਾਈ ਦਾ ਕੱਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ ਦੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਕੜਾਕੇ ਅਕੈਡਮੀ, ਜਦੋਂ ਤੁਸੀਂ ਗੱਲਬਾਤ ਕੀਤੀ ਆ ਕੜਾਕੇ ਅਕੈਡਮੀ ਡੀਲ ਦੇਣ ਲੱਗੇ ਆ। ਇਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਭਾਜੀ, ਬੇਜ ਕਲਰ ਦਾ ਡਿਜ਼ਾਈਨਰ ਸੋਫਾ ਸੈੱਟ, ਟਰਕੀ ਡਿਜ਼ਾਈਨ ਦਾ, ਗੋਲਡਨ ਲੈਗਸ ਲੱਗੀਆਂ ਹੋਈਆਂ ਨੇ, ਡਿਜ਼ਾਈਨਰ ਪਿੱਲੋ ਪਏ ਹੋਏ ਨੇ। ਸੋ ਬੇਜ ਕਲਰ ਦਾ 3-ਸੀਟਰ ਸੋਫਾ, 2-ਸੀਟਰ ਲੱਭ ਸੈੱਟ, ਟਰਕੀ ਸਟਾਈਲ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਕੱਲ ਨੂੰ ਜਿੰਨੇ ਵੀ ਪਰਿਵਾਰ 1 ਜੁਲਾਈ ਵਾਲੇ ਦਿਨ ਪਹੁੰਚਣਗੇ, ਕੰਪਲੀਟ ਸੋਫਾ ਸੈੱਟ ਟਰਕੀ ਸਟਾਈਲ ਦਾ $1,299 $1,299 ਨਾਲ ਤੋਹਫਾ ਕੈਨੇਡਾ ਡੇ ਦਾ। ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਓਰਿਜਿਨਲ ਐਪਲ ਦੀ ਸਮਾਰਟ ਵਾਚ, ਬਿਲਕੁਲ ਫ੍ਰੀ ਸੋਫਾ ਸੈੱਟ $1,299 ਦਾ ਭਾਜੀ, ਤੇ ਨਾਲ ਓਰਿਜਿਨਲ ਜਿਹੜੀ ਐਪਲ ਦੀ ਸਮਾਰਟ ਵਾਚ ਤੁਹਾਨੂੰ ਫ੍ਰੀ ਦਿੱਤੀ ਜਾਣੀ ਆ। ਸੋ ਪਹੁੰਚੋ ਸਾਰੇ ਪਰਿਵਾਰ ਕੱਲ ਨੂੰ 1 ਜੁਲਾਈ ਵਾਲੇ ਦਿਨ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਐਪਲ ਦੀ ਵਾਚ ਬੜੀ ਮਹਿੰਗੀ ਹੁੰਦੀ ਹੈ, ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖਿਓ ਇਹਦੀ ਕਿੰਨੀ ਕੀਮਤ ਹੈ ਤੇ ਕਿੰਨੇ ਇਹਦੇ ਵਿੱਚ ਫੀਚਰ ਨੇ, ਔਰ ਕੱਲ ਨੂੰ ਤੁਹਾਨੂੰ ਫ੍ਰੀ ਮਿਲ ਸਕਦੀ ਹੈ ਜੋ $1,299 ਦਾ ਤੁਸੀਂ ਉੱਥੋਂ ਸਮਾਨ ਖਰੀਦੋਗੇ। ਤੋ ਕੱਲ ਨੂੰ 1 ਜੁਲਾਈ ਹੈ ਕੈਨੇਡਾ ਡੇ ਦੀਆਂ, ਬਹੁਤ ਬਹੁਤ ਵਧਾਈਆਂ ਹੋਣ। ਥੈਂਕ ਯੂ ਸੁਖਪਾਲ ਜੀ, ਫਿਰ ਮਿਲਦੇ ਹਾਂ। ਗਿੱਲ ਫਾਰਮ ਤੁਹਾਨੂੰ ਕਹਿੰਦਾ ਹੈਪੀ ਕੈਨੇਡਾ ਡੇ, ਤੇ ਕੱਲ ਨੂੰ ਵੀ ਗਿੱਲ ਫਾਰਮ ਖੁੱਲ੍ਹਾ, ਤੁਸੀਂ ਛੁੱਟੀ ਆ, ਕੱਲ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਾ ਗਿੱਲ ਫਾਰਮ ਦਿਖਾ ਕੇ ਲੈ ਆਓ, ਅਜੂਬਾ ਹੀ ਹੁੰਦਾ ਫਾਰਮ ਦੇਖਣਾ ਵੀ, ਤੁਹਾਡੇ ਬੱਚੇ ਖੁਸ਼ ਹੋ ਜਾਣਗੇ। ਤੇ ਕੱਲ ਨੂੰ ਉੱਥੋਂ ਸਾਗ ਲੈ ਕੇ ਆਇਓ ਔਰ ਵੈਜੀਟੇਬਲਸ ਲੈ ਕੇ ਆਇਓ, ਚੱਕੀ ਦਾ ਆਟਾ ਲੈ ਕੇ ਆਇਓ, ਦੇਸੀ ਅੰਡੇ ਲੈ ਕੇ ਆਓ, ਫਰੈਸ਼ ਫਾਰਮ ਦਾ ਮਿਲਕ ਦੁੱਧ ਲੈ ਕੇ ਆਓ, ਤੇ ਖੋਆ ਮਾਰ ਕੇ ਖਾਓ ਤੇ ਖਵਾਓ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਨੇੜੇ ਨੇ ਕੈਲਡਨ ਦੇ ਵਿੱਚ, 905-925-2300 ਫੋਨ ਨੰਬਰ ਹੈ, 905-925-2300, ਤੇ ਨਾਲ ਹੀ ਲੱਗਦੇ ਹੱਥ ਤੁਹਾਨੂੰ ਜੌਬ ਦਵਾ ਦਈਏ, ਤੁਹਾਨੂੰ ਕੰਮ ਦਵਾ ਦਈਏ ਲੱਗਦੇ ਹੱਥ। ਜੀ ਹਾਂ, ਫਾਰਮ ਵਰਕਰਸ ਤੁਹਾਨੂੰ, ਅਗਰ ਤੁਸੀਂ ਫਾਰਮਾਂ ਵਿੱਚ ਕੰਮ ਕਰਨ ਜਾਣਾ ਹੈ, ਕਿਉਂਕਿ ਫਟਾਫਟ ਤੁਹਾਨੂੰ ਘਰੋਂ ਲੈ ਜਾਣਗੇ ਅਤੇ ਘਰੇ ਛੱਡ ਜਾਣਗੇ,

ਪੈਸੇ ਵੀ ਡਾਢੇ ਦੇਣਗੇ। ਗ੍ਰੀਨ ਹਾਊਸ ਵਿੱਚ ਤੇ ਫਾਰਮ ਵਿੱਚ ਵਰਕਰ ਚਾਹੀਦੇ ਆ ਕੰਮ ਕਰਨ ਵਾਲੇ। ਆਪਣਾ ਖਾਣਾ ਦਾਣਾ ਬੰਨੋ ਤੇ ਝੋਲਾ ਪੈਕ ਕਰੋ ਤੇ ਤੁਸੀਂ ਆਪਣੇ ਘਰ ਦੇ ਬਾਹਰ ਖੜੋ। ਤੁਹਾਨੂੰ ਫਾਰਮ ਵਰਕਰ ਜੋਬ ਵਾਸਤੇ ਵੈਨ ਲੈਣ ਆਊਗੀ ਤੇ ਵੈਨ ਛੱਡਣ ਆਊਗੀ 6472785394 ਟੈਲੀਫੋਨ ਨੰਬਰ ਆ, 647-278-5394 ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ।

ਸਾਬਣ ਦੀ ਤੌਰ ਵਿੱਚ ਪਤਾ ਨਹੀਂ ਏਡੀ ਕਿਹੜੀ ਖਾਸੀਅਤ ਆ ਕਿ ਸਰਦੂਲ ਸਿਕੰਦਰ ਨੇ ਬੜਾ ਖੂਬਸੂਰਤ ਇਸ ਨੂੰ ਗਾਇਆ, ਇਹਦਾ ਲਿਖਿਆ ਕਿਹਦਾ ਹੋਇਆ ਗੀਤ ਇਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ। ਤੁਹਾਡੇ ਵਿੱਚੋਂ ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਸ ਗੀਤ ਦਾ ਲੇਖਕ ਕੌਣ ਆ, ਲਿਰਿਕਸ ਕਿਹਨੇ ਲਿਖੇ ਆ, ਅਤੇ ਚਰਨਜੀਤ ਹੂਜਾ ਸਾਹਿਬ ਦਾ ਮਿਊਜ਼ਿਕ ਐਸਾ ਮਿਊਜ਼ਿਕ ਕਿ ਜਦੋਂ ਚਰਨਜੀਤ ਹੂਜਾ ਮਿਊਜ਼ਿਕ ਬਣਾਉਂਦਾ ਸੀ ਤਾਂ ਇਉਂ ਲੱਗਦਾ ਸੀ ਵੀ ਇਕੱਲਾ ਮਿਊਜ਼ਿਕ ਹੀ ਸੁਣੀ ਜਾਈਏ, ਅਤੇ ਜਦੋਂ ਸਰਦੂਲ ਸਿਕੰਦਰ ਗਾਉਣ ਲੱਗਦਾ ਫਿਰ ਚਿੱਤ ਕਰਦਾ ਕਿ ਇਕੱਲਾ ਸਰਦੂਲ ਸਿਕੰਦਰ ਹੀ ਸੁਣੀ ਜਾਈਏ। ਅਤੇ ਤੁਹਾਡੇ ਵਿੱਚੋਂ ਕਿਸੇ ਸੱਜਣ ਨੂੰ ਪਤਾ ਹੋਵੇ, ਹੁਣੇ ਹੁਣੇ ਮੈਨੂੰ ਬਫਲੋ ਤੋਂ ਸਾਡੇ ਮਿੱਤਰ ਚੀਮਾ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਸਦਮਾ ਸਾਹਿਬ ਇੱਕ ਤਾਂ ਕੈਨੇਡਾ ਦੇ ਦੀਆਂ ਮੇਰੇ ਵਾਲੀਆਂ ਵਧਾਈਆਂ ਦੇ ਦਿਓ ਪੂਰੇ ਕੈਨੇਡੀਅਨ ਸੱਜਣਾ ਮਿੱਤਰਾਂ ਨੂੰ, ਅਤੇ ਨਾਲ ਅਮਰਜੀਤ ਚੀਮਾ ਗੀਤ ਵੀ ਲਿਖਦੇ ਨੇ, ਪ੍ਰੋਡਿਊਸਰ ਵੀ ਨੇ, ਅਤੇ ਨਾਲੇ ਬਫਲੋ 'ਚ ਬਹਿ ਜਾ ਹੈਪੀ ਕੈਨੇਡਾ ਦੇ ਕਹਿੰਦੇ ਆ, ਅਤੇ ਕਹਿੰਦੇ ਵੀ ਤੁਹਾਡੇ ਵੱਲੋਂ ਜਿਹੜਾ ਦਿੱਤਾ ਹੋਇਆ ਸੌਂਗ ਆ, ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਇਹ ਗਾਣਾ ਲਾਈਏ ਕੈਨੇਡਾ ਡੇ ਵਾਲੇ ਦਿਨ। ਤੋਂ ਬਹੁਤ ਮੈਂ ਸਮਝਦਾ ਕਿ ਪਿਆਰ ਨਾਲ ਚੀਮਾ ਸਾਹਿਬ ਪੰਜਾਬੀ ਲਹਿਰਾਂ ਨੂੰ ਹਮੇਸ਼ਾ ਸੁਣਦੇ ਆ, ਤੁਸੀਂ ਵੀ ਬਫਲੋ ਸੁਣ ਰਹੇ ਹੋ, ਰੋਚੈਸਟਰ ਸੁਣ ਰਹੇ ਹੋ, ਬੈਰੀ ਸੁਣ ਰਹੇ ਹੋ, ਔਰ ਲੰਡਨ ਸੁਣ ਰਹੇ ਹੋ, ਵਿੰਡਜ਼ਰ ਸੁਣ ਰਹੇ ਹੋ, ਜਿੱਥੇ ਕਿਤੇ ਵੀ ਪੰਜਾਬੀ ਲਹਿਰਾਂ ਸੁਣ ਰਹੇ ਹੋ, ਤਾਂ ਤੁਸੀਂ ਸਾਨੂੰ ਮੈਸੇਜ ਕਰੋ, ਸਾਨੂੰ ਕਾਲ ਕਰੋ, ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ, ਅਗਰ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ।

0: ਕਿਆ ਬਾਤ ਆ ਦੇਖਿਆ, ਇਹਨੂੰ ਕਹਿੰਦੇ ਆ ਚਰਨਜੀਤ ਅਹੁਜਾ, ਬਹੁਤ ਕਮਾਲ ਦਾ ਮਿਊਜ਼ਿਕ ਚਰਨਜੀਤ ਅਹੁਜਾ ਸਾਹਿਬ ਤੁਹਾਡੇ ਵਾਸਤੇ ਪਲੇ ਕਰ ਰਹੇ ਸੀ, ਅਤੇ ਨਾਲ ਸਰਦੂਲ ਸਿਕੰਦਰ ਖੂਬਸੂਰਤ ਗੀਤ ਸੰਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ। ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰੋ। ਇੱਕ ਤੁਹਾਨੂੰ ਅਸੀਂ ਗੱਲਬਾਤ ਸੁਣਾਈਏ ਕਿ ਤੁਸੀਂ ਅਗਰ ਚਿੱਟਾ ਮੋਤੀਆ ਕਾਲਾ ਮੋਤੀਆ ਅੱਖਾਂ 'ਚ ਧੁੰਦਲਾ ਧੁੰਦਲਾ ਜਿਹਾ ਦਿਸਣ ਲੱਗ ਪਿਆ ਨਾ, ਬਸ ਪਾਧਾ ਨਾ ਪੁੱਛੋ, ਆਹ ਐਡਵਰਟਾਈਜ਼ਮੈਂਟ ਸੁਣੋ ਨਵੀਂ ਦੀ ਆਵਾਜ਼ ਵਿੱਚ, ਅਤੇ ਲੂਮੀਆਂ ਵਾਲਿਆਂ ਨੂੰ ਕਾਲ ਕਰ ਲਓ, ਅਤੇ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਬੋਲਦੇ ਆ, ਹਿੰਦੀ ਪੰਜਾਬੀ ਉਰਦੂ ਗੁਜਰਾਤੀ, ਅਤੇ ਤੁਹਾਨੂੰ ਐਸੀ ਅੱਖਾਂ ਦੀ ਸਰਜਰੀ ਕਰ ਦੇਣਗੇ, ਮਿੰਟ ਲੱਗਦੇ ਆ, ਪੰਜ ਤੋਂ ਵੱਧ ਨਹੀਂ ਲੱਗਦੇ, ਅਤੇ ਦੁਨੀਆ ਜਿਹੜੀ ਹਨੇਰਾ ਹੀ ਹਨੇਰਾ ਦਿਸਦਾ ਹੁੰਦਾ ਨਾ, ਚਾਰੇ ਪਾਸੇ ਦੁਪਹਿਰ ਖਿੜੀ ਵਰਗਾ ਚਾਨਣ ਹੋ ਜਾਂਦਾ।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਥੈਂਕ ਯੂ ਨਵੀ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਫੀਫਾ ਵਰਲਡ ਕੱਪ ਫਰਾਂਸ ਅਤੇ ਸਵੀਡਨ ਦਾ ਮੈਚ ਚੱਲ ਰਿਹਾ, ਤੇ ਫਰਾਂਸ ਨੇ ਦੋ ਗੋਲ ਕਰ ਦਿੱਤੇ ਆ। ਪਹਿਲਾ ਗੋਲ ਮਬਾਪੇ ਨੇ ਕੀਤਾ, ਦੂਸਰਾ ਵੀ ਮੇਰੇ ਖਿਆਲ ਮੈਨੂੰ ਪੱਕਾ ਪਤਾ ਨਹੀਂ ਕਿਉਂਕਿ ਮੈਂ ਉਦੋਂ ਸ਼ੋਅ ਕਰਨ ਲੱਗ ਪਿਆ, ਅਤੇ ਹੋ ਸਕਦਾ ਕਿ ਮੇਰੇ ਸ਼ੋਅ ਕਰਦੇ ਕਰਦੇ ਹੋਰ ਵੀ ਗੋਲ ਹੋ ਗਿਆ ਹੋਵੇ। ਤਾਂ ਤੁਸੀਂ ਵੀ ਅਗਰ ਫੀਫਾ ਵਰਲਡ ਕੱਪ ਦੇਖ ਰਹੇ ਹੋ, ਇੰਜੋਏ ਕਰ ਰਹੇ ਹੋ, ਤਾਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਦੁਪਹਿਰ ਵਾਲਾ ਮੈਚ ਵੀ ਬੜਾ ਖੂਬਸੂਰਤ ਸੀ ਔਰ ਬਹੁਤ ਹੀ ਦਿਲ ਖਿੱਚਵਾਂ ਮੈਚ ਹੋਇਆ, ਅਤੇ ਫੀਫਾ ਵਰਲਡ ਕੱਪ ਸਾਡੇ ਸ਼ਹਿਰ ਦੇ ਵਿੱਚ ਰੋਨਾਲਡੋ ਆ ਰਿਹਾ ਥਰਸਡੇ ਵਾਲੇ ਦਿਨ, ਅਤੇ ਰੋਨਾਲਡੋ ਨੂੰ ਦੇਖਣ ਵਾਸਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਆ। ਤੋ ਵਰਲਡ ਫੇਮਸ ਸੋਕਰ ਪਲੇਅਰ ਮਿਸਟਰ ਰੋਨਾਲਡੋ ਪੁਰਤਗਾਲ ਤੋਂ ਉਹ ਖਿੱਚ ਦੀ ਕੇਂਦਰ ਬਣਨਗੇ, ਰੌਣਕ ਲੱਗੇਗੀ, ਅਤੇ ਡਾਊਨਟਾਊਨ ਦੇ ਵਿੱਚ ਥਰਸਡੇ ਨੂੰ ਬਹੁਤ ਵੱਡਾ ਮੇਲਾ। ਇਹ ਜਿਹੜਾ ਆਖਰੀ ਮੈਚ ਹੋਵੇਗਾ ਜਿਹੜਾ ਟੋਰੰਟੋ ਵਿੱਚ ਹੋਣਾ, ਅਤੇ ਬਾਕੀ ਦੇ ਮੈਚ ਜਿਹੜੇ ਨੇ ਉਹ ਮੈਕਸੀਕੋ ਅਤੇ ਰੱਬ ਥੋੜਾ ਭਲਾ ਕਰੇ ਨਾਲ ਦੀ ਨਾਲ USA ਦੇ ਵਿੱਚ ਹੋਣੇ ਨੇ। ਤਾਂ ਤੁਸੀਂ ਵਰਲਡ ਫੀਫਾ ਵਰਲਡ ਕੱਪ ਨੂੰ IPTV 'ਤੇ ਦੇਖਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਦਾ IPTV ਬਾਕਸ ਲਗਵਾਓ, ਗਰੰਟਡ। ਔਰ ਕੋਈ ਵੀ ਕਿਸੇ ਵੀ ਕਿਸਮ ਦੀ ਗੱਲਬਾਤ ਜਾਣਕਾਰੀ ਚਾਹੀਦੀ ਹੈ, 4K IPTV ਢਿੱਲੋਂ ਵੀਡੀਓ 905-204-1313, 905-204-1313।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ, 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333। ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਬਹੁਤ ਸਾਰੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਸੱਜਣ ਮਿੱਤਰ ਸਾਡੇ ਪ੍ਰੋਗਰਾਮ ਨੂੰ ਸੁਣਦੇ ਆ, ਬਹੁਤ ਸਾਰੇ ਊਬਰ ਡਰਾਈਵਰ ਸੁਣਦੇ ਆ, ਟੈਕਸੀ ਚਲਾਉਣ ਵਾਲੇ ਵੀਰ ਸੁਣਦੇ ਆ, ਕਾਰਾਂ ਵੈਨਾਂ ਟਰੱਕਾਂ ਦੇ ਵਿੱਚ ਪਹਿਲੀ ਪਸੰਦ ਪੰਜਾਬੀ ਲਹਿਰਾਂ। ਔਰ ਉੱਤਰੀ ਅਮਰੀਕਾ ਵਿੱਚ ਇਹ ਨਹੀਂ ਕਿ ਇਕੱਲੇ ਟੋਰੰਟੋ ਵਿੱਚ, ਅਤੇ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਐਪ ਉੱਤੇ ਸਾਨੂੰ ਅਮੈਰੀਕਾ 'ਚ ਸੁਣ ਰਹੇ ਨੇ ਇਸ ਵੇਲੇ, ਬਹੁਤ ਸਾਰੇ ਪੰਜਾਬੀ ਲਹਿਰਾਂ ਦੀ ਐਪ ਉੱਤੇ ਸਾਨੂੰ ਐਡਮਿੰਟਨ 'ਚ ਸੁਣ ਰਹੇ ਨੇ, ਕੈਲਗਰੀ 'ਚ ਸੁਣ ਰਹੇ ਨੇ, ਵੈਨਕੂਵਰ 'ਚ ਸੁਣ ਰਹੇ ਨੇ। ਵਿਸ਼ੇਸ਼ ਤੌਰ 'ਤੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਸੱਜਣ ਮਿੱਤਰ ਜੁੜੇ ਹੁੰਦੇ ਆ ਉਹਨਾਂ ਦਾ ਸਾਰਾ ਦਿਨ ਤਾਂ ਅੱਗੇ CV ਹੁੰਦੀ ਸੀ, ਹੁਣ ਤਾਂ ਜਾਂ ਫੋਨ ਫਾਨ 'ਤੇ ਜਾਂ ਫਿਰ AM 530 ਪੰਜਾਬੀ ਲਹਿਰਾਂ ਨਵੀਂ ਸ਼ੋਅ ਸਤਿੰਦਰਪਾਲ ਸਿੱਧਵਾਂ ਸ਼ੋਅ ਨੂੰ ਇੰਜੋਏ ਕਰਦੇ ਨੇ। ਅਤੇ ਟਰੱਕਾਂ ਵਾਲੇ ਬਾਈ ਰੱਬ ਤੋਂ ਬਹੁਤ ਡਰਦੇ ਹੁੰਦੇ ਆ, ਸੱਚੀ ਗੱਲ ਨਾ, ਕਿਉਂਕਿ ਹਰ ਵਕਤ ਰੋਡ 'ਤੇ ਰਹਿਣਾ, ਸਾਡੀ ਕਹਿੰਦੇ ਹੁੰਦੇ ਆ ਸਦਾ ਰੋਡ ਨਾਲ ਯਾਰੀ। ਦੋ ਚੀਜ਼ਾਂ ਆਪਾਂ ਜਿੱਥੇ ਵੀ ਕਿਤੇ ਜਾਂਦੇ ਹਾਂ ਦੋ ਜਿਹੜੀਆਂ ਦੁਨੀਆ ਭਰ 'ਚ ਪੰਜਾਬੀ ਜਦੋਂ ਜਾਂਦੇ ਆ, ਇੱਕ ਤਾਂ ਟਰਾਂਸਪੋਰਟ ਦਾ ਕਿੱਤਾ ਅਤੇ ਇੱਕ ਖੇਤੀਬਾੜੀ ਦਾ ਕਿੱਤਾ। ਇਹਨਾਂ ਦੋ ਕੰਮਾਂ ਵਿੱਚ ਆਪਾਂ ਨੂੰ ਬਹੁਤ ਚਾਅ ਚੜ੍ਹ ਜਾਂਦਾ ਹੈ। ਜਾਂ ਤਾਂ ਆਪਾਂ ਫਾਰਮ ਬਣਾਉਂਦੇ ਹਾਂ ਜਾ ਕੇ, ਹੁਣੇ ਹੁਣੇ ਮੈਂ ਅਮੈਰੀਕਾ ਜਾ ਕੇ ਆਇਆ, ਕੈਲੀਫੋਰਨੀਆ 'ਚ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਹੈ ਲੋਕਾਂ ਕੋਲੇ। ਇੱਕ ਮਿੱਤਰ ਨੇ ਸਾਡੇ ਚਰਨਜੀਤ ਸਿੰਘ ਬਾਠ 10,000 ਏਕੜ ਤੋਂ ਉੱਪਰ ਸੌਗੀ ਲਾਉਂਦੇ ਆ। ਇਸੇ ਤਰ੍ਹਾਂ ਦੀਦਾਰ ਸਿੰਘ ਬੈਂਸ, ਟੁੱਟ ਭਰਾ ਅਤੇ ਬਹੁਤ ਸਾਰੇ ਹੋਰ ਸੰਧੂ ਬ੍ਰਦਰਸ, ਨਵੇਂ ਨੌਜਵਾਨ ਵੀ ਬਹੁਤ ਆਏ ਆ ਜਿਨ੍ਹਾਂ ਨੇ ਪੂਰਾ ਪੰਜਾਬ ਹੀ ਵਸਾਇਆ ਹੋਇਆ, ਅਮਰੀਕਾ, ਕਨੇਡਾ, ਹੋਰ ਬਹੁਤ ਸਾਰੇ ਥਾਵਾਂ 'ਤੇ। ਅਤੇ ਟਰੱਕਾਂ ਵਾਲੇ ਬਾਈਆਂ ਦੇ ਟਰੱਕਾਂ ਉੱਤੇ ਇੱਕ ਸ਼ੇਅਰ ਮੈਂ ਆਮ ਹੀ ਬੋਲਦਾ ਹੁੰਦਾ, ਲਿਖਿਆ ਹੁੰਦਾ, ਕਹਿੰਦੇ ਵਾਹਿਗੁਰੂ ਬੋਲ ਅਤੇ ਖਿੜਕੀ ਖੋਲ। ਪੰਜਾਬ ਦੇ ਟਰੱਕਾਂ 'ਤੇ ਆਮ ਤੌਰ 'ਤੇ ਬੜੇ ਸ਼ੇਅਰ ਲਿਖੇ ਹੁੰਦੇ ਆ, ਵਾਹਿਗੁਰੂ ਬੋਲ ਅਤੇ ਖਿੜਕੀ ਖੋਲ, ਸਤਨਾਮ ਕਹੋ ਅਤੇ ਸੀਟ 'ਤੇ ਬਹੁ। ਫਿਰ ਜਦੋਂ ਗੱਡੀ 'ਚ ਬਹਿ ਜਾਂਦੇ ਆ ਪਹਿਲਾਂ ਸਟੇਅਰਿੰਗ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦੇ ਆ, ਅਤੇ ਗੱਡੀ ਜਿਹੜੀ ਆ ਉਹ ਹਮੇਸ਼ਾ ਪਹਿਲਾਂ ਫਰੰਟ ਗੇਅਰ 'ਚ, ਜਾਣੀ ਕਿ ਡਰਾਈਵ ਗੇਅਰ 'ਚ ਪਾਉਂਦੇ ਆ। ਕੀ ਤੁਸੀਂ ਵੀ ਇਹ ਮੰਨਦੇ ਹੋ ਕਿ ਗੱਡੀ ਜਿਹੜੀ ਆ ਉਹ ਡਰਾਈਵ ਗੇਅਰ 'ਚ ਪਾਉਣੀ ਚਾਹੀਦੀ ਆ, ਪਹਿਲਾਂ ਹੀ ਸ਼ੁਰੂ 'ਚ ਬੈਕ ਗੇਅਰ ਨਹੀਂ ਲਾਉਣਾ ਚਾਹੀਦਾ? ਰਿਵਰਸ ਬਹੁਤ ਘੱਟ ਲਾਉਂਦੇ ਆ, ਖਾਸ ਤੌਰ ਉੱਤੇ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਆ, ਰਿਵਰਸ ਬਹੁਤ ਘੱਟ ਲਾਉਂਦੇ ਆ। ਆਰ ਯੂ ਸ਼ੋਰ ਕਿ ਇਹਦੇ ਨਾਲ ਕੋਈ ਫਰਕ ਪੈਂਦਾ? ਕਦੇ ਤੁਸੀਂ ਦੇਖਿਆ 905-673-33-37 ਕਿੰਨੇ ਕੁ ਸੱਜਣ ਨੇ ਜਿਹੜੇ ਗੱਡੀ ਜਦੋਂ ਸਟਾਰਟ ਕਰਦੇ ਆ ਪਹਿਲਾਂ ਉਹਨੂੰ ਡਰਾਈਵ ਗੇਅਰ 'ਚ ਪਾ ਕੇ ਅੱਗੇ ਨੂੰ ਤੋਰਦੇ ਆ? ਅਤੇ ਤੁਹਾਡੇ ਵਿੱਚੋਂ ਕੁਛ ਐਸੇ ਵੀ ਆ ਜਿਹੜੇ ਚੁੱਪ ਕਰਕੇ ਗੱਡੀ 'ਚ ਬੈਠੇ ਅਤੇ ਜਿਹਨਾਂ ਨੇ ਬੈਕ ਗੇਅਰ ਲਾ ਲਿਆ, ਰਿਵਰਸ ਗੇਅਰ 'ਚ ਗੱਡੀ ਪਾ ਲਈ? 905-673-33-37 ਤੁਸੀਂ ਕਾਲ ਕਰੋਗੇ ਤਾਂ ਮੈਨੂੰ ਚੰਗਾ ਲੱਗੂਗਾ। ਤੁਹਾਡੇ ਜਿਹੜੀਆਂ ਡਰਾਈਵਿੰਗ ਦੀਆਂ ਹੈਬਿਟਸ ਨੇ ਜਾਂ ਫਿਰ ਤੁਹਾਡਾ ਇਸ ਗੱਲ ਨਾਲ ਕਿੰਨਾ ਕੁ ਪ੍ਰੇਮ ਆ ਉਹਦੇ ਬਾਰੇ, ਅਤੇ ਫਿਰ ਆਪਾਂ ਕੁਝ ਹੋਰ ਗੱਲਾਂ ਬਾਤਾਂ ਟਰੱਕਿੰਗ ਇੰਡਸਟਰੀ ਨਾਲ ਅਤੇ ਨਾਲ ਦੀ ਨਾਲ ਸਾਡੀ ਡਰਾਈਵਰੀ ਨਾਲ ਅਤੇ ਟਰੱਕਾਂ ਬੱਸਾਂ ਮੋਟਰਾਂ 'ਤੇ ਲਿਖੇ ਸ਼ੇਅਰਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਦੀ ਨਾਲ ਤੁਹਾਨੂੰ ਉਸੇ ਲੈਵਲ ਦਾ ਗੀਤ ਵੀ ਸੁਣਾਵਾਂਗੇ, ਉਸੇ ਤਰ੍ਹਾਂ ਦਾ ਗੀਤ ਵੀ ਤੁਹਾਨੂੰ ਸੁਣਾਇਆ ਜਾਊਗਾ। ਤੋ ਪ੍ਰੋਗਰਾਮ ਵਿੱਚ ਤਾਂ ਮੈਂ ਕਹਿ ਰਿਹਾ ਸੀ ਕਿ ਵਾਹਿਗੁਰੂ ਬੋਲ ਅਤੇ ਖਿੜਕੀ ਖੋਲ, ਸਤਨਾਮ ਕਹੋ ਅਤੇ ਸੀਟਸ 'ਤੇ ਬਹੁ। ਅਤੇ ਗੱਡੀ 'ਚ ਬਹਿ ਕੇ, ਟਰੱਕ 'ਚ ਬਹਿ ਕੇ, ਸਟੇਅਰਿੰਗ 'ਤੇ ਕੰਨਾਂ ਨੂੰ ਹੱਥ ਲਾ ਕੇ, ਫਿਰ ਟਰੱਕ ਡਰਾਈਵਰ ਦਾ ਸ਼ੇਅਰ ਲਿਖਿਆ ਹੁੰਦਾ ਸਾਹਮਣੇ ਕਿ ਪਹਿਲੇ ਸਿਮਰ ਅਕਾਲ ਨੂੰ ਪਕੜ ਸਟੇਅਰਿੰਗ ਫੇਰ, ਪਹਿਲੇ ਸਿਮਰ ਅਕਾਲ ਨੂੰ ਰੱਬ ਦਾ ਨਾਂ ਲੈ ਪਕੜ ਸਟੇਅਰਿੰਗ ਫੇਰ, ਅਤੇ ਦੂਜੇ ਸਿਮਰ ਉਸਤਾਦ ਨੂੰ ਜਿਸ ਲਾਉਣੇ ਦੱਸੇ ਗੇਅਰ, ਜਿਹਨੇ ਤੈਨੂੰ ਗੇਰ ਲਾਉਣੇ ਸਿਖਾਏ, ਜਿਹਨੇ ਤੈਨੂੰ ਕੰਮ ਸਿਖਾਇਆ, ਉਸ ਉਸਤਾਦ ਦਾ ਵੀ ਨਾਮ ਚੇਤੇ ਕਰ। ਤੋ ਇਹ ਹੁੰਦੀਆਂ ਗੱਲਾਂ ਉਸਤਾਦੀ ਸ਼ਿਗਿਰਦੀ ਦੀਆਂ। ਪ੍ਰੋਗਰਾਮ ਪੰਜਾਬੀ ਲਹਿਰਾ 5600 ਜੀ ਵੈਲਕਮ। ਆਪਾਂ ਹੋਰ ਪਾਸੇ ਨਾ ਲੈ ਜਾਈਏ ਗੱਲ ਨੂੰ, ਬੜੇ ਸਿਆਣੇ ਬੀਬੇ ਆਦਮੀ ਲੱਗਦੇ ਹੋ ਤੁਸੀਂ। ਗੱਲ ਇਹ ਆ ਕਿ ਤੁਸੀਂ ਤੁਸੀਂ ਹਾਊ ਯੂ ਫੀਲ ਕਿ ਤੁਸੀਂ ਕਦੇ ਗੱਡੀ ਜਿਹੜੀ ਆ ਚਲਾਉਣ ਵੇਲੇ ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾਂ ਅੱਗੇ ਨੂੰ ਚਲਾਈਏ ਫਿਰ ਪਿੱਛੇ ਨੂੰ ਚਲਾਵਾਂਗੇ, ਕਿ ਤੁਸੀਂ ਚੁੱਪ ਕਰਕੇ ਜਿਵੇਂ ਖੜੀ ਹੈ ਉਧਰ ਨੂੰ ਲੈ ਜਾਂਦੇ ਹੋ?
2: ਜਿੱਦਾਂ ਖੜੀ ਹੁੰਦੀ ਉੱਦਾਂ ਲੈ ਜੀ, ਕੋਈ ਚੱਕਰ ਨੀ ਹੈਗਾ।
0: ਅੱਛਾ, ਕਦੇ
2: ਬਾਕੀ ਮੋਸਟਲੀ ਸਵੇਰੇ ਜਿਹੜੇ ਤੁਰਨਾ ਵੀ ਹੁੰਦਾ ਉਸਨੇ ਹਮੇਸ਼ਾ ਮੂੰਹ ਜਿਹੜਾ ਹੁੰਦਾ ਆਪਣੇ ਘਰ ਵਾਲੇ ਹੁੰਦਾ, ਗੱਡੀ ਦਾ ਪਿੱਛੇ ਬਹਿ ਕੇ ਕਰਕੇ ਗੱਡੀ ਦੀ ਆਪਾਂ ਕਿੰਨੇ 34-35 ਸਾਲ ਹੀ ਹੋ ਗਿਆ।
0: ਅੱਛਾ,
2: 30 ਸਾਲ ਲਾ ਲਓ ਗੱਡੀ ਚਲਾਉਂਦਿਆਂ ਨੂੰ ਵੀ।
0: ਤੇ ਕਿਸ ਤਰ੍ਹਾਂ ਦਾ
2: ਫੁੱਲ ਕਿਰਪਾ ਸਰ,
0: ਇਨਸਾਨੀਅਤ ਨੂੰ ਬੰਦਾ ਪਿਆਰ ਕਰੇ, ਮਨੁੱਖਤਾ ਨੂੰ, ਤੇ ਨਾਲ ਦੀ ਨਾਲ ਆਪਣਾ ਕੰਮ ਇਮਾਨਦਾਰੀ ਨਾਲ ਕਰੇ। ਵਰਕ ਇਜ਼ ਵਰਸ਼ਿਪ, ਕੰਮ ਨੂੰ ਪੂਜਾ ਸਮਝੀਏ।
2: ਬਿਲਕੁਲ ਸਰ ਜੀ, ਪੂਜਾ। ਹਾਂਜੀ ਸਰ ਜੀ, 65 ਸਾਲ ਦੀ ਉਮਰ ਹੋ ਗਈ, ਅੱਜ ਤੱਕ ਕੋਈ ਦੁਆਦਾਰ ਨਹੀਂ, ਕੋਈ ਦਵਾਈ ਨਹੀਂ, ਕੋਈ ਕੁਛ ਨਹੀਂ ਆ।
0: ਕਿਆ ਬਾਤ,
2: ਬਸ
3: ਰਾਜੂ ਦਾ ਕਜ਼ਨ ਬੋਲਦਾ।
0: ਕੋਈ ਗੱਲ ਨੀ, ਆਪਾਂ ਰਿਸ਼ਤੇਦਾਰੀਆਂ ਬਾਅਦ ਚ ਕੱਢਾਂਗੇ, ਪਹਿਲਾਂ ਆਪਾਂ ਗੱਲ ਕੰਮ ਦੀ ਕਰੀਏ। ਹਾਂ ਦੱਸੋ
3: ਜਿਹੜਾ ਤੁਸੀਂ ਦੱਸਿਆ ਨਾ ਵੀ ਬਹੁਤ ਬਾਬੇ ਦਾ ਨਾਮ ਧਿਆ ਕੇ ਹੀ ਟਰੱਕ ਚਲਾਉਣਾ ਪੈਂਦਾ ਜੀ, ਬਾਬਾ ਰੋਡ ਤੇ ਚੱਲਦੇ
0: ਆ। ਅੱਛਾ,
3: ਸੇਫਟੀ ਨਾਲ ਹੀ ਮਾਲਕ ਕਿਰਪਾ ਰੱਖਦਾ ਜੀ।
0: ਤੁਸੀਂ ਕਿੱਧਰ ਨੂੰ ਜਾਂਦੇ ਹੋ ਰੋਡ ਲੈ ਕੇ?
3: ਨਹੀਂ ਮੈਂ ਤਾਂ ਨਹੀਂ, ਮੇਰੀ ਤਾਂ ਆਪਣੀ ਕੰਪਨੀ
0: ਆ ਤੁਹਾਡੀ। ਸੱਚ? ਹਾਂ, ਪਹਿਲਾਂ ਤੁਸੀਂ ਪਹਿਲਾਂ ਚਲਾਉਂਦੇ ਰਹੇ ਹੋ, ਬਾਅਦ ਚ ਕੰਪਨੀ ਬਣਾ ਲਈ। ਵੈਰੀ ਗੁੱਡ।
3: ਹਾਂਜੀ, ਪਹਿਲਾਂ ਚਲਾਉਂਦੇ।
0: ਹਾਂਜੀ। ਤੇ ਅੱਛਾ, ਜਦੋਂ ਗੱਡੀ ਸਟਾਰਟ ਕਰਦੇ ਹੋ ਤੁਸੀਂ ਪਹਿਲਾਂ ਡਰਾਈਵ ਗੇਅਰ ਵਿੱਚ ਪਾਉਂਦੇ ਹੋ ਕਿ ਤੁਸੀਂ ਉਹਨੂੰ ਬੈਕ ਗੇਅਰ ਵੀ ਲਾ ਕੇ ਤੇ ਰਿਵਰਸ ਚ ਵੀ ਪਾ ਕੇ ਚਲਾ ਲੈਂਦੇ ਹੋ? ਵਾਹਿਗੁਰੂ ਬੋਲ ਤੇ ਖਿੜਕੀ ਖੋਲ, ਸਤਨਾਮ ਕਹੋ ਤੇ ਸੀਟ ਤੇ ਬਹੁ, ਫਿਰ ਸਟੇਰਿੰਗ ਨੂੰ ਮੱਥਾ ਟੇਕ ਕੇ, ਫਿਰ ਕੰਨਾਂ ਨੂੰ ਹੱਥ ਲਾ ਕੇ ਤੇ ਫਿਰ ਗੱਡੀ ਅੱਗੇ ਤੋਰੀ ਜੀ। ਬਹੁਤ ਅੱਛਾ ਅਮਰ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ 905-673-3337 ਤੇ ਗੱਲਾਂ ਬਾਤਾਂ ਕਰਦੇ ਹਾਂ ਆਪਾਂ, ਤੇ ਤੁਸੀਂ ਤੁਹਾਡੀਆਂ ਤੁਸੀਂ ਵੀ ਆਪਣੇ ਦੇਖੋ, ਆਪਣੇ ਵਿਚਾਰ ਹਰ ਇੱਕ ਦੇ ਆਪਣੇ ਹੁੰਦੇ ਆ। ਕੋਈ ਜ਼ਰੂਰੀ ਨਹੀਂ ਕਿ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵਾਂ ਜਾਂ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਤੇ ਤੁਸੀਂ ਜਿਵੇਂ ਵੀ ਮਹਿਸੂਸ ਕਰਦੇ ਹੋ ਕਿ ਤੁਸੀਂ ਮਨ 'ਤੇ ਤੁਹਾਡੇ ਹੁੰਦਾ ਕਿ ਨਹੀਂ ਯਾਰ ਪਹਿਲਾਂ ਗੱਡੀ ਨੂੰ ਅੱਗੇ ਨੂੰ, ਆਮ ਤੌਰ 'ਤੇ ਮੈਂ ਦੇਖਿਆ ਕਿ ਕੋਈ ਇਹਦੇ ਵਿੱਚ ਲੌਜਿਕ ਵੀ ਹੈ, ਕੋਈ ਟਰੱਕਿੰਗ ਇੰਡਸਟਰੀ ਚਲਾਉਣ ਵਾਲੇ ਜਾਂ ਕੋਈ ਗੱਡੀ ਸਿਖਾਉਣ ਵਾਲੇ ਦੱਸ ਸਕਣ ਕਿ ਇਹਦਾ ਕੋਈ ਲੌਜਿਕ ਵੀ ਹੈ ਜਾਂ ਕਿ ਵਹਿਮ ਵਾਲੀ ਗੱਲ ਆ। ਹੋਰ ਕਿੰਨੇ ਤਰ੍ਹਾਂ ਦੇ ਵਹਿਮ ਔਰ ਭਰਮ ਜਿਹੜੇ ਆ ਉਹ ਸਾਡੀ ਕਮਿਊਨਿਟੀ ਕਰਦੀ ਆ ਕਾਰਵੈਨ ਟਰੱਕ ਚਲਾਉਣ ਵੇਲੇ। ਕਈ ਤਾਂ ਪਤਾ ਨਹੀਂ ਕਿੰਨੇ ਕਿੰਨੇ ਵੇਖਿਆ ਮੈਂ ਕਿ ਗੱਡੀ ਨਵੀਂ ਲੈ ਕੇ ਆਉਂਦੇ ਆ, ਉਹਦੇ 'ਤੇ ਕੋਈ ਮਿਰਚਾਂ ਮਾਰਦਾ, ਕੋਈ ਉਹਦੀ ਫੋਟੋ ਖਿੱਚ ਕੇ ਫੇਸਬੁੱਕ 'ਤੇ ਪਾਉਂਦਾ, ਕੋਈ ਉਹਨੂੰ ਡੋਰੀਆਂ ਬੰਨਦਾ। ਤੋ ਤੁਸੀਂ ਇੱਕ ਤੁਹਾਡਾ ਕਿਸ ਤਰ੍ਹਾਂ ਦਾ ਹੈਬਿਟ ਹੈ ਇਸ ਗੱਲਬਾਤ ਨੂੰ ਲੈ ਕੇ? ਪ੍ਰੋਗਰਾਮ ਪੰਜਾਬੀ ਨਾਲ ਜੀ 4556 ਵੈਲਕਮ। ਸਤਿ
4: ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਸਰ।
4: ਟੌਪਿਕ ਜਿਹੜਾ ਹੈਗਾ ਗਾ, ਮਤਲਬ ਇੱਕ ਜਿਹੜੀ ਕਹਾਵਤ ਦੇ ਨਾਲ ਜੋੜਿਆ ਗਿਆ ਵੀ ਚਲੋ ਪੰਜਾਬ ਦੇ ਟਰੱਕਾਂ ਦੇ ਵਿੱਚ ਹਨਾ ਵੀ ਜੋ ਵੀ ਸਿਰਲੇਖ ਜਾਂ ਕੋਈ ਇੱਕ ਸ਼ੇਰ ਲਿਖਿਆ ਹੁੰਦਾ, ਉਹ ਜਿਹੜੀ ਇੱਕ ਸ਼ੇਰੋ ਸ਼ਾਇਰੀ ਹੈਗੀ ਆ ਉਹ ਉਹਦੇ ਤੇ ਜਿਹੜਾ ਕੋਈ ਅਮਲ ਕਰ ਲੂਗਾ ਜੀ ਤਾਂ ਉਹ ਸਿਧਾਂਤ ਵੀ ਬਣ ਜਾਂਦੇ ਨੇ ਹਨਾ।
0: ਬਿਲਕੁਲ।
4: ਤਾਂ ਜਿਹੜੀ ਡਰਾਈਵਰੀ ਦੀ ਗੱਲ ਹੈਗੀ ਆ, ਚਲੋ ਬਹੁਤ ਸਿਆਣੇ ਬਜ਼ੁਰਗ ਵੀ ਬੈਠੇ ਨੇ ਜਿਹਨਾਂ ਨੂੰ 35-35-40-40 ਸਾਲ ਹੋ ਗਏ ਚਲਾਉਂਦਿਆਂ ਨੂੰ ਹਨਾ, ਵਾਹਨ ਚਲਾਉਂਦਿਆਂ ਨੂੰ, ਕੋਈ ਵੀ ਵਾਹਨ ਚਲਾਉਂਦੇ ਆਪਾਂ ਤਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਚੱਲਦੇ ਆ ਤਾਂ ਫਿਰ ਉੱਥੇ ਆਈ ਹੁੰਦਾ ਵੀ ਤੰਦਰੁਸਤੀ ਬਖਸ਼ੀ ਜਾਵੇ ਜਿਸ ਰਾਸਤੇ ਤੇ ਲੈ ਕੇ ਚੱਲੇ ਆ ਤੇ ਵੀ ਅਸੀਂ ਉਸੇ ਰਾਸਤੇ ਤੋਂ ਵਧੀਆ ਤਰੀਕੇ ਨਾਲ ਵਾਪਸ ਹੋ ਗਏ।
0: ਠੀਕ
4: ਹੈ ਜੀ, ਤਾਂ ਸਟੇਅਰਿੰਗ ਤੇ ਬਾਈ ਜੀ ਅੱਜ ਤੱਕ ਤਾਂ ਮੱਥਾ ਟੇਕ ਕੇ ਫੜਿਆ, ਸਟੇਅਰਿੰਗ ਐ ਨੀ ਹੈਗਾ ਕਿ ਬਿਨਾਂ ਸਟੇਅਰਿੰਗ ਮੱਥਾ ਟੇਕੇ ਤੋਂ ਸਟੇਅਰਿੰਗ ਫੜਿਆ।
0: ਅੱਛਾ, ਅਗਰ ਤੁਹਾਨੂੰ ਮੌਕਾ ਮਿਲ ਜੇ, ਇੱਥੇ ਵੈਸੇ ਤਾਂ ਟਰੱਕਾਂ ਤੇ ਸ਼ੇਰ ਸ਼ੂਰ ਲਿਖਾਉਣ ਦਾ ਰਿਵਾਜ ਹੈ ਨੀ ਗਾ, ਤੇ ਤੁਸੀਂ ਕਿਸ ਤਰ੍ਹਾਂ ਦੇ ਸ਼ੇਰ ਸ਼ਾਇਰੀ ਲਿਖਣੀ ਚਾਹੋਗੇ?
4: ਦੇਖੋ, ਗੱਲ ਕਹਿਣੀ ਤਾਂ ਨਹੀਂ ਚਾਹੀਦੀ, ਪਰ ਇਹ ਹੁੰਦਾ ਵੀ ਆਪਣੀ ਮੱਤ ਤੋਂ ਉੱਤੇ ਗੱਲ ਹੋ ਜਾਂਦੀ ਹੈ। ਗੱਲ ਇਹ ਹੁੰਦੀ ਵੀ ਜਿਹੜਾ ਅਮਲ ਬਖਸ਼ਿਸ਼ ਕਰਦੇ ਬਸ ਉਹ ਚੀਜ਼ ਲਿਖੀ ਜਾਵੇ ਤਾਂ ਮਤਲਬ ਲੱਗੇ ਵੀ ਹਾਂ ਬਾਕੀ ਆਹ ਚੀਜ਼ ਸਾਡੇ ਤੋਂ ਦੂਰ ਹੋ ਗਈ ਯਾਰ, ਇਹ ਚੀਜ਼ ਕਰ ਲੈਣੀ ਚਾਹੀਦੀ ਹੈ ਜੇ ਕਿਸੇ ਬੰਦੇ ਨੇ ਲਿਖੀ ਹੋਈ ਹੈ।
0: ਵੈਰੀ ਗੁੱਡ। ਉਹਦੇ ਉੱਤੇ ਯਾਨੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਚੀਜ਼ ਲਿਖੀ ਪੜ੍ਹ ਲਈ ਉਹਨੂੰ ਜ਼ਿੰਦਗੀ ਵਿੱਚ ਅਮਲਾਂ 'ਚ ਵੀ ਲਿਆਉਣਾ ਚਾਹੀਦਾ।
4: ਜੀ ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਗੁਰੂ ਸਾਹਿਬ ਵੀ ਕਹਿੰਦੇ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਔਰ ਅਮਲ ਹੋਣੇ ਜ਼ਿੰਦਗੀ 'ਚ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ ਹੈ, ਪੰਜਾਬ ਤੇ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ੇਰੋ ਸ਼ਾਇਰ ਲਿਖੀ ਹੋਈ, ਉਹਦੀ ਵੀਡੀਓ ਬਣਾ ਲੈਣਾ ਤਾਂ ਕਿ ਪਤਾ ਲੱਗੇ ਯਾਰ ਇਸਕੀ। ਮੈਨੂੰ ਇੱਕ ਟਰੱਕਾਂ ਵਾਲਿਆਂ ਦੀ ਜਿਹੜੀ, ਵੈਸੇ ਤਾਂ ਬਹੁਤ ਗੀਤ ਵੀ ਬਣੇ ਹੋਏ ਟਰੱਕਾਂ ਵਾਲਿਆਂ ਦੇ, ਪੈਂਦੀ ਸੱਪਾਂ ਦੇ ਸਿਰਾਂ ਤੋਂ, ਪੈਂਦੇ ਸੱਪਾਂ ਦੇ ਸਿਰਾਂ ਤੋਂ ਨੋਟ ਚੱਕਣੇ ਔਖੀ ਆ ਡਰਾਈਵਰੀ ਬਿੱਲੋ, ਤੇ ਇਸ ਤਰ੍ਹਾਂ ਦਾ ਇੱਕ ਸ਼ੇਅਰ ਇੱਕ ਟਰੱਕ ਤੇ ਲਿਖਿਆ, ਮੈਂ ਉਹਦੀ ਵੀਡੀਓ ਬਣਾਈ। ਕਹਿੰਦਾ ਅੱਲੜੇ ਡਰਾਈਵਰੀ ਦੇ ਪੱਟਿਆਂ ਦੀ ਰੋਡ ਤੇ ਜਵਾਨੀ ਲੱਗ ਜੇ। ਕਿਆ ਯਾਰ ਬਾਤ ਆ, ਸੱਚੀ ਮੁੱਚੀ ਸਾਰੀ ਦਿਹਾੜੀ ਕਦੇ 401 ਤੇ, ਕਦੇ 91 ਤੇ, ਕਦੇ ਪਤਾ ਨਹੀਂ ਕਿਹੜੇ ਕਿਹੜੇ ਹਾਈਵੇ ਆਉਂਦੇ ਆ, ਤੇ ਕਿੱਥੇ ਕਿੱਥੇ ਸਾਡੇ ਵੀਰ ਜਿਹੜੇ ਆ, ਹੁਣ ਤਾਂ ਲੇਡੀਜ਼ ਵੀ ਬਹੁਤ ਸਾਰੀਆਂ ਗੱਡੀਆਂ ਚਲਾਉਂਦੀਆਂ, ਤੋ ਕੋਈ ਐਸੀ ਸ਼ੇਰੋ ਸ਼ਾਇਰੀ ਜਿਹਨੇ ਤੁਹਾਡੀ ਜ਼ਿੰਦਗੀ 'ਚ ਪੜ੍ਹ ਕੇ ਤੁਹਾਨੂੰ ਬੜਾ ਚੰਗਾ ਲੱਗਿਆ ਹੋਵੇ, ਅਤੇ ਤੁਸੀਂ ਵੀ ਉਹਦੇ ਕੋਲੋਂ ਪ੍ਰਭਾਵਿਤ ਹੋਏ ਹੋਵੋ, ਤੁਸੀਂ ਵੀ ਸਾਡੇ ਨਾਲ ਉਹ ਸ਼ੇਅਰ ਸਾਂਝਾ ਕਰ ਸਕਦੇ ਹੋ, ਅਤੇ ਨਾਲ ਕੋਈ ਮਿਲਦਾ ਜੁਲਦਾ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਜਾਂ ਫਿਰ ਕਿਸੇ ਹੋਰ ਖੇਤਰ ਦਾ, ਇੱਕ ਤਾਂ ਮੈਂ ਜ਼ਰੂਰ ਤੁਹਾਨੂੰ ਸੁਣਾਉਣਾ ਅੱਜ ਦੀਦਾਰ ਸੰਧੂ ਦਾ, ਕੱਲੀ ਨੂੰ ਲੈ ਜਾਵੇ ਬਿਠਾ ਕੇ ਮੈਨੂੰ ਕਾਰ 'ਤੇ। ਕਿਆ ਬਾਤ ਹੈ, ਉਹ ਕੱਲ੍ਹ ਰਹਿ ਗਿਆ ਸੀਗਾ, ਉਹਦੀ ਫਰਮਾਇਸ਼ ਆਈ ਹੈ, ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ। ਅਤੇ ਤੁਹਾਡੀ ਕਾਲ ਆ ਸਕਦੀ ਹੈ 905-673-3337 'ਤੇ, ਯਾਰ ਡਰਾਈਵਰਾਂ ਦੀ ਸਾਡੀ ਰੋਜ਼ ਰੋਡ ਨਾਲ ਯਾਰੀ, ਅੱਲੜੇ ਡਰਾਈਵਰੀ ਦੇ ਪੱਟਿਆਂ ਦੀ ਰੋਡ 'ਤੇ ਜਵਾਨੀ ਲੰਘ ਜੇ। ਅਤੇ ਅਗਲੀ ਕਾਲ ਲੈਂਦੇ ਹਾਂ, ਦੇਖਦੇ ਹਾਂ ਕਿ 2825 ਕੀ ਕਹਿੰਦੇ। ਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
5: ਹਾਂ ਠੀਕ ਹੈ ਭਾਈ, ਠੀਕ ਹੈ, ਬਹੁਤ ਕਰਦੇ ਤੁਸੀਂ ਤਾਂ
0: ਗਰਮੀ ਤਾਂ ਤੁਹਾਨੂੰ ਪਤਾ ਮਸਾ ਆਈ ਹੈ, ਉਡੀਕ ਉਡੀਕ ਕੇ ਪਹਿਲਾਂ ਠੰਡ ਠੰਡ ਲੱਗਦੀ ਰਹੀ, ਹੁਣ ਥੋੜੀ ਜੀ ਆਉਣ ਦਿਓ, ਗਰਮੀ ਵੀ ਚਾਹੀਦੀ ਆ।
5: ਹਾਂਜੀ ਹਾਂਜੀ ਹਾਂਜੀ, ਕਾਫੀ ਦੇਰ ਬਾਅਦ ਆਈ ਜਾਂਦੀ ਜਾਂਦੇ।
0: ਹਾਂ ਹਾਂ ਹਾਂ ਹਾਂ
5: ਹਾਂ, ਇਸ ਤਰ੍ਹਾਂ ਹੈ ਭਾਜੀ, ਆਪਣੇ ਸ਼ੇਰੋ ਸ਼ਾਇਰੀ ਟਰੱਕਾਂ ਦੀ, ਆਪਣੇ ਜੀ ਟੀ ਰੋਡ ਦੇ ਟਰੱਕਾਂ ਦੇ ਪੰਜਾਬ ਵਿੱਚ ਤਾਂ ਬਹੁਤ ਲਿਖੀ ਹੋਈ ਪੜ੍ਹੀ ਆ ਨਾ।
0: ਹਾਂ ਹਾਂ,
5: ਅੱਡੋ ਅੱਡ ਤਰ੍ਹਾਂ ਦੀ ਲਿਖੀ ਹੁੰਦੀ ਆ ਉੱਥੇ, ਮਤਲਬ ਸਿਲੰਡਰ ਵੀ ਕਹਿੰਦੇ ਨਾਲ ਹੁੰਦਾ, ਉਹਨੇ ਵੀ ਉਹਦੀ ਵੀ ਬਣੈਣ ਭੇਜੀ ਹੁੰਦੀ ਗਰਮੀ ਦੇ ਨਾਲ।
0: ਅੱਛਾ,
5: ਇੱਥੇ ਸਿਲੰਡਰ ਆਉਂਦੇ ਨੀ, ਇੱਥੇ ਮਤਲਬ ਆਵੇ ਆਵੇ ਸਾਰਾ ਕੁਝ ਹੁੰਦਾ।
0: ਹਾਂ ਹਾਂ ਹਾਂ ਹਾਂ,
5: ਤੇ ਪਲੱਸ ਇਸ ਤਰ੍ਹਾਂ ਆ ਆਪਣੇ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਆ ਫਾਰਵਰਡ ਕਰਨ ਦੀ, ਗੇਅਰ ਪਾਉਣ ਦੀ, ਹੈ ਨਾ। ਇਹ ਓਦਾਂ ਆਪਣੇ ਕਹਿੰਦੇ ਹੁੰਦੇ ਆ, ਮੈਂ ਬੜਾ ਬਲੀਵ ਤਾਂ ਇਸ ਗੱਲ ਤੇ, ਜਿੱਦਾਂ ਭਾਜੀ ਪਹਿਲਾਂ ਗਏ ਕਰਦਾ ਤਾਂ ਹੈ ਨੀ, ਓਦਾਂ ਇਹ ਸੁਣੀ ਹੋਈ ਆ ਵੀ ਫਾਰਵਰਡ ਕਰੋ ਵੀ ਇਹਦੇ ਨਾਲ ਤੁਹਾਡੀ ਉਹ ਬਰਕਤ ਦੇ ਵਿੱਚ, ਘਰ ਦੇ ਵਿੱਚ, ਤੁਹਾਡੇ ਮਨੀ ਦੇ ਵਿੱਚ, ਕਹਿ ਲਓ ਵੀ ਪਰਿਵਾਰ ਦੇ ਬਰਕਤ ਆਉਂਦੀ ਆ ਬਈ, ਹੈ ਨਾ।
0: ਅੱਛਾ,
5: ਵੀ ਇਸ ਚੀਜ਼ ਨੂੰ ਜਿੱਦਾਂ ਪੋਜ਼ਿਟਿਵ ਸੈਂਸ ਮੰਨ ਕੇ, ਹੈ ਨਾ, ਜਿੱਦਾਂ ਮਲ ਸਾਈਨ ਮੰਨ ਕੇ, ਤਾਂ ਜਾਣੀ ਕਿ ਓਦਾਂ ਓਦਾਂ ਥੋੜਾ ਬਹੁਤਾ, ਚਲੋ ਮੈਂ ਕਿਹਾ ਹੁੰਦਾ 50% ਓਦਾਂ ਮੈਂ ਵੀ ਮੰਨਦਾ, ਬਟ ਮੈਂ ਉਹਨੂੰ ਫੋਲੋ ਨੀ ਕਰਦਾ ਐਵੇਂ ਕਵਾਂ।
0: ਜੀ ਜੀ, ਮੈਂ ਸੁਣ ਰਿਹਾ ਤੁਹਾਨੂੰ। ਹਾਂ
5: ਅੱਛਾ ਅੱਛਾ ਅੱਛਾ ਹਾਂ, ਤੇ ਜਾਣੀ ਕਿ ਓਦਾਂ 50-50 ਕਹਿ ਸਕਦੇ ਆ ਵੀ ਮੈਂ ਓਦਾਂ ਮੈਂ ਫਾਰਵਰਡ ਨੀ ਕਰਦਾ ਵੀ ਹੁਣ
0: ਤੁਹਾਡੀ ਤੁਹਾਡਾ ਨਾਂ ਕੀ ਆ? ਰਾਜਵਿੰਦਰ ਤੇਰੀ ਤੁਹਾਡੀ ਗੱਲ ਤਾਂ ਉਹ ਹੈ, ਅੱਧੀ ਤੇਰੀਆਂ ਮਲਾਜੇਦਾਰਾਂ ਵੇ ਅੱਧੀ ਮੈਂ ਸ਼ਕੀਨ ਜੱਟ ਦੀ, ਤੁਸੀਂ ਤਾਂ ਅੱਧੋ ਅੱਧ ਹੋਏ ਫਿਰਦੇ ਆ। ਇੱਕ ਪਾਸੇ ਹੋ ਜਾ, ਉਹ ਕਹਿੰਦੇ ਹੁਣ ਤੁਸੀਂ ਇੱਕ ਪਾਸੇ ਹੋ ਜਾ, ਜਾਂ ਲੈਫਟ ਹੋ ਜਾ, ਜਾਂ ਰਾਈਟ ਹੋ ਜਾ, ਡੋਰ ਹੋ ਜਾ, ਜਾਂ ਨਾਈਟ ਹੋ ਜਾ, ਹੈਂ
5: ਠੀਕ ਹੈ,
0: ਤੇ ਇੱਕ ਦੀ ਹੋ ਜਾ ਸੱਜਣਾ। ਕਹਿੰਦੇ ਹੁੰਦੇ ਆ ਕਿ ਇੱਕ ਦੀ ਬਣ ਜਾ, ਇੱਕ ਦੀ ਹੋ ਜਾ, ਤੇ ਹੈਂ, ਤੇ ਕਈ ਵਾਰ ਇਹ ਹੁੰਦਾ ਕਿ ਇਨਸਾਨ ਕਈ ਵਾਰ ਸਮੇਂ ਨਾਲ ਕਹਿੰਦੇ ਹੁੰਦੇ ਆ ਕਿ ਭੁੱਲ ਵੀ ਜਾਂਦੇ ਆ। ਖੈਰ
5: ਹਾਂਜੀ, ਤੇ ਪ੍ਰਾਂਤ ਭਾਜੀ ਆਪਣੇ ਛਿੰਦੇ ਸਾਹਿਬ ਦਾ ਜੇ ਤੁਹਾਡੇ ਮਾਇੰਡ ਚ ਗਾਣਾ ਹੋਵੇ ਉਹ ਲਾ ਸਕਦੇ ਆ ਆਪਾਂ ਅੱਜ, ਹੈ ਨਾ?
0: ਕਿਹੜਾ ਗਾਣਾ ਲਾਉਣਾ? ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਸੀਟੀ ਉੱਤੇ ਬਹਿ ਜਾ ਬੱਲੀਏ।
5: ਮੈਂ ਤੁਹਾਨੂੰ ਆਪਣੇ ਸਿੱਧਾ ਨਾ ਹੱਥ ਦੀ ਗੱਲ ਦੱਸਾਂ, ਏਡੀ ਦੂਰੀ ਗੱਲ ਹੈ ਇੰਡੀਆ ਦੀ। ਇਹ ਮੇਰੇ ਤਾਏ ਦੇ ਬੇਟੇ ਦਾ ਵਿਆਹ ਸੀਗਾ ਅਗਸਤ ਮਹੀਨੇ ਦੇ ਵਿੱਚ ਬਰਸਾਤਾਂ ਦੁਆਲੇ, ਤਾਂ ਇਹ ਰੇਹੜੀ ਦੇ ਉੱਪਰ ਇਹਦਾ ਖਾਣਾ ਲਾਇਆ ਸੀ ਆਪਣਾ ਸਾਹਿਬ ਦਾ।
0: ਕਿਆ ਬਾਤ ਆ, ਕਿਆ ਬਾਤ ਆ! ਉਦੋਂ ਰੇਹੜੀਆਂ ਹੀ ਹੁੰਦੀਆਂ ਸੀਗੀਆਂ, ਪਹਿਲਾਂ ਲੱਕੜ ਦੀ ਪਈਆਂ ਵਾਲੀਆਂ ਵਾਲੇ ਗੱਡੇ ਹੁੰਦੇ ਸੀ, ਫਿਰ ਰੇਹੜੀਆਂ ਆ ਗਈਆਂ, ਔਰ ਰੇਹੜੀਆਂ ਤੋਂ ਬਾਅਦ ਫਿਰ ਹੌਲੀ ਹੌਲੀ ਸਟੇਜਾਂ ਬਣਨ ਲੱਗ ਪਈਆਂ। ਹੁਣ ਤਾਂ ਸੁੱਖ ਨਾਲ ਇੱਡੀ ਵੱਡੀ ਸਟੇਜ ਹੁੰਦੀ ਹੈ। ਤੇ ਖੈਰ, ਥੈਂਕ ਯੂ ਵੈਰੀ ਮੱਚ ਸੰਧੂ ਸਾਹਿਬ, ਤੁਸੀਂ ਬੜੀ ਸੋਹਣੀ ਗੱਲਬਾਤ ਕੀਤੀ। ਅਗਲੀ ਕਾਲ ਲੈ ਕੇ ਦੇਖਦੇ ਹਾਂ ਕਿ ਉਹ ਕੀ ਮੰਨਦੇ ਨੇ ਇਸ ਗੱਲ ਨੂੰ। 8361 ਵੈਲਕਮ, 8361 ਹੈਲੋ।
6: ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
0: ਕੌਣ ਬੋਲਦੇ ਜੀ?
6: ਮੇਰਾ ਨਾਮ ਜੀ ਕਮਲਜੀਤ ਸਿੰਘ ਜੀ।
0: ਉਹ ਬੱਲੇ ਕਮਲਜੀਤ, ਕਮਲ ਵਾਂਗੂ ਖਿੜੇ ਰਹੋ। ਦੇਖ ਲੋ ਫਿਰ ਟਰੱਕ, ਸਾਨੂੰ ਵੀ ਤੁਹਾਡੀ ਫੋਟੋ ਦਿਸ ਗਈ ਇੱਥੇ। ਉਹ ਕਹਿੰਦੇ ਹੁੰਦੇ ਆ, ਹਾਂ ਬੋਲੋ।
6: ਹਾਂਜੀ ਹਾਂਜੀ,
0: ਤੇ ਪਤਾ ਲੱਗ ਗਿਆ ਵੀ ਸਾਡੇ ਵੀਰ ਟਰੱਕ ਲਾ ਕੇ ਯਾਰਡ ਚ, ਤੇ ਹੁਣ ਘਰ ਨੂੰ ਚੱਲੇ ਆ। ਤੇ ਤੁਸੀਂ ਦੱਸੋ ਤੁਹਾਡੇ ਕੀ ਹੈਬਿਟ ਹੈ, ਗੱਡੀ ਕਿਵੇਂ ਰੱਬ ਰੂਬ ਦਾ ਨਾਂ ਕਿੰਨਾ ਕੁ ਲੈਂਦੇ ਹੋ?
6: ਨਹੀਂ, ਹਮੇਸ਼ਾ ਗੱਡੀ ਤੋਰਨ ਤੋਂ ਪਹਿਲਾਂ ਰੱਬ ਨੂੰ ਧਿਆ ਕੇ ਚੱਲੀ ਦਾ ਜੀ,
0: ਮੱਥਾ
6: ਟੇਕ ਕੇ, ਤੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਚ ਰੱਖੇ, ਹਨਾ ਜੀ।
0: ਹਾਂ ਹਾਂ,
6: ਹਰੇਕ ਨੂੰ ਜੀ, ਚਲੋ ਹਰੇਕ ਨੂੰ ਵੈਸੇ ਰੱਬ ਨੂੰ ਧਿਆ ਕੇ ਚੱਲਣਾ ਚਾਹੀਦਾ, ਚਾਹੇ ਕਿਤੇ ਵੀ ਚੱਲੇ, ਗੱਡੀ ਚ ਨੀ, ਕਿਤੇ ਵੀ ਚੱਲੇ ਰੱਬ ਨੂੰ ਧਿਆ ਕੇ ਚੱਲੀਏ।
0: ਚਲੋ,
6: ਜਿੱਦਾਂ ਵੀ ਜਾਂਦੇ ਜੀ।
0: ਤੇ ਗੀਤ ਸੰਗੀਤ,
6: ਮੈਂ ਟਰੱਕਾਂ ਤੇ ਇੱਕ ਮੈਂ ਆਪਣਾ ਲਿਖਿਆ ਹੋਇਆ ਜੀ ਗੀਤ, ਉਹਦਾ ਇੱਕ ਅੰਤਰ ਮੈਂ ਤੁਹਾਡੇ ਨਾਲ ਮੈਂ ਕਿਹਾ ਸਾਂਝਾ ਕਰ ਲਾ।
0: ਇੱਕ ਪਹਿਲਾਂ ਤਾਂ ਸਥਾਈ ਸੁਣਾਓ, ਫਿਰ ਅੰਤਰ ਸੁਣਾਓ। ਇੱਕ ਮਿੰਟ, ਮੈਂ ਇੱਕ ਐਚ ਕੇ ਮੂਵਰ ਦਾ ਸੰਦੇਸ਼ ਦਿੰਦੇ ਹਾਂ ਟਰੱਕਾਂ ਵਾਲੇ ਬਾਈਆਂ ਦੇ ਵਾਸਤੇ, ਜਿੰਨੇ ਵੀ ਸੱਜਣ ਮਿੱਤਰ ਮੂਵ ਹੋਣਾ ਚਾਹੁੰਦੇ ਨੇ। ਐਚ ਕੇ ਮੂਵਰਸ ਔਰ ਬੜੀ ਚੋਟੀ ਦੀ ਕੰਪਨੀ ਹੈ, ਬਹੁਤ ਪ੍ਰੋਫੈਸ਼ਨਲ ਨੇ। 416-524-6604 ਇੱਕ ਮੱਲੀਆਂ ਦੇ ਟੈਂਟ ਸਰਵਿਸ ਦੀ ਤਾਂ ਬੱਲੇ ਬੱਲੇ ਹੋਈ ਪਈ ਆ, ਪੂਰਾ ਕਨਵੈਨਸ਼ਨ ਸੈਂਟਰ ਬਣਾ ਦਿੰਦੇ ਆ ਮੱਲੀ ਟੈਂਟ ਸਰਵਿਸ ਵਾਲੇ, ਤੇ ਵਾਟਰਪਰੂਫ ਟੈਂਟ ਵੀ ਇਹਨਾਂ ਕੋਲ ਹੈਗੇ। 647-999-2569 ਤੇ ਹੁਣ ਸੁਣਦੇ ਆ ਸਾਡੇ ਵੀਰ ਦਾ ਆਪਣਾ ਲਿਖਿਆ ਹੋਇਆ, ਤੇ ਨਾਮ ਕੀ ਆ?
6: ਕਮਲ ਜੀ, ਕਮਲਜੀਤ ਸਿੰਘ।
0: ਜੈ ਵੀ ਕਮਲ। ਇੱਕ ਸਾਈ ਤੇ ਕੰਤਰਾ ਸੁਣਾ ਦੇ, ਫਿਰ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਾਣਾ। ਗੋ।
6: ਹਾਂਜੀ, ਉਹ ਇਦਾਂ ਸੀਗਾ ਜੀ, ਲੰਮੀਆਂ ਵਾਟਾਂ ਨਵੇਂ ਨੇ ਰੂਟ, ਰੇਸ ਦੱਬਦੇ ਆ ਗੱਡੀ ਜਾਵੇ ਸ਼ੂਕ, ਕੰਨਾਂ ਵਿੱਚ ਪਾਈਆਂ ਨੇ ਨੱਤੀਆਂ ਯਾਰੋ, ਪੈਰਾਂ ਵਿੱਚ ਨਾਈਕੀ ਦੇ ਬੂਟ, ਗੋਰੇ ਖੜਕੇ ਨੇ ਟੌਰ ਸਾਡੀ ਵੇਖਦੇ, ਗੋਰੇ ਖੜਕੇ ਨੇ ਟੌਰ ਸਾਡੀ ਵੇਖਦੇ, ਗੱਡੀ ਰੱਖਦੇ ਆ ਪੂਰੀ ਸਜਾ ਕੇ, ਨੀ ਗੱਭਰੂ ਟਰਾਂਟੋ ਨੂੰ ਗੇੜਾ ਜਦੋਂ ਮਾਰਦਾ, ਇੱਕ ਵੱਜਦਾ ਏ ਮਾਨ ਸਾਹਿਬ ਲਾ ਕੇ ਨੀ,
0: ਤੁਹਾਨੂੰ ਲੈ ਕੇ ਚੱਲਦੇ ਅਸੀਂ ਇੱਕ ਵਾਰ ਫਿਰ। ਬਹੁਤ ਵੱਡੀ ਸੇਲ ਜਿਹੜੀ ਲੱਗੀ ਹੋਈ ਆ, ਔਰ ਜੀ ਹਾਂ, ਦੇਖਦੇ ਹਾਂ ਕਿ ਇਹ 8192 ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। 1 ਜੁਲਾਈ ਦਾ ਸੱਦਾ ਪੱਤਰ ਦੇ ਰਹੇ ਆ ਭਾਜੀ ਪਰਿਵਾਰਾਂ ਨੂੰ। ਸੋ ਕੱਲ ਨੂੰ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਜਿਹੜੀ ਕੈਨੇਡਾ ਡੇ ਦੇ ਉੱਪਰ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਸੋਫਾ ਕਮ ਬੈੱਡ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਕੱਲ ਨੂੰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਤੇ ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਨਾਲ ਦੀ ਨਾਲ ਡੀਲ ਦੇ ਰਹੇ ਆ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ। ਜੀ ਹਾਂ, ਹਾਰਡ ਫੋਮ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਪਰ ਕੈਨੇਡਾ ਡੇ ਦੇ ਉੱਪਰ ਜਿੰਨੇ ਵੀ ਪਰਿਵਾਰ ਕੱਲ ਨੂੰ ਸਾਡੇ ਕੋਲ ਪਹੁੰਚਣਗੇ 294 ਵਾਕਰ ਡਰਾਈਵ ਦੇ ਉੱਪਰ ਹਾਰਡ ਫੋਮ ਦਾ ਮੈਟਰਸ $500-600 ਵਾਲਾ, ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ $199 ਦੇ ਵਿੱਚ ਦਿੱਤਾ ਜਾਊਗਾ। ਤੇ ਜਿੰਨੇ ਪਰਿਵਾਰ ਸਾਡੇ ਕੋਲ ਕੱਲ ਪਹੁੰਚਣਗੇ ਨਾਲ ਹੂਬਰ ਕੰਪਨੀ ਦਾ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ, ਹਾਰਡ ਫੋਮ ਦਾ ਮੈਟਰਸ $199 ਦਾ ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਦੀ ਕੱਲ ਨੂੰ 1 ਜੁਲਾਈ ਦੀ ਸੇਲ ਮਿਸ ਬਿਲਕੁਲ ਨਹੀਂ ਕਰਨੀ। 905-673-3337 ਸਟੂਡੀਓ ਦਾ ਨੰਬਰ ਹੈ ਤੇ ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਵੀ ਤੁਹਾਨੂੰ ਅੱਗੇ ਚੱਲ ਕੇ ਅਸੀਂ ਦੇਵਾਂਗੇ। ਤੇ ਇਨ ਦਾ ਮੀਨ ਟਾਈਮ ਤੁਹਾਡੀ ਫਰਮਾਇਸ਼, ਤੁਹਾਡੀ ਨਜ਼ਰ। ਜੀ ਹਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਸਾਡੇ ਪ੍ਰੋਗਰਾਮ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਵੱਲੋਂ ਸਪੋਂਸਰ ਕੀਤਾ ਜਾਂਦਾ ਹੈ। ਤੋ ਹਰਪ੍ਰੀਤ ਸੈਣੀ, ਕੱਲ੍ਹ ਦੇ ਪ੍ਰੋਗਰਾਮ ਵਿੱਚ ਉਹਨਾਂ ਨਾਲ ਅਸੀਂ ਇੰਸ਼ੋਰੈਂਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ। ਤੁਸੀਂ ਨੰਬਰ ਲੈ ਲਓ ਉਹਨਾਂ ਦਾ, ਵੀਕਐਂਡ 'ਤੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਫੈਮਿਲੀ ਦੀ ਇੰਸ਼ੋਰੈਂਸ, RRSP ਜਾਂ ਫਿਰ RESP ਜਾਂ ਸੁਪਰ ਵੀਜ਼ਾ ਦੇ ਸੁਪਰ ਸਟਾਰ ਨੇ ਹਰਪ੍ਰੀਤ, 416-817-6500 416-817-6500 416-817-6500 ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਕੋਲੋਂ ਇਹ ਨੰਬਰ ਲਿਆ ਜਾ ਸਕਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਮੈਂ ਹਾਂ ਤੁਹਾਡਾ ਆਪਣਾ, ਜੀ ਹਾਂ ਤੁਹਾਡਾ ਆਪਣਾ ਸਤਿੰਦਰਪਾਲ ਸਿੱਧਵਾਂ, ਨਾਮ ਤੋਂ ਸੁਣਾ ਹੀ ਹੋਗਾ ਸ਼ਾਇਦ। ਪ੍ਰੋਗਰਾਮ ਪੰਜਾਬੀ ਲਗਾ।

0: ਤਾਰੀ ਜੀਤੋ ਵਾਲਾ ਵੀ ਅਮਰ ਕਰ ਦਿੱਤਾ ਦੀਦਾਰ ਸੰਧੂ ਨੇ। ਸਪੀਕਰ ਹੁੰਦਾ ਸੀ ਤਾਰੀ ਜੀਤੋ ਵਾਲੇ ਦਾ, ਦੇਖੋ ਅੱਜ ਕੱਲ੍ਹ ਕਿੰਨੇ ਕਿੰਨੇ ਲੱਖਾਂ ਰੁਪਈਆਂ ਦੇ ਸਾਊਂਡ ਲੱਗਦੇ ਆ। ਉਦੋਂ ਦੋ ਸਪੀਕਰ ਹੁੰਦੇ ਸੀ, ਇੱਕ ਸੱਜੇ ਪਾਸੇ ਬੰਨ ਦੇਣਾ, ਇੱਕ ਖੱਬੇ ਪਾਸੇ ਬੰਨ ਦੇਣਾ, ਇੱਕ ਮਾਈਕ ਹੁੰਦੀ ਸੀ। ਤੇ ਮੈਂ ਕਹਿੰਦਾ ਲੱਖਾਂ ਲੋਕਾਂ ਦਾ ਇਕੱਠ, ਉਹ ਮੰਤਰ ਮੁਗਧ ਹੋ ਜਾਂਦਾ ਸੀ ਕਿਉਂਕਿ ਲੋਕ ਸੁਣਦੇ ਸੀ। ਹੁਣ ਵੱਡੀ ਸਾਊਂਡ ਲੱਗੀ ਹੋਈ ਆ ਤੇ ਸੁਣਦਾ ਕੋਈ ਨਹੀਂ, ਕੋਈ ਪਕੌੜੇ ਖਾਈ ਜਾਂਦਾ, ਕੋਈ ਕਹਿੰਦੇ ਹੁੰਦੇ ਆ ਕਿ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੇ ਉਧੇੜੀ ਜਾਂਦਾ, ਤੇ ਗਾਉਣ ਵਾਲਾ ਵਿਚਾਰਾ, ਚੱਲ ਗਾਉਣ ਵਾਲੇ ਨੂੰ ਪੈਸੇ ਮਿਲੇ ਹੁੰਦੇ, ਉਹਨੂੰ ਪਰਵਾਹ ਕੋਈ ਨਹੀਂ, ਕੋਈ ਸੁਣੇ ਚਾਹੇ ਨਾ ਸੁਣੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਦੀਦਾਰ ਸੰਧੂ ਨੂੰ ਤੁਸੀਂ ਸੁਣਿਆ, ਤੇ ਅੱਗੇ ਚੱਲ ਕੇ ਆਪਾਂ ਹੋਰ ਸਰਦੂਲ ਜੀ, ਹੁਣ ਬਹੁਤ ਹੋ ਗਿਆ ਸਰਦੂਲ ਸਾਹਿਬ, ਕਾਹਲੀ ਨਾ ਕਰੋ, ਤੁਹਾਡਾ ਟਾਈਮ ਵੀ ਆਊਗਾ। ਤੋ 905-673-3337 ਅਸੀਂ ਗੱਲਬਾਤ ਕਰ ਰਹੇ ਸੀ ਕਿ ਇੱਕ ਤਾਂ ਟਰੱਕਾਂ ਵਾਲੇ ਬਾਈਆਂ ਅਤੇ ਗੱਡੀਆਂ ਮੋਟਰਾਂ ਵਾਲੇ ਜਿਹੜੇ ਸੱਜਣ ਮਿੱਤਰ ਨੇ, ਉਹਨਾਂ ਨੂੰ ਪੰਜਾਬ ਵਿੱਚ ਖਾਸ ਤੌਰ 'ਤੇ ਜਿਹੜੇ ਬਹੁਤ ਸਾਰੇ ਸ਼ੇਅਰ ਲਿਖੇ ਹੁੰਦੇ ਆ ਉਹ ਬੜਾ ਅਟਰੈਕਟ ਕਰਦੇ ਆ। ਤੁਹਾਡੇ ਵਿੱਚੋਂ ਤੁਹਾਨੂੰ ਜਦੋਂ ਵੀ ਤੁਸੀਂ ਉਹ ਸ਼ੇਅਰ ਸ਼ਾਇਰੀ ਦੇਖਦੇ ਹੋ ਤੇ ਕਿਹੜੇ ਕਿਹੜੇ ਸ਼ੇਅਰ ਜ਼ਿਆਦਾ ਅਟਰੈਕਟ ਕਰਦੇ ਆ? ਤੇ ਨਾਲ ਮੈਂ ਤੁਹਾਡੇ ਨਾਲ ਕੁਛ ਗੱਲਾਂ ਕਰ ਰਿਹਾ ਸੀ ਕਿ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਗੱਡੀ ਬੈਕ ਰਿਵਰਸ ਗੇਅਰ 'ਚ ਘੱਟ ਪਾ ਕੇ ਸ਼ੁਰੂਆਤ ਜਿਹੜੀ ਆ ਉਹ ਅੱਗੇ ਨੂੰ ਭਾਵੇਂ ਮਾੜੀ ਜਿਹੀ ਵੀ ਗਰਾਜ 'ਚ ਵੀ ਕਰਨਾ ਹੋਵੇ ਤਾਂ ਗੱਡੀ ਇੱਕ ਅੱਧਾ ਗੇਅਰ ਫਰੰਟ ਗੇਅਰ ਪਾ ਕੇ, ਯਾਨੀ ਡਰਾਈਵ ਗੇਅਰ 'ਚ ਪਾ ਕੇ ਫਿਰ ਗੱਡੀ ਨੂੰ ਰਿਵਰਸ ਕਰਦੇ ਆ। ਅਤੇ ਕੀ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜਾ ਵਹਿਮ ਕਹਿ ਲਓ ਜਾਂ ਫਿਰ ਆਦਤ ਕਹਿ ਲਓ, ਤੁਸੀਂ ਵੀ ਇਹਦੇ 'ਚ ਕੁਛ ਅਮਲ ਕਰਦੇ ਹੋ ਕਿ ਜਾਂ ਫਿਰ ਇਹਨੂੰ ਸਿਰਫ ਇੱਕ ਵਹਿਮ ਮੰਨ ਕੇ ਅਤੇ ਕੋਈ ਪਰਵਾਹ ਨਹੀਂ ਕਰਦੇ? ਤੋ ਬਹੁਤ ਸਾਰੀਆਂ ਗੱਲਾਂ ਨੇ। ਤੋ ਜਾਂ ਫਿਰ ਤੁਹਾਨੂੰ ਕੋਈ ਅਟਰੈਕਟ ਕਰ ਰਿਹਾ ਟਰੱਕਾਂ ਮੋਟਰਾਂ 'ਤੇ ਲਿਖਿਆ ਹੋਇਆ ਸ਼ੇਅਰ ਤੁਹਾਨੂੰ ਯਾਦ ਆ ਰਿਹਾ ਤਾਂ ਜ਼ਰੂਰ ਮੇਰੇ ਨਾਲ ਤੁਸੀਂ ਸਾਂਝਾ ਕਰੋ, ਅਤੇ ਉਸ ਸ਼ੇਅਰ ਦੇ ਨਾਲ ਸੰਬੰਧਿਤ ਤੁਹਾਨੂੰ ਕੋਈ ਗੀਤ ਸੰਗੀਤ ਵੀ ਅਸੀਂ ਨਾਲ ਦੀ ਨਾਲ ਹੀ ਸੁਣਾਵਾਂਗੇ। ਤੁਹਾਡੀ ਫਰਮਾਇਸ਼ ਜਿਹੜੀ ਆ ਉਹ ਵੀ ਪੂਰੀ ਹੋਜੂ ਅਤੇ ਨਾਲੇ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੂਗਾ। ਅਤੇ ਥੋੜ੍ਹੀ ਦੇਰ ਲਈ ਤੁਹਾਨੂੰ ਬਿਯੋਂਡ ਆਈਵੇਅਰ 'ਤੇ ਲੈ ਕੇ ਚੱਲਦੇ ਹਾਂ, ਅਤੇ ਸਾਡੇ ਨਾਲ ਰੋਮੀ ਨੇ, ਅਤੇ ਵੇਖਦੇ ਹਾਂ ਕਿ ਗੱਲਬਾਤ ਦਾ ਸਿਲਸਿਲਾ ਕੀ ਹੋ ਰਿਹਾ।
1: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ 9300 ਗੋਰਵੇ ਡਰਾਈਵ। ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ, ਵੀ ਔਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
2: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
2: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essler they branded lenses hai gaya, it hit $249 the package hai ga complete.
1: Very good.
2: And bachchyaste aaj kal blue light glasses, eh package assi banaya hai ga specifically for bachchyaste jinna da screen time jyada hai ga, so frame with lenses and blue coating, eh $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫਾਰ $149 ਨਵੀ।
1: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ।
2: Yes.
1: Very good. And then naal di naal direct billing insurance companies nu vi karde ne. Itthe bahut hi vadiya optometrists vi available ne, thodi boli bolde eye doctor ne. Appointment banao and tusi zarur ik var pahuncho. Pahunch ke ik ta service nu laike tusi kahoge navi yaar kya baat hai. Jinne vi log jande hai na kehnde hai ke navi baki te chalo deal ta mili hai but Romi hun di service di rees hi koi nahi. ਤੁਸੀਂ ਜਾਓਗੇ ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ ਸੋ ਨੰਬਰ ਹੈ 9057933937 9300 ਗੋਰਵੇ ਡਰਾਈਵ ਯੂਨਿਟ 104 ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ 9057933937 ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ
2: Yeah, doctor ਆਪਣੇ ਵੀਕਡੇਸ ਦੇ ਵਿੱਚ ਵੀ ਅਵੇਲੇਬਲ ਹੈਗੇ ਅਪਾਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ weekend dove din saturday and sunday dove din sade kole doctor vi hai gaya and again direct billing is fully done at our store
1: very good direct billing thodi insurance company nu siddhi bill e karnge thonu koi extra kam karan di lod nahi ji 9057933937 beyond iwer 9057933937 romi
0: ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਨਾਲ ਰੋਮੀ ਅਤੇ ਨਵੀਂ ਦੀ ਗੱਲਬਾਤ ਤੁਸੀਂ ਸੁਣ ਰਹੇ ਸੀਗੇ ਬਹੁਤ ਇਫੈਕਟਿਵ ਤੁਸੀਂ ਵੀ ਬਿਯੋਂਡ ਆਈਵੇਅਰ 'ਤੇ ਜਾ ਕੇ ਜ਼ਰੂਰ ਇਹ ਜੋ ਉਹਨਾਂ ਦੀ ਸੇਲ ਲੱਗੀ ਆ ਬਿਯੋਂਡ ਆਈਵੇਅਰ ਜਿਹੜਾ ਨਾ ਇਹ ਹੰਬਰ ਵੈਸਟ ਅਤੇ ਕੁਈਨ ਦੇ ਬਿਲਕੁਲ ਨੇੜੇ ਲੈਫਟ ਹੈਂਡ ਸਾਈਡ 'ਤੇ ਜੇ ਇੱਧਰੋਂ ਤੁਸੀਂ ਜਾ ਰਹੇ ਹੋ ਤਾਂ ਬੜਾ ਖੂਬਸੂਰਤ ਨਵਾਂ ਪਲਾਜ਼ਾ ਬਣਿਆ ਉਹਦੇ ਵਿੱਚ ਬਿਯੋਂਡ ਆਈਵੇਅਰ ਆ ਤਾਂ ਮੇਰੀ ਗੱਲਬਾਤ ਹੋ ਰਹੀ ਸੀ ਤੁਹਾਡੇ ਨਾਲ ਇੱਕ ਵਾਰ ਫਿਰ 905-673-3337 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 905-673-3337 ਔਰ ਟਰੱਕਾਂ ਵਾਲੇ ਬਾਈਆਂ ਦੇ ਜਿਹੜੇ ਸ਼ੇਰੋ ਸ਼ਾਇਰੀ ਆ ਤੁਹਾਨੂੰ ਕੋਈ ਚੱਲ ਰਾਣੀ ਤੇਰਾ ਰੱਬ ਰਾਖਾ ਤਾਂ ਬਹੁਤ ਸੁਣਿਆ ਹੋਣਾ ਤੁਸੀਂ ਹੋਰ ਬਹੁਤ ਸਾਰੇ ਐਸੇ ਸ਼ੇਅਰ ਤੁਹਾਨੂੰ ਯਾਦ ਹੋਵੇ ਕੋਈ ਜਾਂ ਫਿਰ ਤੁਹਾਨੂੰ ਕਿਸੇ ਗੱਲ ਨੇ ਇੰਸਪਾਇਰ ਕੀਤਾ ਹੋਵੇ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਅਤੇ ਅੱਜ ਕੱਲ੍ਹ ਟਰੱਕਿੰਗ ਇੰਡਸਟਰੀ ਦਾ ਥੋੜ੍ਹਾ ਜਿਹਾ ਕੰਮਕਾਜ ਜਿਹੜਾ ਉਹ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਉਨਾ ਤੇਜ਼ ਤਰਾਰ ਨਹੀਂ ਹੈ ਪਰ ਫਿਰ ਵੀ ਕਹਿੰਦੇ ਕਿ ਇਹ ਕਦੇ ਸਲੋ ਹੋ ਗਿਆ ਕਦੇ ਤੇਜ਼ ਹੋ ਗਿਆ ਇਹ ਆਉਂਦੀ ਜਾਂਦੀ ਰਹਿੰਦੀ ਹੈ ਗੱਲ ਅਤੇ ਟਰੱਕਿੰਗ ਬਹੁਤ ਵੱਡੀ ਜੇ ਟਰੱਕਾਂ ਦਾ ਪਹੀਆ ਘੁੰਮਦਾ ਨਾ ਤਾਂ ਸਾਡੀ ਇਕੋਨਮੀ ਵੀ ਘੁੰਮਦੀ ਆ ਔਰ ਇਹ ਬਹੁਤ ਖਾਸ ਜ਼ਰੂਰੀ ਆ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਟਰੱਕਿੰਗ ਇੰਡਸਟਰੀ ਨੂੰ ਤੇਜ਼ ਤਰਾਰ ਕਰਨ ਲਈ ਟਰੱਕਿੰਗ ਇੰਡਸਟਰੀ ਦਾ ਕਾਰੋਬਾਰ ਹੋਰ ਤਕੜਾ ਕਰਨ ਲਈ ਟਰੰਪ ਸਾਹਿਬ ਤੁਸੀਂ ਵੀ ਟਰੱਕਿੰਗ ਇੰਡਸਟਰੀ ਦੀ ਸੁਣ ਲਓ ਅਤੇ ਬਾਹਲੇ ਜਿਹੜੇ ਟੈਰਫ ਟੋਰਫ ਲਾਉਣ ਦੀਆਂ ਗੱਲਾਂ ਨਾ ਕਰੋ ਅਤੇ ਚੰਗੀ ਗੱਲ ਕਰੋ ਅਤੇ ਕੈਨੇਡਾ ਨਾਲ ਚੰਗੇ ਰਿਸ਼ਤੇ ਬਣਾ ਕੇ ਰੱਖੋ ਅਤੇ ਮਾਰਕ ਕਰਨੀ ਪ੍ਰਾਈਮ ਮਿਨਿਸਟਰ ਸਾਡੇ ਉਹ ਕੋਸ਼ਿਸ਼ ਕਰਨ ਕਿ ਇਹ ਟਰੱਕਿੰਗ ਇੰਡਸਟਰੀ ਨੂੰ ਹੋਰ ਜ਼ਿਆਦਾ ਬੂਸਟ ਕਰਨ ਵਾਸਤੇ ਅਤੇ ਰੀਅਲ ਸਟੇਟ ਅਤੇ ਟਰੱਕਿੰਗ ਦੋ ਇੰਡਸਟਰੀਆਂ ਅਗਰ ਚੰਗੇ ਤਰੀਕੇ ਨਾਲ ਚੱਲ ਪੈਣ ਤਾਂ ਬਹੁਤ ਕੁਝ ਹੋ ਸਕਦਾ ਇੱਕ ਇੰਡਸਟਰੀ ਬੜੀ ਜ਼ੋਰ ਸ਼ੋਰ ਨਾਲ ਚੱਲ ਰਹੀ ਆ ਉਹ ਆ ਫੂਡ ਦੀ ਇੰਡਸਟਰੀ ਉਹਦੇ 'ਚ ਜਿਹੜੇ ਮੋਨੋਪਲਿਸਟ ਨੇ ਉਹ ਇੰਨਾ ਮਹਿੰਗਾ ਕਰ ਦਿੱਤਾ ਉਹਨਾਂ ਨੇ ਜਿਹੜਾ ਖਾਣਾ ਦਾਣਾ ਹੈ ਬਹੁਤ ਜ਼ਿਆਦਾ ਮਹਿੰਗਾ ਵਾਟਰਮੈਲਨ ਜਿਹੜਾ ਉਹ 11-12-13-14-15-16 ਡਾਲਰ ਦਾ ਇੱਕ ਮਿਲ ਰਿਹਾ ਗੋਭੀ ਦਾ ਫੁੱਲ 6-7 ਡਾਲਰ ਦਾ ਮਿਲਦਾ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜੇ ਤੁਸੀਂ ਟਰੱਕਿੰਗ ਇੰਡਸਟਰੀ ਨੂੰ ਤਕੜਾ ਕਰੋਗੇ ਤਾਂ ਇਹ ਜਿਹੜਾ ਬਹੁਤ ਉਹਦੇ 'ਚ ਕਮੀ ਵੀ ਆ ਸਕਦੀ ਆ ਜਿਹੜਾ ਫੂਡ ਇੰਡਸਟਰੀ ਦੇ ਵਿੱਚ ਬਹੁਤ ਮਹਿੰਗਾਈ ਹੋਈ ਹੋਈ ਆ 905-673-3337 'ਤੇ ਇੱਕ ਬਾਈ ਜੀ ਦਾ ਫਰਮਾਇਸ਼ ਆਈ ਸੀ ਕਿ ਸੁਰਿੰਦਰ ਛਿੰਦਾ ਸਾਹਿਬ ਦਾ ਗੀਤ ਬਾਰੀ ਖੋਲ੍ਹ ਕੇ ਵਾਹਿਗੁਰੂ ਬੋਲ ਕੇ ਸੀਟ ਉੱਤੇ ਬਹਿ ਜਾ ਬੱਲੀਏ ਕਿਆ ਬਾਤ ਆ ਅਤੇ ਰੱਬ ਦਾ ਨਾਂ ਲੈ ਕੇ ਬਹਿ ਜਾ ਕਹਿੰਦੇ ਤੋ ਖੈਰ ਪ੍ਰੋਗਰਾਮ ਪੰਜਾਬੀ ਲਾਲ 905-673-3337 ਇੱਕ ਸੰਦੇਸ਼ ਅਤੇ ਫਿਰ ਉਸ ਤੋਂ ਬਾਅਦ ਆਪਾਂ ਗੀਤ ਸੰਗੀਤ ਲਾਉਂਦੇ ਹਾਂ ਅਤੇ ਤੁਹਾਡੀਆਂ ਫਰਮਾਇਸ਼ਾਂ ਤੁਸੀਂ ਵੀ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਤੁਹਾਡੀਆਂ ਕਾਲਾਂ ਆ ਰਹੀਆਂ ਨੇ ਅਤੇ ਤੁਸੀਂ ਕਾਲ 'ਤੇ ਕਾਲ ਕਰਕੇ ਅਤੇ ਨਾਲ ਦੀ ਨਾਲ ਸਾਡੇ ਨਾਲ ਇਸ ਗੱਲਬਾਤ 'ਚ ਹਿੱਸਾ ਪਾਓ ਅਤੇ ਨਾਲੇ ਤੁਹਾਨੂੰ ਅਸੀਂ ਦਈਏ ਖਾਸ ਤੌਰ ਉੱਤੇ ਕੁਛ ਤੋਹਫੇ
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਥੈਂਕ ਯੂ ਪ੍ਰੋਗਰਾਮ ਪੰਜਾਬੀ ਨਾਲ ਕਾਲ ਲੈਂਦੇ ਹਾਂ ਔਰ 2470 ਜੀ ਵੈਲਕਮ
3: 99% ਜਿਨ੍ਹਾਂ ਦੇ ਕੋਲ ਟਰੱਕ ਸੀਗੇ ਉਹਨਾਂ ਦੇ ਘਰ ਉੱਚੇ ਹੁੰਦੇ ਸੀਗੇ ਤੇ ਰਸਤਾ ਪਿੰਡ ਨੂੰ ਜਿਹੜਾ ਰਾਹ ਹੁੰਦਾ ਸੀ ਢਲਾਣ ਵਾਲਾ ਹੁੰਦਾ ਸੀ ਵੀ ਉਹਨੂੰ ਰਾਤ ਨੂੰ ਬ੍ਰੇਕ ਲਾ ਦੀਏ ਤਾਂ ਸਾਰੀ ਰਾਤ ਉਹ ਬ੍ਰੇਕਾਂ ਦੇ ਉੱਤੇ ਜ਼ੋਰ ਨੀ ਰਹਿੰਦਾ ਉਹ ਟਾਇਰਾਂ ਦੇ ਉੱਤੇ ਪਿੱਛੇ ਲਾ ਦਿੰਦੇ ਸੀ ਨਾਲ ਤੇ ਤਾਂ ਕਿ ਰਾਤ ਨੂੰ ਬ੍ਰੇਕ ਰਿਲੀਜ਼ ਰਹਿਣ ਇਹ ਕਾਰਨ ਸੀਗਾ ਸਾਰਿਆਂ ਨਾਲ ਵੱਡਾ ਤੇ ਫਿਰ ਜਦੋਂ ਸਵੇਰੇ ਤੋਰਨੀ ਹੈ ਗੱਡੀ ਉਦੋਂ ਮੂਹਰ ਨੂੰ ਤਾਂ ਕਰਦੇ ਸੀਗੇ ਵੀ ਉਹ ਇੱਟਾਂ ਦੇ ਉੱਤੇ ਜ਼ੋਰ ਪਿਆ ਹੁੰਦਾ ਸੀ ਟਾਇਰ ਦਾ
0: ਅੱਗੇ ਚਲੀਏ ਬੜਾ ਬਿਜ਼ੀ ਆ ਪ੍ਰੋਗਰਾਮ ਤੇ ਸਾਡੇ ਨਾਲ ਅਪਲਾਇੰਸ ਜੰਕਸ਼ਨ ਕਿਆ ਬਾਤ ਆ ਇੱਕ ਬਠਿੰਡੇ ਦਾ ਜੰਕਸ਼ਨ ਮਸ਼ਹੂਰ ਆ ਤੇ ਇੱਕ ਅਪਲਾਇੰਸ ਜੰਕਸ਼ਨ ਮਸ਼ਹੂਰ ਆ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਇੱਕ ਵਿਸ਼ਰੀ ਮਸ਼ਹੂਰ ਆ ਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਮੇਰੇ ਨਾਲ ਆ ਤੇ ਘਰ ਘਰ ਦੇ ਵਿੱਚ ਚਰਚਾ ਹੁੰਦੀ ਆ ਕਿ ਅਪਲਾਇੰਸ ਲੈਣੇ ਆ ਤਾਂ ਅਪਲਾਇੰਸ ਜੰਕਸ਼ਨ ਤੋਂ ਲੈਣੇ ਆ ਦੋ ਲੋਕੇਸ਼ਨਸ ਨੇ ਤੇ ਕੈਨੇਡਾ ਡੇ ਤੇ ਇੱਕ ਸਪੈਸ਼ਲ ਸੇਲ ਦਾ ਐਲਾਨ ਕਰਨਗੇ ਮਨਜੀਤ ਜੀ ਜੋ
4: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੈਨੇਡਾ ਡੇ ਦੀ ਸੇਲ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹ ਸਟੇਨਲੈਸ ਸਟੀਲ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਇਸ ਕੈਨੇਡਾ ਦੇ ਸੇਲ ਤੇ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜਿਹਦੇ ਵਿੱਚ ਬ੍ਰਾਂਡਸ ਕਿਚਨੇਡ ਜੈਨੇਅਰ ਵਰਲਪੂਲ ਮੇਟੈਗ ਸੈਮਸੰਗ ਐਲ ਜੀ ਬੋਸ਼ ਇਲੈਕਟ੍ਰੋਲਕਸ ਤੇ GE ਦੇ ਉੱਪਰ ਤੁਸੀਂ ਇਹ ਡਿਸਕਾਊਂਟਸ ਦਾ ਫਾਇਦਾ ਚੱਕ ਸਕਦੇ ਹਾਂ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ TV ਸੈਕਸ਼ਨ ਚ ਡੀਲ ਦੇਖ ਰਹੇ ਨੇ ਬਿਗ ਸਕਰੀਨ 75 ਇੰਚ ਦਾ LED ਸਮਾਰਟ 4K QLED TV ਹੈ ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ $999 ਚ ਇਸ ਕੈਨੇਡਾ ਡੇ ਸੇਲ ਤੇ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਤੇ ਗਿਫਟ ਹਰ ਇੱਕ ਜਿਹੜਾ ਪੰਜਾਬੀ ਲਹਿਰਾਂ ਦਾ ਲਿਸਨਰ ਆਊਗਾ ਉਹਨੂੰ ਗਿਫਟ ਜ਼ਰੂਰ ਦੇਣਾ। ਕੈਲਡਨ ਮਿਥਸੁਬਿਸ਼ੀ, ਬਈ ਮਿਥਸੁਬਿਸ਼ੀ ਦੀਆਂ ਗੱਡੀਆਂ ਮੈਂ ਕਹਿੰਦਾ ਉੜਜੂ ਉੜਜੂ ਕਰਦੀਆਂ, ਪਟੋਲੇ ਵਰਗੀਆਂ ਗੱਡੀਆਂ, ਤੇ 10 ਸਾਲ ਦੀ ਵਾਰੰਟੀ ਕਿਸੇ ਹੋਰ ਗੱਡੀ 'ਤੇ ਨਹੀਂ ਮਿਲਦੀ, ਇਹ ਮਿਥਸੁਬਿਸ਼ੀ ਵੀ ਦੇ ਰਿਹਾ 10 ਸਾਲ ਦੀ ਵਾਰੰਟੀ, ਕਿਉਂਕਿ ਆਪਣੀ ਗੱਡੀਆਂ 'ਤੇ ਉਹਨਾਂ ਨੂੰ ਪੂਰਾ ਮਾਣ ਹੈ। ਤੋ ਜੀਵਨ ਜੀ ਨੂੰ ਕਾਲ ਕਰੋ ਤੇ ਪੰਜਾਬੀ ਲਹਿਰ ਦਾ ਹਵਾਲਾ ਦੇ ਕੇ ਹੋਰ ਵੀ ਤੁਹਾਨੂੰ। ਕੈਲਡਨ ਦੇ ਵਿੱਚ ਹੈ, ਬਾਹਲੀ ਦੂਰ ਨਹੀਂ ਹੈ, ਜਦੋਂ ਤੁਸੀਂ ਜਾਓਗੇ ਨਾ ਤਾਂ ਚਾਰੇ ਪਾਸੇ ਹਰਿਆਵਲ ਹਰਿਆਵਲ ਨਜ਼ਰ ਆਊਗੀ। ਜਾਂਦੇ ਹੋਏ ਗਿੱਲ ਫਾਰਮ 'ਤੇ ਹੋ ਜਾਇਓ, ਡਿਕਸੀ ਅਤੇ ਕਿੰਗ 'ਤੇ, ਉੱਥੋਂ ਸਾਗ ਸੂਗ ਲੈ ਜਾਇਓ, ਬਾਥੂ ਚਲਾਈ ਦੇਸੀ ਚੱਕੀ ਦਾ ਆਟਾ ਗਿੱਲ ਫਾਰਮ ਤੋਂ ਮਿਲ ਜੂਗਾ, ਅਤੇ ਬੱਚਿਆਂ ਨੂੰ ਵੀ ਫਾਰਮ ਦਿਖਾ ਲਿਆਓ। ਅਤੇ ਕੈਲਡਨ ਮਿਥਸੁਬਿਸ਼ੀ ਤੋਂ ਤੁਸੀਂ ਗੱਡੀ ਲੈਣੀ ਆ, ਨਾਲ ਹੀ ਨੇੜੇ ਜਿਹੀ ਕੈਲਡਨ ਮਿਥਸੁਬਿਸ਼ੀ ਦੇ ਗਿੱਲ ਫਾਰਮ ਤੋਂ ਥੋੜ੍ਹੀ ਜਿਹੀ ਦੂਰ ਹੀ ਆ, ਤੋ ਤੁਸੀਂ ਜਾਓਗੇ ਤਾਂ ਬੜੀ ਸੋਹਣੀ ਸੀਨਰੀ ਆ, ਅਤੇ ਜਾ ਕੇ ਗੱਡੀਆਂ ਦੇਖੋਗੇ, ਨਾਲੇ ਤੁਹਾਨੂੰ ਚਾਹ ਪਾਣੀ ਪਿਲਾਉਣਗੇ। 647 6787754 ਇੱਕ ਨੰਬਰ ਤੁਹਾਨੂੰ ਪ੍ਰਦੀਪ ਜੀ ਦਾ ਦਿੰਦਾ। ਕਈ ਵਾਰੀ ਨਾ ਅਪਲਾਇੰਸ ਥੋੜ੍ਹੀ ਜਿਹੀ ਪ੍ਰੋਬਲਮ ਦੇਣ ਲੱਗ ਪੈਂਦੇ ਆ, ਬਸ ਮਾੜਾ ਜਿਹਾ ਤੁਸੀਂ ਪ੍ਰਦੀਪ ਨੂੰ ਇੱਕ ਘੰਟੀ ਖੜਕਾ ਦਿਓ ਅਤੇ ਆਉਂਦਿਆਂ ਸਾਰੀ ਅਪਲਾਇੰਸ ਤਾਂ ਮੱਲੋ ਮੱਲੀ ਮੈਂ ਕਹਿੰਦਾ ਪੂਰਾ ਕਹਿੰਦੇ ਹੁੰਦੇ ਆ 26 'ਤੇ ਹੋ ਜਾਣਗੇ। ਕਾਲ ਕਰੋ 647-622-3203 6472223203 ਫੈਸ਼ਨ ਆਈ ਕਿਊ ਫੈਸ਼ਨ ਦੀ ਦੁਨੀਆ ਵਿੱਚ ਜਾਣਾ ਚਾਹੁੰਦੇ ਹੋ ਤਾਂ ਇੱਕ ਚੱਕਰ ਫੈਸ਼ਨ ਆਈ ਕਿਊ 'ਤੇ ਲਾਓ, ਨਾਲੇ ਲੱਗੇਜ ਮਿਲ ਜੂਗਾ ਤੁਹਾਨੂੰ, ਬਹੁਤ ਸਾਰੀਆਂ ਹੋਰ ਆਈਟਮਸ ਲੇਡੀਜ਼ ਅਤੇ ਜੈਂਟਸ ਦੇ ਜਿਹੜੇ ਵਿਆਹ ਸ਼ਾਦੀ 'ਚ ਵਰਤਣ ਵਾਲੇ ਤੁਸੀਂ ਬਹੁਤ ਸਾਰੀਆਂ ਕੋਈ ਵੀ ਆਈਟਮ ਲੈਣੀ ਚਾਹੁੰਦੇ ਹੋ, ਐਚਕਨ ਬਣਵਾਉਣੀ ਹੈ, ਕੁੜਤੇ ਪਜਾਮੇ ਚਾਹੀਦੇ ਆ, ਸ਼ੂਜ਼ ਚਾਹੀਦੇ ਆ, ਲੇਡੀਜ਼ ਨੂੰ ਕੋਸਮੈਟਿਕ ਚਾਹੀਦੀ ਆ, ਤੁਹਾਨੂੰ ਫੈਸ਼ਨ ਆਈ ਕਿਊ ਤੋਂ ਮਿਲੂ ਅਤੇ ਪੰਜਾਬੀ ਲਹਿਰਾਂ ਦਾ ਹਵਾਲਾ ਦੇਣ 'ਤੇ ਸਪੈਸ਼ਲ ਡਿਸਕਾਊਂਟ ਵੀ ਮਿਲੂ। 905-453-2225 ਫੋਨ ਨੰਬਰ ਹੈ। ਚਲੋ ਸੁਰਿੰਦਰ ਛਿੰਦਾ ਜੀ ਨੂੰ ਸੁਣਦੇ ਹਾਂ ਅਤੇ ਉਦੋਂ ਬਾਅਦ ਫਿਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ, ਤੁਹਾਡੀਆਂ ਕੁਛ ਕਾਲਸ ਔਨ ਏਅਰ ਕਰਨ ਵਾਲੀਆਂ ਨੇ ਉਹਨਾਂ ਨੂੰ ਗੀਤ ਸੁਣ ਲਈਏ। 905-673-3337 'ਤੇ ਤੁਹਾਡੀ ਕਾਲ ਆਊਗੀ ਅਤੇ ਆਪਾਂ ਤੁਹਾਡੀ ਕਾਲ ਅਟੈਂਡ ਕਰਕੇ ਗੱਲਬਾਤ ਹੈ ਕਿ ਟਰੱਕਿੰਗ ਇੰਡਸਟਰੀ ਦੇ ਪੰਜਾਬ ਵਿੱਚ ਲਿਖੇ ਹੋਏ ਸ਼ੇਰੋ ਸ਼ਾਇਰੀ ਜਿਹੜੀ ਤੁਹਾਨੂੰ ਅਟਰੈਕਟ ਕਰਦੀ ਆ। ਇੱਕ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀ ਗੱਡੀ ਨੂੰ ਆਪਾਂ ਅੱਗੇ ਨੂੰ ਤੋਰਦੇ ਹਾਂ ਉਹਦੇ ਪਿੱਛੇ ਕੋਈ ਕਾਰਨ ਹੈ। ਇੱਕ ਸੱਜਣ ਨੇ ਦੱਸਿਆ ਕਿ ਜੀ ਅੱਗੇ ਗੱਡੀਆਂ ਇਸ ਤਰ੍ਹਾਂ ਜਿਹੜੇ ਹੁੰਦੇ ਸੀ ਡਰਾਈਵੇ ਉਹ ਉੱਪਰ ਨੂੰ ਹੁੰਦੇ ਸੀ ਅਤੇ ਤਾਂ ਕਰਕੇ ਉਹ ਕੀਤਾ ਜਾਂਦਾ ਸੀਗਾ। ਇਹ ਸਭ ਕੁਝ ਤੁਹਾਡੇ ਲਈ ਜ਼ਰੂਰ ਅਸੀਂ ਪੇਸ਼ ਕਰਾਂਗੇ। ਗੀਤ ਸੁਰਿੰਦਰ ਛਿੰਦਾ ਦਾ ਲਾ ਲਈਏ ਮਾੜਾ ਜਿਹਾ। ਇਸ ਤੋਂ ਪਹਿਲਾਂ ਕਿ ਗੀਤ ਸੁਣਾਈਏ ਤੁਹਾਨੂੰ ਇੱਕ ਵਾਰੀ ਫਿਰ ਲੈ ਕੇ ਚੱਲਦੇ ਹਾਂ ਕਿ ਤੁਹਾਡੇ ਪੈਸੇ ਬਚਾਉਣੇ ਆ ਅਸੀਂ ਫਰਨੀਚਰ 'ਤੇ। ਜੁਲਾਈ 1 ਕੱਲ੍ਹ ਨੂੰ ਬੜੀ ਵੱਡੀ ਸੇਲ ਆ ਗ੍ਰੈਂਡ ਹੋਮ ਫਰਨੀਚਰ ਦੀ, ਉਹਦੀ ਜਾਣਕਾਰੀ ਲੈ ਕੇ ਸੁੱਖ ਜੀ ਹਾਰ ਦਿੰਦੇ ਜੀ। ਸੁੱਖ
5: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ 1 ਜੁਲਾਈ ਦਾ ਕੱਲ ਦਾ ਸੱਦਾ ਪੱਤਰ ਦੇ ਰਹੇ ਆ ਪਰਿਵਾਰਾਂ ਨੂੰ, ਕਿਉਂਕਿ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਜਿਹੜੀ ਕੱਲ ਲੱਗਣ ਜਾ ਰਹੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲਣੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਬੈਡਰੂਮ ਸੈੱਟ, ਮਾਸਟਰ ਬੈਡਰੂਮ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਈ

0: ਦਾ ਰਿਕਲਾਈਨਰ ਸੋਫਾ ਸੈੱਟ, ਸੋਫਾ 3 ਸੀਟਰ ਸੋਫਾ, 2 ਸੀਟਰ ਲੱਫ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਪਰ ਕੈਨੇਡਾ ਡੇ ਸਪੈਸ਼ਲ $999 ਦਾ ਭਾਜੀ 2500 ਵਾਲਾ ਰਿਕਲਾਈਨਰ ਸੋਫਾ ਸੈੱਟ
1: ਮਿਲੂਗਾ,
0: ਬਿਲਕੁਲ $999 ਦਾ ਦਿੱਤਾ ਜਾਊਗਾ, ਤੇ ਜਿਹੜੇ ਪਹਿਲੋਂ ਪਹਿਲੇ 5 ਪਰਿਵਾਰ ਆਉਣਗੇ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ, ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ। ਆ ਕੇ ਪੰਜਾਬੀ ਲਹਿਰਾਂ ਨੂੰ ਤੁਸੀਂ ਰੈਫਰੈਂਸ ਦੇਣਾ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ।
2: ਕਿਆ ਬਾਤ ਹੈ, ਬਹੁਤ ਅੱਛੇ ਪ੍ਰੋਗਰਾਮ ਪੰਜਾਬੀ ਦਾ। ਇੱਕ ਕਾਲ ਲੈ ਲਈਏ 1477 ਜੀ ਬੰਗੜ ਸਾਹਿਬ।
3: ਹਾਂਜੀ,
2: ਚੰਨ ਕਰਾਇਆ ਵਾਲਾ, ਕਿਆ ਬਾਤ ਹੈ ਯਾਰ, ਬਹੁਤ ਵਧੀਆ ਬੰਦਾ ਸੀ, ਬੜੇ ਚੋਟੀ ਦੇ ਗੀਤ ਲਿਖੇ, ਤੇ ਪਿਛਲੇ ਦਿਨ ਉਹਨਾਂ ਦਾ
3: ਪਹਿਲਾ ਗੀਤ ਉਹਨੇ ਇਹ ਰਿਕਾਰਡ ਕਰਾਇਆ ਸੀ।
2: ਅੱਛਾ, ਵੈਰੀ ਗੁੱਡ, ਕਿਆ ਬਾਤ ਹੈ, ਇਸ ਗੀਤ ਨੇ ਵੀ ਸਦਾ ਬਹਾਰ ਗੀਤ ਬਣ ਗਿਆ, ਜਿਵੇਂ ਕੁਲਦੀਪ ਮਾਣਕ ਦਾ ਗੀਤ ਹੈ ਨਾ, ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਤੇ ਉਸੇ ਤਰ੍ਹਾਂ ਹੀ ਇਹ ਟਰੱਕਾਂ ਵਾਲਿਆਂ ਦਾ ਗੀਤ ਬੜੀ ਜਲਦ ਲਾਉਣੇ ਆ। ਬੜੀ ਮਿਹਰਬਾਨੀ ਬੰਗੜ ਸਾਹਿਬ, ਥੈਂਕ ਯੂ।

ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ ਕਿ 14 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਏਮੀ ਵਿਰਕ ਅਤੇ ਸਰਗੁਣ ਮਹਿਤਾ ਪਹੁੰਚ ਰਹੇ ਨੇ ਔਰ ਬਹੁਤ ਸਾਰੀਆਂ ਟਿਕਟਾਂ ਜਿਹੜੀਆਂ ਨੇ ਆਊਟਲੈਟ ਤੋਂ ਲੈ ਸਕਦੇ ਹੋ ਤੁਸੀਂ ਕੋਡ ਯੂਜ਼ ਕਰ ਸਕਦੇ ਹੋ ਏਮੀ 30% ਆਫ ਪ੍ਰੀਮੀਅਮ ਟਿਕਟਸ 'ਤੇ ਤੁਹਾਡੇ ਲਈ ਰੋਜਰਸ ਵੱਲੋਂ ਪੇਸ਼ ਕੀਤਾ ਜਾ ਰਿਹਾ ਕੈਨੇਡਾ ਡੇ 'ਤੇ ਸਪੈਸ਼ਲ ਕੱਲ੍ਹ ਵਾਸਤੇ ਆ ਇਹ ਅਗਰ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ ਏਮੀ ਵਿਰਕ ਅਤੇ ਸਰਗੁਣ ਮਹਿਤਾ ਤੋਂ ਏਮੀ ਦੀ ਜਿਹੜੀ ਗਾਇਕੀ ਹੈ ਨਾ ਜਾਦੂ ਉਹਦਾ ਸਿਰ ਚੜ੍ਹ ਕੇ ਬੋਲਦਾ ਔਰ ਏਮੀ

ਮਾਲਕ ਆਉਣ ਵਾਲੇ ਦਿਨਾਂ 'ਚ ਕੁਛ ਹੋਰ ਐਲਬਮਸ ਵੀ ਤੁਹਾਨੂੰ ਦੇ ਰਹੇ ਆ, ਅਤੇ ਨਾਲੇ ਇਹ ਜਿਹੜਾ ਉੱਤਰੀ ਅਮਰੀਕਾ ਦਾ ਪਹਿਲਾ ਸ਼ੋਅ ਤੁਹਾਡੇ ਵਾਸਤੇ ਏਮੀ ਵਿਰਕ ਕਰ ਰਿਹਾ ਯੂਨਿਟੀ ਟੂਰ, ਟਿਕਟਸ ਜਿਹੜੀਆਂ ਨੇ ਪ੍ਰੀਮੀਅਮ ਉਹਦੇ ਉੱਤੇ 30% ਔਫਰ ਨੇ ਸਪੈਸ਼ਲ ਆਇਆ, ਅਤੇ ਕੋਈ ਜਾਣਕਾਰੀ ਚਾਹੀਦੀ ਆ ਤਾਂ ticketmaster.ca 'ਤੇ ਜਾਓ, ticketmaster.ca/event 'ਤੇ ਜਾ ਸਕਦੇ ਹੋ, ਅਤੇ ਕੋਈ ਵੀ ਜਾਣਕਾਰੀ ਚਾਹੀਦੀ ਤਾਂ ਸੀਤਲ ਪਨੇਸਰ ਸਾਹਿਬ ਨਾਲ, ਅਗਰ ਇਸ ਸ਼ੋਅ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਇਸ ਸ਼ੋਅ ਨੂੰ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ, ਇਕੱਠੀਆਂ ਕੁਛ 10-20-15-50 ਟਿਕਟਾਂ ਲੈਣਾ ਚਾਹੁੰਦੇ ਹੋ, ਸੀਤਲ ਪਨੇਸਰ ਨੂੰ 416-464-8649 'ਤੇ ਕਾਲ ਕਰ ਸਕਦੇ ਹੋ, 416-464-8649 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਸਟੂਡੀਓ ਦਾ ਫੋਨ ਨੰਬਰ ਹੈ, ਅਤੇ ਕੁਝ ਗੱਲਾਂ ਬਾਤਾਂ ਹੋ ਰਹੀਆਂ ਨੇ, ਕੁਝ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾ ਰਹੀਆਂ। ਤੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਮਿਸਟਰ ਸਿੰਘ ਪੀਜ਼ਾ ਵੱਲੋਂ, ਬੜਾ ਚੋਟੀ ਦਾ ਮਿਸਟਰ ਸਿੰਘ ਪੀਜ਼ਾ, ਔਰ ਕੈਨੇਡਾ ਦੇ ਉਹਨਾਂ ਨੇ ਕੁਛ ਖਾਸ ਸਪੈਸ਼ਲ ਵੀ ਲਾਏ ਹੋਏ ਨੇ, ਪਤਾ ਕਰੋ ਭਲਾ ਕੀ ਸਪੈਸ਼ਲ ਹੈ। ਪੰਜਾਬੀ ਲਹਿਰਾਂ ਕੋਡ ਦੇਣਾ 905-500-4000 905-500-4000। ਇੱਕ ਤੁਹਾਨੂੰ ਮੈਂ ਨੰਬਰ ਫੇਰ ਦੇ ਦੇਵਾਂ, ਫਾਰਮ ਵਰਕਰਸ ਦੀ ਲੋੜ ਹੈ, ਫਾਰਮਾਂ ਵਿੱਚ ਕੰਮ ਕਰਨ ਜਾਣ ਵਾਸਤੇ ਅਤੇ ਗ੍ਰੀਨ ਹਾਊਸ 'ਤੇ ਕੰਮ ਕਰਨ ਜਾਣ ਵਾਸਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ, ਤੁਹਾਨੂੰ ਡਰੋਪ ਕੀਤਾ ਜਾਵੇਗਾ, ਲੈ ਕੇ ਜਾਇਆ ਜਾਵੇਗਾ ਖੁੱਲ੍ਹੀਆਂ ਹਵਾਵਾਂ 'ਚ, ਤੁਹਾਨੂੰ ਕਹਿੰਦੇ ਆ ਕੈਨੇਡਾ ਦੇਖਣ ਨੂੰ ਮਿਲੂਗਾ, ਅਤੇ ਨਾਲੇ 4 ਪੈਸੇ ਬਣਾਉਣ ਨੂੰ ਮਿਲਣਗੇ। ਜਾਣਕਾਰੀ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਅਗਰ ਫਾਰਮਾਂ ਵਿੱਚ ਕੰਮ ਕਰਨ ਦੇ ਸ਼ੌਕੀਨ ਹੋ, ਵਿਹਲੇ ਬੈਠਣ ਦਾ ਹੀ ਫਾਇਦਾ, ਜਿਹੜਾ ਕੰਮ ਮਿਲਦਾ ਲੈ ਲਓ ਇਹਨਾਂ ਦਿਨਾਂ 'ਚ, ਤਾਂ ਫਾਰਮਾਂ ਦੇ ਕੰਮ ਤੋਂ ਬੜੀ ਦੁਨੀਆ ਸਟਾਰਟ ਕਰਕੇ ਮੁੜ ਕੇ ਫਾਰਮਾਂ ਦੇ ਮਾਲਕ ਬਣੇ ਆ। 647-278-5394 647-278-5394 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ 905-673-3337 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ, ਅਤੇ ਜਿਹੜਾ ਨੰਬਰ ਤੁਹਾਨੂੰ ਮੈਂ ਦਿੱਤਾ, ਤੁਹਾਨੂੰ ਜੋਬ ਮਿਲ ਸਕਦੀ ਹੈ, ਉਹ ਹੈ ਫਾਰਮ ਵਰਕਰਸ ਚਾਹੀਦੇ ਆ, 647-278-5394। ਪ੍ਰੋਗਰਾਮ ਵਿੱਚ ਇੱਕ ਸੰਦੇਸ਼, ਫਿਰ ਆਪਾਂ ਵਾਪਸ ਆਉਂਦੇ ਹਾਂ। ਇਹ ਨਮਕੀਨ ਬੰਦ ਕਿਉਂ ਹੋ ਗਿਆ ਬਈ?

0: locations in GTA. For more information, visit rajdhanisweets.ca.
1: Navi ji, Sujok Homeopathy de Dr. Parminder Bill di jankari deo zara.
2: Sujok Homeo Clinic, thodi sehat di natural healing di manzil. Homeopathy de safe treatments. 25 saal to vad clinical experience de naal. Je tusi safar kar rahe ho, depression, anxiety, panic attacks, allergy, breathing problems, asthma, IBS, acidity. Sujok Homeo Clinic de reha personalized care. Ladies de layi, PCOS, ovarian cyst, hormonal imbalance, pregnancy related issues, skin issues, eczema, psoriasis, experienced homeopaths, dere ne effective ilaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516.
1: Jee, program Punjabi Lehra.
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਆ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1478 ਰਾਇਲ ਆਟੋ ਸੈਂਟਰ
1: ਕਾਫੀ ਗਰਮੀ ਪੈ ਰਹੀ ਆ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਕੋਈ ਜ਼ਿਆਦਾ ਤਾਂ ਨਹੀਂ ਲੱਗ ਰਹੀ ਗਰਮੀ ਕਾਲ ਕਰਿਓ ਜ਼ਰਾ ਅਗਰ ਕਿਸੇ ਕਿਸਮ ਦੀ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰ ਰਹੇ ਹੋ ਤੁਸੀਂ ਜਾਂ ਫਿਰ ਇੰਜੋਏ ਕਰ ਰਹੇ ਆ ਕਿਤੇ ਬਾਹਰ ਅੰਦਰ ਜਾ ਰਹੇ ਹੋ ਕੱਲ੍ਹ ਨੂੰ ਕੈਨੇਡਾ ਡੇ ਆ ਬਹੁਤ ਸਾਰੇ ਥਾਵਾਂ 'ਤੇ ਪਟਾਕੇ ਚੱਲਣੇ ਆ ਪਟਾਕੇ ਪੈਣੇ ਗੱਲ ਹੋਰ ਹੁੰਦੀ ਆ ਪਟਾਕੇ ਚੱਲਣੇ ਗੱਲ ਹੋਰ ਹੁੰਦੀ ਆ ਕਈ ਥਾਵਾਂ 'ਤੇ ਪਟਾਕੇ ਪੈ ਵੀ ਜਾਂਦੇ ਆ ਅਤੇ ਪਟਾਕੇ ਪੈਣ ਤੋਂ ਬਚਿਓ ਬਹੁਤ ਰਸ਼ ਹੋਣਾ ਜਿੱਥੇ ਕਿਤੇ ਵੀ ਫਾਇਰ ਵਰਕਸ ਹੋਣੇ ਨੇ ਅਤੇ ਕਹਿੰਦੇ ਆ ਕਿ ਸਰਕਾਰਾਂ ਨੇ ਕਾਫੀ ਪੁਲਿਸ ਅਤੇ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਆ ਅਤੇ ਤੁਸੀਂ ਜ਼ਰੂਰ ਆਪਣਾ ਖਿਆਲ ਰੱਖਣਾ ਅਤੇ ਬੀ ਸੇਫ ਅਤੇ ਦੂਜਿਆਂ ਦੀ ਸੇਫਟੀ ਦਾ ਵੀ ਖਿਆਲ ਰੱਖਣਾ ਇਕੱਲਾ ਆਪਣਾ ਨਹੀਂ ਖਿਆਲ ਰੱਖਣਾ ਦੁਨੀਆਂ ਉੱਤੇ ਨਾ ਜਦੋਂ ਅਸੀਂ ਕਿਸੇ ਹੋਰ ਲਈ ਕੁਝ ਕਰਦੇ ਹਾਂ ਫਿਰ ਸਾਨੂੰ ਸਕੂਨ ਮਿਲਦਾ ਅਤੇ ਜਦੋਂ ਅਸੀਂ ਕਿਸੇ ਹੋਰ ਨੂੰ ਖਰੂਦ ਪਾ ਕੇ ਤੰਗ ਕਰਦੇ ਹਾਂ ਉਹ ਵਕਤੀ ਤੌਰ 'ਤੇ ਤਾਂ ਕਹਿੰਦੇ ਹੁੰਦੇ ਆ ਕਿ ਗਵਾਰਾਂ ਦਾ ਹਾਸੇ ਵਾਲੀ ਗੱਲ ਹੈ ਚਿੜੀਆਂ ਦਾ ਮਰਨ ਅਤੇ ਗਵਾਰਾਂ ਦਾ ਹਾਸਾ ਉਹ ਇਸ ਤਰ੍ਹਾਂ ਤਾਂ ਹੋ ਸਕਦਾ ਪਰ ਤੁਸੀਂ ਕਿਸੇ ਨੂੰ ਦੁਖੀ ਕਰਕੇ ਖੁਦ ਸੁਖੀ ਨਹੀਂ ਹੋ ਸਕਦੇ ਇਸ ਲਈ ਅਗਰ ਫਾਇਰਵਰਕਸ ਵਗੈਰਾ ਦੇਖਣ ਜਾਣਾ ਤਾਂ ਚੰਗੇ ਦਰਸ਼ਕਾਂ ਦੀ ਤਰ੍ਹਾਂ ਜਾਓ ਅਤੇ ਚੰਗੀ ਮੋਹਰ ਚਾਪ ਛੱਡ ਕੇ ਆਓ ਠੀਕ ਹੈ ਨਾ
2: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ
1: ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਬਹੁਤ ਸਾਰੀਆਂ ਕਾਲਸ ਔਨ ਏਅਰ ਆਉਣ ਨੂੰ 1981 ਤੁਸੀਂ ਹੋਲਡ ਕਰਨਾ 9925 ਤੁਸੀਂ ਵੀ ਹੋਲਡ ਕਰਨਾ 3625 ਤੁਸੀਂ ਵੀ ਹੋਲਡ ਕਰਨਾ ਪਰ ਹਾਲ ਦੀ ਘੜੀ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਐਜੂਕੇਸ਼ਨ ਦੇ ਸੰਬੰਧ 'ਚ ਗ੍ਰਾਂਟਸ ਦਿਵਾਉਣ ਲਈ ਮਿਸਟਰ ਸਾਰਾਂਸ਼ ਮੇਰੇ ਨਾਲ ਨੇ ਅਤੇ ਤੁਹਾਨੂੰ ਬੜੀ ਡਿਟੇਲਡ ਇਨਫੋਰਮੇਸ਼ਨ ਦਿੰਦੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਉਹ ਗ੍ਰਾਂਟਸ ਲੈ ਸਕਦੇ ਹੋ ਜਿਹੜੀਆਂ ਬਿਲਕੁਲ ਵਾਪਸ ਨਹੀਂ ਕਰ ਰਹੀਆਂ ਸਰਕਾਰ ਤੁਹਾਨੂੰ ਐਜੂਕੇਟਡ ਬਣਾਉਣ ਲਈ ਘਰੇ ਬੈਠਿਆਂ ਨੂੰ ਪੜ੍ਹਨ ਲਈ ਕੰਪਿਊਟਰ 'ਤੇ ਪੜ੍ਹਨ ਲਈ ਗ੍ਰਾਂਟਸ ਦੇ ਰਹੀ ਆ ਜਾਣਕਾਰੀ ਵਾਸਤੇ ਟੈਲੀਫੋਨ ਨੰਬਰ ਤੁਹਾਨੂੰ ਅਸੀਂ ਦੇ ਦਿੰਦੇ ਹਾਂ 437-264 ਅਤੇ ਅਗਲਾ ਨੰਬਰ ਕੀ ਹੈ ਜੀ ਬੋਲਿਓ ਜ਼ਰਾ 3175
3: ਹਾਂਜੀ ਹਾਂਜੀ 3175
1: ਦੇਖਿਆ ਮੂੰਹ ਜ਼ਬਾਨੀ ਯਾਦ ਆ ਸਾਡੇ ਐਵੇਂ ਨਹੀਂ ਦੁਨੀਆ ਪੂਜਦੀ ਬਾਬਾ ਤੇਰੀ ਤਸਵੀਰ ਨੂੰ ਅੱਛਾ ਸਾਰਾਂਸ਼ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਚ ਉਹਨਾਂ ਗ੍ਰਾਂਟਸ ਬਾਰੇ ਦੱਸੋ ਇਲੀਜੀਬਿਲਟੀ ਬਾਰੇ ਦੱਸੋ ਤੇ ਨਾਲ ਦੀ ਨਾਲ ਤੁਹਾਡਾ ਰਿਲੇਸ਼ਨ ਜਿਹੜਾ ਕਾਫੀ ਲੰਬੇ ਸਮੇਂ ਤੋਂ ਆ ਉਹਦੇ ਬਾਰੇ ਜਾਣਕਾਰੀ ਦਿਓ
3: ਹਾਂਜੀ ਹਾਂਜੀ ਉਹ ਲਾਈਕ ਜੈਸੇ ਆਪਣੇ ਸਟਾਰਟ ਕਰਾ ਕਿ ਐਜੂਕੇਸ਼ਨ ਲਈ ਗ੍ਰਾਂਟਸ ਇਹ ਵਰਡ ਯੂਜ਼ ਹੋ ਰਹਾ ਹੈ ਸਿਰਫ ਨੈਕਸਟ 3 weeks ਕੇ ਲਈ
1: ਅੱਛਾ
3: ਉਸਕੇ ਬਾਅਦ ਆਏਗਾ ਸਰਾਸ਼ ਨਾਗਪਾਲ ਜੀ ਐਜੂਕੇਸ਼ਨ ਲਈ ਲੋਨ
1: ਅੱਛਾ
3: ਲਾਈਕ ਹਾਂ ਕੋਈ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ ਸਿਰਫ 3 ਹਫ਼ਤੇ ਰਹਿ ਗਏ ਹੈ ਆਜ ਆਪ ਐਨਰੋਲ ਕਰਤੇ ਆਪ ਗ੍ਰਾਂਟਸ ਆਏਗੀ ਹਿਊਜ ਗ੍ਰਾਂਟਸ ਹੈ 500,000 ਕੀ ਗ੍ਰਾਂਟ ਨਹੀਂ ਹੈ
1: ਅੱਛਾ
3: 30,000 to 100,000 ਕੀ ਫੰਡਿੰਗ ਹੈ ਉਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਕਿ ਟੈਕਸ ਫ੍ਰੀ ਹੈ ਡਿਪੈਂਡਿੰਗ ਔਨ ਫੈਮਿਲੀ ਸਾਈਜ਼ ਆਪਕੇ ਮੈਰਿਡ ਹੈ ਆਪਕੇ ਬੱਚੇ ਹੈ ਤੋ ਜ਼ਿਆਦਾ ਫੰਡਿੰਗ ਆਤੀ ਜਿਸਕਾ ਮੇਜਰ ਪੋਰਸ਼ਨ ਕਿਆ ਹੈ ਗ੍ਰਾਂਟਸ ਆਜ ਥੋੜੀ ਤਬੀਅਤ ਖਰਾਬ ਥੀ ਮੈਂ ਡਾਕਟਰ ਪੇ ਗਿਆ ਥਾ ਕਲੀਨਿਕ ਮੈਂ ਵਹਾਂ ਲਿਖਾ ਥਾ ਹੈਵ ਯੂ ਅਪਲਾਈਡ ਰਿਫਿਊਜੀ ਸਟੇਟਸ ਰਾਈਟ ਫਿਰ ਨੀਚੇ ਫ੍ਰੀ ਫਿਜ਼ੀਓਥੈਰੇਪੀ ਫ੍ਰੀ ਕਾਇਰੋਪੈਕਟਰ ਫ੍ਰੀ ਜੂਤੇ ਕੀ ਸੋਲ ਹੈ ਫ੍ਰੀ ਫ੍ਰੀ ਫ੍ਰੀ ਫ੍ਰੀ ਫ੍ਰੀ ਜਬ ਗਵਰਨਮੈਂਟ ਯਹਾਂ ਪੈਸਾ ਲਗਾਤੀ ਹੈ ਹਮੇ ਤਬ ਤੋ ਹੈਰਾਨੀ ਹੋਤੀ ਨਹੀਂ ਹੈ ਲੇਕਿਨ ਜਬ ਗਵਰਨਮੈਂਟ ਐਜੂਕੇਸ਼ਨ ਆਪਕੋ ਗ੍ਰਾਂਟਸ ਦੇ ਰਹੀ ਹੈ ਤਬ ਹਮੇ ਕੁਸ਼ਚਨ ਮਾਰਕ ਬਣ ਜਾਤਾ ਕਿ ਭਾਈ ਸਾਹਿਬ ਕਿਉਂ ਦੇ ਰਹੀ ਹੈ ਇਸ ਮੈਂ ਕੁਛ ਕੈਚ ਨਹੀਂ ਹੈ ਜੀ ਹਮ ਸਿਰਫ ਐਜੂਕੇਸ਼ਨ ਗ੍ਰਾਂਟ ਮੈਂ ਡੀਲ ਕਰਤੇ ਹਮ ਕੁਛ ਔਰ ਮੈਂ ਡੀਲ ਕਰਤੇ ਹੀ ਨਹੀਂ ਹੈ ਆਪ ਹਮੇ ਅਭੀ ਵੀ ਕਾਲ ਕਰ ਸਕਤੇ ਹੈ ਹਮੇ 8 ਸਾਲ ਹੋ ਗਏ ਹੈ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ ਆਪ ਐਜੂਕੇਸ਼ਨ ਲੇ ਆਪ ਸਕਿੱਲ ਡਿਵੈਲਪ ਕਰੇ ਆਸਾਨ ਸੇ ਕੋਰਸਿਸ ਹੈ ਕਬ ਲਾਈਕ ਹਾਰਡ ਕੋਰਸਿਸ ਨਹੀਂ ਹੈ ਹਮਾਰੇ ਥਰੂ ਜਾਓਗੇ ਤੋ ਐਂਡ ਟੂ ਐਂਡ ਆਪ ਸੇਫਟੀ ਸੇ ਸਾਰਾ ਕੰਮ ਆਪਕਾ ਹੋ ਜਾਏਗਾ ਔਰ ਲਾਈਕ ਇਸ ਮੇ ਅਕਾਊਂਟਿੰਗ ਕਰੇ ਹਾਸਪਿਟੈਲਿਟੀ ਕਰੇ ਆਜ ਵੀ ਇੱਕ ਮੈਡਮ ਕਾ ਕਾਲ ਆਇਆ ਉਹ ਪਹਿਲੇ ਕਭੀ ਹਮ ਪੇ ਵਿਜ਼ਿਟ ਕਰਾ ਹੋਗਾ ਉਹਨੇ ਤੋ ਆਜ ਵੋ ਫੋਨ ਆਇਆ ਕਿ ਮੇਰੇ ਅਸਾਈਨਮੈਂਟ ਬਣਾ ਦੋ ਉਹਨੇ ਕਹੀਂ ਔਰ ਸੇ ਐਡਮਿਸ਼ਨ ਕਰਾ ਲਿਆ ਹਮਸੇ ਬਾਤ ਕਰਕੇ ਕਿਸੇ ਔਰ ਕੇ ਥਰੂ ਤੋ ਅਸਾਈਨਮੈਂਟ ਉਨਕੋ ਹਾਰਡ ਲੱਗ ਰਹੀ ਹਮੇ ਫੋਨ ਕਰ ਰਹੀ ਹੈ ਆਪ ਸਹੀ ਕਹਿ ਰਹੇ ਥੇ ਆਪ ਸਹੀ ਕਹਿ ਰਹੇ ਥੇ ਹੈਨਾ ਦੇਖੋ ਮੈਨੇ ਕਹਾ ਮੈਂ ਪਾਪਾ ਨੂੰ ਆਪਣਾ ਕਹਾ ਵੀ ਇਤਨਾ ਆਜ ਤੱਕ ਕਿਆ ਕਰੇਗੇ ਹੈਨਾ ਤੋ ਇਸ ਲਈ ਆਪ ਸ਼ੁਰੂ ਸੇ ਹੀ ਸਹੀ ਸਟੈਪ ਲੇ ਆਪ ਹਮੇ ਕਾਲ ਕਰੇ ਅਗਰ ਫੈਮਿਲੀ ਆਫ ਫੋਰ ਅਪ ਟੂ 80,000 ਕੀ ਫੰਡਿੰਗ 40,000 ਉਸ ਮੇ ਸੇ ਨਾਨ ਰਿਫੰਡੇਬਲ ਗ੍ਰਾਂਟ ਹੈ 40,000 ਆਪਸ਼ਨਲ ਲੋਨ ਹੈ ਫੈਮਿਲੀ ਆਫ 5 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ 100,000 ਕੀ ਫੰਡਿੰਗ ਹੈ 50,000 ਗ੍ਰਾਂਟ ਆਜ ਕੀ ਡੇਟ ਮੇ 50,000 ਲੋਨ ਹੈ ਜੋ ਕਿ 1.5 ਸਾਲ ਬਾਅਦ ਆਪ ਪੇ ਕਰੇਂਗੇ ਸ਼ੁਰੂ ਮੇ ਬਿਆਜ 0% ਬਾਅਦ ਮੇ ਬਿਆਜ 2.5% ਸਾਲ ਕਾ PR citizen protected person and sabse important thing aapki income agar 2024 ke notice of assessment pe less than $70,000 hai aapko sirf tabhi iska advantage hai aap tabhi hame call kare kyunki aap tabhi eligible hai is cheez ke liye aur baki like assam se courses hai fully online easy to pass assignments hai examination nahi hai koi age limit nahi hai aap pension pe aap eligible hai aap 30 years ke jo bhi eligible hai funding aapke account mein aati hai hamare account mein nahi aati ji proper office hai demotion mein nahi milte 218 expert boulevard koi meethi baatein nahi hai on air offer hamari ek hi fees hai $199 or $499 kaam hone ke baad aapne apni imandari se deni hoti hai shuru mein kuch nahi dena aapne hai na 30 to 90 days mein aapke account mein funding aati hai last week 29 bandon ke account mein funding giri hai jinhone main mein join kara tha course
1: kya baat
3: abhi call kare assessment karaye number note kare ab aap 437-264-3175 437-264-3175 आप हमें अभी भी कॉल कर सकते हैं आपको एस्टीमेट हम दे देंगे ओवर द कॉल हमारे ऑफिस है 218 एक्सपोर्ट बुलेवर्ड पे हर एटर डेरी पे नंबर फिर से नोट करें 437-264-3175 437-264-3175
1: ਬਹੁਤ ਇਹ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਅਗਰ ਇਹ ਨੰਬਰ ਤੁਹਾਡੇ ਕੋਲੋਂ ਮਿਸ ਹੋ ਜਾਂਦਾ ਤਾਂ ਤੁਸੀਂ ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਫੋਨ ਕਰਕੇ ਸਾਡੇ ਕੋਲੋਂ ਇਹ ਨੰਬਰ ਲੈ ਸਕਦੇ ਹੋ ਸਾਡੇ ਮੂੰਹ ਜ਼ਬਾਨੀ ਯਾਦ ਆ 437-264-3175 ਬਹੁਤ ਮਿਹਰਬਾਨੀ ਸਾਰੰਸ਼ ਥੈਂਕ ਯੂ ਵੈਰੀ ਮਚ ਕੱਲ ਫਿਰ ਗੱਲ ਕਰਾਂਗੇ ਥੈਂਕ ਯੂ ਪ੍ਰੋਗਰਾਮ ਪੰਜਾਬੀ ਕਾਲ 1981 ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਸੀਂ ਸੁਣਾਓ ਨਾਲੇ ਉੱਥੇ ਨਹਾਉਣ ਤੇ ਨਾਲ ਲੱਸੀ ਲੁੱਸੀ ਪੀ ਕੇ ਕੱਚੀ ਲੱਸੀ
4: ਕਈ
1: ਵੀਰਾਂ ਵੂਰਾਂ ਵੀ ਪੀ ਲੈਂਦੇ ਸੀ ਦੁਪਹਿਰੇ ਉੱਥੇ ਰੱਖ ਲੈਂਦੇ ਸੀ ਤੇ ਆਪਦਾ ਕਹਿੰਦੇ ਹੁੰਦੇ ਆ ਮੋਟਰ ਤੇ ਕੱਚ ਦੀ ਗਲਾਸੀ ਖੜਕਦੀ ਸੀ ਕਿਹੜੇ ਗਾਣੇ ਜ਼ਿਆਦਾ ਸੁਣਦੇ ਸੀ ਕਿਹੜੇ ਕਲਾਕਾਰ ਦੇ ਜਾਂ ਰਲਮੇ ਮਿਲਮੇ
4: ਰਲਮੇ
1: ਵੈਰੀ ਗੁੱਡ ਵੈਰੀ ਗੁੱਡ। ਅੱਜ ਕਿਹੜਾ ਚਮਕੀਲਾ ਸੁਣਾਈਏ ਤੁਹਾਨੂੰ, ਰਮਣਾ ਸੁਣਾਈਏ, ਕਿਹੜਾ ਸੁਣਾਈਏ ਦੱਸੋ।
3: ਚਮਕੀਲੇ ਦਾ ਮੈਂ ਇਹੋ ਸੁਣਨਾ ਸੀ, ਮੈਂ ਬਾਬਾ ਤੁਖਣਾ ਸਾਹਿਬ ਤੋਂ ਖੋਲ ਲਿਆ ਤੇਰਾ ਨਾਮ ਕਾਣਾ,
1: ਨਹੀਂ
3: ਲਾ ਦੂੰਗਾ ਤਾਂ।
1: ਨਹੀਂ ਉਹ ਤਾਂ ਮੈਂ ਲਾ ਦੂੰਗਾ, ਪਰ ਤੁਸੀਂ ਇਹ ਉੱਥੇ ਮੋਟਰ ਤੇ ਸੁਣਦੇ ਸੀ ਇਹ ਬਾਬਾ ਤੇਰਾ ਨਨਕਾਣਾ ਕਿ ਵੈਸੇ ਹੀ? ਮੋਟਰ ਤੇ ਤਾਂ ਸਿਖਰ ਦੁਪਹਿਰੇ ਨਾ ਹੁੰਦੀ ਸੀ, ਉਹ ਸੁਣਦੇ ਹੋਵੋਗੇ ਪਰ ਕਈ ਗੱਲਾਂ ਨਾ ਉਹ ਮੀਨਿੰਗ ਉਹਦਾ ਹੋਰ ਹੋ ਜਾਂਦਾ ਜਦੋਂ ਸੌ ਹੀ ਗਿਆ ਬੰਦਾ ਤੇ ਸੁੱਤਾ ਬੰਦਾ ਕਿਹੜੇ ਕੰਮ ਦਾ, ਘਰੇ ਮਾਰੂਗਾ?
3: ਡੂੰਘੇ
1: ਅਰਥ ਹੁੰਦੇ ਸੀ, ਚੱਲ ਹੁਣ ਆਪਾਂ ਕਾਹਨੂੰ ਕਰ ਰਹੇ ਡੂੰਘੇ ਅਰਥਾਂ ਮਗਰ ਨਾ ਜਾਈਏ। ਚਲੋ ਬਾਬਾ ਤੇਰਾ ਨਨਕਾਣਾ ਲਾ ਦਿੰਦੇ ਆ, ਹੁਣੇ ਲਾ ਦਿੰਦੇ ਆਪਾਂ, ਟਾਈਮ ਨੀ ਲਾਉਣਾ। ਕਹਿੰਦੇ ਹੁੰਦੇ ਗੱਲ ਕਹੀ ਨੀ ਤੇ ਗੰਡਾਸੀ ਪਈ ਨੀ, ਪ੍ਰੋਗਰਾਮ ਪੰਜਾਬੀ ਲਹਿਰਾ 900 ਮੈਂ ਹੁਣ ਯਾਰ ਮੈਂ ਨਵੀ ਪੂਰਾ ਮੇਲਾ ਲੁੱਟ ਲੈਂਦਾ ਤੇ ਮੈਂ ਫੇਰੇ ਤੋਰੇ ਤੇ ਜਾ ਦੇਣਾ। ਨਵੀ ਨੇ ਜਦੋਂ ਛੁੱਟੀਆਂ ਕਰਨੀਆਂ ਫਿਰ ਮੈਂ ਨਵੀ ਨੂੰ ਕਹਿ ਦੇਣਾ ਹੁਣ ਤੂੰ ਇੰਜੋਏ ਕਰ 2-3 ਦਿਨ ਤੇ ਮੈਂ ਹੈਗਾ ਹਾਜ਼ਰ, ਆ ਜਾ ਕਰਾਂਗੇ ਕੋਈ ਨੀ। ਚੱਲ ਠੀਕ ਠੀਕ ਆ, ਆਪਾਂ ਕਿਤੇ ਨਾ ਕਿਤੇ ਨਵੀ ਨੂੰ ਰਿਕੁਐਸਟ ਕਰਦੇ ਆ ਵੀ ਨਵੀ ਇੱਕ ਅੱਧਾ ਦਿਨ ਭਾਈ ਮੈਨੂੰ ਵੀ ਦੇ। ਚਲੋ ਮਿਹਰਬਾਨੀ, ਥੈਂਕ ਯੂ, ਜਿਉਂ ਦਿਲੋਂ ਖੁਸ਼ ਰਹੋ, ਤੇਰਾ ਨਨਕਾਣਾ।

0: ਬਹੁਤ ਕਿੱਡੇ ਵੱਡੇ ਵੱਡੇ ਗਾਇਕ ਕਲਾਕਾਰ ਸਾਡੀ ਬਦਕਿਸਮਤੀ ਆ ਕਿ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਮੌਤ ਜਿਹੜੀ ਮਿਲੀ ਆ ਨਾ, ਜਾਂ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀ ਮੌਤ ਉਹਨੂੰ ਦਿੱਤੀ ਆ, ਆਈ ਡੋਨਟ ਨੋ ਕਿ ਕਿਵੇਂ ਉਹ ਉਹਨੂੰ ਕਹਿੰਦੇ ਨੇ ਕਿ ਜਸਟੀਫਾਈ ਕਿਵੇਂ ਕੀਤਾ ਜਾਵੇ। ਸੋ ਕਲਾਕਾਰਾਂ ਨੂੰ ਜਿਹੜੇ ਕਹਿੰਦੇ ਆ ਕਿ ਕੁਦਰਤ ਜਿਹੜੀ ਆ ਨਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਿਤੇ ਲੱਖਾਂ ਹਜ਼ਾਰਾਂ ਵਿੱਚੋਂ ਇਸ ਤਰ੍ਹਾਂ ਦੇ ਲੋਕ ਪੈਦਾ ਹੁੰਦੇ ਆ ਅਤੇ ਅਸੀਂ ਖੁਦ ਹੀ ਉਹਨਾਂ ਨੂੰ ਮਾਰ ਦਿੰਦੇ ਹਾਂ। ਆਈ ਡੋਂਟ ਨੋ, ਸਿੱਧੂ ਮੂਸੇਵਾਲਾ, ਗੱਭਰੂ ਨੌਜਵਾਨ, ਕਿਸੇ ਮਾਂ ਦਾ ਪੁੱਤ, ਭੈਣ ਦਾ ਵੀਰ ਅਤੇ ਬਾਪ ਦਾ ਤੋ ਕਿਵੇਂ ਅਸੀਂ, ਆਈ ਡੋਂਟ ਨੋ ਕਿ ਜਿਹੜੇ ਮਾਰਨ ਵਾਲੇ ਲੋਕ ਆ ਉਹ ਕਿਵੇਂ ਉਹਨੂੰ ਜਸਟੀਫਾਈ ਕਰਦੇ ਆ, ਤਾਂ ਉਹ ਖੁਦ ਜਾਣਦੇ ਹੋਣਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ ਸਰਵਿਸ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ, ਈਗਲ ਟਰੱਕ ਟਾਇਰ। ਪਰ ਇਹ ਲੋਕ ਜਿਹੜੇ ਕਲਾਕਾਰ ਲੋਕ ਨੇ ਇਹ ਮਰਦੇ ਨਹੀਂ, ਰਹਿੰਦੇ ਦੁਨੀਆਂ ਤੱਕ ਜਿਉਂਦੇ ਹੋ ਜਾਂਦੇ ਆ। ਅੱਜ ਦੇਖੋ ਚਮਕੀਲਾ ਸਭ ਤੋਂ ਵੱਧ ਅਜੇ ਵੀ ਸਰਚ ਕੀਤਾ ਜਾ ਰਿਹਾ, ਸਿੱਧੂ ਮੂਸੇਵਾਲਾ ਅਜੇ ਵੀ ਸਭ ਤੋਂ ਵੱਧ ਉਹਦੇ ਗੀਤ। ਪਿਛਲੇ ਦਿਨ ਮੈਂ ਗਿੱਪੀ ਗਰੇਵਾਲ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨੂੰ ਕੁਐਸਚਨ ਕੀਤਾ ਸ਼ੇਖਰ ਸੁਮਨ ਨੇ ਕਿ ਜੀ ਸਿੱਧੂ ਮੂਸੇਵਾਲਾ ਦਾ ਵੀ ਸੁਣਿਆ ਹੋਲੋਗ੍ਰਾਮ ਆ ਰਿਹਾ, ਤਾਂ ਗਿੱਪੀ ਗਰੇਵਾਲ ਕਹਿਣ ਲੱਗੇ ਕਿ ਜੀ ਸਿੱਧੂ ਮੂਸੇਵਾਲਾ ਦਾ ਤਾਂ ਖਾਲੀ ਨੋਟ ਵੀ ਵਿਕਦਾ, ਯਾਨੀ ਕਿ ਕੁਛ ਵੀ ਤੁਸੀਂ ਸਿੱਧੂ ਮੂਸੇਵਾਲਾ ਦਾ ਨਾਂ ਹੀ ਲੈ ਦਿਓ ਨਾ, ਤਾਂ ਉਹ ਫਿਰ ਵੀ ਉਹਦਾ ਸੁਣਿਆ ਜਾਂਦਾ। ਸੋ ਖੈਰ, ਪ੍ਰੋਗਰਾਮ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਇੱਕ ਵਾਰ ਤੁਸੀਂ ਆਪਣੀ ਟਰੱਕ ਨੂੰ ਈਗਲ ਵਾਲਿਆਂ ਕੋਲ ਲੈ ਜਾਓ, ਬਾਜ਼ ਦੀ ਅੱਖ ਰੱਖਦੇ ਨੇ ਉਹ, 647-234-6492 647-234-6293। ਜਿਵੇਂ ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਕਿ ਬੀਤੇ ਦਿਨੀ ਸਾਡੇ ਵੀਰ ਸੈਵੀ ਢਿੱਲੋਂ ਵੀਡੀਓ ਅਸੀਂ ਇੱਕ ਸ਼ਾਮ ਰਲ ਕੇ ਗੁਜ਼ਾਰੀ, ਬੜੀ ਖੂਬਸੂਰਤ ਔਰ ਮੁਸਕਰਾਹਟ ਭਰਿਆ ਚਿਹਰਾ ਸੈਮੀ ਜੀ ਦਾ, ਅਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਬਿਜ਼ਨਸ ਆ, ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਬੂਟਾ ਲਾਇਆ ਔਰ ਉਸ ਬੂਟੇ ਨੂੰ ਅੱਜ ਕੱਲ੍ਹ ਸੈਮੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹਦਾ ਆਨੰਦ ਵੀ ਮਾਣ ਰਿਹਾ, ਉਹਦੀ ਛਾਂ ਵੀ ਮਾਣ ਰਿਹਾ, ਅਤੇ ਨਾਲੇ ਕਮਿਊਨਿਟੀ ਨੂੰ ਇੱਕ ਬਹੁਤ ਹਾਈਟੈਕ ਜਿਹੜੇ ਪ੍ਰੋਡਕਟ ਦੇ ਰਿਹਾ। ਢਿੱਲੋਂ ਵੀਡੀਓ ਦਾ IP ਬਾਕਸ ਆ, ਕਰੋ ਸਟਰੀਮ ਐਪ ਆ, ਕੋਠੇ 'ਤੇ ਸਪੀਕਰ ਖੜ੍ਹ ਕੇ ਰੇਡੀਓ ਆ, ਅਤੇ ਜਿਹਦੇ ਵਿੱਚ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਅਤੇ ਬਾਪੂ ਪਾਰਸ ਦੀਆਂ ਵਾਰਾਂ ਵੀ ਨੇ, ਜੋਗਾ ਸਿੰਘ ਜੋਗੀ ਵੀ ਹੈ, ਬਹੁਤ ਸਾਰੇ ਦਇਆ ਸਿੰਘ ਦਿਲਬਰ ਉਹਦੀਆਂ ਢਾਡੀ ਵਾਰਾਂ ਵੀ ਆ। ਤਾਂ ਤੁਸੀਂ ਕੋਠੇ 'ਤੇ ਸਪੀਕਰ ਖੜ੍ਹ ਕੇ ਜਾਂ ਫਿਰ IPTV ਬਾਕਸ ਜਾਂ ਕਰੋ ਸਟ੍ਰੀਮ ਐਪ ਕ੍ਰਿਕਟ ਦੇਖਣ ਲਈ, ਅਤੇ ਹੋਰ ਜਿਹੜੇ ਬਹੁਤ ਸਾਰੇ ਪ੍ਰੋਡਕਟ ਨੇ ਪੁਰਾਣੇ ਅਤੇ ਨਵੇਂ ਗਾਣੇ USB 'ਤੇ ਭਰਵਾਉਣ ਲਈ, ਪਾਲ ਟੂ NTSC, NTSC ਟੂ ਪਾਲ, ਅਤੇ ਅੱਗੇ ਹੁੰਦਾ ਸੀਗਾ, ਪਰ ਹੁਣ ਜਿਹੜੀਆਂ ਪੁਰਾਣੀਆਂ ਤੁਹਾਡੀਆਂ ਮੂਵੀਜ਼ ਨੇ ਉਹਨਾਂ ਨੂੰ ਅਗਰ ਤੁਸੀਂ USB ਵਗੈਰਾ 'ਤੇ ਰਿਕਾਰਡ ਕਰਵਾਉਣਾ ਚਾਹੁੰਦੇ ਹੋ, ਢਿੱਲੋਂ ਵੀਡੀਓ 905-204-1313, 905-204-1313। ਇੱਕ ਸੰਦੇਸ਼ ਇੱਕ ਵਾਰੀ ਫੇਰ ਲੈ ਲਈਏ, ਉਹ ਹੈ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇਨਸ਼ੋਰੈਂਸ ਤੋਂ ਹਰਪ੍ਰੀਤ ਸੈਣੀ, ਟੌਪ ਚੋਇਸ ਇਨਸ਼ੋਰੈਂਸ ਤੋਂ ਹਰਪ੍ਰੀਤ ਸੈਣੀ। ਤੁਸੀਂ ਸੁਪਰ ਵੀਜ਼ਾ ਲੈਣਾ ਚਾਹੁੰਦੇ ਹੋ ਆਪਣੇ ਮਾਂ ਬਾਪ, ਨਾਨੇ ਨਾਨੀ, ਦਾਦਾ ਦਾਦੀ ਲਈ, ਤੁਸੀਂ ਆਪਣੀ ਕਿਸੇ ਤਰ੍ਹਾਂ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਫਾਈਨੈਂਸ਼ੀਅਲ ਪਲੈਨਿੰਗ ਕਰਾਉਣਾ ਚਾਹੁੰਦੇ ਹੋ, ਇੱਕ ਘੰਟੀ ਹਰਪ੍ਰੀਤ ਸੈਣੀ ਨੂੰ ਖੜਕਾਓ, 416-817-6500। ਪੰਜਾਬੀ ਲਹਿਰਾਂ ਦਾ ਹਵਾਲਾ ਦੇਣਾ ਅਤੇ ਮੇਰਾ ਨਾਮ ਲੈਣਾ, ਅਤੇ ਖਾਸ ਤੌਰ 'ਤੇ ਤੁਹਾਨੂੰ ਸਪੈਸ਼ਲ ਜਿਹੜੀਆਂ ਲੇਟੈਸਟ ਇਨਸ਼ੋਰੈਂਸ ਦੀਆਂ ਜਾਣਕਾਰੀਆਂ ਮਿਲਣਗੀਆਂ, 416-817-6500। ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਇੰਡੀਅਨ ਫਰੂਟ ਲੈਣ ਦੀਆਂ 4 ਲੋਕੇਸ਼ਨਸ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਅਤੇ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿਹੜੀ ਕੱਲ੍ਹ ਨੂੰ 1 July ਨੂੰ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਹੈ। ਵੈਲਕਮ।
1: ਬਿਲਕੁਲ, 1 July ਦਾ ਕੱਲ ਦਾ ਮੈਸੇਜ ਦੇ ਰਹੇ ਜੀ ਪਰਿਵਾਰਾਂ ਨੂੰ, ਕੈਨੇਡਾ ਡੇ ਸਪੈਸ਼ਲ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਕੱਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਆ। ਸੋ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਈਵਨ ਭਾਜੀ ਇੱਕ ਹੁਣ ਨਵਾਂ ਪਾਵਰ ਰਿਕਲਾਈਨਰ ਆਇਆ ਜਿਹਦੇ ਚ ਮਸਾਜਰ ਵੀ ਆ। ਮਸਾਜਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ, ਰੀਅਲ ਮਾਰਬਲ ਦੇ ਕਾਫੀ ਟੇਬਲ ਚਾਹੀਦੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਤੁਹਾਨੂੰ ਕੱਲ ਨੂੰ ਕੱਲ ਦਾ ਸੱਦਾ ਪੱਤਰ ਦੇ ਰਹੇ ਆ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ 294 ਵੋਕਲ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਇੱਕ ਡੀਲ ਦੇਣ ਲੱਗੇ ਆ ਜਿਹੜੇ 5 ਕਾਲਰ ਰਾਈਟ ਵੇ ਕਾਲ ਕਰ ਲੈਣਗੇ ਉਹਨਾਂ ਵਾਸਤੇ ਡੀਲ ਆ ਪਰ ਕੱਲ ਨੂੰ ਆ ਕੇ ਤੁਸੀਂ ਡੀਲ ਨੂੰ ਲੌਕ ਕਰ ਲਿਓ ਸੋਫਾ ਕਮ ਬੈੱਡ ਕੋਡਰਾਈ ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ ਪਹਿਲੇ 5 ਕਾਲਰ ਜਿਹੜੇ ਰਾਈਟ ਵੇ ਕਾਲ ਕਰਨਗੇ ਸਿਰਫ 399 ਦਾ 1500 ਵਾਲਾ ਸੋਫਾ ਕਮ ਬੈੱਡ 399 ਡਾਲਰ 399 ਡਾਲਰ ਪਰ ਹਾਲੇ ਕਾਲ ਨਹੀਂ ਕਰਨੀ ਕਿਉਂਕਿ ਤੋਹਫਾ ਨਹੀਂ ਮਿਲਿਆ ਸੋਫਾ ਕਮ ਬੈੱਡ ਬਾਏ ਕਰ ਲਓ 399 ਡਾਲਰ ਦਾ 399 ਦਾ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸੋਫਾ ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਪਹਿਲੇ 5 ਕਾਲਰ ਰਾਈਟ ਵੇ ਕਾਲ ਕਰਕੇ ਬੁੱਕ ਕਰ ਲਓ ਇਸ ਡੀਲ ਨੂੰ 905-302-9494 905-302-9494 905-302-9494 ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਥੈਂਕ ਯੂ ਵੈਰੀ ਮਚ ਭਾਜੀ
0: ਥੈਂਕ ਯੂ ਸਰ ਕੱਲ ਨੂੰ ਮਿਲਦੇ ਆ ਬਿਲਕੁਲ ਕੈਨੇਡਾ ਡੇ ਤੇ ਪ੍ਰੋਗਰਾਮ ਵਿੱਚ ਕਾਲ ਲੈਨੇ ਆ 1542 ਜੀ ਵੈਲਕਮ
2: ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਜੀ ਕੌਣ ਬੋਲਦੇ ਹੋ
2: ਮੈਂ ਸੁਰਿੰਦਰ ਸਿੰਘ ਬੋਲਦਾ
0: ਜੀ ਸੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ
2: ਆਪਣਾ ਸੰਗੀਤ ਪੇਸ਼ ਕੀਤਾ ਜੀ ਮੂਸੇ ਵਾਲੇ ਦਾ ਤੁਸੀਂ ਨਾਂ ਲਿਆ ਤੇ ਵਾਕਿਆ ਹੀ ਚਮਕੀਲਾ ਸਾਹਿਬ ਨੂੰ ਸਰਚ ਅੱਜ ਵੀ ਕੀਤਾ ਜਾਂਦਾ ਜੀ
0: ਸਭ ਤੋਂ ਵੱਧ ਸੁਣਿਆ ਜਾਂਦਾ ਔਰ ਕਾਰਾਂ ਵਾਲਾ ਟਰੱਕਾਂ ਚ ਜਦੋਂ ਨੀਂਦ ਨੂੰ ਆਉਂਦੀ ਆ ਉਦੋਂ ਅਗਲਾ ਕਹਿੰਦਾ ਚਮਕੀਲਾ ਲਾ ਲਓ ਯਾਰ ਫਿਰ ਕਰਾਂ ਚੜ੍ਹਦੀ ਕਲਾ ਚ ਜਾਵਾਂਗੇ
2: ਤੇ ਜੇ ਉਹਨਾਂ ਤੋਂ ਜੇ ਆਪਾਂ ਜ਼ਿਆਦਾ ਲੱਚਰਤਾ ਦੀ ਕਰੀਏ ਤੇ ਅੱਜ ਵੀ ਕਲਾਕਾਰ ਕਈ ਹੈਗੇ ਆ ਜਿਨ੍ਹਾਂ ਨੇ ਬਹੁਤ ਲੱਚਰਤਾ ਵਾਲੇ ਗਾਣੇ ਬੋਲੇ ਤੇ
0: ਕੋਈ ਜਾਣੇ ਨਹੀਂ ਪਤਾ ਕੀ ਹੈ ਭਾਜੀ ਗੱਲ ਤਾਂ ਇਹ ਆ ਜੀ ਦੇਖੋ ਹੁਣ ਯੂਟਿਊਬ ਤੇ ਕਿੰਨਾ ਕੁਝ ਪਿਆ ਹੋਰ ਸੋਸ਼ਲ ਜਿਹੜੀ ਤੁਸੀਂ ਚੀਜ਼ ਦੇਖੋਗੇ ਨਾ ਉਹ ਤੁਹਾਨੂੰ ਜ਼ਿਆਦਾ ਦਿਸੂਗੀ ਤੁਸੀਂ ਜੋ ਚੰਗੀਆਂ ਹੰਸ ਮੋਤੀ ਚੁਗਦੇ ਆ
2: ਹਾਂਜੀ ਵੇਖੋ ਜੀ ਅਸੀਂ ਅੱਗੇ ਮੈਂ ਗੱਲਾਂ ਕਰਦਾ ਨਾ ਜਾਂ ਬੱਚਿਆਂ ਨਾਲ ਜਾਂ ਆਪਣੀ ਕਈ ਜਿੱਥੇ ਮੈਂ ਕੰਮ ਕਰਦਾ ਟੀਮ ਨਾਲ ਵੀ ਵੀ ਫੋਨ ਇੱਕ ਬਹੁਤ ਚੰਗੀ ਚੀਜ਼ ਆ ਵੀ ਆਪਾਂ ਇੱਕ ਦੂਜੇ ਨਾਲ ਚਲੋ ਕੰਟੈਕਟ ਜੁੜਿਆ ਵਾ ਤੇ ਇਹ ਚ ਬਹੁਤ ਚੰਗੀਆਂ ਗੱਲਾਂ ਵੇਖਣ ਵਾਸਤੇ ਹੁਣ ਜੇ ਸਾਡੀ ਜਿਹੜਾ ਧਿਆਨ ਹੀ ਦੂਸਰੇ ਪਾਸੇ ਆ ਤੇ ਫਿਰ ਹੁਣ ਉੱਥੇ ਫੋਨ ਦਾ ਕੀ ਕਸੂਰ ਆ
0: ਤੇ ਦੇਖੋ ਚਲੋ ਖੈਰ ਆਪਾਂ ਇਹ ਕੋਈ ਲੰਬੀ ਚੌੜੀ ਗੱਲ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਉਹਨੂੰ ਤੁਸੀਂ ਪਾਸੇ ਕਰ ਦਿਓ ਨਾ ਸੁਣੋ ਤੇ ਵੈਸੇ ਤਾਂ ਜਿਹੜਾ ਹੈ ਨਾ ਡਬਲ ਸਟੈਂਡਰਡ ਹੋ ਜਾਂਦਾ ਸਾਡਾ ਦੂਰਾ ਸਟੈਂਡਰਡ ਅਸੀਂ ਉਹਨਾਂ ਚੀਜ਼ਾਂ ਨੂੰ ਸੁਣ ਵੀ ਲੈਂਦੇ ਹਾਂ ਤੇ ਮਾੜਾ ਵੀ ਕਹੀ ਜਾਂਦੇ ਹਾਂ ਤਾਂ ਖੈਰ ਤੁਸੀਂ ਚੰਗੀ ਗੱਲ ਕੀਤੀ ਕਿ ਵਾਕਈ ਕਿਸੇ ਨੂੰ ਮਾਰਨ ਮੁਕਾਉਣਾ ਇਹ ਕੋਈ ਤਰੀਕਾ ਨਹੀਂ ਹੈ ਅਸੀਂ ਰੱਬ ਬਣ ਜਾਂਦੇ ਹਾਂ ਅਸੀਂ ਉਹ ਜੱਜ ਬਣ ਜਾਂਦੇ ਹਾਂ ਆਈ ਥਿੰਕ ਕਿ ਹਰ ਇੱਕ ਨੂੰ ਜੀਓ ਤੇ ਜਿਉਣ ਦਿਓ
2: ਮੈਂ ਇੱਕ ਅੱਗੇ ਵੀ ਇੱਕ ਦਿਨ ਪਤਾ ਨੀ ਸ਼ਾਇਦ ਹੋ ਸਕਦਾ ਵੀ ਕੱਲ ਵੀ ਜਾਂ ਪਰਸੋਂ ਤੁਹਾਡੇ ਨਾਲ ਗੱਲ ਹੋਈ ਇੱਕ ਭਾਈ ਨਿਰਮਲ ਸਿੰਘ ਚੋਲਾ ਦੀ ਕਵਿਸ਼ ਨੀ ਸੁਣਨੀ
0: ਜ਼ਰੂਰ ਸੁਣਾਉਣੇ ਜੀ ਜ਼ਰੂਰ ਸੁਣਾਉਣੇ ਨਿਰਮਲ ਸਿੰਘ ਚੋਲਾ ਕੱਲ ਮੈਨੂੰ ਲੱਭੀ ਨੀ ਗੀ ਜੇ ਉਹ ਕੋਈ ਕਵਿਸ਼ਰੀ ਉਹਨਾਂ ਦੀ ਓਰਿਜਿਨਲ ਰਿਕਾਰਡਿੰਗ ਉਹਨਾਂ ਦੀ ਘੱਟ ਆ ਜਿਹੜੀ ਨਾ ਕੰਪਨੀ ਨੇ ਕਿਸੇ ਨੇ ਕੀਤੀ ਹੋਵੇ ਉਹ ਮੈਨੂੰ ਮੈਂ ਕੋਸ਼ਿਸ਼ ਕਰੂੰਗਾ ਕੱਲ ਲੱਭ ਕੇ ਕੱਲ ਨੂੰ ਜ਼ਰੂਰ ਆਪਾਂ ਨਿਰਮਲ ਸਿੰਘ ਚੋਲਾ ਸਾਹਿਬ ਮੈਂ ਉਹਨਾਂ ਨੂੰ ਸੁਣਿਆ ਵੈਸੇ ਬੜੀ ਚੰਗੀ ਆਵਾਜ਼ ਸੀ ਪਰ ਓਰਿਜਿਨਲ ਰਿਕਾਰਡਿੰਗ ਕਿਤੋਂ ਮਿਲ ਜੇ ਨਾ ਕਿਉਂਕਿ ਜਿਹੜੀ ਦੂਜੀ ਰਿਕਾਰਡਿੰਗ ਸਟੇਜ ਦੀ ਹੁੰਦੀ ਆ ਉਹਦੀ ਕੁਆਲਿਟੀ ਨਹੀਂ ਅੱਛੀ ਹੁੰਦੀ ਤੇ ਫਿਰ ਸਾਨੂੰ ਰੇਡੀਓ ਵਾਲੇ ਕਹਿੰਦੇ ਕਿ ਜੀ ਕੁਆਲਿਟੀ ਮਾੜੀ ਨਾ ਲਾਇਆ ਕਰੋ ਆਸ ਦੀ ਕਿਰਨ ਜਿਹੜੇ ਲੋਕ ਐਡਿਕਸ਼ਨ ਵਿੱਚ ਚਲੇ ਜਾਂਦੇ ਆ ਉਹਨਾਂ ਦੀ ਐਡਿਕਸ਼ਨ ਨੂੰ ਦੂਰ ਕਰਨ ਲਈ ਨਸ਼ਿਆਂ ਦੇ ਦਲਦਲ ਚੋਂ ਕੱਢਣ ਲਈ ਆਸ ਦੀ ਕਿਰਨ ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99 151 54 548
3: ਵਾਲੀ ਲਖਬੀਰ ਸਿੰਘ ਸੰਧੂ ਐਮ ਡੀ ਨੂੰ ਕਾਲ ਕਰੋ 9915154548।
0: ਵਾਹ ਕਿਆ ਬਾਤ ਹੈ ਸਤਿੰਦਰਪਾਲ, ਬਹੁਤ ਸੋਹਣੀ ਐਡਵਰਟਾਈਜ਼ਮੈਂਟ ਹੈ। ਤੇ ਬ੍ਰਿਜਮੋਹਨ ਜੀ ਦਾ ਵੀ ਇੱਕ ਸੰਦੇਸ਼ ਸੁਣ ਲਈਏ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਪ੍ਰੋਗਰਾਮ ਪੰਜਾਬੀ ਲੈ ਰਹਾ ਔਰ ਮੈਂ ਬੀਤੇ ਦਿਨੀ ਸ਼੍ਰੋਮਣੀ ਕਿਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਦਾ ਹੈਪੀ ਬਰਥਡੇ ਜਨਮਦਿਨ ਸੀ। ਅੱਜ ਭਾਸ਼ਾ ਵਿਭਾਗ ਨੇ ਇਹ ਜਨਮਦਿਨ ਮਨਾਇਆ ਪਟਿਆਲੇ ਦੇ ਵਿੱਚ। ਸਰਦਾਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਨੇ ਉਹਨਾਂ ਦੀ ਅਗਵਾਈ ਦੇ ਹੇਠ ਅਤੇ ਮੁੱਖ ਮਹਿਮਾਨ ਦੇ ਤੌਰ ਉੱਤੇ ਪ੍ਰਸਿੱਧ ਗਾਇਕ, ਕਲਾਕਾਰ, ਅਦਾਕਾਰ ਹਰਭਜਨ ਮਾਨ ਜੀ ਨੂੰ ਬੁਲਾਇਆ ਗਿਆ ਔਰ ਹਰਭਜਨ ਮਾਨ ਨੇ ਆਪਣੀ ਭਾਵਭਿੰਨੀ ਸ਼ਰਧਾਂਜਲੀ ਵਿੱਚ ਹਰਭਜਨ ਮਾਨ ਨੇ ਬਾਪੂ ਪਾਰਸ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾ ਨਾਲ ਬਿਤਾਏ ਪਲ ਅਤੇ ਉਹਨਾਂ ਦਾ ਆਪਸ ਵਿੱਚ ਦਾ ਰਿਸ਼ਤਾ, ਇੱਕ ਦੂਜੇ ਨੂੰ ਕਿਵੇਂ ਉਹ ਮਾਣ ਤਾਣ ਦਿੰਦੇ ਸੀ। ਬਾਪੂ ਪਾਰਸ ਹੋਣੀ ਕਹਿੰਦੇ ਹੁੰਦੇ ਸੀ ਕਿ ਗਲੀ ਗਲੀ ਦੇ ਵਿੱਚ ਰਣਜੀਤ ਗੂੰਜੇ ਅਤੇ ਉਸਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ। ਅਤੇ ਬਾਪੂ ਪਾਰਸ ਨੇ ਕਹਿਣਾ, ਜੱਟ ਤਾਂ ਚਾਰ ਦਿਨ ਇਕੱਠੇ ਨਹੀਂ ਰਹਿੰਦੇ ਪਰ ਮੈਂ ਅਤੇ ਰਣਜੀਤ ਨੇ 35 ਵਰ੍ਹੇ ਇਕੱਠਿਆਂ ਨੇ ਕਵੀਸ਼ਰੀ ਗਾਈ। ਫਿਰ ਰਿਸ਼ਤੇਦਾਰੀਆਂ ਪੈ ਗਈਆਂ ਅਤੇ ਬਾਪੂ ਪਾਰਸ ਨੇ ਹਰ ਕਵੀਸ਼ਰੀ ਵਿੱਚ ਪਾਪਾ ਜੀ ਸਰ ਰਣਜੀਤ ਸਿੰਘ ਸਿੱਧਵਾ ਦਾ ਨਾਮ ਬਰਾਬਰ ਪਾਇਆ। ਪੂਰਨ ਭਗਤ ਦੀ ਹੁਣ ਜਾਂਦੀ ਵਾਰੀ ਦੀ ਦੇਲਾਂ ਪੂਰਨ ਪੁੱਤ ਨੂੰ ਲੋਰੀ ਵਿੱਚ ਬਾਪੂ ਪਾਰਸ ਅਖੀਰ 'ਤੇ ਕਹਿੰਦਾ, ਸੁਰਗਾਂ ਵਿੱਚ ਵਾਸਾ ਵੇ ਤੇਰਾ ਹੋਵੇ ਜਲਾਦਾ ਖਿੱਦੂ, ਕਰਨੈਲ ਗਿੱਲ ਨੂੰ ਤੂੰ ਜੇ ਰਣਜੀਤ ਮਲਾਵੇ ਸਿੱਧੂ, ਬਚੂ ਜਲ ਬਿਨ ਮਛਲੀ ਨਾ ਮਰਜੂ ਚੰਦ ਤੋਂ ਬਿਨਾਂ ਚਕੋਰੀ, ਹੁਣ ਜਾਂਦੀ ਵਾਰੀ ਦੀ ਦੇਲਾਂ ਪੂਰਨ ਪੁੱਤ ਨੂੰ ਲੋਰੀ। ਤੋ ਕਵੀਸ਼ਰੀ ਨੂੰ ਰੇਡੀਓ 'ਤੇ ਲਿਜਾਣ ਵਾਲੇ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਅਤੇ ਚੰਦ ਸਿੰਘ ਜੰਡੀ, ਅਤੇ ਕਵੀਸ਼ਰੀ ਨੂੰ ਐਚ ਐਮ ਵੀ ਦੀ ਕੰਪਨੀ ਵਿੱਚ ਰਿਕਾਰਡਿੰਗ ਕਰਾਉਣ ਵਾਲੇ ਬਾਪੂ ਰਣਜੀਤ ਸਿੰਘ ਸਿੱਧਵਾਂ ਦੀ ਬੁਲੰਦ ਆਵਾਜ਼ ਸੀ। ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਕੋਲ ਸ਼ਬਦਾਵਲੀ ਅਤੇ ਕਵਿਤਾ, ਬਹੁਤ ਵੱਡੇ ਲੈਵਲ ਦੀ ਕਵਿਤਾ। ਤੋ ਮੈਂ ਅੱਜ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇੱਕ ਕਵੀਸ਼ਰੀ ਤੁਹਾਨੂੰ ਸੁਣਾਵਾਂ ਅਤੇ ਢੱਡ ਸਰੰਗੀ 'ਤੇ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ ਜੀ। ਵੈਲਕਮ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
5: ਬਾਈ ਜੀ ਬਹੁਤ ਵਧੀਆ ਪਹੁੰਚ ਰਹੀ ਉਹ ਬਾਈ ਜੀ ਨੇ ਗੱਲ ਕੀਤੀ ਜੀ ਮੋਟਰਾਂ ਦੀ, ਵੀ ਅੰਮ੍ਰਿਤਸਰ ਵਿੱਚ ਵਕੀਲਾਂ ਦੇ ਸੁਣਦੇ ਰਹੇ, ਅਸੀਂ ਵੀ ਸੁਣਦੇ ਰਹੇ ਹਾਂ।
0: ਹਾਂ ਬਿਲਕੁਲ ਸੁਣਦੇ ਰਹੇ ਹਾਂ।
5: ਮੈਨੂੰ ਬਾਈ ਦੀ ਬਹੁਤ ਵਧੀਆ ਗੱਲ ਲੱਗੀ ਜੀ, ਯਾਦ ਕੀਤਾ ਅੰਮ੍ਰਿਤਸਰ ਮਸ਼ੀਨ ਸਿੰਘ ਵਕੀਲਾਂ ਨੂੰ ਤੇ ਬਾਈ ਨੂੰ ਆਪਣੇ ਨੂੰ ਕਰਤਾਰ ਰਹੇ ਨੂੰ, ਕਿੰਨੀ ਵਧੀਆ ਗੱਲ ਕੀਤੀ ਬਾਈ ਜੀ ਨੇ ਹਨਾ ਜੀ।
0: ਬਹੁਤ ਸਿਆਣੀ ਗੱਲ ਕੀਤੀ,
5: ਬਹੁਤ ਵਧੀਆ। ਹਾਂਜੀ ਬਾਕੀ ਬਾਈ ਜੀ ਧਰਮ ਗੀਤ ਵੀ ਇਹਦੇ ਖੂਹ ਦੀਆਂ ਟਿੰਡਾਂ ਵਾਂਗੂ ਅੰਮ੍ਰਿਤਸਰ ਚ ਵਕੀਲੇ ਦਾ,
0: ਹਾਂ ਹਾਂ ਹਾਂ ਹਾਂ,
5: ਤੋਂ ਫਿਰ ਭੁੱਲ ਗਿਆ ਮੈਂ ਯਾਦ
0: ਨੂੰ। ਬਿਲਕੁਲ ਜਿੰਦੜੀਏ ਰੋਮ ਕਰ ਕਰ, ਹਾਂ ਬਿਲਕੁਲ ਬਹੁਤ ਖੂਬਸੂਰਤ।
5: ਖੂਹ ਦੀਆਂ ਟਿੰਡਾਂ ਵਾਂਗੂ ਜ਼ਿੰਦਗੀ ਸਮਥਿੰਗ ਜੇ ਕੋ ਸਾਰਾ ਪੰਜਾਬ ਹਾਂ ਤੇ ਬਾਕੀ ਅੰਮ੍ਰਿਤਸਰ ਮਸੀਲ ਆ ਬਾਈ ਜੀ, ਕਿਹਨੇ ਬਣ ਜਾਣਾ?
0: ਨਹੀਂ ਬਣ ਸਕਦਾ, ਪਰ ਦੁੱਖ ਇਸ ਗੱਲ ਦਾ ਕਿ ਬੜੀ ਭਿਆਨਕ ਮੌਤ ਉਹਨਾਂ ਨੂੰ ਦਿੱਤੀ ਗਈ। ਨਾਲ ਦੇ ਜਿਹੜੇ 4-5 ਸਾਥੀ ਸੀ ਉਹ ਵੀ ਵਿਚਾਰੇ ਪਤਾ ਨਹੀਂ ਕਿਸ ਤੜਪ ਕੇ ਵਿਚਾਰੇ ਉਹ ਮਰੇ ਹੋਣਗੇ। ਰੱਬ ਕਰੇ ਇਸ ਤਰ੍ਹਾਂ ਦੀ ਮੌਤ ਕਿਸੇ ਨੂੰ ਨਾ ਆਵੇ, ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਵੀ ਪ੍ਰਮਾਤਮਾ ਸਮਤ ਬਖਸ਼ੇ। ਤੇ ਬਹੁਤ ਮਿਹਰਬਾਨੀ, ਇੱਕ ਬਹੁਤ ਕਲਾਕਾਰ ਨੌਜਵਾਨ ਨੇ ਖਾਨ ਸਾਹਿਬ, ਅੱਜ ਕੱਲ ਉਹਨਾਂ ਦੀ ਬੜੀ ਤੂਹ ਤੇ ਬੋਲਦੀ ਆ, ਵੱਡੇ ਵੱਡੇ ਵਿਆਹ ਸ਼ਾਦੀਆਂ ਤੇ ਧੁਰੰਧਰ ਫਿਲਮ ਵਿੱਚ ਉਹਨਾਂ ਨੇ ਗਾਇਆ, ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਬੜਾ ਕਹਿੰਦੇ ਨੇ ਕਿ ਵੱਡਾ ਇੱਕ ਕੌਨਸਰਟ ਹੋ ਰਿਹਾ। ਪੁਸ਼ਪਿੰਦਰ ਹੈਪੀ ਸਾਹਿਬ ਦਾ ਸੁਨੇਹਾ ਆਇਆ ਸੀ, ਪਰ ਥੋੜ੍ਹਾ ਜਿਹਾ ਸਕੈਜੂਲ ਜਿਹੜੀ ਆ ਉਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਇੱਕ ਵਾਰੀ ਫਿਰ 2825 ਵੈਲਕਮ।
6: ਹਾਂਜੀ ਆਪਣੇ ਸਿੱਧੂ ਬਾਬਾ ਜੀ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
6: ਹਾਂਜੀ ਥੈਂਕ ਯੂ। ਮੈਨੂੰ ਦੇਖੋ ਆਪਣੇ ਤੁਹਾਡੀ ਕਿੰਨੇ ਸ਼ਾਰਪ ਆ, ਦਿਮਾਗ ਦੇ ਵਿੱਚ ਤੁਹਾਡੇ ਨੰਬਰ ਯਾਦ ਹੋਏ ਪਏ ਆ।
0: ਬਿਲਕੁਲ ਬਿਲਕੁਲ ਜੀ ਬਿਲਕੁਲ।
6: ਹਾਂ ਤੇ ਮੈਂ ਵੀ ਬਾਜੀ ਇਹੀ ਗੱਲ ਕਰਨੀ ਸੀਗੀ, ਆਪਣੇ ਰੱਬ ਦੀ ਕਹਿੰਦੇ ਹੁੰਦੇ ਆ ਆਪਣੇ ਕੋਈ ਮਾੜੀ ਕਰੋਪੀ ਆ ਉਹ ਤਾਂ ਚੱਲ ਹੋ ਜਾਂਦੀ ਆ ਹਨਾ, ਕਿਉਂਕਿ ਆਪਣੇ ਰੱਬ ਮੂਹਰੇ ਜੋਰ ਨੀ ਹੁੰਦਾ। ਆਪਣਾ ਹਰੇਕ ਬੰਦੇ ਨੂੰ ਤੁਸੀਂ ਵੀ ਗੱਲ ਕੀਤੀ ਆ, ਜਿਉਣ ਦਾ, ਰਹਿਣ ਦਾ, ਹੱਸਣ ਖੇਡਣ ਦਾ ਮਨ ਕੇ ਭਾਉ ਆ, ਉਹਨਾਂ ਨੂੰ ਰਹਿਣ ਦਾ
0: ਬਹੁਤ। ਉਹਦੀ ਸਭ ਤੋਂ ਪਹਿਲੀ ਇੰਟਰਵਿਊ ਸਭ ਤੋਂ ਪਹਿਲੀ ਸਿੱਧੂ ਮੂਸੇਵਾਲੇ ਦੀ ਇੱਥੇ ਮੈਂ ਕੀਤੀ ਸੀ, ਉਦੋਂ ਜੇ ਉਹ ਇੰਨਾ ਮਸ਼ਹੂਰ ਨਹੀਂ ਸੀ ਹੋਇਆ, ਤੇ ਬਹੁਤ ਪਿਆਰ ਵਾਲਾ ਬੱਚਾ ਸੀ। ਚਲੋ
6: ਹਾਂਜੀ ਹਾਂਜੀ, ਤੇ ਪਲੱਸ ਜਾਣੀ ਕਿ ਇਹਨਾਂ ਵੀ ਅੱਗੇ ਹੋਈ ਆ, ਮਤਲਬ ਕਹਿਣ ਦਾ ਵੀ ਆਪਣੇ ਜੇ ਬੰਦੇ ਹਰੇਕ ਤਰ੍ਹਾਂ ਦੇ ਆਪਣਾ ਸੁਣਦੇ ਆ। ਹੁਣ ਆਪਾਂ ਜਿੱਦਾਂ ਭਾਜੀ ਕਹਿ ਕੇ ਗਏ ਆ, ਪਹਿਲਾਂ ਵੀ ਗੱਲ ਕਹਿ ਕੇ ਆਇਆ, ਅਸੀਂ ਵੀ ਮੋਟਰਾਂ ਦੇ ਅਸੀਂ ਵੀ ਸੁਣਦੇ ਰਹੇ, ਗਲਿਆ ਵਿੱਚ ਆਪਣੇ ਕਹਿੰਦਾ ਤੇ ਘਰ ਦੀ ਸ਼ਰਾਬ ਕੱਢ ਕੇ ਕਹਿੰਦਾ ਪੁਰਾਣੀ ਹੋ ਜਾਂਦੀ ਆ।
0: ਬਿਲਕੁਲ ਬਿਲਕੁਲ,
6: ਇੰਜੋਏਮੈਂਟ ਹੀ ਆ ਵੀ ਤੁਸੀਂ ਵਾਹੇ ਆਰਜੂ ਆਪਣੇ ਏਦਾਂ, ਤੁਸੀਂ ਦਿਲ ਨੂੰ ਥੋੜਾ ਜਿਹਾ ਵੱਡੇ ਰੱਖੋ, ਬੰਦੇ ਜਿਹੜੇ ਏਦਾਂ ਕਰਦੇ ਆ ਸੱਸਣਾ ਖੇਡਣਾ ਹੋ ਗਿਆ, ਜਾਣੀ ਕਿ ਆਪਣੇ ਆਜ਼ਾਦੀ ਹੁਣ ਇੱਥੇ ਇੱਥੇ ਨਾਲ ਦੀ ਗੱਡੀ ਮੈਂ, ਆਪਾਂ ਨੂੰ ਪਤਾ ਨੀ ਕਿਹੜਾ ਬੰਦਾ ਜਾ ਰਿਹਾ, ਕਿਹੜੇ ਕੰਟਰੀ ਦਾ, ਕਿਹੜੇ ਜ਼ਿਲ੍ਹੇ ਤੋਂ, ਪੰਜਾਬ ਤੋਂ ਵੀ ਗੱਲ ਕਰੀਏ ਜੇ।
0: ਬਿਲਕੁਲ, ਪਿਆਰ ਵਾਲਾ, ਬੜੀ ਅੱਛੀ ਅੱਛੀ ਸਿਮਲੀਜ, ਬੜੇ ਅੱਛੇ ਅੱਛੇ ਸਮਾਜਿਕ ਜਿਹੜੇ ਇਸ਼ੂਜ ਨੇ ਉਹ ਚਮਕੀਲਾ ਸਾਹਿਬ ਨੇ, ਸਿੱਧੂ ਮੂਸੇ ਵਾਲੇ ਨੇ ਕਿਹਾ ਗਾਇਕਾਂ ਗਾਈਆਂ। ਤੋ ਖੈਰ, ਕੁਦਰਤੀ ਮੌਤ ਬੰਦਾ ਮਰ ਜਾਵੇ ਨਾ, ਕੁਦਰਤੀ ਮੌਤ, ਉਹ ਜਿਵੇਂ ਹੁਣ ਰਾਜਵੀਰ ਜਵੰਦਾ, ਕੁਦਰਤੀ ਐਕਸੀਡੈਂਟ ਹੋ ਗਿਆ, ਦੁੱਖ ਹੋਇਆ ਬਹੁਤ ਜ਼ਿਆਦਾ, ਪਰ ਜਿਸ ਤਰ੍ਹਾਂ ਦਾ ਮੈਂ ਸਮਝਦਾ ਕਿ ਇਹ ਕਿਸੇ ਬੰਦੇ ਨੂੰ ਮੌਤ ਦੇ ਘਾਟ ਉਤਾਰ ਦੇਣਾ, ਇਹ ਇੱਕ ਵੱਖਰੀ ਮੈਂ ਸਮਝਦਾ ਕਿ ਬਹੁਤ ਦੁਖਾਂਤ
6: ਹੋਰ। ਦੇਖੋ ਭਾਜੀ, ਹਾਂਜੀ ਗੱਲਾਂ ਦੇ ਚੱਲੇ, ਸੋਰੀ ਮੈਂ ਸ਼ਾਇਦ ਆਪਣੇ ਮੈਮ ਜੀ ਗੱਲ ਕਰ ਰਿਹਾ, ਆਪਣੇ ਇੱਕ ਤਾਂ ਕਈ ਵਾਰ ਆਪਾਂ ਬਾਹਰ ਬੈਠੇ ਤਾਂ ਰੋਟੀ ਖਾਈ ਦੀ, ਹੁਣ ਮੈਂ ਜਿਹੜਾ ਟਰੱਕ ਤੇ ਜਾਂਦਾ ਹੁੰਦਾ, ਕੋਈ ਸਾਡੀ ਆਦਤ ਆ ਮੇਰੀ ਬਾਹਰ ਕਦੇ ਕੋਈ ਪੈਗ ਲੱਗਾ ਭਾਈ, ਉੱਥੇ ਆਪਣੇ ਚਲਹਿਰਾ ਆ, ਉੱਥੇ ਰੋਟੀ ਕੱਢ ਕੇ ਦੇਈ ਤੇ ਬਾਹਰ ਰੋਟੀ ਸਬਜ਼ੀ ਲੈ ਕੇ ਹਨਾ, ਤਾਂ ਉੱਥੇ ਆਲੇ ਦੁਆਲੇ ਕਹਿਣਾ ਮਤਲਬ ਪੰਛੀ ਜਾਨਵਰ ਆ ਜਾਂਦੇ ਆ। ਮੈਂ ਆਪਣੇ ਸੰਡੇ ਵਾਲੇ ਦਿਨ ਦੀ ਗੱਲ ਹੈ, ਮੋਂਟਰੀਆਲ 'ਚ ਮੈਂ, ਉੱਥੇ ਕਬੂਤਰ ਤੇ ਚਿੜੀਆਂ ਆ ਗਈਆਂ ਕੋਲ ਮੇਰੇ ਬੈਠੀਆਂ ਬੈਠੇ ਦੇ ਖਾਂਦੇ
0: ਹਾਏ ਹਾਏ ਹਾਏ, ਕੀ ਬਾਤ ਹੈ, ਕੁਦਰਤ ਦੀ ਬਾਪੇ ਨੇ ਬਹਿਜਾ ਬਹਿਜਾ ਕਰਵਾ ਦਿੱਤੀ, ਤੇ ਬਹੁਤ ਸਾਰੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ। ਇੱਕ ਵਾਰੀ ਫਿਰ ਦੁਆਬਾ ਟਰੈਵਲ ਦਾ ਨੰਬਰ ਦੇ ਦੀ ਤੁਹਾਨੂੰ, ਚੋਟੀ ਦੀ ਟਰੈਵਲ ਹੈ ਦੁਆਬਾ, ਸਾਡੀਆਂ ਹਵਾਈ ਟਿਕਟਾਂ ਦੁਨੀਆ ਭਰ 'ਚ ਕਿਤੇ ਵੀ ਜਾਣਾ ਤਾਂ ਦੁਆਬਾ ਟਰੈਵਲ ਹੀ ਕਰਦਾ, 905-796-7800। ਇੱਕ ਫਾਈਵ ਰਿਵਰ ਡਕਟ ਕਲੀਨਿੰਗ ਵਾਲੇ ਦਾ ਨੰਬਰ ਦੇਦਾ ਤੁਹਾਨੂੰ, ਡਕਟ ਕਲੀਨਿੰਗ ਜਿਹੜੀ ਹੈ ਨਾ, ਇਹ ਤੁਹਾਡੀ ਸਿਹਤ ਲਈ ਬੜੀ ਜ਼ਰੂਰੀ ਆ, ਤੁਹਾਡੇ ਬੱਚਿਆਂ ਦੀ ਸਿਹਤ ਲਈ, ਤੁਹਾਡੇ ਬਜ਼ੁਰਗਾਂ ਦੀ ਸਿਹਤ ਲਈ, ਤੁਹਾਡੀ ਆਪਣੀ ਸਿਹਤ ਲਈ। ਸਾਫ਼ ਹਵਾ, ਏਅਰ ਕੰਡੀਸ਼ਨ ਸਾਫ਼ ਤਾਂ ਹੀ ਆ ਸਕਦੀ ਆ ਜੇ ਤੁਹਾਡੇ ਡਾਕਟਰਸ ਬਿਲਕੁਲ ਕਲੀਅਰ ਹੋਣਗੇ। ਅਤੇ ਪੰਜਾਬੀ ਲਹਿਰਾਂ ਕਰਕੇ ਫਾਈਵ ਰਿਵਰ ਡਕਟ ਕਲੀਨਿੰਗ ਵਾਲਿਆਂ ਨੇ ਸਪੈਸ਼ਲ ਲਾਇਆ ਹੋਇਆ, ਉਹਨਾਂ ਨੂੰ ਕਾਲ ਕਰੋ 400-388-7750 4378877750। ਸਿੰਪਲੀ ਇੰਡੀਅਨ ਕੁਜ਼ੀਨ ਦੀਆਂ ਤਿੰਨ ਲੋਕੇਸ਼ਨਸ ਨੇ, ਅਤੇ ਬਹੁਤ ਚੋਟੀ ਦਾ ਤੁਹਾਡੇ ਵਾਸਤੇ ਸਿੰਪਲੀ ਇੰਡੀਅਨ ਕੁਜ਼ੀਨ ਦਾ ਖਾਣਾ ਹੈ, ਤੋ ਕੇਟਰਿੰਗ ਵੀ ਨੰਬਰ 1 ਹੈ। ਤੁਸੀਂ ਕੋਈ ਮੰਗਣਾ, ਵਿਆਹ, ਮੁਕਲਾਵਾ ਕਰ ਰਹੇ ਹੋ ਤਾਂ ਸਿੰਪਲੀ ਇੰਡੀਅਨ ਕੁਜ਼ੀਨ ਨੂੰ ਜ਼ਰੂਰ ਸੰਪਰਕ ਕਰਕੇ ਉਹਨਾਂ ਕੋਲੋਂ ਕੋਟੇਸ਼ਨ ਲੈ ਲਓ, 905-794-94। 8111 ਤੇ ਉਹਨਾਂ ਦੀਆਂ ਤਿੰਨੋਂ ਲੋਕੇਸ਼ਨ ਤੇ ਪੂਰੇ ਚੋਟੀ ਦੇ ਡਾਇਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਓ ਤੇ ਉਹਨਾਂ ਦਾ ਬਟਰ ਚਿਕਨ, ਤੰਦੂਰੀ ਚਿਕਨ ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਡਿਸ਼ਿਜ਼ ਨੇ ਉਹਨੂੰ ਇੰਜੋਏ ਕਰੋ, ਸਿੰਪਲੀ ਇੰਡੀਅਨ ਕੁਜ਼ੀਨ। ਤੇ ਮੈਂ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਲਿਖੀ ਹੋਈ ਰਚਨਾ ਤੇ ਪਾਪਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾਂ ਦੀ ਬੁਲੰਦ ਆਵਾਜ਼, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਦੀ ਵਿਸ਼ੇਸ਼ ਸੁਰੰਗੀ ਤੇ ਨਾਲ ਹਲਕਾ ਜਿਹਾ ਸਤਿੰਦਰਪਾਲ ਸਿੱਧਵਾਂ ਦਾ ਉਹਦੇ ਮੂਹਰੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਤੁਹਾਡੇ ਲਈ ਪੇਸ਼ ਹੈ। ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਉੱਤੇ ਚੜ੍ਹਾਈ ਕਰਨ ਤੋਂ ਪਹਿਲਾਂ, ਦੇਖੋ ਆਪਾਂ ਗੱਲਾਂ ਖਾਲਸਾ ਪੰਥ ਦੀ, ਉਹਦੇ ਵਿੱਚ ਨਾ ਕੁਝ ਗੁਣ ਹੁੰਦੇ ਆ ਸਿੰਘਾਂ ਦੇ ਗੁਣ, ਸਿੰਘ ਸੁੱਤੇ ਪਏ ਤੇ ਵਾਰ ਨਹੀਂ ਕਰਦੇ, ਭੱਜੇ ਜਾਂਦੇ ਵਾਰ ਨਹੀਂ ਕਰਦੇ, ਔਰਤ ਤੇ ਵਾਰ ਨਹੀਂ ਕਰਦੇ, ਬੱਚਿਆਂ ਤੇ ਵਾਰ ਨਹੀਂ ਕਰਦੇ, ਦੁਸ਼ਮਣ ਨੂੰ ਲਲਕਾਰ ਕੇ ਫਿਰ ਵਾਰ ਕਰਦੇ ਆ। ਆ ਦੇਖਿਓ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਸਰਹੰਦ ਤੇ ਚੜ੍ਹਾਈ, ਢਾਡੀ ਵਾਰ, ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਦੀ ਰਚਨਾ ਨੂੰ ਸਿੱਧਵਾਂ ਕਾਲਜ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਕਿਉਂ ਪੇਸ਼ ਕਰਦੇ ਨੇ, ਚੱਕ ਦਿਓ ਵੀ ਫਟੇ, ਲਿਆ ਦਿਓ ਕਿਹੜਾ ਹਨੇਰੀ। 905-673-33 ਸਿੰਘ

0: ਕਿਆ ਬਾਤ ਹੈ, ਢਾਡੀ ਵਾਰ ਤੁਹਾਨੂੰ ਬਹੁਤ ਪਸੰਦ ਆਈ, ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਨੇ, ਥੈਂਕ ਯੂ ਵੈਰੀ ਮੱਚ। 905-673-3337 ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, 40 ਵਰ੍ਹਿਆਂ ਦਾ ਐਕਸਪੀਰੀਅੰਸ ਆ, ਦੇਖ ਕੇ ਦੱਸ ਦਿੰਦੇ ਆ ਬਿਮਾਰੀ ਕੀ ਆ, ਅਤੇ ਬਹੁਤ ਪ੍ਰਵੀਨ ਔਰ ਕਾਮਯਾਬ ਹੋਮਿਓਪੈਥ ਨੇ ਡਾਕਟਰ ਕੁਲਦੀਪ, ਪੁਰਾਣੀਆਂ ਪੁਰਾਣੀਆਂ ਬਿਮਾਰੀਆਂ ਨੂੰ ਜੜੋਂ ਪੁੱਟ ਦਿੰਦੇ ਨੇ। 647-818-0055 647-818-0055 ਇੱਕ ਬੜੀ ਅਨੋਨੀਮਸ ਜੀ ਕਾਲ ਹੈ, ਦੇਖ ਲੈਂਦੇ ਲੈ ਕੇ ਜੇ ਕੋਈ ਭਾਜੀ ਬੜੀ ਲੰਬਾ ਚੜ੍ਹ ਨੰਬਰ ਆ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਉਹ ਬੱਲੇ ਬੱਲੇ, ਕੀ ਹਾਲ ਚਾਲ ਆ
1: ਜੀ? ਮੈਂ ਇੱਕ ਗੱਲ ਕਰੀ, ਚਮਕੌਰ ਸਿੰਘ ਦੀ ਪ੍ਰੋਗਰਾਮ ਦਾ ਨਹੀਂ ਆਉਣਾ?
0: ਆਊਗਾ ਆਊਗਾ ਆਊਗਾ ਆਊਗਾ, ਜ਼ਰੂਰ ਆਊਗਾ।